0: रेडियो हाँ जी 1674 प्रोग्राम हाँ जी मेलबर्न एक बार फिर तो तुहाडा सारयां दा स्वागत। प्रोग्राम हाँ जी मेलबर्न दे इस हिस्से दे विच तुहाडा स्वागत करते हैं। ये वो हिस्सा जिहदे विच आपां गल्लां बातां कोई विशा कोई आस पास की कोई खबर सुरत सांझी करी दी है, तुसीं वी हिस्सा पाउंदे हो ते अज वी उसे तरह दे नाल दो पासयां तो हिस्सेदारी जारी रहूगी। तो सारे परिवार को एक करी फिर तो जी आया हूँ तक आस करते हैं कि चाह पानी पी लियाऊगा रोटी पानी छक लियाऊगा काम कार रेड़े पै गए होणगे। तो आओ फिर सवेर वाला जिहड़ा एक भार हुंदा वा अपने दिन नूं रेड़े पाउण दा अपनियां जिम्मेवारियां कामां कारां ते जाण दा बच्चियां नूं स्कूल भेजण दा वापस आ के फिर घर बार सांभण दा करन दा ते आ को वेला हुंदा जदों आपां फिर दोबारा तो रिलैक्स मोड च शायद आ जाने हैं। तो बहुत सारे आ चुके होंगे, आओ फिर गल्लां बातों के सिलसिले में अगे तोरने। मैं रणजोत सिंह ते मेरे नाल ने कृष्णा भारद्वाज।
1: सत श्रीकाल भाई, सत श्रीकाल सारे सुनने वाले स्रोतियां नूं।
0: सत श्रीकाल जी, होर सुनाओ ठीक ठाक है? बाहर धुप्प धप्प कढ़ी जी कि नहीं?
1: 1% भी नहीं।
0: हाँ जी
1: 1% भी नहीं।
0: अज मेरे ख्याल धुप्प दे चांस नहीं है ना?
1: अज तो मैनूं लगदा अगले हफ्ते ही है वारी लगनी है। मैनूं लगदा अगले हफ्ते ही वारी लगनी है हुण।
0: अगले हफ्ते धुप्प दी
1: मंडे दी ही आस है मैनूं लगदा।
0: सो इस हफ्ते धुप्प है नहीं गी?
1: वैदर ऐप ते ही कह रहा।
0: ओके चलो
1: ये चक्कर है, जो है सो है भाई, क्या कर सकते हैं।
0: मैनूं इह लगदा हुंदा भी जिद्दां जे सियाल है ते फिर सियाल वरगा ही होणा चाहीदा।
1: हाँ
0: जी, फिर गर्मियां तो फिर गर्मी है।
1: अच्छा वैसे सर्दियों का मौसम मेरा बहुत फेवरेट हुंदा ही जो इंडिया रहिंदे हीगे, इत्थे आके मूड जा चेंज हो गया लैके।
0: की मतलब इत्थे नहीं सियाल चंगा लगता?
1: हाँ भाई वैदर बहुत ग्लूमी है ना, मतलब वो रंग बिल्कुल खत्म हो जाते हैं। तुम ये वेखो है ना कि मेलबर्न बिल्कुल कलरलैस है इधर मौसम के अंदर, तो हूँ यही चीज 4-5 महीने तक रहनी है ना
0: जी।
1: मैं कुछ दिन पहले एक डेटा भी देख रहा है, सर्वे भी देखता पा है कि दुनिया तो वैसे भी कलर खत्म हो रहा है हौली हौली
0: कुदरती कलर।
1: हाँ मतलब कि थोड़ी गड्डियां च थोड़े फैशन दे अंदर इंटीरियर डिजाइनस वगैरह दे अंदर अर्थ कलर्स भी खत्म हो गए। पेस्टल तो पहले ही खत्म हो गए थे, जिस तरह की तुम लाल रंग की घट देखोगे गड्डिया या फिर पेंट दीवारा ते जो शायद पहले होया करता है। तो फिर वो अंदर जो इदा का मौसम हो जिससे सिर्फ झड़ झड़ ही है कि बिल्कुल ही सनलाइट नहीं है ते है ना करदा एंड कहिंदे डिप्रेशन दा भी बड़ा कारण हुंदा।
0: हाँ जी बिल्कुल, कोई भी बदलदा जिहड़ा मौसम है पहली गल ते कोई ठंड तो गर्मी गर्मी तो ठंड ते पतझड़ ते खास तौर दे उत्ते जिद्दां आपां उदां दा इक मैसेज ही आपां लै लैंदे आ, उदां दी इक अवस्था आपां लै लैंदे जदों किसी जम्मण दी जदों आपां आस पास कोई वेखदे आ चाहे वह करूंबला ही ने तो वह एक खुशी वाली खबर है।
1: सही गल
0: है ना, वो करूंबला फुट दियां ने फिर उस तो बाद क्योंकि तुहानू आस हो जाती है ना, आप सुते सीधा आप ये चीज़ा रजिस्टर नहीं करता साडा दिमाग, मतलब उस तरीके आप सोचते नहीं, पर जिहड़ी साडी सबकॉन्शियस है वह ये चीज़ा अपने आप फाइलां फोलदी रहिंदी है पिछों बैकएंड दे विच प्रोसैसिंग चलती रहिंदी
1: है। सबकॉन्शियस तां होप बहुत आउंदी है।
0: हाँ क्योंकि वह साडे चेतियां दे विच है कि हुण जदों ये करूंबला फुटियां ने अखां निकलियां ने ते फिर इन्हां ने हौली हौली इन्हां ने सोहने पत्तियां च तब्दील होना ताडे दिमाग चो बिरती चलती है, तो फिर कितना कितने अपने आप ही ताडा बैकएंड दिमाग जिहड़ा वा वह बुनती बुन के उन्हूं फुलां तक लै जांदा कि अगे इहदियां छोटियां छोटियां कलियां बननियां ने फुल बनने ने, तो फुल वैसे ही खुशी का प्रतीक ने रंगत आ जिंदगी दे विच, आपां उह चीज़ां सोच के ही आनंद माणदे आ। पर जदों फिर पतझड़िया
1: जी
0: पत्तियां दे रंग बदलने शुरू होए ते फिर अगे वो की आ लीडिंग टू भी वह झड़नगे हुण जमीन ते डिगणगे रुख सुन्ना हो जूगा टाणियां वेलियां हो जाणगियां। सो ये तो है कोई कुछ एक चीज़ा जिहड़ियां आपां कदी सोचते नहीं होवांगे, पर जिहड़े कई मनोविज्ञानी ने हाँ जां राइटर ने बंदे जिहड़े डंगाई दे नाल सोचते ने, ते हुण मैं तुहाडे दिमाग च पाते हो सकदा तुसीं भी सोचना शुरू कर दो। पर पर हर एक मौसम दा अपना एक रंग आ,
1: एक रंग एंड ओह साडे ते पूरा दा पूरा असर करदा।
0: हाँ जिंदगी भी तो इदां ही है ना।
1: हाँ
0: आपां हमेशा एको उहदे च नहीं रहिंदे, हमेशा तुसीं खुश नहीं रह सकदे। जे तुसीं हमेशा खुश रहोगे तो फिर खुशी भी तुहानूं फिक्की फिक्की जी लगन लग पऊगी। सो सारे ही रंग नाल दी नाल चलने आ, इस तरह ना चलने। पर बैक टू जिहड़ी तुसीं कलर्स की गल की है ना, उहदे नाल रिलेटिड एक होर जदों फैशन की गल की आ कलर्स की गड्डियां दे रंगां दी, मैं एक चीज़ शायद तुसीं नोट की होगी ਜਿੱਦਾਂ ਆਪਣੇ ਜਿਹੜੇ ਪਹਿਲਾਂ ਖਿਡੌਣੇ ਆਉਂਦੇ ਸੀ
1: ਜੀ,
0: ਅਤੇ ਮੇਰਾ ਕਈ ਵਾਰੀ ਰੀਸੈਂਟਲੀ ਮੈਨੂੰ ਇਹ ਲੱਗਾ ਕਿ ਜਿੱਦਾਂ ਜਿਹੜੇ ਖਿਡੌਣੇ ਨੇ ਨਾ, ਜਿਹੜੀ ਉਸ ਜਨਰੇਸ਼ਨ ਨੇ ਜਿਹੜੇ ਵੀ ਖਿਡੌਣਿਆਂ ਦੇ ਨਾਲ ਖੇਡਿਆ ਵਾ, ਉਹ ਉੱਦਾਂ ਦਾ ਹੋਣ ਪਏ ਅਤੇ ਹੋ ਗਏ। ਫੋਰ ਐਗਜ਼ਾਮਪਲ ਜਿੱਦਾਂ ਆਪਣੀ ਬਾਰਬੀ ਸੀ, ਇੱਕ ਜਨਰੇਸ਼ਨ ਨੇ ਬਾਰਬੀ ਦੇ ਨਾਲ ਖੇਡਿਆ, ਸੁਪਨਾ ਸੀ ਇੱਕ ਜਨਰੇਸ਼ਨ ਦਾ ਵੀ ਆਪਾਂ ਬਾਰਬੀ ਵਰਗੇ ਬਣੀਏ। ਇੱਕ ਤਰ੍ਹਾਂ ਦੀ ਸਾਨੂੰ ਇਹ ਪ੍ਰੋਜੈਕਸ਼ਨ ਦਿੱਤੀ ਗਈ ਨਾ ਕਿ ਬਾਰਬੀ ਸਭ ਤੋਂ ਸੋਹਣੀ ਆ।
1: ਉਹਨਾਂ ਵੇਲਿਆਂ 'ਚ ਤਾਂ ਇਹੀ ਸੀਗਾ ਨਾ ਕਿ ਕੋਈ ਸੋਹਣਾ ਬੱਚਾ ਵੇਖਣਾ ਕਹਿਣਾ ਹੈ ਤਾਂ ਬਾਰਬੀ ਡੋਲ,
0: ਇਹ ਬਾਰਬੀ ਡੋਲ ਆ। ਅਤੇ ਕਈ ਵਾਰ ਹੁਣ ਅੱਜ ਕੱਲ੍ਹ ਮਤਲਬ ਸਾਰੇ ਨਹੀਂ, ਪਰ ਅੱਜ ਕੱਲ੍ਹ ਜਿਹੜੇ ਬੱਚੇ ਹੁਣ ਜਿਹੜੇ ਯੰਗ ਨੇ, ਉਹਨਾਂ ਵੱਲ ਤੁਸੀਂ ਵੇਖੋ, ਉਹਨਾਂ ਦਾ ਫੈਸ਼ਨ ਵੇਖੋ, ਅਤੇ ਤੁਹਾਨੂੰ ਇੱਦਾਂ ਲੱਗਦਾ ਵਾ ਵੀ ਉਹਨਾਂ ਨੇ ਜਿੱਦਾਂ ਬਾਰਬੀ ਕਾਪੀ ਕੀਤੀ ਹੋਵੇ, ਬਾਰਬੀ ਦੇ ਜਿੱਦਾਂ ਦੇ ਭਰਵੱਟੇ ਹੀ ਹੈ ਨਾ ਉਹਨਾਂ ਨੇ ਆਪਣੇ, ਹੈ ਨਾ ਉਹਨਾਂ ਨੇ ਆਪਣੇ ਅਸਲ ਜਿਹੜੇ ਉਹਨਾਂ ਦੇ ਭਰਵੱਟੇ ਸੀ ਉਹ ਉਹਨਾਂ ਨੇ ਕਟਾ ਤੇ, ਉਹਨਾਂ ਨੇ ਲੇਜ਼ਰ ਕਰਵਾ ਤੇ, ਅਤੇ ਉੱਤੇ ਉਹ ਲੀਕ ਜੀ ਸਾਰੇ ਮਾਰ ਲੈਂਦੇ ਆ। ਉਹ ਸ਼ੁਰੂ 'ਚ ਆਪਾਂ ਬਾਰਬੀ ਦੇ ਵੇਖਿਆ ਸੀ, ਹੈ ਨਾ ਹੌਲੀ ਹੌਲੀ ਵੇਖ ਲਓ ਇਨਸਾਨਾਂ 'ਤੇ ਆ ਗਿਆ। ਜਿਹੜੀਆਂ ਉਹਦੀਆਂ ਪਲਕਾਂ ਸੀ ਤੁਹਾਨੂੰ ਯਾਦ ਹੋਵੇ ਬਾਰਬੀ ਦੀਆਂ, ਅਤੇ ਉਹ ਇੱਦਾਂ ਦੀਆਂ ਹੀ
1: ਰਾਉਂਡਡ ਜੀਆਂ ਸੀਗੀਆਂ,
0: ਹਾਂ ਜਿੱਦਾਂ ਦੀਆਂ ਅੱਜ ਕੱਲ੍ਹ ਕੁੜੀਆਂ ਯੰਗ ਕੁੜੀਆਂ ਕਰਵਾਉਂਦੀਆਂ, ਅਤੇ ਜਿਹੜੀਆਂ ਮੰਮੀਆਂ ਨੇ ਉਹ ਵੀ ਕਈ ਚਲੋ ਕਰਵਾ ਲੈਂਦੀਆਂ ਵੀ ਉਹ ਫਿਰ ਫੈਸ਼ਨ ਚ ਆ ਜਾਂਦੀ।
1: ਖਿਡੌਣਾ ਵੀ ਤਾਂ ਮਾਵਾਂ ਦੇ ਟਾਈਮ ਦਾ ਨਾ,
0: ਹਾਂ
1: ਇਹ ਵੀ ਗੱਲ ਆ,
0: ਉਹਨਾਂ ਦੇ ਸੁਪਨਿਆਂ ਦੇ ਟਾਈਮ ਦਾ ਵਾ, ਸਾਕਾਰ ਜਾ ਕੇ ਬੱਚਿਆਂ ਦੇ, ਡਿਪੈਂਡ ਕਰਦਾ ਤੁਸੀਂ ਕਿਹੜੀ ਉਮਰ 'ਚ।
1: ਤੁਸੀਂ ਬਾਰਬੀ ਫਿਲਮ ਜ਼ਰੂਰ ਵੇਖਣਾ।
0: ਅੱਛਾ,
1: ਹਾਂ ਮਤਲਬ ਮੈਂ ਵੀ ਇਸ ਸੋਚ ਨਾਲ ਹੀ ਦੇਖਣ ਗਿਆ ਸੀ ਕਿ ਕਿਆ ਹੀ ਹੈ ਯਾਰ, ਮਤਲਬ ਮੇਰਾ ਦਿਮਾਗ ਖਰਾਬ ਵੇਖਣਾ ਪੈ ਰਿਹਾ, ਪਰ ਮੈਂ ਜਦੋਂ ਵੇਖੀ ਉਹਦੇ ਅੰਦਰ ਜੋ ਤੁਸੀਂ ਗੱਲ ਕੀਤੀ ਨਾ, ਇਹ ਫਿਲੋਸਫੀ ਉੱਪਰ ਬਹੁਤ ਵਧੀਆ ਤਰੀਕੇ ਨਾਲ ਕਮੈਂਟਰੀ ਕੀਤੀ ਗਈ ਹੈ।
0: ਅੱਛਾ,
1: ਕਿਉਂਕਿ ਬਾਰਬੀ ਦੀ ਦੁਨੀਆ ਦੇ ਅੰਦਰ ਜਿਹੜਾ ਉਹਦਾ ਬੈਟਰ ਹਾਫ ਦਿਖਾਇਆ ਗਿਆ ਕੈਨ, ਹੈ ਨਾ, ਉਹਦੀ ਕੋਈ ਵੈਲਿਊ ਨਹੀਂ ਹੈ।
0: ਓਕੇ,
1: ਜਿੰਨੇ ਵੀ ਬਾਰਬੀ ਖਰੀਦਣੀ ਉਹ ਕੈਨ ਨਾਲ ਆ ਨਾ ਫ੍ਰੀ, ਕਿ ਇਹਦਾ ਬੋਏਫ੍ਰੈਂਡ ਹੈ ਹਸਬੈਂਡ, ਆਪਣੇ ਹਿਸਾਬ ਨਾਲ ਸੈਟਿੰਗ ਕਰ ਲਓ ਜੋ ਕਰਨੀ, ਹੈ ਨਾ। ਉਹ ਫਿਰ ਨਾ ਉਹਦੇ ਲੈਂਸ ਤੋਂ ਦਿਖਾਇਆ ਗਿਆ ਕੈਨ ਦੇ ਲੈਂਸ ਤੋਂ ਕਿ ਆ ਮਰਦ ਦੀ ਤੇ ਕੋਈ ਵੈਲਿਊ ਹੀ ਨਹੀਂ ਹੈ, ਇਹ ਤਰ੍ਹਾਂ ਵੈਲਿਊ ਹੀ ਔਰਤ ਦੀ ਹੈ ਬਾਰਬੀ ਲੈਂਡ ਦੇ ਅੰਦਰ। ਫਿਰ ਉਹ ਬਾਰਬੀ ਰੀਅਲ ਵਰਲਡ ਦੇ ਅੰਦਰ ਜਦੋਂ ਜਾਂਦੀ ਉਹ ਕਹਿੰਦੀ ਨਹੀਂ, ਇੱਥੇ ਦਾ ਉਲਟ ਪਲਟ ਹੈ ਬਈ ਸਾਰਾ ਕੁਛ। ਫਿਰ ਉਹਦੇ ਅੰਦਰ ਸਭ ਤੋਂ ਪਿਆਰੀ ਕਮੈਂਟਰੀ ਇਹ ਹੈ ਕਿ ਉਸ ਬੋਰਡ ਦੇ ਅੰਦਰ, ਕਿਉਂਕਿ ਬਾਰਬੀ ਵਾਲਿਆਂ ਨੇ ਜਿਹੜੇ ਖਿਡੌਣਾ ਬਣਾਉਂਦੇ ਉਹੀ ਪ੍ਰੋਡਕਸ਼ਨ 'ਚ ਨੇ ਇਸ ਫਿਲਮ ਦੇ, ਉਹਨਾਂ ਨੇ ਪ੍ਰੋਡਿਊਸ ਕੀਤੀ ਹੈ, ਉਹਨਾਂ ਨੇ ਖੁਦ ਹੀ ਦੱਸਿਆ ਕਿ ਆਹ ਜਿਹੜਾ ਸਾਡਾ ਬੋਰਡ ਆਫ ਡਾਇਰੈਕਟਰਸ ਹੈ ਨਾ, ਉਹਦੇ ਅੰਦਰ ਔਰਤ ਕੋਈ ਨਹੀਂ ਹੈ, ਸਾਰੇ ਮਰਦ ਨੇ।
0: ਓਕੇ,
1: ਫਰੋਮ ਪ੍ਰੋਡਕਟ ਡਿਜ਼ਾਈਨ ਟੂ ਹਾਓ ਯੂ ਵਿਲ ਮਾਰਕੀਟ ਇਟ, ਐਵਰੀਥਿੰਗ ਇਜ਼, ਹੈ ਨਾ। ਸੋ ਮਤਲਬ ਭਾਵੇਂ ਕੁੜੀਆਂ ਦੀ ਹਸਰਤ ਹੈ ਕੁੜੀਆਂ ਦਾ ਖਿਡੌਣਾ, ਪਰ ਉਹਦੀ ਇੱਕ ਸ਼ੇਪ ਅਤੇ ਉਹਨੂੰ ਉਹਦੀ ਇੱਕ ਹਸਰਤ ਜਗਾਉਣਾ ਉਹ ਮਰਦਾਂ ਵੱਲੋਂ ਕੀਤੀ ਗਈ ਹੈ ਉਸ ਤਰੀਕੇ ਨਾਲ, ਉਹਦੀ ਡਿਜ਼ਾਇਰ ਡਿਜ਼ਾਇਰੇਬਿਲਟੀ ਲਿਆਉਣਾ, ਉਹਦਾ ਫੈਸ਼ਨ ਜਾਂ ਜੋ ਮਰਜ਼ੀ,
0: ਪਰ ਉਹ ਇੱਦਾਂ ਹੀ ਹੋਊਗਾ ਨਾ।
1: ਹਾਂ,
0: ਕਿਉਂਕਿ ਕਿਉਂਕਿ ਜਦੋਂ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਹੈ ਇੱਕ ਆਈਡੀਅਲ, ਅਤੇ ਉਹ ਕਿੰਨੇ ਵੇਖਣੀ ਕਿੰਨੇ ਵੈਲਿਊ ਪਾਉਣੀ ਆ, ਔਰਤ ਔਰਤ ਦੀ ਵੈਲਿਊ ਨਹੀਂ ਪਾਊਗੀ।
1: ਦੈਟ ਇਜ਼ ਰਾਈਟ,
0: ਹੈ ਨਾ। ਇੱਕ ਕੁੜੀ ਦੂਸਰੀ ਕੁੜੀ ਨੂੰ ਕਦੀ ਇਹ ਨਹੀਂ ਕਹੂਗੀ ਬਹੁਤ ਸੋਹਣੀ ਆ, ਉੱਦਾਂ ਮੂੰਹ 'ਤੇ ਕਹਿ ਦੂਗੀ ਪੱਠੇ ਪਾਉਣ ਨੂੰ, ਪਰ ਪਿੱਠ ਪਿੱਛੇ ਕਦੀ ਨਹੀਂ ਕਹੂਗੀ ਉਹ ਸ਼ਤ ਕੱਢ ਦੂਗੀ ਤੈਨੂੰ। ਹਾਂ ਹਾਂ, ਠੀਕ ਹੈ, ਸੋਹਣੀ ਲੱਗ ਰਹੀ ਸੀ ਪਰ ਲਿਪਸਟਿਕ ਦਾ ਕਲਰ ਨਹੀਂ ਸੀ ਸਹੀ, ਉਹ ਕਹਿ ਦੂਗੀ ਹਾਂ ਸੂਟ ਟ੍ਰੈਂਡ 'ਚ ਨਹੀਂ ਆ, ਵੈਸੇ ਤਾਂ ਠੀਕ ਸੀ।
1: ਸ਼ੀ ਹੈਜ਼ ਪੁੱਟ ਔਨ ਸਮ ਵੇਟ ਮੈਨੂੰ ਲੱਗਦਾ ਹੈ।
0: ਹਾਂ, ਉਹ ਕੁਛ ਜ਼ਿਆਦਾ ਹੀ ਬਣ ਰਹੀ ਸੀ, ਉਹਨੇ ਬਹੁਤ ਸੋਹਣਾ ਪਾਇਆ ਸੀ ਪਰ ਉਹਨੇ ਕੈਰੀ ਨਹੀਂ ਸੀ ਕਰ ਪਾ ਰਹੀ, ਮੂੰਹ ਤੇ ਕਹਿ ਦੇਣਗੀਆਂ। ਪਰ ਜਿਹੜੇ ਨਜ਼ਰੀਏ ਤੋਂ ਦੁਨੀਆਂ ਨੂੰ ਵਿਖਾਉਣਾ ਵਾ, ਉਹ ਜੇ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਆ ਤੇ ਇੱਕ ਬੰਦਾ ਹੀ ਦੱਸ ਸਕਦਾ ਵੀ ਉਹ ਕਿੱਦਾਂ ਦੀ ਉਹਦਾ ਨਜ਼ਰੀਆ।
1: ਇਹ ਵੀ ਆਇਰਨੀ ਹੈ ਸੋਸਾਇਟੀ ਦੀ।
0: ਹਾਂ ਬਿਲਕੁਲ, ਤੇ ਜੇ ਬੰਦਾ ਵਿਖਾਉਣਾ ਵਾ ਤੁਸੀਂ ਤੇ ਬੰਦਾ ਕਿੱਦਾਂ ਦਾ ਹੋਊਗਾ ਉਹ ਔਰਤ ਹੀ ਡਿਸਾਈਡ ਕਰ ਸਕਦੀ, ਬੰਦਾ ਥੋੜੀ ਬੰਦੇ ਨੂੰ ਦੱਸ ਸਕਦਾ।
1: ਸਾਡਾ ਤਾਂ ਆਪਸ 'ਚ ਉਨਾ ਕੁ ਇੰਟੈਲੈਕਚੁਅਲ ਲੈਵਲ ਹੀ ਨਹੀਂ ਹੈ, ਚਾਰ ਦੋਸਤ ਇਕੱਠੇ ਬੈਠੇ ਹੋਣ ਤਾਂ ਇੰਨਾ ਕੁ ਗੂੜਾ ਬੰਦਾ ਸੋਚਦਾ ਹੀ ਨਹੀਂ ਹੈ,
0: ਉਲਟਾ ਸਗੋਂ ਮਜ਼ਾਕ ਹੁੰਦਾ ਤੁਹਾਨੂੰ। ਹੁਣ ਇੱਕ ਬੰਦੇ ਨੇ ਬਹੁਤ ਟੋਰ ਸ਼ੋਰ ਕੱਢੀ ਆ ਜਾਂ ਖਤ ਖੁੱਤ ਜੇ ਕੱਢੇ ਆ ਜਾਂ ਮੰਨ ਲਓ ਐਕਸਟਰਾ ਆਰਡਨਰੀ ਉਹਨੇ ਮੰਨ ਲਓ ਫੈਸ਼ਨ ਜਿਹਾ ਕੀਤਾ, ਤੇ ਉਲਟਾ ਸਗੋਂ ਉਹਨੂੰ ਮਜ਼ਾਕ ਦਾ ਪਾਤਰ ਬਣਨਾ ਪੈਂਦਾ।
1: ਸਹੀ ਗੱਲ
0: ਹੈ ਨਾ,
1: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਜਾਂ ਕਿਸੇ ਯਾਰ ਦੋਸਤ ਨੂੰ ਤੁਹਾਡੀ ਕਮੀਜ਼ ਜਾਂ ਕੁਛ ਪਸੰਦ ਆ ਗਿਆ, ਬਸ ਫਿਰ ਉਹ ਤਾਂ ਸਾਰੇ ਗਰੁੱਪ 'ਚ ਹੁਣ ਫਿਰ ਕੇ ਜਾਣੀ ਹੈ ਕਿ ਸੋਮਵਾਰ ਤੂੰ ਪਾ ਲਈ, ਬੁੱਧਵਾਰ ਮੈਂ ਪਾ ਲੈਣੀ,
0: ਉਹ ਤਾਂ ਸ਼ਨੀਵਾਰ ਤੱਕ ਸਾਰ ਦੇ ਪਹੁੰਚ ਮਤਲਬ ਹੋਸਟਲ ਲਾਈਫ ਜਾਂ ਸਕੂਲ ਕਾਲਜ ਟਾਈਪ ਦਾ ਹੈ ਨਾ, ਅਗਲੀ ਲਾਈਫ 'ਚ ਤੇ ਉਹ ਚੀਜ਼ਾਂ ਚੱਲ ਗਈਆਂ। ਅਗਲੀ ਲਾਈਫ 'ਚ ਵੇਖੋ ਕਿਉਂ ਨਹੀਂ ਗੱਲ
1: ਹੈ, ਇੱਥੇ ਵੀ ਕਹਿ ਲਓ, ਇੱਥੇ ਵੀ ਆਪਾਂ ਹਾਰਡ ਟੂ ਥਿੰਕ, ਬਟ ਯੂ ਹੈਵ ਬੀਨ ਹੇਅਰ ਵੈਨ ਯੂ ਵਰ ਫੇਅਰਲੀ ਯੰਗ, ਤੁਸੀਂ ਸ਼ਾਇਦ ਇਸ ਗੱਲ 'ਤੇ ਜ਼ਿਆਦਾ ਬੈਟਰ ਕਮੈਂਟ ਕਰ ਸਕਦੇ
0: ਨਹੀਂ, ਕਿਉਂਕਿ ਜਦੋਂ ਆਪਾਂ ਇਕੱਠੇ ਰਹਿੰਦੇ ਹਾਂ ਤਾਂ ਉਦੋਂ ਤਾਂ ਹੋ ਜਾਂਦਾ, ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ, ਜਦੋਂ ਬੰਦਾ 1 ਤੋਂ 2 ਹੋ ਜਾਂਦਾ ਨਾ, ਜਦੋਂ ਵਿਆਹਿਆ ਜਾਂਦਾ, ਅਤੇ ਉਦੋਂ ਤੁਸੀਂ ਇਹ ਆਦਾਨ ਪ੍ਰਦਾਨ ਤੁਹਾਡਾ ਬੰਦ ਹੋ ਜਾਂਦਾ, ਕਿਉਂਕਿ ਤੁਹਾਡੀ ਜਿਹੜੀ ਪਾਰਟਨਰ ਆ ਨਾ, ਉਹਨੂੰ ਨਹੀਂ ਪਸੰਦ ਹੁੰਦੀ ਇਹ ਚੀਜ਼ ਕਿ ਕਿਸੇ ਦੀ ਤੁਸੀਂ ਚੀਜ਼ ਪਾਓ ਜਾਂ ਤੁਹਾਡੀ ਕੋਈ ਚੀਜ਼ ਪਾਵੇ। ਜ਼ਿਆਦਾਤਰ ਇਹ ਇਹ ਇਹ ਸਾਈਕੋਲੋਜੀ ਆ, ਕੁੜੀਆਂ ਦੀ ਅਲੱਗ ਆ, ਮੁੰਡਿਆਂ ਦੀ ਅਲੱਗ ਆ। ਇੱਕ ਸਟੇਜ ਆਉਂਦੀ ਆ ਜਦੋਂ ਆਪਾਂ ਨੋਟ ਕੀਤਾ ਹੋਊਗਾ ਆਪਾਂ ਪਹਿਲਾਂ ਕਿੰਨਾ ਇੱਕ ਦੂਸਰੇ ਨਾਲ ਤੁਹਾਡਾ ਚੱਲਦਾ ਸੀ, ਪਰ ਹੌਲੀ ਹੌਲੀ ਤੁਸੀਂ ਆਪਣੀ, ਚਲੋ ਉਹ ਇੱਕ ਵੱਖਰਾ ਫੈਕਟ ਇਹ ਵੀ ਆ ਵੀ ਉਹ ਹਰ ਕੋਈ ਇੰਨੇ ਕੁ ਜੋਗਾ ਹੋ ਜਾਂਦਾ ਵੀ ਜੇ ਕੁਛ ਚੰਗਾ ਲੱਗਾ ਤਾਂ ਉਦਾਂ ਦਾ ਉਹਨੇ ਲੈ ਆਉਣਾ।
1: ਜਾਂ ਫਿਰ ਇਨਸਾਨੀ ਐਵੋਲੂਸ਼ਨ ਹੀ ਕਹਿ ਲਓ ਕਿ ਬੰਦਾ ਥੋੜ੍ਹਾ ਜਿਹਾ ਆਪ ਵੀ ਇੰਨਾ ਕੁ ਅਕਲ ਵਾਲਾ ਹੋ ਜਾਂਦਾ ਜਾਂ ਫਿਰ ਝਿਜਕ ਵਾਲਾ ਹੋ ਜਾਂਦਾ ਕਿ ਹੈ ਨਾ ਕਿ ਨਾਓ ਆਈ ਸ਼ੁੱਡ ਨੋਟ ਬੀ ਡੂਇੰਗ ਦਿਸ ਆਈ ਕੈਨ। ਜਾਂ ਫਿਰ ਉਹੀ ਤੁਹਾਡੀ ਗੱਲ ਕਿ ਇੰਨੇ ਕੁ ਰਿਸੋਰਸ ਖੁਦ ਕੋਲ ਆ ਗਏ ਕਿਉਂ ਤੁਸੀਂ ਚੀਜ਼ ਉਹ ਲੈ ਸਕਦੇ ਹੋ, ਖਰੀਦ ਸਕਦੇ ਹੋ, ਤੁਹਾਨੂੰ ਇਸ ਤਰ੍ਹਾਂ ਕਿਸੇ ਨੂੰ ਕਹਿਣ ਲੱਗੇ ਔਡ ਫੀਲ ਹੁੰਦਾ।
0: ਹਾਂ, ਪਰ ਅਗਲਾ ਪੁਆਇੰਟ ਇੱਕ ਹੋਰ ਵੀ ਆ
1: ਕਿ
0: ਜਦੋਂ ਤੁਸੀਂ ਦੋ ਜਾਂਦੇ ਨਾ ਇੱਕ ਤੋਂ, ਜਦੋਂ ਤੁਸੀਂ ਪਾਰਟਨਰ ਤੁਹਾਡਾ ਆ ਜਾਂਦਾ ਤੁਹਾਡੀ ਜ਼ਿੰਦਗੀ 'ਚ, ਫਿਰ ਤੁਸੀਂ ਉਹਦੇ ਨਜ਼ਰੀਏ ਦੇ ਨਾਲ ਡਰੈਸ ਅਪ ਹੁੰਦੇ ਹੋ।
1: ਹਾਂ, ਇਹ ਗੱਲ ਸਹੀ ਆ।
0: ਫਿਰ ਤੁਹਾਡੇ ਆਪਣੇ ਨਜ਼ਰੀਏ ਹੌਲੀ ਹੌਲੀ ਹੌਲੀ ਹੌਲੀ ਤੁਹਾਡੇ ਬੈਕਫੁੱਟ 'ਤੇ ਚੱਲ ਜਾਂਦੇ ਆ। ਫਿਰ ਤੁਸੀਂ ਵੇਖੋਗੇ ਕਈ ਮੈਂ ਇੱਦਾਂ ਦੇ ਬੰਦੇ ਵੇਖਦਾ ਜਿਹੜੇ ਪਹਿਲਾਂ ਬਹੁਤ ਸੋਹਣਾ ਤਿਆਰ ਹੁੰਦੇ ਸੀ, ਮਤਲਬ ਹੁੰਦੇ ਜਾਂ ਨਹੀਂ ਹੁੰਦੇ ਸੀ, ਪਰ ਮਤਲਬ ਮੈਨੂੰ ਲੱਗਦਾ ਸੀ ਵੀ ਬੜਾ ਸੋਹਣਾ ਉਹਨਾਂ ਦਾ ਡਰੈਸਿੰਗ ਸੈਂਸ ਸੀ, ਪਰ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਨੇ ਉਹਨਾਂ ਦਾ ਡਰੈਸਿੰਗ ਸੈਂਸ ਚੇਂਜ ਹੋ ਗਿਆ ਅਕੋਰਡਿੰਗ ਟੂ ਉਹਨਾਂ ਦੇ ਪਾਰਟਨਰ।
1: ਜ਼ਿਆਦਾਤਰ ਆਪਾਂ ਉਹਨੂੰ ਇੰਨੇ ਜ਼ਿਆਦਾ ਟ੍ਰੈਡੀਸ਼ਨਲ ਪਹਿਰਾਵੇ ਚ ਵੇਖਦੇ ਹਾਂ ਕਿ ਜ਼ਿਆਦਾ ਅਰਬਨ ਟੱਚ ਕੁਛ ਪਾਇਆ ਹੋਵੇ ਓਦਾਂ ਵੀ ਵੇਖੋ ਨੇ ਬੜਾ ਅਜੀਬ ਲੱਗਦਾ, ਡਿਫਰੈਂਟ ਲੱਗਦਾ। ਇਹ ਮੇਰੀ ਸੋਚ ਹੈ।
0: ਅਰਬਨ ਇੱਕ ਲੱਗ ਗਿਆ, ਪਰ ਇੱਕ ਹੁੰਦਾ ਨਾ ਵਾਹ ਵਾਸਤਾ ਹੁੰਦਾ, ਮਤਲਬ ਇੱਕ ਉਹ ਕਲਰ ਕੰਟਰਾਸਟ ਹੁੰਦਾ ਵਾ ਜਾਂ ਕਿੱਦਾਂ ਉਹ ਚੀਜ਼ ਮੈਚ, ਚਲੋ ਇਹ ਨਹੀਂ ਵੇਖੋ, ਖੈਰ ਉਹ ਸਾਡੀ ਆਦਤ ਹੈ ਮੈਂ, ਪਰ ਉਦਾਂ ਗੱਲ ਇਹ ਆ ਵੀ ਫਿਰ ਉਹ ਇੱਕ ਪੁਆਇੰਟ ਆਪਾਂ ਇੱਕ ਪੁਆਇੰਟ ਇਹ ਵੀ ਆ ਵੀ ਫਿਰ ਤੁਸੀਂ ਪਾਰਟਨਰ ਦੇ ਨਜ਼ਰੀਏ ਦੇ ਨਾਲ ਡਰੈਸ ਪਾਉਣਾ ਸ਼ੁਰੂ ਕਰ ਦਿੰਦੇ। ਸੋ ਬੜੇ ਸਾਰੇ ਰੀਜ਼ਨ ਨੇ, ਖੈਰ ਇਹ ਸਾਰੇ ਚੱਲਦੇ ਰਹਿਣਗੇ। ਗੱਲ ਆਪਾਂ ਅੱਜ ਜੇ ਇੱਧਰ ਨੂੰ ਖੜੀ ਤਾਂ ਫਿਰ ਬਹੁਤ ਲੰਮੀ ਨਿਕਲ ਜਾਣੀ ਆ
1: ਗੱਲ, ਪਰ ਆਪਾਂ ਵਾਪਸ
0: ਮੌਸਮ ਤੋਂ ਸਟਾਰਟ ਹੋਈ ਤਾਂ ਆਪਾਂ ਬਾਰਬੀ ਤੱਕ ਲਿਆਂਦੀ ਸੀ। ਅੱਛਾ, ਮੈਂ ਬਾਰਬੀ 'ਤੇ ਥੋੜ੍ਹੀ ਜਿਹੀ ਹੋਰ, ਤੁਸੀਂ ਬਾਕੀ ਤੁਸੀਂ ਆਪ ਨੋਟ ਕਰਿਓ, ਮਤਲਬ ਉਹਦਾ ਤੁਸੀਂ ਇਕੱਲਾ ਇਕੱਲਾ ਫੀਚਰ ਵੇਖੋ ਅਤੇ ਆਸ ਪਾਸ ਆਪਣੇ ਤੁਸੀਂ ਜਿਹੜੀਆਂ ਕੁੜੀਆਂ ਹੁਣ ਯੰਗ ਨੇ ਇਸ ਟਾਈਮ ਦੇ ਉੱਤੇ ਸਕੂਲ ਦੇ ਵਿੱਚ ਨੇ, ਵੱਡੀਆਂ ਨੇ, ਅਤੇ ਮੈਂ ਨਹੀਂ ਕਹਿੰਦਾ ਸਾਰੀਆਂ, ਕੁਛ ਇੱਕ ਜਿਹੜੇ ਫੀਚਰਸ ਨੇ ਉਹ ਮਤਲਬ ਕੁਛ ਇੱਕ ਤਾਂ ਸਾਰੀਆਂ 'ਚ ਹੀ ਨੇ, ਪਰ ਕਈ ਨੇ ਜਿਹੜੀਆਂ ਹੂ ਬਹੂ ਉੱਦਾਂ ਦੀਆਂ ਲੱਗਦੀਆਂ, ਜਿੱਦਾਂ ਉਹਨਾਂ ਦੇ ਜਿਹੜੇ ਜਿਹੜੇ ਲਿਪਸ ਬਣਾਏ ਜਾਂਦੇ ਆ, ਜਿੱਦਾਂ ਉਹਨਾਂ ਨੂੰ ਵੱਡਾ ਆਕਾਰ ਦਿੱਤਾ ਜਾਂਦਾ, ਅੱਜ ਕੱਲ੍ਹ ਤੁਸੀਂ ਵੇਖੋ ਉਹ ਕੁਛ ਹੀ ਆ। ਤੁਸੀਂ ਉਹਨਾਂ ਦੇ ਲਿਪਸਟਿਕ ਲਾਉਣ ਦਾ ਜਿਹੜਾ ਸਟਾਈਲ ਆ ਉਹ ਵੇਖੋ, ਉਹ ਵੀ ਬਿਲਕੁਲ ਬਾਰਬੀ ਵਾਲਾ ਵਾ। ਤੁਸੀਂ ਇਕੱਲਾ ਇਕੱਲਾ ਹੂ, ਉਹਨਾਂ ਦਾ ਵਾਲਾਂ ਦਾ ਜਿਹੜਾ ਸਟਾਈਲ ਆ ਉਹ ਵੀ ਉਹ ਹੋਊਗਾ। ਵਾਲਾਂ ਦੇ ਕਲਰ ਤੁਸੀਂ ਵੇਖੇ ਹੋਣਗੇ, ਕਦੀ ਉਹ ਸੁਨਹਿਰੀ ਕਰਦੀਆਂ ਨੇ, ਕਦੀ ਉਹ ਰੰਗ ਬਿਰੰਗੇ ਕਰਦੀਆਂ ਨੇ, ਕਦੀ ਕੁਛ ਕਦੀ ਕੁਛ, ਹੈ ਨਾ। ਉਹਨਾਂ ਦੇ ਜਿਹੜੀ ਸਰੀਰਕ ਉਹਨਾਂ ਦੀ ਬਣਤਰ ਆ, ਹੈ ਨਾ, ਉਹਦੇ ਬਾਰਬੀ ਦਾ ਹੀਲ ਪਾਉਣਾ ਸਾਰਾ ਕੁਛ, ਮਤਲਬ ਕਈ ਤਾਂ ਇੱਦਾਂ ਤੁਸੀਂ ਵੇਖੋਗੇ ਵੀ ਉਹ ਕੁੜੀਆਂ ਤੁਹਾਨੂੰ ਹੂ ਬਹੂ ਲੱਗਣਗੀਆਂ ਵੀ ਇਹ ਬਾਰਬੀ ਤੁਰੀ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ 'ਚ ਉਹ ਬਾਰਬੀ ਹੀ ਸੋਹਣੀ ਲੱਗਦੀ ਸੀ ਕਿਉਂਕਿ ਉਹ ਖਿਡਾਉਣਾ ਸੀ। ਪਰ ਮੇਰਾ, ਚਲੋ ਸਾਡਾ ਕੰਸਰਨ ਇੱਥੇ ਇਹ ਨਹੀਂ,
1: ਜਾਂ ਫਿਰ ਆਪਾਂ ਨੂੰ ਇਹ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਇਹ ਇੱਕ ਬੈਂਚ ਮਾਰਕ ਨਹੀਂ ਹੋਣਾ ਚਾਹੀਦਾ ਆਫ ਬਿਊਟੀ।
0: ਹਾਂ, ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਸ਼ਾਇਦ ਮੇਰੇ ਥੋਟ ਇਹ ਆਉਣ ਡਿਆ ਸੀ ਕਿ ਜਿੱਦਾਂ ਦੇ ਸਾਨੂੰ ਸਮੇਂ ਚਿਰਾਂ ਤੋਂ ਪਰੋਸੇ ਜਾਂਦੇ ਫੈਸ਼ਨ ਨੇ,
1: ਆਈਡੀਆਜ਼ ਨੇ,
0: ਖਿਡੌਣੇ ਨੇ, ਕੀ ਅਗਲੀ ਜਨਰੇਸ਼ਨ ਉਦਾਂ ਦੀ ਤਾਂ ਨਹੀਂ ਹੋ ਜਾਂਦੀ?
1: ਹੋ ਜਾਂਦੇ ਆ
0: ਲੁੱਕ ਵਾਈਜ਼, ਕੀ ਉਦਾਂ ਦੀ ਤਾਂ ਨਹੀਂ ਹੋ ਜਾਂਦੀ ਕਿਤੇ? ਇਹ ਵੱਡਾ ਵੱਡਾ ਕੰਸਰਨ ਹੈ ਇਸ ਟਾਈਮ ਉੱਤੇ। ਅੱਜ ਆਪਾਂ ਜਿਹੜੇ ਜਿਹੜੇ ਖਿਡੌਣਿਆਂ ਨਾਲ ਸਾਡੇ ਬੱਚੇ ਖੇਡ ਰਹੇ ਨੇ, ਹੁਣ ਤਾਂ ਹੋਰ ਵੀ ਖਤਰਨਾਕ ਆ,
1: ਕਿਉਂਕਿ
0: ਪੈਪਾ ਪਿਗ ਤੇ ਇਹ ਆ ਗਿਆ, ਪਰ ਨਹੀਂ ਉਹ ਤੇ ਇੱਕ ਹੋਰ ਚੀਜ਼ ਆ। ਚਲੋ ਉਹਨਾਂ ਪੈਪਾ ਪਿਗ ਦਾ ਪਤਾ ਕੀ ਫਰਕ ਆ, ਉਹਦੇ ਕੁਛ ਫੀਚਰ ਆ ਜਾਣਗੇ, ਪਰ ਪੈਪਾ ਪਿਗ ਜਿਹੜਾ ਡਿਫਾਈਨਡ ਆ ਵੀ ਉਹ ਇੱਕ ਜਾਨਵਰ ਆ, ਉਹਦੇ 'ਚ ਉਹ ਨਹੀਂ ਹੈਗਾ, ਹਿਊਮਨ ਨਹੀਂ ਹੈਗਾ। ਪਰ ਫਿਰ ਵੀ ਹਾਂ, ਕੰਸਰਨ ਹੈਗਾ ਵਾ ਅੱਜ ਦੇ ਸਮੇਂ 'ਚ ਜਿਹੜੀ ਅਗਲੀ ਜਨਰੇਸ਼ਨ ਆ, ਸਾਡੇ ਲਈ ਕੀ ਕੰਸਰਨਿੰਗ ਪੁਆਇੰਟ ਹੋ ਸਕਦੇ ਆ? ਪੈਪਾ ਪਿਗ ਆ, ਬਿੱਲੀਆਂ ਨੇ, ਟੈਡੀ ਨੇ, ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੋਰ, ਹੁਣ ਤਾਂ ਮੈਨੂੰ ਨਾਮ ਹੀ ਨਹੀਂ ਪਤਾ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ ਆਉਂਦੀਆਂ, ਹੁਣ ਬਾਕੀ ਜ਼ਿਆਦਾ ਪਤਾ ਹੋਊਗਾ ਜਿਹੜੇ, ਹਾਂ, ਕਿਉਂਕਿ ਹੁਣ ਤੇਜ਼ੀ ਦੇ ਨਾਲ ਇਹ ਨੇ, ਹੁਣ ਜ਼ਿਆਦਾ ਜਿਹੜੀ ਆ ਉਹ ਰੋਬੋਟਿਕ ਟੱਚ ਆ।
1: ਐਨੀਮੇ ਕਲਚਰ ਆ ਭਾਅ ਜੀ ਮੇਜਰਲੀ, ਹੁਣ ਨਾ ਜੈਪਨੀਜ਼ ਐਨੀਮੇ ਕਲਚਰ ਬਹੁਤ ਹੈਵੀਲੀ ਆ ਅਤੇ ਅਡਲਟਸ ਦੇ ਅੰਦਰ ਬਹੁਤ ਹੈ, ਇਹਦੇ ਉੱਪਰ ਵੀ ਆਪਾਂ ਕਿਸਨ ਕਰਾਂਗੇ ਪ੍ਰੋਪਰ। ਇਹ ਪੂਰੀ ਇੱਕ ਇੰਡਸਟਰੀ ਹੈ ਜਿਹੜੀ ਸ਼ਾਇਦ ਮੇ ਬੀ ਕਹਿ ਲਓ ਸਾਡੇ ਕਲਚਰ ਨੂੰ ਹਜੇ ਤੱਕ ਟੱਚ ਨਹੀਂ ਕੀਤੀ ਹੈ, ਜਾਂ ਫਿਰ ਜੇ ਕਰਨਾ ਸ਼ੁਰੂ ਹੋ ਗਿਆ ਸਾਨੂੰ ਨਹੀਂ ਪਤਾ, ਪਰ ਐਨੀਮੇ ਇੰਨੇ ਜ਼ਿਆਦਾ ਇੱਕ ਪੈਰਲਰ ਇੰਡਸਟਰੀ ਆ। ਐਂਡ ਤੁਹਾਨੂੰ ਐਨੀਮੇ ਜਿਸ ਆਪਾਂ ਕਾਰਟੂਨ ਹੀ ਹੁੰਦਾ ਬੇਸਿਕਲੀ ਐਨੀਮੇ, ਪਰ ਉਹ ਹੁੰਦਾ ਜਦੋਂ ਅਡਲਟ ਧਾਰਾ 'ਚ ਚੱਲਣਾ ਸ਼ੁਰੂ ਹੋ ਜਾਵੇ ਕਾਰਟੂਨ। ਅਡਲਟ ਦੇ ਅੰਦਰ ਇਹ ਕਿ ਸਮਝੋ, ਜਿਸ ਤੁਸੀਂ ਫਿਲਮ ਦੇਖੀ ਰੌਕ ਸਟਾਰ, ਹੈ ਨਾ, ਜੇ ਰੌਕ ਸਟਾਰ ਸਿਰਫ ਕਾਰਟੂਨਸ ਦੇ ਨਾਲ ਬਣੀ ਹੋਵੇ, ਸੋ ਉਸ ਤਰੀਕੇ ਨਾਲ ਉਹ ਇੱਕ ਪ੍ਰੋਪਰ ਕੈਰੈਕਟਰਸ ਨੇ, ਲੋਕਾਂ ਨੇ
0: ਬੜੀਆਂ ਫਿਲਮਾਂ
1: ਲੋਰਸ ਬਣਾਈਆਂ ਹੋਈਆਂ ਆਸੇ ਪਾਸੇ, ਡਰੈਗਨ ਬਾਲਸ ਹੀ ਵਗੈਰਾ ਬੜੇ ਮਸ਼ਹੂਰ ਨੇ, ਉਹ ਥੋੜ੍ਹੇ ਹੋ ਜਾਂਦੇ ਆ ਸੁਪਰਸਟੀਸ਼ਨ ਵਾਲੇ ਪਾਸੇ ਜਾਂ ਸੁਪਰ ਹੀਰੋਜ਼ ਵਾਲੇ ਪਾਸੇ ਚੱਲ ਜਾਂਦੇ ਆ, ਪਰ ਲੋਕਾਂ ਨੂੰ ਫਤੂਰ ਪੂਰਾ ਇਸ ਚੀਜ਼ ਦਾ। ਤੋ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹ ਜ਼ਿਆਦਾ ਪਸੰਦ ਆ ਰਿਹਾ, ਜੋ ਮੈਂ ਜਿੰਨਾ ਕੁ ਮੈਂ ਦੇਖਿਆ। ਅੱਜ ਕੱਲ੍ਹ ਜਨਰੇਸ਼ਨ ਮਤਲਬ 12-13-14 ਸਾਲ ਵਾਲਾ, ਕਿਉਂਕਿ ਇਹੀ ਮੇਨ ਇੰਪ੍ਰੈਸ਼ਨੇਬਲ ਮਾਈਂਡਸ ਇਹ ਵਾਲੇ ਹੁੰਦੇ ਆ, ਹੈ ਨਾ, ਇਹੀ ਤੁਹਾਡਾ ਪੋਪ ਕਲਚਰ ਤੁਹਾਡੀ ਸੋਸਾਇਟੀ ਡਰਾਈਵ ਕਰਦੇ ਆ।
0: ਤੇ ਪਰ ਇਹ ਕਾਫੀ ਚੀਜ਼ਾਂ ਸਾਡੇ ਲਈ ਮਤਲਬ ਜੇ ਤੁਸੀਂ ਵੇਖੋ ਤੇ ਕਾਫੀ ਕੰਸਰਨਿੰਗ ਨੇ, ਕਿਉਂਕਿ ਕਈ ਚੀਜ਼ਾਂ ਨਾ ਰਿਵਰਸ ਨਹੀਂ ਹੋ ਸਕਦੀਆਂ।
1: ਹਾਂ ਓਬਵੀਅਸਲੀ
0: ਕਈ ਚੀਜ਼ਾਂ ਰਿਵਰਸ ਹੋ ਜਾਂਦੀਆਂ, ਕਈ ਨਹੀਂ ਹੋ ਸਕਦੀਆਂ। ਤੁਸੀਂ ਮਤਲਬ ਕਈ ਚਿਹਰਿਆਂ ਨੂੰ ਤੁਸੀਂ ਬਹੁਤ ਗੌਰ ਦੇ ਨਾਲ ਵੇਖੋ, ਛੋਟੀ ਛੋਟੀ ਉਮਰ ਆ, ਆਪਣੇ ਹੀ ਨੇ, ਆਪਣਾ ਪਰਿਵਾਰ ਹੀ ਆ, ਪਰ ਕਈ ਵਾਰੀ ਤੁਹਾਨੂੰ ਤਰਸ ਆਉਂਦਾ, ਤੁਹਾਨੂੰ ਲੱਗ ਰਿਹਾ ਹੁੰਦਾ ਵਾ ਵੀ ਮਤਲਬ ਇਹ ਕੀ ਹੋ ਰਿਹਾ ਵਾ, ਕੱਲ੍ਹ ਨੂੰ ਕਿਹੜੇ ਪਾਸੇ ਨੂੰ ਜਾਣੀਆਂ ਨੇ ਗੱਲਾਂ। ਮਤਲਬ ਇੱਕ ਸਟੇਜ ਆਊਗੀ ਵੀ ਉਹ ਫਿਰ ਮਜਬੂਰੀ ਹੋ ਜੂਗੀ ਵੀ ਤੁਹਾਨੂੰ ਸੋ ਐਂਡ ਸੋ ਇੱਕ ਹੱਦ ਤੱਕ ਤੁਹਾਨੂੰ ਖਰਚਾ, ਟਾਈਮ ਇਨਵੈਸਟ, ਫੈਸ਼ਨ, ਤੁਹਾਨੂੰ ਉਹ ਸਾਰਾ ਕੁਛ ਮੇਕਅਪ ਦਿਸ ਦੈਟ ਉਹ ਤੁਹਾਨੂੰ ਕਰਨਾ ਹੀ ਪੈਣਾ ਵਾ,
1: ਮਤਲਬ ਬੇਅਰ ਮਿਨੀਮਮ 'ਚ ਆ ਜਾਂਦੀਆਂ ਚੀਜ਼ਾਂ ਕਿ ਇਹ ਤਾਂ ਕਰਨਾ ਹੀ ਆ,
0: ਉੱਥੇ ਕੋਈ ਆਪਸ਼ਨ ਨਹੀਂ ਆ। ਫਿਰ ਤੁਹਾਨੂੰ ਫਿਰ ਉੱਥੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ, ਸਾਡੇ ਕੋਲ ਇੰਪੋਰਟੈਂਟ ਕੀ ਅੱਜ ਦੇ ਸਮੇਂ 'ਚ ਸਮਾਂ, ਸਾਡੇ ਕੋਲ ਸਮਾਂ ਨਹੀਂ ਹੈਗਾ ਨਾ। ਅਤੇ ਜਿਹੜੇ ਉੱਦਾਂ ਹੀ ਨਹਾ ਕੇ ਮੰਨ ਲਓ ਕੌੜਾ ਤੇਲ ਮਲ ਕੇ ਸਿਰ ਦੇ ਉੱਤੇ ਅਤੇ ਮਾ ਕੇ ਮਾੜੀ ਜਿਹੀ ਕਰੀਮ ਤੁਰ ਪੈਂਦੇ ਆ, ਮੰਨ ਲਓ ਉਹਨਾਂ ਕੋਲੋਂ ਸਮਾਂ ਮੈਨੇਜ ਕਰਨਾ ਇੰਨਾ ਔਖਾ ਪਿਆ ਹੋਇਆ ਪਿਆ। ਅਤੇ ਜਿਹੜੇ ਬੰਦੇ ਨੇ ਮੰਨ ਲਓ ਸਵੇਰੇ ਇੱਕ ਘੰਟਾ ਜਿਹਨੂੰ ਜਿਹੜਾ ਦੂਸਰੇ ਤੋਂ ਐਕਸਟਰਾ, ਮਤਲਬ ਬਾਕੀ ਤਾਂ ਲੱਗਣਾ ਹੀ ਲੱਗਣਾ, ਦੂਸਰਿਆਂ ਤੋਂ ਐਕਸਟਰਾ ਜਿਹਨੂੰ ਇੱਕ ਘੰਟਾ ਤਿਆਰ ਹੋਣ ਦੇ ਲਈ ਲਾਉਣਾ ਪੈਂਦਾ, ਮੇਕਅਪ ਲਈ ਲਾਉਣਾ ਪੈਂਦਾ, ਅਤੇ ਸ਼ਾਮੀ ਫਿਰ 15-20 ਮਿੰਟ ਉਹਨੂੰ ਲਾਉਣ 'ਤੇ ਲਾਉਣਾ ਪੈਂਦਾ, ਮੰਨ ਲਓ ਦਿਹਾੜੀ ਦਾ 1.5 ਘੰਟਾ
1: ਸਿਰਫ
0: ਜਿਹਨੂੰ ਇਸੇ ਕੰਮ ਦੇ ਉੱਤੇ ਲਾਉਣਾ ਪੈਂਦਾ। ਅਤੇ ਹਫ਼ਤੇ ਦੇ ਵਿੱਚ ਹੋ ਸਕਦਾ ਵੀ ਉਹਦੀ ਸ਼ੋਪਿੰਗ ਦੇ ਲਈ ਵੀ ਘੰਟਾ ਆਉਣ ਜਾਣ ਆਉਣਾ ਜਾਣਾ ਪਵੇ। ਸੋ ਜੇ ਆਪਾਂ ਔਨ ਐਵਰੇਜ ਦਿਹਾੜੀ ਦਾ ਮੰਨ ਲਓ 2 ਘੰਟੇ ਵੀ ਲਾਈਏ, ਤੇ
1: ਜੇ ਹਫ਼ਤੇ ਦੇ ਹੋ ਗਏ ਕਿੰਨੇ, 12, ਇੱਕ ਦਿਨ ਛੁੱਟੀ ਕਰ ਲਓ।
0: ਹਾਂ ਆਹ ਤਾਂ ਸਾਡੇ ਸ਼ੈੱਫ ਵਾਲੀ ਗੱਲ ਹੋ ਗਈ ਹੁਣ, ਉਹਨੇ ਨਵਾਂ ਨਵਾਂ ਪ੍ਰੈਂਟਸ ਆਇਆ, ਉਹਨੇ ਵਿਚਾਰੇ ਨੇ ਗੰਢਾ ਛਿੱਲਿਆ, ਉਹ ਕੱਢ ਕੇ ਨਾ ਚਾਈਨੀਜ਼ ਹੁੰਦਾ ਵੀਤਨਾਮੀਜ਼ ਹੁੰਦਾ ਸ਼ੈੱਫ, ਅਤੇ ਉਹਨੂੰ ਕਹਿੰਦੇ ਵੀ ਇਹਦੀ ਟ੍ਰੇਨਿੰਗ ਕਰਾਉਣੀ ਆ, ਅਤੇ ਉਹਨੇ ਕੱਢਿਆ ਉਹਦੇ ਵਿੱਚੋਂ ਬਿਨ 'ਚੋਂ ਚੁੱਕਿਆ, ਕਹਿੰਦਾ ਵੇਖ ਤੂੰ ਗੰਢਾ ਅਗਲੇ ਪਾਸਿਓਂ ਅਤੇ ਪਿਛਲੇ ਪਾਸਿਓਂ ਕਿੰਨਾ ਵੱਢ ਕੇ ਸੁੱਟਿਆ,
1: ਓਕੇ ਇਹ ਕਿੰਨੀ ਖਰਾਬੀ ਵੇਸਟੇਜ ਕਰਤੀ।
0: ਅਤੇ ਉਹਨੇ ਆਪਣੀ ਕਰਦ ਕੱਢੀ, ਉਹਨਾਂ ਕੋਲ ਤਿੱਖੀਆਂ ਬੜੀਆਂ ਹੁੰਦੀਆਂ ਕਰਦਾਂ, ਅਤੇ ਉਹਨੇ ਕਰਦ ਕੱਢ ਕੇ ਅਤੇ ਉਹਦੇ 'ਚੋਂ ਮਤਲਬ ਠੀਕ ਠਾਕ ਜਿਹਾ ਗੰਢਾ ਜਿਹੜਾ ਵਾਪਸ ਜਿਹੜਾ ਚੋਪਿੰਗ ਬੋਰਡ 'ਤੇ ਰੱਖਿਆ, ਉਹਨੂੰ ਐਂ ਸਾਫ਼ ਸੂਫ ਕੀਤਾ, ਕੱਟਿਆ, ਅਤੇ ਉਹ ਨਿੱਕੀ ਜਿਹੀ ਢੇਰੀ ਬੜੀ ਵਧੀਆ ਬਣ ਗਈ। ਕਹਿੰਦਾ ਵੇਖ ਵੀ ਇਹ ਆ ਇੱਕ ਗੰਢੇ ਪਿੱਛੇ ਤੂੰ ਇੰਨਾ ਵੇਸਟ ਕਰਤਾ ਇਹ ਗੰਢਾ, ਹੈ ਨਾ, ਅਤੇ ਇਹ ਇੰਨੇ ਗੰਢੇ ਦੇ ਨਾਲ ਮੈਂ ਓਮਲੇਟ ਬਣਾ ਸਕਦਾ। ਅਤੇ ਉਹ ਬਣਿਆ ਓਮਲੇਟ ਜਿਹੜਾ ਉਹ $12 ਦਾ ਵਿਕਦਾ ਇੱਥੇ, ਉਹ $12 ਦੇ ਵਿੱਚ ਇੰਨੀ ਗਰੋਸਰੀ ਆਉਣੀ ਆ, ਅੱਗੇ ਫਿਰ ਉਸ ਗਰੋਸਰੀ ਦੇ ਨਾਲ ਇੰਨਾ ਉਹਨੇ ਕਰ ਕਰਾ ਕੇ ਨਾ ਉਹਨੇ ਮਹੀਨੇ ਦਾ ਵਾਹਵਾ ਹੀ ਪੈਸਾ ਕੱਢਤਾ ਉਹਦੇ ਵੱਲ।
1: ਬੰਦਾ ਤਾਂ ਨਹੀਂ ਬੇਹੋਸ਼ ਹੋ ਗਿਆ ਕਿਤੇ,
0: ਕਹਿੰਦਾ ਭਾਜੀ ਮੇਰੇ ਕੋਲ ਉਹ ਮੇਰੇ ਕੋਲ ਆਇਆ, ਕਹਿੰਦਾ ਭਾਜੀ ਮੈਨੂੰ ਇਹਨਾਂ ਨੂੰ ਕਹੋ ਮੈਨੂੰ ਹੋਰ ਕੰਮ ਦੇ ਦਿਆ ਕਰਨ, ਗੰਢੇ ਨਹੀਂ ਆਉਂਦਾ ਮੈਂ ਚੱਲਿਆ ਕਰ,
1: ਮੇਰੇ ਕਰਕੇ ਬਿਜ਼ਨਸ ਹੀ ਡਾਊਨ ਹੋਣਾ ਸ਼ੁਰੂ ਹੋ ਗਿਆ ਬਾਈ, ਮੇਰੇ ਬੜੇ ਬੁਰੇ ਹਾਲਾਤ ਆ।
0: ਉਹ ਜਦੋਂ ਮੈਂ ਨਿੱਕੀ ਨਿੱਕੀ ਚੀਜ਼ ਤੋਂ ਹੌਲੀ ਹੌਲੀ ਹੌਲੀ ਹੌਲੀ ਗਾਂਹ ਵੱਡਾ ਸੋਚਣ ਲੱਗ ਪੈਂਦੇ, ਤਾਂ ਉਹ ਵਾਕਈ ਗੱਲਾਂ ਪਤਾ ਨਹੀਂ ਕਿੱਥੇ ਕਿੱਥੇ ਕਿੱਥੇ ਕਿੱਥੇ ਪਹੁੰਚ ਜਾਂਦੀਆਂ, ਪਰ ਹਾਂ ਇਹ ਬਹੁਤ ਵੱਡੇ ਪਾਸੇ ਨੂੰ ਚੱਲ ਜਾਂਦੀਆਂ ਨੇ, ਪਰ ਉਹਦੇ ਵਿੱਚੋਂ ਛੋਟਾ ਜਿਹਾ ਲੈਸਨ ਸਾਨੂੰ ਜ਼ਰੂਰ ਲੈ ਲੈਣਾ ਚਾਹੀਦਾ। ਮੇਨ ਕੰਸਰਨ ਇਹ ਆ ਕਿ ਜਿਹੜੀ ਚੀਜ਼ ਸਾਨੂੰ ਇੱਕ ਟਾਈਮ ਦੇ ਉੱਤੇ ਬੜੀ ਉਹ ਕਰਦੀ ਆ, ਫੈਸ਼ਨੇਟ
1: ਫੈਸੀਨੇਟ
0: ਕਰਦੀ ਆ, ਹੈ ਨਾ, ਅਤੇ ਉਹ ਚੀਜ਼ ਆਪਾਂ ਪਾਉਣ ਦੇ ਲਈ ਮਤਲਬ ਬੜੇ ਆਪਾਂ ਤੱਤੇ ਠੰਡੇ ਹੁੰਦੇ ਹਾਂ, ਜਦੋਂ ਸਾਡੇ ਕੋਲ ਪੈਸਾ ਆਉਂਦਾ ਆਪਾਂ ਪਾ ਲੈਂਦੇ ਹਾਂ, ਪਰ ਹੌਲੀ ਹੌਲੀ ਉਹ ਸਾਡੀ ਸਾਈਕੀ 'ਚ ਅਸੀਂ ਉੱਦਾਂ ਦੇ ਬਣਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਉਹ ਜਚਾ ਦਿੱਤਾ ਵੀ ਇਹ ਸਭ ਤੋਂ ਸੋਹਣੀ ਚੀਜ਼ ਆ, ਇਹ ਸਭ ਤੋਂ ਵਧੀਆ ਚੀਜ਼ ਆ, ਇੱਦਾਂ ਦਾ ਹੀ ਸਭ ਤੋਂ ਵਧੀਆ ਹੁੰਦਾ। ਪਰ ਜਿਹੜਾ ਆਪਣੇ ਆਪ ਦੇ ਨਾਲ ਛੇੜਛਾੜ ਕਰਨੀ, ਆਪਣੇ ਕੁਦਰਤੀ ਨੈਣ ਨਕਸ਼ਾਂ ਦੇ ਨਾਲ ਛੇੜਛਾੜ ਕਰਨੀ, ਇਹ ਬੜਾ ਕੁੱਤਾ ਕੰਮ ਆ, ਇਹ ਇਹਦੇ ਵਿੱਚ ਰਿਵਰਸ ਨਹੀਂ ਹੈ।
1: ਰਿਵਾਜ਼ ਵੀ ਬਹੁਤ ਹੋ ਗਿਆ ਨਾ, ਮਤਲਬ ਅਗੇਨ ਐਨੀਮੇ ਕੋਰੀਅਨ ਵਗੈਰਾ ਕਲਚਰ ਇੰਨਾ ਜ਼ਿਆਦਾ ਆ ਗਿਆ, ਸੋ ਇਹ ਹੁਣ ਬੜੀ ਨੋਰਮਲ ਗੱਲਾਂ ਹੋ ਗਈਆਂ, ਹੈ ਨਾ, ਬੋਟੋਕਸ ਵਗੈਰਾ ਦੀ ਯੂਸੇਜ ਹੋ ਗਈ, ਇੱਕ ਆਹ ਲਿਪ ਜੋਬ ਬਹੁਤ ਹੁੰਦਾ, ਪਹਿਲੇ ਹੀਰੋਇਨਾਂ ਵਗੈਰਾ ਦਾ ਹੀ ਸੁਣੀਦਾ ਸੀਗਾ, ਹੈ ਨਾ, ਹੁਣ ਤਾਂ ਨੋਰਮਲੀ ਸੁਣਨ 'ਚ ਆ ਜਾਂਦਾ ਕਿ ਜੇ ਕਿਸੇ ਕੋਲ ਅੱਛਾ, ਇਫ ਦੇ ਆਰ ਫਾਈਨੈਂਸ਼ੀਅਲੀ ਵੈਰੀ ਵੈਲ ਤੇ ਉਹ ਹੁਣ ਪਲਾਸਟਿਕ ਵੀ ਯੂਜ਼ ਕਰ ਲੈਂਦੇ ਆਪਣੇ ਉੱਪਰ ਆਪਣੇ ਫੀਚਰਸ ਨੂੰ ਬੈਟਰ ਕਰਨ ਲਈ।
0: ਹੁਣ ਪਲਾਸਟਿਕ ਸਰਜਰੀ ਤੱਕ ਪਹੁੰਚ ਚੁੱਕਾ ਕੰਮ, ਹੈ
1: ਨਾ। ਚਲੋ ਖੈਰ, ਆਪਾਂ ਗੱਲਬਾਤ ਕਰ ਰਹੇ ਹੈਗੇ ਟੀਮ
0: ਫੈਸ਼ਨ ਵੱਲ ਨਹੀਂ ਜਾਂਦੇ, ਫਿਰ ਆਪਾਂ ਵਾਪਸ ਮੌਸਮ ਵੱਲ ਹੀ ਆਉਂਦੇ ਹਾਂ। ਅਸੀਂ ਮੌਸਮ ਦਾ ਘੇਰੇ ਨੇ, ਪਰ ਜੋ ਕੁਛ
1: ਮੌਸਮ
0: ਵੇਖੀ ਦਾ, ਪੜ੍ਹੀ ਦਾ, ਜੋ ਕੰਸਰਨ ਕੁਛ ਲੋਕਾਂ ਦੇ ਵੇਖੀ ਦੇ, ਜੋ ਆਪ ਓਬਜ਼ਰਵ ਕਰੀਦਾ, ਉਹ ਚੀਜ਼ਾਂ ਸ਼ਾਇਦ ਕਿਸੇ ਨਾ ਕਿਸੇ ਦੇ ਕਿਤੇ ਨਾ ਕਿਤੇ ਕਿਸੇ ਤਰੀਕੇ ਕੰਮ ਆ ਜਾਣ ਅਤੇ ਜ਼ਿਆਦਾ ਬਿਹਤਰ ਆ, ਕਿਉਂਕਿ ਇਹ ਚੀਜ਼ਾਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਵਾਪਸ ਮੁੜ ਕੇ ਬੰਦਾ ਪਰਤੀ ਨਾ ਸਕੇ, ਉਹ ਸਾਈਕੋਲੋਜੀਕਲੀ ਤੁਹਾਡੇ 'ਤੇ ਕਿੰਨਾ ਅਸਰ ਕਰਨਗੇ। ਮੰਨ ਲਓ ਕੱਲ੍ਹ ਨੂੰ ਤੁਸੀਂ ਉਸ ਮੂੰਹ ਮਾਂਦਰੇ ਤੋਂ ਵਾਪਸ ਪਰਤਣਾ ਅਤੇ ਤੁਹਾਡੇ ਕੋਲ ਆਪਸ਼ਨ ਹੀ ਨਾ ਹੋਵੇ, ਉਹ ਸਾਈਕੋਲੋਜੀਕਲੀ ਤੁਹਾਨੂੰ ਕਿੰਨਾ ਪੇਨਫੁੱਲ ਹੋਣਗੀਆਂ ਅੱਗੇ ਚੱਲ ਕੇ ਜ਼ਿੰਦਗੀ 'ਚ। ਮਤਲਬ ਆਪਾਂ ਸੋਹਣੇ ਤੋਂ ਹੋਰ ਸੋਹਣੇ ਅਤੇ ਹੋਰ ਸੋਹਣੇ ਆਪਾਂ ਬਣਨ ਦੇ ਚੱਕਰ ਦੇ ਵਿੱਚ, ਜਿਹਨੂੰ ਆਪਾਂ ਬਹੁਤ ਸੋਹਣਾ ਵੀ ਕਹਿ ਦਿੰਦੇ ਨਾ, ਆਹ ਕਿੱਡਾ ਸੋਹਣਾ ਵਾ, ਆਹ ਕਿੱਡੀ ਸੋਹਣੀ ਆ,
1: ਉਹ ਜ਼ਰੂਰੀ ਨਹੀਂ ਹਰ ਕਿਸੇ ਦੀ ਅੱਖ ਦੇ ਮੂਹਰੇ, ਮਤਲਬ
0: ਹਾਂ, ਅਤੇ ਉਹਨੂੰ ਵੀ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਆ, ਪਰ ਮੈਂ ਹੋਰ ਸੋਹਣੀ ਬਣਾ।
1: ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਦੀ ਬਿਹੋਲਡਰ, ਪਤਾ ਨਹੀਂ ਕਿੰਨੇ ਕਿਹਾ ਸੀਗਾ, ਪਰ ਇਹ ਗੱਲ ਤੇ ਸੱਚੀ ਗੱਲ
0: ਸੋਹਣੀ, ਗੱਲ ਸੋਹਣੀ ਆ। ਚਲੋ ਐਨੀਵੇ, ਹੋਰ ਕੀ ਚੱਲ ਰਿਹਾ ਲਾਈਫ 'ਚ?
1: ਮੌਸਮ ਜੀ ਇਸ ਤਰ੍ਹਾਂ ਚੇਂਜ ਹੋਇਆ ਕਿ ਪਤਝੜ ਆ ਗਈ ਹੈ ਕ੍ਰਿਕਟ ਪ੍ਰੇਮੀਆਂ ਦੀ ਲਾਈਫ ਦੇ ਅੰਦਰ, ਕਿਉਂਕਿ IPL ਖਤਮ ਹੋ ਗਿਆ, RCB ਆਪਣਾ,
0: ਮੈਂ ਅੱਗੇ ਕਹਿੰਦਾ ਹਾਂ ਕਰ ਹੀ ਰਿਹਾ ਮੈਂ ਗੱਲ, ਦੁਨੀਆ ਖਤਮ ਜੀ ਲੱਗਣੀ
1: ਹੈ ਨਾ, ਹੁਣ ਕੁਛ ਨਹੀਂ ਹੈ। ਖੈਰ, ਅਗਲਾ ਸੀਜ਼ਨ ਬਹੁਤ ਮਜ਼ੇਦਾਰ ਹੋਏਗਾ ਇਨ ਟਰਮਸ ਆਫ ਆਕਸ਼ਨਸ ਐਂਡ ਟ੍ਰੇਡ ਆਫਸ।
0: ਅੱਛਾ, ਚੇਂਜ ਹੋਣੇ ਬੰਦੇ
1: ਬਹੁਤ, ਜੋ ਓਬਵੀਅਸਲੀ ਇੱਕ ਆ ਗਿਆ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਤੋਂ ਖਬਰ ਆ ਚੁੱਕੀ ਕਿ ਹਾਰਦਿਕ ਪਾਂਡਿਆ ਨੇ ਓਫੀਸ਼ੀਅਲੀ ਮੁੰਬਈ ਦੀ ਕੈਪਟਨਸੀ ਛੱਡਤੀ ਆ।
0: ਅੱਛਾ,
1: ਐਜ਼ ਅ ਪਲੇਅਰ ਰਹਿਣਗੇ ਨਹੀਂ ਰਹਿਣਗੇ, ਓਬਵੀਅਸਲੀ ਸ਼ਾਇਦ ਨਹੀਂ ਰਹਿਣਗੇ, ਪਰ ਓਫੀਸ਼ੀਅਲੀ ਕੈਪਟਨਸੀ ਦਾ ਛੱਡਤੀ ਆ।
0: ਅੱਛਾ, ਛੱਡਤੀ ਆ,
1: ਹਾਂ, ਇਹ ਇੰਡੀਅਨ ਐਕਸਪ੍ਰੈਸ।
0: ਮੈਨੂੰ ਤਾਂ ਪਤਾ ਲੱਗਾ ਉਹ ਵੀ ਸ਼ਰਮਾ ਵੀ ਛੱਡਣ ਲੱਗਾ ਵਾ ਜਾਂ ਕੱਢਣ ਲੱਗੇ ਰੋਹਿਤ।
1: ਰੋਹਿਤ ਸ਼ਰਮਾ ਦੇ ਨਾਲ ਨਾ ਐਕਚੁਅਲੀ ਉਹਦੇ ਮੋਢੇ ਦੇ ਨਾਲ ਇੱਕ ਸਦਾ ਪ੍ਰੋਬਲਮ ਰਹੀ ਆ, ਉਹਦੀ ਦੁਬਾਰਾ ਤੋਂ ਇੰਜਰੀ ਓਪਨ ਹੋ ਗਈ ਆ, ਆਈ ਗੈਸ ਬਿਕੋਜ਼ ਹੀ ਇਜ਼ 39 ਐਂਡ ਉਹ ਕੋਸ਼ਿਸ਼ ਕਰ ਰਿਹਾ ਸ਼ਾਇਦ ਉਹ 27 ਦਾ ਵਰਲਡ ਕੱਪ ਖੇਲ ਸਕੇ, ਕਿਉਂਕਿ ਲਾਈਫ 'ਚ ਬਸ ਇੱਕੋ ਚੀਜ਼ ਰਹਿ ਗਈ ਰੋਹਿਤ ਸ਼ਰਮਾ ਜੋ ਨਹੀਂ ਜਿੱਤ ਪਾਇਆ, ਉਹ ਹੈ ਕ੍ਰਿਕਟ ਵਰਲਡ ਕੱਪ। ਸੋ ਮੇਰੇ ਖਿਆਲ ਨਾਲ ਮੇ ਬੀ ਜੇ ਉਹ ਕਲੈਸ਼ ਹੁੰਦਾ ਹੋਇਆ ਤਾਂ ਉਹ ਸ਼ਾਇਦ ਨਾ ਵੀ ਖੇਲੇ ਅਗਲੇ ਸਾਲ, ਕਿਉਂਕਿ ਕੈਪਟਨਸੀ ਤਾਂ ਦੁਬਾਰਾ ਮਿਲੇਗੀ ਨਹੀਂ, ਹੈ ਨਾ। ਫਿਰ ਰਿਸ਼ਭ ਪੰਤ ਦਾ ਕਾਫੀ ਓਬਵੀਅਸ ਲੱਗ ਰਿਹਾ ਕਿ ਕੈਪਟਨਸੀ ਤਾਂ ਜਾਏਗੀ ਹੀ ਜਾਏਗੀ, ਉਸ ਟੀਮ ਦੇ ਅੰਦਰ ਉਹਨਾਂ ਨੂੰ ਸ਼ਾਇਦ ਨਵਾਂ ਕੈਪਟਨ ਕੋਈ ਬਾਏ ਕਰਨ ਦੀ ਲੋੜ ਪੈਣੀ ਨਹੀਂ, ਕਿਉਂਕਿ ਏਡਨ ਮਾਰਕਰਮ ਅਤੇ ਮਿਚ ਮਾਰਸ਼ ਦੋਨੋਂ ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਟੀਮਸ ਨੂੰ ਅਤੇ ਜੋ ਡੋਮੈਸਟਿਕ ਵੀ ਖੇਡ ਲੀਡ ਕਰਦੇ ਹੀ ਆ। ਰਿਤੂਰਾਜ ਗਾਇਕਵਾੜ ਨੂੰ ਲੈ ਕੇ ਬਹੁਤ ਕਿਆਸ ਲੱਗ ਰਿਹਾ, ਕਿਉਂਕਿ ਐਜ਼ ਅ ਬੈਟਸਮੈਨ ਹੀ ਇਜ਼ ਵੈਰੀ ਗੁੱਡ, ਇਸ ਸੀਜ਼ਨ ਕਹਿੰਦੇ ਸ਼ਾਇਦ ਕੈਪਟਨਸੀ ਦੇ ਬੋਝ ਕਰਕੇ ਗੱਲਬਾਤ ਬਣੀ
0: ਨਹੀਂ ਕਰ ਪਾਇਆ,
1: ਅਤੇ ਸੰਜੂ ਸੈਮਸਨ ਨੂੰ ਲੈ ਕੇ ਆਉਣ ਦਾ ਪੁਆਇੰਟ ਵੀ ਸ਼ਾਇਦ ਇਹੀ ਰਿਹਾ ਹੋਣਾ ਕਿ ਇੱਕ ਲੀਡਰਸ਼ਿਪ ਰੋਲ ਅਲਟੀਮੇਟਲੀ ਸੰਜੂ ਸੈਮਸਨ ਨੂੰ ਦਿੱਤਾ ਜਾਵੇ, ਕਿਉਂਕਿ ਉਹਨੇ ਰਾਜਸਥਾਨ ਨੂੰ ਕਾਫੀ ਟਾਈਮ ਲੀਡ ਕੀਤਾ। ਸੋ ਇਹ ਤਿੰਨ ਚਾਰ ਤਾਂ ਦਿਸ ਰਹੇ ਆ। ਪੰਜਾਬ ਦੇ ਹਵਾਲੇ ਤੋਂ ਇਹ ਉੱਡਦੀ ਉੱਡਦੀ ਖਬਰ ਆ ਰਹੀ ਕਿ ਸ਼ਸ਼ਾਂਕ ਸਿੰਘ ਤੋਂ ਸ਼ਾਇਦ ਵਾਈਸ ਕੈਪਟਨਸੀ ਲੈ ਲਿੱਤੀ ਜਾਏਗੀ ਅਤੇ ਪ੍ਰਭਸਿਮਰਨ ਨੂੰ ਸੌਂਪ ਦਿੱਤੀ ਜਾਵੇ।
0: ਮੈਨੂੰ
1: ਲੱਗਦਾ ਨੀ, ਕਿਉਂਕਿ ਹਰ ਟੀਮ ਕੋਲ ਇੱਕ ਤਗੜਾ ਮੇਨ ਬੋਲਰ ਹੈ, ਬੜੀ ਅਜੀਬ ਗੱਲ ਹੋਏਗੀ ਜੇ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਜਾਏ, ਜਿਸ ਤਰ੍ਹਾਂ ਜੋ ਬੈਕਲੈਸ਼ ਹਾਰਦਿਕ ਪਾਂਡਿਆ ਨੂੰ ਦੋ ਵਾਰ ਹੀ ਕਰੀਅਰ 'ਚ ਦੇਖਣਾ ਪੈ ਗਿਆ, ਮੁੰਬਈ ਛੱਡ ਕੇ ਗਿਆ ਤਦ ਲੋਕਾਂ ਨੇ ਬਹੁਤ ਉਹਨੂੰ ਬੁਰਾ ਕਿਹਾ, ਫਿਰ ਉਹ ਗੁਜਰਾਤ ਕਿਉਂਕਿ ਉਹਦੀ ਹੋਮ ਸਟੇਟ ਸੀਗੀ ਉਹਨੂੰ ਛੱਡ ਕੇ ਵਾਪਸ ਆਇਆ ਤਾਂ ਗੁਜਰਾਤੀ ਵੀ ਨਾਰਾਜ਼ ਹੋ ਗਏ ਉਹਦੇ ਤੋਂ, ਹੈ ਨਾ। ਅਤੇ ਮੇਰੇ ਖਿਆਲ ਨਾਲ ਹਾਰਦਿਕ ਬਹੁਤ ਵੱਡਾ ਐਕਸ ਫੈਕਟਰ ਹੋਏਗਾ ਅਗਲੇ ਸਾਲ ਲਈ ਕਿ ਕਿਹਦੇ ਕੋਲ ਜਾਂਦਾ,
0: ਓਕੇ,
1: ਕਿਹਦੇ ਕੋਲ ਨਹੀਂ, ਕਿਉਂਕਿ
0: ਇਸ ਵਾਰੀ ਤਾਂ ਕੁਛ ਖਾਸ ਨਹੀਂ ਕਰ
1: ਇਸ ਵਾਰੀ ਕਰਨੀ ਪਿਆ, ਬਟ ਅਗੇਨ ਇੰਡੀਆ ਦਾ ਨੰਬਰ 1 ਆਲਰਾਊਂਡਰ,
0: ਤੂੰ ਬਾਰਬੀ ਛੱਡੂ ਫੇਰੀ ਨਾ,
1: ਬਾਰਬੀਆਂ ਨੇ ਤੰਗ ਕੀਤਾ ਪਿਆ, ਸਾਡੇ ਸਿੰਘ ਸਾਹਿਬ ਨੂੰ ਵੀ ਤੰਗ ਕੀਤਾ
0: ਪਿਆ, ਵੇਖ ਲਓ ਸਾਰੇ ਚੰਗੇ ਚੰਗੇ ਪਲੇਅਰ ਵੇਖ ਲਓ, ਬਾਰਬੀ ਹੋਏ ਪਏ ਆ
1: ਬਾਰਬੀ। ਤੇ ਦੂਸਰਾ ਜੀ, ਆਬੋ ਹਵਾ ਥੋੜੀ ਜੀ, ਧਰਮਿੰਦਰ ਪ੍ਰਧਾਨ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ,
0: ਹਾਂਜੀ,
1: ਉਹਨਾਂ ਲਈ ਥੋੜੀ ਨਹੀਂ ਉਹ ਛੱਡਦੇ ਨਹੀਂ ਰਹੇ, ਪਰ ਤੁਹਾਨੂੰ ਕ੍ਰੋਨੋਲੋਜੀ ਨਾਲ ਸਮਝਾਉਣਾ ਕਿ ਹੋਇਆ ਕੀ ਆ। ਪਿਛਲੇ ਕੁਛ 2 ਹਫ਼ਤਿਆਂ ਦੇ ਅੰਦਰ ਆਪਾਂ ਟੀਨਸ ਬਾਰੇ ਗੱਲ ਕਰ ਰਹੇ ਸੀਗੇ, ਯੰਗ ਅਡਲਟਸ ਬਾਰੇ, ਇੱਕ ਵੇਦਾਂਤ ਨਾਮ ਦਾ ਲੜਕਾ,
0: ਅੱਛਾ,
1: ਉਹ ਅੱਛੇ ਮਾਰਕਸ ਆ ਗਏ ਮੁੰਡੇ ਦੇ, ਪਰ ਉਹਦੇ ਫਿਜ਼ਿਕਸ 'ਚ ਮਜ਼ੇਦਾਰ ਮਾਰਕਸ ਨਹੀਂ ਆਏ,
0: ਓਕੇ,
1: ਉਹਨੇ ਫਿਰ ਆਪਣੀ ਆਂਸਰ ਸ਼ੀਟ ਮੰਗਵਾਈ, ਆਂਸਰ ਸ਼ੀਟ ਹੀ ਉਹਦੀ ਨਹੀਂ ਸੀਗੀ, ਕਿਸੇ ਹੋਰ ਦੀ ਆਂਸਰ ਸ਼ੀਟ
0: ਜਿਹਦੇ ਉੱਤੇ ਉਹਦਾ ਨਾਮ ਲਿਖਿਆ ਸੀ ਉਹਦੀ ਨਹੀਂ,
1: ਹਾਂ ਨਹੀਂ, ਨਾਮ ਸਨੇ ਉਹਦੀ ਨਹੀਂ ਸੀਗੀ, ਚੈੱਕ ਕਰਕੇ ਉਹਦੇ ਪੋਰਟਲ 'ਚ ਪਾ ਦਿੱਤੀ ਗਈ। CBSE ਨੇ ਇਸ ਸਾਲ ਤੋਂ ਸ਼ੁਰੂ ਕੀਤਾ ਸੀਗਾ OSM, ਆਨਲਾਈਨ ਸਕੋਰਿੰਗ ਮੈਟ੍ਰਿਕ ਜਾਂ ਫਿਰ ਆਨਲਾਈਨ ਮਾਰਕਿੰਗ ਸਿਸਟਮ, ਹਾਂ ਆਨਲਾਈਨ ਮਾਰਕਿੰਗ ਸਿਸਟਮ ਜਿਹਦੇ ਅੰਦਰ ਇਹ ਹੈ ਕਿ ਜਿਹੜੇ ਟੀਚਰਸ ਪਹਿਲੇ ਲੈ ਜਾਂਦੇ ਸੀਗੇ ਚੈੱਕਰਸ ਲੈ ਜਾਂਦੇ ਆਪਣੇ ਘਰੇ ਆਨਸਰ ਸ਼ੀਟਸ ਆਪਣੇ ਵੱਲੋਂ ਦਿੰਦੇ ਸੀਗੇ ਪੁਆਇੰਟਸ, ਹੁਣ ਉਹ ਸਕਰੀਨ ਤੇ ਹੋਏਗਾ।
0: ਓਕੇ,
1: ਹੋਇਆ ਇਹ ਕਿ ਉਹਨੇ ਕਿਹਾ ਕਿ ਇਹ ਗਲਤ ਆ ਮੇਰੀ ਸ਼ੀਟ, ਉਹਨੇ ਉਹਨੂੰ ਸਮਝ ਨਾ ਆਵੇ ਉਹ ਕਿੱਥੇ ਜਾਵੇ ਕਿਹਦੇ ਨਾਲ ਗੱਲ ਕਰੇ ਇਸ ਬਾਰੇ, ਤਾਂ ਉਹਨੇ ਫਿਰ ਗੱਲ ਕੀਤੀ ਆਪਣਾ ਟਵਿੱਟਰ ਤੇ, ਟਵਿੱਟਰ ਜੁਆਇਨ ਕੀਤਾ, ਉਹਦੇ ਤੋਂ ਉਹਨੇ ਆਪਣੀ ਗੱਲ ਰੱਖੀ। ਆਲੋਕ ਸ਼੍ਰੀਵਾਸਤਵ ਨੇ, ਡੀ ਡੀ ਨਿਊਜ਼ ਦੇ ਐਂਕਰ ਨੇ, ਸੁਧੀਰ ਚੌਧਰੀ ਮੇਨ ਐਂਕਰ ਨੇ, ਉਹਨਾਂ ਦੇ ਨਾਲ ਉਹ ਵੀ ਕੰਮ ਕਰਦੇ, ਦੋ ਟੂਕ ਉਹਨਾਂ ਦਾ ਸ਼ੋਅ ਆਉਂਦਾ, ਉਹਦੇ 'ਤੇ ਉਹਨਾਂ ਨੇ ਕਮੈਂਟ ਕਰਤਾ ਕਿ ਕਿਆ ਪਾਕਿਸਤਾਨੀ ਵੀ ਸੀ ਬੀ ਐੱਸ ਈ ਕਾ ਐਗਜ਼ਾਮ ਦੇਣਾ ਸ਼ੁਰੂ ਹੋ ਗਏ ਆ। ਆਲੋਕ ਜੀ ਨੇ ਸ਼ਾਇਦ ਦੇਖਿਆ ਨਹੀਂ ਕਿ ਉਹਨਾਂ ਨੇ ਇਹ ਦੇਖਿਆ ਕਿ ਵੇਦਾਂਤ ਦਾ ਜਿਹੜਾ ਅਕਾਊਂਟ ਆ ਉਹ ਸਾਊਥ ਏਸ਼ੀਆ ਰੀਜਨ ਦੇ ਅੰਦਰ ਆ, ਅਤੇ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਇੰਡੀਆ ਵੀ ਸਾਊਥ ਏਸ਼ੀਆ ਦੇ ਅੰਦਰ ਆਉਂਦਾ। ਸੋ ਹੋ ਜਾਂਦਾ ਬਾਈ, ਵੱਡੇ ਲੋਕ ਆ, ਮਿਸ ਹੋ ਜਾਂਦੀ ਹੈ ਛੋਟੀ ਮੋਟੀ ਜੋਗ੍ਰਫੀ ਦੀ ਕਲਾਸ। ਖੈਰ, ਪਰ ਸੀ ਬੀ ਐੱਸ ਈ ਨੇ ਜਵਾਬ ਦੇ ਦਿੱਤਾ ਕਿ ਵੀ ਵਿਲ ਹੈ ਨਾ ਹੈਲਪ ਯੂ ਐਂਡ ਆਲ।
0: ਓਕੇ,
1: ਇਸ ਚੀਜ਼ ਨੇ ਬਹੁਤ ਜ਼ਿਆਦਾ ਮਾਮਲੇ ਨੂੰ ਅੱਗ ਦੇ
0: ਪਖਾਤਾ।
1: ਹਾਂਜੀ,
0: ਓਕੇ।
1: ਫਿਰ ਰੀਜਨਲ ਹੈੱਡ ਸਾਹਿਬ ਸਾਡੇ ਜਿਹੜੇ ਸੀਗੇ ਰਾਜੇਸ਼ ਗੁਪਤਾ ਜੀ, ਉਹ ਕਿਤੇ ਇੰਟਰਵਿਊ ਦਿੰਦੇ ਹੋਏ ਪਾਏ ਗਏ ਕਿ ਫਰਵਰੀ 'ਚ ਨਾ ਵੈਬਸਾਈਟ ਹੈਕ ਹੋਈ ਸੀਗੀ, ਇੱਕ 19 ਸਾਲ ਦੇ ਜੈਪੁਰ ਦੇ ਸਟੂਡੈਂਟ ਨੇ ਹੈਕ ਕੀਤੀ ਸੀ ਬੀ ਐੱਸ ਈ ਦੀ ਵੈਬਸਾਈਟ। ਫਿਰ ਬਾਅਦ 'ਚੋਂ ਦੱਸਿਆ ਕਿ ਬਈ ਮੈਂ ਹੈਕ ਕੀਤੀ ਹੈ, ਅਤੇ ਇਹ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਨਾ ਪੋਰਟਲ ਨਿਆ ਨਵਾਂ ਜਿਹਦੇ ਅੰਦਰ ਬੱਚਿਆਂ ਦੇ ਆਨਸਰ ਸ਼ੀਟਾਂ ਚੈੱਕ ਕਰਨੀਆਂ, ਓ ਐੱਸ ਐੱਮ ਨਾਮ ਦਾ, ਇਹਦੇ ਅੰਦਰ ਆਹ ਆਹ ਆਹ ਖਰਾਬੀਆਂ ਨੇ, ਵਲਨਰੇਬਿਲਿਟੀਜ਼ ਨੇ।
0: ਓਕੇ,
1: ਜਦੋਂ ਰਿਪੋਰਟਰ ਨੇ ਇੱਦਾਂ ਹੀ ਸਵਾਲ ਪੁੱਛਤਾ ਗੁਪਤਾ ਜੀ ਨੂੰ, ਗੁਪਤਾ ਜੀ ਕਹਿੰਦੇ ਦੇਖੋ ਪੇਪਰ ਤੋਂ ਉੱਤੇ ਪੈਨ ਪੇਪਰ ਸੇ, ਤਾਂ ਵੈਬਸਾਈਟ ਹੈਕ ਹੋਤੀ ਨਹੀਂ ਹੋਤੀ, ਉਸਮੇ ਕਿਆ ਲੈਣਾ ਦੇਣਾ। ਲੌਜਿਕ ਅੱਜ ਤੱਕ ਕਾਫੀ ਵਿਗਿਆਨਿਕ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਦੇ ਅੰਦਰ, ਜਦੋਂ ਮਿਲੇਗਾ ਤੁਹਾਨੂੰ ਗਾਇਜ਼ ਅਸੀਂ ਦੱਸ ਦੇਵਾਂਗੇ ਕਿ ਲੌਜਿਕ ਇਹ ਨਿਕਲਿਆ। ਫਿਰ ਜੀ, ਝਾਰਖੰਡ ਦੇ ਅੰਦਰ ਪੜ੍ਹਦਾ ਹੋਇਆ ਇੱਕ ਲੜਕਾ, ਸਾਰਥਕ ਨਾਮ ਉਹਦਾ, ਸਾਰਥਕ ਸਿਧਾਂਤ, ਲੈਟ ਮੀ ਚੈੱਕ ਅਗੇਨ, ਯੈਸ ਸਾਰਥਕ ਸਿਧਾਂਤ, ਉਹਨੇ ਇੱਕ ਬਲੌਗ ਪੋਸਟ ਕੀਤਾ।
0: ਓਕੇ,
1: ਉਹਨੇ ਜੋ ਬਲੌਗ ਪੋਸਟ ਕੀਤਾ ਉਸ ਵਕਤ ਇੰਨਾ ਵਾਇਰਲ ਆ, ਅਤੇ ਰਾਹੁਲ ਗਾਂਧੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਉਹਦੇ ਬਲੌਗ ਨੂੰ ਕੋਟ ਕਰ ਰਹੇ ਨੇ।
0: ਅੱਛਾ,
1: ਕਿਉਂਕਿ ਉਹਨੇ ਸਿਰਫ ਟੈਂਡਰਿੰਗ ਦੇਖੀ ਕਿ ਇਹ ਟੈਂਡਰ ਜਿਹੜਾ ਕੱਢਿਆ ਸੀ ਬੀ ਐੱਸ ਈ ਨੇ, ਇਹ ਕਿਸ ਤਰ੍ਹਾਂ ਦਾ ਕੱਢਿਆ ਟੈਂਡਰ, ਕਿ ਕੌਣ ਕੌਣ ਕੰਪਨੀ ਹੈ ਜਿਹੜਾ ਇੰਨਾ ਵੱਡਾ ਕੰਮ ਖਰਾਬ ਕਰਤਾ ਕਿ 18 ਲੱਖ ਦੇ ਕਰੀਬਨ ਬੱਚਾ ਪੇਪਰ ਦੇ ਰਿਹਾ ਕਿ ਆਨਸਰ ਸ਼ੀਟਾਂ ਹੀ ਨਹੀਂ ਸਹੀ ਆ ਰਹੀਆਂ, ਹੈ ਨਾ। ਅਤੇ ਜੀ, ਉਹ ਪਤਾ ਲੱਗਾ ਕਿ 15 ਉਹਨੇ ਦੱਸੀਆਂ ਚੀਜ਼ਾਂ।
0: ਓਕੇ,
1: ਉਹਦੇ ਵਿੱਚੋਂ ਮੈਂ ਤੁਹਾਨੂੰ ਮੇਨ 3-4 ਦੱਸ ਦਿੰਦਾ। ਜਦੋਂ ਟੈਂਡਰ ਕੱਢਿਆ ਗਿਆ ਤਦ ਇੱਕ ਕੈਪੇਬਿਲਿਟੀ ਕਹਿ ਲਓ ਜਿਸ ਤਰ੍ਹਾਂ ਏ ਪਲੱਸ ਕੈਪੇਬਿਲਿਟੀ ਆ ਕਿ ਤੁਹਾਨੂੰ ਸੋਫਟਵੇਅਰ ਇੰਜੀਨੀਅਰ ਏ ਪਲੱਸ ਹੋਣੇ ਚਾਹੀਦੇ ਆ, ਉਹ ਵੀ ਚੇਂਜ ਕਰ ਦਿੱਤੀ ਗਈ, ਉਹ ਕਿਹਾ ਹੁਣ ਬੀ ਗ੍ਰੇਡ ਦਾ ਵੀ ਸੋਫਟਵੇਅਰ ਇੰਜੀਨੀਅਰ ਆ ਜਾਵੇ।
0: ਅੱਛਾ,
1: ਠੀਕ ਹੈ। ਫਿਰ ਬਾਅਦ 'ਚੋਂ ਸਮਝੋ ਜੀ ਤੁਹਾਡੀ ਕੰਪਨੀ ਦੀ ਵੈਲਿਊਏਸ਼ਨ ਹੋਣੀ ਚਾਹੀਦੀ ਹੈ 200 ਕਰੋੜ, ਉਹ ਘਟਾ ਕੇ 50 ਕਰੋੜ ਕਰ ਦਿੱਤੀ ਗਈ। ਹੋ ਸਕਦਾ ਉਹਨਾਂ ਨੂੰ ਹੋਣਾ ਸ਼ਾਇਦ ਜ਼ਿਆਦਾ ਲੋਕ ਚਾਹੀਦੇ ਆ, ਮੇ ਬੀ, ਹੈ ਨਾ। ਖੈਰ, ਫਿਰ ਆਇਆ ਕਿ ਜਿਨ੍ਹਾਂ ਦੀ ਪੂਅਰ ਪਰਫੋਰਮੈਂਸ ਦੇ ਅੰਡਰ ਆਈ ਟੀ ਕੰਪਨੀਜ਼ ਆਉਂਦੀਆਂ ਨਾ ਜਿਹੜੀਆਂ, ਉਹ ਵੀ ਹਟਾ ਦਿੱਤਾ ਗਿਆ ਕਿ ਕੋਈ ਨਹੀਂ, ਪਹਿਲੇ ਕਿਤੇ ਪੂਅਰ ਪਰਫੋਰਮੈਂਸ ਹੋਈ ਹੋਣੀ ਆ, ਹੁਣ ਕੋਈ ਫਰਕ ਨਹੀਂ। ਫਿਰ ਜੀ, ਇਹ 3 ਵਾਰੀ ਟੈਂਡਰ ਹੋ ਗਏ, 3 ਵਾਰੀ ਕੈਂਸਲ ਕਰ ਦਿੱਤੇ ਗਏ, ਕਿਉਂ ਹੋਏ ਪਤਾ ਨਹੀਂ।
0: ਓਕੇ,
1: ਫਿਰ ਚੌਥਾ ਇੱਕ ਕਲੋਜ਼ ਚੇਂਜ ਕੀਤਾ ਗਿਆ ਬਲੈਕ ਲਿਸਟਡ ਦਾ।
0: ਓਕੇ,
1: ਕਿ ਜਿਹੜੀ ਕੰਪਨੀਆਂ ਬਲੈਕ ਲਿਸਟਡ ਸੀਗੀਆਂ ਪ੍ਰੀਵੀਅਸਲੀ,
0: ਓਕੇ,
1: ਉਹ ਵਾਲੀਆਂ ਵੀ ਹੁਣ ਦੁਬਾਰਾ ਕਰ ਸਕਦੀਆਂ ਅਪਲਾਈ। ਵੈਰੀ ਵੀਅਰਡ ਥਿੰਗ।
0: ਅੱਛਾ,
1: ਪਰ ਉਹ ਕਰ ਦਿੱਤੀਆਂ। ਹੁਣ ਫਿਰ ਇੱਕ ਕੋ ਐਮਟ ਨਾਮ ਦੀ ਕੰਪਨੀ ਆ, ਉਹਨਾਂ ਨੂੰ ਇਹ ਟੈਂਡਰ ਮਿਲ ਗਿਆ। ਮੈਂ ਤੁਹਾਨੂੰ ਉੱਦਾਂ ਦੱਸ ਦੇਵਾਂ ਕਿ ਉਹਨਾਂ ਨੂੰ ਟੈਂਡਰ ਮਿਲਿਆ ਟੀ ਸੀ ਐੱਸ ਨੂੰ ਹਰਾ ਕੇ, ਟਾਟਾ ਕੰਸਲਟੈਂਸੀ ਸਰਵਿਸ ਨੂੰ ਹਰਾ ਕੇ।
0: ਓਕੇ,
1: ਟੀ ਸੀ ਐੱਸ ਦਾ ਦਾਇਰਾ ਕਿੰਨਾ ਵੱਡਾ ਮੈਂ ਤੁਹਾਨੂੰ ਇਸ ਤੋਂ ਹੀ ਦੱਸ ਦੇਵਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਦੇ ਅੰਦਰ ਵੀ ਉਹ ਦੂਸਰੇ ਨੰਬਰ 'ਤੇ ਆਉਂਦਾ ਆਈ ਟੀ ਸਰਵਿਸਿਸ ਦੇਣ 'ਚ, ਅਤੇ ਇੰਡੀਆ 'ਚ ਤਾਂ ਕਿਆ ਹੀ ਦਾਇਰਾ ਹੋਣਾ। ਪਰ ਖੈਰ, ਕੋਐਮਟ ਵਾਲੇ ਓਕੇ ਰਿਪੋਰਟ ਹੋਣਗੇ, ਵਧੀਆ ਹੋਣਗੇ। ਜਦੋਂ ਜ਼ਿਆਦਾ ਛਾਨਿਆ ਗਿਆ ਨਾ, ਤਾਂ ਕੋਐਮਟ ਵਾਲੇ ਵਾਕਈ ਬਹੁਤ ਵਧੀਆ ਸੀਗੇ। ਪਤਾ ਕਿਉਂ? 2019 'ਚ ਨਾ ਇੱਕ ਐਗਜ਼ਾਮ ਹੋਏ ਸੀਗੇ ਜਿਹੜੇ ਤੇਲੰਗਾਨਾ ਦੇ ਬੋਰਡ ਐਗਜ਼ਾਮ, ਜਿਸ ਆਪਣੇ ਪੰਜਾਬ ਬੋਰਡ ਦੇ ਹੁੰਦੇ ਆ,
0: ਹਾਂਜੀ,
1: ਹੈ ਨਾ, ਉਸੇ ਤਰੀਕੇ ਨਾਲ ਤੇਲੰਗਾਨਾ ਦੇ ਅੰਦਰ ਐਗਜ਼ਾਮ ਹੋਏ। ਉਦੋਂ ਇਸ ਕੰਪਨੀ ਦਾ ਨਾਮ, ਕੋ ਐਮਟ ਦਾ ਨਾਮ ਸੀਗਾ ਗਲੋਬਰੀਨਾ।
0: ਅੱਛਾ,
1: ਕੁਛ 8 ਲੱਖ ਬੱਚਾ ਬੈਠਾ ਉਸ ਐਗਜ਼ਾਮ ਦੇ ਅੰਦਰ, 8 ਲੱਖ ਮਗਰੋਂ 3.5 ਲੱਖ ਬੱਚਾ ਫੇਲ ਆ ਗਿਆ।
0: ਅੱਛਾ, ਫੇਲ ਹੋ ਗਏ।
1: ਹਾਂ, ਜਦੋਂ ਅਗੇਨ ਦੇਖਿਆ ਤਾਂ ਕੋਈ ਨਾ ਕੋਈ ਆਨਸਰ ਸ਼ੀਟ ਜਾਂਦਾ ਧਾਂਦਲੀ, ਕੁਛ ਬੱਚੇ ਸੈਂਸਿਟਿਵ ਹੁੰਦੇ ਆ, 23 ਬੱਚੇ ਸੁਸਾਈਡ ਕਰ ਚੁੱਕੇ ਸੀਗੇ ਜਦ ਤੱਕ ਉਹਨੂੰ ਪਤਾ ਲੱਗਦਾ ਕਿ ਇਹ ਬਈ ਗਲਤ ਹੈ, ਕੰਪਨੀ ਇਹ ਬਲੈਕਲਿਸਟ ਹੋ ਗਈ। ਪਰ ਉਹ ਹੁਣ ਬਲੈਕਲਿਸਟ ਹੋਈ ਕੰਪਨੀ ਦਾ ਨਾਮ ਚੇਂਜ ਕਰਕੇ ਕੋਐਮਟ ਹੋ ਗਿਆ
0: ਫਿਰ ਦੁਬਾਰਾ
1: ਤੇ ਉਹ ਕੋਐਮਟ ਵਾਲੇ ਹੁਣ ਤੁਹਾਡੇ ਸੀ ਬੀ ਐੱਸ ਈ ਦਾ ਐਗਜ਼ਾਮ ਕਰਾ ਰਹੇ ਨੇ ਅਤੇ ਉੱਧਰੋਂ ਐੱਨ ਟੀ ਏ ਜਿਨ੍ਹਾਂ ਤੋਂ ਨੀਟ ਗਲਤੀ ਨਾਲ ਹਲਕਾ ਜਿਹਾ ਲੀਕ ਹੋ ਗਿਆ ਸੀ ਹਾਂਜੀ ਹਾਂਜੀ ਉਹ ਯੂ ਜੀ ਸੀ ਦਾ ਵੀ ਪੇਪਰ ਉਹਨਾਂ ਦਾ ਕਾਫੀ ਥਾਵਾਂ 'ਤੇ ਅੜ ਗਿਆ ਪਿੱਛੇ ਜੇ ਅਤੇ ਉਹ ਵੀ ਖਰਾਬ ਹੋ ਗਿਆ ਇਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਕਾਕਰੋਚ ਜਨਤਾ ਪਾਰਟੀ ਵਾਲਾ ਜਿਹੜਾ ਅਭਿਜੀਤ ਦਿਪਕੇ ਆ ਉਹ 6 ਜੂਨ ਨੂੰ ਉਤਰ ਰਿਹਾ ਦਿੱਲੀ ਕੁਛ ਪੰਜ ਤੋਂ ਹਾਂਜੀ ਕੁਛ 5 to 6 lakh ਬੰਦੇ ਨੂੰ ਉਹ ਕਹਿ ਰਿਹਾ ਕਿ ਮੈਂ ਇਕੱਠਾ ਕਰ ਲੈਣਾ ਤਾਂ ਜੰਤਰ ਮੰਤਰ ਅਸੀਂ ਪ੍ਰੋਟੈਸਟ ਕਰਨਾ ਜਿਨ੍ਹਾਂ ਨੇ ਵੀ 3 Idiots ਦੇਖੀ ਹੈ ਅਤੇ ਆਮਿਰ ਖਾਨ ਦਾ ਜੋ ਕਰੈਕਟਰ ਸੀਗਾ ਉਹਦੇ ਅੰਦਰ ਉਹ ਲੂਜ਼ਲੀ ਬੇਸਡ ਸੀਗਾ ਸੋਨਮ ਵਾਂਗਚੁਕ ਦੇ ਨਾਮ 'ਤੇ ਅਤੇ ਉਹ ਵੀ ਹੁਣ ਆ ਕੇ ਜੁਆਇਨ ਕਰ ਰਹੇ ਨੇ ਉਹ ਪਿੱਛੇ ਜੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਆਈ ਐੱਸ ਆਈ ਦੇ ਏਜੰਟ ਨੇ ਹੁਣ ਸ਼ਾਇਦ ਉਹ ਕਲੀਅਰ ਹੋ ਗਿਆ ਕਿ ਉਹ ਆਈ ਐੱਸ ਆਈ ਦੇ ਏਜੰਟ ਨਹੀਂ ਨੇ ਇੰਡੀਆ ਦੇ ਬਹੁਤ ਤਗੜੇ ਰਿਸਰਚਰ ਅਤੇ ਪੇਂਟ ਕਰਵਾਉਣ ਵਾਲੇ ਹਨਾ
0: ਵਾਤਾਵਰਨ ਪ੍ਰੇਮੀ
1: ਹਾਂ ਯੈਸ ਗ੍ਰੇਟ ਪਰਸਨੈਲਿਟੀ ਖੈਰ ਉਹ ਵੀ ਉੱਥੇ ਪਹੁੰਚ ਰਹੇ ਨੇ ਅਤੇ ਇਹ ਹੈ ਜੀ ਆਬੋ ਹਵਾ ਐਜੂਕੇਸ਼ਨ ਸਿਸਟਮ ਦੀ
0: ਪਰ ਇਹ ਸਾਰੇ ਕੁਛ ਨੂੰ ਆਪਾਂ ਜੇ ਵੇਖੀਏ ਤਾਂ ਕੁੱਲ ਮਿਲਾ ਕੇ ਚਾਰ ਚੁਫੇਰੇ ਧੱਕਾ ਅਤੇ ਸਟੂਡੈਂਟ ਦੇ ਨਾਲ ਨੌਜਵਾਨੀ ਦੇ ਨਾਲ ਅੱਛਾ ਖਾਸਾ ਚੱਲ ਰਿਹਾ ਸੋ ਇਹਦੇ ਵਿੱਚ ਮਤਲਬ ਜੇ ਕਿਤੇ ਕੋਈ ਊਣਤਾਈ ਕੋਈ ਖਾਮੀ ਪੇਸ਼ੀ ਕੋਈ ਕਿਸੇ ਤਰ੍ਹਾਂ ਦੀ ਕੋਈ ਚੱਲ ਵੀ ਰਹੀ ਆ ਤਾਂ ਇਹਦੇ ਉੱਤੇ ਸੀਰੀਅਸ ਐਕਟ ਕਰਨ ਦੀ ਲੋੜ ਹੈ ਕਿਉਂਕਿ ਇਹ ਜਿਹੜੇ ਮੁੱਦੇ ਦੇ ਉੱਤੇ 23 ਬੱਚੇ ਮੰਨ ਲਓ ਸੁਸਾਈਡ ਕਰ ਜਾਣੇ ਕੋਈ ਆਮ ਨਹੀਂ ਹੋ ਸਕਦਾ
1: ਹਾਂ ਮਤਲਬ 23 ਬੱਚੇ ਜਿਸ ਗਲਤੀ ਕਾਰਨ ਸੁਸਾਈਡ ਕਰ ਗਏ ਹੋਣ ਅੱਜ ਤੋਂ 7 ਸਾਲ ਪਹਿਲਾਂ ਉਹੀ ਕੰਪਨੀ ਨੂੰ ਪੂਰੇ ਦੇ ਪੂਰੇ ਮੁਲਕ ਦਾ ਠੇਕਾ ਦੇ ਦੇਣਾ ਸੀ ਬੀ ਐੱਸ ਈ ਸਭ ਤੋਂ ਵੱਡਾ ਬੋਰਡ ਆ ਹਨਾ ਕਿ ਬਈ ਤੂੰ ਥੋੜ੍ਹੇ ਹੋਰ ਕਰਕੇ ਦਿਖਾ ਐਂਡ ਉਹ ਵਾਲੀ ਫਿਰ ਗਲਤੀਆਂ ਹੋਈਆਂ ਵੀ ਆ ਦੁਬਾਰਾ ਹਨਾ ਅਤੇ ਇਹ ਸਿਰਫ ਕੁਛ ਬੱਚਿਆਂ ਦੇ ਕਹਿ ਲਓ ਅਕਲ ਕਹਿ ਲਓ ਕਿ ਉਹ ਵੇਦਾਂਤ ਨੇ ਕਿਤੇ ਗੱਲ ਨਾ ਚੱਕੀ ਹੁੰਦੀ ਆਪਣੀ ਗੱਲ ਨਾ ਰੱਖੀ ਹੁੰਦੀ ਆ ਸਾਰਥਕ ਨੇ ਕਿਤੇ ਬਲੌਗ ਨਾ ਪੋਸਟ ਕੀਤੀ ਹੁੰਦੀ ਅਤੇ ਵਿਪਕਸ਼ ਵੀ ਇਸ ਤਰ੍ਹਾਂ ਹੀ ਚਿੱਲ ਕਰ ਰਿਹਾ ਸੀਗਾ ਉਹਨਾਂ ਨੂੰ ਵੀ ਪਤਾ ਸੀਗਾ ਉਹਨਾਂ ਨੇ ਸਗੋਂ ਹੁਣ ਕੇਜਰੀਵਾਲ ਹੋ ਗਿਆ ਜਾਂ ਫਿਰ ਆਪਣਾ ਆਹ ਸ਼ਿਵ ਸੈਨਾ ਵਗੈਰਾ ਵਾਲੇ ਹੋ ਗਏ ਜਾਂ ਫਿਰ ਕਾਂਗਰਸ ਤੋਂ ਹੈ ਨਾ ਰਾਹੁਲ ਗਾਂਧੀ ਹੋ ਗਿਆ ਉਹ ਸਾਰੇ ਇਹਦਾ ਕੋਟ ਕਰ ਰਹੇ ਨੇ ਅਤੇ ਹੁਣ ਉਹਨੂੰ ਪਾਰਲੀਮੈਂਟ 'ਚ ਬੁਲਾਇਆ ਗਿਆ ਸੀਗਾ
0: ਕੱਲ੍ਹ ਮੁੰਡੇ ਨੂੰ
1: ਹਾਂ ਪਾਰਲੀਮੈਂਟ 'ਚ ਬੁਲਾਇਆ ਮਤਲਬ ਵਿਸ਼ਵ ਗੁਰੂ ਸਾਡਾ ਭਾਰਤ ਹੁਣ 17 ਸਾਲ ਦੇ ਬੱਚੇ ਨੂੰ ਬੁਲਾ ਕੇ ਪੁੱਛ ਰਿਹਾ ਕਿ ਯਾਰ ਸਾਡੇ ਤੋਂ ਕੀ ਗਲਤੀ ਹੋ ਰਹੀ ਹੈ ਸੀ ਬੀ ਐੱਸ ਈ ਦੇ ਅੰਦਰ ਤੂੰ ਕਿੱਦਾਂ ਫਾਇੰਡ ਕੀਤਾ ਗੂਗਲ 'ਤੇ ਟਾਈਪ ਕਰਕੇ ਜ਼ਰੂਰ
0: ਨਹੀਂ ਚਲੋ ਵੇਖ ਇਹ ਤਾਂ ਆ ਵੀ ਗਲਤੀ ਕੋਈ ਅੱਜ ਕੱਲ੍ਹ ਮੈਨੂੰ ਲੱਗਦਾ ਜਿਹੜੀਆਂ ਔਨਲਾਈਨ ਵਾਲੀਆਂ ਗਲਤੀਆਂ ਨਾ ਉਹ ਤਾਂ ਸਗੋਂ ਇਹ ਛੋਟੀ ਉਮਰ ਵਾਲਿਆਂ ਨੂੰ ਪੁੱਛ ਲਈਆਂ ਜਾਣ ਜ਼ਿਆਦਾ ਵਧੀਆ ਕਿਉਂਕਿ ਇਹ ਉਮਰ ਜ਼ਿਆਦਾ ਵਧੀਆ ਦੱਸਦੀ ਹੈ ਕਿਉਂਕਿ ਇਹਨਾਂ ਨੇ ਜ਼ਿਆਦਾ ਉਸ ਚੀਜ਼ ਨੂੰ ਪੜ੍ਹਿਆ ਵਾ ਜ਼ਿਆਦਾ ਉਹਨੂੰ ਹੰਢਾਇਆ ਵਾ ਬਾਕੀਆਂ ਦੇ ਤਾਂ ਸਮਝ ਤੋਂ ਪਰੇ ਆ ਕਿਉਂਕਿ ਇਹ ਵੀ ਇੱਕ ਮਸਲਾ ਹੋ ਸਕਦਾ ਕਿ ਜਿਹੜੇ ਇਹਦੇ ਉੱਤੇ ਫੈਸਲੇ ਲੈ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਨਾ ਔਨਲਾਈਨ ਹੁਣ ਸਾਡੇ ਵਰਗਾ ਕੋਈ ਔਨਲਾਈਨ ਵਾਲੇ ਫੈਸਲੇ ਲੈਣ ਬਹਿ ਜਾਵੇ ਜਾਂ ਡਿਸੀਜਨ ਲੈਣ ਬਹਿ ਜਾਵੇ ਤਾਂ ਫਿਰ ਬਲੰਡਰ ਹੀ ਹੋਣਾ
1: ਹਾਂ ਇਹ ਗੱਲ
0: ਔਖਾ ਹੋ ਜਾਂਦਾ ਚਲੋ ਖੈਰ ਇਹ ਸਾਰਾ ਕੁਛ ਚੱਲ ਰਿਹਾ ਆਸ ਪਾਸ ਇਹ ਸਾਰਾ ਕੁਛ ਚੱਲ ਰਿਹਾ ਇੰਟਰਨੈਟ ਦੇ ਉੱਤੇ ਅਤੇ ਫਿਲਹਾਲ ਆਪਾਂ ਅੱਗੇ ਵੱਧਦੇ ਹਾਂ ਅਗਲਾ ਉਹ ਹਿੱਸਾ ਜਿਹਦੇ ਵਿੱਚ ਕਿ ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਵਿਚਾਰ ਰੱਖ ਸਕਦੇ ਹੋ ਅਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਆਪਣਾ ਗੇਅਰ ਵੀ ਬਦਲਾਂਗੇ
1: ਯੈਸ
0: ਅਤੇ ਯੋਲੋ ਯੋਲੋ ਕਰਾਂਗੇ ਆਪਾਂ
1: ਯੋਲੋ ਕਿਆ ਹੁੰਦਾ ਹੈ ਯੋਲੋ ਤੁਸੀਂ ਦੱਸਣਾ
0: ਯੋਲੋ ਯੋਲੋ
1: ਨਹੀਂ ਤੁਸੀਂ ਦੱਸੋ ਤੁਸੀਂ ਦੱਸੋ
0: ਮੈਂ ਕਹਿਣਾ ਸਿੱਖ ਲਿਆ ਇੰਨਾ ਬੜਾ ਹਾਂ ਸੋ ਯੋਲੋ ਤੁਹਾਨੂੰ ਦੱਸਾਂਗੇ ਆ ਕੇ ਜੇ ਤੁਹਾਨੂੰ ਪਤਾ ਵਾ ਤਾਂ ਤੁਸੀਂ ਦੱਸਿਓ ਅਤੇ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਨੇ
1: ਇਹ ਵੀ ਜ਼ਰੂਰ ਦੱਸੋ ਬਈ
0: ਇਹ ਵੀ ਜ਼ਰੂਰ ਦੱਸਿਓ ਕਿ ਯੋਲੋ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਡੀ ਸਮਝ ਆ ਯੋਲੋ ਨੂੰ ਲੈ ਕੇ ਅਤੇ ਨਹੀਂ ਤਾਂ ਫਿਰ ਆ ਕੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਹੁਣ ਜੇ ਦੱਸਿਆ ਤਾਂ ਟਾਈਮ ਵਾਹਵਾ ਲੱਗ ਜਾਣਾ ਅਤੇ ਟਾਈਮ ਸਾਡੇ ਕੋਲ ਥੋੜ੍ਹਾ ਅਤੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ
1: ਅਤੇ
0: ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹੂਗਾ ਅਤੇ ਯੋਲੋ ਯੋਲੋ ਵੀ ਹੋਊਗੀ ਰੇਡੀਓ ਹਾਂਜੀ 1674 AM
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨਾਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au
3: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ
4: ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ। ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 3 4 9 2 ready set Ford.

0: ਬਲਜੀਤ ਵਿਆਹ ਵਾਸਤੇ ਜੁਲਰੀ ਦੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Milton.
3: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सपनेयां दा एक मजबूत कर हाउस एंड लैंड एक्सपर्ट्स Orbit Homes अपने 44 वरियां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो Orbit Homes डिस्प्ले सेंटर्स या कॉल करो हरपन चौहान नु 0433-280-252 ते 0433-280-252
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 60 ਔਰ ਵਿਜ਼ਿਟ bansallawyers.com.au

0: ਵੀਡੀਓ। ਹਾਂਜੀ 1674 ਐਮ ਪ੍ਰੋਗਰਾਮ, ਹਾਂਜੀ ਮੈਲਬਨ ਤੇ ਅਗਲੇ ਸੈਗਮੈਂਟ 'ਚ ਤੁਹਾਡਾ ਸਵਾਗਤ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਦਵਾਜ।
1: ਜ਼ਿੰਦਗੀ ਨਾ ਮਿਲੇ ਕੀ ਤੋ ਗਾਣਾ ਕਿੱਥੋਂ ਲੱਭਿਆ
0: ਯਾਰ? ਮੈਨੂੰ ਪਤਾ ਨਹੀਂ, ਇੰਨਾ ਵਧੀਆ ਨਹੀਂ ਗਾ ਲੈਂਦੇ ਤੁਸੀਂ।
1: ਬਹੁਤ ਗੰਦੀ ਆਵਾਜ਼, ਤਾਂ ਹੀ ਮੈਂ ਦੁਬਾਰਾ ਨਹੀਂ ਕੀਤਾ। ਉੱਪਰੋਂ ਸਰਸਵਤੀ ਮਾਂ ਨੇ ਕਹਿਣਾ, ਬੇਟਾ ਬਸ ਕਰ ਜਾ, ਇਸ ਕੰਮ ਲਈ ਭੇਜਿਆ ਤੈਨੂੰ।
0: ਚਲੋ ਕੋਈ ਨਹੀਂ, ਤੂੰ ਇਹੋ ਜਿਹੇ ਮੌਸਮ 'ਚ ਗਾ ਲਈਦਾ ਹੁੰਦਾ, ਪਤਾ ਕਿਉਂ?
1: ਗਲਾ ਖੁੱਲ ਜਾਂਦਾ।
0: ਨਹੀਂ ਨਹੀਂ, ਮੀਂਹ ਤਾਂ ਆਲਰੇਡੀ ਪੈਣ ਡਿਆ ਹੁੰਦਾ, ਬੰਦਾ ਸੋਚਦਾ ਵਾ ਮੇਰੇ ਗਾਉਣ ਕਰਕੇ ਮੀਂਹ ਪੈ ਗਿਆ।
1: ਰਾਗ ਮਲਹਾਰ, ਰਾਗ ਡਿਲੂਜਨਲ ਮਲਹਾਰ ਹੈ,
0: ਫਾਇਦਾ ਹੋ ਜਾਂਦਾ ਨਾ। ਮੌਸਮ ਕਿਵੇਂ ਦਾ ਵੀ ਬਾਹਰ ਦੱਸਿਓ, ਮੀਂਹ ਪੈ ਰਿਹਾ ਕਿ ਨਹੀਂ? ਕਿਉਂਕਿ ਇੱਥੇ ਤਾਂ ਸ਼ੋਅ ਕਰ ਰਿਹਾ ਵੀ ਮੀਂਹ ਮੀਂਹ ਮੀਂਹ, ਪਤਾ ਨਹੀਂ ਕਿੰਨਾ ਕੁ ਮੀਂਹ, ਜਿੱਦਾਂ ਬਾਹਰ ਉਤਰਨ ਲੱਗਿਆ ਸ਼ਾਇਦ ਇੱਟਾਂ ਲੈ ਕੇ ਜਾਣਾ ਪਾ। ਇੱਟਾਂ ਪਤਾ ਕਿਉਂ?
1: ਮੈਨੂੰ ਪਤਾ, ਤੁਸੀਂ ਵਿਆਖਿਆ ਜ਼ਰੂਰ ਕਰੋਗੇ।
0: ਹਾਂ, ਉਹ ਇੱਦਾਂ ਹੁੰਦਾ ਸੀ ਨਾ, ਜਿੱਦਾਂ ਆਪਾਂ ਪਿੰਡ ਰਹਿੰਦੇ ਹੁੰਦੇ ਹਾਂ ਤਾਂ ਕਈ ਪਾਸੇ ਇੱਦਾਂ ਦੇ ਹੁੰਦੇ ਸੀ।
1: ਅੱਛਾ,
0: ਉਦੋਂ ਇਹ ਥੋੜ੍ਹੀ ਹੁੰਦਾ ਵੀ ਆਹ ਵੀ ਪੱਧਰਾ ਕਰ ਦਿਓ, ਫਰਸ਼ ਪਾ ਲਓ, ਆਹ ਵੀ ਪੱਧਰਾ, ਹੈ ਨਾ? ਅਤੇ ਕਈ ਇਲਾਕੇ ਇੱਦਾਂ ਦੇ ਹੁੰਦੇ ਸੀ, ਇੱਟਾਂ ਦੋ ਫੜ ਲਈ ਦੀਆਂ ਸੀ, ਵੀ ਇੱਕ ਇੱਟ ਰੱਖੀ ਉੱਤੇ ਪੈਰ ਰੱਖਿਆ ਗਾਂਗੇ, ਦੂਜੀ ਰੱਖੀ ਗਾਂਗੇ, ਉਹਨੇ ਚਲੋ ਲੰਘ ਜਾਈਦਾ। ਇੰਨੇ ਵੀ ਥੋੜ੍ਹੇ ਨੀਵੇਂ ਨੀਵੇਂ ਲੱਗ ਕੇ ਹੁੰਦੇ।
1: ਬੱਲੇ ਬੱਲੇ ਬੱਲੇ।
0: ਸੋ ਅੱਜ ਤਾਂ ਉੱਦਾਂ ਦੀਆਂ ਪ੍ਰੈਡਿਕਸ਼ਨਾਂ ਚੱਲ ਰਹੀਆਂ। ਵੈਸੇ ਤੁਸੀਂ ਦੱਸਿਓ ਬਾਹਰ ਕੀ
1: ਮੌਸਮ ਹੈ ਕਿ ਨਹੀਂ, ਇਹ ਦੱਸ ਦਿਓ।
0: ਹਾਂ, ਉੱਦਾਂ ਮੈਂ ਨਾ ਉੱਦਾਂ ਆਪਣੀ ਦੱਸਾਂ ਨਾ, ਉਹਦੀ ਮਤਲਬ ਇਨਡੋਰ ਸੈਂਸ ਦੇ ਹਿਸਾਬ ਨਾਲ, ਸਿਕਸ ਸੈਂਸ ਤੈਨੂੰ ਕੀ ਕਹਿਣਾ।
1: ਹਾਂਜੀ,
0: ਅਤੇ ਜਦੋਂ ਬਾਹਰ ਮੌਸਮ 'ਚ ਤਬਦੀਲੀ ਆਉਂਦੀ ਨਾ, ਬਾਹਰ ਜਿੱਦਾਂ
1: ਮੀਂਹ ਪੈਣਾ ਸ਼ੁਰੂ ਹੋ ਜਾਏ,
0: ਹਾਂ, ਕੋਈ ਵੀ ਤਬਦੀਲੀ ਆਉਂਦੀ ਆ ਅਤੇ ਅੰਦਰ ਬੈਠਿਆਂ ਫੀਲ ਹੁੰਦੀ ਆ।
1: ਅੱਛਾ, ਨਹੀਂ ਮੈਂ ਬੜਾ ਬੇਖਬਰ ਰਹਿੰਦਾ ਇਹਨਾਂ ਚੀਜ਼ਾਂ ਤੋਂ।
0: ਅੱਛਾ,
1: ਹਾਂ
0: ਹਾਂ, ਨਹੀਂ ਹੁੰਦੀ ਹੈ, ਜਿੱਦਾਂ ਤੁਸੀਂ ਨੋਟ ਕਰਿਓ ਨੈਕਸਟ ਟਾਈਮ ਤੋਂ।

0: ਜਦੋਂ ਬਾਹਰ ਮੰਨ ਲਓ ਧੁੱਪ ਲੱਗ ਜੂਗੀ ਨਾ, ਬਾਹਰ ਨਿੱਘਾ ਨਿੱਘਾ ਹੋ ਜੂਗਾ, ਅੰਦਰ ਠੰਡ ਵੱਧ ਜੂਗੀ। ਇੱਦਾਂ ਦੇ ਨਿੱਕੇ ਨਿੱਕੇ ਜੇ ਜਿਹੜੇ ਫੀਲ ਜੇ ਹੁੰਦੇ ਤੁਹਾਨੂੰ।
1: ਓਕੇ, ਹਾਂ ਇਸ ਤਰ੍ਹਾਂ ਵੀ ਹੋ ਸਕਦਾ ਕਿ ਬੰਦਾ ਸ਼ਾਇਦ ਆਪਣੇ ਆਪ ਨੂੰ ਪ੍ਰੈਕਟਿਸ ਕਰਦਾ ਇਨ ਮਾਈਂਡ ਕੀ ਹੋ ਰਿਹਾ ਹੋਣਾ, ਮਤਲਬ ਆਪਣੇ ਆਪ ਨੂੰ ਸਵਾਲ ਬਹੁਤੇ ਪੁੱਛਣੇ ਕੀ ਹੋ ਰਿਹਾ ਹੋਣਾ ਬਾਹਰ, ਜਾਂ ਫਿਰ ਬਾਹਰ ਦਾ ਮੌਸਮ ਕਿੱਦਾਂ ਦਾ ਹੋਊਗਾ,
0: ਜਾਂ ਫਿਰ ਉਲਟ ਲਾ ਲਓ ਤੁਹਾਨੂੰ ਫੀਲ ਜਾਂ ਕੁਛ ਹੋਣ ਲੱਗਾ
1: ਤੇ
0: ਤੁਸੀਂ ਸਰੀਰ ਤੁਸੀਂ ਟੈਂਪਰੇਚਰ ਵਾਈਜ਼ ਤੁਸੀਂ ਕੁਛ ਫੀਲ ਕਰਦੇ ਹੋ, ਹੈ ਨਾ, ਵੀ ਕੁਛ ਫਰਕ ਪਿਆ ਪਹਿਲਾਂ ਨਾਲ, ਠੰਡ ਵਧੀ ਗਰਮੀ ਵਧੀ, ਤੁਹਾਨੂੰ ਮਤਲਬ ਚਕਾਵਟ ਜੀ ਮਤਲਬ ਕੀ ਤੁਹਾਨੂੰ ਮੱਚਣ ਲੱਗ ਪਈ ਤੁਹਾਨੂੰ, ਹੈ ਨਾ, ਤੇ ਕੁਛ ਤੇ ਫਰਕ ਪਿਆ ਹੁੰਦਾ ਨਾ, ਫਿਰ ਤੁਸੀਂ ਬਾਹਰ ਜਾ ਕੇ ਵੇਖੋ ਤੇ ਵਾਕਿਆ ਪਿਆ ਹੁੰਦਾ। ਓਦਾਂ ਹੀ ਥੋੜੀ ਕੁਛ ਹੋ ਜਾਂਦਾ ਜੇ ਮਨ ਸਾਰਾ ਕੁਛ ਸੇਮ ਹੀ ਰਵੇ,
1: ਹਾਂ
0: ਸੇਮ ਹੀ ਹੋਵੇ ਫਿਰ ਤੇ ਸੇਮ ਹੀ ਹੈ ਨਾ, ਫਿਰ ਥੋੜੀ ਹੋ ਜਾਣਾ
2: ਫਿਰ ਉਹੀ ਯਲੋ ਯਲੋ
1: ਫਿਰ ਰੰਗਾ
0: ਕੋਈ ਨਹੀਂ, ਆ ਜਾਓਗੇ ਇਸ ਉਮਰ ਚ ਆ ਜਾਓਗੇ ਹੌਲੀ ਹੌਲੀ ਹੋ ਜਾਊਗਾ। ਅਸੀਂ ਵੀ ਇਦਾਂ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੇ ਹੁੰਦੇ ਹਾਂ ਜਦੋਂ
1: ਗੁਰੂਦੇਵ ਇਹ ਕੀ ਕਹਾ ਆਪਨੇ,
0: ਅਸੀਂ ਵੀ ਹੈਰਾਨ ਹੁੰਦੇ ਹੁੰਦੇ ਹਾਂ।
1: ਅੱਛਾ,
0: ਹਾਂ ਪਰ ਸਾਡਾ ਫਰਕ ਇਹੀ ਵੀ ਅਸੀਂ ਗੋਡੇ ਗਾਡੇ ਲੱਤਾਂ ਲੁੱਤਾਂ ਘੁੱਟਦਿਆਂ ਸੁਣਦੇ ਹੁੰਦੇ ਹਾਂ, ਤੁਹਾਨੂੰ ਇਦਾਂ ਹੀ ਸੁਣਨ ਨੂੰ ਮਿਲ ਜਾਂਦਾ,
2: ਥੋੜੇ ਦੂਰ ਹੋ ਤੁਸੀਂ, ਕੋਈ ਨਹੀਂ ਸੌਰੀ ਸੌਰੀ
0: ਕੀਤਾ ਕਿ ਨਹੀਂ ਸਾਡੇ ਮੇਰਾ, ਮੈਂ ਬੜਾ ਯਾਦ ਕਰਦਾ ਜਿੱਦਾਂ ਆਪਣੇ ਮੰਜੇ ਹੁੰਦੇ ਸੀ ਨਾ ਸਣ ਵਾਲੇ, ਤੇ ਉਹਨਾਂ ਨੇ ਲੰਮੇ ਪੈ ਨਾ ਬਜ਼ੁਰਗਾਂ ਨੇ, ਤੇ ਕਿਉਂਕਿ ਹੁਣ ਰਿਲਾਈਜ਼ ਕਰੀਦਾ ਵੀ ਯਾਰ ਜਦੋਂ ਕੰਮ ਕੁੰਮ ਕਰਕੇ ਨਾ ਥੱਕ ਟੁੱਟ ਜਾਈਦਾ, ਸ਼ਾਇਦ ਇੱਕ ਉਮਰ ਦੇ ਵਿੱਚ ਜਾ ਕੇ ਨਾ ਤੁਹਾਨੂੰ ਥੋੜੀ ਥੋੜੀਆਂ ਲੱਤਾਂ ਖੁਸਦੀਆਂ ਟੁੱਟਦੀਆਂ, ਹੈ ਨਾ, ਮੋਰਾਂ ਪੀੜ ਹੁੰਦੀਆਂ, ਤੇ ਹੁਣ ਤੇ ਚਲੋ ਆ ਮਸ਼ੀਨਾਂ ਆ ਗਈਆਂ, ਕੁਰਸੀਆਂ ਆ ਗਈਆਂ, ਹੈ ਨਾ, ਜੇ ਕੁਰਸੀ ਲੈਣੀ ਆ ਤੇ ਸਲੀਪ ਐਂਡ ਰਿਲੈਕਸ।
2: ਓ ਮਾਈ ਗੋਡ, ਓ ਬੱਲੇ
0: ਬੈਡ ਸਾਡੀ,
2: ਮੰਨ ਗਿਆ ਯਾਰ, ਮੰਨ ਗਿਆ, ਟੂ ਗੁੱਡ ਭਾਜੀ, ਟੂ ਗੁੱਡ, ਇਹ ਤਾਂ ਮੁਕਰਰ ਹੋਣਾ ਚਾਹੀਦਾ। ਵੈਰੀ ਗੁੱਡ,
0: ਸਲੀਪ ਐਂਡ ਰਿਲੈਕਸ ਵਾਲਿਆਂ ਕੋਲੋਂ ਸਪੈਸ਼ਲ ਡਿਸਕਾਊਂਟ ਮੰਗੋ, ਉਹਨਾਂ ਕੋਲ ਅੱਜ ਰੇਡੀਓ ਵਾਲਿਆਂ ਨੇ ਕਿਹਾ ਸੀ ਤੇ ਸਾਨੂੰ ਤੁਸੀਂ ਡਿਸਕਾਊਂਟ ਦਿਓ ਤੇ ਉਹ ਪਤਾ ਨਹੀਂ ਤੁਸੀਂ ਕੀਤਾ ਕਿ ਨਹੀਂ ਕੀਤਾ, ਜਿਹੜੇ ਪਿੰਡਾਂ ਵਾਲੇ ਨੇ ਨਾ ਉਹ ਜ਼ਰੂਰ ਰਿਲੇਟ ਕਰ ਜਾਣਗੇ, ਤੇ ਉਹ ਮੰਜੇ ਦੇ ਪੈਂਦ ਦੇ ਵਿੱਚੋਂ ਦੀ ਜਾਂ ਫਿਰ ਥੋੜ੍ਹੀ ਜਿਹੀ ਸਣ ਇੱਧਰ ਉੱਧਰ ਕਰਕੇ ਨਾ, ਤੇ ਵਿੱਚੋਂ ਦੀ ਡਾਂਗ ਹੁੰਦੀ ਸੀ ਬਜ਼ੁਰਗਾਂ ਕੋਲ ਪੱਕੀ, ਤੇ ਉਹ ਡਾਂਗ ਵਿੱਚੋਂ ਦੀ ਥੱਲੇ ਲਾ ਲੈਣੀ ਜ਼ਮੀਨ 'ਤੇ, ਤੇ ਉਹ ਡਾਂਗ ਦਾ ਆਸਰਾ ਲੈ ਕੇ ਤੇ ਉੱਤੇ ਚੜ੍ਹ ਕੇ ਲੱਤਾਂ ਘੁੱਟਣੀਆਂ ਜਾਂ ਲੱਕ ਘੁੱਟਣਾ। ਤੇ ਅੱਜ ਕੱਲ੍ਹ ਕੋਈ ਇੱਦਾਂ ਦਾ ਰਿਸਕ ਲੈ ਵੀ ਨਹੀਂ ਸਕਦਾ, ਕਿਉਂਕਿ ਅੱਜ ਕੱਲ੍ਹ ਨਾ ਬੜੀ ਬੜੇ ਮਤਲਬ ਛੇਤੀ ਹਿੱਲ ਜਾਂਦੇ ਨੇ ਲੱਕ, ਮਾੜਾ ਜਿਹਾ ਵੀ ਕੋਈ ਭਾਰ ਪਾਵੇ ਜਾਂ ਨਹੀਂ। ਤੇ ਉਦੋਂ ਤਾਂ ਮੈਨੂੰ ਯਾਦ ਹੈ ਵੀ ਨਿਆਣੇ ਵੀ ਉਦੋਂ ਦੇ ਨਿੱਗਰ ਜਿਹੇ ਹੁੰਦੇ ਸੀ, ਕਿਹੜੇ ਉਹ ਮਤਲਬ ਤੇ ਉਹ ਜਾਂ ਫਿਰ ਇੱਕ ਫਾਇਦਾ ਸੀ, ਇੱਕ ਫਰਕ ਇਹ ਵੀ ਸੀ ਵੀ ਉਹ ਮੰਜੇ ਥੱਲਿਓਂ ਸਾਹ ਦਿੰਦੇ ਸੀ ਸ਼ਾਇਦ, ਜਾਂ ਸਰੀਰ ਵੀ ਮਜ਼ਬੂਤ ਸੀ ਨਾ, ਤੇ ਉੱਦਾਂ ਘੁੱਟੀ ਦਾ ਸੀ ਨਾ, ਮੈਂ ਉਹ ਬੜਾ ਮੈਨੂੰ ਚੇਤੇ ਆਉਂਦਾ ਮੰਜ਼ਰ।
1: ਮੇਰੇ ਫਾਦਰ ਸਾਹਿਬ ਨੇ ਜਦੋਂ ਦੁਕਾਨ ਤੋਂ ਆਉਣਾ ਹੈ ਨਾ, ਕਿ ਉਹਨਾਂ ਦਾ ਪੱਕਾ ਇੱਕ ਰੂਟੀਨ ਹੋਣਾ, ਦੁਕਾਨ ਤੋਂ ਆਏ ਮੈਡੀਸਨ ਵਗੈਰਾ ਕੋਈ ਹੈਗੀ ਉਹ ਲਿੱਤੀ, ਦੁੱਧ ਵਗੈਰਾ ਹੈ ਨਾ ਪੀ ਲਿਆ, ਅਤੇ ਹੁਣ ਬੈਠੇ ਆਰਾਮ ਨਾਲ, ਅਤੇ ਕੋਈ ਦੱਸਣਾ ਹੁਣ ਅੱਜ ਦਾ ਦਿਨ ਕਿੱਦਾਂ ਗਿਆ, ਕੀ ਹੋਇਆ ਕੀ ਨਹੀਂ ਹੋਇਆ, ਅਤੇ ਮੈਂ ਬਹਿ ਜਾਣਾ ਉਹਨਾਂ ਕੋਲ, ਅਤੇ ਉਹਨਾਂ ਨੂੰ ਸਗੋਂ ਬਹੁਤ ਸ਼ੌਂਕ ਹੁੰਦਾ ਸੀਗਾ ਪੈਰ ਘੁਟਵਾਉਣ ਦਾ, ਤੇ ਮੈਂ ਇਸ ਤਰ੍ਹਾਂ ਦੇਖੀ ਆ ਨਾ ਕਿ ਪਾਪਾ ਹੁਣ ਤੇ ਕਹਿਣਗੇ ਕਿ ਕੋਈ ਨੀ 10 ਮਿੰਟ ਹੋ ਗਏ 15 ਮਿੰਟ,
0: ਸ਼ੌਂਕ ਨਹੀਂ ਹੁੰਦਾ ਇਹ, ਜ਼ਰੂਰਤ ਹੁੰਦੀ
1: ਹੈ, ਕਹਿ ਲਓ ਜ਼ਰੂਰਤ ਕਹਿ ਲਓ, ਪਰ ਉਹਨਾਂ ਨੂੰ ਨਹੀਂ ਉਹ ਕਹਿ ਲਓ ਜਿਸ ਤਰ੍ਹਾਂ ਉਹ ਵੀ ਜਦੋਂ ਉਹਨਾਂ ਨੇ ਵੀ ਦੱਸਣਾ ਨਾ, ਤਾਂ ਉਹਨਾਂ ਨੇ ਵੀ ਕਹਿਣਾ ਕਿ ਮੈਂ ਆਪਣੇ ਦਾਦਾ ਜੀ ਨੂੰ ਵੇਖਿਆ ਨਹੀਂ ਹੋਇਆ, ਕਿ ਮੇਰੇ ਫਾਦਰ ਬਹੁਤ ਯੰਗ ਸੀਗੇ ਜਦੋਂ ਉਹ ਗਾਂ ਫੌਤ ਹੋ ਗਏ ਸੀ, ਤਾਂ ਕਹਿੰਦੇ ਕਿ ਮੈਨੂੰ ਵੀ ਇਹੀ ਹੁੰਦਾ ਸੀ ਕਿ ਜਦੋਂ ਉਹ ਆਉਂਦੇ ਸੀਗੇ ਦੁਕਾਨ ਤੋਂ, ਅਤੇ ਮੈਂ ਇਸ ਤਰ੍ਹਾਂ ਪੁੱਛਣਾ ਕਿ ਪਾਪਾ ਕੀ ਹੋਇਆ ਹੈ ਨਾ, ਸਾਰਾ ਦਿਨ ਦੱਸੋ, ਅਤੇ ਪੈਰ ਘੁੱਟਣੇ, ਫਿਰ ਜਦ ਤੱਕ ਸਾਡੇ ਕੋਲ ਮੌਕਾ ਸੀਗਾ ਹੈ ਨਾ, ਅਸੀਂ ਵੀ ਕਰਦੇ ਰਹੇ, ਗੱਲ ਤਾਂ ਸਹੀ ਹੈ ਤੁਹਾਡੀ,
0: ਤੁਸੀਂ ਕੁਛ ਜੇ ਖੱਟਣਾ ਕਮਾਉਣਾ ਅਤੇ ਬਜ਼ੁਰਗਾਂ ਨੂੰ ਫਿਰ ਪਹਿਲਾਂ ਤੁਹਾਨੂੰ ਕੁਛ ਵੀ ਕਰਨਾ ਪੈਣਾ,
1: ਹਾਂ ਨਹੀਂ ਗੱਲ ਤਾਂ ਠੀਕ ਹੈ,
0: ਫਿਰ ਉਹਨਾਂ ਦੀ ਤੁਸੀਂ ਸੇਵਾ ਕਰੋ, ਅਤੇ ਅੱਜ ਕੱਲ੍ਹ ਤਾਂ ਬਜ਼ੁਰਗ ਕਵੇ ਲੱਤਾਂ ਪੀੜ ਹੁੰਦੀਆਂ, ਮੈਂ ਗੋਲੀ ਦੇਵਾਂ
1: ਨਹੀਂ, ਹੁਣ ਉਹ ਹੋ ਗਿਆ ਨਾ ਕਾਫੀ ਕਿ ਤੁਸੀਂ ਗਲਤ ਮਲਤ ਨਾ ਕਿਤੇ ਮਸਾਜ ਕਰ ਦੋ ਬਈ, ਬੜੇ ਪੰਗੇ ਆ ਇਹ ਵੀ ਬੜੇ,
0: ਅੱਜ ਕੱਲ੍ਹ ਬਜ਼ੁਰਗ ਕਵੇ ਨਾ ਲੱਤਾਂ ਖੁੱਸਦੀਆਂ ਟੁੱਟਦੀਆਂ, ਤੁਹਾਨੂੰ ਕਿਹਾ ਸੀ ਨਾ
1: ਕਿਉਂ ਕੰਮ ਕਰਦੇ ਹੋ ਬਹੁਤ,
0: ਮਾਵਾਂ ਦੀ ਦਲ ਕਹੀ ਜਾਂਦੀ ਅਗਲੇ ਤੇ ਪਾ ਦੇਣਾ ਕੇਸ।
1: ਅੱਛਾ ਭਾਈ, ਵੈਸੇ ਹਰ ਕਿਸੇ ਨਾਲ ਹੀ ਕੇਸ ਹੈ ਨਾ, ਕੋਈ ਬੰਦਾ ਅੱਜ ਦੇ ਦੌਰ ਚ ਆਪਣਾ ਕੁਛ ਦੱਸੇ ਨਾ ਯਾਰ ਆਈ ਐਮ ਫੀਲਿੰਗ ਦਿਸ, ਤੇ ਅੱਗੋ ਫੈਮਿਲੀ ਤੋਂ ਇਸ ਤਰ੍ਹਾਂ ਹੀ ਸੁਣਨ ਚ ਮਿਲਦਾ, ਜਾਂ ਯਾਰ ਦੋਸਤ ਕੁਛ ਵੀ ਨਾ, ਯਾਰ ਤੈਨੂੰ ਕਿੰਨਾ ਕਹੀਦਾ ਆ ਸਰਦੀਆਂ ਤੋਂ ਬਾਹਰ ਨਾ ਜਾਇਆ ਕਰ, ਯਾਰ ਤੈਨੂੰ ਕਿੰਨਾ ਕਹੀਦਾ ਇਹ ਤਲਿਆ ਖਾਇਆ ਨਾ ਕਰੋ ਨਾ ਕਰੇ ਕਰੇ,
0: ਇਹ ਆਦਤ ਮੈਨੂੰ ਬਹੁਤ ਆ, ਸਲਾਵਾਂ ਦੇਣ ਦੀ ਨਾ ਬੜੀ ਭੈੜੀ ਆਦਤ ਹੁੰਦੀ ਆ, ਇੱਕ ਵਾਰੀ ਚਸਕਾ ਪੈ ਜਾਵੇ ਨਾ ਬੰਦੇ ਨੂੰ ਫਿਰ ਹਟਦਾ ਨੀ ਹੈ,
1: ਸੈਲਫ ਅਵੇਅਰਨੈਸ ਦਿਖਾਈ ਹੈ, ਵੈਰੀ ਗੁੱਡ।
0: ਮੈਂ ਤਾਂ ਸਤਿੰਦਰ ਸਰਤਾਜ ਦਾ ਗਾਣਾ ਹੀ ਸੁਣਨਾ ਬੰਦ ਕਰ ਦਿੱਤਾ, ਬਿਨਾਂ ਮੰਗਿਆ ਸਲਾਹ ਦੇਣ ਚਾਹੀਦੇ, ਮੈਂ ਤਾਂ ਦੇਣੀ ਹੁੰਦੀ ਬਿਨਾਂ ਮੰਗਿਆ।
2: ਨਹੀਂ ਨਹੀਂ ਯਾਰ ਠੀਕ ਹੈ,
0: ਇਹ ਹੋ ਹੀ ਨਹੀਂ ਸਕਦਾ ਵੀ ਸਲਾਹ ਦੇਣ ਦਾ ਜੋ ਮਜ਼ਾ ਆਉਂਦਾ ਨਾ,
2: ਹਾਂ
0: ਯਾਰ ਦੁਨੀਆਂ ਦੇ ਕਿਸੇ ਵੀ ਚੀਜ਼ 'ਚੋਂ ਮਜ਼ਾ ਨਹੀਂ ਹੈਗਾ।
1: ਐਕਚੁਅਲੀ ਬੰਦਾ ਬੜਾ ਨਾ ਸਰਾ ਸ਼ਾਈ ਫੀਲ ਕਰਦਾ ਕਿ ਯਾਰ ਕਿ ਮੈਨੂੰ ਸਭ ਪਤਾ, ਤੂੰ ਬੈਠ ਬੱਚਾ ਤੂੰ ਬੈਠ, ਤੈਨੂੰ ਨਹੀਂ ਪਤਾ ਵੀ ਕਿ
0: ਜੋ ਆਪਣੇ ਆਪ ਖਾਣਾ ਚਾਹੀਦਾ ਬੰਦੇ ਨੇ ਪੀਣਾ ਚਾਹੀਦਾ, ਤੇ ਸਪੈਸ਼ਲੀ ਅਗਲਾ ਸੁਣਨ ਲੱਗ ਪਏ ਬਹਿ ਕੇ
1: ਦਿਨ ਬਣ ਗਿਆ।
0: ਓਹੋ
1: ਹੈ ਨਾ,
0: ਹੋਰ ਕੀ
1: ਤੁਹਾਡੇ ਐਕਸਪ੍ਰੈਸ਼ਨ ਤੋਂ ਮਤਲਬ ਤੁਸੀਂ ਪੂਰਾ ਆਨੰਦ ਲੈ ਰਹੇ ਹੋ, ਕੋਈ ਪੁਰਾਣੀ ਯਾਦ ਨਾ ਕਿ ਯਾਰ ਆਹ ਸਲਾਹ ਦਿੱਤੀ।
0: ਮੈਂ ਕੋਈ ਗੱਲ ਸੁਣਾਉਣ ਲੱਗਾ ਫਿਰ ਲੰਮੀ ਚੱਲ ਜਾਣੀ ਆ, ਤੇ ਆਪਾਂ ਅੱਜ ਦੇ ਵਿਸ਼ੇ ਵੱਲੋਂ ਆਉਂਦੇ ਹਾਂ, ਆਪਾਂ ਨੂੰ ਗੱਲਾਂ ਗੱਲਾਂ 'ਚੋਂ ਗੱਲਾਂ ਦੂਰ ਨਿਕਲ ਜਾਂਦੀਆਂ। ਗੱਲ ਆਪਾਂ ਕਰ ਰਹੇ ਸਾਂ ਯੋਲੋ ਦੀ, ਤੇ ਯੋਲੋ ਦਾ ਨਾ ਸੁਖਵਿੰਦਰ ਭੈਣ ਜੀ ਨੇ ਦੱਸਿਆ, ਅੱਛਾ ਨਹੀਂ ਵਾਹਵਾ ਜਾਣੇ ਨੇ ਦੱਸਤਾ ਹੁਣ, ਤੇ ਇਹ ਵੀ ਮਤਲਬ ਸਮੇਂ ਦੇ ਹਾਣੀ ਨੇ, ਮਤਲਬ
1: ਹੈ ਨਾ,
0: ਮਤਲਬ ਓਦਾਂ ਥੋੜ੍ਹੀ ਪਤਾ ਲੱਗ ਸਕਦਾ ਹੈ ਨਾ। ਯੂ ਓਨਲੀ ਲਿਵਸ ਵਾਂਸ,
1: ਯੈਸ ਯੈਸ,
0: ਗੱਲਬਾਤ ਕਰਾਂਗੇ ਤੇ ਤੁਸੀਂ ਵੀ ਜਰੂਰ ਸਾਂਝ ਪਾਇਓ। ਜਸਵਾਲ ਸਾਹਿਬ ਕਹਿੰਦੇ ਨੇ ਕਿ ਇਟਸ ਡ੍ਰਿਜ਼ਲਿੰਗ ਪਿੰਡ ਜਾ ਕੇ ਬਰੰਟ ਬਰੁੰਟ ਖੇਡਣ ਦੇ ਹੋਣਾ, ਜਾਣੇ ਨੇ ਗੁੱਲੀ ਡੰਡਾ ਖੇਡਣ ਦੇ ਹੋਣਾ, ਉਹਨਾਂ ਕਹਾ ਤੈਨੂੰ ਪਤਾ ਮੀਂਹ ਪੈਣ ਨੂੰ ਕੀ ਕਹਿੰਦੇ ਆ,
1: ਡ੍ਰਿਜ਼ਲਿੰਗ ਹੈ
0: ਐਵੇਂ ਭਾਨੇ ਨਾ ਘਰੋਂ ਨਾ ਨਿਕਲਣਾ, ਕਿਸੇ ਨੇ ਆਉਣਾ ਨਾ ਭਾਈ ਬੈਠ ਦਿਓ ਆਪਣਾ ਨਾ, ਚਲੋ ਆਓ ਖੇਡੀਏ ਨਾ, ਬੈਠ ਦਿਓ ਨਹੀਂ ਉਹਨਾਂ ਬਾਹਰ ਨਿਕਲ ਕੇ ਉਦਾਂ ਐਵੇਂ ਜਾਣ ਕੇ ਨਾ ਬਾਹਰ ਨਿਕਲਣਾ, ਇਹ ਕਹਿਣ ਲਈ ਵੀ ਆਪਾਂ ਕਹਾਂਗੇ ਵੀ ਅੱਜ ਨੀ ਮੈਂ ਖੇਡਣਾ, ਇਟਸ ਡ੍ਰਿਜ਼ਲਿੰਗ।
1: ਇਹ ਹੁੰਦਾ ਨਾ ਨਵਾਂ ਕੋਈ ਅੱਖਰ ਸਿੱਖਿਆ ਹੋਵੇ, ਪੂਰਾ ਦਿਨ ਤੁਹਾਡਾ ਨਾ ਉਹ ਬਹਾਨੇ ਬਣਾਉਣ 'ਚ ਨਿਕਲ ਜਾਂਦਾ, ਕਿਸੇ ਤਰੀਕੇ ਨਾਲ ਨਾ ਉਹ ਸਿਚੁਏਸ਼ਨ ਪੈਦਾ ਹੋਵੇ, ਮੈਂ ਕਹਿ ਦੇਵਾਂ ਕਿ ਯਾਰ ਇਟ ਮਾਈਟ ਡ੍ਰਿਜ਼ਲ ਟੂਡੇ, ਬਾਹਰ ਨਾ ਜਾਓ, ਇਟ ਇਜ਼ ਡ੍ਰਿਜ਼ਲਿੰਗ ਕਹਿਣਾ ਜ਼ਰੂਰ ਹੈ ਕਿਸੇ ਤਰੀਕੇ। ਬੰਦਾ ਕਹਿੰਦਾ ਮੈਂ ਤਾਂ ਆਰਾਮ ਨਾਲ ਘਰ ਬੈਠਾ ਯਾਰ, ਤੂੰ ਕਿਉਂ ਮੈਨੂੰ ਸਲਾਹ ਦੇ ਜਾਂਦਾ,
0: ਅੱਜ ਬੂੰਦਾਬਾਂਦੀ ਹੋ ਰਹੀ ਹੈ,
1: ਥੋੜੀ ਸੀ ਮੌਸਮ ਕੇ ਕਾਰਨ ਬੂੰਦਾਬਾਂਦੀ ਹੋ ਗਈ
0: ਹੈ ਨਾ। ਅਸੀਂ ਜਿਹੜੇ ਤਰੀਕਿਆਂ ਦੇ ਨਾਲ ਆਪਾਂ ਅੰਗਰੇਜ਼ੀ ਸਿੱਖੀ ਹੈ ਨਾ, ਇਹ ਤਾਂ ਕਿਤੇ ਮਤਲਬ ਕੋਈ ਗੋਰਾ ਕਿਤੇ ਵਾ ਕੇ ਕਿਤੇ ਵੇਖ ਲੈ ਨਾ, ਕੋਈ
1: ਹੰਡਾ ਕੇ ਸਿੱਖੀ ਹੈ ਨਾ, ਪ੍ਰੈਕਟੀਕਲੀ ਸਿੱਖੀ ਹੈ ਨਾ,
0: ਮਤਲਬ ਪੂਰੇ ਘੋਟੇ ਵਾਲੀ ਅੰਗਰੇਜ਼ੀ ਹੁੰਦੀ ਕਿ ਆਈ ਵੀ ਯੂ ਦੇ ਨਾਲ ਐਸ ਜਾਂ ਈ ਐਸ ਲੱਗਦਾ ਹੈ, ਹੀ ਸ਼ੀ ਇਟ ਤੇ ਇੱਕ ਵਚਨਾਂ ਦੇ ਨਾਲ ਇਹ ਲੱਗਦਾ ਹੈ ਵੀ, ਹੁਣ ਤਾਂ ਭੁੱਲ ਗਏ
1: ਇਦਾਂ, ਪੂਰੀ ਮਾਰਨੀ ਵਾਲੀ ਮੈਡਮ ਸਿਖਾਉਂਦੀ ਹੁੰਦੀ ਸੀ, ਕਰਤਾ ਨੇ ਕਰਮ ਕੋ ਕਰਨ ਸੇ ਸੰਪਰਦਾਨ ਕੇ ਲਈ ਆਪਾਦਾਨ ਕੇ ਲਈ, ਇੱਦਾਂ ਕਰਕੇ ਹੁੰਦਾ ਸੀ ਪੂਰੀ ਵਿਆਕਰਣ ਹੋਣੀ, ਇਹ ਵਾਲੀ ਪੂਰੇ ਪੂਰੇ ਤੁਸੀਂ ਉਸੇ ਟੀਚੇ 'ਚ ਬੋਲਿਆ ਉਸ ਤਰੀਕੇ ਬੋਲ,
0: ਜਿਹੜੀ ਚੀਜ਼ ਨਾ ਆਉਂਦੀ ਹੋਵੇ ਪੂਰੀ। ਸਭ ਇੰਡੀਅਨ ਜਿਹੜੀ ਸਿਸਟਮ ਹੈ ਨਾ, ਐਜੂਕੇਸ਼ਨ ਸਿਸਟਮ, ਉਹਦਾ ਇੱਕ ਫਾਇਦਾ ਵਾ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਰਾਈਮ ਦੇ ਵਿੱਚ ਇੰਨੀਆਂ ਕੁ ਘੋਟਾ ਦਿਮਾਗ 'ਚ ਮਰਾ ਦਿੱਤੀਆਂ, ਵਾਕਈ ਨਹੀਂ ਭੁੱਲਦੀਆਂ,
1: ਫੈਕਟ ਆ ਫੈਕਟ ਆ,
0: ਇਹ ਚੀਜ਼ ਵਾਕਈ ਹੈਗੀ ਆ,
1: ਇਹ ਗੱਲ ਤੇ
0: ਹਾਲੇ ਤੱਕ ਉਹ ਚੀਜ਼ਾਂ ਤੋਂ ਹੀ ਜੇ ਇੱਦਾਂ ਨਾ ਯਾਦ ਆਉਣ, ਤੇ ਆਇਆ ਜਦੋਂ ਯਾਦ ਕਰੀ ਦੀ ਨਾ ਚੀਜ਼ ਤੇ ਫਿਰ ਉਹ ਚੇਤਾ ਆ ਜਾਂਦਾ।
1: ਕਾਫੀ ਲੋਕ ਕਹਿੰਦੇ, ਫਿਰ ਤੋਂ ਥੋੜਾ ਵਿਸ਼ੇ ਤੋਂ ਇੱਧਰ ਉੱਧਰ ਹੋ ਗਿਆ, ਪਰ ਕਾਫੀ ਲੋਕ ਕਹਿੰਦੇ ਕਿ ਜਿਹੜੇ ਹੁਣ ਹੈ ਨਾ ਐਜੂਕੇਸ਼ਨ ਸਿਸਟਮ ਇਟਸ ਗ੍ਰੇਟ ਐਂਡ ਆਲ ਦੈਟ, ਮੇਰਾ ਮੰਨਣਾ ਜਿਸ ਤਰੀਕੇ ਨਾਲ ਅਸੀਂ ਪੜ੍ਹੇ ਉਹ ਬੈਸਟ ਆ, ਠੀਕ ਹੈ ਮੈਨੂੰ ਪਤਾ ਮੇਰਾ ਸਾਈਨ ਕੋਸ ਥੀਟਾ ਨਹੀਂ ਕਿਸੇ ਪਾਸੇ ਕੰਮ ਆਉਂਦਾ, ਪਰ ਕਿਉਂਕਿ ਇੰਨੀ ਕੁ ਬਡਿੰਗ ਏਜ ਤਾਂ ਤੁਹਾਨੂੰ ਇੰਨਾ ਕੁਛ ਸਿੱਖਣ ਨੂੰ ਅਤੇ ਘੋਟਾ ਮਾਰਨ ਨੂੰ ਮਿਲ ਜਾਂਦਾ ਕਿ ਤੁਸੀਂ ਬਾਅਦ 'ਚੋਂ ਫਿਰ ਕੁਛ ਚੂਜ਼ ਕਰ ਸਕਦੇ ਹੋ। ਤਿੰਨ ਚੀਜ਼ਾਂ ਪੜ੍ਹੀਆਂ ਹੋਣ ਉਹਦੇ ਵਿੱਚੋਂ ਕੀ ਚੂਜ਼ ਕਰੋਗੇ, 10 ਪੜ੍ਹੀਆਂ ਹੋਣ ਤਾਂ ਬੰਦਾ ਕਹਿੰਦਾ ਹਾਂ ਯਾਰ ਆਹ 2 ਮੇਰੇ ਫੇਵਰੇਟ ਵਿਸ਼ੇ ਆ। ਪਰ ਅੱਜ ਦਾ ਵਿਸ਼ਾ ਜੀ, ਯੂ ਓਨਲੀ
0: ਇੱਕ ਵਾਰੀ
1: ਵਾਂਸ,
0: ਇੱਕ ਵਾਰੀ ਜ਼ਿੰਦਗੀ ਮਿਲਦੀ ਬਸ।
1: ਇਹਦੇ ਅੰਦਰ ਥੋੜੀ ਪ੍ਰੈਕਟੀਕੈਲਿਟੀ ਕਾਫੀ ਆ ਗਈ ਹੋਈ ਐਕਚੁਅਲੀ, ਤਾਂ ਕਰਕੇ ਆਪਾਂ ਇਹ ਵਿਸ਼ਾ ਚੱਕਿਆ।
0: ਤੁਸੀਂ ਸਾਂਝ ਪਾਇਓ, ਆਪਾਂ ਥੋੜਾ ਜਿਹਾ ਇਹਦੇ ਤੇ ਖੋਲਦੇ ਇਹਨੂੰ, ਤੇ ਫਿਰ ਇਸ ਹਿੱਸੇ ਦੇ ਵਿੱਚ ਤੁਸੀਂ 5-7 ਮਿੰਟ ਬਾਅਦ ਫਿਰ ਕਾਲ ਕਰਕੇ ਤੇ ਆਪਣੀ ਸਾਂਝ ਜ਼ਰੂਰ ਪਾਇਓ
1: ਜੀ,
0: ਕਿ ਇੱਕ ਵਾਰੀ ਮਿਲੀ ਜ਼ਿੰਦਗੀ, ਆਪਾਂ ਅਕਸਰ ਹੀ ਸੁਣ ਲੈਂਦੇ ਹਾਂ ਵੀ ਯਾਰ ਜ਼ਿੰਦਗੀ ਵਾਰ ਵਾਰ ਥੋੜ੍ਹੀ ਮਿਲਣੀ ਹੈ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਹਿ ਲਓ।
1: ਅਤੇ ਇਹ ਫਿਲੋਸੋਫੀ ਥੋੜ੍ਹੀ ਹੁਣ ਜ਼ਿਆਦਾ ਪ੍ਰੈਕਟੀਕੈਲਿਟੀ 'ਚ ਆਉਣੀ ਸ਼ੁਰੂ ਹੋ ਗਈ ਹੈ, ਮੈਂ ਆਪਣੀ ਜਨਰੇਸ਼ਨ ਦੀ ਜੇ ਗੱਲ ਕਰਾਂ ਤਾਂ ਉਹਦੇ ਅੰਦਰ ਜ਼ਿਆਦਾ ਆ ਗਈ ਹੈ। ਹੁਣ ਇਹਦੇ ਕਾਰਨ ਕੀ ਨੇ? ਕਾਰਨ ਇਹ ਹੈ ਕਿ ਪੂਰਾ ਸਮਾਜ ਹੀ ਕਮੋਡੀਟਾਈਜ਼ ਹੋ ਗਿਆ, ਕਿ ਬਹੁਤ ਜ਼ਿਆਦਾ ਕਮੋਡਿਟੀ ਹੀ ਇੰਨੀ ਜ਼ਿਆਦਾ ਆ ਗਈਆਂ ਖਰੀਦਣ ਵਾਸਤੇ, ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਜਿਹੜੀਆਂ ਮੇਜਰ ਚੀਜ਼ਾਂ ਜੋ ਸਾਡੇ ਬਹੁਤ ਪੁਰਾਣੀ ਸਾਡੀ ਪਹਿਲੀ ਪੀੜ੍ਹੀ, ਮਤਲਬ ਪਹਿਲੀ ਮਤਲਬ ਕਿ ਦਾਦੇ ਪੜਦਾਦਿਆਂ ਦੀ ਪੀੜ੍ਹੀ ਹੈ ਨਾ ਆਪਾਂ ਕਹਿ ਲਈਏ, ਕਿ ਉਹਨਾਂ ਨੂੰ ਜੋ ਸ਼ਾਇਦ ਈਜ਼ੀਲੀ ਜਾਂ ਫਿਰ ਘੱਟ ਖਰਚਾ ਕਰਕੇ ਆਪਣੀ ਰੇਸ਼ੋ ਵਿੱਚੋਂ ਉਹ ਲੈ ਲੈਂਦੇ ਸੀਗੇ, ਅੱਜ ਉਹ ਬਹੁਤ ਦੂਰ ਨੇ। ਕਿ ਸ਼ਾਇਦ ਅੱਜ ਦੇ ਦੌਰ 'ਚ ਕਾਫੀ ਲੋਕਾਂ ਲਈ ਇਟ ਇਜ਼ ਕੁਆਇਟ ਇੰਪੋਸੀਬਲ ਕਿ ਬਿਨਾਂ ਲੋਨ ਲਿੱਤੇ ਘਰ ਖਰੀਦ ਪਾਉਣ, ਪੁਆਇੰਟ ਨੰਬਰ 1। ਫਿਰ ਇੱਕ ਇਹ ਬੜਾ ਔਖਾ ਕਿ ਜੇ ਉਹ ਲੋਨ ਲੈ ਕੇ ਘਰ ਖਰੀਦ ਰਹੇ ਆ ਤੇ ਉਹਦੀਆਂ ਕਿਸ਼ਤਾਂ ਵੀ ਇਸ ਤਰ੍ਹਾਂ ਹੀ ਹੈ ਕਿ ਯੂ ਨੀਡ ਟੂ ਵਰਕ ਵਰਕ ਪ੍ਰੋਪਰਲੀ ਕੰਮ ਕਰਨਾ ਪੈਂਦਾ ਉਹ ਉਤਾਰਨ ਲਈ, ਕਿ ਪੇ ਚੈੱਕ ਟੂ ਪੇ ਚੈੱਕ ਬਹੁਤ ਦੁਨੀਆਂ ਹੋ ਗਈ ਹੈ ਨਾ,
0: ਤੁਹਾਨੂੰ ਉਸੇ 'ਚ ਫਸ ਕੇ ਰਹਿ ਜਾਣਾ।
1: ਤਾਂ ਫਿਰ ਉਹਦੇ ਅੰਦਰ ਹੁਣ ਇਹ ਵਾਲੀ ਫਿਲੋਸਫੀ ਨੇ ਬਹੁਤ ਜ਼ਿਆਦਾ ਇੱਕ ਉਗਰ ਕਹਿ ਦਿੰਦੇ ਨਾ ਆਪਾਂ ਆਪਣੇ ਵੱਲੋਂ ਇੱਕ ਫੇਸ ਉਠਾਇਆ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਆ, ਗੋ ਟਰੈਵਲ, ਬਾਏ ਦੈਟ ਫੇਵਰੇਟ ਕੈਮਰਾ, ਬਾਏ ਯੋਰ ਫੇਵਰੇਟ ਕਾਰ, ਤਾਂ ਕੀ ਹੋਇਆ ਨਹੀਂ ਹੋ ਰਿਹਾ, ਕਿ ਜੋ ਹੈ ਇੱਥੇ ਚੰਗੇ ਤਰੀਕੇ ਨਾਲ ਭੋਗੋ ਕਿ ਬਾਅਦ 'ਚੋਂ ਕੀ ਹੈ ਕੀ ਨਹੀਂ ਹੈ ਯੂ ਡੋਂਟ ਨੋ।
0: ਵੈਸੇ ਨਾ ਬੜੀ ਜੇ ਤੁਸੀਂ ਕਈ ਵਾਰੀ ਸੋਚ ਲਓ ਇਹਦੇ ਉੱਤੇ ਤੇ ਸੋਚ ਦਾ ਤਾਂ ਕੋਈ ਅੰਤ ਨਹੀਂ ਹੈ ਨਾ, ਤੁਸੀਂ ਜਿੱਧਰ ਨੂੰ ਮਰਜ਼ੀ ਆਪਣੀ ਸੋਚ ਦੇ ਘੋੜੇ ਲੈ ਜਾਓ। ਪਰ ਮੈਂ ਮੇਰੇ ਲਈ ਤਾਂ ਹੋਰ ਵੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ।
1: ਓਕੇ,
0: ਹੁਣ ਤੁਸੀਂ ਕਿਤੇ 'ਤੇ ਜਾ ਕੇ ਤੁਸੀਂ ਬ੍ਰੇਕ ਲਾਓਗੇ ਨਾ, ਮੰਨ ਲਓ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਕਈ ਵਾਰੀ ਕਿ ਹਾਂ ਜ਼ਿੰਦਗੀ ਇੱਕ ਵਾਰੀ ਮਿਲਣੀ ਆ ਅਤੇ ਆਪਾਂ ਘੁੰਮ ਫਿਰ ਲਈਏ, ਹੈ ਨਾ, ਆਪਾਂ ਵਧੀਆ ਸੁੱਖ ਸੁਵਿਧਾਵਾਂ ਆਪਾਂ ਹੰਢਾ ਲਈਏ। ਪਰ ਜਿੱਦਾਂ ਜਿੱਦਾਂ ਆਪਾਂ ਟਿੱਕ ਕਰੀ ਜਾਂਦੇ ਹਾਂ ਨਾ ਵੀ ਹਾਂ ਆ ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਅਤੇ ਅੰਤ ਨਹੀਂ ਆ ਕੋਈ। ਮੰਨ ਲਓ ਤੁਸੀਂ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਆਪਾਂ ਵਿੱਚ ਸਕਿੱਪ ਕਰਕੇ ਜੇ ਆਪਾਂ ਦਾਇਰਾ ਖੋਲੀਏ ਅਤੇ ਇੱਕ ਵਾਰੀ ਯਾਰ ਜ਼ਿੰਦਗੀ ਮਿਲੀ, ਤੁਹਾਨੂੰ ਸਾਰੀ ਦੁਨੀਆਂ ਦਾ ਪਤਾ ਹੋਣਾ ਚਾਹੀਦਾ ਅਤੇ ਉਹ ਸਾਰੀ ਦੁਨੀਆਂ ਦਾ ਪਤਾ ਉਹ ਘੁੰਮ ਫਿਰ ਕੇ ਤੁਹਾਨੂੰ ਹੋਣਾ ਚਾਹੀਦਾ। ਕਿੰਨੇ ਕੁ ਬੰਦੇ ਹੋਣਗੇ ਜਿਹੜੇ ਸਾਰੀ ਦੁਨੀਆਂ ਘੁੰਮ ਲੈਂਦੇ ਹੋਣਗੇ ਆਪਣੀ ਇਸ ਇੱਕ ਜ਼ਿੰਦਗੀ ਦੇ ਵਿੱਚ,
1: ਜਾਂ ਫਿਰ
0: ਹੋ ਤੇ ਕੁਛ ਨਹੀਂ ਸਕਦਾ, ਸਾਰਾ ਸਾਰਾ ਕੁਛ ਤੇ ਕੁਛ ਵੀ ਨਹੀਂ ਹੋ ਸਕਦਾ।
1: ਯੇ ਜਵਾਨੀ ਹੈ ਦੀਵਾਨੀ 'ਚ ਕਹਿੰਦੀ ਹੈ ਨਾ ਦੀਪਿਕਾ ਰਣਵੀਰ ਨੂੰ ਕਿ ਸਭ ਕੁਛ ਨਹੀਂ ਮਿਲਦਾ ਬਣੀ, ਕੁਛ ਨਾ ਕੁਛ ਛੂਟ ਜਾਤਾ ਹੈ, ਉਹ ਉਹੀ ਵਾਲੀ ਗੱਲ ਹੈ ਕਿ ਬਣੀ
0: ਉਹ ਤੇ ਲੰਮੀ ਆ ਨਾ, ਉਹ ਕਹਿ ਸਕਦੀ ਹੈ
1: ਯਾਰ ਬਣੀ ਘਰ ਬੈਠਾ ਜਾ ਸੁਣ ਰਿਹਾ ਤੇ ਤੇਰੇ ਦੇ ਤੰਜ ਕੱਸਿਆ ਗਿਆ ਦੇਖ ਲਿਆ ਯਾਰ, ਮਾੜੀ ਗੱਲ ਹੈ।
0: ਨਹੀਂ ਮੈਂ ਦੀਪਿਕਾ ਤੇ ਕੱਚਾ ਹੀ
1: ਉਹਨੂੰ
0: ਵਿਚਾਰੇ ਰੈਸਟ ਕਰਨ ਦਾ ਤੁਸੀਂ,
1: ਹਾਂਜੀ
0: ਠੀਕ ਨਹੀਂ ਆ,
1: ਮੁੰਡਾ ਠੀਕ ਨਹੀਂ, ਗੈਟ ਵੈਲ ਸੂਨ ਮੇਰੀ ਜਾਨ। ਪਰ ਖੈਰ ਗੱਲ ਇਹ ਹੈ ਕਿ ਅੱਛਾ ਤੁਹਾਡਾ ਇਹ ਪੁਆਇੰਟ ਤਾਂ ਹੈ, ਪਰ ਇਹਦੇ ਅੰਦਰ ਇੱਕ ਪ੍ਰੋ ਪੁਆਇੰਟ ਵੀ ਆ ਜਾਂਦਾ। ਪ੍ਰੋ ਪੁਆਇੰਟ ਇਹਦੇ ਅੰਦਰ ਇਹ ਆ ਜਾਂਦਾ ਕਿ ਕਾਫੀ ਲੋਕ ਫਿਰ ਉਹ ਚੀਜ਼ਾਂ ਕਰ ਪਾਉਂਦੇ ਆ ਜੋ ਸ਼ਾਇਦ ਉਹਨਾਂ ਨੇ ਆਪਣੇ ਮਾਇੰਡ ਦੇ ਅੰਦਰ ਬਲੋਕੇਜ ਕੀਤੀਆਂ ਹੁੰਦੀਆਂ, ਕਿਉਂਕਿ ਅਸੀਂ ਕਹਿੰਦੇ ਨਾ ਕਿ ਉਹ ਅੰਗਰੇਜ਼ੀ ਦੇ ਅੰਦਰ ਇੱਕ ਕਹਾਵਤ ਹੈ ਜਿਹਦਾ ਇੱਕ ਟ੍ਰਾਂਸਲੇਸ਼ਨ ਬਣਦੇ ਆ ਕਿ ਜਿੰਨੇ ਵੀ ਸਾਡੇ ਮਾਇੰਡ ਦੇ ਪਹਾੜ ਬਣੇ ਹੋਏ ਉਹ ਅਸੀਂ ਆਪ ਹੀ ਬਣਾਏ ਆ, ਕਿ ਅਸਲ 'ਚ ਤਾਂ ਇੱਦਾਂ ਦਾ ਕੁਛ ਨਹੀਂ ਹੈ। ਸ਼ਾਇਦ ਇੱਦਾਂ ਦੀ ਚੀਜ਼ਾਂ ਬਾਕੀ ਜਿਹਦੇ ਅੰਦਰ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਮੈਂ ਅਤੇ ਬਲਕੀਰਤ ਇਹਦੇ ਉੱਪਰ ਰਿਸਪੋਂਸੀਬਿਲਿਟੀਜ਼ ਵਰਸਿਸ ਪੈਸ਼ਨ ਦੇ ਉੱਪਰ, ਹੈ ਨਾ, ਇਹ ਥੋੜ੍ਹਾ ਉਹਦੇ ਨਾਲ ਹੀ ਚੱਲਦੀ ਗੱਲ ਆ ਜਾਂਦੀ ਹੈ ਕਿ ਹੋ ਸਕਦਾ ਕਿ ਮੈਂ ਦੇਰ ਇਜ਼ ਅ ਡ੍ਰੀਮ ਜੋਬ, ਦੇਰ ਇਜ਼ ਅ ਡ੍ਰੀਮ ਕਹਿ ਲਓ ਬਿਜ਼ਨਸ ਮੈਂ ਕਰਨਾ ਚਾਹੁੰਦਾ, ਮੈਂ ਕੁਛ ਪੈਸ਼ਨ ਹੈ ਮੈਨੂੰ ਇਸ ਚੀਜ਼ ਦਾ, ਪਰ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਯਾਰ ਮੈਂ ਬਹੁਤ ਸਾਰੀਆਂ ਰਿਸਪੋਂਸੀਬਿਲਟੀ ਆਪਣੇ ਮਾਇੰਡ 'ਚ ਬਣਾਈਆਂ ਹੋਈਆਂ। ਪਰ ਜਦੋਂ ਮੈਂ ਕਹਿੰਦਾ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ, ਮੈਂ ਤਾਂ ਇੰਜੋਏ ਕਰਾਂ, ਸ਼ਾਇਦ ਬੰਦਾ ਆਪਣੇ ਸੁਪਨੇ ਵੱਲ ਪੈਰ ਪੁੱਟ ਲੈਂਦਾ, ਉਸ ਪਾਸੇ ਜਾਣਾ ਸ਼ੁਰੂ ਕਰ ਦਿੰਦਾ। ਵਾਟ ਇਜ਼ ਦੈਟ, ਦਿਸ ਇਜ਼ ਵਾਟ ਆਈ ਬਿਲੀਵ।
0: ਪਰ ਉਹੀ ਹੈ ਨਾ, ਇਸ ਚੀਜ਼ ਦਾ ਕੋਈ ਬੜਾ ਐਡਾ ਸੌਖਾ ਨਹੀਂ ਹੈ ਕੰਮ। ਆਪਾਂ ਜਦੋਂ ਸੁਣਦੇ ਹਾਂ ਨਾ ਇਹ ਚੀਜ਼, ਤੁਸੀਂ ਆਪਾਂ ਹੁਣ ਥੋੜ੍ਹਾ ਜਿਹਾ ਇੱਕ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਵੀ ਕਿ ਜ਼ਿੰਦਗੀ ਤੁਹਾਨੂੰ ਵਾਰ ਨਹੀਂ ਮਿਲਣੀ, ਇਹ ਸਾਨੂੰ ਸੁਣਨ 'ਚ ਬੜਾ ਸੌਖਾ ਜਿਹਾ ਲੱਗਦਾ ਕਿ ਹਾਂ ਤੁਸੀਂ ਕਰੋ ਜੋ ਕਰਨਾ, ਪਰ ਇੱਦਾਂ ਹੋ ਨਹੀਂ ਪਾਉਂਦਾ। ਜੇ ਹੋ ਪਾਉਂਦਾ ਤਾਂ ਇੱਕ ਛੋਟਾ ਜਿਹਾ ਪਾਰਟ ਤੁਸੀਂ ਕਰ ਲਓਗੇ। ਫੋਰ ਐਗਜ਼ਾਮਪਲ, ਤੁਸੀਂ ਇੱਕ ਟੀਚਾ ਇੱਕ ਮਿੱਥ ਲਿਆ, ਜਾਂ ਤੁਹਾਨੂੰ ਮੰਨ ਲਓ ਤੁਹਾਡਾ ਪੈਸ਼ਨ ਆ, ਫੋਰ ਐਗਜ਼ਾਮਪਲ ਤੁਹਾਡਾ ਸਿੰਗਿੰਗ ਪੈਸ਼ਨ ਹੈ ਤੁਹਾਡਾ, ਅਤੇ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਤੁਸੀਂ ਉਸ ਪਾਸੇ ਨੂੰ ਹੋ ਤੁਰੇ, ਤੁਸੀਂ ਅਚੀਵ ਕਰ ਲਿਆ, ਦੈਨ ਵੱਟ ਕੀ ਰੁਕ ਗਿਆ ਉੱਥੇ ਕੰਮ, ਫਿਰ ਉੱਥੋਂ ਅੱਗੇ ਸਫ਼ਰ ਤੇ ਸ਼ੁਰੂ ਫਿਰ ਹੋ ਜਾਂਦਾ ਵਾ ਵੀ ਜ਼ਿੰਦਗੀ ਇੱਕੇ ਵਾਰੀ ਯਾਰ ਮਿਲੀ ਆ, ਹੁਣ ਗਾਂਹ ਫਿਰ ਬੰਦਾ ਗਾਂਹ ਤੁਰ ਪੈਂਦਾ। ਹੋ ਸਕਦਾ ਉਹਨੂੰ ਲੱਗੇ ਵੀ ਮੈਂ ਫਿਲਮਾਂ ਵੀ ਕਰ ਲਾਂ, ਜ਼ਿੰਦਗੀ ਯਾਰ ਇੱਕੇ ਵਾਲੀ ਮਿਲੀ ਆ, ਫਿਰ ਉਹ ਕਹੂਗਾ ਮੈਂ ਬਾਲੀਵੁੱਡ ਚੱਲ ਜਾਂ, ਇੱਕੇ ਵਾਰੀ ਮਿਲੀ ਆ, ਕਰੀ ਵਾਰ ਮਿਲਣੀ ਆ, ਮੈਂ ਹੁਣ ਗਾਂਹ ਚੱਲ ਜਾਂ। ਸੋ ਉਹ ਸਭ ਕੁਛ ਦੇ ਬਾਵਜੂਦ ਵੀ ਇਹ ਸਫ਼ਰ ਰੁਕਦਾ ਨਹੀਂ ਆ, ਇਹ ਬੜਾ ਗੋਲਕ ਧਾਰਾ ਵਾ, ਮਤਲਬ ਘੁੰਮ ਘੁੰਮ ਕੇ ਤੁਸੀਂ ਫਿਰ ਲਾਈਫ ਦੇ ਵਿੱਚ ਇੱਕ ਸਮਾਂ ਆਉਂਦਾ ਵਾ ਜਦੋਂ ਤੁਸੀਂ ਫਿਰ ਉੱਥੇ ਹੀ ਉਸੇ ਮੋੜ 'ਤੇ ਖਲੋਤੇ ਹੁੰਦੇ ਹੋ, ਕੁਛ ਅਲੱਗ ਲੋਕਾਂ ਦੇ ਨਾਲ, ਅਲੱਗ ਰੁੱਖ, ਅਲੱਗ ਚੌਂਕ, ਅਲੱਗ ਲੀੜੇ ਕੱਪੜੇ, ਅਲੱਗ ਗੱਡੀ।
1: ਹਾਂ, ਇਹ ਗੱਲ ਕਹੀ ਵੀ ਜਾਂਦੀ ਹੈ ਨਾ ਕਿ ਤੁਸੀਂ ਬਹੁਤ ਜ਼ਿਆਦਾ ਜੇ ਬੁਰਾ ਫੀਲ ਕਰ ਰਹੇ ਹੋ ਅੱਜ ਦੇ ਦਿਨ, ਯੂ ਆਰ ਨੋਟ ਫੀਲਿੰਗ ਅਪ ਟੂ ਮਾਰਕ, ਜਸਟ ਥਿੰਕ ਕਿ ਇੱਕ ਟਾਈਮ 'ਤੇ ਤੁਸੀਂ ਜੋ ਲਾਈਫ ਜੀ ਰਹੇ ਹੋ ਉਹ ਜੀਣਾ ਚਾਹ ਰਹੇ ਸੀਗੇ, ਤੁਸੀਂ ਅੱਜ ਉਸ ਸਟੇਜ 'ਤੇ ਹੈਗੇ ਹੋ। ਅਸੀਂ ਕਿਉਂਕਿ ਹਰ ਰੋਜ਼ ਲਾਈਫ ਜੀਂਦੇ ਰਹਿੰਦੇ ਹਾਂ, ਪਰ ਕਿੰਨੇ ਲੋਕ ਹੁੰਦੇ ਕਿ ਸਾਡੇ ਸੁਪਨੇ ਹੁੰਦੇ ਕਿ ਅਸੀਂ ਬਾਹਰ ਆਈਏ, ਹੈ ਨਾ, ਕਿ ਉਹ ਉਦੋਂ ਤਾਂ ਬਹੁਤ ਜ਼ਿਆਦਾ ਹੈ ਨਾ ਲੱਗਦਾ ਕਿ ਯਾਰ ਇਹ ਚੀਜ਼ ਹੋਊਗੀ ਕਦੀ ਕਿ ਨਹੀਂ ਹੋਊਗੀ। ਫਿਰ ਜਿਸ ਕੰਮ 'ਚ ਪੈ ਗਏ ਹਾਂ, ਲੋਕ ਘਰ ਆਪਣਾ ਲੈ ਲੈਂਦੇ ਕਿ ਬੰਦੇ ਦਾ ਪਹਿਲੇ ਇੱਕ ਸੁਪਨਾ ਹੁੰਦਾ ਯਾਰ ਮੈਂ ਸ਼ੇਅਰਿੰਗ 'ਚ ਰਹਿੰਦਾ, ਮੈਂ ਘਰ ਲੈ ਲਵਾਂ। ਹੁਣ ਜਦੋਂ ਘਰ ਲੈ ਲਿੱਤਾ ਤਾਂ ਉਹਦੇ ਅੰਦਰ ਵੀ ਬੰਦਾ ਕਿਸੇ ਕਾਰਨ ਇਰੀਟੇਟਿਡ ਹੈ ਜਾਂ ਡਾਊਨ ਫੀਲ ਕਰ ਰਿਹਾ, ਡਿਪਰੈਸਡ ਫੀਲ ਕਰ ਰਿਹਾ, ਕੁਛ ਵੀ ਕਾਰਨ ਹੋ ਸਕਦੇ ਆ, ਹੈ ਨਾ। ਪਰ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਦਿਸ ਇਜ਼ ਵਾਟ ਆਈ ਵਾਂਟਡ ਇੱਕ ਟਾਈਮ 'ਤੇ, ਕਿ ਉਹ ਸਟੇਜ ਆ। ਤੁਹਾਡੀ ਵਾਲੀ ਗੱਲ 'ਤੇ ਆ ਜਾਂਦਾ ਕਿ ਇੱਕ ਰੋਕ ਜਾਂ ਫਿਰ ਕਿਤੇ ਰੁਕਣਾ ਨਹੀਂ ਆ, ਉਹਦਾ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਆ ਇਸ ਚੀਜ਼ ਦੇ ਨਾਲ, ਕਿ ਫਿਲੋਸਫੀ ਮਾੜੀ ਨਹੀਂ ਆ, ਪਰ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਹੈ ਕਿ ਕਿੱਥੇ ਤੱਕ ਸਹੀ ਆ। ਲੈਟ ਸਪੋਜ਼ ਮੈਂ ਸਿੰਗਿੰਗ ਪਸੰਦ ਕਰਦਾ, ਜੈਸਾ ਤੁਸੀਂ ਹੁਣੇ ਹੀ ਥੋੜ੍ਹੀ ਦੇਰ ਪਹਿਲੇ ਸੁਣਿਆ ਕਿੰਨਾ ਪਿਆਰ ਲੱਗਾ, ਹੈ ਨਾ। ਇਹਦੇ ਅੰਦਰ ਇਹ ਹੋ ਸਕਦਾ ਕਿ ਆਈ ਮਾਈ ਟੈਲ ਮਾਈ ਸੈਲਫ ਕਿ ਯਾਰ ਕ੍ਰਿਸ਼ਨਾ ਕਦੀ ਨਾ ਕਦੇ ਤਾਂ ਲਾਈਫ 'ਚ 40 ਦਾ ਤਾਂ ਹੋਏਗਾ ਨਾ, ਹੈ ਨਾ। ਲੈਟ ਸਪੋਜ਼ ਮੈਂ 40 ਦਾ ਬੇਸੁਰਾ ਨਾ ਹੋ ਕੇ ਸੁਰੀਲਾ ਹੋ ਜਾਵਾਂ, ਪਰ ਉਹ ਫਿਰ ਇਹ ਹੋਣਾ ਚਾਹੀਦਾ ਕਿ ਮੇਰੇ ਮਾਈਂਡ ਦੇ ਅੰਦਰ ਇਹ ਗੱਲ ਹੋਵੇ ਕਿ ਮੈਂ ਆਪਣੇ ਮਨ ਨੂੰ ਖੁਸ਼ ਕਰਨ ਲਈ ਸਿੱਖਣਾ ਚਾਹੁੰਦਾ। ਇਹ ਨਹੀਂ ਕਿ ਹਾਂ ਵੀ ਹੁਣ ਕੈਸੇਟ ਕੱਢੀ ਆ ਅਤੇ ਬਾਅਦ 'ਚੋਂ ਫਿਰ ਰੋਡ ਲੇਬਰ ਕਰਨਾ ਬੁੱਕ, ਉਹ ਵਾਲੀ ਮਨਸ਼ਾ ਨਹੀਂ ਹੋਣੀ ਚਾਹੀਦੀ। ਹਾਂ, ਉਹ ਜਿਹਦੀ ਮਨਸ਼ਾ, ਉਹ ਪਰਸਨੈਲਿਟੀਜ਼ ਹੀ ਵੱਖਰੀਆਂ ਹੁੰਦੀਆਂ, ਉਹ ਤਿਆਰੀ ਹੀ ਵੱਖਰੀ ਹੁੰਦੀ ਆ। ਉਹ ਵਾਲੇ ਆਪਾਂ 0.01% ਲੋਕਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਆਮ ਇਨਸਾਨ ਮੈਂਗੋ ਪੀਪਲ ਉਹਨਾਂ ਬਾਰੇ ਜੇ ਆਪਾਂ ਗੱਲ ਕਰੀਏ ਕਿ ਥੋੜ੍ਹਾ ਬਹੁਤ ਠੀਕ ਹੈ, ਇਟਸ ਗੁੱਡ ਟੂ ਫੋਲੋ ਦਿਸ ਟੂ ਐਨ ਐਕਸਟੈਂਟ, ਪਰ ਹਾਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਉਹ ਤਾਂ ਖਤਮ ਹੀ ਨਹੀਂ ਹੋਣਾ, ਉਹ ਤਾਂ ਹਾਲੀਵੁੱਡ ਤੋਂ ਬਾਅਦ ਬੰਦਾ ਕਹਿੰਦਾ ਮੈਂ ਆਪਣੇ ਖੁਦ ਦਾ ਹੀ ਸਟੂਡੀਓ ਖੋਲ ਲਵਾਂ ਐਂਡ ਕੋਈ ਨਹੀਂ ਇਸ ਚੀਜ਼ ਦਾ।
0: ਹਰ ਇੱਕ ਜਿਹੜੀ ਥੋਟ ਆ ਨਾ, ਹਰ ਇੱਕ ਜਿਹੜੀ ਸੇ ਆ, ਸਿਆਣੀ ਗੱਲ ਆ, ਉਹ ਇੱਕ ਦੂਸਰੇ ਦੇ ਨਾ ਚਾਚੇ ਤਾਏ ਦੀ ਪੁੱਤਤੀ ਆ, ਸਾਰੀਆਂ ਚੀਜ਼ਾਂ ਘੁੰਮ ਘੁੰਮਾ ਕੇ ਫਿਰ ਉੱਥੇ ਆ ਕੇ ਰੁਕ ਜਾਂਦੀਆਂ ਤੁਹਾਡੀਆਂ। ਹੁਣ ਸਭ ਤੋਂ ਪਹਿਲਾਂ ਤਾਂ ਮਤਲਬ ਯੂ ਓਨਲੀ ਲਿਵ ਵੰਸ, ਤੁਸੀਂ ਇੱਕ ਵਾਰੀ ਤੁਹਾਨੂੰ ਜ਼ਿੰਦਗੀ ਮਿਲੀ ਆ, ਇੱਕ ਵਾਰੀ ਜੀਣਾ ਤੁਸੀਂ ਖੁੱਲ੍ਹ ਕੇ ਜੀ ਲਓ। ਬੇਸਿਕਲੀ ਆਪਾਂ ਇਹ ਚਾਹ ਰਹੇ ਹਾਂ ਕਿ ਆਪਾਂ ਸਾਰੇ ਅੱਜ ਸੋਚੀਏ ਵੀ ਆਪਾਂ ਖੁੱਲ੍ਹ ਕੇ ਜੀਣਾ ਜਾਂ ਇੱਕ ਵਾਰੀ ਜ਼ਿੰਦਗੀ ਮਿਲੀ ਹੈ, ਤੁਸੀਂ ਕਰਨਾ ਕੀ ਚਾਹੁੰਦੇ ਜੀ ਇਸ ਜ਼ਿੰਦਗੀ ਦੇ ਵਿੱਚ। ਮੈਨੂੰ ਇੱਦਾਂ ਲੱਗਦਾ ਕ੍ਰਿਸ਼ਨਾ ਜੀ, ਹਰ ਇੱਕ ਦੇ ਨਾ ਆਪਣੀ ਆਪਣੀ ਬਿਰਤੀ, ਆਪਣੀ ਆਪਣੀ ਪਰਵਰਿਸ਼, ਆਪਣੇ ਆਪਣੇ ਸੁਭਾਅ, ਉਹਦੇ ਮੁਤਾਬਿਕ ਜਿੱਦਾਂ ਦੀ ਕੁਦਰਤ ਨੇ ਤੁਹਾਨੂੰ ਬਣਤਰ ਦਿੱਤੀ ਆ
1: ਜੀ,
0: ਉਹਦੇ ਮੁਤਾਬਿਕ ਸਾਡਾ ਆਨਸਰ ਡਿਫਰੈਂਟ ਹੋਊਗਾ।
1: ਸਹੀ ਗੱਲ।
0: ਫੋਰ ਐਗਜ਼ਾਮਪਲ, ਜੇ ਕਿਸੇ ਇਹਦੇ ਵਿੱਚ ਥੋੜ੍ਹੀ ਅਧਿਆਤਮਿਕ ਬਿਰਤੀ ਆ, ਕੋਈ ਥੋੜ੍ਹਾ ਧਾਰਮਿਕ ਬੰਦਾ ਵਾ, ਅਤੇ ਉਹਨੂੰ ਜੇ ਤੁਸੀਂ ਇਹ ਕਹੋ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਇੱਕ ਵਾਰੀ ਮਿਲਣੀ ਆ, ਅਤੇ ਉਹ ਕਹੂਗਾ ਵੀ ਇਹਨੂੰ ਪਾਠ ਪੂਜਾ ਦੇ ਵਿੱਚ ਲਾਓ।
1: ਬਿਲਕੁਲ,
0: ਤੁਸੀਂ ਵਾਰ ਵਾਰ ਨਹੀਂ ਇਹ ਜਾਮਾ ਤੁਹਾਨੂੰ ਮਿਲਣਾ, 84 ਲੱਖ ਜੂਨਾ ਭੋਗ ਕੇ ਫਿਰ ਤੁਹਾਨੂੰ ਇਹ ਮਿਲਿਆ ਵਾ, ਬੜੀ ਤਪੱਸਿਆ ਤੋਂ ਬਾਅਦ ਮਿਲਿਆ ਵਾ, ਤੁਸੀਂ ਇਹ ਜਨਮ ਤੁਹਾਨੂੰ ਤਾਂ ਮਿਲਿਆ ਵਾ, ਤੁਸੀਂ ਰੱਬ ਦਾ ਨਾਂ ਲਓ।
1: ਬਿਲਕੁਲ ਸਹੀ ਗੱਲ।
0: ਉਸ ਰੱਬ ਨੂੰ ਪਾਓ ਤੁਸੀਂ, ਉਹ ਤੁਹਾਨੂੰ ਇਹ ਨਹੀਂ ਕਹੂਗਾ ਵੀ ਤੁਸੀਂ ਸਾਰੀ ਦੁਨੀਆ ਘੁੰਮ ਲਓ, ਤੁਸੀਂ ਕਰ ਲਓ ਜਿੰਨੇ ਫੈਸ਼ਨ ਹੁੰਦੇ ਆ, ਲੈ ਲਓ ਜਿੰਨੇ ਵੱਡੇ ਘਰ ਲਏ ਜਾਂਦੇ ਆ, ਕਾਰੋਬਾਰ ਖੜੇ ਕਰ ਲਓ ਆਪਣਾ। ਸੋ ਇਸੇ ਤਰ੍ਹਾਂ ਜੇ ਕੋਈ ਬਿਜ਼ਨਸਮੈਨ ਹੋਊਗਾ,
1: ਉਹਨੇ ਕਹਿਣਾ ਕਿ ਡੋਮੀਨੇਟ ਕਦੋਂ ਕਰੂੰਗੇ, ਕਦੋਂ ਆਪਣੀ ਇੰਡਸਟਰੀ ਦਾ ਸਭ ਤੋਂ ਹੈ ਹੀ
0: ਟੋਪ ਤੇ ਜਾਓਗੇ।
1: ਕੋਈ ਐਥਲੈਟਿਕ ਆਦਮੀ ਹੋਏਗਾ ਬੜਾ, ਕੋਈ ਜਿਮ ਵਾਲਾ ਹੋਏਗਾ ਕਿ ਤੁਸੀਂ ਇੱਕੋ ਲਾਈਫ ਮਿਲੀ, ਤੁਹਾਨੂੰ ਪਤਾ ਨਹੀਂ ਤੁਹਾਡੀ ਪੀਕ ਪਰਫਾਰਮੈਂਸ ਕੀ ਹੈ। ਅੱਜ ਕੱਲ੍ਹ ਇਨਫਲੂਐਂਸਰ ਜਿਹੜੇ ਨੇ ਜਿਹੜੇ ਜਿਮ ਤੋਂ ਰਿਲੇਟਡ ਨੇ, ਉਹ ਉਹਨਾਂ ਦੇ ਅੰਦਰ ਆਹ ਕਹਿ ਲਓ ਇੱਕ ਟੈਂਪਲੇਟ ਸੈੱਟ ਹੋ ਗਿਆ, ਹੈ ਨਾ, ਕਿ ਇਹ ਗੱਲ ਕੀਤੀ ਜਾਂਦੀ ਹੈ ਕਿ ਯੂ ਓਨਲੀ ਲਿਵ ਵੰਸ, ਅਤੇ ਤੁਹਾਨੂੰ ਹੀ ਨਹੀਂ ਪਤਾ ਕਿ ਤੁਹਾਡੀ ਬਾਡੀ ਦੀ ਪੋਟੈਂਸ਼ੀਅਲ ਕੀ ਆ, ਹਾਈਐਸਟ ਪੋਟੈਂਸ਼ੀਅਲ ਕੀ ਆ, ਕਿ ਹੈ ਨਾ, ਜੁਆਇਨ ਮੀ, ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਪੋਟੈਂਸ਼ੀਅਲ ਕੀ ਆ, ਕਿ ਹਾਂ ਇੱਕ ਮਾਰਕੀਟਿੰਗ ਗਿਮਿਕ ਵੀ ਆ ਇਹਦੇ ਅੰਦਰ। ਫਿਰ ਭਾਜੀ ਉਹ ਗੱਲ ਸਭ ਤੋਂ ਜ਼ਰੂਰੀ ਜੋ ਹਰ ਮੇਰੇ ਖਿਆਲ ਨਾਲ ਚੀਜ਼ ਦੇ ਅੰਦਰ ਆਉਣੀ ਚਾਹੀਦੀ ਹੈ ਕਿ ਹਾਊ ਮਚ ਟਰੂ ਯੂ ਆਰ ਟੂ ਯੋਰ ਸੈਲਫ, ਤੁਹਾਨੂੰ ਆਪਣੇ ਬਾਰੇ ਕਿੰਨਾ ਪਤਾ।
0: ਐਗਜੈਕਟਲੀ, ਮੈਂ ਉਹੀ ਗੱਲ ਕਰਨ ਲੱਗਾ ਹਾਂ ਕਿ ਇਹ ਬਹੁਤ ਵਧੀਆ ਵਿਸ਼ਾ ਵਾ। ਇਹਦੇ ਵਿੱਚੋਂ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ, ਜਾਂ ਤੁਹਾਨੂੰ ਜਾਣਿਆ ਜਾਊਗਾ ਜੇ ਤੁਸੀਂ ਸੋਚੋਗੇ ਬਹਿ ਕੇ ਕਿਤੇ ਆਰਾਮ ਦੇ ਨਾਲ। ਅਸਲ 'ਚ ਇਹੋ ਹੀ ਮੈਡੀਟੇਸ਼ਨਸ ਨੇ।
1: ਸੋ ਰਾਈਟ।
0: ਸੋ ਇਹ ਅਲੱਗ ਅਲੱਗ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ। ਜਦੋਂ ਤੁਸੀਂ ਇਸ ਬਾਰੇ ਸੋਚੋਗੇ ਨਾ, ਤਾਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਜਦੋਂ ਤੁਹਾਨੂੰ ਇਹ ਪਤਾ ਲੱਗਾ ਵੀ ਹਾਂ ਤੁਹਾਨੂੰ ਕੀ ਕਰਨਾ ਚਾਹੀਦਾ, ਤੇ ਤੁਹਾਨੂੰ ਇਹ ਵੀ ਫਿਰ ਪਤਾ ਲੱਗੂਗਾ, ਤੁਸੀਂ ਗਾਂਹ ਸੋਚੋਗੇ, ਤੁਹਾਨੂੰ ਇਹ ਵੀ ਆਈਡੀਆ ਹੋ ਜਾਊਗਾ ਵੀ ਤੁਸੀਂ ਕਿਹੜੇ ਟਾਈਪ ਦੀ ਪਰਸਨੈਲਿਟੀ ਹੋ। ਪਰ ਇਹ ਵੀ ਇੰਨਾ ਸੌਖਾ ਨਹੀਂ ਆ, ਕਿਉਂਕਿ ਕਈ ਵਾਰੀ ਇਹ ਛਲਾਵਾ ਹੁੰਦਾ ਵਾ, ਕਈ ਵਾਰੀ ਆਪਾਂ ਕਿਸੇ ਦੂਸਰੇ ਵੱਲ ਵੇਖ ਕੇ ਉਹ ਚੀਜ਼ ਚੁਣ ਰਹੇ ਹੁੰਦੇ ਹਾਂ। ਫੋਰ ਐਗਜ਼ਾਮਪਲ, ਜਿੱਦਾਂ ਤੁਸੀਂ ਲਾਸਟ ਟਾਈਮ ਪੈਸ਼ਨ ਦੀ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰਾ ਪੈਸ਼ਨ ਕੀ ਆ। ਇਹ ਇੱਕ ਪਹਿਲੀ ਗੱਲ ਆ।
1: ਸਭ ਤੋਂ
0: ਦੂਸਰੀ ਗੱਲ, ਬੜੇ ਬੰਦੇ ਤੁਹਾਨੂੰ ਕਹਿ ਦਿੰਦੇ ਆ ਵੀ ਮੈਨੂੰ ਪਤਾ ਵਾ ਮੇਰਾ ਆਹ ਪੈਸ਼ਨ ਹੈ, ਪਰ ਉਹ ਅਡੋਪਟਿਡ ਪੈਸ਼ਨ ਹੁੰਦਾ, ਉਹ ਆਸ ਪਾਸ ਫੈਸ਼ਨ ਚੋਂ, ਉਸ ਮਾਹੌਲ ਚੋਂ, ਹੈ ਨਾ। ਹਾਂ, ਉਹ ਜੋ ਟ੍ਰੈਂਡ ਚੱਲ ਰਿਹਾ ਵਾ ਉਹਦੇ ਵਿੱਚੋਂ ਇੱਕ ਆਪਾਂ ਸਿੰਗਿੰਗ ਕਰੀ ਜਾਂਦੇ ਹਾਂ। ਸਿੰਗਿੰਗ ਕੀ ਆ? ਇੱਕ ਪੈਸ਼ਨ ਆ, ਇੱਕ ਟ੍ਰੈਂਡ ਆ। ਉਸ ਟ੍ਰੈਂਡ ਦੇ ਵਿੱਚੋਂ ਇੱਕ ਪੈਸ਼ਨ ਚੁੱਕ ਲਿਆ, ਐਕਚੁਅਲ ਦੇ ਵਿੱਚ ਉਹਨਾਂ ਦਾ ਪੈਸ਼ਨ ਨਹੀਂ ਆ। ਮੈਂ ਦਾਅਵੇ ਨਾਲ ਕਹਿੰਦਾ ਤੁਸੀਂ ਬਾ ਕੇ ਦਸਾਂ ਬੰਦਿਆਂ ਨੂੰ ਪੁੱਛ ਲਓ, ਦਸਾਂ ਦੇ ਵਿੱਚੋਂ ਅੱਠ ਜਾਣਿਆਂ ਨੂੰ ਨਹੀਂ ਪਤਾ ਹੋਊਗਾ ਵੀ ਉਹਨਾਂ ਦਾ, ਜਾਂ ਤੁਸੀਂ ਉਹਨਾਂ ਬਾਰੇ ਪਹਿਲਾਂ ਉਹਨਾਂ ਦੇ ਨਾਲ ਇੱਕ ਇੱਕ ਘੰਟੇ ਦੀ ਗੱਲਬਾਤ ਕਰ ਲਓ, ਜਾਂ ਜਿਹੜੇ ਮੇਰੇ ਬੰਦੇ ਇਰਦ ਗਿਰਦ ਰਹਿੰਦੇ ਵੱਸਦੇ ਆ ਉਹਨਾਂ ਨੂੰ ਜਦੋਂ ਪੁੱਛਦਾ ਮੈਂ ਜਾਣਦਾ ਤੇ ਨਹੀਂ ਉਹ ਸਹੀ ਨਹੀਂ ਦੱਸ ਪਾਉਂਦੇ, ਉਹਨਾਂ ਦੇ ਅੰਦਰ ਕੁਛ ਹੋਰ ਚੱਲ ਰਿਹਾ ਹੁੰਦਾ, ਪਰ ਉਹ ਇਸ ਕਰਕੇ ਨਹੀਂ ਦੱਸ ਪਾਉਂਦੇ ਕਿਉਂਕਿ ਕਈ ਵਾਰੀ ਉਹ ਚੀਜ਼ ਉਹਨਾਂ ਨੂੰ ਲੱਗਦਾ ਕਿ ਸਮੇਂ ਦੇ ਤਰਾਜੂ 'ਚ ਬੜੀ ਹਲਕੀ ਆ, ਕੋਈ ਕੀ ਕਹੂਗਾ।
1: ਮੇਨ ਪੁਆਇੰਟ ਇਹੀ ਹੈ ਨਾ,
0: ਉਹਦੇ 'ਚ ਕੁਛ ਨਹੀਂ ਨਿਕਲਣਾ। ਇਹਦੇ ਇਹਦੇ 'ਚ ਕੀ ਆਪਾਂ ਕੁੱਲ ਮਿਲਾ ਕੇ ਜਿਹੜਾ ਸਾਡਾ ਪੈਸ਼ਨ ਆ ਉਹ ਕਿਤੇ ਨਾ ਕਿਤੇ ਡਰਿਵਨ ਹੁੰਦਾ ਵਾ ਸਾਡੀ ਐਂਬੀਸ਼ਨ 'ਚੋਂ ਹੀ,
1: ਬਿਲਕੁਲ
0: ਸਹੀ, ਜਾਂ ਫਿਰ ਜੋ ਸਾਡੇ ਆਸ ਪਾਸ ਸਕਸੈਸਫੁਲ ਲੋਕ ਨੇ ਉਹ ਤੇ ਉਹਦੇ 'ਚੋਂ ਡਰਿਵਨ ਹੁੰਦਾ ਵਾ।
1: ਬਿਲਕੁਲ,
0: ਆਪਾਂ ਆਪਣਾ ਪੈਸ਼ਨ ਉੱਦਾਂ ਦਾ ਘੜਦੇ ਹਾਂ, ਆਪਣੇ ਆਪ ਨੂੰ ਭੁਲੇਖਾ ਪਾਉਂਦੇ ਹਾਂ, ਉੱਦਾਂ ਦਾ ਦੱਸਦੇ ਹਾਂ ਜਾਂ ਚੂਜ਼ ਕਰਦੇ ਹਾਂ ਜਾਂ ਸੁੱਤੇ ਸਿੱਧ ਚੂਜ਼ ਹੋ ਜਾਂਦਾ ਵਾ ਕਿ ਉਹਦੇ ਵਿੱਚੋਂ ਹੀ ਤੁਹਾਨੂੰ ਦਿਖ ਰਿਹਾ ਹੁੰਦਾ ਵੀ ਤਰੱਕੀ ਵੀ ਆ। ਕਦੀ ਕੋਈ ਬੰਦਾ ਤੁਹਾਨੂੰ ਇੱਦਾਂ ਦਾ ਪੈਸ਼ਨ ਨਹੀਂ ਦੱਸੂਗਾ ਜਿਹੜਾ ਉਹ ਕਿਸੇ ਤਰੱਕੀ ਵੱਲ ਨੂੰ ਨਹੀਂ ਉਹਨੂੰ ਲੀਡ ਕਰ ਰਿਹਾ ਹੋਊਗਾ, ਪੈਸੇ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ, ਨਾਂ ਵੱਲ ਨੂੰ ਸ਼ੋਹਰਤ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ, ਬਹੁਤ ਘੱਟ ਬੰਦਾ ਤੁਹਾਨੂੰ ਇੱਦਾਂ ਦਾ ਦੱਸੂਗਾ। ਪਰ ਇਹ ਥੋੜ੍ਹੀ ਆ ਵੀ ਦੁਨੀਆਂ ਦੇ ਉੱਤੇ ਉਹ ਚੀਜ਼ਾਂ ਹੈ ਹੀ ਨਹੀਂ, ਐਗਜ਼ਿਸਟ ਨਹੀਂ ਕਰਦੀਆਂ, ਜਾਂ ਫਿਰ ਇੱਕ ਬੰਦੇ ਦਾ ਇੱਕ ਹੀ ਥੋੜ੍ਹੀ ਆ, ਉਹ ਮਲਟੀਪਲ ਪੈਸ਼ਨ
1: ਪੈਸ਼ਨ ਹੋ ਸਕਦਾ ਹੈ ਨਾ।
0: ਸੋ ਇਹ ਸਾਰੀਆਂ
1: ਕਿ ਤੁਹਾਨੂੰ ਪਤਾ ਹੋਵੇ ਕਿ ਮੈਂ ਅਸਲ 'ਚ ਕੀ ਹਾਂ,
0: ਇਹੋ ਹੀ ਤਾਂ ਮੈਂ, ਹਾਂ ਫਿਰ ਉਹੀ ਗੱਲ ਆ ਗਈ ਨਾ, ਆਪਾਂ ਪੈਸ਼ਨ 'ਚੋਂ ਵੀ ਇਹੋ ਵੇਖ ਰਹੇ ਹਾਂ ਵੀ ਤੁਹਾਨੂੰ ਜਾਣਨ ਨੂੰ ਮਿਲੂਗਾ ਤੁਸੀਂ ਕੌਣ ਹੋ। ਆਪਣੇ ਆਪ ਨੂੰ ਬੰਦੇ ਖੋਜ ਹਰ ਰੋਜ਼, ਤੁਹਾਨੂੰ ਆਪਣੇ ਆਪ ਬਾਰੇ ਜਾਣਨ ਨੂੰ ਮਿਲੂਗਾ,
1: ਸਹੀ ਗੱਲ
0: ਹੈ ਨਾ। ਤੁਸੀਂ ਇੱਕੋ ਵਾਰੀ ਇੱਕੋ ਹੀ ਜ਼ਿੰਦਗੀ ਹੈ ਤੁਹਾਡੇ ਕੋਲ, ਉਸ ਪਾਸਿਓਂ ਆ ਜਾਓ ਤੇ ਤੁਹਾਨੂੰ ਉੱਥੇ ਵੀ ਜਾਣਨ ਨੂੰ ਮਿਲੂਗਾ ਤੁਸੀਂ ਕਿੱਦਾਂ ਦੇ ਹੋ।
1: ਮੇਰੇ ਖਿਆਲ ਨਾਲ ਜਦੋਂ ਆਪਣੇ ਆਪ ਨੂੰ ਇਹ ਕਹਿ ਦਿਓ ਨਾ ਕਿ ਮੇਰੇ ਕੋਲ ਇੱਕੋ ਹੀ ਜ਼ਿੰਦਗੀ ਆ, ਹੈ ਨਾ, ਕਿ ਦੇਰ ਇਜ਼ ਫਾਈਨਾਈਟ ਨੰਬਰ ਆਫ ਈਅਰਸ ਦੈਟ ਆਈ ਵਿਲ ਬੀ ਹੇਅਰ, ਹੈ ਨਾ, ਤੇ ਸ਼ਾਇਦ ਇਹ ਜਿਹੜਾ ਸਵਾਲ ਹੈ ਨਾ ਇਹ ਜ਼ਿਆਦਾ ਬੈਟਰ ਟ੍ਰਿਗਰਿੰਗ ਹੈ ਟੂ ਨੋ ਯੋਰ ਸੈਲਫ, ਮੈਨੂੰ ਇਹ ਲੱਗਦਾ ਕਿ ਜੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਕਦੀ ਪੁੱਛਿਆ ਹੋਵੇ, ਪੁੱਛਿਆ ਹੈ, ਤੇ ਜੋ ਮੈਨੂੰ ਸੈਲਫ ਅਵੇਅਰਨੈਸ ਇਸ ਸਵਾਲ ਤੋਂ ਆਈ ਹੈ ਨਾ ਕਿ ਯਾਰ ਜੇ ਕੁਛ ਕਰਨਾ ਹੋਵੇ ਛੱਡ ਦੇ, ਮਤਲਬ ਇਹ ਕਿ ਤੇਰੀ ਫਿਲਹਾਲ ਮਾਲੀ ਹਾਲਤ ਕੀ ਹੈ, ਤੇਰਾ ਸੁਸਾਈਟਲ ਹਾਲਤ ਕੀ ਹੈ, ਕਿ ਤੂੰ ਰਹਿਣਾ ਕਿੱਥੇ ਕੀ, ਸਭ ਕੁਛ ਛੱਡ, ਵੱਟ ਡੂ ਯੂ ਰੀਅਲੀ ਆਰ, ਇੱਕ ਵਾਰੀ ਲਾਈਫ ਮਿਲਣੀ ਹੈ, ਇਹ ਤਾਂ ਪਛਾਣ, ਤੇ ਸ਼ਾਇਦ ਜ਼ਿਆਦਾ ਬੈਟਰ ਆਂਸਰ ਆ ਜਾਂਦਾ, ਰਾਦਰ ਦੈਨ ਇੱਧਰ ਉੱਧਰ ਘੁੰਮ ਫਿਰ ਕੇ ਕਿਸੇ ਦੇ ਪ੍ਰਵਚਨ ਸੁਣ ਕੇ, ਕਿਸੇ ਦੀ ਸਲਾਹ ਸੁਣ ਕੇ। ਆਪਣੇ ਆਪ ਨਾਲ ਜਦੋਂ ਬੰਦਾ ਇਹ ਗੱਲ ਕਰ ਲਵੇ ਨਾ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ, ਤੂੰ ਪਛਾਣ ਤਾਂ ਲੈ ਤੂੰ ਹੈ ਕੀ ਹੈ ਕੀ ਨਹੀਂ ਹੈ,
0: ਨਜ਼ਰੀਆ ਹੈ ਨਾ ਫਿਰ। ਮਤਲਬ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਵੇਖਦੇ ਹਾਂ, ਸੋਰੀ ਮਾਇੰਡ ਨਾ ਕਰੇ ਕੋਈ, ਕਿਉਂਕਿ ਸਾਡੀ ਸੋਸਾਇਟੀ ਦੇ ਕੁਛ ਇੱਕ ਕੌੜੇ ਸੱਚ ਨੇ ਅਤੇ ਉਹਨਾਂ ਆਸ ਪਾਸ ਜਿਹੜੇ ਵਿਚਰਦੇ ਕੌੜੇ ਸੱਚ ਨੇ ਉਹਨਾਂ ਤੋਂ ਆਪਾਂ ਸੌਖਾ ਸਮਝ ਜਾਂਦੇ ਹਾਂ। ਫੋਰ ਐਗਜ਼ਾਮਪਲ ਇੱਕ ਬੰਦਾ ਨਾ ਇਸ ਚੀਜ਼ ਦੇ ਉੱਤੇ ਅਸਰ ਹੋ ਜਾਂਦਾ ਉਹਦਾ, ਜੋ ਕਿ ਅੱਜ ਕੱਲ੍ਹ ਸਾਰਿਆਂ 'ਤੇ ਆ ਵੀ ਸਾਨੂੰ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਹੁਣ ਇਹਦੇ ਬਹੁਤ ਸਾਰੇ ਐਂਗਲ ਨੇ, ਮੈਂ ਸਿਰਫ ਇੱਕ ਫੜ ਰਿਹਾ ਵਾਂ, ਇਸ ਕਰਕੇ ਮੈਂ ਮਾਫ਼ੀ ਮੰਗ ਰਿਹਾ, ਬਾਕੀ ਤੁਹਾਡੇ ਜਿਹੜੇ ਨੇ ਉਹ ਸਿਰ ਮੱਥੇ। ਇੱਕ ਬੰਦਾ, ਇੱਕ ਹਸਬੈਂਡ ਜਾਂ ਵਾਈਫ, ਉਹਦੇ ਉੱਤੇ ਇਹ ਚੀਜ਼ ਆਪਾਂ ਜੇ ਲਾਗੂ ਕਰਕੇ ਵੇਖੀਏ ਵੀ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਇਹ ਮੈਨੂੰ ਖੁਸ਼ ਨਹੀਂ ਰੱਖ ਪਾ ਰਿਹਾ ਜਾਂ ਇਹ ਮੈਨੂੰ ਖੁਸ਼ ਨਹੀਂ ਰੱਖ ਪਾ ਰਹੀ, ਇਹਦੇ 'ਚ 36 ਤਰ੍ਹਾਂ ਦੀਆਂ ਪ੍ਰੋਬਲਮ ਨੇ, ਇਹ ਮੈਨੂੰ ਬਹੁਤ ਨੋਕਾ ਟੋਕੀ ਕਰਦਾ ਜਾਂ ਕਰਦੀ ਆ, ਅਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕੁਛ ਹੱਲੇ ਕਰਨਾ, ਹੈ ਨਾ, ਮੈਂ ਵਲੋਗਰ ਬਣਨਾ, ਮੈਂ ਸਿੰਗਰ ਬਣਨਾ, ਜਾਂ ਮੈਂ
1: ਜਾਂ ਫਿਰ ਕੋਈ ਨੋਰਮਲ ਕਿੱਤਾ ਵੀ ਹੋਵੇ, ਪਰ ਟਾਈਮ ਦੇਣਾ ਪੈ ਰਿਹਾ ਯਾਰ, ਮੈਂ ਤਾਂ ਬਿਜ਼ਨਸ ਕਰਨਾ,
0: ਮੈਂ ਸਿਰਫ ਬੱਚਿਆਂ ਜੋਗੇ, ਮੈਂ ਨਹੀਂ ਸਿਰਫ ਘਰੇ ਬੱਚਿਆਂ ਜੋਗੀ ਹੋ ਕੇ ਰਹਿ ਜਾਣਾ, ਜਾਂ ਘਰ ਵਾਲੇ ਦੇ ਵੀ ਕਈ ਤਰ੍ਹਾਂ ਦੇ ਹੋ ਸਕਦੇ ਆ। ਜਦੋਂ ਮਤਲਬ ਇੱਦਾਂ ਦਾ ਕੁਛ ਸੋਚ ਕੇ ਇੱਕ ਬੰਦਾ ਕਹੇ ਵੀ ਜ਼ਿੰਦਗੀ 'ਤੇ ਸਿਰਫ ਇੱਕੋ ਵਾਰੀ ਮਿਲਣੀ ਆ, ਛੱਡੋ ਇਹਨੂੰ, ਇਹਨੂੰ ਦਈਏ ਤਲਾਕ, ਇਹ ਮੈਨੂੰ ਹੋਲਡ ਕਰਕੇ ਬੈਠਾ ਵਾ, ਜਾਂ ਇਹ ਮੈਨੂੰ ਹੋਲਡ ਕਰਕੇ ਬੈਠੀ ਆ। ਹੁਣ ਇਹ ਇੱਕ ਨਜ਼ਰੀਆ ਵਾ ਇਸ ਥੋਟ ਨੂੰ ਵੇਖਣ ਦਾ ਕਿ ਜ਼ਿੰਦਗੀ ਸਿਰਫ ਸਾਨੂੰ ਇੱਕ ਵਾਰੀ ਮਿਲੀ ਆ, ਲੈਟਸ ਇੰਜੋਏ। ਉਹ ਇੰਜੋਏ ਤੁਸੀਂ ਕਿੱਥੋਂ ਭਾਲ ਰਹੇ ਹੋ? ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ, ਇਹਨੂੰ ਛੱਡੋ, ਇਹਨੂੰ, ਇਹ ਮੈਨੂੰ ਮੇਰੇ ਉਹਦੇ ਲਈ ਹਰਡਲ ਆ। ਅਤੇ ਮੈਂ ਅਸਲ ਦੇ ਵਿੱਚ ਇਸ ਥੋਟ ਦੇ ਪਿੱਛੇ ਕਿਤੇ ਨਾ ਕਿਤੇ ਹੋਰ ਬਹੁਤ ਸਾਰਾ ਕੁਛ ਹੋਊਗਾ। ਮੈਂ ਅੱਗੇ ਕਿਹਾ ਵੀ ਬਹੁਤ ਸਾਰੇ ਰੀਜ਼ਨ ਹੋਣਗੇ, ਕਈਆਂ ਦੇ ਵਾਜਬ ਵੀ ਹੋਣਗੇ, ਪਰ ਕਈਆਂ ਬਹੁਤਿਆਂ ਦੇ ਗੈਰ ਵਾਜਬ ਅੱਜ ਕੱਲ੍ਹ। ਉਹਨਾਂ ਦੇ ਵਿੱਚ ਸਿਰਫ ਇੰਨਾ ਆ ਵੀ ਜ਼ਿੰਦਗੀ ਸਿਰਫ ਇੱਕ ਵਾਲੀ ਮਿਲੀ ਆ, ਅਸੀਂ ਇੰਜੋਏ ਕਰਨੀ ਆ, ਅਸੀਂ ਆਪਣੇ ਸੁਪਨੇ ਪੂਰੇ ਕਰਨੇ ਆ। ਹੁਣ ਉੱਥੇ ਤੁਸੀਂ ਉਸ ਸੁਪਨੇ ਨੂੰ ਪੂਰੇ ਕਰਨ ਪਿੱਛੇ ਆਪਣਾ ਘਰ ਤੋੜ ਲਿਆ। ਵੇਖਿਆ ਜਾਵੇ ਤਾਂ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਥੋਟ ਤਾਂ ਇੱਦਾਂ ਦਾ ਵੀ ਹੋ ਸਕਦਾ ਵੀ ਯਾਰ ਇੱਕੋ ਵਾਰੀ ਜ਼ਿੰਦਗੀ ਮਿਲੀ ਆ, ਵਾਰ ਵਾਰ ਵਿਆਹ ਕਰਾ ਕਰਾ ਕੇ ਹੀ ਆਪਾਂ ਖਰਾਬ ਕਰੀ ਜਾਣੀ ਆ, ਵਾਰ ਵਾਰ ਲੋਕਾਂ ਨੂੰ ਪਰਖਦਿਆਂ ਹੀ ਖਰਾਬ ਕਰੀ ਜਾਣੀ ਆ। ਜ਼ਿੰਦਗੀ ਤਾਂ ਇੱਕ ਵਾਰੀ ਮਿਲੀ ਆ, ਇੱਕ ਵਾਰੀ ਤਾਂ ਰਿਸਪੋਂਸੀਬਿਲਟੀਆਂ ਸੰਭਾਲ ਲਈ ਆਪਣੀਆਂ, ਥੋਟ ਤੇ ਆ ਵੀ ਹੋ ਸਕਦਾ, ਪਰ ਇਹ ਨਹੀਂ ਆਉਂਦਾ ਲੋਕਾਂ ਦੇ ਦਿਮਾਗ 'ਚ, ਇਹ ਪਹਿਲਾਂ ਆਉਂਦਾ ਸੀ।
2: ਇਹ ਤੁਹਾਡੀ ਗੱਲ ਸਹੀ ਆ, ਇਹ ਘੱਟ ਆਉਂਦਾ
0: ਕਿਉਂਕਿ ਇਹ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਰਿਸਪੋਂਸੀਬਿਲਟੀਆਂ 'ਚ ਬੰਨ ਕੇ ਰੱਖਦਾ, ਦੂਸਰਾ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਆਜ਼ਾਦ ਕਰਦਾ ਫੋਰ ਟਾਈਮ ਬੀਂਗ, ਕਿਉਂਕਿ ਅਗਲੇ ਕਿਸੇ ਮੋੜ ਦੇ ਉੱਤੇ ਤੁਸੀਂ ਫਿਰ ਉਹੀ ਲਾਪ ਰਹੇ ਹੋਗੇ ਰਾਗ।
2: ਹਾਂ, ਜਦੋਂ ਇੱਕ ਵਾਰੀ
0: ਮਿਲੀ ਆ,
2: ਹਾਂ ਜਦੋਂ ਤ੍ਰਿਸ਼ਨਾ ਮਿਲ ਗਈ ਇੱਕ ਚੀਜ਼ ਦੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਖਾਲੀ ਹੋ ਕਿ ਹੁਣ ਮੈਂ ਕੀ ਕਰਾਂ।
0: ਅਗਲੇ ਮੋੜ 'ਤੇ ਫਿਰ ਤੁਸੀਂ ਉਹੀ ਕਹਿ ਰਹੇ ਹੋ, ਜ਼ਿੰਦਗੀ ਇੱਕੇ ਵਾਰੀ ਮਿਲੀ ਆ, ਲੈਟਸ ਇੰਜੋਏ, ਮੈਂ ਕਿਉਂ ਨਾ ਆਪਣਾ ਘਰ ਫਿਰ ਵਸਾਵਾਂ। ਉਹਨੇ ਵੀ ਵਸਾ ਲਿਆ, ਉਹਨੇ ਵੀ ਵਸਾ ਲਿਆ,
2: ਸਹੀ ਗੱਲ ਆ।
0: ਫਿਰ ਉੱਥੋਂ ਸ਼ੁਰੂ ਹੋ ਗਿਆ, ਜ਼ਿੰਦਗੀ 'ਤੇ ਇੱਕੇ ਵਾਰੀ ਮਿਲੀ ਆ, ਸੋ ਐਂਡ ਸੋ ਅੱਗੇ ਦੇ ਅੱਗੇ ਚੱਕਰ ਚੱਲੀ ਜਾਣਾ ਅਤੇ ਫਿਰ ਉਹੀ ਰਾਗ ਚੱਲਦਾ ਰਹਿਣਾ। ਹਰ ਇੱਕ ਸਟੇਜ ਦੇ ਉੱਤੇ ਡਿਫਰੈਂਟ ਤੁਹਾਡੇ ਹਰਡਲਸ ਹੋਣਗੇ, ਡਿਫਰੈਂਟ ਤੁਹਾਡੇ ਐਂਬੀਸ਼ਨਸ ਹੋਣਗੀਆਂ, ਡਿਫਰੈਂਟ ਲੋਕ ਹੋਣਗੇ ਤੁਹਾਡੀ ਲਾਈਫ 'ਚ, ਪਰ ਤੁਸੀਂ ਸਿਰਫ ਉਸੇ ਚੀਜ਼ 'ਤੇ ਪਹਿਰਾ ਦੇ ਰਹੇ ਹੋਗੇ ਜਿਹਨਾਂ ਕੀ ਸਿਰਫ ਇੱਕ ਵਾਰੀ ਮਿਲੀ ਆ।
2: ਹਾਂ, ਮਤਲਬ ਮੇਰੇ ਹਿਸਾਬ ਨਾਲ ਕਿਉਂਕਿ ਅਸੀਂ ਇਨਸਾਨ ਹਾਂ, ਸਾਨੂੰ ਇਹ ਫਿਲੋਸਫੀ ਇਨਸਾਨ ਬਣਿਆ ਰਹਿਣ ਦੇਵੇ ਨਾ ਕਿ ਇੱਕ ਮਸ਼ੀਨ ਜਾਂ ਫਿਰ ਇੱਕ ਰੋਬੋ, ਉਤਨਾ ਕੁ ਚਲਾਉਣਾ ਚਾਹੀਦਾ ਕਿ ਤੁਸੀਂ ਇਸ ਗੱਲੋਂ ਨਾ ਡਿਫਾਈਨ ਹੋਵੋ ਕਿ ਯਾਰ ਇਹ 9 to 5 ਇੱਥੇ ਕੰਮ ਕਰਦਾ ਜਾਂ ਫਿਰ ਇਹ ਇਸ ਤਰ੍ਹਾਂ, ਵਿਚ ਇਜ਼ ਆਲਸੋ ਨੋਟ ਬੈਡ ਕਿ ਡਿਫਾਈਨ ਹੋਣਾ। ਪਰ ਹਾਂ, ਉਹੀ ਵਾਲੀ ਗੱਲ ਜਿਹੜੀ ਆਪਾਂ ਪਹਿਲੇ ਕੀਤੀ ਹੈ ਕਿ ਜੇ ਕਿਸੇ ਵੀ ਚੀਜ਼ ਦਾ ਐਕਸੈਸ ਕਰ ਲਈਏ ਉਹ ਤਾਂ ਖਰਾਬ ਹੀ ਹੈ, ਨਾਲੇ ਕੋਈ ਵੀ ਫਿਲੋਸਫੀ ਆਪਾਂ ਚੱਕ ਲਈਏ ਨਾ, ਕੋਈ ਵੀ ਆਪਾਂ ਇੱਕ ਵੀ ਪੁਆਇੰਟ ਚੱਕ ਲਈਏ ਉਹਦੇ ਅੰਦਰ ਜਿਹੜੇ ਹੁੰਦੇ ਆ ਨੈਗੇਟਿਵ ਪੁਆਇੰਟਸ ਜਾਂ ਫਿਰ ਤੁਹਾਨੂੰ ਅਲੂਫ ਕਰਨ ਵਾਲੇ ਪੁਆਇੰਟਸ ਜਾਂ ਤੁਹਾਨੂੰ ਮਤਲਬੀ ਬਣਾਉਣ ਵਾਲੇ ਪੁਆਇੰਟਸ, ਉਹ ਹਮੇਸ਼ਾ ਹਾਵੀ ਰਹਿਣਗੇ ਕਿਉਂਕਿ ਈਜ਼ੀਅਰ ਨੇ, ਈਜ਼ੀਅਰ ਟੂ ਡੂ ਆ। ਕਿਹੜੀ ਉਹ ਕਿਤਾਬ ਹੈ ਹਨਾ, 48 ਲੋਜ਼ ਜਿਹੜੀ ਪਾਵਰ ਵਾਲੀ ਕਿਤਾਬ ਹੈ, ਜਿਹੜਾ ਬੰਦਾ ਉਹ ਜੇ ਤੁਸੀਂ ਪੜ੍ਹਨ ਬੈਠ ਜਾਓ, ਜੇ ਤੁਸੀਂ ਪੜ੍ਹੋ ਤਾਂ ਉਹਦਾ ਪੁਆਇੰਟ ਹੀ ਇਹ ਹੈ ਕਿ ਸਵਾਰਥੀ ਮਤਲਬ ਹੀ ਬਣੋ, ਆਪਣਾ ਵੇਖੋ ਅਤੇ ਦੁਨੀਆਂ ਜਿੱਤ ਲਉਂਗੇ, ਵਿਚ ਇਜ਼ ਨੋਟ ਰਾਈਟ, ਵਿਚ ਇਜ਼ ਨੋਟ ਰੋਂਗ, ਇਹਨਾਂ ਬੇਸਿਕਲੀ ਤਰੀਕੇ ਨਾਲ ਚੱਲਦਾ।
0: ਮੈਨੂੰ ਇੱਦਾਂ ਲੱਗਦਾ
2: ਤੁਹਾਡਾ ਪੁਆਇੰਟ ਕਾਫੀ ਉਸ ਹਿਸਾਬ ਨਾਲ ਠੀਕ ਹੈ ਜੋ ਤੁਸੀਂ ਹੁਣੇ ਕਿਹਾ
0: ਕਿ ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਵਾ ਕ੍ਰਿਸ਼ਨਾ ਜੀ, ਉਹ ਜਿਹੜੀ ਕਿਤਾਬ ਹੈ ਨਾ ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਕਿਸੇ ਬਿਜ਼ਨਸਮੈਨ ਨੇ ਲਿਖੀ ਆ।
2: ਹਾਂ, ਵਾਕਈ ਉਹ ਹੈ ਹੀ ਇਸ ਤਰ੍ਹਾਂ।
0: ਹਾਂ, ਜਿਹਨੇ ਆਪਣੇ ਇੰਪਲੋਈਜ਼ ਕੋਲੋਂ ਕੰਮ ਕਰਾਉਣਾ, ਜਿਹਨੂੰ ਸਿਰਫ ਇਹ ਮਤਲਬ ਹੈ ਵੀ ਮੈਂ ਆਪਣਾ ਕੰਮ ਕਿੱਦਾਂ ਚਲਾਉਣਾ, ਉਹਦੇ ਵਿੱਚ ਕਿਸੇ ਦਾ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਇੱਕ ਬਿਜ਼ਨਸਮੈਨ ਪੜੂਗਾ ਉਹਨੂੰ ਬਹੁਤ ਵਧੀਆ ਲੱਗਦੇ ਵਿਚਾਰ, ਪਰ ਐਜ਼ ਇੰਪਲੋਈ ਤੁਸੀਂ ਪੜੋ।
2: ਹਾਂ, ਮਤਲਬ ਜਿੰਨੇ ਜੇ ਤੁਸੀਂ ਕੂਟਨੀਤਿਕ ਹੋ ਆਪਣੇ ਮਾਈਂਡਸੈਟ ਤੋਂ ਲੈ ਕੇ ਬਹੁਤੇ, ਤਾਂ ਯੂ ਵਿਲ ਲਾਈਕ ਮੋਰ ਆਫ ਦਿਸ ਏਦਾਂ ਦਾ ਲਿਟਰੇਚਰ। ਪਰ ਖੈਰ, ਜੋ ਤੁਸੀਂ ਗੱਲ ਕਰ ਰਹੇ ਸੀਗੇ, ਕੌੜਾ ਸੱਚ ਤਾਂ ਇਹੀ ਆ, ਜੇ ਆਪਾਂ ਇਹ ਵਾਲਾ ਵੀ ਤੁਹਾਡਾ ਜਿਹੜਾ ਪੁਆਇੰਟ ਹੈ ਨਾ ਜੋ ਤੁਸੀਂ ਹੁਣੇ ਦੱਸਿਆ ਕਿ ਇਹ ਤਾਂ ਇਹਦੇ ਅੰਦਰ ਸਪਲੀਮੈਂਟ ਵੀ ਹੁੰਦਾ ਕਿ ਕਿੰਨੇ ਸਾਰੇ ਵਿਆਹਾਂ ਦੇ ਅੰਦਰ ਤੁਸੀਂ ਸੁਣਦੇ ਹੋ ਕਿ ਲੋਕਾਂ ਦਾ ਬਾਹਰ ਅਫੇਅਰ ਵੀ ਚੱਲਦਾ, ਕੁਛ ਵੀ ਚੱਲਦਾ, ਤਾਂ ਇਹ ਵਾਲੀ ਜਿਹੜੀ ਮਾਇੰਡ ਸੈੱਟ ਹੈ ਨਾ ਇਹ ਵਾਲਾ ਕਿ ਮੇਰੀ ਇੱਕ ਵਾਰੀ ਲਾਈਫ ਮਿਲਣੀ ਹੈ, ਮੈਂ ਫਲਾਂ ਫਲਾਂ ਨਾਲ ਖੁਸ਼ ਨਹੀਂ ਹੈ, ਜੇ ਮੈਨੂੰ ਇੱਥੇ ਥੋੜ੍ਹੀ ਖੁਸ਼ੀ ਮਿਲ ਰਹੀ ਮੈਂ ਕੀ ਗਲਤ ਕਰ ਰਿਹਾ, ਮਤਲਬ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਵੀ ਇਹ ਚੀਜ਼ ਚੱਲ ਪੈਂਦੀ ਹੈ। ਸੋ ਹਾਂ, ਫਿਲੋਸਫੀ ਮਾੜੀ ਨਹੀਂ, ਪਰ
0: ਜ਼ਿੰਦਗੀ ਸਿਰਫ
2: ਸਹੀ ਥਾਂ ਤੇ ਲਾਓ।
0: ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਮੈਂ ਇੱਕੋ ਜਨਾਨੀ ਤੱਕ ਕਿਉਂ ਸੀਮਤ ਰਹਾਂ। ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਮੈਂ ਇੱਕੋ ਬੰਦੇ ਤੱਕ ਕਿਉਂ ਸੀਮਤ ਰਹਾਂ। ਜ਼ਿੰਦਗੀ ਸਿਰਫ ਇੱਕੋ ਵਾਲੀ ਮਿਲੀ ਆ, ਮੈਂ ਖੁੱਲ੍ਹ ਕੇ ਸ਼ਰਾਬ ਕਿਉਂ ਨਾ ਪੀਵਾਂ, ਮੈਂ ਕਿਉਂ ਨਾ ਦੁਨੀਆਂ ਦੇ ਸਾਰੇ ਨਸ਼ੇ ਟਰਾਈ ਕਰਾਂ। ਮਤਲਬ ਇਹਦੇ ਪਿੱਛੇ ਤੇ ਬਹੁਤ ਸਾਰਾ ਕੁਛ ਹੈ ਨਾ, ਮਤਲਬ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਅੱਗੇ ਜੋ ਮਰਜ਼ੀ ਲਾ ਲਓ, ਜਦਕਿ ਚਾਹੀਦਾ ਤਾਂ ਇਹ ਆ, ਮਤਲਬ ਜਾਂ ਜਿਹਦੇ ਕਰਕੇ ਇਹ ਚੀਜ਼ ਬਣੀ ਆ, ਆਈ ਥਿੰਕ ਉਹ ਤਾਂ ਸ਼ਾਇਦ ਇਹ ਆ ਵੀ ਮੰਨ ਲਓ ਤੁਸੀਂ ਬਹੁਤ ਦੁਖੀ ਫੀਲ ਕਰ ਰਹੇ ਹੋ, ਡਾਊਨ ਫੀਲ ਕਰ ਰਹੇ ਹੋ, ਉੱਥੇ ਮੈਨੂੰ ਇਹ ਵਧੀਆ ਲੱਗਦੀ ਹੈ ਚੀਜ਼ ਵੀ ਯਾਰ ਜ਼ਿੰਦਗੀ ਇੱਕ ਵਾਰੀ ਮਿਲੀ ਆ, ਦੁਖੀ ਹੋਈ ਜਾਣਾ ਮੈਂ, ਦਫ਼ਾ ਕਰੋ।
2: ਤੁਸੀਂ ਬਹੁਤ ਕਨਫਿਊਜ਼ ਹੋ, ਤੁਹਾਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਕੀ ਨਹੀਂ ਕਰਨਾ, ਤੁਹਾਨੂੰ ਕਲੈਰਿਟੀ ਨਹੀਂ ਆਪਣੇ ਆਪ ਨੂੰ ਲੈ ਕੇ, ਉੱਥੇ ਦਾ ਚੀਜ਼ਾਂ ਬਹੁਤ ਵਧੀਆ,
0: ਉੱਥੇ ਦਾ ਫਿਲ ਕਰੋ ਤੁਸੀਂ। ਮਤਲਬ ਮੈਂ ਤਾਂ ਇਸੇ ਚੀਜ਼ ਵੀ ਆ ਕੇ, ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਦਫ਼ਾ ਕਰੋ, ਤੁਸੀਂ ਕੰਮ ਮਹੀਨੇ ਦੀਆਂ ਛੁੱਟੀਆਂ ਲਓ, ਚਲੋ ਘੁੰਮਣ ਚੱਲੀਏ, ਇਹ ਵੀ ਮਾਰਕੀਟ ਦਾ ਇੱਕ ਟ੍ਰੈਂਡ ਆ।
2: ਉਹ ਤਾਂ ਆਪਾਂ ਕਿਹਾ ਹੋਇਆ ਨਾ ਗੱਲ ਕਿ ਅੱਜ ਸੋਸ਼ਲ ਮੀਡੀਆ ਬੰਦ ਹੋ ਜਾਵੇ ਤੇ ਟਰੈਵਲਿੰਗ ਖਤਮ ਹੋ ਜਾਵੇ। ਬਿਲਕੁਲ,
0: ਬਾਕੀ ਤੁਹਾਡੇ ਆਪਣੇ ਆਪਣੇ ਸਾਰਿਆਂ ਦੇ ਵਿਚਾਰ, ਕਿਉਂਕਿ ਹੁਣ ਆਪਾਂ ਲਗਭਗ ਕਾਫੀ ਇਹਨੂੰ ਖੋਲ ਕੇ ਰੱਖ ਦਿੱਤਾ, ਜ਼ਰੂਰੀ ਨਹੀਂ ਆ ਵੀ ਸਾਡੇ ਕੋਲ ਹੀ ਆ ਸਾਰੇ ਪੁਆਇੰਟ, ਇਹਨਾਂ ਤੋਂ ਹਟ ਕੇ ਤੁਹਾਡੇ ਜੋ ਪੁਆਇੰਟ ਆ ਉਹ ਤੁਸੀਂ ਰੱਖਣ ਦੀ ਕੋਸ਼ਿਸ਼ ਕਰੋ। ਸਾਡੀ ਇਹ ਵੀ ਬੇਨਤੀ ਰਹੂਗੀ ਵੀ ਇਹਨਾਂ ਦੇ ਆਲੇ ਦੁਆਲੇ ਨਾ ਆਪਾਂ ਘੁੰਮੀ ਜਾਈਏ, ਮੰਨ ਲਓ ਇੰਨੇ ਕੁ ਤਾਂ ਆਪਾਂ ਕਰ ਲਏ, ਹੁਣ ਇਹਨਾਂ ਨੂੰ ਆਪਾਂ ਹੋਰ ਅੱਗੇ ਥੋੜ੍ਹਾ ਜਿਹਾ ਤੋਰੀਏ, ਸਾਨੂੰ ਥੋੜ੍ਹਾ ਜਿਹਾ ਵਿਜ਼ਨ ਕਲੀਅਰ ਹੋਵੇ, ਜਿਹੜੇ ਆਪਾਂ ਗੱਲ ਗੱਲ 'ਤੇ ਕਹਿ ਦਿੰਦੇ ਹਾਂ ਵੀ ਜ਼ਿੰਦਗੀ ਕਿਹੜੀ ਮਿਲੀ ਹੈ ਯਾਰ, ਕਰੋ ਐਸ਼ ਤੁਸੀਂ ਇੰਨਾ ਕਹਿ ਕੇ, ਤੁਸੀਂ ਮੰਨ ਲਓ 2 ਲੱਖ ਦੀ ਗੱਡੀ ਚੁੱਕ ਲਿਆਏ ਹੈ ਨਾ, ਅਤੇ ਜ਼ਿੰਦਗੀ ਕਿਹੜੀ ਮਿਲੀ ਆ, ਉਹਦਾ ਦੂਸਰਾ ਐਂਗਲ ਇਹ ਆ ਵੀ ਜ਼ਿੰਦਗੀ ਘੇਰੀ ਮਿਲੀ ਹੈ ਯਾਰ, ਮੈਂ ਆਪਣੀ ਪਸੰਦ ਦੀ ਗੱਡੀ ਕਿਉਂ ਨਾ ਲਵਾਂ, ਦੈਟਸ ਫਾਈਨ, ਪਰ ਜ਼ਿੰਦਗੀ ਸਿਰਫ ਇੱਕੇ ਵਾਲੀ ਮਿਲੀ ਆ, ਮੈਂ ਉਹਨੂੰ ਕਰਜ਼ਾ ਹੀ ਲਾਉਂਦੇ ਹਾਲਾਤ
2: ਲੰਘਾ ਦੇਣਾ, ਇਹ ਨਹੀਂ ਹੋਣਾ ਚਾਹੀਦਾ ਨਾ ਭਾਜੀ। ਇਹਦਾ ਇੱਕ ਰਿਵਰਸ ਬਹੁਤ ਵਧੀਆ ਪੁਆਇੰਟ ਆ, ਇੱਕ ਸਕਸੈਸਫੁਲ ਬੰਦੇ ਦੀ ਲੈਂਸ ਤੋਂ ਮੈਂ ਤੁਹਾਨੂੰ ਦੱਸਦਾ। ਇੱਕ ਸ਼ੋਅ ਆ ਦ ਬਿਗ ਬੈਂਗ ਥਿਊਰੀ, ਬਹੁਤ ਮਸ਼ਹੂਰ ਸ਼ੋਅ ਆ, ਪਤਾ ਨਹੀਂ ਤੁਸੀਂ ਦੇਖਿਆ ਨਹੀਂ ਦੇਖਿਆ, ਅਤੇ ਉਹਦੇ ਅੰਦਰ ਨਾ ਉਹ ਕਹਾਣੀ ਆ, ਚਾਰ ਸਾਇੰਟਿਸਟ ਦੋਸਤ ਨੇ, ਬਿਲਕੁਲ ਹੀ ਮਤਲਬ ਹੁੰਦਾ ਨਾ ਕੁਛ ਨਹੀਂ ਪਤਾ ਦੀਨ ਦੁਨੀਆ ਦਾ, ਅਤੇ ਉਹਨਾਂ ਦੇ ਸਾਹਮਣੇ ਗੁਆਂਢ ਇੱਕ ਬਹੁਤ ਖੂਬਸੂਰਤ ਖਾਤੂਨ ਆ ਕੇ ਰਹਿਣਾ ਸ਼ੁਰੂ ਕਰਦੀ ਹੈ, ਅਤੇ ਉਹ ਕਿਸ ਤਰ੍ਹਾਂ ਲਾਈਫ ਚੱਲਦੀ ਉਹ। ਉਹਦੇ ਅੰਦਰ ਕਰੈਕਟਰ ਇੱਕ ਬੰਦੇ ਨੇ ਪਲੇ ਕੀਤਾ, ਜਿਮ ਪਾਰਸਨ ਨਾਮ ਆ, ਉਹਨੇ ਪਲੇ ਕੀਤਾ ਸੀਗਾ ਕਰੈਕਟਰ ਸ਼ੈਲਡਨ ਨਾਮ ਦਾ, ਉਹ ਮੇਨ ਕਰੈਕਟਰ ਸੀਗਾ ਉਹਦੇ ਅੰਦਰ। ਉਹ ਇੰਨਾ ਹਿੱਟ ਹੋਇਆ ਸ਼ੋਅ, 12-13 ਸੀਜ਼ਨ ਆ ਗਏ, 12ਵੇਂ ਸੀਜ਼ਨ ਤੱਕ ਐਵਰੀ ਵਨ ਇਨ ਦੈਟ ਕਾਸਟ ਵਾਸ ਗੈਟਿੰਗ $1 million ਪਰ ਐਪੀਸੋਡ।
0: ਓਕੇ,
2: ਅਤੇ 23-24 ਐਪੀਸੋਡ ਬਣਨੇ ਹੀ ਬਣਨੇ। ਤਿੰਨ ਹੋਰ ਸੀਜ਼ਨ ਦਾ ਆਇਆ ਕੰਟਰੈਕਟ, ਕਿਉਂਕਿ ਜਿਹੜਾ ਬੰਦਾ ਸ਼ੈਲਡਨ ਪਲੇ ਕਰਦਾ ਸੀਗਾ ਉਹਨੇ ਕਿਹਾ ਮੈਂ ਨਹੀਂ ਕਰਨਾ। ਉਹ ਸ਼ੋਅ ਇੰਨਾ ਮਸ਼ਹੂਰ ਆ ਕਿ ਉਹਦੇ ਹੀ ਕਰੈਕਟਰ ਦੇ ਉੱਪਰੋਂ ਇੱਕ ਹੋਰ ਉਹਨਾਂ ਨੇ ਸ਼ੋਅ ਬਣਾਇਆ ਯੰਗ ਸ਼ੈਲਡਨ, ਕਿ ਉਹਦਾ ਬਚਪਨ ਦਿਖਾਇਆ। ਉਹਦੇ 7 ਸੀਜ਼ਨ ਚੱਲੇ, ਉਹ ਬੜਾ ਹਿੱਟ ਹੋਇਆ, ਫਿਰ ਉਹ ਯੰਗ ਸ਼ੈਲਡਨ ਵਿੱਚੋਂ ਜਿਹੜਾ ਸ਼ੈਲਡਨ ਦਾ ਭਰਾ ਬਣਿਆ, ਹੁਣ ਉਹਦਾ ਇੱਕ ਸ਼ੋਅ ਬਣਾ ਦਿੱਤਾ ਉਹਨਾਂ ਨੇ, ਮਤਲਬ ਇੱਕੋ ਸ਼ੋਅ ਤੋਂ 3 ਸ਼ੋਅ ਨਿਕਲੇ। ਉਹ ਇੰਨਾ ਮਕਬੂਲ ਕਰੈਕਟਰ, ਵਨ ਆਫ ਦਾ ਟੋਪ 5 ਚ ਗਿਣਿਆ ਜਾਂਦਾ। ਉਹਨੂੰ ਪੁੱਛਿਆ ਕਿਸੇ ਨੇ ਕਿ ਯਾਰ ਤੂੰ $22 million ਹਰ ਸਾਲ ਆ ਰਿਹਾ ਐਂਡ ਇੰਨੀ ਮਸ਼ਹੂਰੀ, ਤੂੰ ਕਿਉਂ ਮਨਾ ਕਰਦਾ? ਕਹਿੰਦਾ ਮੈਂ ਨਾ ਆਪਣੀ ਉਮਰ ਦੇ ਉਸ ਪੜਾਅ ਉੱਤੇ ਹਾਂ ਕਿ ਮੇਰੇ ਫਾਦਰ 55 ਦੇ ਸੀਗੇ ਜਦੋਂ ਪੂਰੇ ਹੋ ਗਏ, ਮੈਂ ਅੱਜ 43 ਸਾਲ ਦਾ। ਸੋ ਕਹਿੰਦਾ ਜੇ ਮੈਂ ਆਪਣੇ ਫਾਦਰ ਜਿੰਨੀ ਹੀ ਮੇਰੀ ਉਮਰ ਹੋਈ, ਮੇਰੇ ਕੋਲ ਸਿਰਫ 10 ਸਾਲ ਆ। ਕਹਿੰਦਾ ਮੈਂ ਜਾਣਿਆ ਨਹੀਂ ਜਾਣਾ ਚਾਹੁੰਦਾ ਕਿ ਇੱਕ ਬੰਦਾ ਇੱਕ ਸੀਰੀਅਲ ਕਰਦਾ ਸੀਗਾ, ਤਿੰਨੇ ਪੈਸੇ ਕਮਾਏ, ਉਹ ਬ੍ਰੌਡਵੇ ਕਰਨ ਚਲਾ ਗਿਆ ਭਾਜੀ, ਜਿਸ 'ਚ ਕੋਈ ਪੈਸਾ ਨਹੀਂ ਕੁਛ ਨਹੀਂ, ਥੀਏਟਰ, ਮਤਲਬ ਜਿਹਨੂੰ ਆਪਾਂ ਹਨਾ, ਜਿਹਨੂੰ ਨਹੀਂ ਪਤਾ ਕਿ ਇੰਗਲੈਂਡ ਦੇ ਅੰਦਰ ਬ੍ਰੌਡਵੇ ਥੀਏਟਰ ਹੁੰਦਾ। ਉਹਨੇ 3 ਸਾਲ ਸਿਰਫ ਥੀਏਟਰ ਕੀਤਾ, ਕਿ ਉਹਦਾ ਕੀ ਸੀਗਾ ਪੁਆਇੰਟ, ਯੂ ਓਨਲੀ ਲਿਵ ਵਾਂਸ, ਕਿ ਮੈਂ ਇੱਕ ਵਾਰੀ। ਤੋ ਇਹਨੂੰ ਉਸ ਲੈਂਸ ਨਾਲ ਵੀ ਮੈਂ ਚਾਹੁੰਦਾ ਲੋਕੀ ਸੋਚਣ ਕਿ ਜੇ ਤੁਸੀਂ ਹਾਈਪਰ ਸਕਸੈਸਫੁਲ ਹੈਗੇ ਹੋ ਕਿਸੇ ਚੀਜ਼ ਨੂੰ ਲੈ ਕੇ, ਅਤੇ ਤੁਹਾਨੂੰ ਲੱਗਦਾ ਕਿ ਇੱਥੇ ਥੋੜ੍ਹੀ ਬ੍ਰੇਕ ਲਗਾ ਕੇ ਕੁਛ ਹੋਰ ਵੀ ਟਰਾਈ ਕਰਨਾ ਚਾਹੀਦਾ, ਜਾਂ ਫਿਰ ਨਹੀਂ ਕਰਨਾ ਚਾਹੀਦਾ, ਜਾਂ ਫਿਰ ਥੋੜ੍ਹਾ ਸ਼ਾਂਤ ਹੋ ਜਾਣਾ ਚਾਹੀਦਾ, ਥੋੜ੍ਹਾ ਈਜ਼ੀ ਹੋ ਜਾਣਾ ਚਾਹੀਦਾ, ਫਿਰ ਜ਼ਿਆਦਾ ਭਾਰ ਨਹੀਂ ਪਾਉਣਾ ਚਾਹੀਦਾ ਆਪਣੇ 'ਤੇ।
0: ਇਹਦੇ ਨਾਲ ਫਿਰ ਇੱਕ ਅਲੱਗ ਥਿਊਰੀ ਵੀ ਐਡ ਹੋ ਜਾਂਦੀ ਕ੍ਰਿਸ਼ਨਾ ਜੀ, ਜੋ ਤੁਸੀਂ ਪੀਕ 'ਤੇ ਛੱਡਦੇ ਹੋ ਨਾ,
2: ਹਾਂ,
0: ਫਿਰ ਤੁਸੀਂ ਸਮਝਦੇ ਹੋ ਵੀ ਸੱਚ ਕੀ ਆ, ਫਿਰ ਤੁਸੀਂ ਸਮਝਦੇ ਹੋ ਸਕੂਨ ਕੀ ਆ, ਫਿਰ ਅਸੀਂ ਮੰਨਾਂਗੇ ਵੀ ਤੁਹਾਡਾ ਪੈਸ਼ਨ ਕੀ ਆ, ਫਿਰ ਤੁਹਾਨੂੰ ਲੱਭ ਜੂਗਾ। ਜਦੋਂ ਤੁਸੀਂ ਪੀਕ 'ਤੇ ਕੋਈ ਚੀਜ਼ ਛੱਡੋਗੇ ਨਾ, ਅਤੇ ਫਿਰ ਤੁਹਾਨੂੰ ਇਹ ਚੀਜ਼ ਸਮਝ ਆਜੂਗੀ, ਫਿਰ ਤੁਸੀਂ ਆਪੇ ਸਮਝੋ ਵੀ ਇਹ ਤੁਹਾਡਾ ਪੈਸ਼ਨ ਹੀ ਸੀ ਜਿਹਦੇ ਕਰਕੇ ਤੁਸੀਂ ਛੱਡਿਆ, ਕਿਉਂਕਿ ਜਿੰਨਾ ਵੱਡਾ ਸੈਕਰੀਫਾਈਜ਼ ਤੁਸੀਂ ਕਰਨ ਜਾ ਰਹੇ ਹੋ,
2: ਸਹੀ, ਯੈਸ, ਦੈਟ ਇਜ਼ ਦਾ ਪੁਆਇੰਟ, ਹੈ ਨਾ,
0: ਉਨਾ ਵੱਡੀ ਅਚੀਵਮੈਂਟ ਵੀ ਤੁਹਾਨੂੰ ਹੋਊਗੀ, ਪਰ ਉਹਦੇ ਲਈ ਜਿਗਰਾ ਚਾਹੀਦਾ,
2: ਕਿਉਂਕਿ ਸਭ ਤੋਂ ਵੱਡਾ ਫੈਨ ਤੁਹਾਡੇ ਪੈਸ਼ਨ ਦਾ ਤੁਸੀਂ ਖੁਦ ਹੋ। ਜੋ ਸ਼ਰਧਾ, ਜੋ ਸ਼ਰਧਾਂਜਲੀ ਤੁਸੀਂ ਦੇ ਸਕਦੇ ਹੋ ਆਪਣੇ ਪੈਸ਼ਨ ਨੂੰ, ਕੋਈ ਹੋਰ ਨਹੀਂ ਦੇ ਸਕਦਾ। ਬਾਅਦ 'ਚੋਂ ਲੋਕੀ ਕਹਿ ਸਕਦੇ, ਹਾਂ ਯਾਰ ਉਹ ਬਹੁਤ ਵਧੀਆ ਬੋਲਦਾ ਸੀ, ਗਾਉਂਦਾ ਸੀ, ਲਿਖਦਾ ਸੀ, ਵਟਐਵਰ, ਹੈ ਨਾ, ਜਾਂ ਫਿਰ ਚੰਗਾ ਇਨਸਾਨ ਸੀ, ਚੰਗਾ ਬਿਜ਼ਨਸਮੈਨ ਸੀ, ਪਰ ਤੁਸੀਂ ਜਦੋਂ ਉਸ ਚੀਜ਼ ਨੂੰ ਉਸ ਲੈਵਲ 'ਤੇ, ਉਸ ਵਿਜ਼ਨ 'ਤੇ ਲੈ ਜਾਂਦੇ ਹੋ ਜੋ ਤੁਸੀਂ ਸੋਚੀ ਹੁੰਦੀ ਆ, ਉਸ ਤੋਂ ਬਾਅਦ ਤੁਹਾਡਾ ਕੀ ਸਟੈਪ ਹੈ, ਕਿਉਂਕਿ ਯੂ ਓਨਲੀ ਲਿਵ ਵਾਂਸ, ਇਹਦੇ 'ਤੇ ਵੀ ਲੋਕਾਂ ਤੋਂ ਪੁੱਛਿਆ ਜਾ ਸਕਦਾ,
0: ਹੈ ਨਾ। ਹੁਣ ਉਦੋਂ ਤੁਸੀਂ ਫਾਊਂਟੇਨ ਹੈਡ ਦੀ ਗੱਲ ਕਰ ਰਹੇ ਹੋ,
2: ਹਾਂ,
0: ਹੈ ਨਾ, ਹੁਣ ਉਸ ਬੰਦੇ ਦਾ ਪੈਸ਼ਨ ਤੇ ਉਸ ਬੰਦੇ ਦਾ ਆ ਨਾ, ਜਿਹਨੇ ਚੀਜ਼ਾਂ ਛੱਡੀਆਂ, ਜਿਹਨੇ ਕਿਹਾ ਵੀ ਨਹੀਂ ਯਾਰ ਮੇਰਾ ਮਾਡਲ ਤੁਸੀਂ ਕੌਣ ਹੁੰਦੇ ਹੋ ਚੇਂਜ ਕਰਨ ਵਾਲੇ, ਹੈ ਨਾ, ਮੇਰਾ ਥੋਟ ਆ, ਮੇਰੀ ਕ੍ਰੀਏਸ਼ਨ ਆ,
2: ਉਹਨੇ ਅੱਗ ਹੀ ਲਾ ਦਿੱਤੀ ਬਿਲਡਿੰਗ ਨੂੰ ਕਿ ਨਹੀਂ, ਜਾਂ ਬਣੇਗੀ ਤਾਂ ਮੇਰੇ ਹਿਸਾਬ ਦੀ, ਨਹੀਂ ਤਾਂ ਕੋਈ ਨਹੀਂ, ਲੋਕੀ ਰਹਿੰਦੇ ਪਏ ਤੱਕ ਭਾਵੇਂ ਖਤਮ ਹੋ ਜਾਣ, ਮੈਨੂੰ ਕੁਛ ਲੈਣਾ ਦੇਣਾ ਨਹੀਂ,
0: ਪੈਸ਼ਨ ਤੇ ਉਹ ਆ ਨਾ,
2: ਪੈਸ਼ਨ ਉਹ ਆ,
0: ਹਾਂ, ਤੁਸੀਂ ਇੱਕੇ ਵਾਰੀ ਤੁਸੀਂ ਜੀਣਾ ਵਾ, ਅਦਰਵਾਈਜ਼ ਉਹ ਜਿਹੜਾ ਦੂਸਰਾ ਕਰੈਕਟਰ ਆ, ਪੈਸਾ ਤੇ ਉਹ ਬਹੁਤ ਸੋਹਣਾ ਕਮਾ ਰਿਹਾ, ਉਹਦੀ ਸਰਕਾਰੀ ਦਰਬਾਰੇ ਉਹਦਾ ਰੁਤਬਾ ਵੀ ਬਹੁਤ ਆ।
2: ਹਾਂਜੀ ਭਾਜੀ, ਕਿੱਦਾਂ ਭਾਜੀ, ਠੀਕ ਭਾਜੀ, ਆ ਮਹਾਰਾਜ ਮਾਲਕ ਹੋ ਤੁਸੀਂ ਪ੍ਰਭੂ ਜੀ, ਜਿਹੜਾ ਆਪਾਂ ਇਹ ਵਾਲਾ, ਉਹ ਵਾਲਾ ਕਰੈਕਟਰ ਹੈ ਨਾ ਦੂਸਰਾ, ਐਂਡ ਉਹਨੇ ਕਿੰਨਾ ਮਤਲਬ ਉਹੀ ਸਮਾਜ 'ਚ ਬੜਾ ਨਾਮ ਕਮਾ ਲਿਆ, ਪੈਸਾ ਕਮਾ ਲਿਆ, ਪਰ ਉਹ ਜਿਹਨੂੰ ਫਤੂਰ ਸੀਗਾ ਕਿ ਮੈਂ ਜੇ ਮੈਂ ਕੁਛ ਬਣਾਊਂਗਾ। ਅੱਛਾ, ਆਹ ਵੀ ਬਹੁਤ ਜ਼ਰੂਰੀ ਹੈ ਨਾ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਪੈਸ਼ਨ, ਜਾਂ ਫਿਰ ਉਹੀ ਯੂ ਓਨਲੀ ਲਿਵ ਵੰਸ ਵਾਲੀ ਗੱਲ ਆ, ਕਿ ਜੋ ਵੀ ਚੀਜ਼ ਇਸ ਚੀਜ਼ ਨੂੰ ਸੋਚਣ ਤੋਂ ਬਾਅਦ ਪੂਰਤੀ ਕਰਨਾ ਚਾਹੁੰਦੇ ਹੋ, ਉਹਨੂੰ ਫਿਰ ਬਹੁਤ ਗ੍ਰੈਂਡ ਲੈਵਲ ਦਾ ਕਰੋ ਨਾ, ਉਹਨੂੰ ਫਿਰ ਮੀਡੀਓਕਰ ਹੀ ਕਿਉਂ ਕਰਨਾ?
0: ਦੇਖੋ, ਗ੍ਰੈਂਡ ਉਹ ਹੋ ਹੀ ਜਾਂਦਾ ਆਪੇ,
2: ਹਾਂ, ਮਤਲਬ ਮਾਈਂਡਸੈਟ ਗ੍ਰੈਂਡ ਆ, ਹਾਂ, ਕਿ ਮੀਡੀਓਕਰ ਨਹੀਂ ਕਰਨਾ ਯਾਰ।
0: ਹੁਣ ਗੌਤਮ ਦਾ ਰਾਜ ਤਖਤ ਛੱਡ ਕੇ ਪਰਿਵਾਰ ਤੇ ਨਿਕਲ ਜਾਣਾ, ਇਟਸ ਸੈਲਫ ਗ੍ਰੈਂਡ ਆ, ਮਤਲਬ ਹੋਰ ਗ੍ਰੈਂਡ ਕੀ ਹੋ ਜਾਣਾ?
2: ਜੇ ਸਿਧਾਰਥ ਤੋਂ ਤਾਂ ਫਿਰ ਸਿੱਧੇ ਬੁੱਧ ਬਣੋ ਨਾ, ਵਿਚਾਰਾ ਨਹੀਂ ਕੁਛ ਹੋਣਾ ਚਾਹੀਦਾ,
0: ਸਿਧਾਰਥ ਤੋਂ ਅਗਲਾ ਸਿੱਧਾ ਬੁੱਧ
2: ਬਣੋ,
0: ਬੁੱਧ ਬਣ ਗਿਆ,
2: ਸੋ ਰਾਈਟ,
0: ਉਹ ਜਦੋਂ ਜਿੱਦਾਂ ਵੱਡਾ ਤੁਹਾਡਾ ਤਿਆਗ ਆ, ਉਹ ਤੇ ਆਪਣੇ ਆਪ ਗ੍ਰੈਂਡ ਹੋ ਗਿਆ ਨਾ। ਹੁਣ ਕੋਈ ਵੀ ਚੀਜ਼ ਆਪਾਂ ਇਹ ਨਹੀਂ ਕਹਿ ਰਹੇ ਵੀ ਅਵੇ ਐਗਜ਼ਾਮਪਲ ਜਦੋਂ ਵੀ ਦੇਣੀ ਹੁੰਦੀ ਆ, ਆਪਾਂ ਬਹੁਤ ਪੀਕ ਦੇਣੀ ਹੁੰਦੀ ਆ, ਤਾਂ
2: ਹੋਈ ਕਿ ਅਗੇਨ 0.01% ਲੋਕਾਂ ਦੀ ਦੇਣੀ ਹੁੰਦੀ ਆ, ਪਰ ਹਾਂ, ਇਹ ਗੱਲ ਹੈ।
0: ਇੱਕ ਆਪਾਂ ਰਿਚਰਡ ਜੀ ਨੂੰ ਆਪਾਂ ਵਿਹਲੇ ਕਰ ਜੀਏ
2: ਜੀ ਜੀ,
0: ਤੇ ਬ੍ਰੇਕ ਤੋਂ ਆਪਾਂ, ਮੈਂ ਸੋਚਿਆ ਨਹੀਂ ਵੀ ਵਾਹਵਾ ਹੀ ਟਾਈਮ ਲੱਗ ਗਿਆ ਸਾਨੂੰ, ਤੇ 870 ਹਾਂ ਜੀ ਮੈਨੂੰ ਲੱਗਦਾ ਵੀ ਰਿਚਰਡ ਜੀ ਨੇ। ਹਾਂਜੀ ਰਿਚਰਡ ਜੀ ਕੀ ਹਾਲ ਨੇ?
3: ਦੋਨੋਂ ਛੋਟੇ ਵੀਰਾਂ ਨੂੰ ਹਾਥ ਜੋੜ ਕੇ ਜੀ ਆਇਆਂ ਨੂੰ।
1: ਜੀ ਆਇਆਂ ਨੂੰ ਜੀ ਜੀ
0: ਜੀ ਆਇਆਂ ਤੂੰ ਆਇਆਂ ਨਾ ਜੀ ਅਸੀਂ ਤੁਹਾਡੇ ਘਰ ਰੋਟੀ ਤੇ ਆਏ ਮੈਂ
1: ਹਮ ਤੂੰ ਇਧਰ ਹੀ ਬੈਠੇ ਮੇਰੀ ਜਾਨ
0: ਜੀ ਰਿਚਰਡ ਜੀ ਇਹਦਾ ਇਹ ਇਦਾਂ ਦੀ ਫੀਲ ਆ ਵੀ ਤੁਸੀਂ ਸਾਨੂੰ ਰੋਟੀ ਤੇ ਸੱਦਿਆ ਮੈਂ
1: ਆਪੇ ਸਵਾਲ ਨਾ ਛੋਲੇ ਕੁਲਚਿਆਂ ਦਾ ਬੰਨਣਾ ਸ਼ੁਰੂ ਹੋ ਗਿਆ ਮੈਂ ਕਿਹਾ ਪਹੁੰਚ ਗਏ ਟੈਲੀਪੈਥੀ
0: ਨਹੀਂ ਅਸੀਂ ਅਸੀਂ ਅਸੀਂ ਤੁਹਾਨੂੰ ਕਹਿਣਾ ਵਾ ਵੀ ਰਿਚਰਡ ਜੀ ਜੀ ਆਇਆਂ
1: ਨੂੰ ਜੀ ਆਇਆਂ ਨੂੰ ਹਾਂ ਹਮ ਕਹਿੰਗੇ
0: ਵੈਲਕਮ
1: ਵੈਲਕਮ ਹਾਂ
3: ਮੈਨੇ ਜੈਸੀ ਕ੍ਰਿਸ਼ਨ ਨੇ ਬੋਲਾ ਮੈਨੇ ਇੱਕ ਨਯਾ ਵਰਡ ਸਿੱਖਿਆ ਮੈਂ ਸਭ ਜਗ੍ਹਾ ਚੇਪਣਾ ਚਾਹਤਾ
1: ਵੈਰੀ ਗੁੱਡ ਵੈਰੀ ਗੁੱਡ
0: ਤੁਸੀਂ ਫਿਰ ਇਹ ਕਹਿ ਤੁਸੀਂ ਫਿਰ ਇਹ ਕਹਿ ਸਕਦੇ ਹੋ ਵੀ ਕਰੋ ਮੈਨੂੰ ਜੀ ਆਇਆਂ ਨੂੰ ਆ ਗਿਆ ਮੈਂ ਫਿਰ
3: ਅੱਛਾ ਚਲੋ ਮੈਨੂੰ ਦਿਲ ਨੂੰ ਜੀ ਆਇਆਂ ਨੂੰ
1: ਦਿਲੋਂ ਦਿਲੋਂ ਜੀ ਆਇਆਂ ਨੂੰ ਅੱਛਾ ਨਹੀਂ ਪਰ ਮੈਂ ਇੱਕ ਬਾਤ ਬਤਾਉਂ ਆਪਕੀ ਇਹ ਬਾਤ ਨਾ ਮੈਂ ਅਭੀ ਠੀਕ ਕਰ ਦਿੱਤਾ ਹੂੰ ਯਾ ਆਪ ਸਹੀ ਕਰੋ ਪਤਾ ਕਿਉਂ ਬਿਕੋਜ਼ ਦਿਸ ਇਜ਼ ਰਿਚਰਡ ਜੀ ਇਜ਼ ਵਰਲਡ ਐਂਡ ਵੀ ਆਰ ਆਲ ਲਿਵਿੰਗ ਇਨ ਇਟ
0: ਕਿਹੜੇ ਚੈਨਲ ਤੇ ਕਹਿੰਦੇ ਇੰਗਲਿਸ਼ ਚੈਨਲ ਤੇ ਵੀ ਤੁਸੀਂ ਆਉਂਦੇ ਹੋ
1: ਅੱਛਾ
0: ਕਿ ਭੁਲੇਖਾ ਲੱਗਦਾ ਇਹਨਾਂ ਨੂੰ
1: ਟੂ ਟਾਈਮਿੰਗ
0: ਪਤਾ ਨੀ ਫੋਕਸ ਜਾਂ ਕਿਹੜਾ ਕਿਹਦਾ ਨਾਂ ਲੈਣ ਡਿਆ ਕਹਿੰਦੇ
3: ਫੋਕਸ ਮੈਂ ਰੇਡੀਓ ਚੈਨਲ ਮੈਂ ਇੱਕ ਦੋ ਦਫਾ ਮੈਨੇ ਫੋਨ ਕੀਤਾ ਕਿਉਂਕਿ 12 ਵਜੇ ਕਹਿੰਦੇ ਮੈਂ ਰੇਡੀਓ ਹਾਂਜੀ ਸਵਿਚ ਕਰਕੇ ਉਹ ਕਰ ਦਿੰਦਾ ਹਾਂ ਫੋਕਸ
0: ਤਾਹੀਓ ਫਿਰ ਉਹ ਕਹਿ ਰਹੇ ਵੀ ਅਸੀਂ ਫੋਕਸ ਤੇ ਵੀ ਸੁਣਿਆ ਵਾ ਰਿਚਰਡ ਜੀ ਨੂੰ
1: ਆਪਣਾ ਕੰਟੈਂਟ ਬੈਟਰ ਕਰੋ ਯੂ ਓਨਲੀ ਲਿਵ ਵਾਂਸ ਯਾਰ ਜਿਸ ਤਰ੍ਹਾਂ ਹਾਂਜੀ ਵਾਲੇ ਕਰਦੇ ਉਦੋਂ ਕਰਿਆ ਕਰੋ
3: ਇੱਕ ਦਫਾ ਅਨੁਪਮ ਖੇਰ ਵੈਨ ਹੀ ਵਾਸ ਐਟ ਹਿਸ ਪੀਕ ਥੀਏਟਰ ਅਰਾਊਂਡ 1000 ਮੂਵੀਜ਼ ਉੱਤੇ ਦੇਖਾ ਕਿ ਅਮਿਤਾਭ ਬੱਚਨ ਬਾਹਰ ਧੂਪ ਮੇ ਤਪਤੇ ਧੂਪ ਮੇ ਬੈਠਾ ਹੋਇਆ ਬਿਨਾਂ ਛੱਤਰੀ ਵੱਤਰੀ ਕੇ ਫੁੱਲ ਮੇਕਅਪ ਐਂਡ ਕੋਸਟਿਊਮ ਪਹਿਨ ਕੇ ਐਂਡ ਇਹ ਅਨੁਪਮ ਖੇਰ
0: ਟੈਂਟਰਮ
3: ਹਾਂਜੀ ਤੋ ਉਸਨੇ ਜਾ ਕੇ ਪੁੱਛਿਆ ਕਿ ਆਪਕੋ ਗਰਮੀ ਨਹੀਂ ਲੱਗ ਰਹੀ ਐਂਡ ਆਲ ਐਂਡ ਹੀ ਸੇਡ ਇਟਸ ਆਲ ਇਨ ਦ ਮਾਈਂਡ ਐਂਡ तो कहते तो मैं वो इसलिए बोल रहा हूँ क्योंकि मैं जिस जनरेशन में पैदा हुआ हूँ डायनासोर एज में और मेरे सॉरी स्टोन एज में और मेरे फादर डायनासोर एज के तो हमारा सोचने का ढंग अलग है या कल्चर इज डिफरेंट दैट हमारे पेरेंट्स ने कभी हमें मतलब जैसे एक मौसम के बारे में कुछ ज्यादा नहीं बोल कि बारिश आ रही है इफ यू वॉन्ट टू गो एंड प्ले इन द रेन सॉकर हॉकी मैंने बहुत खेला है बारिश में माय फादर नेवर स्टॉप मी इफ यू वांट टू गो एंड स्विम इन द कोल्ड बिकॉज आई स्विम इन द आउटडोर्स चाहे ठंडा हो या गर्म हो माय फादर नेवर टोल्ड मी कि अरे बाहर इतनी ठंडी होती है व्हाई यू गोइंग फॉर अ स्विम यूके में तो जबकि क्रिसमस में यू क्रैक अ लेक एंड यू जंप इन टू द कोल्ड वॉटर दैट्स द ट्रेडिशन फॉर क्रिसमस और वो लोग सब क्या कहते हैं स्कॉच पी के करते मैं बिना स्कॉच पिए करता हूँ So what I'm trying to say is ki
1: scotch na piya karo
3: aur mere dad ne ye bhi bola ki
0: thande pani na
3: na compassion if you have compassion you will never have negative thoughts or feeling about others ki matlab wo jealousy nahi rahegi ya
1: envy nahi aayega na
3: envy nahi aayega and you will enjoy life the way it is and you'll be content with what you have and so but हमारे जैसे स्टोन एज के लोग जीते हैं लोगों को शायद समझ आता ही नहीं आता आजकल के जमाने में पता नहीं बट आई एम एंजॉइंग इट एंड आई एम लविंग इट
0: थैंक यू रिचर्ड जी थैंक यू अच्छा इदा ना एक पक्ष होर भी है थैंक यू तुहाडा एक पक्ष होर भी आ कि जिदा ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਸਾਨੂੰ ਹੈ ਨਾ ਇੱਕੋ ਹੀ ਜ਼ਿੰਦਗੀ ਹੈ ਕਰ ਲਓ ਜੋ ਕਰਨਾ ਪਰ ਲੱਗਦਾ ਨਹੀਂ ਕਿ ਆਪਾਂ ਹਰ ਥਾਂ ਤੋਂ ਭਾਈ ਆ ਅੱਧਾ ਕਿਲੋ 100 ਗ੍ਰਾਮ ਲੈ ਕੇ ਬਾਕੀ ਸਾਰਿਆਂ ਦੇ ਛੋਟੇ ਛੋਟੇ ਖੁਸ਼ੀਆਂ ਚੋਂ ਜੋ ਸਾਨੂੰ ਖੁਸ਼ੀਆਂ ਲੱਗਦੀਆਂ ਮੰਨ ਲਓ ਰਿਚਰਡ ਜੀ ਆ ਅਤੇ ਆਪਾਂ ਇਹਨਾਂ ਕੋਲ ਚਾਹੁੰਦੇ ਵੀ ਯਾਰ ਇੱਦਾਂ ਦਾ ਸੁਭਾਅ ਮਿਲ ਜੇ ਹੈ ਨਾ ਲਾਲ ਜੀ ਤਾਂ ਆਪਾਂ ਉਹਨਾਂ ਕੋਲੋਂ ਮਿਲਣੇ ਵੀ ਇੱਦਾਂ ਦਾ ਸੁਭਾਅ ਮਿਲ ਜੇ ਯਾਰ ਇੱਦਾਂ ਦੀ ਸ਼ਾਂਤੀ ਮਿਲ ਜੇ ਕੋਈ ਰਿਚ ਬੰਦਾ ਤਾਂ ਅਸੀਂ ਕਹਿੰਦੇ ਵੀ ਯਾਰ ਉਹ ਇੱਦਾਂ ਦਾ ਸਾਨੂੰ ਉਹ ਮਿਲ ਜੇ ਹੈ ਨਾ ਕੋਈ ਸਕਸੈਸਫੁਲ ਬੰਦਾ ਵਾ ਕੋਈ ਬਹੁਤ ਜ਼ਿਆਦਾ ਮਸ਼ਹੂਰ ਆ ਤਾਂ ਆਪਾਂ ਕਹਿੰਦੇ ਇੱਦਾਂ ਦੀ ਮਸ਼ਹੂਰੀ ਮਿਲ ਜੇ ਹੈ ਨਾ ਇਸ ਸਭ ਕੁਛ ਨੂੰ ਕੋਈ ਗੱਲਾਂ ਬਹੁਤ ਸੋਹਣੀਆਂ ਕਰਦਾ ਹੈਗੇ ਨਾ ਯਾਰ ਇੱਦਾਂ ਦੀਆਂ ਗੱਲਾਂ ਕਰਨੀਆਂ ਆ ਜਾਣ ਹੈ ਨਾ ਰਿਸਪੈਕਟਿਡ ਬੰਦਾ ਹੈਗੇ ਨਾ ਯਾਰ ਇੱਦਾਂ ਦੀ ਰਿਸਪੈਕਟ ਆ ਜੇ ਅਸੀਂ ਸਾਰਾ ਸਾਰੇ ਥਾਵਾਂ ਤੋਂ ਕਿਲੋ 100 ਗ੍ਰਾਮ ਅੱਧਾ ਕਿਲੋ ਲੈ ਕੇ ਅਸੀਂ ਉੱਦਾਂ ਦੀ ਇੱਕ ਕ੍ਰੀਏਸ਼ਨ ਸ਼ਾਇਦ ਕਰਨਾ ਚਾਹੁੰਦੇ ਹਾਂ
1: ਦੈਟ ਇਜ਼ ਸੋ ਰਾਈਟ
0: ਅਤੇ ਇਸ ਸਭ ਦੇ ਦਰਮਿਆਨ ਸਾਨੂੰ ਇਹ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਾਡੇ 'ਚ ਕੀ ਆ ਅਤੇ ਸੱਚ ਮਜ਼ੇ ਦੀ ਗੱਲ ਪਤਾ ਕੀ ਆ ਮੈਂ ਕਈ ਵਾਰੀ ਮਹਿਸੂਸ ਕਰਦਾ ਜਿਹੜੀ ਤੁਹਾਡੇ 'ਚ ਲੋਕ ਚੀਜ਼ ਵੇਖ ਰਹੇ ਹੁੰਦੇ ਨਾ ਜਾਂ ਲੋਕ ਤੁਹਾਨੂੰ ਦੱਸਦੇ ਆ ਵੀ ਤੁਹਾਡੀ ਸਾਨੂੰ ਆਹ ਚੀਜ਼ ਚੰਗੀ ਲੱਗਦੀ ਆ ਅਤੇ ਤੁਸੀਂ ਕਈ ਵਾਰੀ ਸੋਚਣ ਲਈ ਮਜਬੂਰ ਹੋ ਜਾਂਦੇ ਮੈਂ ਨਹੀਂ ਮੰਨਦਾ ਵੀ ਮੇਰੇ 'ਚ ਆਹ ਚੀਜ਼ ਹੈਗੀ ਆ
1: ਸਹੀ ਗੱਲ ਹੈ ਬਿਲਕੁਲ ਰਾਈਟ
0: ਹੈ ਨਾ
1: ਐਬਸੋਲੂਟਲੀ ਰਾਈਟ
0: ਹੁਣ ਕਈ ਵਾਰੀ ਕਈ ਫੋਰ ਐਗਜ਼ਾਮਪਲ ਕਈ ਲੋਕ ਕਹਿ ਜਾਣਗੇ ਵੀ ਜਾਂ ਅਕਸਰ ਹੀ ਮੈਂ ਕਈ ਵਾਰੀ ਮਿਲਦਾ ਅਤੇ ਕਹਿ ਦੇਣਗੇ ਭਾਈ ਤੁਹਾਡੇ 'ਚ ਬੜਾ ਪੇਸ਼ੈਂਸ ਹੈ ਨਾ ਅਤੇ ਮੈਂ ਸੋਚਦਾ ਵੀ ਨਹੀਂ ਯਾਰ ਮੇਰੇ 'ਚ ਤਾਂ ਹੈ ਨਹੀਂ ਮੈਂ ਤਾਂ ਰਾਤ ਦਿਨ ਇਹ ਦੁਆਵਾਂ ਕਰਦਾ ਵਾਂ ਵੀ ਮੇਰੇ ਬਜ਼ੁਰਗਾਂ ਵਰਗਾ ਮੇਰੇ 'ਚ ਪੇਸ਼ੈਂਸ ਆ ਜਾਵੇ ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਪਰ ਜੋ ਸਾਡੇ 'ਚ ਹੈਗਾ ਵਾ ਉਹ ਕਿਸੇ ਨੂੰ ਨਹੀਂ ਸਮਝ ਆ ਰਿਹਾ ਇਹਦਾ ਮਤਲਬ ਆਪਾਂ ਕਿੱਡੇ ਵਧੀਆ ਰੈਪ ਹੋ ਕੇ ਫਿਰਦੇ ਹਾਂ ਦੁਨੀਆ
1: 'ਚ ਬਿਲਕੁਲ ਬਿਲਕੁਲ
0: ਜਿਹੜੀ ਆਪਾਂ ਅੱਜ ਕਹਾਣੀ ਵੀ ਸਵੇਰੇ ਪੜ੍ਹ ਰਹੇ ਹਾਂ ਵੀ ਸਟੇਜ ਦੇ ਉੱਤੇ ਬੰਦਾ ਕੁਛ ਹੋ ਰਿਹਾ ਆਪਾਂ ਉਹ ਵੇਖ ਕੇ ਅਤੇ ਉਹਦੇ ਵਰਗਾ ਬਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਮੰਨ ਲਓ ਤਥਾਸਤੂ ਹੋ ਜੇ ਤੁਸੀਂ ਉਹਦੇ ਵਰਗੇ ਬਣ ਜਾਓ
1: ਫਿਰ
0: ਤੁਹਾਨੂੰ ਪਤਾ ਲੱਗੇ ਯਾਰ ਆਹ ਕੀ ਹੋ ਗਿਆ ਇਹੋ ਹੀ ਕਹਾਣੀ ਸੀ ਨਾ ਅੱਜ ਚੈੱਕਅਪ ਦੀ ਮਤਲਬ ਉਹਦਾ ਜਿਹੜਾ ਸਕੋਰ ਸੀ ਉਹ ਤਾਂ ਇਹੋ ਹੀ
1: ਸਹੀ ਗੱਲ
0: ਸੋ ਇਹ ਬੜੀਆਂ ਚੀਜ਼ਾਂ ਗੁੰਝਲਦਾਰ ਜੀਆਂ ਪਰ ਆਪਾਂ ਸੋਸ਼ਲ ਮੀਡੀਆ ਦੇ ਇਨਫਲੂਐਂਸ ਜਾਂ ਵੈਸੇ ਅੱਜ ਕੱਲ੍ਹ ਆਪਾਂ ਨਾ ਸਿੱਧਾ ਸਿੱਧਾ ਕੋਈ ਥੋਟ ਚੁੱਕ ਕੇ ਅਤੇ ਉਹਨੂੰ ਆਪਾਂ ਜਿੱਥੇ ਮਰਜ਼ੀ ਫਿੱਟ ਕਰ ਦਿੰਦੇ
1: ਹਾਂ ਜਿੱਥੇ ਲੱਗਦਾ
0: ਇੱਕ ਚੀਜ਼ ਕਹਿ ਕੇ ਆਪਾਂ ਬ੍ਰੇਕ 'ਤੇ ਆਉਂਦੇ ਫਿਰ ਮੈਨੂੰ ਚੇਤਾ ਭੁੱਲ ਜਾਣਾ ਉਸ ਚੀਜ਼ ਦਾ ਅਤੇ ਮੈਨੂੰ ਲੱਗਦਾ ਭੁੱਲ ਹੀ ਗਿਆ ਵਾ ਕਿਉਂਕਿ ਟਾਈਮ ਹੋ ਗਿਆ ਕਾਫ਼ੀ ਸੋ ਇੱਧਰ ਮੈਂ ਧਿਆਨ ਮਾਰ ਲਿਆ ਅਤੇ ਟਾਈਮ ਆਪਣਾ ਬਹੁਤ ਚੱਲ ਗਿਆ ਓਵਰ ਅਤੇ ਬਾਕੀ ਗੱਲਾਂ ਬਾਤਾਂ ਆ ਕੇ ਆਪਾਂ ਕਰਦੇ ਹਾਂ ਅਤੇ ਮੈਨੂੰ ਤੁਸੀਂ ਚੇਤਾ ਕਰਾਇਓ ਇਸ ਗੱਲ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਅਤੇ ਅਗਲੇ ਹਿੱਸੇ ਦੇ ਵਿੱਚ ਜਿਹੜੇ ਰਹਿ ਗਏ ਨੇ ਕਾਲਰ ਉਹਨਾਂ ਦੀ ਮਾਫ਼ੀ ਚਾਹੁੰਦੇ ਅੱਗੇ ਸਿਰਫ ਤੁਹਾਡੀਆਂ ਗੱਲਾਂ ਅਤੇ ਸਾਡੀਆਂ ਸਿਰਫ 80% ਆਪਾਂ ਇੱਕ ਬ੍ਰੇਕ ਲੈ
1: ਠੀਕ ਹੈ ਜੀ ਸੁਣਦੇ ਰਹੋ ਰੇਡੀਓ
0: ਹਾਂਜੀ
1: 1674 AM

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਇਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
1: ਯਾਰ? ਕੀ ਦੱਸਾਂ, ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
0: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
1: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
0: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au। ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਜੀ ਕੀ ਹਾਲ ਹੈ ਪਿੱਠ ਦਰਦ ਦਾ?
0: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
9: ready set go Chadston Ford, Dandenong road te tuhanu udik reha hai Ford Ranger, Ranger Super Duty, Everest te sadabahar Mustang, brand new demo te quality pre-owned vehicles,
5: ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ। ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਸਟਨ ਫੋਰਡ, ਰੈਡੀ ਸੈਟ

0: ਕਿੱਦਾਂ ਇੰਸ਼ੋਰੈਂਸ ਕਰਵਾਓ ਤੇ ਚਿੰਤਾ ਮੁਕਤ ਹੋ ਜਾਓ ਤੇ ਆਪਣੇ ਸੁਪਨੇ ਪੂਰੇ ਕਰੋ, ਕਿਉਂਕਿ ਜ਼ਿੰਦਗੀ ਸਿਰਫ ਇੱਕੋ ਵਾਰ ਮਿਲਣੀ ਆ, ਵਾਰ ਵਾਰ ਜ਼ਿੰਦਗੀ ਨਹੀਂ ਮਿਲਣੀ। ਅੱਜ ਯਾਰ ਬੜੀ ਮਤਲਬ
1: ਟੂ ਗੁੱਡ
0: ਹੈ ਨਾ, ਕ੍ਰੀਏਟਿਵ ਜੀਆਂ ਐਡਾਂ ਬਣ ਰਹੀਆਂ।
1: ਮਾਈਟੀ ਇੰਪ੍ਰੈਸਡ, ਮਾਈਟੀ ਇੰਪ੍ਰੈਸਡ, ਕੀ ਬਾਤ ਹੈ, ਦੋਨੋਂ ਵਾਰੀ ਤੁਸੀਂ ਕੀ ਪਲੱਗ ਇਨ ਕੀਤਾ, ਵੈਰੀ ਗੁੱਡ।
0: ਵਾਹ, ਮਤਲਬ ਵਾਹ, ਆਈ ਐਮ
1: ਮੈਂ ਤਾਂ ਨਾ ਇਹੀ ਸੋਚੀ ਜਾ ਰਿਹਾ, ਉਹ ਰਿਚਰਡ ਜੀ ਨੇ ਉਹਦੀ ਗੱਲ ਕੀਤੀ ਨਾ ਡਾਇਨਾਸੌਰ ਏਜ ਦੀ, ਮੈਂ ਸੋਚ ਰਿਹਾ ਉਹ ਅਖੀਰਲਾ ਦਿਨ ਕਿੱਦਾਂ ਦਾ ਰਿਹਾ ਹੋਣਾ। ਉਹ ਕੋਈ ਡਾਇਨਾਸੌਰ ਕਹਿ ਰਿਹਾ ਨਾ, ਯੂ ਓਨਲੀ ਲਿਵ ਵਾਂਸ ਗਾਇਸ, ਚਲੋ ਆ ਜਾਓ ਉਸ ਵਾਲੇ ਜੰਗਲ ਵੱਲ ਚੱਲਦੇ ਹਾਂ ਅਤੇ ਨਾਲ ਹੀ ਉਹ ਮਿਟਿਓਰ ਆਇਆ ਅਤੇ ਧਰਤੀ ਖਤਮ।
0: ਮੈਂ ਤਾਂ ਹੋਰ ਸੋਚੀ ਜਾਂਦਾ, ਮੈਂ ਡਾਇਨਾਸੌਰ ਏਜ ਕਹਿੰਦੇ ਆ ਕਿ ਉਦੋਂ ਆਂਡਿਆਂ 'ਚੋਂ ਬੰਦੇ ਨਿਕਲਦੇ।
1: ਇਹ ਰਾਸ ਤੋਂ ਰਿਚਰਡ ਜੀ ਕੇ ਸਾਥ ਚਲਾ ਗਿਆ। ਅਬ ਜਬ ਆਏਂਗੇ ਦੁਬਾਰਾ।
0: ਡਾਇਨਾਸੌਰ ਬੱਚੇ ਦਿੰਦੇ ਸੀ ਆਂਡੇ ਭਲਾ?
1: ਨਹੀਂ ਬੱਚੇ ਦਿੰਦੇ, ਮੈਮਲ ਸੀਗੇ,
0: ਬੱਚੇ ਦਿੰਦੇ ਸੀ। ਪਤਾ ਨਹੀਂ ਫਿਰ ਮੈਂ ਕਿਹੜਾ ਕਾਰਟੂਨ ਜਿਹਾ ਵੇਖਿਆ ਵੀ ਇਹ ਡਾਇਨਾਸੌਰ ਦਾ ਕਹਿੰਦੇ ਆਂਡਾ ਵਾ ਵੱਡਾ।
1: ਨਹੀਂ ਉਹ ਇਸ ਤਰ੍ਹਾਂ ਸੀਗਾ, ਡਾਇਨਾਸੌਰ ਹਰ ਤਰ੍ਹਾਂ ਦੇ ਸੀਗੇ,
0: ਆਂਡੇ ਵਾਲੇ।
1: ਹਾਂ ਮਤਲਬ ਕਿਉਂਕਿ ਜਿਸ ਤਰ੍ਹਾਂ ਉਹੀ ਹਿਊਮਨ ਇੱਕ ਸਪੀਸੀਜ਼ ਹੈ ਨਾ, ਉਹਨਾਂ 'ਚ ਇਸ ਤਰ੍ਹਾਂ ਸਪੀਸੀਜ਼ ਨਹੀਂ ਸੀਗੀਆਂ ਨਾ ਕਿ ਵੈਜੀਟੇਰੀਅਨ ਵੀ ਡਾਇਨਾਸੌਰ ਹੋਏਗਾ ਤੇ ਨਾਨ ਵੈਜ ਵੀ ਹੋਏਗਾ, ਉੱਡਣ ਵਾਲਾ ਵੀ ਸੀਗਾ, ਪਾਣੀ 'ਚ ਰਹਿਣ ਵਾਲਾ ਵੀ ਸੀਗਾ। ਸੋ ਉਹਨਾਂ ਵਿੱਚ ਕੋਈ ਮੈਮਲ ਵੀ ਹੋਣਗੇ ਤੇ ਕੋਈ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਅੰਡੇ ਦਿੰਦੇ ਹੋਣਗੇ, ਇਸ ਤਰ੍ਹਾਂ ਸੀਗਾ ਕਿਉਂਕਿ ਸਾਰੀ ਦੁਨੀਆ ਹੀ ਡਾਇਨਾਸੌਰ ਸੀ ਬੇਸਿਕਲੀ।
0: ਉਹ ਕਹਿੰਦੇ ਬਹੁਤ ਵੱਡਾ ਸੀ ਤੇ ਉੱਡ ਵੀ ਲੈਂਦਾ ਸੀ,
1: ਹੋ ਸਕਦਾ ਹੈ ਨਾ। ਆ ਗੇਂਡੇ ਦੀ ਗੱਲ ਹੁੰਦੀ ਹੈ ਕਿ ਜਿਹੜਾ ਹਿਪੋਪੋਟਮਸ, ਉਹ ਕਹਿੰਦੇ ਆ ਕਿ ਸਭ ਤੋਂ ਕਲੋਜ਼ੈਸਟ ਕਜ਼ਨ ਆ ਡਾਇਨਾਸੌਰ ਦਾ, ਜਿਹੜਾ ਡਾਇਨਾਸੌਰਸ ਸੀਗਾ।
0: ਅੱਛਾ,
1: ਜਿਹੜਾ ਦਰਿਆਈ ਉਸ ਟਾਈਮ ਦਾ ਦਰਿਆਈ ਸੀਗਾ ਨਾ ਡਾਇਨਾਸੌਰ,
0: ਉਹ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਈਦਾ ਹੁੰਦਾ ਹੈ ਤੇ ਬਾਂਦਰਾਂ ਨੂੰ ਵੀ ਸਾਡੇ ਵੱਡੇ ਦਾਦੇ, ਇਹ ਬੜੇ ਖਰਾਬ ਨੇ ਬੰਦੇ।
1: ਗੋਰੀਲਾ, ਗੋਰੀਲਾ ਕੀ ਚਿੰਪੈਂਜ਼ੀ, ਚਿੰਪੈਂਜ਼ੀ ਨਾਲ ਜੋੜਦੇ ਹਨਾ, ਚਿੰਪੈਂਜ਼ੀ ਨਾਲ ਜੋੜਦੇ ਸਾਨੂੰ ਕਿ ਗੋਰੀਲਾ ਨਾਲ ਜੋੜਦੇ, ਮੈਂ ਭੁੱਲ ਗਿਆ ਦੋਨਾਂ ਵਿੱਚ।
0: ਪਤਾ ਨਹੀਂ ਇੱਥੇ ਹੈਗਾ ਵਾ ਉਹ ਆਪਣੇ ਆ ਜਿਹੜਾ ਨਾ ਮੈਲਬਨ ਵਾਲਾ ਚਿੜੀਆ ਘਰ,
1: ਹਾਂ
0: ਉਹਦੇ 'ਚ ਹੈਗਾ ਵਾ ਉਹ।
1: ਮੈਂ ਪਾਰਕਵਿਲ ਗਿਆ ਹੋਇਆ
0: ਤੇ ਉਹਨਾਂ ਸਾਹਿਬ ਜਿਹੜਾ ਉਹ ਦੱਸਦੇ ਆ ਨਾ, ਜਿਹੜਾ ਉਹ ਇੱਕ ਵਾਰੀ ਆਪਾਂ ਵੇਖਣ ਗਏ ਤੇ ਉਹ ਦੱਸਦੇ ਆ ਵੀ ਆ ਜਿਹੜਾ ਵਾ ਇਹ ਬੰਦੇ ਦੇ ਕਾਫੀ ਕਰੀਬ ਆ ਹੈ ਨਾ, ਉਹ ਦੂਰੋਂ ਦੱਸਣ ਲੱਗ ਪਏ ਵੀ ਅੱਗੇ ਜਿਹੜਾ ਪਿੰਜਰਾ ਆਉਣਾ ਵਾ ਉਹ ਆ ਇੱਦਾਂ ਇੱਦਾਂ, ਤੇ ਅਗਲੇ ਪਿੰਜਰਾ ਨਹੀਂ ਮਤਲਬ ਅੱਗੇ ਜਿਹੜਾ ਏਰੀਆ ਵਾ
1: ਉਹਨਾਂ ਨੇ ਉਹ ਟ੍ਰੀ ਹਾਊਸ ਟਾਈਪ ਜਿਹਾ ਬਣਾਇਆ ਹੋਇਆ ਨਾ,
0: ਵੀ ਉਹ ਸਭ ਤੋਂ ਕਰੀਬੀ ਸੈਂਸ ਰੱਖਦਾ ਵਾ ਇਨਸਾਨ ਦੀ ਹੈ ਨਾ। ਤੇ ਉਹ ਵਾਕਈ ਹੀ
1: ਇਹ ਹੈ ਨਹੀਂ ਭਾਈ,
0: ਉਹ ਵਾਕਈ ਹੀ ਕਿਉਂਕਿ ਉਹਦੇ ਨਾ ਉਹਨਾਂ ਦੋ ਰੱਖੇ ਹਸਬੈਂਡ ਵਾਈਫ, ਤੇ ਉਹ ਐ ਮੂੰਹ ਜਿਹਾ ਬਣਾ ਕੇ ਪਾਸੇ ਨੂੰ ਬੋਲੇ ਬੋਲੇ ਜਿਹਾ ਸੁੱਟ ਕੇ ਉਰੇ ਨੂੰ ਵੇਖਣ ਡਿਆ ਜਦੋਂ ਦੀ ਆਪਾਂ ਲੰਘਣ ਡੇ ਹਨਾ ਉਧਰ ਨੂੰ, ਤੇ ਉਹ ਵਿਚਾਰੀ ਪਿੱਛੋਂ ਨਾ ਮਾੜਾ ਜਿਹਾ ਉਹਨੂੰ ਪਹੁੰਚਾ ਜਿਹਾ ਮਾਰੇ, ਮਨਾਵੇਂ ਮਨੂੰ ਵੇ ਕੁਛ ਫੜ ਕੇ ਦਿੰਦੀ ਸੀ ਘਾਹ ਜੇ ਚ ਉਹਨੂੰ ਹਨਾ, ਉਹ ਬੋਲੇ ਜਿਹਾ ਸੁੱਟ ਕੇ ਫਿਰ ਥੋੜਾ ਜਿਹਾ ਇੱਧਰ ਨੂੰ ਹੋ ਜੇ। ਮੈਂ ਵਾਕਈ ਗੱਲ ਸਹੀ,
1: ਗੱਲ ਤੇ ਸਹੀ, ਇਹਦੇ ਗੱਲ ਠੀਕ ਹੈ,
0: ਇਹ ਮੈਂ ਵਾਕਈ ਕਰੀਬੀ ਆ,
1: ਇਹ ਕਰੀਬੀ ਆ।
0: ਸੋ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਚਿੜੀਆ ਘਰ ਵੇਖ ਲੈਣਾ ਚਾਹੀਦਾ ਬੰਦੇ
1: ਨੂੰ। ਸਹੀ ਗੱਲ ਹੈ, ਸਹੀ ਗੱਲ ਹੈ
0: ਨਾ, ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਜਿੱਥੇ ਆਏ ਆਪਾਂ ਉਹ ਉਸ ਜ਼ਿੰਦਗੀ ਨੂੰ ਇੰਜੋਏ ਕਰ ਲੈਣਾ ਚਾਹੀਦਾ। ਪਰ ਇੰਜੋਏ ਕਿੱਦਾਂ, ਮਤਲਬ ਕਿਹੜੀ ਚੀਜ਼ ਤੁਹਾਡੇ ਲਈ ਇੰਜੋਏਮੈਂਟ ਕੀ ਆ? ਮੰਨ ਲਓ ਤੁਹਾਡੇ ਲਈ ਇੰਜੋਏਮੈਂਟ ਘੁੰਮਣਾ ਫਿਰਨਾ, ਇੱਕ ਵਾਰੀ ਤੁਸੀਂ ਘੁੰਮ ਲਿਆ ਦੈਨ ਵਾਟ, ਫਿਰ ਅੱਗੇ ਕੀ ਆ?
1: ਅਤੇ ਘੁੰਮਣਾ ਵੀ ਕਿੱਥੇ ਆ, ਮਤਲਬ ਇੱਕ ਇਹ ਵੀ ਹੈ ਨਾ ਕਿ ਯੂਜਲੀ ਅਗੇਨ ਉਹੀ ਵਾਲੀ ਗੱਲ ਆ, ਜਦੋਂ ਤੱਕ ਇੰਟਰਨੈਟ ਨਹੀਂ ਸੀ ਬੰਦੇ ਦੀ ਬਕਟ ਲਿਸਟ ਹੁੰਦੀ ਸੀ ਯਾਰ ਮੈਂ ਇਹ ਚੀਜ਼ ਵੇਖਣਾ ਚਾਹੁੰਦਾ ਹੈ ਨਾ, ਇਹ ਵੀ ਦੇਖਣਾ ਚਾਹੁੰਦਾ ਵਾਲੀ ਗੱਲ ਨਹੀਂ। ਜਿਸ ਹੁਣ ਤੁਸੀਂ ਉਹ ਬੋਲਿਆ ਇਹਦਾ ਨਾਮ ਲਿੱਤਾ ਜ਼ੂ ਦਾ ਹੈ ਨਾ, ਮੈਨੂੰ ਕੋਈ ਖਾਸਾ ਇੰਨਾ ਸ਼ੌਂਕ ਨਹੀਂ ਹੈ, ਮੈਂ ਹਜੇ ਵੀ ਆਪਣਾ ਮਨ ਬਣਾ ਲਿਆ
0: ਜਦੋਂ ਬੱਚੇ ਹੋ ਗਏ
1: ਕਿ ਵੈਰੀ ਬੀਵੀ ਜਾ ਕੇ ਦੇਖ ਕੇ ਆਉਂਦੇ ਹੈ ਨਾ। ਮੇਰਾ ਇੱਕ ਦਿਨ ਪਲਾਨ ਬਣ ਗਿਆ ਸੀ ਭਾਂਜਿਆਂ ਨਾਲ ਹੀ ਜਾਣ ਦਾ ਬਣ ਗਿਆ, ਕਿਉਂਕਿ ਮੇਰੇ ਦੀਦੀ ਜੀ ਕਹਿ ਰਹੇ ਮੈਂ ਬਹੁਤ ਬਹੁਤ ਦੇਖ ਲਿੱਤੇ ਆ ਪ੍ਰਾਣੀ, ਤੂੰ ਹੀ ਨਾਲ ਚੱਲ ਪਿਆ, ਮੇਰੀ ਬੱਸ ਹੋ ਗਈ ਹੈ ਨਾ, ਹੋ ਜਾਂਦਾ। ਪਰ ਹੁਣ ਦੇਖੋ ਕਈ ਲੋਕਾਂ ਦੇ ਅੰਦਰ ਹੈ, ਉਹ ਰਣਬੀਰ ਕਪੂਰ ਨੇ ਕਿਸੇ ਇੰਟਰਵਿਊ 'ਚ ਬੋਲਤਾ ਮਸਾਏ ਮਾਰਾ ਹੋ ਕੇ ਆਓ, ਤੇ ਉਹ ਉੱਥੇ ਦਾ ਤਾਂ ਬਹੁਤ ਉਹ ਟੂਰਿਜ਼ਮ ਵੀ ਬੜਾ ਵੱਧ ਗਿਆ। ਅੱਛਾ, ਉਹ ਪ੍ਰੋਪਰਲੀ ਇੱਕ ਤਾਂ ਅਫਰੀਕਾ ਹੈ ਨਾ, ਸੋਨੇ ਸੁਹਾਗਾ ਪੂਰਾ ਟ੍ਰਾਈਬਲ ਏਰੀਆ, ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ, ਇੰਨਾ ਬੰਦਾ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਤਾਂ ਨੋਰਮਲ ਬੇਸਿਕ ਸਫਾਰੀਆਂ ਕਰਾਉਂਦੇ ਸੀ ਕਿ ਉਹਨੇ ਕੀ ਟੈਂਟ ਰੱਖੇ ਆ, ਬੰਦਾ ਆਇਆ 13 ਦਿਨ ਆਪਣੇ ਕੋਲ ਠਹਿਰਾਉਣਾ, ਜੋ ਬਣਾਉਂਦੇ ਆ ਉਹੀ ਖਾਣਾ ਉਹੀ ਖਿਲਾ ਦੇਣਾ, ਤੋਰ ਦੇਣਾ। ਹੁਣ ਮਤਲਬ ਉਹੀ ਕਿ ਆ ਯੋਲੋ ਦੇ ਅੰਦਰ ਵਿਚਾਰੇ ਅਫਰੀਕੀ ਟ੍ਰਾਈਬ ਵੀ ਤੰਗ ਆਏ ਹੋਏ ਆ। ਥੈਂਕਸ
0: ਉਹ ਮੋਦੀ ਜੀ ਨਹੀਂ ਪਿੱਛੇ ਜੇ ਉਹ ਕਿੱਥੇ ਚਲ ਗਏ,
1: ਉਹ ਤਾਂ ਬਹੁਤ ਥਾਵਾਂ 'ਤੇ ਜਾਂਦੇ, ਤੁਸੀਂ ਮੈਨੂੰ ਦੱਸੋ ਕਿੱਥੇ ਹੋ।
0: ਨਹੀਂ ਜਿਹੜਾ ਉਹ ਕਿਹੜੇ ਮਿਆਂਮਾਰ ਕਿੱਥੇ ਗਏ?
1: ਮਿਆਂਮਾਰ ਤਾਂ ਗੁਆਂਢੀ ਆ,
0: ਆਹੋ ਤੇ ਉਦਾਂ ਦਾ ਜਿੱਦਾਂ ਨਹੀਂ ਉਹਨਾਂ ਨੂੰ ਕਿਹੜਾ ਸੀ
1: ਹਾਈਐਸਟ ਸਿਵਿਲਿਅਨ ਅਵਾਰਡ ਮਿਲਿਆ ਸੀ ਅਫਰੀਕਾ ਦੇ ਕਿਸੇ ਥਾਂ ਤੇ ਗਏ?
0: ਨਹੀਂ ਨਹੀਂ ਇੱਥੇ ਆਪਣੇ ਗਵਾਂਢ ਯਾਰ ਉਹਨਾਂ ਨਾਲ ਲੜਾਈ ਸੀ ਨਾ, ਤੇ ਅੰਡੇਮਾਨ ਚਲ ਗਏ ਸੀ ਮਿਆਂਮਾਰ ਵਾਲਿਆਂ ਨਾਲ,
1: ਮਾਲਦੀਵਸ
0: ਵਾਲਿਆਂ ਨਾਲ, ਤੇ ਆਪਣਾ ਇਹ ਉਧਰ ਚਲ ਗਏ ਸੀ ਤੇ ਫਿਰ ਉਹ ਸਾਰੀ ਭੀੜ ਉਧਰ ਨੂੰ ਤੁਰ ਪਈ,
1: ਲਕਸ਼ਦੀਪ ਜਾਓ, ਅੰਡਾਮਾਨ ਜਾਓ,
0: ਉੱਥੇ ਖੜ ਕੇ ਫੋਟੋ ਲਵਾਈ ਸੀ ਉਹਨਾਂ ਨੇ।
1: ਯੈਸ ਯੈਸ ਯੈਸ ਯੈਸ।
0: ਸੋ ਇਹ ਡਿਪੈਂਡ ਕਰਦਾ ਵਾ ਹੈ ਨਾ ਵੀ ਕੀ ਤੁਹਾਡੀ ਅਵਸਥਾ ਉਸ ਟਾਈਮ ਦੇ ਉੱਤੇ ਕਿੱਦਾਂ ਦੀ ਆ, ਜਾਂ ਫਿਰ ਮੈਂ ਕੋਸ਼ਿਸ਼ ਕਰ ਰਿਹਾ ਯਾਦ ਕਰਨ ਦੀ, ਮੈਂ ਲਿਖ ਕਿੱਥੇ ਵੀ ਲਿਆ ਯਾਰ, ਮੈਨੂੰ ਲੱਗਣ ਡਿਆ ਮੈਂ ਲਿਖ ਕੇ ਬੈਠਾ ਵਾ,
1: ਲਿਖਿਆ ਤੁਸੀਂ ਕੁਛ ਹੋਰ ਆ ਤੁਸੀਂ ਬੋਲ ਚੁੱਕੇ ਹੋ ਭਾਈ। ਦੇਖੋ ਗਾਇਸ ਲਿਖ ਵੀ ਲਿਆ ਕਰੋ ਕਿਉਂਕਿ ਯੂ ਓਨਲੀ ਲਿਵ ਵਾਂਸ, ਐਵੇਂ ਕਈ ਵਾਰੀ ਗੱਲ ਕਹਿਣੀ ਕਹਿਣੀ ਰਹਿ ਜਾਂਦੀ ਹੈ ਯਾਰ, ਹੁਣ ਪਤਾ ਨਹੀਂ ਕੱਲ ਨੂੰ ਆਪਾਂ ਟੋਪਿਕ ਛੇੜੀਏ ਨਾ ਛੇੜੀਏ।
0: ਹਾਂ ਤੁਹਾਡੇ ਹੁਣ ਤੋਂ ਬਾਅਦ ਵੇਖੋ ਤਾਂ ਇਹ ਵੀ ਤਾਂ ਹੈ ਨਾ ਵੀ ਤੁਸੀਂ ਇੱਕੋ ਵਾਰੀ ਆਇਓ ਤੁਸੀਂ ਜ਼ਿੰਦਗੀ ਦੇ ਉੱਤੇ, ਜੋ

0: ਦੁਨੀਆ ਦਾ ਇੱਕ ਇੱਕ ਇੱਕ ਪਾਸਥਾ ਵਾ, ਆਈ ਥਿੰਕ ਇਟਲੀ ਦਾ ਪਿੰਡ ਆ।
1: ਓਕੇ,
0: ਅਤੇ ਉੱਥੇ ਇੱਕ ਸਮਾਂ ਆਇਆ ਕਿ ਉਹ ਇੱਕ ਖਾਸ ਤਰ੍ਹਾਂ ਦਾ ਪਾਸਥਾ ਬਣਦਾ ਵਾ ਉੱਥੇ।
1: ਅੱਛਾ,
0: ਅਤੇ ਉਹ ਸਿਰਫ ਇੱਕੋ ਔਰਤ ਕੋਲੋਂ ਰਹਿ ਗਈ ਉਹ ਕਲਾ।
1: ਓਕੇ,
0: ਇਕਲੌਤੀ ਇੱਕੋ ਔਰਤ ਕੋਲੋਂ।
1: ਵਾਹ।
0: ਅਤੇ ਫਿਰ ਉਹਨਾਂ ਨੇ ਇਹ ਸੋਚਿਆ ਵੀ ਮਤਲਬ ਜ਼ਿੰਦਗੀ 'ਤੇ ਇੱਕੋ ਵਾਰੀ ਮਿਲਣੀ ਆ, ਅਤੇ ਇਹ ਕਲਾ ਜਿਹੜੀ ਅੱਗੇ ਹੋਰਾਂ ਤੱਕ ਵੀ ਜਾਣੀ ਚਾਹੀਦੀ ਹੈ। ਅਤੇ ਫਿਰ ਉਹਨਾਂ ਨੇ ਐਫਰਟ ਕਰਕੇ, ਅਤੇ ਹੁਣ ਇਸ ਟਾਈਮ ਦੇ ਉੱਤੇ ਸਿਰਫ ਸਿਰਫ ਕਹਿੰਦੇ ਨੇ ਕਿ 10 ਔਰਤਾਂ ਨੇ।
1: ਅੱਛਾ,
0: ਉਸ ਪਿੰਡ ਦੀਆਂ ਜਾਂ ਆਲੇ ਦੁਆਲੇ ਦੀਆਂ
1: ਜਿਨ੍ਹਾਂ ਨੂੰ ਆ ਗਿਆ।
0: ਹਾਂ, ਜਿਨ੍ਹਾਂ ਨੂੰ ਉਹ ਪਤਾ ਕਲਾ।
1: ਵਾਹ।
0: ਅਤੇ ਅਦਰਵਾਈਜ਼ ਉਹ ਦੁਨੀਆਂ 'ਤੇ ਹੋਰ ਨਹੀਂ ਕਿਸੇ ਨੂੰ ਪਤਾ। ਅਤੇ ਉਹ ਇੱਦਾਂ ਦੇ ਇੱਦਾਂ ਦਾ ਪਾਸਤਾ ਵਾ ਵੀ ਉਹ ਬੜੀ ਡੈਲੀਕੇਸੀ ਦੇ ਨਾਲ ਬਣਾਉਣਾ ਪੈਂਦਾ, ਰਵੇ ਦਾ ਬਣਦਾ ਵਾ।
1: ਅੱਛਾ,
0: ਅਤੇ ਜੇ ਉਹ 'ਚ ਮਾੜੀ ਜਿਹੀ ਵੀ ਕੋਈ ਮਤਲਬ ਪਾਣੀ ਦੀ ਬੂੰਦ ਵੀ ਇੱਕ ਦੀ ਵੱਧ ਘੱਟ ਪੈ ਗਈ,
1: ਨੀਚ ਹੋ ਗਈ, ਅਤੇ ਉਹ ਖਰਾਬ ਹੋ ਗਿਆ।
0: ਹਾਂ, ਮੈਂ ਵੇਖਣ ਦੀ ਕੋਸ਼ਿਸ਼ ਕੀਤੀ, ਉਹ ਨਾ ਸੌਰਟ ਆਫ ਉੱਦਾਂ ਦਾ ਇੱਕ ਉਹ ਆ ਜਿਹੜਾ ਫਾਰਮੂਲਾ, ਜਿੱਦਾਂ ਆਪਣੇ ਸੋਨ ਪਾਪੜੀ ਨਹੀਂ ਬਣਦੀ,
1: ਯੈਸ ਯੈਸ ਯੈਸ,
0: ਜਾਂ ਪਤੀਸਾ ਬਣਦਾ,
1: ਪਤੀਸਾ
0: ਵੀ ਉਹ ਉਹਨੂੰ ਵਾਰ ਵਾਰ ਵਾਰ ਵਾਰ ਉਹਨੂੰ ਫੋਲਡ ਕਰਨਾ, ਖਿੱਚਣਾ, ਫੋਲਡ ਕਰਨਾ, ਉਹ ਰੇਸ਼ੇ ਇੰਨੇ ਕੁ ਬਰੀਕ ਬਣਦੇ ਆ, ਅਤੇ ਉਹ ਇੰਨਾ ਕੁ ਬਰੀਕ ਕਹਿੰਦੇ ਉਹ ਬਣਦਾ ਵਾ। ਅਤੇ ਉਹਦਾ ਇੱਕ ਹੋਰ ਉਹਦੇ 'ਚ ਕਹਿੰਦੇ ਖਾਸ ਗੱਲ ਆ ਵੀ ਉਹ ਇੱਕ ਨਾ ਫੈਸਟੀਵਲ ਕਰਦੇ ਸਾਲ ਬਾਅਦ, ਅਤੇ ਉੱਥੇ ਉਹ ਫ੍ਰੀ ਖਵਾਉਂਦੇ ਉਹ ਵਾਲਾ, ਇਹ ਨਹੀਂ ਆ ਵੀ ਉਹ ਵਿਕਦਾ ਵਾ।
1: ਕਿੰਨੀ ਪਿਆਰੀ ਗੱਲ ਆ।
0: ਹਾਂ,
1: ਇੱਦਾਂ ਦੀ ਗੱਲਾਂ ਸੁਣ ਕੇ ਕਿੰਨਾ ਖੁਦ ਨੂੰ ਕਿੰਨਾ ਹਿਊਮਨ ਲੱਗਦਾ ਨਾ, ਖੁਦ ਨੂੰ ਵੀ ਫੀਲ ਹੁੰਦਾ ਕਿ ਕਿਤੇ ਦੂਰ ਕਿਤੇ ਪਿੰਡ ਆ, ਉੱਥੇ ਲੋਕ ਆਮ ਜਿਹੀ ਜ਼ਿੰਦਗੀ ਜੀ ਰਹੇ ਆ, ਪਾਸਤਾ ਬਣਾ ਰਹੇ ਆ, ਫ੍ਰੀ 'ਚ ਖਿਲਾ ਰਹੇ, ਸੋ ਲਾਈਫ ਇਜ਼ ਗੁੱਡ।
0: ਇਹਨਾਂ ਦੀ ਕਿੱਡੀਆਂ ਵਧੀਆ ਲੱਗਦੇ ਆ ਤੁਸੀਂ, ਮਤਲਬ ਜਿਹੜੀਆਂ ਇਟਲੀ ਦੀਆਂ ਜਾਂ ਫਿਰ ਫ੍ਰੈਂਚ ਤੁਸੀਂ ਵੀਡੀਓ ਵੇਖਦੇ ਹੋ ਨਾ ਜਦੋਂ।
1: ਹਾਂ ਭਾਜੀ, ਇਹਨਾਂ ਦਾ ਕਲਚਰ ਬਹੁਤ ਪਿਆਰਾ।
0: ਹਾਂ, ਅਤੇ ਉਹਨਾਂ ਦੀਆਂ ਮਤਲਬ ਮੈਨੂੰ ਇੱਕ ਚੀਜ਼ ਦਾ ਮੈਨੂੰ ਥੋੜ੍ਹਾ ਜਿਹਾ ਉਹ ਫੀਲ ਹੁੰਦਾ ਫਿਰ ਵੀ ਆਪਣਾ, ਆਪਾਂ ਕਹਿੰਦੇ ਹਾਂ ਸਾਡਾ ਕਲਚਰ ਬੜਾ ਰਿਚ ਆ, ਆਪਾਂ ਕਹਿੰਦੇ ਹਾਂ ਸਾਡੇ ਪਿੰਡ ਅਸੀਂ ਪੇਂਡੂ, ਹੈ ਨਾ, ਸਾਡਾ ਸਾਗ, ਸਾਡਾ ਦਿਸ ਦੈਟ, ਪਰ ਉਹ ਸਾਗ ਕਿੱਥੇ ਆ, ਉਹ ਸਾਡਾ ਪਿੰਡ ਦੇ ਵਿੱਚ, ਪਿੰਡ ਕਿੱਥੇ ਆ ਸਾਡਾ ਪਿੰਡ ਦੇ ਵਿੱਚ, ਸਾਡਾ ਉਹ ਪਿੰਡ ਕਿੱਥੇ ਆ, ਹੁਣ ਆ ਪੈਲਸਾਂ ਦੇ ਵਿੱਚ ਹਵੇਲੀ ਬਣਾ ਤੀ, ਉੱਥੇ ਆਪਾਂ ਜਾ ਕੇ ਸਵਾਦ ਜਿਹਾ ਲੈ ਲੈਂਦੇ ਹਾਂ, ਜਾਂ ਕਈਆਂ ਨੇ ਹੁਣ ਆਪਣੇ ਉਹ ਆ ਬਣਾ ਲਏ ਗੈਸਟ ਹਾਊਸ ਜੇ, ਹੈ ਨਾ, ਉੱਥੇ ਜਾ ਕੇ
1: ਮਤਲਬ ਜਿੱਥੇ ਵੈਸੇ ਵੀ ਮਿਲ ਜਾਣਾ ਉੱਥੇ ਹੀ ਮਿਲਦਾ ਪਿਆ।
0: ਹਾਂ, ਪਰ ਅਸਲ ਦੇ ਵਿੱਚ ਵੇਖੀਏ ਤਾਂ ਉਹਨਾਂ ਦੇ ਜਿਹੜੇ ਪੁਰਾਣੇ ਪਿੰਡ ਹੋਣਗੇ ਹੀ ਨਾ ਐਗਜ਼ਿਸਟਿੰਗ, ਤਾਂ ਹੀ ਤਾਂ ਉਹ ਵੀਡੀਓ ਬਣਦੀਆਂ ਨੇ, ਉੱਥੇ ਲੱਗਦਾ ਵਾ ਉਹ ਪੁਰਾਣੇ ਯਾਰ, ਉਹ ਲਾਗਿਓ ਖੇਤਾਂ 'ਚੋਂ ਤੋੜ ਤੋੜ ਕੇ ਉਹ ਚੀਜ਼ਾਂ ਉੱਥੋਂ ਹੀ ਉਹ ਪੁੱਟ ਕੇ ਚੀਜ਼ਾਂ ਬਣਾਉਣ ਡੇ ਆ, ਆਪਣੀ ਉੱਥੋਂ ਓਲਿਵ ਤੋੜਨ ਡੇ ਆ, ਆਪਣੀ ਉਹ ਚਾਹ ਉੱਥੇ ਫੁੱਲ ਫਲ ਜੇ ਤੋੜ ਕੇ ਉੱਥੋਂ ਉਹਨੇ ਚਾਹ ਬਣਾ ਲਈ, ਉੱਥੇ ਹੀ ਉਹਨੇ ਫੜਿਆ, ਉਹਨੇ ਕਣਕ ਫੜੀ ਪੀਸੀ ਉੱਥੇ ਹੀ ਉਹਨੇ, ਭਾਵੇਂ ਉਹ ਵੀਡੀਓ 'ਚ ਹੀ ਵਿਖਾਉਂਦੇ ਆ, ਪਰ ਉਹ ਹੈਗੀਆਂ ਤਾਂ ਹੈ ਨਾ,
1: ਐਗਜ਼ਿਸਟਿੰਗ ਆ, ਤਾਂ ਹੀ ਤਾਂ ਕਰ ਪਾ ਰਹੇ ਆ।
0: ਸਾਡੇ ਕੋਲ ਕਿਹੜਾ ਪਿੰਡ ਹੈ ਇੱਦਾਂ ਦਾ?
1: ਹਾਂ, ਇਹ ਗੱਲ ਸਹੀ ਆ,
0: ਸਾਡੇ ਕੋਲ ਉੱਦਾਂ ਦੇ ਮਾਡਲ ਨਹੀਂ।
1: ਸੋ ਰਾਈਟ, ਸੋ ਰਾਈਟ,
0: ਸੋ ਜ਼ਿੰਦਗੀ ਕਿਹੜੀ ਮਿਲਣੀ ਆ।
1: ਆਪਾਂ ਇਹ ਵੀ ਨਹੀਂ ਗਲੋਬਲ ਵੀ ਨਹੀਂ ਕਰ ਪਾਉਂਦੇ ਆਪਣੇ ਫੂਡ ਨੂੰ ਉਸ ਲਿਹਾਜ਼ ਨਾਲ, ਜੇ ਆਪਾਂ ਖਾਸ ਕਰ ਜੇ ਆਪਾਂ ਸਾਗ ਦੀ ਹੀ ਜੇ ਆਪਾਂ ਗੱਲ ਕਰ ਲਈਏ ਕੁਛ ਕਿ ਮੋਰਲੀ, ਜੇ ਆਪਾਂ ਇਟਾਲੀਅਨ ਫੂਡ ਅਤੇ ਇੰਡੀਅਨ ਫੂਡ ਦੀ ਗੱਲ ਕਰੀਏ, ਅਤੇ ਹਜੇ ਵੀ ਇੰਡੀਅਨ ਜ਼ਿਆਦਾ ਇੰਡੀਅਨ ਫੂਡ ਖਾਂਦਾ, ਜੇ ਰੈਸਟੋਰੈਂਟਸ ਵਗੈਰਾ ਦੇਖੋ ਇਟਾਲੀਅਨ ਦੇ ਅੰਦਰ ਹਰ ਤਰ੍ਹਾਂ ਦੇ ਲੋਕ ਪਹੁੰਚੇ ਹੁੰਦੇ ਆ। ਇੱਕ ਮੈਂ ਇੱਥੇ ਨੋਟਿਸ ਕੀਤਾ, ਓਬਵੀਅਸਲੀ ਇੱਥੇ ਹੀ ਕੀਤਾ, ਇੰਡੀਆ 'ਚ ਤਾਂ ਇਟਾਲੀਅਨ ਮਿਲੇ ਨਹੀਂ ਕਦੇ,
0: ਪਰ ਹੁਣ ਤਾਂ ਬਹੁਤ ਮਿਲਦਾ।
1: ਅੱਛਾ, ਨਹੀਂ ਨਹੀਂ ਬੰਦਾ ਨਹੀਂ ਮਿਲਿਆ ਕਦੇ, ਮੈਂ ਕਹਿਣ ਲੱਗਾ ਕੋਈ ਇਟਾਲੀਅਨ ਰੈਸਟੋਰੈਂਟ ਜਿਹੜੇ ਇਟਾਲੀਅਨ ਹੀ ਰਨ ਕਰ ਰਹੇ ਹੋਣ ਨਾ, ਤੁਸੀਂ ਉਹਨਾਂ ਤੋਂ ਮਾਰਗੇਟਾ ਹੀ ਮੰਗਾ ਲਓ ਜੇ, ਅਤੇ ਇਫ ਯੂ ਆਸਕ ਕੀ ਯਾਰ ਤੇਰੇ ਕੋਲ ਚਿਲੀ ਓਇਲ ਹੈ, ਟਬੈਸਕੋ ਹੈ, ਉਹ ਨਾ ਮਤਲਬ ਉਹਨਾਂ ਚਿਹਰੇ ਤੇ ਆਉਂਦਾ
0: ਗੁੱਸਾ ਕਰਦੇ
1: ਕਿ ਯਾਰ ਤੇਰੀ ਹਿੰਮਤ ਕਿੱਦਾਂ ਹੋਈ, ਤੂੰ ਪੈਸੇ ਦੇ ਰਿਹਾ, ਇਹਦਾ ਮਤਲਬ ਇਹ ਤੂੰ ਮੰਗ ਕਿੱਦਾਂ ਲਿੱਤਾ,
0: ਤੁਸੀਂ ਲੂਣ ਮੰਗ ਲਓ ਤਾਂ ਗੁੱਸਾ ਕਰਦੇ,
1: ਮਾਈਂਡ ਕਰਦੇ, ਦੇ ਆਰ ਵੈਰੀ ਪੈਸ਼ਨੇਟ ਵਿਦ ਦੇਅਰ ਫੂਡ ਆਲਸੋ। ਹਾਂ, ਇਹ ਮੈਂ ਨੋਟਿਸ ਕੀਤਾ,
0: ਇੱਥੇ ਬੜੇ ਨੇ ਜਿਹੜੇ ਟ੍ਰੈਡੀਸ਼ਨਲ,
1: ਹਾਂ ਟ੍ਰੈਡੀਸ਼ਨਲ,
0: ਪਰ ਉਹ ਚੀਜ਼ ਉਹ ਪਸੰਦ ਨਹੀਂ ਉਹਨਾਂ ਨੂੰ।
1: ਕੈਚਅਪ, ਕੈਚਅਪ ਕਹਿ ਕੇ ਦੇਖੋ ਮਾੜਾ ਜਿਹਾ ਪੂਰਾ ਮੂੰਹ ਬਣ ਜਾਂਦਾ ਕਿ ਅੱਛਾ ਕੈਚਅਪ।
0: ਮੈਂ ਤਾਂ ਕੰਮ ਵੀ ਕੀਤਾ ਨਾ ਇਹਨਾਂ ਨਾਲ।
1: ਅੱਛਾ, ਓਕੇ,
0: ਸਾਡਾ ਹੈੱਡ ਸ਼ੈਫ ਇਟਾਲੀਅਨ ਹੁੰਦਾ ਇਹ।
1: ਅੱਛਾ,
0: ਉਹ ਇਹ ਚੀਜ਼ ਉਹਨਾਂ ਦੇ ਲਈ ਮਤਲਬ ਬਹੁਤ ਇਨਸਲਟਿੰਗ ਆ ਵੀ
1: ਤੁਸੀਂ ਬਾਹਰਲਾ ਫਲੇਵਰ ਮੰਗਦੇ ਪਏ ਹੋ, ਐਕਸਟਰਾ ਫਲੇਵਰ
0: ਮੰਗਦੇ ਪਏ ਹੋ, ਉਹ ਖਾ ਲਓ ਜਾ ਕੇ। ਤੁਸੀਂ, ਤੁਹਾਨੂੰ ਇਹ ਚਾਹੀਦਾ, ਤੁਹਾਨੂੰ ਮੈਂ ਕੱਲ੍ਹ ਇੰਡੀਅਨ ਕੁੱਕ ਕਰਕੇ ਦਊਂ, ਜਦੋਂ ਜੋ ਖਾਣਾ ਆ ਉਦੋਂ ਉਹ ਤੁਹਾਨੂੰ ਕੁੱਕ ਹੋਇਆ ਤੁਹਾਨੂੰ ਮਿਲ ਜੂਗਾ। ਸਾਡੇ ਵਾਂਗੂ ਨਹੀਂ ਵੀ ਤੁਸੀਂ ਮਤਲਬ ਨੂਡਲ ਬਣਾ ਲਏ, ਪਾਸਤਾ ਬਣਾ ਲਿਆ ਅਤੇ ਵਿੱਚ ਤੁਸੀਂ ਸੌਸ ਪਾ ਲਈ, ਅਤੇ ਉਹਨੂੰ ਤੁਸੀਂ ਇੰਡੋ ਚਾਈਨੀਜ਼ ਟੱਚ ਦੇ ਦਿੱਤਾ, ਅਤੇ ਉਹਨੂੰ ਤੁਸੀਂ ਗਰਮ ਮਸਾਲਾ ਵੀ ਪਾ ਦਿੱਤਾ ਵਿੱਚ, ਅਤੇ ਉਹਨੂੰ ਤੁਸੀਂ ਆਪਾਂ ਸਾਰ ਕੁਛ ਦੇ ਵਿੱਚ ਉਹ ਚੀਜ਼ ਕਰ ਦਿੰਦੇ ਹਾਂ। ਤੋ ਖੈਰ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ ਸਾਨੂੰ, ਹਾਂ ਇਹ ਤਾਂ ਮੈਂ ਬਿਲਕੁਲ ਵਾਜਬ ਹੈ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਾਰੇ ਤਰ੍ਹਾਂ ਦੇ ਖਾਣੇ ਖੁਣੇ ਟਰਾਈ ਕਰ ਲੈਣੇ ਚਾਹੀਦੇ ਆ,
2: ਟਰਾਈ ਕਰ ਲੈਣੇ ਚਾਹੀਦੇ
1: ਉਹ ਵਾਲੇ ਜੋ ਠੇਠ ਹੋਣ, ਇੱਧਰ ਇਹ ਠੇਠ ਬੰਦਾ ਬਣਾਉਂਦਾ ਹੋਵੇ ਜਿਹੜਾ ਮਾਇੰਡ ਕਰ ਜਾਏ ਕਿ ਯਾਰ ਤੂੰ ਮੇਰਾ ਫਲੇਵਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ ਕੈਚਅਪ ਮੰਨ ਕੇ, ਇੱਦਾਂ ਦੇ ਬੰਦੇ ਤੋਂ, ਕਿਉਂਕਿ ਉਹੀ ਹੈ ਨਾ, ਇਹੀ ਉਹ ਲੋਕ ਨੇ ਜਿਨ੍ਹਾਂ ਨੇ ਸੋਚਿਆ ਕਿ ਹਾਂ ਆਈ ਆਈ ਐਮ ਹੇਅਰ ਓਨਲੀ ਵੰਸ, ਆਈ ਵਿਲ ਓਨਲੀ ਮੇਕ

0: जो मेरी लेगेसी लेगेसी है उस तो ही आसे पासे दा बनाऊंगा एंड उन मीडियोक्रिटी तो ऊपर लेके जाऊंगा।
1: सो खैर खाने दियां गल्लां तो फिर जे आपां जिंदगी दोबारा नहीं मिलनी योलो ते आईए एक एक एक मेरा पॉइंट होर ही कि जिहड़ी साडी ये वाली साइंस है ना ये वाला साडा जिहड़ा थॉट आ ਉਹ ਤੁਹਾਨੂੰ ਨਹੀਂ ਲੱਗਦਾ ਕਿ ਆਪਸ਼ਨਸ ਦੇ ਵਿੱਚੋਂ ਨਿਕਲਦਾ ਸਾਡੀਆਂ ਸੁਵਿਧਾਵਾਂ ਦੇ ਵਿੱਚੋਂ ਨਿਕਲਦਾ ਅਵੇਲੇਬਿਲਟੀ ਦੇ ਵਿੱਚੋਂ ਨਿਕਲਦਾ ਮੰਨ ਲਓ ਜੇ ਤੁਹਾਡੇ ਕੋਲ ਇਸ ਟਾਈਮ ਤੁਸੀਂ ਹੈਂਡ ਟੂ ਮਾਊਥ ਹੋ ਅਤੇ ਤੁਸੀਂ ਇੱਦਾਂ ਦਾ ਸੁਪਨਾ ਨਹੀਂ ਵੇਖੋਗੇ ਵੀ ਯਾਰ ਜ਼ਿੰਦਗੀ ਕਿਹੜੀ ਮਿਲਣੀ ਹੈ ਦੁਬਾਰਾ ਚਲੋ ਯੂਰਪ ਘੁੰਮ ਕੇ ਆਈਏ ਇਹ ਨਹੀਂ ਹੋਊਗਾ
0: ਇਹ ਗੱਲ ਸਹੀ ਹੈ
1: ਤੁਹਾਡੇ ਕੋਲ ਉਹ ਚੀਜ਼ ਦੀ ਅਵੇਲੇਬਿਲਟੀ ਐਕਸੈਸ ਦੇ ਵਿੱਚ ਤੁਹਾਡੇ ਕੋਲ ਉਹ ਚੀਜ਼ ਹੋਣੀ ਪੈਸਾ ਹੋਣਾ ਅਤੇ ਫਿਰ ਉਹਨੂੰ ਜੇ ਫਿਰ ਡੀਕੋਡ ਕਰੋ ਤਾਂ ਉਹਦੇ 'ਚ ਪਤਾ ਕੀ ਆਨਸਰ ਨਿਕਲਦਾ ਕਿ ਤੁਹਾਡੇ ਕੋਲ ਹੈਗਾ ਸੀ ਤੁਸੀਂ ਉਹਦੇ ਉੱਤੇ ਚੁੰਗਟ ਕੀ ਸੱਪ ਕੁੰਡਲੀ ਮਾਰ ਕੇ ਬੈਠੇ ਸੀ ਅਤੇ ਤੁਹਾਡੇ ਇਸ ਥੋਟ ਨੇ ਤੁਹਾਨੂੰ ਉੱਥੋਂ ਉਠਾਇਆ ਵੀ ਚੱਲ ਇਹ 'ਚ ਥੋੜ੍ਹਾ ਜਿਹਾ ਖਰਚ ਲੈਂਦੇ ਇੱਧਰ ਵੀ ਖਰਚ ਲੈਂਦੇ
0: ਹਾਂ ਇਹ ਤਾਂ ਹੈ
1: ਆਪਾਂ ਜਦੋਂ ਹੁਣ ਪਿੰਡ ਹਾਂ ਜਾਂ ਆਪਾਂ ਇੰਡੀਆ ਹਾਂ ਉਦੋਂ ਕਿੰਨੇ ਕਿੱਦਾਂ ਦੇ ਕਿਤੇ ਥੋਟ ਆਉਂਦੇ ਸੀ
0: ਸਗੋਂ ਜਿਹੜੀ ਫਿਲਮ ਆਈ ਸੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਜਦੋਂ ਆਈ ਅਤੇ ਇੱਕ ਬੰਦੇ ਨੇ ਸਪੈਸ਼ਲ ਲਿਖ ਕੇ ਕਿਹਾ ਕਹਿੰਦਾ ਕਿ ਜ਼ੋਇਆ ਜੀ ਆਪਣੇ ਕਹਾ ਤੋਂ ਬਹੁਤ ਅੱਛਾ ਹੈ ਕਿ ਮੈਂ ਆਪਣੇ ਦੋ ਦੋਸਤੋਂ ਕੋ ਮਨਾਊਂ ਔਰ ਫਿਰ ਹਮ ਲੋਕ ਸਪੇਨ ਜਾਏ ਔਰ ਫਿਰ ਹਮ ਟੋਮਾਟੀਨਾ ਖੇਲੇ ਔਰ ਫਿਰ ਆਕਾਸ਼ ਸੇ ਯੇ ਕਰੇ ਵੋ ਕਰੇ ਮੈਂ ਆਪਕੋ ਇਹ ਬਤਾ ਦੂੰ ਮੇਰੇ ਪਿਤਾ ਜੀ ਮੇਰਾ ਬੱਸ ਕਾ ਪਾਸ ਨਹੀਂ ਬਣਾ ਕਰ ਦੇ ਉਹ ਕਹਿ ਰਹੇ ਬਾਹਰ ਕਹੀਂ ਪਰ ਕੰਮ ਕਰ ਔਰ ਪਾਸ ਜੋ ਕੇ ਖੁਦ ਪੈਸੇ ਇਕੱਠੇ ਕਰ
1: ਉਹ ਬੰਦੇ ਦੀ
0: ਉਹੀ ਨਾ
1: ਸਥਿਤੀ ਤੇ ਹੋ ਗਿਆ ਨਾ ਬੰਦੇ ਦੀ ਸਿਚੁਏਸ਼ਨ ਬਹੁਤ ਮੈਟਰ ਕਰਦਾ
0: ਰਿਤਿਕ ਰੋਸ਼ਨ ਕਰ ਸਕਦਾ ਸੈਨੂੰ ਰੀਟਾ ਭਾਈ ਤੁਹਾਨੂੰ ਪੈਸੇ ਚਾਹੀਦੇ ਕਾਫੀ ਤਾਂ ਹੀ ਹੋ ਪਾਏਗਾ
1: ਸੋ ਚਲੋ ਅੱਜ ਯੋਲੋ ਨੂੰ ਡੀਕੋਡ ਕਰੀਏ ਤੇ ਤੁਸੀਂ ਪੋਸੀਬਲ ਦੱਸੋ ਵੀ ਕੀ ਆ ਮਤਲਬ ਜੋ ਪੋਸੀਬਲ ਆ
0: ਹਾਂ
1: ਕੀ ਆ
0: ਪੋਸੀਬਲ
1: ਜਸਵਾਲ ਸਾਹਿਬ ਅੱਜ ਕੱਲ੍ਹ ਬਹੁਤ ਵਿਚਾਰ ਆਪਣੇ ਸੋਹਣੇ ਸੋਹਣੇ ਭੇਜਦੇ ਆ
2: ਮੈਂ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨੀ ਕਿਸੇ ਨੂੰ ਕੋਈ ਪਸੰਦ ਆਵੇ ਨਾ
1: ਆਵੇ ਹਾਂਜੀ
2: ਭਾਜੀ ਬਹੁਤ ਸ਼ੌਂਕ ਸੀਗੇ ਹੈਗੇ ਹੁਣ ਵੀ ਹੈਗੇ ਆ ਸੇਮ ਇਸੇ ਚੀਜ਼ ਦੇ ਉੱਤੇ ਜਿਹੜੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਲਾਈਫ ਟਾਈਮ ਜ਼ ਫਸਟ ਵਨ ਟਾਈਮ ਓਨਲੀ ਅਸੀਂ ਜ਼ਿੰਦਗੀ 'ਚ ਇੱਕ ਵਾਰ ਜਿਉਣ ਆਏ ਹਾਂ ਕਦੇ ਲੱਗਦਾ ਸੀ ਆਪਾਂ ਸਾਰੇ ਬੰਦੇ ਇਹੀ ਡੈਫੀਨੇਸ਼ਨ ਦਿੰਦੇ ਆ ਯਾਰ ਤੁਹਾਨੂੰ ਨਹੀਂ ਪਤਾ ਹੈਗਾ ਜ਼ਿੰਦਗੀ ਦਾ ਵੀ ਕਦੋਂ ਕੀ ਹੋ ਜਾਣਾ ਕਿੱਥੇ ਕਿਵੇਂ ਆ ਪਤਾ ਨਹੀਂ ਅੱਜ ਹੈ ਜਿਵੇਂ ਉਹ 43 ਸਾਲ ਵਾਲੇ ਬੰਦੇ ਦੀ ਤੁਸੀਂ ਐਗਜ਼ਾਮਪਲ ਦਿੱਤੀ ਵੀ ਉਹ ਕਹਿੰਦਾ ਵੀ ਮੇਰਾ ਡੈਡ 55 ਦਾ ਵਾ ਯੂ ਡੋਂਟ ਨੋ ਵੀ 43 ਤੋਂ ਬਾਅਦ ਵੀ ਤੁਸੀਂ 1 month ਕੱਢਣਾ ਕਿ ਨਹੀਂ ਕੱਢਣਾ ਠੀਕ ਹੈ ਜੀ ਉਹ ਤਾਂ ਸਾਨੂੰ ਕੱਲ ਦਾ ਤਾਂ ਬਿਲਕੁਲ ਨਹੀਂ ਭਰੋਸਾ ਹੈਗਾ ਪਤਾ ਵੀ ਕੱਲ ਕੀ ਹੋਣਾ ਨੈਕਸਟ ਸੈਕਿੰਡ ਵਟ ਇਜ਼ ਗੋਇੰਗ ਟੂ ਹੈਪਨ ਤੁਹਾਡੇ ਕੋਲ ਅੱਜ ਹੀ ਆ ਜੋ ਹੈਗਾ ਠੀਕ ਹੈ ਇਹ ਵੀ ਗੱਲ ਆ ਪਰ ਦੂਜੇ ਪਾਸੇ ਇਹ ਵੀ ਆ ਜੇ ਮੇਰਾ ਕੋਈ ਸ਼ੌਂਕ ਸੀਗਾ ਕਿਸੇ ਕਿਸਮ ਦਾ ਤੇ ਮੈਂ ਉਹਨੂੰ ਪੋਸਟਪੋਨ ਕਰ ਲਿਆ ਆਉਣ ਵਾਲੇ 10 ਸਾਲ ਬਾਅਦ ਜਾਂ 15 ਸਾਲ ਬਾਅਦ ਵੀ ਜਦੋਂ ਮੈਂ ਰਿਟਾਇਰ ਹੋਊਂਗਾ ਉਸ ਤੋਂ ਬਾਅਦ ਜਿਹਨੂੰ ਪੂਰੀ ਕਰੂੰਗਾ ਤੇ ਜੇ ਉਸ ਤੋਂ ਪਹਿਲਾਂ ਉਹ ਕਹਿੰਦੇ ਕ੍ਰਿਸ਼ਨ ਜੀ ਵਾਂਗੂ ਖੁਦਾ ਨਾ ਖਾਸਤਾ ਵੀ ਹਾਂ ਪਟਾਕਾ ਪੈ ਗਿਆ ਫੇਰ ਕਿਹੜੇ ਮੈਨੂੰ ਰੱਬ ਨੇ ਕਹਿ ਦੇਣਾ ਵੀ ਤੂੰ ਉਹ ਸ਼ੌਂਕ ਪੂਰਾ ਨੀ ਕੀਤਾ ਵੀ ਤੈਨੂੰ ਤਾਂ ਐਂਟਰੀ ਨੀ ਦੇਣੀ ਤੂੰ ਤਾਂ ਵਾਪਸ ਜਾ ਮਤਲਬ ਇਹ ਆਪਣੀਆਂ ਨੈਸੈਸਿਟੀ ਦੇ ਹਿਸਾਬ ਨਾਲ ਆਪਣੇ ਐਕਸਪੈਂਸਿਸ ਦੇ ਹਿਸਾਬ ਨਾਲ ਆਪਣੀ ਪੋਕਟ ਦੇ ਹਿਸਾਬ ਨਾਲ ਕੰਡੀਸ਼ਨਸ ਬਣਾ ਲਈਆਂ ਵੀ ਲਾਈਫ ਕਮਸ ਓਨਲੀ ਵਨ ਟਾਈਮ ਤੁਹਾਨੂੰ ਮਿਲੀ ਆ ਜ਼ਿੰਦਗੀ ਯੋਲੋ ਆ ਠੀਕ ਹੈ ਜੀ ਤੇ ਉਹ ਤੁਸੀਂ ਆਪਣੇ ਸ਼ੌਂਕ ਪੂਰੇ ਕਰਨੇ ਆ ਓਬਵੀਅਸ ਆ ਵੀ ਜੇ ਤੁਹਾਡੇ ਕੋਲ ਫਾਈਨਾਂਸਿਸ ਹੈਗੇ ਆ ਭਾਜੀ ਤਾਂ ਸਾਰਾ ਕੁਛ ਹੀ ਹੋ ਜਾਂਦਾ ਜੋ ਮਰਜ਼ੀ ਕਰ ਲਓ ਜਦੋਂ ਹੁਣ ਤੁਸੀਂ ਹੈਂਡ ਟੂ ਮਾਊਥ ਕਰ ਰਹੇ ਹੋ ਤਾਂ ਫੇਰ ਐਕਸਕਿਊਜ਼ ਹੀ ਬਣਦੇ ਆ ਠੀਕ ਹੈ ਨਾ ਜੀ ਇਹ ਗੱਲ ਹੈਗੀ ਤੇ ਇਹਦੇ ਵਿੱਚ ਵੀ ਭਾਜੀ ਮੈਂ ਇੱਕ ਹੋਰ ਚੀਜ਼ ਮੈਂ ਕਿਸੇ ਨਾ ਕਿਤੇ ਪੋਡਕਾਸਟ ਤੇ ਬਹੁਤ ਵਧੀਆ ਗੱਲ ਸੁਣੀ ਉਸ ਤੋਂ ਬਾਅਦ ਮੇਰੇ 'ਚ ਕਾਫੀ ਚੇਂਜ ਹੋਈ ਇਸ ਚੀਜ਼ ਬਾਰੇ ਉਹ ਕਹਿੰਦਾ ਤੁਸੀਂ ਜ਼ਿੰਦਗੀ 'ਚ ਨਾ ਕਿਸੇ ਵੀ ਇਨਸਾਨ ਨੂੰ ਚਾਹੇ ਫਰੋਲ ਕੇ ਦੇਖ ਲਓ ਆਪਣੀ ਲਾਈਫ ਦੇ ਕਹਿੰਦਾ ਦੁਬਾਰਾ ਸੇਮ ਬੰਦੇ ਨੂੰ ਨਹੀਂ ਮਿਲਦੇ
0: ਸੋ ਰਾਈਟ
2: ਮਤਲਬ ਉਹ ਸੇਮ ਨਹੀਂ ਹੁੰਦਾ ਐਵਰੀ ਡੇ ਵੀ ਚੇਂਜ ਤੇ ਕਿਉਂ ਅਸੀਂ ਆਪਣੇ ਵਿਚਾਰ ਨਹੀਂ ਬਦਲ ਸਕਦੇ ਠੀਕ ਹੈ ਜੀ ਮੈਨੂੰ ਇਹ ਲੱਗਦਾ ਵਾ ਮੈਂ ਠੀਕ ਹੈ ਮੇਰੇ ਹੈਗੇ ਆ ਕੁਛ ਕੁ ਸ਼ੌਂਕ ਪਰ ਹਾਂ ਇਹ ਨਹੀਂ ਹੈ ਹਾਰਡ ਐਂਡ ਫਾਸਟ ਰੂਲ ਵੀ ਆਈ ਹੈਵ ਟੂ ਡੂ ਇਟ ਬਿਫੋਰ ਆਈ ਡਾਈ ਮੈਨੂੰ ਜ਼ਿੰਦਗੀ ਮਿਲੀ ਮੈਂ ਅੱਜ ਦੀ ਡੇਟ ਦੇ ਵਿੱਚ ਸ਼ਾਮ ਨੂੰ ਘਰੇ ਬੈਠ ਕੇ ਅੱਧਾ ਘੰਟਾ ਸੋਫੇ ਤੇ ਫਿਲਮ ਦੇਖ ਕੇ ਪਸੰਦ ਕਰ ਰਿਹਾ ਤਾਂ ਮੇਰੇ ਲਈ ਉਹ ਸਵਿਟਜ਼ਰਲੈਂਡ ਦੇ ਟੂਰ ਤੋਂ ਵੱਧ ਆ
1: ਉੱਥੇ ਬੈਠਿਆਂ ਦੁਨੀਆ ਵੇਖ ਲਈ
2: ਮੈਂ ਦੁਨੀਆ ਵੇਖ ਲਈ ਚਾਹੇ ਮੈਂ ਬੈੱਡ ਤੇ ਸੌ ਕੇ ਟਿਕਟੋਕ ਦੇਖ ਕੇ ਮੈਨੂੰ ਖੁਸ਼ੀ ਮਿਲ ਰਹੀ ਹੈ ਉਹ ਚੀਜ਼ ਦੇ ਨਾਲ, ਮੇਰੀ ਹੈਪੀਨੈਸ ਮੈਟਰ ਕਰਦੀ ਆ, ਨਾ ਕਿ ਦੁਨੀਆ ਦੀਆਂ ਬਣਾਈਆਂ ਹੋਈਆਂ ਕੰਡੀਸ਼ਨਸ ਜਾਂ ਜਨਰੇਸ਼ਨ ਦੀਆਂ ਬਣਾਈਆਂ। ਠੀਕ ਹੈ ਸਾਡੇ ਮਾਂ ਬਾਪ ਨੇ ਜੋ ਸਿਖਾਇਆ ਬਹੁਤ ਵਧੀਆ, ਸੇਵਿੰਗ ਕਰਨੀ ਚਾਹੀਦੀ ਹੈ ਜੀ, ਬਟ ਕੱਲੀ ਸੇਵਿੰਗ ਕਰ ਕਰਕੇ ਤੁਸੀਂ ਆਪਣੇ ਜਿਹੜੇ ਛੋਟੇ ਛੋਟੇ ਸ਼ੌਂਕ ਆ ਐਟਲੀਸਟ ਉਹ ਜ਼ਰੂਰ ਪੂਰੇ ਕਰ ਲਓ। ਪਰ ਜੇ ਨਹੀਂ ਵੀ ਹੁੰਦੇ ਤਾਂ ਵੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਵੀ ਕਿਤੇ ਰਿਟਰਨ ਨਹੀਂ ਹੈਗਾ, ਵੀ ਤੁਹਾਨੂੰ ਮਰਨ ਨਹੀਂ ਦੇਣਾ ਜਾਂ ਤੁਹਾਨੂੰ ਉੱਤੇ ਜਾਣ ਨਹੀਂ ਦੇਣਾ ਹੈਗਾ, ਉਹ ਸਾਰਾ ਕੁਝ ਐਂਡ ਆਉਣਾ ਹੀ ਆਉਣਾ ਆਪਣੀ ਲਾਈਫ।
1: ਸਹੀ ਗੱਲ ਹੈ ਜੀ, ਬਹੁਤ ਵਧੀਆ ਤੁਹਾਡਾ ਸਾਂਝ ਪਾਉਣ ਦੇ ਲਈ। ਸੋ ਕਿਤੇ ਨਾ ਕਿਤੇ ਨਾ ਮਤਲਬ ਇਹਦਾ ਇੱਕ ਚੀਜ਼ਾਂ 'ਤੇ ਮੁੱਢ ਕਦੀਮੋ ਹੀ ਇਹ ਚੱਲਦੀਆਂ ਆ ਰਹੀਆਂ ਨੇ, ਪਰ ਉਹਨਾਂ ਦੀ ਸੈਂਸ ਪਹਿਲਾਂ ਸ਼ਾਇਦ ਕੁਛ ਹੋਰ ਹੁੰਦੀ ਸੀ। ਹੁਣ ਜਦੋਂ ਉਹ ਮੰਡੀ ਦੇ ਹੱਥ ਆ ਗਈ ਨਾ ਉਹ ਚੀਜ਼, ਅਤੇ ਉਹ ਫਿਰ ਇਸ ਪਾਸੇ ਨੂੰ ਆਪਣੇ ਪ੍ਰੋਡਕਟ ਵੇਚਣ ਲਈ ਵੀ ਉਹ ਚੀਜ਼ਾਂ, ਆਪਾਂ ਇਹ ਨਹੀਂ ਕਹਿੰਦੇ ਵੀ ਇਹ ਥੋਟ ਮਾੜਾ ਵਾ, ਥੋਟ ਬਹੁਤ ਵਧੀਆ ਵਾ,
0: ਥੋਟ ਵਧੀਆ,
1: ਪਰ ਇਹਨੂੰ ਕੁਛ ਛਾਤਰ ਲੋਕਾਂ ਨੇ ਸ਼ਾਇਦ
0: ਕਮੋਡੀਟਾਈਜ਼ ਕਰ,
1: ਹੈ ਨਾ, ਹਾਂ, ਵੇਚਣ ਦੇ ਲਈ ਆਪਣਾ ਸਮਾਨ ਤੁਹਾਨੂੰ ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਕਰਜ਼ਾ ਚੁੱਕੋ ਵੱਧ ਤੋਂ ਵੱਧ, ਇਸ ਚੀਜ਼ ਦੇ ਲਈ ਤੁਹਾਨੂੰ ਤਿਆਰ ਕਰਨਾ ਵੀ ਤੁਸੀਂ ਸਾਡਾ ਪ੍ਰੋਡਕਟ ਲੈ ਲਓ, ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਪੈਸੇ ਥੱਲੇ ਆਓ, ਰਾਤ ਦਿਨ ਕੰਮ ਹੀ ਕਰੀ ਜਾਓ। ਉਹਦੇ ਲਈ ਜਦੋਂ ਵਰਤਣਾ ਸ਼ੁਰੂ ਕੀਤਾ ਨਾ ਇਹਨਾਂ ਕੰਪਨੀਆਂ ਨੇ, ਇਹਨਾਂ ਵੱਡੇ ਵੱਡੇ ਬੁਲਾਰਿਆਂ ਨੇ, ਸਪੀਕਰਸ ਨੇ, ਤੇ ਉਹ ਫਿਰ ਖਰਾਬੀ ਵੱਲ ਨੂੰ ਤੁਰ
0: ਪਿਆ, ਉਹ ਹਿੱਸਾ ਬਣ ਗਿਆ ਸਾਡੀ ਲਾਈਫ ਦਾ, ਹੈ ਨਾ, ਕਿ ਹੁਣ ਸਕਿਨ ਕੇਅਰ ਦੇ ਵੀ 7 ਪਾਰਟ ਆ ਗਏ। ਤੁਸੀਂ ਪਹਿਲੇ ਗੱਲ ਕਰ ਰਹੀ, ਆਪਾਂ ਬਾਰਬੀ ਤੋਂ ਗੱਲ ਸ਼ੁਰੂ ਕੀਤੀ ਸੀ, ਹੈ ਨਾ, ਉਹ ਬਾਰਬੀ ਨੁਮਾ ਹੋਣਾ ਲਾਈਫ ਦਾ ਹੁਣ ਨੈਸੈਸਿਟੀ ਬਣ ਗਿਆ, ਹੈ ਨਾ। ਕੇ ਪੀ ਐਮ ਜੀ ਟੋਪ 4 ਚ ਆਉਂਦੀ, ਹੈ ਨਾ, ਅਕਾਊਂਟਿੰਗ ਫਰਮ ਦੇ ਅੰਦਰ, ਉਹਨਾਂ ਦਾ ਸਰਵੇ ਆ, ਉਹ ਕਹਿੰਦੇ ਸੀਗੇ ਕਿ ਜਿਹੜੇ ਬੇਬੀ ਬੂਮਰ ਜਨਰੇਸ਼ਨ ਸੀ, ਜਿਹੜੀ 60s ਦੀ ਜਨਰੇਸ਼ਨ ਸੀ, ਉਹਨਾਂ ਦਾ ਰੇਸ਼ੀਓ ਕਮਾਈ ਦਾ ਵਰਸਿਸ ਸਾਲ ਦੀ ਕਮਾਈ ਦਾ ਵਰਸਿਸ ਉਹਨਾਂ ਦਾ ਘਰ ਦੀ ਵੈਲਿਊ ਖਰੀਦਣ ਦੀ, ਉਹ 4.5-1 ਸੀ।
1: ਓਕੇ,
0: ਠੀਕ ਹੈ, ਜੋ ਅੱਜ ਦੀ ਜਨਰੇਸ਼ਨ ਆ, ਜੋ ਅੱਜ 27 ਸਾਲ ਦਾ ਆਦਮੀ, ਉਹਦੇ ਲਈ ਉਹ 10-1 ਹੈ।
1: ਅੱਛਾ,
0: ਦੁੱਗਣੀ ਹੋ ਗਈ। ਫਿਰ ਉਹਦੇ ਅੰਦਰ ਆ ਗਿਆ ਕਿ 3 ਗੁਣਾ ਜ਼ਿਆਦਾ ਉਹ ਪਿਛਲੀ ਜਨਰੇਸ਼ਨ ਸਕਸ਼ਮ ਸੀਗੀ ਮੌਰਗੇਜ ਨਾ ਸਿਰ ਤੇ ਚੜਾਉਣ ਲਈ, ਸਿੱਧੇ ਹੀ ਆਊਟਰਾਈਟ ਘਰ ਖਰੀਦਣ 'ਚ, ਕਿ ਕਿਸ਼ਤਾਂ ਲਾਣੀਆਂ ਹੀ ਨਹੀਂ। ਹੁਣ ਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਕਿ ਇੰਨਾ ਕਮੋਡੀਟਾਈਜ਼ ਸੀਗੀ ਨਹੀਂ ਉਸ ਟਾਈਮ ਦੀ ਮਾਰਕੀਟ, ਹੈ ਨਾ, ਕਿ ਮੇਰੇ ਇੱਧਰ ਖਰਚੇ ਹੀ ਨਹੀਂ ਸੀਗੇ, ਕਿ ਹੈ ਨਾ, ਹੁਣ ਸਾਡੀ ਗਰੋਸਰੀ ਦੀ ਕਾਰਟ ਕਹਿ ਲਓ, ਹੈ ਨਾ, ਜਾਂ ਫਿਰ ਸਾਡੇ ਘਰ ਦੀ ਇੰਟੀਰੀਅਰ ਕਹਿ ਲਓ, ਜਾਂ ਫਿਰ ਘਰ ਦੇ ਅੰਦਰ ਜ਼ਰੂਰੀ ਚੀਜ਼ਾਂ ਜੇ ਕਹਿ ਲਓ, ਉਹ ਚੀਜ਼ਾਂ ਹੀ ਨਹੀਂ ਜਦ ਐਗਜ਼ਿਸਟ ਕਰਦੀਆਂ ਸੀਗੀਆਂ, ਹੈ ਨਾ। ਹੁਣ ਸਾਰੇ ਘਰ ਆਟੋਮੇਸ਼ਨ ਨਹੀਂ ਹੋਣੇ ਸ਼ੁਰੂ ਹੋ ਗਏ, ਅੱਜ ਤੋਂ 6 ਸਾਲ ਬਾਅਦ ਉਹ ਘਰ ਆਊਟਡੇਟਡ ਹੈ, ਜਿਹਦੇ ਅੰਦਰ ਤੁਸੀਂ ਇਸ ਤਰ੍ਹਾਂ ਚੁਟਕੀ ਨਹੀਂ ਮਾਰੋਗੇ ਅਤੇ ਲਾਈਟ ਔਨ ਜਾਂ ਆਫ ਨਹੀਂ ਹੋਏਗੀ, ਆਊਟਡੇਟਡ ਹੋ ਗਿਆ ਆਪੇ, ਉਹਦੀ ਕੋਈ ਨਾ ਕੋਈ ਤਾਂ ਵਧੀਆ ਤਕੜੀ ਕੋਸਟ ਹੋਏਗੀ, ਹੈ ਨਾ। ਸੋ ਜ਼ਮਾਨਾ ਇੰਨਾ ਕਮੋਡੀਟਾਈਜ਼ ਹੋ ਗਿਆ, ਅਸੀਂ ਐਸ ਪੀਪਲ ਇੰਨੇ ਕਮੋਡੀਟਾਈਜ਼ ਹੋ ਗਏ ਹਾਂ, ਇੰਨਾ ਜ਼ਰਾ ਸਾਨੂੰ ਐਡਵਰਟਾਈਜ਼ਿੰਗ ਨੇ ਜਕੜ ਲਿਆ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਬੰਦਾ ਜੇਬ 'ਚ ਹੈ ਨਹੀਂ ਅਤੇ ਕਵੇ ਕਿ ਯਾਰ, ਮਤਲਬ ਜਿੰਨਾ ਕੁ ਜੇਬ 'ਚ ਉਸ ਹਿਸਾਬ ਨਾਲ ਕਰੇ ਯੋਲੋ, ਇਹਦਾ ਇੱਕ ਸੈਕਿੰਡ ਵਰਜਨ ਇਹ ਨਿਕਲ ਆਉਂਦਾ, ਬੰਦਾ ਕਹਿੰਦਾ ਕਿ ਯਾਰ ਮੇਰੇ ਤੋਂ ਆਹ ਸਭ ਖਰੀਦ ਨਹੀਂ ਹੋਣਾ, ਸਾਰੀ ਉਮਰਾਂ ਕਿਸ਼ਤਾਂ ਹੀ ਲਾਣੀਆਂ, ਇਸ ਤੋਂ ਚੰਗਾ ਇਹ ਆ ਕਿ ਮੈਂ ਜੋ ਚੀਪ ਥ੍ਰਿਲ ਮਿਲ ਰਿਹਾ, ਆਈ ਸ਼ੁੱਡ ਗੋ ਟੂ ਦੈਟ ਬਾਰ ਟੂ ਨਾਈਟ, ਹੈ ਨਾ, ਮੈਨੂੰ ਜਾਣਾ ਚਾਹੀਦਾ ਆਪਣੇ ਦੋਸਤਾਂ ਨਾਲ। ਨਹੀਂ, ਬੰਦੇ ਨੂੰ ਨਾ ਕਲੱਬ 'ਚ ਜਾਣ ਕੇ ਨੱਚਣ ਦਾ ਸ਼ੌਂਕ ਹੈ, ਨਾ ਉਹਨੂੰ 4 ਬੰਦੇ ਬੈਠ ਕੇ ਪੀਣ ਦਾ ਸ਼ੌਂਕ ਹੈ, ਪਰ ਕਿਉਂ ਜ਼ਮਾਨਾ ਕਰ ਰਿਹਾ, ਆਈ ਸ਼ੁੱਡ ਗੋ ਟੂ ਦੈਟ ਕੌਨਸਰਟ, ਹੈ ਨਾ। ਫਿਰ ਬੰਦਾ ਇਸੇ ਬਣਾਉਂਦਾ, ਯਾਰ ਮੈਂ ਯੂਰਪ ਨਹੀਂ ਜਾ ਪਾ ਰਿਹਾ, ਮੈਂ ਕੌਨਸਰਟ ਦੀ ਟਿਕਟਾਂ ਤਾਂ ਲਵਾਂ ਐਟਲੀਸਟ।
1: ਜ਼ਿੰਦਗੀ ਇੱਕ ਵਾਰੀ ਮਿਲਣੀ ਯਾਰ, 300-400 ਦੀ ਟਿਕਟ ਹੈ, ਇੰਨਾ ਕਹਿ ਕੇ ਬੰਦਾ ਖਰਚ ਦਿੰਦਾ,
0: ਬੰਦਾ ਖਰਚ ਦਿੰਦਾ। ਅੱਛਾ, ਉਹਦੀ ਮਤਲਬ 300-400 ਦੀ ਵੈਲਿਊ ਤਾਂ ਬਹੁਤ ਹੈ ਨਾ, ਕਿਉਂਕਿ ਤੁਸੀਂ ਉਸ ਦਿਨ ਕੰਮ ਵੀ ਨਹੀਂ ਗਏ, ਹੈ ਨਾ, ਤੁਸੀਂ ਫਿਰ ਘੰਟੇ ਪਹਿਲਾਂ ਨਿਕਲੇ ਹੋ, ਪਾਰਕਿੰਗ ਲੱਭੀ ਹੈ, ਬਾਅਦ ਚੋਂ ਖਾਣਾ ਖਾ ਰਹੇ ਹੋ, ਮਤਲਬ ਇਟਸ ਅ ਹੋਲ ਪੈਕੇਜ। ਆਈ ਐਮ ਨੋਟ ਸੇਇੰਗ ਇਹ ਰੋਂਗ ਹੈ ਜਾਂ ਕੁਛ, ਮੈਨੂੰ ਆਪ ਨੂੰ ਬੜਾ ਸ਼ੌਂਕ ਹੈ, ਹੈ ਨਾ, ਖਾਸ ਕਰ ਸਟੈਂਡਰਡ ਕਾਮੇਡੀ ਦੇਖਣ ਦਾ ਬਹੁਤ ਸ਼ੌਂਕ ਹੈ, ਹੈ ਨਾ, ਜੋ ਮਰਜ਼ੀ ਹੈ, ਪਰ ਇਹ ਸੋਚ ਇਸ ਤਰੀਕੇ ਨਾਲ ਵੀ ਕਮੋਡੀਟਾਈਜ਼ ਹੋ ਗਈ ਹੈ ਹੁਣ, ਕਿ ਬਾਈ ਹੋਣਾ ਨਹੀਂ, ਉਹ ਜੋ ਬਜ਼ੁਰਗ ਕਰਕੇ ਖਰੀਦ ਲਏ ਘਰ ਜਾਂ ਕੁਛ, ਆਪਣੇ ਤੋਂ ਨਹੀਂ ਕੁਛ ਹੋਣਾ ਬਈ, ਆਪਣਾ ਤਾਂ ਰੈਂਟ ਹੈ ਜਾਂ ਮੌਰਗੇਜ ਇੱਕੋ ਬਰਾਬਰ ਆ, ਤਾਂ ਕਿਉਂ ਐਵੇਂ ਪਿੱਠ ਤੋੜੀ ਜਾਂਦਾ ਪਿਆ, ਦਫਾ ਮਾਰ ਆਰਾਮ ਨਾਲ, ਨਾ ਸੈਟਰਡੇ ਸੰਡੇ ਚਿੱਲ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ।
1: ਬੜੇ ਬੜੇ ਇੱਦਾਂ ਦੇ ਕੇਸ ਤੁਸੀਂ ਇੱਥੇ ਕ੍ਰਿਸ਼ਨਾ ਵੇਖ ਲੈਂਦੇ ਹੋ, ਜਿਹਨਾਂ ਨੇ ਸਾਰਾ ਕੁਛ ਇਹ ਅਚੀਵ ਕਰਕੇ ਵੀ ਜਿਹਨਾਂ ਦੇ ਕੋਲ ਨਹੀਂ ਰਿਹਾ,
0: ਬਿਲਕੁਲ,
1: ਠੀਕ ਆ। ਫਿਰ ਆਪਾਂ ਉੱਥੋਂ ਇਹ ਚੀਜ਼ ਡਰਾਈਵ ਕਰਕੇ ਸਾਨੂੰ ਲੈ ਕੇ ਆਉਂਦੀ ਹੈ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਹੈ, ਜ਼ਿੰਦਗੀ ਨੂੰ ਮਤਲਬ ਆਪਾਂ ਜੇ ਨਹੀਂ ਉਹ ਚੀਜ਼ ਦੁਬਾਰਾ ਮਿਲਣੀ ਤਾਂ ਆਪਾਂ ਉਹਨੂੰ ਜਿਉ ਲਈਏ
0: ਜੀ,
1: ਆਪਾਂ ਨੂੰ ਬੋਝ ਕਿਉਂ ਬਣਾਉਣਾ, ਆਪਾਂ ਨੂੰ ਇੰਨਾ ਹਰਡਲ ਕਿਉਂ ਬਣਾਉਣਾ, ਇੰਨੇ ਬੋਝ ਥੱਲੇ ਕਿਉਂ ਲੱਦੇ ਫਿਰਨਾ ਆਪਾਂ, ਮਤਲਬ ਆਪਾਂ ਬੋਲਦਾ ਵਗੀ ਕਿਉਂ ਜਾਣਾ ਆਪਾਂ। ਸੋ ਇਹਨੂੰ ਇਹਦੇ ਨਾਲ ਹਰ ਪਾਸਿਓਂ ਹੀ ਦੋ ਪੱਖ ਨੇ, ਜਦੋਂ ਵੀ ਤੁਹਾਡੇ ਦਿਮਾਗ 'ਚ ਕੋਈ ਚੀਜ਼ ਆਵੇ ਉਦੋਂ ਤੁਸੀਂ ਇਹਦਾ ਦੂਸਰਾ ਪੱਖ ਜ਼ਰੂਰ ਵਿਚਾਰਨਾ। ਆਪਾਂ ਅੱਜ ਦੇ ਪ੍ਰੋਗਰਾਮ 'ਚ ਇਹੋ ਹੀ ਕੋਸ਼ਿਸ਼ ਕੀਤੀ ਹੈ, ਤੁਸੀਂ ਜੇ ਧਿਆਨ ਦਿੱਤਾ
0: ਆਪਾਂ ਜਿੰਨਾ ਹੋ ਸਕੇ
1: ਆਪਾਂ ਦੂਸਰਾ ਪੱਖ ਵੇਖ,
0: ਹਰ ਤਰ੍ਹਾਂ ਦਾ ਜਿਸ ਜਿਹੜਾ ਐਂਗਲ ਦਿੱਤਾ ਜਾ ਸਕਦਾ ਦਿੱਤਾ।
1: ਹਾਂ, ਸੋ ਇੱਕ ਇੱਕ ਤੁਹਾਡੇ ਜਦੋਂ ਵੀ ਕਿਸੇ ਵੀ ਵਿਸ਼ੇ ਨੂੰ, ਕਿਉਂਕਿ ਸੌਵਾਂ ਹੀ ਹਜ਼ਾਰਾਂ ਹੀ ਵਿਸ਼ੇ ਨੇ, ਪਤਾ ਨਹੀਂ ਤੁਸੀਂ ਕਿਹੜੀ ਚੀਜ਼ ਨੂੰ ਲੈ ਕੇ ਇਹ ਗੱਲ ਸੋਚ ਰਹੇ ਹੋਗੇ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ।
0: ਹਾਂ,
1: ਕੁਛ ਵੀ ਹੋ ਸਕਦਾ,
0: ਕੁਛ ਵੀ ਹੋ ਸਕਦਾ,
1: ਤਰਦੀਆਂ ਤਰਦੀਆਂ ਜਿਹੀਆਂ ਦੋ ਚਾਰ ਗੱਲਾਂ ਕੀਤੀਆਂ ਨੇ। ਸੋ ਜਦੋਂ ਵੀ ਕਿਸੇ ਵੀ ਥੋਟ ਨੂੰ ਲੈ ਕੇ ਤੁਹਾਨੂੰ ਲੱਗੇ ਤੇ ਉਹਦਾ ਦੂਸਰਾ ਪੱਖ ਜ਼ਰੂਰ ਵੇਖ ਲਿਓ ਵੀ ਹਾਂ ਜੇ ਆਪਾਂ ਇਹਨੂੰ ਇੱਦਾਂ ਨਹੀਂ ਤੇ ਇੱਦਾਂ ਜੇ ਕਰਦੇ ਹਾਂ ਤੇ ਫਿਰ ਕੀ। ਫੋਰ ਐਗਜ਼ਾਮਪਲ, ਜੇ ਆਪਾਂ ਨੂੰ ਇਹ ਲੱਗਦਾ ਵਾ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਕਰਜ਼ਾ ਚੁੱਕ ਲਈਏ ਤੇ ਦੂਸਰੇ ਅਗਲੇ ਪਾਲ ਇਹ ਵੀ ਸੋਚ ਕੇ ਵੇਖਿਓ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਸੱਤੇ ਸੱਤੇ ਦਿਨ ਕੰਮ ਹੀ ਕਰਦੇ ਰਹਿਣਾ।
0: ਯੈਸ,
1: ਤੇ ਉੱਥੇ ਫਿਰ ਤੁਹਾਨੂੰ ਇਹ ਆਂਸਰ ਮਿਲਦਾ ਹੋਊਗਾ ਵੀ ਨਹੀਂ ਕੋਈ ਗੱਲ ਨਹੀਂ, ਆਹ 5 ਸਾਲ ਕਰ ਲੈਂਦੇ ਹਾਂ ਫਿਰ ਅਸੀਂ ਛੱਡ ਦਾਂਗੇ। ਕੰਮ ਕਦੀ ਛੁੱਟਦੇ ਨਹੀਂ ਆ, ਕੰਮ ਤੁਹਾਡਾ ਸਰੀਰ ਤੁਹਾਨੂੰ ਛੁਡਾ ਦਿੰਦਾ, ਡਾਕਟਰ ਤੁਹਾਨੂੰ ਛੁਡਾ ਦਿੰਦਾ, ਤੁਹਾਡੀ ਸਾਹ ਸੱਤਿਆ ਤੁਹਾਡੀ ਐਨਰਜੀ ਤੁਹਾਨੂੰ ਛੁਡਾ ਦਿੰਦੀ ਹੈ, ਕੰਮ ਇੱਦਾਂ ਛੁੱਟਦੇ ਨਹੀਂ ਆ। ਜੇ ਤੁਸੀਂ ਅੱਜ ਇਹ ਸੋਚ ਕੇ ਕੰਮ ਵੱਧ ਫੜ ਲਿਆ ਵੀ ਕੋਈ ਨਹੀਂ 5 ਸਾਲ ਕਰ ਲਾਂਗੇ, ਉਹਨੇ ਚਿਹਨੂੰ ਹਲਕਾ ਹੋ ਜੂਗਾ ਫਿਰ ਆਪਾਂ ਛੱਡ ਦਾਂਗੇ, ਨਹੀਂ ਫਿਰ ਇਹ ਇੱਦਾਂ ਦੀ ਚੀਜ਼ ਆ ਵੀ ਇੱਕ ਵਾਰੀ ਤੁਸੀਂ ਫੜ ਲਈ ਸਬਜ਼ੀ ਸਵਾਦ ਆ ਫਿਰ ਤੁਸੀਂ ਰੋਟੀ ਅੱਧੀ ਖਾ ਕੇ ਨਹੀਂ ਛੱਡਣੀ।
0: ਬਿਲਕੁਲ ਸਹੀ ਗੱਲ,
1: ਫਿਰ ਤੁਸੀਂ ਉਦੋਂ ਤੱਕ ਖਾਣੀ ਜਦੋਂ ਤੱਕ ਗਲੇ ਤੱਕ ਨਾ ਨੱਕੋ ਨੱਕ ਭਰ ਨਾ ਗਏ ਤੁਸੀਂ।
0: ਬਿਲਕੁਲ ਸਹੀ, ਸੋ
1: ਥੋਟ ਸਾਰੇ ਬਹੁਤ ਵਧੀਆ ਨੇ, ਇਹ ਜਿਹੜੀਆਂ ਸੇਜ਼ ਨੇ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਵਰਤਣਾ, ਫਾਰਮੂਲਾ ਕਦੋਂ ਕਿਹੜੇ ਟਾਈਮ ਦੇ ਉੱਤੇ ਵਾਜਬ ਆ, ਜਿੱਦਾਂ ਦਵਾਈ ਆਪਾਂ ਸਹੀ ਸਮੇਂ ਦੇ ਉੱਤੇ ਖਾਈਏ, ਜੇ ਰੋਟੀ ਦੇ ਨਾਲ ਖਾਣ ਵਾਲੀ ਹੈ ਤਾਂ ਰੋਟੀ ਨਾਲ, ਜੇ ਭੁੱਖੇ ਢਿੱਡ ਖਾਣ ਵਾਲੀ ਹੈ ਤਾਂ ਭੁੱਖੇ ਢਿੱਡ,
0: ਹੈ
1: ਨਾ। ਸੋ ਜਿਹੜਾ ਵੀ ਫਾਰਮੂਲਾ ਜਿਹੜੇ ਟਾਈਮ ਦੇ ਉੱਤੇ ਬਣਦਾ ਵਾ ਜਿਹੜੇ ਹਾਲਾਤਾਂ 'ਚ ਪਾਉਂਦਾ, ਜੇ ਉਦੋਂ ਹੀ ਤੁਸੀਂ ਲਾਓਗੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਤੁਹਾਡੇ ਲਈ ਨੁਕਸਾਨਦੇਹ ਅੱਜ ਦੇ ਸਮੇਂ 'ਚ ਹੈ ਹੀ ਆ ਖਾਸ।
0: ਹਾਂ, ਮਤਲਬ ਉਹੀ ਡਾਇਗਨੋਸ ਕੀਤਾ ਤਾਂ ਡਾਇਗਨੋਸ ਦਾ ਮੇਨ ਪੁਆਇੰਟ ਇਹੀ ਹੋਣਾ ਚਾਹੀਦਾ ਕਿ ਤੁਹਾਨੂੰ ਵਾਕਈ ਪ੍ਰੋਬਲਮ ਕੀ ਆ। ਸੋ ਯੂ ਸ਼ੁੱਡ ਨੋ ਕਿ ਤੁਸੀਂ ਅਸਲ 'ਚ ਕਿੱਦਾਂ ਦੀ ਪਰਸਨੈਲਿਟੀ ਹੋ, ਤੁਸੀਂ ਅਸਲ 'ਚ ਕੀ ਇਨਸਾਨ ਹੈਗੇ ਹੋ।
1: ਹਾਂ, ਆਪਾਂ ਇੰਨਾ ਕਹਿੰਦੇ ਨੇ
0: ਜਿਸ ਦਿਨ ਇਹ ਪਤਾ ਲੱਗ ਗਿਆ, ਉਹ ਜਿੰਨੇ ਵੀ ਇੱਦਾਂ ਦੇ ਪੁਆਇੰਟਸ ਨੇ, ਭਾਵੇਂ ਪੈਸ਼ਨ ਆ ਜਾਏ, ਭਾਵੇਂ ਹੈ ਨਾ ਯੂ ਓਨਲੀ ਲਿਵ ਵਨਸ ਆ ਜਾਏ, ਵਟ ਐਵਰ ਹੈ ਨਾ ਕੰਮਸ, ਜਿੰਨਾ ਆਪਣੇ ਬਾਰੇ ਖੁਦ ਨੂੰ ਗਿਆਨ ਹੋਏਗਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਪਰ ਜਦੋਂ ਮੈਨੂੰ ਆਪਣੀ ਸੱਚਾਈ ਪਤਾ, ਸੋ ਆਈ ਵਿਲ ਨੋ ਹਾਊ ਟੂ ਯੂਜ਼ ਆਲ ਆਫ ਦਿਸ। ਇਹ ਗੱਲ ਸਹੀ ਆ, ਪੱਖ ਕਿਹੜਾ ਸਹੀ ਹੈ ਕਿਹੜਾ ਨਹੀਂ ਉਹ ਵੀ ਤਾਂ ਹੀ ਪਤਾ ਲੱਗੇਗਾ ਜਦ ਮੈਂ ਕਿਸੇ ਹੋਰ ਦੀ ਦੱਸੀ ਲਾਈਫ ਨਹੀਂ ਜੀ ਰਿਹਾ, ਕਿਸੇ ਹੋਰ ਦੀ, ਕਿਉਂਕਿ ਮੈਨੂੰ ਕਿਸੇ ਦੀ ਪਰਸਨੈਲਿਟੀ ਚੰਗੀ ਲੱਗਦੀ ਆ, ਇਸ ਕਰਕੇ ਮੈਂ ਉਹ ਪਰਸਨੈਲਿਟੀ ਨਹੀਂ ਬਣਾ ਰਿਹਾ। ਇੱਕ ਨਾ ਇੰਟਰਨੈਟ 'ਤੇ ਟੈਸਟ ਹੁੰਦਾ ਪਰਸਨੈਲਿਟੀ ਟੈਸਟ, ਫ੍ਰੀ 'ਚ ਹੋ ਜਾਂਦਾ, ਐਂਡ ਉਹ ਮਤਲਬ ਸਾਈਕੋਲੋਜੀਕਲ ਥਿੰਗ ਹੈ, ਇਹ ਨਹੀਂ ਕਿ ਮਤਲਬ ਐਵੇਂ ਗੱਲਬਾਤ ਵਾਲੀ ਹੈ। ਦੁਨੀਆਂ ਦੇ ਅੰਦਰ 16 ਤਰ੍ਹਾਂ ਦੀਆਂ ਪਰਸਨੈਲਿਟੀਜ਼ ਆ, 800 ਕਰੋੜ ਲੋਕ ਉਹ 16 ਦੇ ਅੰਦਰ ਢਲ ਜਾਂਦੇ ਆ।
1: ਅੱਛਾ,
0: 100 ਸਵਾਲ ਹੁੰਦੇ ਆ, ਉਹ 100 ਸਵਾਲ ਦੀ ਡਿਗਰੀ ਇਸ ਤਰ੍ਹਾਂ ਹੁੰਦੀ ਹੈ, ਜਿੱਦਾਂ ਸਮਝੋ ਸਵਾਲ ਹੈ ਕਿ ਤੁਸੀਂ ਜੇ 4 ਬੰਦਿਆਂ ਦੇ ਵਿੱਚ ਖੜੇ ਹੋ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਕੀ ਤੁਸੀਂ ਖੁਦ ਜਾ ਕੇ ਉਹਨਾਂ ਨੂੰ ਬੁਲਾਓਗੇ? ਹੁੰਦਾ ਸਟਰੋਂਗਲੀ ਅਗਰੀ, ਅਗਰੀ, ਨਿਊਟਰਲ, ਡਿਸਅਗਰੀ, ਸਟਰੋਂਗਲੀ ਡਿਸਅਗਰੀ, ਹੈ ਨਾ। ਉਹਦੇ ਅੰਦਰ ਨਾ ਉਸ 100 ਸਵਾਲ ਦੇ ਕੁਐਸਚਨ ਏਡ ਤੋਂ ਪਹਿਲਾਂ ਉਹਨਾਂ ਨੇ ਇੱਕੋ ਹੀ ਬਸ ਡਿਸਕਲੇਮਰ ਦਿੱਤਾ ਹੋਇਆ ਕਿ ਉਹ ਆਂਸਰ ਦਿਓ ਜੋ ਤੁਸੀਂ ਕਰਦੇ ਹੋ, ਉਹ ਨਹੀਂ ਜੋ ਤੁਸੀਂ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਕਰਨਾ ਚਾਹੁੰਦੇ ਹੋ। ਆਈਡੀਅਲ ਸਿਚੁਏਸ਼ਨ ਨਹੀਂ, ਜੋ ਤੁਸੀਂ ਅਸਲ 'ਚ ਕਰਦੇ
1: ਹੋ, ਜੋ ਇਸ ਟਾਈਮ
0: ਹੋ, ਉਹ ਕਰੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਅਸਲ 'ਚ ਕੀ ਪਰਸਨੈਲਿਟੀ, ਐਂਡ ਇਹ ਚੀਜ਼ ਮੇਰੇ ਲਈ ਵਾਜਬ ਹੈ ਕਿ ਨਹੀਂ ਹੈ, ਕਿ ਮੈਂ ਉਸ ਸਾਈਡ 'ਤੇ ਹਾਂ ਜੋ ਤੁਸੀਂ ਕਿਹਾ ਕਿ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗਏ ਕਿ ਮੈਂ ਨਹੀਂ ਜਾਣਾ ਯੂਰਪ, ਜਾਂ ਮੈਂ ਇਸ ਸਾਈਡ ਦਾ ਕਿ ਯਾਰ ਪੈਸੇ ਨਹੀਂ ਹੈਗੇ ਤਾਂ ਯੂਰਪ ਨਹੀਂ ਜਾ ਰਿਹਾ, ਦਫਾ ਮਾਰੋ, ਮੈਂ ਕਲੱਬ ਚੱਲ ਜਾਂਦਾ ਜਾਂ ਮੈਂ ਕੌਂਸਰਟ, ਭਾਵੇਂ ਮੈਨੂੰ ਨਾ ਉਹ ਸਿੰਗਰ ਦਾ ਨਾਮ ਪਤਾ ਨਾ ਮੈਨੂੰ ਕਲੱਬਿੰਗ ਕਰਨੀ ਪਤਾ, ਪਰ ਮੈਨੂੰ ਐਂਟਰਟੇਨਮੈਂਟ ਨੂੰ, ਸ਼ੌਂਕ ਨੂੰ ਸ਼ੌਂਕ ਰੱਖੋ, ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਰੱਖੋ, ਉਹਨੂੰ ਇੱਕ ਕੰਮ ਨਾ ਬਣਾਓ ਕਿਉਂਕਿ ਬਾਕੀ ਸਮਾਜ ਕਰ ਰਿਹਾ। ਬੇਸਿਕ ਪੁਆਇੰਟ ਇਹ।
1: ਸੋ ਇਹਨੂੰ ਸਿਰਫ ਇੱਕ ਹੋਰ ਵੀ ਚੀਜ਼ ਹੈ ਕਿ ਆਪਾਂ ਇੰਨਾ ਕਹਿ ਕੇ ਨਹੀਂ ਛੱਡ ਸਕਦੇ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੇ ਖੁਸ਼ ਰਹਿਣਾ ਚਾਹੀਦਾ। ਪਰ ਖੁਸ਼ ਰਹਿਣ ਦਾ ਮਤਲਬ ਵੀ ਹਰ ਇੱਕ ਬੰਦੇ ਦੇ ਲਈ ਅਲੱਗ ਅਲੱਗ ਆ। ਤੁਹਾਨੂੰ ਲੱਗਦਾ ਵਾ ਵੀ ਤੁਸੀਂ ਇਹਦੇ 'ਚ ਤੁਹਾਨੂੰ ਖੁਸ਼ੀ ਮਿਲ ਰਹੀ ਆ, ਹੈ ਨਾ, ਤੁਹਾਨੂੰ ਫਿਲਮ ਵੇਖ ਕੇ ਖੁਸ਼ੀ ਮਿਲ ਰਹੀ ਆ, ਜਿੱਦਾਂ ਜਸਵਾਲ ਸਾਹਿਬ ਨੂੰ ਮਿਲ ਰਹੀ ਆ ਕਹਿੰਦੇ, ਬੜੇ ਸਾਰੇ ਜਿਹਨੂੰ ਸਾਨੂੰ ਟੀ ਵੀ ਵੇਖ ਕੇ ਲੱਗਦਾ ਵਾ ਵੀ ਆਪਾਂ ਠੀਕ, ਆਪਾਂ ਖੁਸ਼ ਹੋ ਗਏ, ਬੜਿਆਂ ਨੂੰ ਲੱਗਦਾ ਵੀ ਆਪਾਂ ਘੁੰਮ ਫਿਰ ਕੇ ਖੁਸ਼ੀ ਮਨਾ ਲਾਂਗੇ, ਆਪਾਂ ਕਈ ਨੂੰ ਲੱਗਦਾ ਵੀ ਬਾਹਰ ਖਾ ਕੇ ਆਪਾਂ ਨੂੰ ਜ਼ਿਆਦਾ ਖੁਸ਼ੀ ਮਿਲ ਜਾਂਦੀ ਹੈ, ਕਿਸੇ ਨੂੰ ਨਵੇਂ ਕੱਪੜੇ ਪਾ ਕੇ ਮਿਲ ਜਾਂਦੀ ਹੈ। ਜੇ ਖੁਸ਼ੀ ਤੁਹਾਨੂੰ ਮਿਲਣੀ ਹੈ ਨਾ, ਤਾਂ ਉਹ ਤੁਹਾਨੂੰ ਮੰਨ ਲਓ ਨਵਾਂ ਪਹਿਨਣ ਲਿਆ ਵੀ ਮਿਲ ਜਾਂਦੀ ਕਈ ਵਾਰੀ, ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਡੇ ਨਾਲ ਕੀ ਹੋਇਆ, ਪਰ ਨਿੱਕੀ ਜਿਹੀ ਇੱਕ ਬਦਲਾਅ ਦੇ ਨਾਲ ਵੀ ਤੁਸੀਂ ਹੁਣੇ ਤੁਸੀਂ ਕਿਸੇ ਹੋਰ ਮੂਡ 'ਚ ਹੋ, ਅਤੇ ਕਈ ਵਾਰੀ ਤੁਹਾਨੂੰ ਕੋਈ ਬੰਦਾ ਕੋਈ ਹੁਣੇ ਹੀ ਅਗਲੇ ਪਾਲ ਹੀ ਤੁਹਾਨੂੰ ਇੱਦਾਂ ਦਾ ਮਿਲਦਾ ਵਾ, ਰਾਹ ਜਾਂਦੇ ਸ਼ੀਸ਼ਾ ਠਾਂ ਕਰਕੇ ਤੁਹਾਡੇ ਵੱਲੋਂ ਸਮਾਈਲ ਕਰਦਾ, ਉਹੀ ਤੁਹਾਨੂੰ ਖੁਸ਼ੀ ਦੇ ਜਾਂਦਾ।
0: ਵੈਸੇ ਜ਼ਿਆਦਾਤਰ ਖੁਸ਼ੀ ਉੱਥੇ ਉੱਥੋਂ ਹੀ ਮਿਲਦੀ ਹੈ ਜਿੱਥੇ ਜ਼ਿਆਦਾ ਪੈਸੇ ਦਾ ਆਦਾਨ ਪ੍ਰਦਾਨ ਨਾ ਹੋਇਆ ਹੋਵੇ। ਕਈ ਵਾਰੀ ਹਲਕਾ ਜਿਹਾ, ਮਤਲਬ ਮੈਂ ਆਪਣਾ ਜੇ ਪਰਸਨਲ ਦੱਸਾਂ, ਮੇਰਾ ਜੇ ਹਲਕਾ ਜਿਹਾ ਰੂਟੀਨ ਮੈਂ ਚੇਂਜ ਹੋ ਜਾਵੇ ਨਾ, ਮੈਂ ਬੜਾ ਖੁਸ਼ ਹੋ ਜਾਣਾ ਕਿ ਯਾਰ ਅੱਛਾ ਅੱਜ ਆਈ ਐਮ ਨੋਟ ਡੂਇੰਗ ਦਿਸ, ਹੈ ਨਾ, ਕਿ ਇਸ ਟਾਈਮ ਤੋਂ ਤੱਕ ਆਹ ਕਰ ਰਿਹਾ, ਹੈ ਨਾ, ਜਾਂ ਫਿਰ ਕੁਛ ਲਿਖ ਪਾਵਾਂ, ਮੈਂ ਕਿਸੇ ਨੂੰ ਸੁਣਾਇਆ ਨਹੀਂ ਕੁਛ ਨਹੀਂ, ਪਰ ਜੇ ਮੈਂ ਲਿਖ ਪਾ ਰਿਹਾ ਮੈਨੂੰ ਚੰਗਾ ਲੱਗ ਰਿਹਾ, ਉਹ ਗੁੱਡ ਯਾਰ ਅੱਜ ਮੈਂ ਲਿਖ ਪਾਇਆ।
1: ਉਹੀ ਕਹਿੰਦੇ ਨਾ
0: ਜਿਸ ਚੀਜ਼ ਦੀ ਕਮੋਡਿਟੀ ਨਹੀਂ ਹੈ ਨਾ, ਪ੍ਰਾਈਸ ਟੈਗ ਨਹੀਂ ਹੈ, ਉਹ ਜੈਨੂਅਨਲੀ ਤੁਹਾਨੂੰ ਸੈਟਿਸਫਾਈ ਕਰਦੀ ਆ।
1: ਬਿਲਕੁਲ, ਬਹੁਤੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜ਼ਿਆਦਾਤਰ ਲੋਕ ਨਾ ਖੁਸ਼ੀ ਭਾਲਦੇ ਨੇ, ਪਰ ਉਹਨਾਂ ਦੇ ਲਈ ਖੁਸ਼ੀ ਕੋਈ ਵੱਡੀ ਚੀਜ਼ ਹੁੰਦੀ ਆ। ਉਹਨਾਂ ਦੇ ਮੁਤਾਬਕ, ਉਹਨਾਂ ਦੀ ਹੈਸੀਅਤ ਦੇ ਮੁਤਾਬਕ ਕੋਈ ਵੱਡਾ ਮਾਰਕ ਆ ਜਿਹੜਾ ਉਹਨਾਂ ਦੀ ਵੱਡੀ ਖੁਸ਼ੀ ਹੁੰਦੀ ਹੈ, ਪਰ ਖੁਸ਼ੀ ਆਲਵੇਜ਼ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਟਾਈਨੀ ਬੀਨੀ ਚੀਜ਼ਾਂ ਦੇ ਵਿੱਚ ਲੁਕੀ ਹੁੰਦੀ ਹੈ, ਜਿਹੜੀਆਂ ਆਪਾਂ ਐਵੇਂ ਮਿਸ ਕਰੀ ਜਾਂਦੇ ਹਾਂ ਵੀ ਇਹਦੀ ਕਿਹੜੀ ਗੱਲ ਆ, ਗਾਂਹ ਵੱਡੀ ਕੋਈ ਮਤਲਬ ਇੰਨੇ ਚੀਜ਼ ਨੇ ਨਹੀਂ ਮੈਨੂੰ ਖੁਸ਼ ਕਰਨਾ, ਉਹਨੂੰ ਵੀ ਆਪਾਂ ਛੱਡਤਾ, ਉਹਨੂੰ ਵੀ ਛੱਡਤਾ, ਪਰ ਉਹਦੇ ਮਤਲਬ ਵੀ ਆਪਾਂ ਉਹ ਹਰ ਇੱਕ ਪੈਰ ਦੇ ਉੱਤੇ ਖੁਸ਼ੀ ਆਪਾਂ ਮਿਸ ਕਰ ਰਹੇ ਹੁੰਦੇ, ਕਿਸੇ ਨੂੰ ਮਿਲਣ ਦੀ ਖੁਸ਼ੀ, ਕਿਸੇ ਨਾਲ ਗੱਲ ਕਰਨ ਦੀ ਖੁਸ਼ੀ, ਹੈ ਨਾ, ਕਿਸੇ ਨਾਲ ਬਹਿ ਕੇ ਖਾਣ ਦੀ ਖੁਸ਼ੀ, ਕਿਸੇ ਨਾਲ ਵੰਡ ਕੇ ਖਾ ਲੈਣ ਦੀ ਖੁਸ਼ੀ, ਕਿਸੇ ਨੂੰ ਹੱਸ ਕੇ ਕਮਾਉਣ
0: ਦੀ ਖੁਸ਼ੀ,
1: ਕਿਸੇ ਦਾ ਉਤਰ ਕੇ ਤੁਸੀਂ ਮਾੜੀ ਜੀ ਕੋਈ ਹੈਲਪ ਕਰਤੀ ਉਹ ਤੁਹਾਡੀ ਖੁਸ਼ੀ, ਹੈ ਨਾ, ਕਿਸੇ ਨੂੰ ਕਵਾ ਲੈਣ ਦੀ, ਕਿਸੇ ਨਾਲ ਕੂਹ ਪੈਣ ਦੀ ਖੁਸ਼ੀ। ਸੋ ਬੜਾ ਬੜਾ ਕੁਛ ਹੈ ਜਿਹੜਾ, ਪਰ ਅਗੇਨ ਡਿਪੈਂਡ ਕਰਦਾ, ਇਹਨਾਂ ਗੱਲਾਂ ਵੀ ਇੱਦਾਂ ਦੀਆਂ ਨੇ ਜਿਹੜਾ ਜਿਹੜੀ ਜਿੱਦਾਂ ਦੀ ਸਿਚੁਏਸ਼ਨ 'ਚ ਆ ਉਦੋਂ ਉਹਨੂੰ ਸਮਝ ਆ ਰਹੀ ਹੁੰਦੀ ਆ, ਅਤੇ ਜ਼ਰੂਰੀ ਨਹੀਂ ਵੀ ਅੱਜ ਸਮਝ ਆ ਰਹੀ ਹੋਵੇ, ਪਰ ਜਿਹਨੂੰ ਆ ਰਹੀ ਹੁੰਦੀ ਆ ਉਹਨੂੰ ਆ ਰਹੀ ਹੁੰਦੀ ਆ, ਅਤੇ ਜਦੋਂ ਆ ਗਈ ਉਦੋਂ ਹੀ ਸਵੇਰਾ, ਅਤੇ ਆਪਾਂ ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲਈਏ, ਅਤੇ ਸਮੇਂ ਦਾ ਨਾ ਤੁਸੀਂ ਪੈਦਾ ਪਰੇ ਬੈਠੇ ਮੈਨੂੰ ਚੇਤਾ ਕਰਾਇਆ ਕਰੋ। ਸਤਿ ਸ਼੍ਰੀ ਅਕਾਲ ਮਹਿੰਦਰ ਜੀ ਕਹਿੰਦੇ ਨੇ ਕਿ ਹੈਲੋ, ਹਾਂਜੀ ਸਾਡੇ ਵੱਲੋਂ ਵੀ ਹੈਲੋ ਜੀ। ਕਰਮਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਰਣਜੋਤ ਬ੍ਰਦਰ, ਗੁੱਡ ਵੇ ਟੂ ਐਕਸਪਲੇਨ ਐਜ਼ ਆਲਵੇਜ਼, ਅਤੇ ਤੁਸੀਂ ਬਹੁਤ ਵਧੀਆ ਐਕਸਪਲੇਨ ਕਰਦੇ ਹੋ ਵਿਦ ਯੂਅਰ ਲਾਈਫ ਐਕਸਪੀਰੀਅੰਸ, ਵੈਰੀ ਇਨਫੋਰਮੇਟਿਵ ਟੋਪਿਕ, ਥੈਂਕ ਯੂ। ਅਤੇ ਬਲਜੀਤ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ, ਸਤਿ ਸ਼੍ਰੀ ਅਕਾਲ। ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜ਼ਿੰਦਗੀ ਦੇ ਰੰਗਾਂ ਨੂੰ ਅਤੇ ਢੰਗਾਂ ਨੂੰ, ਅਤੇ ਸਾਰਿਆਂ ਨੂੰ ਦਿਨ ਸੋਹਣੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੈਵੀ ਰੇਨ ਇਨ ਮੁਰਾਬਿਨ, ਰਕੇਸ਼ ਕੁਮਾਰ ਜੀ ਕਲਾਈਡ ਤੋਂ ਮੈਸੇਜ ਕਰਦੇ ਨੇ, ਧੰਨਵਾਦ ਜੀ। ਅਤੇ ਕਹਿੰਦੇ ਕਿ ਸਮੇਂ ਅਤੇ ਮੌਸਮ ਵਿੱਚ ਆ ਗਈ ਬੜੀ ਤਬਦੀਲੀ, ਉੱਤੋਂ ਸਿਹਤ ਵੀ ਬਹੁਤਿਆਂ ਦੀ ਰਹਿਣ ਲੱਗ ਪਈ ਥੋੜ੍ਹੀ ਬਹੁਤ ਢਿੱਲੀ। ਸਵੇਰੇ ਸਵੇਰੇ ਕੰਮ ਨੂੰ ਚੱਲਿਆਂ ਅਤੇ ਰਾਹ ਕੱਟ ਗਈ ਡਰਾਈਵੇ ਅਤੇ ਕਾਲੀ ਬਿਜਲੀ, ਵੀਕੈਂਡ 'ਤੇ ਰੱਖੀ ਸੀ ਪਾਰਟੀ, ਫਿਰ ਫ੍ਰੀ ਦੀ ਦਾਰੂ ਅਤੇ ਪਲੇਟਾਂ ਭਰ ਭਰ ਕੇ ਖਾ ਗਿਆ ਪੀਟਰਸ ਹੌਟ ਸਪਾਈਸ ਚਿਕਨ ਚਿੱਲੀ, ਫਿਰ ਸਾਰੀ ਰਾਤ ਭੱਜ ਭੱਜ ਕੇ ਟੋਇਲਟ ਜਾਵੇ, ਪੈਂਟ ਵਿੱਚ ਹੀ ਹੋ ਗਈ ਵਿਛਾੜੀ, ਦੋ ਤਿੰਨ ਇੰਚ ਪੈਂਟ ਹੋ ਗਈ ਢਿੱਲੀ। ਸੋਮਵਾਰ ਮੰਗਲਵਾਰ ਦੀ ਕੀਤੀ ਡਿਊਟੀ, ਕਿਉਂਕਿ ਡਾਕਟਰ ਕਹਿੰਦਾ ਸੀ ਪੀਟਰ ਸੋ ਹੁਣ ਬੈੱਡ ਤੋਂ ਦੋ ਦਿਨ ਨਾ ਹਿੱਲੀ। ਵੇਖੋ ਜਿੱਥੇ ਇਹੋ ਜਿਹੀ ਕੋਈ ਗੱਲ ਆ ਗਈ ਨਾ ਪੈਂਟ ਗਿੱਲੀ ਕਰਨ ਵਾਲੀ, ਲਬੇੜਨ ਵਾਲੀ, ਉੱਥੇ ਪੀਟਰ ਲਾਤਾ ਹੁਣ ਇਹਨਾਂ, ਫਿਰ ਘੁੰਮਣ ਵਰਗੇ ਵੀ ਪੀਟਰ ਦੇ ਘਰੇ ਪਹੁੰਚਣ, ਮੂੰਗੀ ਮਸਰੀ ਦੀ ਦਾਲ ਲੈ ਕੇ ਪੀਲੀ ਪੀਲੀ
0: ਪੀਲੀ, ਹੁਣ
1: ਬੁੱਧਵਾਰ ਪੀਟਰ ਪਾ ਕੇ ਆਇਆ ਇਲਾਸਟਿਕ ਵਾਲੀ ਨੀਕਰ, ਕਿਉਂਕਿ ਕੰਪਨੀ ਦੀ ਪੈਂਟ ਹੋ ਗਈ ਸੀ ਬਹੁਤ ਢੀਲੀ
0: ਢੀਲੀ, ਕਾਫੀ ਢਿੱਲੀ, ਪਰ ਚੁਸਤ ਲਿਖਾਵਟ ਦੇ ਨਾਲ ਘੁੰਮਣ ਸਾਹਿਬ
1: ਕਹਿੰਦਾ ਘੁੰਮਣ ਰੇੜੀ ਮਾਂਜੀ ਨੂੰ ਪੀਟਰ ਦੀ ਵਾਪਸੀ ਤੇ ਹੰਸ ਰਾਜ ਹੰਸ ਦੀ ਹਵਾ ਚਲਾ ਦਿਓ ਸੀਲੀ ਸੀਲੀ,
0: ਹੋਏ ਹੋਏ ਹੋਏ
1: ਸੀਲੀ ਸੀਲੀ ਆਉਂਦੀ ਹੈ,
0: ਮੈਂ ਨਹੀਂ ਗਾ ਰਿਹਾ ਬਈ,
1: ਹੈਵੀ ਰੇਨ ਇਨ ਡੈਨਿਨੋਂਗ ਸਾਊਥ ਇੰਡਸਟਰੀਅਲ ਏਰੀਆ, ਇਹਦਾ ਮਤਲਬ ਚਾਰ ਸਪੇਰੇ ਮੀਂਹ ਪੈ ਰਿਹਾ, ਆਪਣੇ ਵੇਖੀਏ ਬਾਹਰ ਜਾ ਕੇ ਕੀ ਪੈ ਰਿਹਾ। ਸਤਿ ਸ਼੍ਰੀ ਅਕਾਲ ਕਹਿੰਦੇ, ਯੈਸਟਰਡੇ ਤੁਸੀਂ ਗੱਲ ਕਰਦੇ ਸੀ ਕਾਕਰੋਚ ਜੰਟਾ ਪਾਰਟੀ ਦੀ, ਅਤੇ ਹੁਣ ਗੁੱਡ ਨਿਊਜ਼ ਆ ਕਿ ਸੋਨਮ ਵਾਂਗਚੂ ਕਾਲਸੋ ਜੁਆਇਨਿੰਗ ਸੀ ਜੇ ਪੀ, ਠੀਕ ਹੈ ਜੀ। ਬੱਚੇ ਕਹਿੰਦੇ ਕਿ ਜੋ ਟੀਵੀ ਦੇ ਉੱਤੇ ਦੇਖਦੇ ਨੇ ਬਹੁਤ ਅਸਰ ਕਰਦੇ ਨੇ, ਅਤੇ ਜਦ ਬੱਚੇ ਛੋਟੇ ਸੀ ਤਾਂ ਪਾਪਾ ਪਿਕ ਬਹੁਤ ਦੇਖਦੇ ਸੀ, ਅਤੇ ਹੁਣ ਉਹ ਕੈਰਟ ਸੂਪ ਖਾਂਦੇ ਨੇ, ਅਤੇ ਕਈ ਸਾਲ ਆਪਣੇ ਬੱਚਿਆਂ ਨੂੰ ਮੂੰਗੀ ਦੀ ਦਾਲ ਕੈਰਟ ਸੂਪ ਕਹਿ ਕੇ ਖਵਾਉਂਦੀ ਰਹੀ ਹਾਂ ਮੈਂ। ਸਮਾਰਟ ਮੋਮ
0: ਆਪ ਦਾ ਕੋਪਸਨ ਬਦਲਦੇ ਹੋਏ
1: ਆਪਣੇ ਵਾਲਿਆਂ ਵਿਆਹ ਟਾਈਮ ਕਹਿੰਦੇ ਕਿ ਬਾਰ ਵੀ ਹੁੰਦੀਆਂ ਨੇ, ਵਿਆਹ ਤੋਂ ਬਾਅਦ ਕਹਿੰਦੇ ਕਿ ਐਸਟਰੀ ਐਸਟਰੀ ਪਤਾ ਨਹੀਂ ਕਿਉਂ ਬਣ ਜਾਂਦੀਆਂ। ਅੱਛਾ, ਇਹ ਵੀ ਕੋਈ ਹੋਣਾ ਵਾ, ਤੇ ਧੰਨਵਾਦ ਟਾਈਗਰ ਜੀ ਕਹਿੰਦੇ ਕੱਲ ਦਾ ਡਿਨਰ ਵਾਜ ਰਾਜਮਾ ਵਿਦ ਚਾਵਲ ਪਾਪੜ ਐਂਡ ਪੀਜ਼ਾ, ਧੰਨਵਾਦ ਜੀ, ਮਿਹਰਬਾਨੀ। ਤੇ ਵੀਰਿੰਦਰ ਜੀ ਧੰਨਵਾਦ, ਕਹਿੰਦੇ ਕਿ ਯੋਲੋ live free not careful but the question is how to figure out what is the limit of your player be it food money or enjoyment the tipping point is where fun become regret and burnout and that tipping point is your limit thank you
0: wah क्या बयानबाजी की थी तुझे
1: कमाल है कमाल
0: अंदाज़े बयान बहुत अच्छा लगा
1: नहीं वो इतना सौखा पड़े जाता सात से कल कहते असी तो ट्रैफिक अपडेट लेने फॉक्स तो गगन जी कहते हैं ठीक है जी तो कहते कि मैं बहुत सेवा करी अपने बचपन के अपने दादे चाचे भूआ तो होर लताड़ के जिमें तुम गल कर रहे हो तो गुरजीत जी कहते हैं कि मैं भी कुटिया नहीं ਕੁੱਟੀਆਂ ਨੇ ਲੱਤਾਂ ਨਾਨੀ ਜੀ ਦੀਆਂ ਅਤੇ ਨਾਨੀ ਜੀ ਐਂਡ ਨਾਨਾ ਜੀ ਦੇ ਕੋਲੋਂ ਬਾਤਾਂ ਸੁਣਨ ਜਾਂਦੀ ਹੁੰਦੀ ਸੀ ਇਸੇ ਲਾਲਚ ਦੇ ਵਿੱਚ ਕਿ ਉਹ ਸਾਨੂੰ ਉਨ੍ਹਾਂ ਚਿਰ ਬਾਤ ਸੁਣਾਉਂਦੇ ਰਹਿਣਗੇ ਆਪਾਂ ਲੱਤਾਂ ਘੁੱਟਦੇ ਰਹਾਂਗੇ ਹੈ ਨਾ ਥੈਂਕ ਯੂ ਅਤੇ ਧੰਨਵਾਦ ਪਰਵੀਨ ਖੁਰਾਣਾ ਜੀ ਕਹਿੰਦੇ ਨੇ ਕਿ ਵਰਕਿੰਗ ਫੁੱਲ ਰੇਨਿੰਗ ਅਤੇ ਅਭੀ ਖਰਬੰਦਾ ਜੀ ਕਹਿੰਦੇ ਕਿ ਐਡੀਲੇਡ ਤੋਂ ਫੁੱਲ ਰੇਨ ਹੋ ਰਹੀ ਆ ਅਤੇ ਬਲਜੀਤ ਬਲਪ੍ਰੀਤ ਰਾਣੂ ਜੀ ਧੰਨਵਾਦ ਤੁਹਾਡਾ ਕਹਿੰਦੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਕਹਿੰਦੇ ਨੇ ਕਿ ਅਲਯੋਸ਼ਾ ਦੀ ਕਹਾਣੀ ਸੁਣ ਕੇ ਅਤੇ ਬਹੁਤ ਵਧੀਆ ਲੱਗਾ ਅਤੇ ਮੈਨੂੰ ਕਹਿੰਦੇ ਕਿ ਮੇਰੇ ਮੋਮ ਦਾ ਚੇਤਾ ਆ ਗਿਆ ਸਟੋਰੀ ਸੁਣ ਕੇ ਐਂਡ ਫੈਲਟ ਰੀਲੀ ਇਮੋਸ਼ਨਲ ਵਾਇਲ ਲਿਸਨਿੰਗ ਬਿਕੋਜ਼ ਸ਼ੀ ਵਾਜ਼ ਦੈਟ ਕਾਇੰਡ ਆਫ ਕਰੈਕਟਰ ਅਤੇ ਵੈਰੀ ਵੈਲ ਨਰੇਟਿਡ ਥੈਂਕ ਯੂ ਜੀ ਥੈਂਕ ਯੂ ਵਾਕਈ ਉਹ ਮੈਨੂੰ ਧੰਨਵਾਦ ਤੁਹਾਡਾ ਕੱਲ੍ਹ ਵਾਲੀ ਕਹਾਣੀ ਦੇ ਭੇਜ ਦਿੰਦੇ ਕਮਲਜੀਤ ਵਿਰਕ ਜੀ ਕਹਿੰਦੇ ਕਿ ਥੈਂਕ ਯੂ ਬਹੁਤ ਮਿਹਰਬਾਨੀ ਜੀ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਚਲੀਏ ਫਿਰ
0: ਚਲੋ ਚਲੋ ਪੀਜ਼ਾ ਹੀ ਖਾਣ ਨੇ ਹੁਣ ਤਾਂ ਇੰਨਾ ਪੀਜ਼ਾ ਹੋ ਗਿਆ
1: ਹਾਂਜੀ ਪੀਜ਼ਾ ਕਿੱਥੇ ਹੋਇਆ
0: ਟਾਈਗਰ ਸਾਹਿਬ ਨੇ ਵੀ ਕੱਲ ਪੀਜ਼ਾ ਖਾ ਲਿਆ
1: ਨਹੀਂ ਨਹੀਂ ਉਹਨਾਂ ਤੇ ਰਾਜਮਾ ਖਾਦੇ
0: ਨਾਲ ਪੀਜ਼ਾ ਵੀ ਬੋਲੇ ਹੋ ਤੁਸੀਂ
1: ਨਹੀਂ ਨਹੀਂ ਉਹਨਾਂ ਰਾਜਮਾ ਖਾਦੇ
0: ਯਾਰ ਚਲ ਮੈਨੂੰ ਸੁਣ ਗਿਆ ਹੁਣ
1: ਪਾਪੜ ਪਾਪੜ
0: ਅੱਛਾ ਮੈਂ ਸਮਝਿਆ ਪੀਜ਼ਾ ਫਿਰ ਮੇਰੇ ਮਾਈਂਡ 'ਚ ਪੀਜ਼ਾ ਘੁੰਮ ਰਿਹਾ
1: ਜਿੱਡੀ ਸਿਹਤ ਨਾਲ ਪੀਜ਼ਾ ਵੀ ਖਾ ਗਏ ਹੋਣੇ
0: ਚਲੋ ਟਾਈਗਰ ਸਾਹਿਬ ਅੱਜ ਰਾਤ ਜ਼ਰੂਰ ਪੀਜ਼ਾ ਖਾਇਓ ਮੈਂ ਤਾਂ ਤੱਕ ਸਿੰਘ ਸਾਹਿਬ ਨੂੰ ਮਨਾਉਣਾ ਕਿ ਅਸੀਂ ਦੁਪਹਿਰੇ ਖਾਈਏ ਕਿਤੇ
1: ਅੱਛਾ ਇਹ ਗੱਲ ਆ ਸਾਗ ਵਾਲਾ ਪੀਜ਼ਾ ਜਸਵਾਲ ਸਾਹਿਬ ਕਹਿੰਦੇ ਕਿ ਸਾਗ ਵਾਲਾ ਪੀਜ਼ਾ
0: ਵਾਹ ਨਹੀਂ ਇਹ ਵਾਲਾ ਨਹੀਂ ਆਪਾਂ ਖਾਵਾਂਗੇ
1: ਯਾਰ ਹੋ ਸਕਦਾ ਉਹਨਾਂ ਨੇ ਮੱਝ ਨੂੰ ਖਾਣਾ ਹੋਵੇ ਤੁਸੀਂ ਐਵੇਂ ਹਰ ਗੱਲ ਹਰ ਕਦੀ ਆਪਣੀ ਆਪਣੀ
0: ਯੋਲੋ ਹੈ ਯਾਰ ਯੋਲੋ ਹੈ ਖੁਸ਼ੀ ਦੀ ਇੱਛਾ ਹੈ ਬਈ ਸਾਗ ਵਾਲਾ ਖਾਓ ਬਈ
1: ਜਿੱਦਾਂ ਖੁਸ਼ੀ ਮਿਲਦੀ ਹੈ ਨਾ
0: ਜੈਸੇ ਖੁਸ਼ੀ ਮਿਲੇ
1: ਹਾਂ ਤੁਸੀਂ ਤਾਂ ਕਹਿ ਰਹੇ ਹੋ ਸਾਗ ਜਿਹੜਾ ਕਮਰਸ਼ੀਅਲਾਈਜ਼ ਉਸ ਤਰੀਕੇ ਦੇ ਨਾਲ ਨਹੀਂ ਹੋਇਆ
0: ਹਾਂ ਨਹੀਂ ਕਰੋ ਕਰੋ
1: ਹੈ ਨਾ ਉਹਨੂੰ ਸਾਗ ਨੂੰ ਮਤਲਬ ਆਪਾਂ ਪਹੁੰਚਾਉਣਾ ਵਾ ਵਰਲਡ ਲੈਵਲ ਦੇ ਉੱਤੇ ਅਤੇ ਕਹਿੰਦੇ ਕਿ ਵੀਰ ਜੀ ਪੀਜ਼ਾ ਵੀ ਕਿਹਾ ਅੱਛਾ ਪੀਜ਼ਾ ਮੈਂ ਕਿਹਾ ਚਲੋ ਮੈਂ ਕਿਹਾ ਮੈਂ ਯਾਰ ਬੜੀ ਲਵਾਂ ਫਿਰ ਮੈਨੂੰ ਕਿਉਂ ਲੱਗਾ ਵੀ ਰਾਜਮਾ ਹੀ ਕਿਹਾ ਇਹਨਾਂ ਨੇ ਕਹਿੰਦੇ ਕੱਲ੍ਹ ਦਾ ਡਿਨਰ ਵਾਜ ਰਾਜਮਾ ਵਿਦ ਚਾਵਲ ਪਾਪੜ ਐਂਡ ਪੀਜ਼ਾ ਸਾਂ ਪਿਆਜ ਪਿਆਜ ਪਿਆਜ ਅੱਛਾ ਮੇਰੀਆਂ ਅੱਖਾਂ ਪਿਆਜ ਵੇਖ ਰਹੀਆਂ
0: ਤੁਹਾਡਾ ਮਨ ਪੀਜ਼ੇ ਦਾ ਕਰ ਰਿਹਾ
1: ਜ਼ੁਬਾਨ ਮੇਰੀ ਪੀਜ਼ਾ ਬੋਲੀ ਜਾਂਦੀ
0: ਹੈ ਸੋ ਲੈਟਸ ਹੈਵ ਸਮ ਗੁੱਡ ਵੁੱਡ ਫਾਇਰ ਪੀਜ਼ਾ
1: ਵੁੱਡ ਫਾਇਰ ਪੀਜ਼ਾ ਓ ਯੇ ਗੁੱਡ ਆਈਡੀਆ ਬ੍ਰੋ
0: ਗੁੱਡ ਆਈਡੀਆ ਬ੍ਰਾ
1: ਰੇਡੀਓ ਹਾਂਜੀ ਅਤੇ ਧੰਨਵਾਦ ਤੁਹਾਡਾ ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਸੀਂ ਪਸੰਦ ਕੀਤੀ ਹੋਏਗੀ ਇਹ ਜ਼ਿੰਦਗੀ ਦੇ ਉਹ ਫਲਸਫੇ ਨੇ ਜਿੱਥੇ ਹਰ ਵਾਰ ਤਾਂ ਨਹੀਂ ਪਰ ਜਿੱਥੇ ਕਿਤੇ ਲੋੜ ਪੈਂਦੀ ਉੱਥੇ ਸਾਡੇ ਕੰਮ ਜ਼ਰੂਰ ਆ ਜਾਂਦੇ ਨੇ ਕਈ ਵਾਰ ਆਪਾਂ ਨਾ ਸਾਡੇ ਕੋਲ ਸਮਾਂ ਨਹੀਂ ਹੁੰਦਾ ਅਸਲ ਦੇ ਵਿੱਚ ਆਪਾਂ ਸਾਰੇ ਬਹੁਤ ਇੱਕ ਦੂਸਰੇ ਤੋਂ ਵੱਧ ਕੇ ਇੱਕ ਦੂਸਰੇ ਕੋਲ ਪੁਆਇੰਟਸ ਨੇ ਕਿਸੇ ਕੋਲ ਬੋਲਣ ਦਾ ਸਮਾਂ ਨਹੀਂ ਕਿਸੇ ਕੋਲ ਦੱਸਣ ਦਾ ਨਹੀਂ ਕਿਸੇ ਕੋਲ ਪੜ੍ਹਨ ਦਾ ਨਹੀਂ ਪਰ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ ਵੀ ਆਪਾਂ ਇਹਨਾਂ ਵਿਸ਼ਿਆਂ ਦੇ ਉੱਤੇ ਨਾ ਇੰਨੀ ਡੂੰਘਾਈ ਦੇ ਨਾਲ ਆਪਣੇ ਆਪ 'ਚ ਵੀ ਨਹੀਂ ਸੋਚ ਪਾਉਂਦੇ ਅਤੇ ਨਾ ਹੀ ਸੁਣ ਪਾਉਂਦੇ ਹਾਂ ਦੱਸ ਪਾਉਂਦੇ ਹਾਂ ਇਹ ਨਹੀਂ ਆ ਵੀ ਆਪਾਂ ਤੁਹਾਨੂੰ ਕੁਛ ਨਵਾਂ ਦੱਸ ਰਹੇ ਹਾਂ ਸਾਰਾ ਕੁਛ ਪਹਿਲਾਂ ਹੀ ਪਤਾ ਵਾ ਸਾਨੂੰ ਤੁਹਾਨੂੰ ਸਾਡੇ ਤੋਂ ਹੋਰ ਬਿਹਤਰ ਪਤਾ ਵਾ ਆਪਣੇ ਆਪਣੇ ਕਹਿ ਲਓ ਵੀ ਕੰਮ ਦੇ ਹਿਸਾਬ ਨਾਲ ਆਪਣੀ ਆਪਣੀ ਸਮਾਂ ਸਥਾਨ ਪਰਿਸਥਿਤੀ ਦੇ ਹਿਸਾਬ ਦੇ ਨਾਲ ਸੁਭਾਅ ਦੇ ਹਿਸਾਬ ਦੇ ਨਾਲ ਹਰ ਇੱਕ ਦੇ ਲਈ ਸੱਚਾਈ ਕੁਛ ਅਲੱਗ ਆ ਪਰ ਫਿਰ ਵੀ ਜਦੋਂ ਆਪਾਂ ਉਹਨੂੰ ਇੱਦਾਂ ਡਿਸਕਸ ਕਰ ਲੈਂਦੇ ਹਾਂ ਨਾ ਤਾਂ ਫਿਰ ਸਾਨੂੰ ਲੱਗਦਾ ਵੀ ਉਹ ਲੜੀ ਜਿਹੜੀ ਆ ਉਹ ਅੱਗੇ ਤੁਰ ਪਈ ਆ ਕੁਛ ਨਾ ਕੁਛ ਤਾਂ ਕਲੀਅਰ ਹੁੰਦਾ ਵਾ ਈਵਨ ਸਾਡਾ ਬੋਲ ਕੇ ਬੜਾ ਕੁਛ ਕਲੀਅਰ ਹੋ ਜਾਂਦਾ
0: ਰਿਵੀਜ਼ਨ ਹੋ ਗਈ ਕਹਿ ਲਓ ਇੱਕ ਹਿਸਾਬ ਦੀ
1: ਰਿਵੀਜ਼ਨ ਹੋ ਗਈ ਯੋਲੋ ਦੀ ਰਿਵੀਜ਼ਨ ਹੋ ਗਈ ਹੁਣ ਨਹੀਂ ਯੋਲੋ ਨਹੀਂ ਭੁੱਲਦਾ ਹੁਣ ਅਤੇ ਧੰਨਵਾਦ ਅਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ
0: ਜੀ
1: ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਜ਼ਿੰਦਗੀ ਦਾ ਆਨੰਦ ਰਹੋ ਪਰ ਜ਼ਿੰਦਗੀ ਦਾ ਆਨੰਦ ਲੈਣ ਦਾ ਮਤਲਬ ਪਹਿਲਾਂ ਆਪਾਂ ਵੇਖੀਏ ਵੀ ਕੀ ਆ ਜ਼ਿੰਦਗੀ ਦਾ ਆਨੰਦ ਲੈਣ ਦਾ ਮਤਲਬ ਕਿਤੇ ਇਹ ਤਾਂ ਨਹੀਂ ਆ ਵੀ ਆਪਾਂ ਆਪਣੇ ਆਪ ਨੂੰ ਤੰਗ ਕਰ ਰਹੇ ਹਾਂ ਆਪਣੇ ਸਿਰ 'ਤੇ ਬੋਝ ਚਾੜ ਰਹੇ ਹਾਂ ਐਵੇਂ ਨਜਾਇਜ਼ ਹੀ ਆਪਣੇ ਆਪ ਨੂੰ ਖਪਾ ਰਹੇ ਹਾਂ ਸਰੀਰਕ ਤੌਰ ਦੇ ਉੱਤੇ ਪੈਸੇ ਦੇ ਤੌਰ ਦੇ ਉੱਤੇ ਮਾਨਸਿਕ ਤੌਰ ਦੇ ਉੱਤੇ ਆਨੰਦ ਲੈਣ ਦਾ ਵੀ ਮਤਲਬ ਪਹਿਲਾਂ ਸਾਨੂੰ ਸਮਝਣਾ ਪਊਗਾ ਆਪਾਂ ਇੰਨਾ ਕਹਿ ਕੇ ਨਹੀਂ ਸਿਰਫ ਛੱਡ ਸਕਦੇ ਵੀ ਆਨੰਦ ਲਓ ਖੁਸ਼ ਰਹੋ ਖੁਸ਼ ਕਿੱਦਾਂ ਰਹਿਣਾ ਉਹ ਖੁਸ਼ੀ ਤੁਹਾਨੂੰ ਜੇ ਲੱਗਦੀ ਹੋਵੇ ਵੀ ਮੇਰੇ ਇੰਨੇ ਪੈਸੇ ਖਰਚ ਕੇ ਮੈਨੂੰ ਖੁਸ਼ੀ ਮਿਲ ਜੂਗੀ ਉਹ ਉਹ ਉਹ ਟਾਈਮ ਬੀਂਗ 'ਤੇ ਤੁਹਾਨੂੰ ਮਿਲ ਗਈ ਪਰ ਉਸ ਤੋਂ ਬਾਅਦ ਹੋਰ ਵੱਡਾ ਬਰਡਨ ਬਣ ਗਈ ਦੈਨ ਵਟ ਦੂਸਰਾ ਪਾਸਾ ਆਪਾਂ ਜ਼ਰੂਰ ਉਹਦਾ ਸੋਚ ਲਿਆ ਕਰੀਏ ਕਿ ਜਿਹਨੂੰ ਆਪਾਂ ਅੱਜ ਖੁਸ਼ੀ ਕਹਿ ਰਹੇ ਹਾਂ ਉਹ ਲੌਂਗ ਟਰਮ ਆ ਜਾਂ ਫਿਰ ਸ਼ੋਰਟ ਟਰਮ ਹੈ। ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਉਹਦਾ ਇਹ ਮੰਨ ਲਓ ਮੇਲੇ ਗਏ ਹੋ ਤੁਸੀਂ, ਉੱਥੇ ਫਰੀ ਦਾ ਪਹਿਨ ਦੇ ਤਾ ਤੁਹਾਨੂੰ ਕਿਸੇ ਨੇ, ਇਹ ਤਾਂ ਵੇਖੋ ਕੁਛ ਨਹੀਂ ਲੈਣਾ ਦੇਣਾ ਕੋਈ ਤੁਹਾਨੂੰ, ਬਾਅਦ 'ਚ ਥੋੜ੍ਹੀ ਰਿਗਰੈਟ ਥੋੜ੍ਹੀ ਆ ਕੋਈ, ਅੱਜ 'ਚ ਤੁਹਾਨੂੰ ਖੁਸ਼ੀ ਮਿਲ ਗਈ ਆ, ਕੱਲ੍ਹ ਨੂੰ ਜੇ ਨਹੀਂ ਵੀ ਤੁਹਾਨੂੰ ਪਹਿਨ ਚੰਗਾ ਲੱਗਾ ਤੁਸੀਂ ਸੁੱਟ ਵੀ ਦਿੱਤਾ, ਕੋਈ ਦੁੱਖ ਥੋੜ੍ਹੀ ਆ, ਨਿੱਕੀਆਂ ਖੁਸ਼ੀਆਂ ਨੇ। ਅਤੇ ਉਹੀ ਫਿਰ ਜਾਂਦੇ ਜਾਂਦੇ ਜਿਹੜਾ ਵੀ ਕੋਈ ਮਿਲਦਾ ਉਹਨੂੰ ਹੱਸ ਕੇ ਬੁਲਾ ਲਿਆ ਕਰੋ, ਜਿਹੜਾ ਵੀ ਕੋਈ ਮਿਲਦਾ ਉਹਨੂੰ ਤੁਸੀਂ ਹੈਲੋ ਹਾਏ ਉਹਦਾ ਸੁੱਖ ਦੁੱਖ ਪੁੱਛ ਲਿਆ ਕਰੋ, ਗੁਆਂਢ ਗੁਆਂਢ ਕਿਸੇ ਨੂੰ ਲੋੜ ਆ ਉਹਨੂੰ ਮੰਨ ਲਓ ਕੌਲੀ ਸਬਜ਼ੀ ਵੱਧ ਬਣਾ ਤੀ ਉਹਨੂੰ ਦੇ ਤੀ, ਉਹਦੇ ਨਾਲੋਂ ਵੱਧ ਤੁਹਾਨੂੰ ਖੁਸ਼ੀ ਹੋਣੀ ਵੇਖ।
0: ਸਹੀ ਗੱਲ ਆ,
1: ਹੈ ਨਾ। ਤੋ ਇੱਕ ਦੂਸਰੇ ਦਾ ਆਸਰਾ ਬਣਨ ਦੇ ਵਿੱਚ, ਇਨਸਾਨ ਦਾ ਇਨਸਾਨ ਦੇ ਕੰਮ ਆਉਣ ਦੇ ਵਿੱਚ ਜੋ ਲੁਤਫ ਜਾਂ ਜੋ ਜ਼ਿੰਦਗੀ ਦਾ ਨਜ਼ਾਰਾ ਜਾਂ ਖੁਸ਼ੀ ਮਿਲਦੀ ਆ, ਉਹ ਖੁਸ਼ੀ ਤੁਹਾਨੂੰ ਬਹੁਤ ਮਹਿੰਗੀ ਗੱਡੀ ਲੈ ਕੇ ਨਹੀਂ ਮਿਲਣੀ,
0: ਜ਼ਰੂਰੀ ਨਹੀਂ ਹੈ। ਸਹੀ ਗੱਲ,
1: ਜੇ ਮਿਲੂਗੀ ਤਾਂ ਉਹ ਟਾਈਮਲੀ ਹੋਊਗੀ, ਹੈ ਨਾ, ਤੁਸੀਂ ਭਾਵੇਂ ਜੇ ਅਫੋਰਡ ਵੀ ਕਰਦੇ ਹੋ ਅਤੇ ਉਸ ਤੋਂ ਬਾਅਦ ਵੀ ਤੁਹਾਡੀ ਹੋਰ ਫਿਰ ਵੱਡੀ ਵੱਲ ਨੂੰ ਆਪਾਂ ਤੁਰ ਪਾਂਗੇ।
0: ਹਾਂ, ਕਹਿੰਦੇ ਨਾ ਹੈਪੀਨੈਸ ਇਜ਼ ਨੋਟ ਅ ਸਟੇਟ ਓਨਲੀ ਸਟੇਟ ਆਫ ਮਾਈਂਡ, ਇਟ ਇਜ਼ ਆਲਸੋ ਅ ਚੋਇਸ। ਹਾਂ, ਸੋ ਹੈਪੀਨੈਸ ਚੂਜ਼ ਵੀ ਕਰਨੀ ਪੈਂਦੀ ਆ, ਤੇ ਉਹਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਪੈਂਦਾ।
1: ਬਸ ਕਈ ਵਾਰੀ ਆਪਾਂ ਤੁਰੇ ਤੁਰੇ ਜਾਂਦੇ, ਮੰਨ ਲਓ ਗੁਰੂ ਘਰ ਗਏ, ਉੱਥੇ ਕਿਸੇ ਬਜ਼ੁਰਗ ਨਾਲ ਗੱਲਾਂ ਕਰ ਲਈਆਂ, ਕਿੰਨੀ ਖੁਸ਼ੀ ਮਿਲਦੀ ਸਾਨੂੰ।
0: ਬਿਲਕੁਲ,
1: ਉਹ ਬਜ਼ੁਰਗ ਤੁਹਾਨੂੰ ਜਦੋਂ ਦੁਆਵਾਂ ਦਿੰਦੇ ਆ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਆ, ਇੱਦਾਂ ਦੀਆਂ ਖੁਸ਼ੀਆਂ ਜਿਹਨਾਂ ਨੂੰ ਆਪਾਂ ਨਗਲੈਕਟ ਕਰਨਾ ਸ਼ੁਰੂ ਕਰਤਾ, ਜਿਹਨਾਂ ਨੂੰ ਆਪਾਂ ਹੁਣ ਬਹੁਤੀ ਅਹਿਮੀਅਤ ਨਹੀਂ ਆਪਾਂ ਦਿੰਦੇ
0: ਜੀ,
1: ਉਹਦੇ ਨਾਲ ਬੈਰੀਅਰ ਵੀ ਟੁੱਟੇ ਨੇ। ਉਹ ਬੱਚਿਆਂ ਦੇ ਨਾਲ ਵੀ ਗੱਲਾਂ ਕਰੀਏ ਤਾਂ ਤਾਂ ਵੀ ਮਿਲ ਜੇ, ਸਵੇਰੇ ਆਪਾਂ ਲਾਫਟਰ ਥੈਰੇਪੀ ਕਰਦੇ ਕਿੰਨੀ ਖੁਸ਼ੀ ਮਿਲਦੀ ਹੈ, ਕੋਈ ਜਾਂਦਾ ਥੋੜ੍ਹੀ ਸਾਡਾ।
0: ਸਹੀ ਗੱਲ ਹੈ, ਬਿਲਕੁਲ ਸਹੀ ਗੱਲ,
1: ਉਹਦਾ ਕੋਈ ਪੈਸਾ ਥੋੜ੍ਹੀ ਲੱਗਦਾ ਸਾਡਾ, ਹੈ ਨਾ, ਇੱਕ ਖਿੱਚ ਹੁੰਦੀ ਆ ਵੀ ਆਪਾਂ ਜਾ ਕੇ ਫਿਰ ਉਹਨਾਂ ਕੋਲ ਗੱਲਾਂ
0: ਸੁਣਨੀਆਂ,
1: ਹੈ ਨਾ, ਨਿੱਕੀਆਂ ਸੁਣਨੀਆਂ, ਇਹ ਖੁਸ਼ੀਆਂ। ਪਰ ਜੇ ਸਾਡੇ ਕੋਲ ਟਾਈਮ ਹੀ ਨਹੀਂ ਆ ਵੀ ਆਪਾਂ ਉਹ ਗੱਲ ਕਰ ਹੀ ਨਹੀਂ ਪਾ ਰਹੇ, ਬੱਚੇ ਸਾਡੇ ਘਰ ਬੈਠੇ ਆ ਅਸੀਂ ਰੇਡੀਓ 'ਤੇ ਸੁਣ ਕੇ ਹੱਸਦੇ ਹਾਂ,
0: ਸਹੀ ਬਾਤ
1: ਹੈ। ਇਹ ਸਾਡੀ ਰਿਐਲਿਟੀ ਆ ਅੱਜ ਦੀ ਜ਼ਿੰਦਗੀ ਦੀ, ਸਾਰਿਆਂ ਦੀ ਆ, ਇਕੱਲਿਆਂ ਦੀ ਨਹੀਂ। ਤੁਸੀਂ ਫੀਲ ਨਹੀਂ ਕਰਨਾ, ਕੋਸ਼ਿਸ਼ ਕਰਨੀ ਵੀ ਹੌਲੀ ਹੌਲੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰੀਏ, ਅਤੇ ਹੁਣ ਲੈਂਦੇ ਹਾਂ ਇਜਾਜ਼ਤ, ਕਿਉਂਕਿ ਸਿਆਣੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੁੰਦਾ ਜੀ, ਇਹ ਜਿੰਨੀ ਇਹ ਲੱਸੀ 'ਚ ਪਾਣੀ ਆ
0: ਜੀ ਜੀ ਜੀ,
1: ਬਸ ਮਤਲਬ ਹੱਸ ਲਿਆ ਕਰੋ ਜਦੋਂ ਵੀ ਟਾਈਮ ਮਿਲੇ, ਪਰ ਕਿਸੇ ਸਹੀ ਗੱਲ 'ਤੇ, ਪਾਗਲ ਵੀ ਕਹਿੰਦੇ ਨੇ ਲੋਕ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਟੈਨਸ਼ਨ ਟੈਨਸ਼ਨ ਨੀਰੀ ਟੈਨਸ਼ਨ
2: ਕੀ ਹੋਇਆ
1: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
2: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
1: ਜਾਂ 90-77-93-33
2: ਜਾਂ ਈਮੇਲ info@vyimmigration.com.au
1: ਯਾਦ ਰੱਖੋ 9077973
2: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
1: ਹਰ ਕਦਮ ਤੁਹਾਡੇ ਨਾਲ
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
5: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922
6: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522 ਤੇ

0: ਟਨ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
1: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ
2: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
3: ਸੂਰਜ ਦੇਵਤਾ
2: ਕੀ ਮਤਲਬ
3: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
2: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
3: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058 ਔਰ ਵਿਜ਼ਿਟ bansallawyers.com.au

0: वाओ, तेरी सब्जी दी खुशबू अते टेस्ट विच कुछ ता कमाल है। मैनु भी दस दे सीक्रेट।
1: अमृत एक कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
0: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
2: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
3: की होया, इनी टेंशन क्यों लेती हुई है?
4: यार की दसा, मॉर्गेज दा काम आज भी नहीं बनया।
3: आज सिम्मी पहन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
4: अच्छा, असी भी उन्होंने कांटेक्ट कर दे।
5: रेडियो हांजी 1674 समा हो चुका भारतीय खबरां ते चर्चा करन दा। साडे नाल इस टाइम प्रीतम रुपाल जी ने, आओ जानदे हां किहड़ियां ने खास अपडेट्स। हांजी सर, तुसीं आउंदे रहो, स्वागत तुहाडा रेडियो हांजी दे।
6: बहुत बहुत शुक्रिया रंजोत जी, मेरे वालों सारे स्रोतियां नूं सति श्री अकाल। खास खबरां च सब तों पहली खबर, दिल्ली दे एक होटल च अग लगण नाल 21 मौतां दी खबर है। मृतकां च विदेशी नागरिक भी शामिल ने, कई बहुत गंभीर रूप दे विच जख्मी ने, इस करके जिहड़ी है इह गिणती होर भी वध सकदी है। ते मालवीय नगर दे विच भीड़ भड़के वाली थां ते जिहड़ा सी इह होटल चल रहा सी, होटल दे मालक खिलाफ हुण हत्या दा केस दर्ज करके उहनूं गिरफ्तार कीता गया। उधर दूजी खबर, पंजाब च प्राइवेट स्कूलां ते हुण मनमर्जी नाल जिहड़ा है फीसां वधाउण ते रोक ला दित्ती गई है। साल च 5% तो वध फीस जिहड़ी है इह हुण नहीं वधा सकणगे, ते इहदे ते जिहड़ा है पंजाब दे मुख्यमंत्री ने खुद जिहड़ा है उह प्रैस दे सामने गल कही है। इस तों अगली खबर, पछमी बंगाल दी तृणमूल कांग्रेस भी हुण दोफाड़ हो गई है। बागी धड़े नूं विधान सभा दे स्पीकर ने जिहड़ी मानता दे दित्ती है, ते रिता ब्रत बैनर्जी जो बागी धड़े दा नेता, उस नूं जिहड़ा हैगा विरोधी धिर दा नेता मन लिया गया। ਤੇ ਇੱਧਰ ਪੰਜਾਬ ਬੀਜੇਪੀ ਦੇ ਵਿੱਚ ਕੇਵਲ ਢਿੱਲੋਂ ਨੇ ਕੱਲ੍ਹ ਆਪਣੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ, ਤੇ ਨਾਲ ਲੱਗਦੇ ਹਰਿਆਣੇ ਦੇ ਵਿੱਚ ਵੀ ਜੋ ਬੀਜੇਪੀ ਦੀ ਪ੍ਰਧਾਨ ਨਵੀਂ ਬਣਾਈ ਗਈ ਹੈ ਮੈਡਮ ਗੁਪਤਾ, ਉਹਨਾਂ ਨੇ ਵੀ ਅਹੁਦਾ ਸੰਭਾਲ ਲਿਆ। ਤੇ ਜੋ ਪੰਜਾਬ ਤੋਂ ਮੰਤਰੀ ਨੇ ਕੇਂਦਰ ਦੇ ਵਿੱਚ, ਰਾਜ ਮੰਤਰੀ ਨੇ ਰਵਨੀਤ ਬਿੱਟੂ, ਉਹਨਾਂ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚ ਜਿਹੜਾ ਹੈ ਆਪਣੀ ਰਾਜਨੀਤੀ ਕਰਨਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ, ਕਿਉਂਕਿ ਰਵਨੀਤ ਬਿੱਟੂ ਦਾ ਜਿਹੜਾ ਟੈਨਿਓਰ ਹੈ ਉਹ ਹੁਣ ਖਤਮ ਹੋ ਰਿਹਾ ਇਸ ਮਹੀਨੇ। ਤੇ ਇਸ ਤੋਂ ਅਗਲੀ ਖਬਰ ਜਿਹੜੀ ਹੈ, ਡੀ ਕੇ ਸ਼ਿਵ ਕੁਮਾਰ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਹਦੇ ਨਾਲ ਜਿਹੜਾ ਹੈਗਾ 13 ਹੋਰ ਮੰਤਰੀਆਂ ਨੇ ਜਿਹੜਾ ਹੈ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਜਿਹੜੀ ਹੈ ਉਹ ਸਹੁੰ ਚੁੱਕੀ ਹੈ। ਇਹ ਖਾਸ ਖਬਰਾਂ। ਹਾਂਜੀ
5: ਜੀ, ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ, ਇੱਕ ਬੜੀ ਦੁਖਦਾਈ ਖਬਰ ਜਿਹਦੇ ਵਿੱਚ ਕਿ ਦਿੱਲੀ ਦੇ ਹੋਟਲ ਦੇ ਵਿੱਚ ਅੱਗ ਲੱਗਣ ਦੇ ਕਰਕੇ 21 ਮੌਤਾਂ ਹੋਈਆਂ ਨੇ। ਅਤੇ ਸੁਣਨ ਦੇ ਵਿੱਚ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਬਾਹਰੋਂ ਘੁੰਮਣ ਫਿਰਨ ਵਾਲੇ ਵੀ ਇੱਥੇ ਆਏ ਸੀ, ਵਿਦੇਸ਼ੀ ਵੀ ਇਸ ਹੋਟਲ ਦੇ ਵਿੱਚ ਸ਼ਾਮਿਲ ਸੀ। ਹੁਣ ਤੱਕ ਇਹ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਜਿੰਨੀ ਨਿਰਧਾਰਿਤ ਇਹਦੇ ਵਿੱਚ ਲੋਕ ਰੱਖੇ ਜਾ ਸਕਦੇ ਸੀ ਜਾਂ ਕਮਰੇ ਸੀ, ਉਸ ਤੋਂ ਵੀ ਕਿਤੇ ਵਧਾ ਕੇ ਲੋਕਾਂ ਨੂੰ ਰੱਖਿਆ ਗਿਆ ਸੀ। ਸੋ ਇਹ ਇੱਕ ਵੱਡਾ ਹੀ ਇੱਕ ਅਲਾਰਮਿੰਗ ਸਾਈਨ ਹੈ, ਕਿਉਂਕਿ ਇੱਦਾਂ ਦੇ ਹੋਰ ਬਹੁਤ ਸਾਰੇ ਕੇਸ ਹੋਣਗੇ, ਬੜੇ ਸਾਰੇ ਹੋਟਲ ਹੋਣਗੇ, ਬੜੇ ਸਾਰੇ ਕਾਰੋਬਾਰ ਹੋਣਗੇ ਜਿਹੜੇ ਕਿ ਕਾਨੂੰਨ ਦੀਆਂ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਨੇ। ਕਿਵੇਂ ਅਤੇ ਕੀ ਹੁਣ ਤੱਕ ਸਾਹਮਣੇ ਆ ਚੁੱਕਾ?
6: ਦੇਖੋ ਇਹਦੇ ਵਿੱਚ ਰਣਜੋਤ ਜੀ, ਸਭ ਤੋਂ ਪਹਿਲੀ ਗੱਲ ਤਾਂ ਇਹ ਬੜੀ ਦੁਖਦਾਈ ਘਟਨਾ ਹੈ, ਅਤੇ ਇਹਦੇ ਵਿੱਚ ਇੱਕ ਪਰਿਵਾਰ ਦੇ ਤਾਂ 8 ਜੀਅ ਜਿਹੜੇ ਹੈਗੇ ਉਹਦੇ ਵਿੱਚ ਮਾਰੇ ਗਏ ਨੇ। ਅਤੇ ਦੂਜੀ ਗੱਲ ਜਿਹੜੀ ਤੁਸੀਂ ਬਾਅਦ ਦੇ ਵਿੱਚ ਗੱਲ ਕੀਤੀ ਹੈ ਕਿ ਜੋ ਇੱਥੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜੋ ਕੰਮ ਚੱਲ ਰਹੇ ਨੇ, ਖਾਸ ਕਰਕੇ ਬਿਲਕੁਲ ਜਿਹਨੂੰ ਕਹਿੰਦੇ ਹਾਂ ਕਿ ਸਰਕਾਰ ਦੇ ਨੱਕ ਹੇਠ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ, ਤੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਦਿੱਲੀ ਦੇ ਵਿੱਚ, ਇਹ ਇਕੱਲਾ ਇੱਕ ਹੋਟਲ ਨਹੀਂ, ਹੋਰ ਕਿੰਨੇ ਹੀ ਇੱਥੇ ਨੇ ਜਿਹੜੇ ਜਿਹੜਾ ਸਾਰਾ ਪਹਾੜਗੰਜ ਆ ਉਹ ਭਰਿਆ ਹੋਇਆ, ਤੇ ਹੋਰ ਇਲਾਕਿਆਂ ਦੇ ਵਿੱਚ ਵੀ। ਇਹ ਹੁਣ ਮਾਲਵੀਆ ਨਗਰ ਦੇ ਵਿੱਚ ਇਸ ਹੋਟਲ ਦੇ ਵਿੱਚ ਇੱਕ ਤਾਂ ਜ਼ਿਆਦਾ ਸੈਲਾਨੀਆਂ ਦੇ ਠਹਿਰਨ ਦਾ ਜਿਹੜਾ ਉਹਨਾਂ ਦਾ ਕਾਰਨ ਇਹ ਵੀ ਹੈ ਕਿ ਇੱਥੇ ਮੈਕਸ ਹੋਸਪਿਟਲ ਹੈ। ਮੈਕਸ ਹੋਸਪਿਟਲ ਦੇ ਵਿੱਚ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਦੇ ਜਿਹੜੇ ਅਟੈਂਡੈਂਟ ਨੇ ਨਾਲ, ਉਹਨਾਂ ਦਾ ਨੇੜੇ ਕੋਈ ਰਹਿਣ ਦਾ ਪ੍ਰਬੰਧ ਹੈ ਨਹੀਂ, ਤੇ ਇਹ ਹੋਟਲ ਜਿਹੜਾ ਇਹ ਨੇੜੇ ਪੈਂਦਾ। ਤੇ ਜਦੋਂ ਇਹ ਇੱਕ ਹੋਟਲ ਇੰਡਸਟਰੀ ਦੇ ਤੌਰ ਤੇ ਇਹਨੂੰ ਰਜਿਸਟਰ ਕਰਾਇਆ, ਇਹਦੇ ਚ ਸਿਰਫ 6 ਕਮਰਿਆਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਵੀ 6 ਕਮਰੇ ਇੱਥੇ ਬਣ ਸਕਦੇ ਨੇ, ਇਸ ਹਿਸਾਬ ਦੇ ਨਾਲ ਇੰਨੀ ਰਹਿਣ ਦੀ ਇੱਥੇ ਅਕੋਮੋਡੇਸ਼ਨ ਹੋ ਸਕਦੀ ਹੈ। ਤੇ ਪਰ ਉਹਨਾਂ ਨੇ ਫਿਰ 5 ਮੰਜ਼ਿਲਾ ਉੱਪਰ ਚੁੱਕ ਕੇ ਇੱਥੇ 25 ਕਮਰੇ ਬਣਾ ਲਏ। ਤੇ ਉਹ ਇਹਦਾ ਹੁਣ ਬਾਅਦ ਚ ਹੁਣ ਜਦੋਂ ਗੱਲਾਂ ਅੱਗੇ ਖੁੱਲਣਗੀਆਂ ਨਿਕਲਣਗੀਆਂ ਫਿਰ ਜਿਹੜਾ ਇਹ ਪਤਾ ਲੱਗੇਗਾ। ਤੇ ਪਰ ਇਹ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਹਾਲਾਂਕਿ ਹੁਣ ਪੂਰੇ ਦੇਸ਼ ਦੇ ਵਿੱਚ ਆਲ ਇੰਡੀਆ ਲੈਵਲ ਤੇ ਇਹ ਕਾਨੂੰਨ ਬਣ ਚੁੱਕਿਆ ਹੈ ਕਿ ਤੁਸੀਂ ਕੋਈ ਵੀ ਜਿਹੜੀ ਏਦਾਂ ਦੀ ਜਿੱਥੇ ਲੋਕਾਂ ਦੀ ਸ਼ਮੂਲੀਅਤ ਹੈ, ਭਾਵੇਂ ਕੋਈ ਆਡੀਟੋਰੀਅਮ ਹੈ, ਭਾਵੇਂ ਕੋਈ ਸੰਸਥਾ ਹੈ, ਭਾਵੇਂ ਸਕੂਲ ਹੈ, ਕਾਲਜ ਹੈ, ਤੇ ਉੱਥੇ ਜਿਹੜਾ ਹੈਗਾ ਫਾਇਰ ਦਾ ਜਿਹੜਾ ਹੈਗਾ ਅਰੇਂਜਮੈਂਟ ਤੇ ਉਹ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ। ਤੁਹਾਡਾ ਪਲਾਂਟ ਆਪਣਾ ਹੋਣਾ ਚਾਹੀਦਾ, ਹਰ ਮੰਜ਼ਿਲ ਤੇ ਜਿਹੜਾ ਹੈਗਾ ਉਹ ਫਾਇਰ ਐਂਗੁਇਸ਼ਰ ਜਿਹਨਾਂ ਨੂੰ ਕਹਿੰਦੇ ਆ ਉਹ ਲੱਗੇ ਹੋਣੇ ਚਾਹੀਦੇ ਨੇ ਤਾਂ ਕਿ ਉੱਥੋਂ ਹੀ ਜਾ ਕੇ ਜਿਹੜਾ ਹੈਗਾ ਖੋਲ ਕੇ ਤੇ ਅੱਗ ਬੁਝਾਈ ਜਾ ਸਕੇ ਏਦਾਂ ਦਾ। ਤੇ ਇਹਨਾਂ ਮਹੀਨਿਆਂ ਦੇ ਵਿੱਚ ਆ ਕੇ ਜਦੋਂ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਹੈ, ਬਿਜਲੀ ਦੀ ਡਿਮਾਂਡ ਵੱਧ ਜਾਂਦੀ ਹੈ, ਜਿਹੜੀਆਂ ਤਾਰਾਂ ਜਿੱਥੋਂ ਕਨੈਕਸ਼ਨ ਮਿਲਦੇ ਆ ਤੁਹਾਨੂੰ ਉਹ ਕਮਜ਼ੋਰ ਹੁੰਦੀਆਂ ਨੇ, ਕਈ ਵਾਰੀ ਹੀਟ ਅਪ ਹੋ ਕੇ ਉਹਨਾਂ ਤੋਂ ਅੱਗ ਲੱਗਣ ਦਾ ਡਰ ਹੁੰਦਾ। ਫਿਰ ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਹੈ, ਜਿਹੜਾ ਹੁਣ ਨਵਾਂ ਬਿਲਡਿੰਗ ਮਟੀਰੀਅਲ ਆ ਰਿਹਾ ਉਹ ਬਹੁਤ ਖਤਰਨਾਕ ਚੀਜ਼ ਹੈ, ਤੇ ਉਹਦੇ ਚ ਖਾਸ ਕਰਕੇ ਜਿਹੜੀ ਇੰਟੀਰੀਅਰ ਡੈਕੋਰੇਸ਼ਨ ਆ ਉਹਦੇ ਚ ਉਹ ਇੰਨਾ ਜ਼ਿਆਦਾ ਵਰਤਿਆ ਜਾ ਰਿਹਾ, ਜਿਹਦੇ ਚ ਪਲਾਸਟਿਕ ਦਾ ਜਿਹੜਾ ਉਹ ਕੰਟੈਂਟ ਉਹ ਜ਼ਿਆਦਾ, ਭਾਵੇਂ ਉਹ ਕੰਧਾਂ ਨੂੰ ਸ਼ਿੰਗਾਰਨ ਵਾਸਤੇ ਹੁਣ ਅਵੋਇਡ ਕਰਦੇ ਆ ਲੋਕ ਪੋਲਿਸ਼ ਕੰਧਾਂ ਦੇ ਉੱਤੇ ਪੇਂਟ ਵਗੈਰਾ ਕਰਨ ਨੂੰ, ਤੇ ਹੁਣ ਉਹ ਸ਼ੀਟ ਹੀ ਆਉਂਦੀ ਆ, ਉਹ ਸ਼ੀਟ ਹੀ ਜਿਹੜੀ ਆ ਉਹ ਪੇਸਟ ਕਰਤੀ ਜਾਂਦੀ ਆ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਉਹਦੇ ਤੇ ਉਹਦੇ ਨਾਲ ਲਾ ਦਿੰਦੇ ਆ। ਸੋ ਇਸ ਕਰਕੇ ਜਿਹੜਾ ਹੈਗਾ ਉਹ ਖਤਰਾ ਹੋਰ ਵੀ ਵੱਧ ਜਾਂਦਾ। ਹੁਣ ਇਹੋ ਕਾਰਨ ਹੈ ਕਿ ਇੱਕੋ ਦਮ ਜਿਹੜਾ ਹੈ ਸਵੇਰੇ ਸਵੇਰੇ ਅੱਗ ਇੰਨੀ ਭੜਕੀ ਕਿ ਸਾਰੀਆਂ ਮੰਜ਼ਿਲਾਂ ਜਿਹੜੀ ਹੈ ਉਹ ਅੱਗ ਪਹੁੰਚ ਗਈ, ਚਲੀ ਗਈ, ਤੇ ਲੋਕਾਂ ਨੂੰ ਉਹ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਸੁੱਤੇ ਹੀ ਪਏ ਸੀ। ਤੇ ਇਹ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਉਹ ਵਾਪਰੀ ਆ, ਹਾਲਾਂਕਿ ਅਗਜ਼ਨੀ ਦੀਆਂ ਘਟਨਾ ਇਹਨਾਂ ਦਿਨਾਂ ਦੇ ਵਿੱਚ ਇੱਦਾਂ ਦੀਆਂ ਹੋਰ ਥਾਵਾਂ ਤੇ ਵੀ ਵਾਪਰ ਜਾਂਦੀਆਂ ਨੇ, ਅਕਸਰ ਖਬਰਾਂ ਆਉਂਦੀਆਂ ਨੇ, ਪਰ ਇਹ ਬੜੀ ਹੀ ਜਿਹੜੀ ਹੈ ਦੁਖਦਾਈ ਤੇ ਵੱਡਾ ਦੁਖਾਂਤ ਹੈ ਇਹ, ਤੇ ਜਿਹਦੇ ਚ 21 ਮੌਤਾਂ ਜਿਹੜੀਆਂ ਉਹ ਰਿਪੋਰਟ ਇੱਕੋਦਮ ਜਿਹੜੀ ਸਾਹਮਣੇ ਆ ਗਈ, ਤੇ ਬਾਕੀ ਜਿਹੜੇ ਬਹੁਤ ਸਾਰੇ ਆਪਣੀ ਜ਼ਿੰਦਗੀ ਮੌਤ ਦੇ ਨਾਲ ਸੰਘਰਸ਼ ਕਰ ਰਹੇ ਨੇ, ਜੂਝ ਰਹੇ ਨੇ ਗੇ। ਤੇ ਹੁਣ ਜ਼ਿਆਦਾ ਲੋਕ ਇੱਕ ਤਾਂ ਇੱਥੇ ਉਹ ਹੀ ਨੇ ਜਿਹੜੇ ਮਜਬੂਰੀ ਚ ਰਹਿੰਦੇ ਇੱਥੇ ਆ ਕੇ, ਭਾਵੇਂ ਉਹ ਬਾਹਰਲੇ ਜਿਹੜੇ ਹੈਗੇ ਮੁਲਕ ਜਿਵੇਂ ਦੱਸਿਆ ਗਿਆ ਕਿ ਵਿਦੇਸ਼ੀ ਨਾਗਰਿਕ ਖਾਸ ਕਰਕੇ ਅਫਰੀਕਾ ਤੋਂ ਜਾਂ ਕੁਛ ਏਸ਼ੀਅਨ ਕੰਟਰੀਜ਼ ਜਿਹੜੇ ਇੱਥੇ ਆਉਂਦੇ ਆ ਤੇ ਉਹ ਇਲਾਜ ਕਰਨ ਲਈ ਜਿਹੜਾ ਹੈਗਾ ਉਹ ਆਉਂਦੇ ਆ। ਤੇ ਦੂਜਾ ਇਹ ਕਿ ਉਹਨਾਂ ਦਾ ਤਾਂ ਚਲੋ ਇਹ ਮਾਰ ਦੂਰੀ ਪਏਗੀ, ਤੇ ਇੱਥੇ ਜਿਹੜੇ ਪ੍ਰਬੰਧ ਜਿਹੜੇ ਤੁਹਾਨੂੰ ਫੈਸਿਲਿਟੀ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਸ ਐਂਗਲ ਤੋਂ, ਖਾਸ ਕਰਕੇ ਹੋਟਲ ਇੰਡਸਟਰੀ ਲਈ ਜਾਂ ਰੇਸਤਰਾਂ ਜਿੱਥੇ ਵੀ ਲੋਕ ਇਕੱਠੇ ਹੁੰਦੇ ਆ, ਕੋਈ ਆਡੀਟੋਰੀਅਮ ਹੈ ਤੇ ਕੈਸੀਨੋ ਹੈ ਕੁਛ ਵੀ, ਉੱਥੇ ਜ਼ਰੂਰੀ ਹੁੰਦਾ ਕਿ ਤੁਹਾਨੂੰ ਇੱਕ ਸੇਫ ਜਿਹੜਾ ਇੱਕ ਰਸਤਾ ਜਿਹਨੂੰ ਕਿਹਾ ਹੀ ਇਹ ਜਾਂਦਾ ਹੈ ਕਿ ਜੇ ਕੋਈ ਏਦਾਂ ਦੀ ਘਟਨਾ ਵਾਪਰ ਜੇ, ਖਾਸ ਕਰਕੇ ਅੱਗ ਲੱਗਣ ਦੀ ਘਟਨਾ ਵਾਪਰ ਜੇ, ਤਾਂ ਇਸ ਸੇਫ ਰਸਤੇ ਤੋਂ ਤੁਸੀਂ ਜਿਹੜਾ ਜਾ ਸਕਦੇ। ਹੁਣ ਇੱਥੇ ਸਮੱਸਿਆ ਇਹ ਸੀ, ਕਹਿੰਦੇ ਕਿ ਇੱਕੋ ਹੀ ਰਸਤਾ ਸੀਗਾ ਤੇ ਉਹ ਨਾਲ ਕਿਉਂਕਿ ਫਿਰ ਸਟੈਂਪੀਡ ਭਗਦੜ ਦਾ ਜਿਹੜਾ ਉਹ ਰਹਿੰਦਾ ਤੇ ਜਿਹੜਾ ਅਮਰਾ ਫੈਲਾ ਹੋਟਲ ਦਾ ਉਹ ਵੀ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਹਰੇਕ ਨੂੰ ਆਪਣੀ ਜਾਨ ਬਚਾਉਣ ਦੀ ਹੁੰਦੀ ਹੈ, ਇਹ ਵੱਡੀ ਗੱਲ ਹੁੰਦੀ ਹੈ। ਤੇ ਇਹ ਜਿਹੜਾ ਵੱਡਾ ਦੁਖਾਂਤ ਜਿਹੜਾ ਇੱਥੇ ਵਾਪਰ ਹੈ, ਤੇ ਇਹ ਵੀ ਨਹੀਂ ਕਿ ਇਹ ਹੋਟਲ ਕੋਈ ਹੁਣ ਰਾਤੋ ਰਾਤ ਬਣ ਗਿਆ, ਤੇ ਇਦੋਂ ਪਹਿਲਾਂ ਇੱਥੇ 10 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ, ਉਦੋਂ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਰਹੀ ਹੈ, ਬੀਜੇਪੀ ਦੀ ਸਰਕਾਰ ਵੀ ਰਹੀ ਹੈ, ਹੁਣ ਇੱਥੇ ਮੌਜੂਦਾ ਤਾਂ ਹੁਣ ਇੱਥੇ ਬੀਜੇਪੀ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਤੇ ਹਰ ਥਾਂ ਤੇ ਅਕਸਰ ਕਿਹਾ ਜਾਂਦਾ ਹੈ ਬੀਜੇਪੀ ਵੱਲੋਂ ਕਿ ਸਾਡੀ ਡਬਲ ਇੰਜਨ ਸਰਕਾਰ ਦੇ ਬੜੇ ਅਸੀਂ ਡਿਵੈਲਪਮੈਂਟ ਕਰਦੇ ਹਾਂ ਜਾਂ ਹੋਰ ਹੈ। ਮੇਰਾ ਖਿਆਲ ਹੈ ਇਸ ਪਾਸੇ ਵੱਲ ਧਿਆਨ ਨਹੀਂ ਜਾਂਦਾ, ਤੇ ਜਾਂ ਫਿਰ ਜੇ ਧਿਆਨ ਜਾਂਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਕਿ ਇੱਦਾਂ ਦਾ ਜਿਹੜਾ ਹੈਗਾ ਉਹ ਸਾਰਾ ਕੁਛ ਚੱਲ ਰਿਹਾ, ਅਫਸਰਸ਼ਾਹੀ ਬਿਊਰੋਕਰੇਸੀ ਵਿੱਚ ਹੀ ਪੋਲੀਟੀਕਲ ਲੀਡਰਸ਼ਿਪ ਹੋਰ ਸਾਰੇ ਇਹ ਮਿਲ ਮਿਲਾ ਕੇ ਚਲੋ ਜੋ ਚੱਲ ਰਿਹਾ ਉਹਨੂੰ ਚੱਲਣ ਦਿਓ, ਉਸ ਪਾਸੇ ਵੱਲ ਜਿਹੜਾ ਹੈਗਾ ਇਹ ਤੁਰਦੇ ਹੀ ਨਹੀਂ। ਇੱਕ ਵਾਰ ਬਹੁਤ ਪੁਰਾਣੀ ਗੱਲ ਹੈ, ਮੈਨੂੰ ਯਾਦ ਆ ਉਦੋਂ ਕਾਂਗਰਸ ਦੀ ਸਰਕਾਰ ਸੀ, ਪਰ ਉਹ ਦਿੱਲੀ ਦੇ ਵਿੱਚ ਸਰਕਾਰ ਨਹੀਂ ਸੀ ਹੁੰਦੀ, ਤੇ ਦਿੱਲੀ ਦਾ ਜਿਹੜਾ ਉਹ ਸਿੱਧਾ ਸੈਂਟਰ ਗੌਰਮੈਂਟ ਦੇ ਅੰਡਰ ਸੀ ਯੂਟੀ ਦੇ ਤੌਰ ਤੇ। ਉਦੋਂ ਇੱਕ ਵਾਰੀ ਇਹਨੇ ਡਰਾਈਵ ਚਲਾਈ ਸੀ ਉੱਥੇ ਦਿੱਲੀ ਡਿਵੈਲਪਮੈਂਟ ਅਥਾਰਟੀ ਹੈ DDA ਤੇ ਜਿਹੜੀਆਂ ਨਜਾਇਜ਼ ਉਸਾਰੀਆਂ ਨੇ ਜਾਂ ਜਿਹਨਾਂ ਦੇ ਨਕਸ਼ੇ ਨਹੀਂ ਪਾਸ ਜਾਂ ਜਿਹਨਾਂ ਦੇ ਪ੍ਰੋਪਰ ਉਹ ਨਹੀਂ ਹੈ ਉਹਨਾਂ ਨੂੰ ਢਾਉਣ ਦੀ ਇੱਕ ਬੜੀ ਵੱਡੀ ਜਿਹੜੀ ਸੀ ਉਹ ਕੰਪੇਨ ਚੱਲੀ ਸੀ ਜਿਹਦਾ ਬੜਾ ਵਿਰੋਧ ਹੋਇਆ ਸੀ ਦਿੱਲੀ ਦੇ ਲੋਕਾਂ ਵੱਲੋਂ। ਤੇ ਇਹ ਹੁਣ ਜਿਹੜੇ ਦਿੱਲੀ ਨੂੰ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਕਿ ਉੱਥੇ ਕਿਸ ਕਿਸਮ ਦੀਆਂ ਜਿਹੜੀਆਂ ਇਨਕਰੋਚਮੈਂਟਸ ਨੇ, ਕਿਸ ਕਿਸਮ ਦੀਆਂ ਬਿਲਡਿੰਗ ਨੇਮਾਂ ਨੇ, ਉੱਥੇ ਧੱਜੀਆਂ ਉਡਾਈਆਂ ਜਾ ਰਹੀਆਂ। ਜੇ ਤੁਸੀਂ ਪੁਰਾਣੀ ਦਿੱਲੀ ਚ ਚਲੇ ਜਾਓ, ਤੁਸੀਂ ਚਾਂਦਨੀ ਚੌਕ ਇਲਾਕੇ ਚਲੇ ਜਾਓ, ਇੱਧਰ ਵਗੀਰ ਪਲੇਸ ਚਲੇ ਜਾਓ, ਉੱਥੇ ਇਸ ਤਰੀਕੇ ਦੀ ਕੰਸਟਰਕਸ਼ਨ ਹੋਈ ਹੋਈ ਹੈ ਕਿ ਬੰਦਾ ਉੱਥੇ ਚੰਗਾ ਭਲਾ ਨੀ ਬਾਹਰ ਨਿਕਲ ਸਕਦਾ ਜੀ ਕੋਈ ਏਦਾਂ ਦਾ ਦੁਕਾਨ ਤੋਂ ਵਾਪਰ ਜੇ ਤਾਂ, ਤੇ ਉਹ ਤਾਂ ਫਿਰ ਨਿਕਲਣੇ ਕਿੱਥੇ ਔਖਾ ਕਿਉਂਕਿ ਲੋਕ ਘਬਰਾ ਜਾਂਦੇ ਆ। ਤੇ ਉੱਥੇ ਇਹ ਵੀ ਕੋਈ ਏਦਾਂ ਦਾ ਸਿਸਟਮ ਜਿਹੜਾ ਹੈਗਾ ਉਹ ਨਹੀਂ ਬਣ ਸਕਿਆ। ਸਰਕਾਰਾਂ ਬਦਲਦੀਆਂ ਰਹੀਆਂ ਬੜੇ ਨਾਵਾਂ ਤੇ, ਡਿਵੈਲਪਮੈਂਟ ਦੇ ਨਾਂ ਤੇ ਹੋਰ ਤੇ, ਪਰ ਅਜੇ ਤੱਕ ਕੋਈ ਏਦਾਂ ਦਾ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਹਾਲਾਂਕਿ ਜਿਹੜਾ ਇਹ ਇਲਾਕਾ ਹੈ ਜਿਹੜਾ ਮਾਲਵੇ ਨਗਰ ਹੈ ਸਾਊਥ ਦਿੱਲੀ ਦੇ ਵਿੱਚ ਪੈਂਦਾ ਇਹ, ਤੇ ਇਹ ਕਾਫੀ ਹੱਦ ਤੱਕ ਉਹਨਾਂ ਏਰੀਏ ਚ ਆਉਂਦਾ ਜਿਹੜੇ ਪੌਸ਼ ਏਰੀਏ ਮੰਨੇ ਜਾਂਦੇ ਆ। ਤੇ ਜਿਹੜੇ ਬਾਕੀਆਂ ਦਾ ਤੁਸੀਂ ਹਿਸਾਬ ਲਾ ਲਓ ਵੀ ਕੀ ਹਾਲ ਹੋਣਾ। ਤੇ ਇਹ ਹੋਟਲ ਬਣਿਆ ਹੋਇਆ, 5 ਮੰਜ਼ਿਲਾ ਬਣਿਆ ਹੋਇਆ, 6 ਕਮਰਿਆਂ ਦੀ ਇਜਾਜ਼ਤ ਹੈ, 25 ਕਮਰੇ ਚੱਲ ਰਹੇ ਨੇ, ਲੱਗ ਵੀ ਰਹੇ ਨੇ, ਉਹਨਾਂ ਨੂੰ ਕਿਰਾਏ ਤੇ ਵੀ ਦਿੱਤਾ ਜਾ ਰਿਹਾ। ਤੇ ਕਦੇ ਵੀ ਕਿਸੇ ਬੰਦਾ ਇਸ ਪਾਸੇ ਜਿਹੜਾ ਹੈਗਾ ਉਹ ਹੁਣ ਧਿਆਨ ਨਹੀਂ ਗਿਆ ਹੁਣ, ਕਿਉਂਕਿ ਵੱਡਾ ਦੁਖਣਾ ਤਾਂ ਵਾਪਰ ਗਿਆ ਤੇ ਹੁਣ ਜ਼ਰੂਰ ਉਹਨਾਂ ਵੱਲ ਧਿਆਨ ਜਾਏਗਾ, ਹੁਣ ਫਿਰ ਹੋਰਾਂ ਦੀ ਵੀ ਛਾਣ ਬੀਣ ਸ਼ਾਇਦ ਹੋ ਜੇ। ਤੇ ਪਰ ਮੇਰਾ ਖਿਆਲ ਹੈ ਕਿ ਇੱਦਾਂ ਦੇ ਅਰੇਂਜਮੈਂਟ ਹੈ ਜਿਹਦੇ ਬਾਰੇ ਕਿਹਾ ਜਾਂਦਾ ਹੈ। ਇੱਥੇ ਤੁਸੀਂ ਆਮ ਜੇ ਕੋਈ ਵੀ ਤੁਸੀਂ ਬਿਜਲੀ ਕਨੈਕਸ਼ਨ ਘਰ ਬਣਾ ਕੇ ਲੈਣਾ ਹੋਰ, ਉਸ 100 ਪੰਗੇ ਉਹ ਲਾਉਂਦੇ ਆ ਕਾਗਜ਼ ਪੱਤਰ, ਆਹ ਫਾਰਮੈਲਿਟੀ ਪੂਰੀ ਕਰੋ, ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਇੱਥੇ ਜਿਹੜੀਆਂ ਇੱਥੇ ਸਾਂਝੀਆਂ ਇੱਦਾਂ ਦੀਆਂ ਥਾਵਾਂ ਨੇ, ਕੋਈ ਕਮਿਊਨਿਟੀ ਸੈਂਟਰ ਆ ਹੋਰ ਆ, ਉਹਨਾਂ ਲਈ ਕੋਈ ਕਲੱਬ ਹੈ ਉੱਥੇ ਆ ਕੇ ਤੀਜੇ ਦਿਨ ਉਹ ਕਹਿੰਦੇ ਤੁਹਾਡੇ ਇੱਥੇ ਫਾਇਰ ਅਰੇਂਜਮੈਂਟ ਸੇਫਟੀ ਦਾ ਹੈ ਨਹੀਂ, ਇਹਦੇ ਲਈ ਆਹ ਕਰੋ ਆਹ ਕਰੋ। ਤੇ ਪਰ ਹੁਣ ਇਹੋ ਜਿਹੇ ਥਾਂ ਤੇ ਜਿੱਥੇ ਹਰ ਵਕਤ ਲੋਕਾਂ ਨੇ ਰਹਿਣਾ ਹੈ, ਸੈਂਕੜੇ ਲੋਕਾਂ ਨੇ ਆ ਕੇ ਰਹਿਣਾ ਹੈਗਾ, ਤੇ ਉੱਥੇ ਜਿਹੜਾ ਸੀ ਕੋਈ ਇਹ ਪ੍ਰਬੰਧ ਨਹੀਂ ਸੀ, ਜਿਸ ਕਰਕੇ ਹੁਣ ਇਹ ਦੁਕਾਨ ਸਾਡੇ ਸਾਹਮਣੇ ਆਇਆ।
5: ਸੋ ਇੱਥੇ ਆਮ ਵੇਖਿਆ ਜਾਂਦਾ ਕਿ ਜਿੱਦਾਂ ਤੁਸੀਂ ਦੱਸਿਆ ਕਈ ਤਰ੍ਹਾਂ ਦੀਆਂ ਅਥਾਰਟੀਜ਼ ਨੇ, ਤਰ੍ਹਾਂ ਤਰ੍ਹਾਂ ਦੇ ਪੰਗੇ ਪਾਏ ਜਾਂਦੇ ਨੇ। ਸੋ ਆਪਾਂ ਜਿੱਦਾਂ ਅਕਸਰ ਇੱਕ ਗੱਲ ਕਹਿੰਦੇ ਹਾਂ ਵੀ ਵਾਰ ਵਾਰ ਜਦੋਂ ਸਰਕਾਰਾਂ ਚੇਂਜ ਹੁੰਦੀਆਂ ਨੇ ਤੇ ਬਾਕੀ ਸਾਰਾ ਕੁਝ ਉਸੇ ਤਰ੍ਹਾਂ ਦੇ ਨਾਲ ਰਹਿੰਦਾ ਵਾ, ਉਹਨਾਂ ਦਾ ਇੱਕ ਬੇਸਿਕ ਏਜੰਡਾ ਜ਼ਰੂਰ ਬਦਲ ਜਾਂਦਾ, ਪਰ ਸਿਰਫ ਇਹ ਹੁੰਦਾ ਵਾ ਵੀ ਜਿਹੜੀ ਪਰਚੀ ਹੁਣ ਉੱਧਰ ਜਾਣੀ ਆ ਉਹ ਪਰਚੀ ਦੂਸਰੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ। ਬੜੇ ਲੋਕ ਇਸ ਚੀਜ਼ ਦੇ ਉੱਤੇ ਗੱਲ ਕਰਦੇ ਨੇ ਕਿ ਕਦੀ ਵੀ ਸਰਕਾਰਾਂ ਦੇ ਬਦਲ ਦੇ ਨਾਲ ਕੋਈ ਕੁਛ ਵੀ ਨਹੀਂ ਬਦਲਦਾ, ਸਿਰਫ ਇਹ ਆ ਵੀ ਤੁਸੀਂ ਅੱਜ ਇਹਦੀ ਜੇਬ ਭਰਨੀ ਹੈ, ਕੱਲ੍ਹ ਦੂਸਰੇ ਦੀ ਭਰ ਦਿੱਤੀ। ਸੋ ਲਗਭਗ ਫਿਰ ਉਹ ਉਸੇ ਚੋਂ ਹੀ ਇੱਕ ਆ।
6: ਨਹੀਂ ਬਿਲਕੁਲ, ਇਹ ਦੇਖੋ ਸਰਕਾਰਾਂ ਬਦਲਦੀਆਂ ਨੇ ਇੱਕ ਪੋਲੀਟੀਕਲ ਸਿਸਟਮ ਦੇ ਤਹਿਤ ਇੱਕ, ਤੇ ਪਰ ਬਿਊਰੋਕਰੇਸੀ ਤਾਂ ਉਹੀ ਹੈ, ਅਫਸਰ ਉਹੀ ਨੇ। ਇਹ ਵੀ ਲੋਕਾਂ ਨੂੰ ਭੁਲੇਖ ਹੈ ਕਿ ਜਿਹੜੀ ਹੈ ਸਰਕਾਰ ਹੁਣ ਇਸ ਪਾਰਟੀ ਦੀ ਆ ਗਈ, ਹੁਣ ਇਹ ਹੋ ਜੂ ਇਸ ਦੀ ਆ ਗਈ, ਕਿਉਂਕਿ ਸਰਕਾਰ ਤਾਂ ਚਲਾਉਂਦੀ ਬਿਊਰੋਕਰੇਸੀ ਹੈ, ਕੋਈ ਪਾਲਿਸੀਆਂ ਬਣੀਆਂ ਨੇ, ਕੋਈ ਹੋਰ ਬਣਨਾ, ਕਿਤੇ ਸਾਈਨ ਹੋਣੇ ਆ, ਉਹ ਸਾਰੇ ਸੈਕਟਰੀਆਂ ਦੇ, ਚੀਫ ਸੈਕਟਰੀ ਦੇ, ਪ੍ਰਿੰਸੀਪਲ ਸੈਕਟਰੀ, ਉਹਨਾਂ ਦੇ ਸਾਰੇ ਸਾਈਨ ਹੋਣੇ ਆ ਫਾਈਲਾਂ ਤੇ, ਕੋਈ ਚਿੱਠੀ ਨਿਕਲਣੀ ਆ ਤਾਂ ਉਹਨਾਂ ਦੇ ਹੋਣੇ, ਉਹ ਕੋਈ ਜੇ ਲੈਟਰ ਨਿਕਲਦਾ ਆਫੀਸ਼ੀਅਲ ਉਹ ਉਹਦੇ ਤੇ ਤਾਂ ਚੀਫ ਸੈਕਟਰੀ ਸਾਈਨ ਹੁੰਦੇ ਨਾ, ਮੁੱਖ ਮੰਤਰੀ ਤਾਂ ਕਦੇ ਹੁੰਦੇ ਨਹੀਂ, ਉਹ ਤਾਂ ਠੀਕ ਹੈ ਬਾਹਰ ਬਿਆਨ ਦੇਣ ਲਈ ਜਾਂ ਹੋਰ ਏਦਾਂ ਉਹ ਹੁੰਦੇ ਨੇ ਜਾਂ ਦੂਜੇ ਮੰਤਰੀ। ਸੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਤਰ੍ਹਾਂ ਦਾ ਓਵਰਆਲ ਇਸ ਸਿਸਟਮ ਦੇ ਵਿੱਚ ਹੋਇਆ ਹੀ ਨਹੀਂ ਅਜੇ ਤੱਕ, ਤੇ ਖਾਸ ਕਰਕੇ ਜਦੋਂ ਫਿਰ ਦਿੱਲੀ ਵਰਗੇ ਸ਼ਹਿਰ ਜਿਹੜੀ ਰਾਜਧਾਨੀ ਹੈ ਉੱਥੇ ਕੁਛ ਏਦਾਂ ਦੀ ਘਟਨਾ ਵਾਪਰਦੀ ਹੈ ਤਾਂ ਫਿਰ ਹੋਰ ਵੀ ਜਿਹੜਾ ਸੁਣ ਕੇ ਇਹ ਗੱਲ ਹੁੰਦਾ ਕਿ ਉੱਥੇ ਤਾਂ ਘੱਟੋ ਘੱਟ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਬਿਲਕੁਲ ਪੈਰਾਂ ਦੇ ਵਿੱਚ ਕੀ ਹੋ ਰਿਹਾ।
5: ਜੀ ਬਿਲਕੁਲ, ਲਗਾਤਾਰ ਜਦੋਂ ਦਿੱਲੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਚਾਹੇ ਉਹ ਲੋਕਾਂ ਦੀ ਜਾਂ ਫਿਰ ਔਰਤਾਂ ਦੀ, ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਹੋਵੇ ਜਾਂ ਫਿਰ ਇੱਦਾਂ ਦਾ ਕੋਈ ਮਸਲਾ ਹੋਵੇ, ਤੇ ਫਿਰ ਜ਼ਰੂਰ ਸਾਰੀ ਦੁਨੀਆ ਦੇ ਵਿੱਚ ਉਹ ਖਬਰ ਪਹੁੰਚਦੀ ਹੈ। ਤੇ ਇੱਥੇ ਤੇ ਮਸਲਾ ਇਹ ਹੈ ਕਿ ਦੁਨੀਆ ਭਰ ਤੋਂ ਲੋਕ ਆਉਂਦੇ ਨੇ, ਇਹਨਾਂ ਦੇ ਵਿੱਚ ਵੀ ਕਈ ਜਿਹੜੇ ਨੇ ਉਹ ਘੁੰਮਣ ਫਿਰਨ ਦੇ ਲਈ ਆਏ ਸੀ। ਸੋ ਇਸ ਲਿਹਾਜ਼ ਦੇ ਨਾਲ ਜੇ ਵੇਖੀਏ ਤੇ ਇਹ ਮਸਲਾ ਫਿਰ ਅੰਤਰਰਾਸ਼ਟਰੀ ਪੱਧਰ ਤੇ ਵੀ ਹਲੇ ਉੱਠੂਗਾ, ਇੱਥੇ ਨਹੀਂ ਠੰਡਾ ਪੈਂਦਾ।
6: ਨਹੀਂ ਨੈਚੁਰਲੀ ਹੁਣ ਜਿਹੜੇ ਦੇਖੋ ਏਸ਼ੀਅਨ ਕੰਟਰੀ ਤੋਂ ਕੋਈ ਲੋਕ ਆਏ ਜਾਂ ਅਫਰੀਕਨ ਕੰਟਰੀ ਤੋਂ ਕੋਈ ਲੋਕ ਆਏ, ਉਹ ਕੁਛ ਕਈ ਤਸਵੀਰਾਂ ਨਸ਼ਰ ਹੋਈਆਂ ਜਿੱਥੇ ਉਹ ਵਿੰਡੋ ਚੋਂ ਲਟਕਦੇ ਜਿਹੜੇ ਹੈਗੇ ਅਫਰੀਕਨ ਕੋਈ ਸਿਟੀਜ਼ਨ ਨੇ ਉਹ ਦਿਸ ਰਹੇ ਨੇ ਕਿ ਉਹ ਆਪਣੀ ਜਾਨ ਬਚਾਉਣ ਵਾਸਤੇ ਕਿਸ ਤਰ੍ਹਾਂ ਜੱਦੋਜਹਿਦ ਕਰ ਰਹੇ ਨੇ। ਤੇ ਉਹ ਕੁਦਰਤੀ ਤੌਰ ਤੇ ਕਿ ਜਦੋਂ ਕਿਉਂਕਿ ਹੁਣ ਜਦੋਂ ਕੋਈ ਸਾਡਾ ਕੋਈ ਪੰਜਾਬੀ ਜਾਂ ਇੰਡੀਅਨ ਬਾਹਰ ਕੋਈ ਏਦਾਂ ਦੀ ਗੱਲ ਹੁੰਦੀ ਹੈ ਉਹਦੇ ਕਰਕੇ ਹਾਹਾਕਾਰ ਜਿਹੜੀ ਆ ਉਹ ਮੱਚਦੀ ਆ। ਹੁਣ ਕੱਲ ਜਿਹੜਾ ਇਰਾਨ ਨੇ ਕੁਵੈਤ ਤੇ ਹਮਲਾ ਕੀਤਾ, ਉੱਥੇ ਇੱਕ ਇੰਡੀਅਨ ਦੀ ਡੈਥ ਹੋ ਗਈ, ਤੇ ਉਹਦੇ ਕਰਕੇ ਕੱਲ ਦੇ ਤਰ੍ਹਾਂ ਤਰ੍ਹਾਂ ਜਿਹੜੇ ਉਹ ਸਟੇਟਮੈਂਟਾਂ ਸ਼ੁਰੂ ਹੋ ਗਈਆਂ ਨੇ, ਤੇ ਜਦੋਂ ਇੱਥੇ ਕੋਈ ਘਟਨਾ ਵਾਪਰਦੀ ਉਹਦਾ ਵੀ ਬਾਹਰ ਨੈਚੁਰਲੀ ਉਹ ਹੋਣਾ ਹੀ ਹੋਣਾ।
5: ਜੀ, ਸੋ ਇੱਧਰ ਜਿੱਥੇ ਆਪਾਂ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾ ਵੱਡਾ ਉੱਚਾ ਕਰਨ ਦੀ ਗੱਲ ਕਰ ਰਹੇ ਹਾਂ, ਉੱਥੇ ਇੱਦਾਂ ਦੀਆਂ ਬੇਸਿਕ ਸਹੂਲਤਾਂ ਨਾ ਹੋਣੀਆਂ, ਸ਼ਾਇਦ ਇਸੇ ਵਜ੍ਹਾ ਕਰਕੇ ਆਪਾਂ ਜਿੰਨਾ ਜ਼ਿਆਦਾ ਬਾਹਰੋਂ ਸੈਲਾਨੀ ਆਪਾਂ ਖਿੱਚ ਸਕਦੇ ਹਾਂ ਉਸ ਲਿਹਾਜ਼ ਦੇ ਨਾਲ ਸਾਡੇ ਕੋਲ ਨਹੀਂ। ਬੜੇ ਦੇਸ਼ ਨੇ ਜਿਹੜੇ ਇਸੇ ਦੇ ਉੱਤੇ ਸਰਵਾਈਵ ਕਰੀ ਜਾਂਦੇ ਨੇ, ਪਰ ਭਾਰਤ ਤਾਂ ਇਸ ਪਾਸੇ ਨੂੰ ਬਿਲਕੁਲ ਵੀ ਧਿਆਨ ਨਹੀਂ ਕਿ ਇਹਨੂੰ ਵੀ ਆਪਾਂ ਦੂਣਾ ਚੌਣਾ ਕਰ ਸਕਦੇ ਹਾਂ ਜੇ ਉੱਥੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੁੱਖ ਸੁਵਿਧਾਵਾਂ ਆਪਾਂ ਦੇਈਏ, ਥੋੜ੍ਹਾ ਜਿਹਾ ਸਿਸਟਮ ਠੀਕ ਕਰਕੇ ਉਹਨਾਂ ਦੇ ਸਾਹਮਣੇ ਪਰੋਸੀਏ, ਅਤੇ ਜਿੰਨਾ ਕਾਈ ਜਾਂਦਾ ਉਨਾ ਠੀਕ ਹੈ। ਇੱਧਰ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਬਾਰੇ ਖਬਰ ਤੁਸੀਂ ਸਾਂਝੀ ਕੀਤੀ ਹੈ, ਪ੍ਰਾਈਵੇਟ ਸਕੂਲਾਂ ਦੀ ਹੁਣ ਸਿਰਫ 5% ਹੀ ਫੀਸ ਜਿਹੜੀ ਆ ਵਧਾ ਪਾਉਣਗੇ ਸਕੂਲ, ਸੋ ਕਿੱਦਾਂ ਵੇਖਦੇ ਆਪਾਂ ਇਸ ਫੈਸਲੇ ਨੂੰ? ਲੰਮੇ ਸਮੇਂ ਤੋਂ ਮਾਪੇ ਇਸ ਚੀਜ਼ ਦੇ ਉੱਤੇ ਆਵਾਜ਼ ਉਠਾਉਂਦੇ ਰਹੇ ਨੇ, ਅਤੇ ਨਾਲੇ ਵੀ ਕਹਿੰਦੇ ਨੇ ਵੀ ਹੋਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ, ਪੜ੍ਹਾਉਣੇ ਤਾਂ ਇੱਥੇ ਪੈਣੇ ਆ ਜਾਣੇ, ਪਰ ਇਹ ਬਹੁਤ ਮਹਿੰਗੇ ਹੋਈ ਜਾਂਦੇ ਆ, ਇਹ ਠੱਗ ਰਹੇ ਨੇ, ਸੋ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਹੁਣ ਕਿਵੇਂ ਰੁਝਾਨ ਲੋਕਾਂ ਦਾ?
6: ਨਹੀਂ ਦੇਖੋ, ਇਹ ਕੱਲ ਹੀ ਸਰਕਾਰ ਨੂੰ ਇਹ ਜਾਂ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪਈ ਹੈ। ਇਹ ਕਹਿਣੀ ਵੀ ਉਦੋਂ ਪਈ ਜਦੋਂ ਇੱਕ ਸਟੂਡੈਂਟ ਨੇ ਜਿਹੜਾ ਹੈ ਸੀ ਉਹ ਖੁਦਕੁਸ਼ੀ ਕਰ ਲਈ, ਜਿਹਦਾ ਕਾਰਨ ਇਹ ਦੱਸਿਆ ਗਿਆ ਕਿ ਉਹਦੀ ਫੀਸ ਪੈਂਡਿੰਗ ਸੀ, ਫੀਸ ਨਹੀਂ ਸੀ ਭਰ ਸਕਦੇ ਪੇਰੈਂਟਸ। ਤੇ ਦੇਖੋ ਸਾਡੇ ਐਜੂਕੇਸ਼ਨ ਦੇ ਵਿੱਚ ਜਿਹੜਾ ਲਗਾਤਾਰ ਪ੍ਰਾਈਵੇਟਾਈਜੇਸ਼ਨ ਆਉਣ ਕਰਕੇ ਜਿੱਥੇ ਇਹ ਲੱਗਦਾ ਸੀ ਕਿ ਇਹਦੇ ਨਾਲ ਕੋਈ ਡਿਵੈਲਪਮੈਂਟ ਹੋਏਗੀ, ਸਗੋਂ ਉਲਟਾ ਜਿਹੜਾ ਸੀ ਉਹ ਨਿਗਾਰ ਆ ਗਿਆ। ਤੇ ਪਹਿਲੀ ਗੱਲ ਤਾਂ ਜਿਹੜਾ ਸਾਡੇ ਇੱਕ ਗੌਰਮੈਂਟ ਦੇ ਵਿੱਚ ਜਿਹੜੀਆਂ ਪਬਲਿਕ ਅਦਾਰੇ ਸੀ ਐਜੂਕੇਸ਼ਨ ਦੇ, ਸਰਕਾਰੀ ਸਕੂਲ ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀ ਜਾਂ ਆਈ ਟੀ ਆਈਜ਼ ਵਗੈਰਾ ਸੀਗੀਆਂ, ਤੇ ਉਧਰੋਂ ਲੋਕਾਂ ਦਾ ਜਿਹੜਾ ਸੀ ਰੁਝਾਨ ਇੱਕੋ ਦਮ ਘੱਟ ਗਿਆ। ਜਿਹੜਾ ਥੋੜਾ ਜਿਹਾ ਵੀ ਕੋਈ ਖਰਚਾ ਕਰ ਸਕਦਾ ਸੀ ਉਹਦੀ ਕੋਸ਼ਿਸ਼ ਇਹ ਬਣ ਗਈ ਕਿ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਇਆ ਜਾਵੇ। ਦੂਜਾ, ਇਹ ਇੰਡਸਟਰੀ ਇੰਨੀ ਜ਼ਿਆਦਾ ਇੱਕੋ ਦਮ ਜਿਹੜੀ ਸੀ ਉਹ ਫਲੋਰਿਸ਼ ਹੋ ਗਈ ਕਿ ਇਸ ਪਾਸੇ ਨੂੰ ਜਿਹੜਾ ਧਿਆਨ ਫਟਾਫਟ ਜਿਹੜਾ ਇਹ ਜਾਣ ਲੱਗਾ। ਇੱਕ ਤਾਂ ਇਹ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਹਾਲਾਂਕਿ ਜਿਹੜੇ ਟ੍ਰੇਨਡ ਟੀਚਰ ਨੇ, ਜਿਹੜੇ ਸਭ ਤੋਂ ਵੱਧ ਕੋਈ ਬੀ ਐਡ ਹੈ ਕੋਈ ਐਮ ਐਡ ਹੈ ਉਹ ਸਰਕਾਰੀ ਸਕੂਲਾਂ 'ਚ ਨੇ, ਇਹਨਾਂ ਸਕੂਲਾਂ ਦੇ ਵਿੱਚ ਤਾਂ ਟੀਚਰ ਵਾਸਤੇ ਕੋਈ ਕੁਆਲੀਫਿਕੇਸ਼ਨ ਹੀ ਨਿਰਧਾਰਿਤ ਹੈ ਨੀਗੀ, ਕੋਈ ਬੀ ਏ ਹੈ ਕੋਈ ਬੀ ਏ ਵੀ ਨਹੀਂ, ਤੇ ਉਹ ਪੜ੍ਹਾ ਰਹੇ ਨੇ ਜਿੱਦਾਂ ਛੋਟੀਆਂ ਕਲਾਸਾਂ ਨੂੰ, ਤੇ ਬਾਕੀ ਉਦਾਂ ਦਾ ਕਿਸੇ ਨੂੰ ਬੱਚਿਆਂ ਨੂੰ ਡੀਲ ਕਿੱਦਾਂ ਕਰਨਾ ਟੈਕਨੀਕਲ ਸਟੱਡੀ ਜਿਹੜੀ ਹੈ ਨੀ। ਤੇ ਪਰ ਕਿਉਂਕਿ ਸਕੂਲਾਂ ਦੀਆਂ ਇਮਾਰਤਾਂ ਵੱਡੀਆਂ ਨੇ, ਸਕੂਲਾਂ ਦੇ ਵਿੱਚ ਵਰਦੀ ਦੇ ਨੋਰਮਸ ਨੇ, ਤੇ ਸਕੂਲਾਂ ਨੇ ਇਹ ਲਿਖ ਕੇ ਲਾਇਆ ਕਿ ਅਸੀਂ ਸੀ ਬੀ ਐਸ ਈ ਨਾਲ ਅਫੀਲੇਟਡ ਹਾਂ, ਜਿਹੜਾ ਇਹ ਪੇਰੈਂਟਸ ਦੇ ਵਿੱਚ ਵੀ ਇੱਕ ਹੋੜ ਲੱਗ ਗਈ ਨਾ, ਇਹ ਵੀ ਜਿਹੜੀ ਸੀ ਇਸ ਪਾਸੇ ਇਹਨਾਂ ਨੂੰ ਵੱਧ ਉਤਸ਼ਾਹਿਤ ਕੀਤਾ, ਵੱਧ ਫੀਸਾਂ ਲੈਣ ਲਈ ਉਤਸ਼ਾਹਿਤ ਕੀਤਾ। ਹੁਣ ਦੇਖੋ ਇਹ ਇਕੱਲਾ ਫੀਸਾਂ ਨਾਲ ਗੱਲ ਨਹੀਂ ਜੁੜੀ, ਯੂਨੀਫਾਰਮ ਹੈ, ਕਿਤਾਬਾਂ ਵੀ ਇਹ ਦੱਸਦੇ ਆ ਕਿ ਕਿੱਥੋਂ ਲੈਣੀਆਂ ਨੇ, ਕਿਹੜੇ ਕਿਹੜੀ ਦੁਕਾਨ ਤੋਂ ਕਿਤਾਬਾਂ ਲੈਣੀਆਂ ਨੇ, ਕਿਹੜੀ ਕਿਸ ਤਰੀਕੇ ਨਾਲ ਕਰਨੀਆਂ ਨੇ। ਤੇ ਚਲੋ ਹੁਣ ਜਦੋਂ ਇਹ ਘਟਨਾ ਤੋਂ ਬਾਅਦ ਹੁਣ ਸੀਐਮ ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਇਹ ਗੱਲ ਕਹਿਣੀ ਪਈ ਕਿ ਮਨਮਰਜ਼ੀ ਨਾਲ ਹੁਣ ਉਹ ਫੀਸ ਨਹੀਂ ਵਧਾ ਸਕਣਗੇ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਗੱਲ ਇਕੱਲੀ ਟਿਊਸ਼ਨ ਫੀਸ ਦੀ ਨਹੀਂ, ਬਾਕੀ ਜਿਹੜੇ ਹੋਰ ਮਲਗਾਮੇਸ਼ਨ ਜਿਹੜੇ ਫੰਡ ਨੇ ਜਾਂ ਉਹ ਵੀ ਨਹੀਂ ਵਧਾ ਸਕਣਗੇ। ਇਹ ਨਹੀਂ ਕਿ ਉਹ ਟਿਊਸ਼ਨ ਫੀਸ ਤਾਂ ਕਹਿ ਦੇਣ ਕਿ ਅਸੀਂ ਨਹੀਂ ਵਧਾਉਂਦੇ, ਬਾਕੀ ਅਸੀਂ ਆਹ ਬਿਲਡਿੰਗ ਫੰਡ ਵਧਾ ਤਾ, ਅਸੀਂ ਪੀ ਟੀ ਏ ਫੰਡ ਵਧਾ ਤਾ, ਇਹਦੇ ਕਿਤੇ ਕਿਹੜਾ ਕੋਈ ਸਰਕਾਰ ਦਾ ਕੋਈ ਏਦਾਂ ਦਾ ਡੰਡਾ ਹੈ ਜਾਂ ਕੋਈ ਕੁੰਡਾ ਹੈਗਾ। ਤੇ ਹੁਣ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜਾ ਹੈ ਕਿਸੇ ਕਿਸਮ ਦੀ ਵੀ ਜਿਹੜੇ ਕੋਈ ਵੀ ਏਦਾਂ ਦੀਆਂ ਫੀਸ ਨੇ ਜਾਂ ਫੀਸ ਦੇ ਨਾਲ ਕੋਈ ਹੋਰ ਅਲਾਊਂਸ ਨੇ ਤੇ ਉਹ ਜਿਹੜੇ ਆ ਉਹ ਨਹੀਂ ਵਧਾ ਸਕਣਗੇ। ਚਲੋ ਇਹਦੇ ਨਾਲ ਇੱਕ ਥੋੜਾ ਜਿਹਾ ਜਿਹੜੇ ਨਾ ਸਕੂਲਾਂ ਦੇ ਉੱਤੇ ਇੱਕ ਜਿਹੜੇ ਆਪ ਮੁਹਾਰਾ ਤਰੀਕੇ ਨਾਲ ਪੇਰੈਂਟਸ ਨੂੰ ਜਿਹੜਾ ਲੁੱਟਣ ਵਾਲੀ ਜਿਹੜੀ ਗੱਲ ਸੀ ਉਹਦੇ ਤਾਂ ਥੋੜੀ ਜਿਹੀ ਰੋਕ ਜਿਹੜੀ ਆ ਉਹ ਲੱਗੂਗੀ। ਤੇ ਪਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਚ ਸੁਧਾਰ ਦੀ ਜਿਹੜੀ ਮੰਗ ਕਰਦੀਆਂ ਨੇ। ਕੱਲ ਵੀ ਅਸੀਂ ਜਿਹੜਾ ਉਹ ਡਿਸਕਸ ਕਰ ਰਹੇ ਸੀਗੇ ਕਿ ਜਿਹੜਾ ਇਹ ਸੀ ਬੀ ਐਸ ਈ ਵਾਲਾ ਇੱਕ ਜਿਹੜਾ ਸਾਡਾ ਵੱਡਾ ਫੰਡਾ ਹੈ,

0: ਨੈਸ਼ਨਲ ਲੈਵਲ ਤੇ ਸਾਰਾ ਕੁਛ ਹੋ ਗਿਆ ਤੇ, ਪਰ ਇਹ ਵੀ ਅਜੇ ਵੀ ਜਿਹੜਾ ਪੇਰੈਂਟਸ ਦੀ ਵੱਧ ਤੋਂ ਵੱਧ ਇਹ ਹੈ ਕੋਸ਼ਿਸ਼। ਕਮਾਲ ਦੀ ਗੱਲ ਤਾਂ ਇਹ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਨੇ ਜਿਹੜੇ ਉੱਥੇ ਪੜ੍ਹਾਉਂਦੇ ਨੇ, ਤੇ ਹਾਲਾਂਕਿ ਉਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਬੱਚੇ ਇੱਥੇ ਭਰਤੀ ਹੋਣ, ਕਨਵਿੰਸ ਵੀ ਕਰ ਜਿਹੜੀ ਆ ਉਹ ਕਰਦੇ ਆ ਤੇ, ਪਰ ਉਹ ਆਪਣੇ ਬੱਚੇ ਉਹਨਾਂ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਕਮਾਲ ਦੀ ਗੱਲ ਜਿਹੜੀ ਹੈ ਸਭ ਤੋਂ, ਤੇ ਕਿਸੇ ਵੀ ਬਹੁਤ ਰੇਅਰ ਕੋਈ ਹੋਏਗਾ ਚਾਂਸ ਅਦਰਵਾਈਜ਼ ਕਿਤੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜ੍ਹਦੇ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਂ ਹੁਣ ਇੱਥੇ ਤੱਕ ਜਿਹੜੀ ਹੈ ਉਹ ਪੋਜੀਸ਼ਨ ਬਣੀ ਹੋਈ ਹੈ ਕਿ ਇੱਥੇ ਜਾਂ ਤਾਂ ਜਿਹੜੀ ਮੈਗਰੈਂਟ ਲੇਬਰ ਹੈ ਬਿਹਾਰ ਤੋਂ ਜਾਂ ਹੋਰ ਮਜ਼ਦੂਰ ਇੱਥੇ ਆ ਕੇ ਕੰਮ ਕਰਦੇ ਨੇ ਤੇ ਉੱਤਰ ਪ੍ਰਦੇਸ਼ ਤੋਂ, ਤੇ ਜਾਂ ਤਾਂ ਉਹ ਇੱਥੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਪੜ੍ਹਦੇ ਆ, ਤੇ ਜਾਂ ਫਿਰ ਪਿੰਡਾਂ ਦੇ ਵਿੱਚ ਕੋਈ ਅਨੁਸੂਚਿਤ ਜਾਤੀਆਂ ਨਾਲ ਸੰਬੰਧ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਹੈ ਅਫੋਰਡ ਹੀ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ, ਉਹਨਾਂ ਦੇ ਬੱਚੇ ਪੜ੍ਹਦੇ ਆ। ਹਾਲਾਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੋਰ ਸਹੂਲਤਾਂ ਬੜੀਆਂ ਨੇ ਜਿਵੇਂ ਮਿਡ ਡੇ ਮੀਲ ਦਾ ਜਾਂ ਹੋਰ ਏਦਾਂ ਦਾ ਚੱਕਰ ਹੈ, ਤੇ ਇਹ ਸਾਰਾ ਕੁਛ ਦੇ ਬਾਵਜੂਦ ਵੀ ਜਿਹੜੇ ਹੈ ਉਧਰ ਨੂੰ ਜਿਹੜਾ ਹੈਗਾ ਇਹ ਰੁਝਾਨ ਬਣਿਆ ਹੋਇਆ ਹੈ। ਤੇ ਉਹ ਇਹ ਵੀ ਜਿਹੜਾ ਪ੍ਰਾਈਵੇਟ ਸਕੂਲ ਜਿਹਨੇ ਇੱਕ ਵਾਰੀ ਬਣਾ ਲਿਆ, ਅਗਲੀ ਵਾਰੀ ਉਹਨੇ ਇੱਕ ਬ੍ਰਾਂਚ ਉਹਦੀ ਹੋਰ ਖੋਲ ਲੈਣੀ ਹੈ ਹੌਲੀ ਹੌਲੀ ਵਧਾ ਕੇ। ਕਈ ਸਕੂਲ ਤਾਂ ਏਦਾਂ ਹੁੰਦੇ ਆ ਜਿੰਨਾ ਜਿਹੜੇ ਬਾਅਦ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਬਣ ਗਏ, ਉਹਨਾਂ ਨੇ ਆਪਣਾ ਇੰਨਾ ਜਿਹੜਾ ਹੈਗਾ ਉੱਥੋਂ ਕਮਾਈ ਕਰ ਲਈ ਹੈ। ਹੁਣ ਅਸੀਂ ਹਿਸਾਬ ਲਾ ਸਕਦੇ ਹਾਂ ਕਿ ਉਹ ਜਿਹੜਾ ਸਾਰੀ ਕਮਾਈ ਕਿੱਥੋਂ ਕੀਤੀ, ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੀਆਂ ਜੇਬਾਂ ਤੇ ਉਹਦਾ ਬੋਝ ਹੈ ਸਾਰਾ, ਤੇ ਇੰਨੀ ਇੰਨੀ ਜ਼ਮੀਨਾਂ ਵੱਡੀਆਂ ਖਰੀਦ ਕੇ ਫਿਰ ਉੱਥੇ ਵੱਡੀਆਂ ਵੱਡੀਆਂ ਹੋਰ ਇਮਾਰਤਾਂ ਦੀ ਜਿਹੜੀ ਉਸਾਰੀ ਕਰ ਲਈ ਹੈ। ਸੋ ਇਹਦਾ ਜਿਹੜਾ ਸੀ ਇਹਦੇ ਤੇ ਚੈੱਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਐਜੂਕੇਸ਼ਨ ਸਿਸਟਮ ਸੁਧਰੇਗਾ ਤਾਂ ਥੋੜਾ ਵਿੱਦਿਆ ਦੇ ਵਿੱਚ ਵੀ ਸੁਧਾਰ ਆਏਗਾ।
1: ਬਿਲਕੁਲ, ਇਸ ਮੁੱਦੇ ਦੇ ਉੱਤੇ ਉੱਦਾਂ ਦਾ ਬੰਦਾ ਦੁਖੀ ਹਰ ਕੋਈ ਆ, ਗੱਲ ਹਰ ਕੋਈ ਕਰਨਾ ਚਾਹੁੰਦਾ, ਪਰ ਇਹ ਆ ਵੀ ਅੱਗੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੈ, ਅਤੇ ਜਦੋਂ ਖਬਰਾਂ ਦੇ ਵਿੱਚ ਇੱਦਾਂ ਦਾ ਕੁਛ ਸੁਣਨ ਨੂੰ ਮਿਲਦਾ ਇੱਕ ਰਾਹਤ ਜ਼ਰੂਰ ਮਹਿਸੂਸ ਕਰਦੇ ਆ ਲੋਕ, ਕਿਉਂਕਿ ਇੱਕ ਚੀਜ਼ ਤਾਂ ਪੱਕੀ ਹੈ ਕਿ ਹੁਣ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਘਰ ਕਰ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਨਿਆਣੇ ਪੜ੍ਹਾਉਣੇ ਆ। ਉਸ ਪਾਸਿਓਂ ਸ਼ਾਇਦ ਹੁਣ ਆਪਾਂ ਵੇਖੀ ਤਾਂ ਸਾਰਿਆਂ ਦੀ ਸੂਈ ਹਟ ਗਈ ਹੈ ਕਿ ਹੁਣ ਆਪਾਂ ਸਰਕਾਰੀ ਨੂੰ ਵੀ ਕਿਤੇ ਨਾ ਕਿਤੇ ਠੀਕ ਕਰਨਾ, ਹਾਲਾਂਕਿ ਖੁਦ ਆਪ ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਉਹ ਇੱਧਰ ਹੀ ਪੜ੍ਹੇ ਹੋਣ। ਇੱਧਰ ਜੇ ਆਪਾਂ BJP ਦੀ ਗੱਲ ਕਰੀਏ ਤਾਂ ਹੁਣ ਇਸ ਟਾਈਮ ਦੇ ਉੱਤੇ ਰੰਗ ਜਿਹੜੇ ਆ ਆਪਾਂ ਇਹ ਕਹਾਂਗੇ ਕਿ ਦੂਸਰੀਆਂ ਜੋ ਸਟੇਟ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਾਂ ਹੋਰ ਥਾਵਾਂ ਤੋਂ ਹੁੰਦੇ ਹੋਏ ਹੁਣ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੀ ਜਿਹੜਾ ਇਹ ਦੁਫਾੜ ਵੇਖਣ ਨੂੰ ਮਿਲਿਆ। ਹਾਲ ਹੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਈ ਹੈ, ਸੋ ਉਹ ਇੱਕ ਪੈਤੜਾ ਜਾਂ ਉਹ ਫਿਰ ਰੰਗ ਉਹ ਫਿਰ ਇੱਕ ਵਿਉਂਤਬੰਦੀ ਉਹ ਆਪਾਂ ਕਹਿ ਲਈਏ ਵੀ ਇੱਥੇ ਵੀ ਉਹ ਫਾਰਮੂਲਾ ਚੱਲ ਗਿਆ।
0: ਨਹੀਂ ਦੇਖੋ ਇਹ ਗੱਲ ਤਾਂ ਇੱਕ ਬੜੀ ਸਾਫ਼ ਹੈ। ਇੱਕ ਤਾਂ ਇਹਦੇ ਚ ਇਹ ਹੈ ਕਿ ਜਦੋਂ ਇਹ ਇਲੈਕਸ਼ਨ ਹੋ ਹੀ ਰਹੀ ਸੀ ਤੇ ਉਦੋਂ ਵੀ ਜਿਹੜੀ ਸੀ ਇਹ ਵਿੱਚ ਵਿੱਚ ਕਿਤੇ ਕਿਤੇ ਇਹ ਗੱਲ ਚੱਲ ਰਹੀ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਇੱਥੇ ਵੀ ਢੰਗ ਤਰੀਕਾ ਜਿਹੜਾ ਉਹ BJP ਚ ਵਰਤ ਸਕਦੇ। ਚਲੋ ਉਹ ਤਾਂ ਇਹ ਹੈ ਕਿ BJP ਨੂੰ ਇੱਥੇ ਸਪਸ਼ਟ ਬਹੁਮਤ ਮਿਲ ਗਿਆ, ਚੰਗੀਆਂ ਸੀਟਾਂ ਮਿਲ ਗਈਆਂ, ਤੇ ਉਹਦੇ ਕੋਲੇ ਤ੍ਰਿਣਮੂਲ ਕਾਂਗਰਸ ਕੋਲੇ ਜਿਹੜੀਆਂ ਸੀਟਾਂ ਉਹ ਘੱਟ ਰਹਿ ਗਈਆਂ, ਤੇ ਸਪਸ਼ਟ ਬਹੁਮਤ ਮਿਲ ਕੇ ਕੋਈ ਪਰੇਸ਼ਾਨੀ ਜਿਹੜੀ ਨਹੀਂ ਹੋਈ ਪਹਿਲਾਂ, ਕਿਉਂਕਿ ਇਹ ਵੀ ਗੱਲ ਅੰਦਰ ਖਾਤੇ ਕਿਤੇ ਚੱਲ ਰਹੀ ਸੀ ਵੀ ਜੇ ਦੁਬਾਰਾ ਤ੍ਰਿਣਮੂਲ ਕਾਂਗਰਸ ਕਿਤੇ ਮਾਰਜਨ ਜਿਹੜਾ ਹੈਗਾ ਇਹਦੇ ਨਾਲ ਮੈਜੋਰਿਟੀ ਦੇ ਨਾਲ ਥੋੜੀ ਮੈਜੋਰਿਟੀ ਦੇ ਨਾਲ ਜਾਂ 2-4 ਸੀਟਾਂ ਦੇ ਨਾਲ ਸਰਕਾਰ ਬਣਾ ਵੀ ਜਾਂਦੀ ਹੈ ਤਾਂ ਵੀ ਜਿਹੜੀ ਇਹ ਨੌਬਤ ਇੱਥੇ ਆ ਸਕਦੀ ਹੈ, ਜਿਵੇਂ ਮਹਾਰਾਸ਼ਟਰ 'ਚ ਹੋਇਆ, ਇਸ ਤੋਂ ਪਹਿਲਾਂ ਕਰਨਾਟਕਾ ਦੇ ਵਿੱਚ ਵੀ ਇੱਦਾਂ ਹੋਇਆ ਸੀ, ਬਿਹਾਰ ਦੇ ਵਿੱਚ ਵੀ ਹੋਇਆ, ਤੇ ਪਰ ਉਹਦੇ ਬਾਵਜੂਦ ਹੁਣ ਵਿਰੋਧੀ ਧਿਰ 'ਚ ਬੈਠਣ ਦੇ ਮਾਮਲੇ ਨੂੰ ਲੈ ਕੇ ਜਿਹੜਾ ਸੀ ਇਹ ਸਾਰਾ ਜਿਹੜਾ ਇਹ ਗੱਲ ਜਿਹੜੀ ਚੱਲ ਪਈ। ਬਕਾਇਦਾ ਤ੍ਰਿਣਮੂਲ ਕਾਂਗਰਸ ਦੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੇ ਹੈਗੇ ਆ ਕੌਣ ਹੋਏਗਾ ਵਿਰੋਧੀ ਧਿਰ ਦਾ ਨੇਤਾ, ਤੇ ਸਪੀਕਰ ਨੇ ਜਿਹੜਾ ਸੀ ਉਹ ਲੈਟਰ ਹੀ ਨਹੀਂ ਲਿਆ, ਸਪੀਕਰ ਨੇ ਟਾਈਮ ਹੀ ਨਹੀਂ ਦਿੱਤਾ ਮਿਲਣ ਦਾ, ਹਾਲਾਂਕਿ ਕਿਉਂਕਿ ਸਪੀਕਰ ਦਾ ਇਹ ਪ੍ਰੈਰੋਗੇਟਿਵ ਹੈ ਕਿ ਉਹੀ ਜਿਹੜਾ ਮੋਹਰ ਲਾਉਂਦਾ ਕਿ ਵਿਰੋਧੀ ਧਿਰ ਦਾ ਨੇਤਾ ਆਹ ਹੋਏਗਾ ਜਦੋਂ ਵਿਧਾਇਕ ਦਲ ਦੇ ਵਿੱਚ ਚੁਣਿਆ ਗਿਆ, ਤੇ ਇਨ ਬਿਟਵੀਨ ਜਿਹੜਾ ਇਹ ਸਾਰਾ ਕੁਛ ਇਹ ਸ਼ੁਰੂ ਹੋ ਗਿਆ, ਜਿਹਦੇ ਤੇ ਖਾਸ ਕਰਕੇ BJP ਵੱਲੋਂ ਇਹ ਆਇਆ ਕਿ ਦੇਖੋ ਜੀ ਜਿਹੜੀ ਚਿੱਠੀ ਭੇਜੀ ਗਈ ਆ ਉਹਦੇ ਤੇ ਜਾਅਲੀ ਸਾਈਨ ਨੇ, ਉਹਦੇ ਤੇ ਕੁਛ MLA ਦੇ ਏਦਾਂ ਦੇ ਸਾਈਨ ਕੈਪੀਟਲ ਲੈਟਰ ਚ ਨੇ ਏਦਾਂ ਦੇ ਨੇ, ਤੇ ਉੱਥੋਂ ਲੱਗਦਾ ਸੀ ਕਿ ਗੱਲ ਕੋਈ ਅੰਦਰ ਖਾਤੇ ਜਿਹੜੀ ਅੰਦਰੋਂ ਅੰਦਰੀ ਇਹ ਸ਼ੁਰੂ ਹੋ ਗਈ ਆ। ਹਾਲਾਂਕਿ ਪਹਿਲਾਂ ਕਦੇ ਏਦਾਂ ਹੁੰਦੇ ਹੀ ਨਹੀਂ, ਪਾਰਟੀ ਪਹਿਲਾਂ ਹੀ ਸੱਤਾ ਦੇ ਵਿੱਚ ਹੈ, ਉਹਨੇ ਤ੍ਰਿਣਮੂਲ ਕਾਂਗਰਸ ਤੋਂ ਕੀ ਲੈਣਾ, ਵਿਰੋਧੀ ਧਿਰ ਚ ਬੈਠੇ ਹੋ 80 ਬੰਦੇ ਹੋਰ ਜਿਹੜੇ ਬੈਠੇ ਰਹਿਣਗੇ, ਕੀ ਫਰਕ ਪੈਂਦਾ ਉਹਨਾਂ ਦਾ ਨੇਤਾ ਕੋਈ ਵੀ ਹੋਵੇ। ਪਰ ਮੇਰਾ ਖਿਆਲ ਹੈ ਕਿ BJP ਇਹ ਚਾਹੁੰਦੀ ਹੈ ਕਿ ਇੱਥੇ ਹੁਣ ਪੱਕੇ ਤੌਰ ਤੇ ਕੋਈ ਏਦਾਂ ਦਾ ਅਰੇਂਜਮੈਂਟ ਕਰ ਲਿਆ ਜਾਵੇ ਕਿ ਤ੍ਰਿਣਮੂਲ ਕਾਂਗਰਸ ਨੂੰ ਵੀ ਜਿਵੇਂ ਉੱਥੇ ਸ਼ਿਵ ਸੈਨਾ ਨਾਲ ਹੋਇਆ ਜਿਹੜਾ ਮਹਾਰਾਸ਼ਟਰ ਦੇ ਵਿੱਚ ਜਾਂ NCP ਨਾਲ

0: ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹ ਵੀ ਦੋ ਦਫਾੜ ਹੋ ਗਈ ਸੀ, ਤੇ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਬੀਜ ਇੱਕ ਵਾਰੀ ਬੀਜ ਦਿੱਤਾ ਜਾਵੇ ਤਾਂ ਕਿ ਕੋਈ ਸਰਕਾਰ ਜਿਹੜੀ ਦੁਬਾਰਾ ਬੀਜੇਪੀ ਦੇ ਖਿਲਾਫ ਏਦਾਂ ਕੋਈ ਪਾਰਟੀ ਇਕੱਠੇ ਹੋ ਕੇ ਜਾਂ ਕੰਸੋਲੀਡੇਟਡ ਤਰੀਕੇ ਦੇ ਨਾਲ ਖੜੀ ਨਾ ਹੋ ਸਕੇ। ਸੋ ਉਹਦੇ ਚੋਂ ਸਾਰੀ ਗੱਲ ਜਿਹੜੀ ਆ ਉਹ ਨਿਕਲੀ ਆ, ਕਿਉਂਕਿ ਇੰਨੇ ਦਿਨ ਰੇੜਕਾ ਪੈਂਦਾ ਰਿਹਾ, ਵਿਰੋਧੀ ਧਿਰ ਦਾ ਨੇਤਾ ਐਲਾਨਿਆ ਨਹੀਂ ਗਿਆ, ਦੂਜੇ ਪਾਸੇ ਤਿਆਰੀਆਂ ਸ਼ੁਰੂ ਹੋ ਗਈਆਂ, ਤੇ ਫਿਰ ਹੁਣ ਦੂਜੇ ਪਾਸੇ ਜਿਹੜੇ ਵਿਧਾਇਕ ਉਹ 53 ਹੋ ਗਏ, ਤੇ ਹੁਣ ਉਹਨਾਂ ਨੇ ਆਪਣਾ ਜਦੋਂ ਨੇਤਾ ਚੁਣ ਕੇ ਚਿੱਠੀ ਦੇਤੀ, ਝੱਟ ਜਿਹੜਾ ਹੈਗਾ ਸਪੀਕਰ ਨੇ ਉਹਨੂੰ ਮਾਨਤਾ ਵੀ ਦੇਤੀ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਮਾਨਤਾ ਦੇਤੀ। ਤੇ ਸੋ ਇੱਥੋਂ ਹੁਣ ਜਿਹੜੀ ਇੱਕ ਇਹਦੇ ਚ ਇੱਕ ਸਿੱਧੀ ਗੱਲ ਹੋ ਗਈ ਕਿ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਇੱਕ ਵਰਟੀਕਲ ਜਿਹੜੀ ਮਤਲਬ ਕਿ ਸਿੱਧੀ ਜਿਹੜਾ ਦੁਫਾੜ ਹੋਣ ਵਾਲੀ ਜਿਹੜੀ ਗੱਲ ਹੈ, ਸਪਲਿਟ ਜਿਹੜੀ ਵਰਟੀਕਲ ਸਪਲਿਟ ਹੋ ਗਈ ਹੈ, ਤੇ ਉਸ ਤਰ੍ਹਾਂ ਹੁਣ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੋ ਗਈ ਹੈ। ਮੇਰਾ ਖਿਆਲ ਹੈ ਬੜਾ ਇਹਨੂੰ ਸੰਭਾਲਣ ਤੇ ਟਾਈਮ ਲੱਗੇਗਾ, ਤੇ ਜਾਂ ਹਾਲਾਂਕਿ ਜਿਹੜੇ ਮਮਤਾ ਬੈਨਰਜੀ ਨੇ ਉਹ ਬੜੇ ਸੁਲਝੇ ਹੋਏ ਲੀਡਰ ਨੇ, ਐਸੀ ਗੱਲ ਤਾਂ ਨਹੀਂ ਹੈ ਉਹ, ਕਿਉਂਕਿ ਖੁਦ ਆਪ ਵੀ ਕਿਸੇ ਹੋਏ ਕਾਂਗਰਸ ਦੇ ਲੀਡਰ ਰਹੇ ਨੇ, ਤੇ ਜਦੋਂ ਉਹਨਾਂ ਨੇ ਪਾਰਟੀ ਬਣਾਈ ਉਹ ਬੰਗਾਲ ਦੇ ਲੋਕਾਂ ਦੀਆਂ ਆਸਾਂ ਮੰਗਾਂ ਨੂੰ ਦੇਖਦੇ ਪਾਰਟੀ ਬਣਾਈ ਤੇ ਕਾਮਯਾਬ ਵੀ ਰਹੇ, ਤੇ ਹੁਣ ਇਹਨਾਂ ਨੇ ਚਲਾਕੀ ਦੇ ਨਾਲ ਮਮਤਾ ਬੈਨਰਜੀ ਨੂੰ ਉਹਦੇ ਚ ਸਰਪ੍ਰਸਤ ਨਹੀਂ ਸਲਾਹਕਾਰ ਰੱਖ ਲਿਆ, ਮੁੱਖ ਸਲਾਹਕਾਰ ਦੇ ਤੌਰ ਤੇ, ਤੇ ਤਾਂ ਕਿ ਇਹ ਵੀ ਨਾ ਲੱਗੇ ਕਿ ਮਮਤਾ ਬੈਨਰਜੀ ਨੂੰ ਕਿ ਮੇਰੀ ਡਿਸਰਿਸਪੈਕਟ ਹੋਈ ਹੈ ਜਾਂ ਇੱਦਾਂ ਦੀ ਗੱਲ। ਸੋ ਹੁਣ ਅੱਗੋਂ ਇਹ ਗੱਲ ਕਿੱਧਰ ਤੁਰਦੀ ਹੈ ਕਿ ਜਿੱਦਾਂ ਮਮਤਾ ਬੈਨਰਜੀ ਦੇ ਉੱਪਰ ਇਹ ਵੀ ਲਾਇਆ ਜਾ ਰਿਹਾ, ਬੀਜੇਪੀ ਵਾਲਿਆਂ ਤੋਂ ਸੌਖਾ ਹੀ ਹੈ ਕਹਿਣਾ ਪਰਿਵਾਰਵਾਦ ਵਾਲੀ ਗੱਲ, ਕਿਉਂਕਿ ਅਭਿਸ਼ੇਕ ਬੈਨਰਜੀ ਨੂੰ ਅੱਗੇ ਲਾਉਣਾ ਚਾਹੁੰਦੇ ਜਿਹੜਾ ਉਹਨਾਂ ਦਾ ਭਤੀਜਾ, ਤੇ ਸੋ ਇਹ ਸਿਰਫ ਇਸ ਕਰਕੇ ਨਹੀਂ ਕਿ ਉਹਨਾਂ ਦਾ ਭਤੀਜਾ, ਕਿਉਂਕਿ ਅਭਿਸ਼ੇਕ ਬੈਨਰਜੀ ਦਾ ਕੰਮ ਬਹੁਤ ਹੈਗਾ, ਤੇ ਉਹਨਾਂ ਦਾ ਪੋਲੀਟੀਕਲੀ ਉਹਨਾਂ ਦੀ ਜੇ ਆਪਾਂ ਦੇਖਦੇ ਹਾਂ ਕਿ ਬੰਗਾਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਨੈਸ਼ਨਲ ਲੈਵਲ ਤੇ ਵੀ, ਜਦੋਂ ਉਹ ਕਿਸੇ ਜਿਹੜੇ ਹੈਗੇ ਕੋਈ ਸਟੇਟਮੈਂਟ ਦੇਣੀ ਹੈ ਕਿਸੇ ਮੁੱਦੇ ਤੇ ਜਾਂ ਕਿਸੇ ਪੋਲਿਸੀ ਦੇ ਲੈ ਕੇ ਨੈਸ਼ਨਲ ਲੈਵਲ ਤੇ, ਉੱਥੇ ਬਹੁਤ ਸਮਝਦਾਰੀ ਨਾਲ ਉਹ ਜਿਹੜਾ ਬਿਆਨ ਦਿੰਦੇ, ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਇਸ ਪਾਸੇ ਨੂੰ ਹੁਣ ਗੱਲ ਤੁਰ ਪਈ ਹੈ ਉੱਥੇ। ਤੇ ਹੁਣ ਇਹਦੇ ਚ ਕਿਉਂਕਿ ਹੁਣ ਚਲੋ 5 ਸਾਲ ਤਾਂ ਬੀਜੇਪੀ ਦੀ ਉੱਥੇ ਸਰਕਾਰ ਰਹਿਣੀ ਹੈ, ਹੁਣ ਉਦੋਂ ਬਾਅਦ ਨਵੇਂ ਸਿਰੋਂ ਉੱਥੇ ਕਿਵੇਂ ਗੱਲ ਚੱਲਣੀ ਹੈ, ਕੀ ਚੱਲਣਾ ਹੈ, ਤੇ ਉਹ ਹੁਣ ਇੱਕ ਜਿਹੜੀ ਹੈ ਇੱਕ ਵੱਡੀ ਗੱਲ ਹੋਏਗੀ ਜਦੋਂ ਸਪਲਿਟ ਹੋਗੀ, ਕਿਉਂਕਿ ਕਾਂਗਰਸ ਕਿਹਦੇ ਨਾਲ ਹੋਏਗੀ ਤੇ ਦੂਜੇ ਖੱਬੇ ਪੱਖੀ ਪਾਰਟੀਆਂ ਦਾ ਕੀ ਰੋਲ ਹੋਏਗਾ, ਇਹ ਪੱਛਮੀ ਬੰਗਾਲ ਚ ਹੋਰ ਤਰ੍ਹਾਂ ਦੀ ਸਿਚੁਏਸ਼ਨ ਹੋਏਗੀ, ਮਹਾਰਾਸ਼ਟਰ ਵਰਗੀ ਨਹੀਂ ਬਣਨੀ ਉੱਥੇ।
1: ਸੋ ਇੱਧਰ ਜੀ ਇਸ ਸਭ ਕੁਛ ਨੂੰ ਆਪਾਂ ਸਮ ਅਪ ਕਰਕੇ ਵੇਖੀਏ, ਪੰਜਾਬ ਵੱਲ ਲੈ ਕੇ ਆਈਏ, ਤੇ ਸਮੇਂ ਜਿਹੜਾ ਰੌਲਾ ਰੱਪਾ ਪੈ ਰਿਹਾ ਵਾ ਜ਼ਿਆਦਾਤਰ ਅਕਾਲੀ ਦਲ ਤੇ, ਫਿਰ ਦੁਬਾਰਾ ਤੋਂ ਭਾਜਪਾ ਇੱਕ ਹੋ ਸਕਦੇ ਨੇ, ਕੀ ਇਹ ਸਾਰੀਆਂ ਚੀਜ਼ਾਂ ਅਕਾਲੀ ਦਲ ਦੇ ਧਿਆਨ 'ਚ ਨਹੀਂ ਹੋਣਗੀਆਂ, ਜਾਂ ਫਿਰ ਇਹਨਾਂ ਨੂੰ ਇਹ ਲੱਗ ਰਿਹਾ ਹੋਊਗਾ ਕਿ ਇੱਥੇ ਨਹੀਂ, ਡਿਫਰੈਂਟ ਤਰੀਕੇ ਦੇ ਨਾਲ ਮਾਹੌਲ ਚੱਲੂਗਾ, ਇੱਕ ਜਿਹੜਾ ਪੈਤੜਾ ਇੱਕ ਜਿਹੜਾ ਫਾਰਮੂਲਾ ਵਾ ਉਹ ਥਰੂ ਆਊਟ ਇੱਕੋ ਹੀ ਚੱਲਦਾ ਆ ਰਿਹਾ।
0: ਨਹੀਂ ਦੇਖੋ ਅਕਾਲੀ ਦਲ ਦੇ ਸਾਰਾ ਕੁਛ ਹੈਗਾ ਧਿਆਨ ਚ, ਤੇ ਅਕਾਲੀ ਦਲ ਚਾਹੁੰਦਾ ਵੀ ਹੈ ਖਾਸ ਕਰਕੇ ਜਿਹੜਾ ਬਾਦਲ ਦਲ ਹੈ, ਕਿਉਂਕਿ ਹੁਣ ਦੂਜਾ ਗਰੁੱਪ ਤਾਂ ਇੱਕ ਤਰੀਕੇ ਦਾ ਹੌਲੀ ਹੌਲੀ ਹੌਲੀ ਹੌਲੀ ਉਹ ਹੇਠਾਂ ਵੱਲ ਆ ਗਿਆ, ਉਹਦਾ ਗ੍ਰਾਫ ਲੈ ਦੇ ਕੇ ਜਿਹੜੇ ਜੇ ਉਹਦਾ ਜਾਣਾ ਵੀ ਹੈ ਜਿਹੜੇ ਬਿਲਕੁਲ ਬਾਦਲ ਦੇ ਉਲਟ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਅਕਾਲੀ ਦਲ ਬਾਦਲ ਵਾਲੀ ਜਿਹੜੀ ਜਾਂ ਅਕਾਲੀ ਦਲ ਜਿਹੜੀ ਰਵਾਇਤੀ ਨੀਤੀ ਆ ਉਹਨਾਂ ਨੂੰ ਛੱਡ ਕੇ ਬਾਕੀ ਅੰਮ੍ਰਿਤਪਾਲ ਦੇ ਗਰੁੱਪ ਨਾਲ ਜਾ ਸਕਦੇ ਆ, ਉਸ ਪਾਸੇ ਨੂੰ ਤੁਰ ਸਕਦੇ ਆ, ਇਹ ਕੋਈ ਵੱਡੀ ਗੱਲ ਨਹੀਂ। ਪਰ ਇਹ ਹੈਗਾ ਕਿ ਈਵਨ ਸੁਖਬੀਰ ਸਿੰਘ ਬਾਦਲ ਵੀ ਅੰਦਰ ਖਾਤੇ ਹੈ ਕਿ ਬੀਜੇਪੀ ਨਾਲ ਕੀਤਾ ਜਾਵੇ, ਪਰ ਅਜੇ ਇਸ ਸਟੇਜ ਤੇ ਨਹੀਂ, ਕਿਉਂਕਿ ਜੇ ਹੁਣ ਉਹ ਕਰਦੇ ਆ ਤਾਂ ਬੀਜੇਪੀ ਸੀਟਾਂ ਬਹੁਤ ਮੰਗਦੀ ਹੈ, ਬੀਜੇਪੀ ਕਹਿੰਦੀ ਹੈ ਕਿ ਅੱਧ ਤੋਂ ਵੱਧ ਸਾਨੂੰ ਦਿੱਤਾ ਜਾਵੇ, ਸਾਨੂੰ ਹੁਣ ਵੱਡੇ ਭਾਈ ਵਾਲਾ ਜਿਹੜਾ ਸੀ ਉਹ ਦਿੱਤਾ ਜਾਵੇ। ਤੇ ਨਾਲ ਗੱਲ ਇਹ ਵੀ ਹੈ ਕਿ ਜੇ ਇਹ ਇਕੱਠੇ ਨਹੀਂ ਹੁੰਦੇ ਅੱਡ ਅੱਡ ਜਿੱਤਦੇ ਤਾਂ ਇਹਨਾਂ ਦਾ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਉਦੋਂ ਪਿਛਲੀਆਂ 'ਚ ਹਾਰ ਰਿਹਾ ਜਾਂ ਹੁਣ ਅਸੀਂ ਹਾਲੀਆ ਦੇਖਦੇ ਹਾਂ ਮਿਊਂਸਪਲ ਚੋਣਾਂ ਦੇ ਵਿੱਚ ਹਾਰ ਰਿਹਾ, ਫਿਰ ਉਸ ਤਰ੍ਹਾਂ ਦਾ ਹਾਲ ਹੀ ਲਈ ਜਿਹੜਾ ਰਹਿਣਾ ਇੱਥੇ, ਸਿਰਫ ਇਹ ਵੀ ਪ੍ਰਧਾਨ ਬਦਲਣ ਨਾਲ ਜਾਂ ਕੋਈ ਬੰਦੇ ਲਾਉਣ ਦੇ ਨਾਲ ਇੱਦਾਂ ਜਿਹੜੀ ਉਹ ਇਹ ਨਹੀਂ ਕਿ ਇਹਦੇ ਨਾਲ ਕੋਈ ਗੱਲ ਜਿਹੜੀ ਆ ਉਹ ਇਹ ਠੀਕ ਹੋ ਜਾਊਗੀ ਜਾਂ ਸਿੱਧੀ ਹੋ ਜਾਊਗੀ, ਕਿਉਂਕਿ ਖੁਦ ਇਹਦੇ ਨਾਲ ਬੀਜੇਪੀ ਦੇ ਆਪਣੇ ਅੰਦਰ ਇੱਦਾਂ ਦੀ ਗੱਲ ਚੱਲਣੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਤਾਂ ਬੀਜੇਪੀ ਨਾਲ ਹਾਂ ਵੈਸੇ ਤਾਂ, ਤੇ ਮੈਂ ਕਮਿਟਡ ਹਾਂ, ਤੇ ਪਰ ਉਹ ਕਹਿੰਦੇ ਵੀ ਪ੍ਰਧਾਨ ਇਹਨਾਂ ਨੇ ਗਲਤ ਬਣਾਤਾ, ਉਹ ਕਾਮਯਾਬ ਨਹੀਂ ਹੋਣਾ, ਨਾਲ ਗੱਲ ਇਹ ਵੀ ਕਹਿ ਰਹੇ ਆ ਉਹ। ਇਸੇ ਤਰ੍ਹਾਂ ਭਾਵੇਂ ਬੋਲਣ ਨਾ ਜਿਹੜੇ ਦੂਜੇ ਪੁਰਾਣੇ ਸਟਾਂਚ ਜਿਹੜੇ ਬੀਜੇਪੀ ਲੀਡਰ ਨੇ, ਕਿਉਂਕਿ ਕੇਵਲ ਢਿੱਲੋਂ ਤਾਂ ਆਪ ਕਾਂਗਰਸ ਚੋਂ ਆਏ ਹੋਏ ਨੇ ਜਿਵੇਂ ਜਾਖੜ ਆਏ ਹੋਏ ਨੇ ਜਾਂ ਕੈਪਟਨ ਆਏ ਹੋਏ ਨੇ, ਪਰ ਜਿਹੜੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਸ ਇਲਾਕੇ ਤੋਂ ਜਿਹੜੇ ਹੁਣ ਬੈਠੇ ਹੋਏ ਨੇ ਜਾਂ ਕਦੇ ਥੋੜਾ ਮੋਟਾ ਕਿਸੇ ਫੰਕਸ਼ਨ ਚ ਆ ਗਏ ਜਾਂ ਨਾ ਆ ਗਏ, ਉਹਨਾਂ ਦੇ ਵੀ ਅੰਦਰ ਖਾਤੇ ਤਾਂ ਕਿਤੇ ਗੱਲ ਹੋਣੀ ਹੈ ਕਿ ਸਾਨੂੰ ਅੱਗੇ ਲੱਗਣਾ ਚਾਹੀਦਾ ਹੈ ਜਾਂ ਸਾਨੂੰ ਅੱਗੇ ਲਾਉਣ ਲੱਗਣ ਦਾ ਮੌਕਾ ਦੇਣਾ ਚਾਹੀਦਾ ਜਿਹੜਾ ਨਹੀਂ ਮਿਲਿਆ।
1: ਨਹੀਂ ਮੈਂ ਉਹੀ ਮੇਰੇ ਸਵਾਲ ਦਾ ਮਤਲਬ ਇਹ ਵੀ ਸੀ ਕਿ ਜਿੱਦਾਂ ਬਾਕੀ ਥਾਵਾਂ ਦੇ ਉੱਤੇ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਵਾ ਲਾਗੇ ਕਰਕੇ ਗੱਲ ਲਾ ਕੇ, ਜੇ ਨਹੀਂ ਵੀ ਲਾਗੇ ਆਏ ਤਾਂ ਤਾਂ ਵੀ ਹੋਰ ਹੋਰ ਤਰੀਕਿਆਂ ਦੇ ਨਾਲ। ਇੱਥੇ ਹੁਣ ਕੀ ਅਕਾਲੀ ਦਲ ਦੇ ਚੀਜ਼ਾਂ ਧਿਆਨ 'ਚ ਨਹੀਂ ਹੋਣਗੀਆਂ ਕਿ ਉਹਦੇ ਨਾਲ ਉਹਨਾਂ ਦਾ ਵੀ ਗ੍ਰਾਫ ਥੱਲੇ ਜਾ ਸਕਦਾ, ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਦੁਫਾੜ ਪੈ ਸਕਦੇ ਨੇ ਜੋ ਕਿ ਪਏ ਹੀ ਨੇ, ਹੋਰ ਜ਼ਿਆਦਾ ਇਹ ਚੀਜ਼ ਵੱਧ ਜੇ ਪਾਰਟੀ ਜਿੱਥੇ ਸਟੈਂਡ ਹੋਣ ਦੀ ਕੋਸ਼ਿਸ਼ ਕਰ ਰਹੀ ਆ ਉੱਥੇ ਬੀਜੇਪੀ ਆਪਣਾ ਆਧਾਰ ਵਧਾ ਕੇ ਇਹਨਾਂ ਨੂੰ ਹੋਰ ਜ਼ਿਆਦਾ ਹਾਸ਼ੀਏ 'ਤੇ ਲੈ ਜੇ?
0: ਨਹੀਂ ਦੇਖੋ, ਬੀਜੇਪੀ ਦਾ ਜਿੰਨਾ ਕੁ ਆਧਾਰ ਵਧਣਾ ਸੀ ਇੱਥੇ ਉਹ ਵੱਧ ਗਿਆ। ਹੁਣ ਇਹਨਾਂ ਚੋਣਾਂ ਚੋਂ ਉਹਨਾਂ ਨੂੰ ਵੀ ਖੁਦ ਨੂੰ ਵੀ ਇਹ ਸਾਹਮਣੇ ਆ ਗਈ ਗੱਲ ਕਿ ਏਦਾਂ ਜਿਹੜੀ ਇੱਥੇ ਗੱਲ ਇਹ ਚੱਲ ਨਹੀਂ ਸਕਦੀ। ਇੱਕ ਕਾਰਨ ਤਾਂ ਉਹਦਾ ਇਹ ਹੈ ਕਿ ਪੰਜਾਬ ਦੇ ਨਾਲ ਪਿਛਲੇ ਲਗਾਤਾਰ, ਕਿਉਂਕਿ ਇਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਹੁਣ ਪਿਛਲੇ 4 ਸਾਲ ਤੋਂ ਵੱਧ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਤੇ ਵਿੱਚੋਂ ਜਿਹੜਾ ਸੀ ਉਹ ਕਿਸਾਨ ਅੰਦੋਲਨ ਵੀ ਚੱਲਿਆ, ਪਰ ਇਹ ਪੰਜਾਬ ਨੂੰ ਦਿੱਤਾ ਕੁਛ ਨੀ ਬੀਜੇਪੀ ਨੇ। ਤੇ ਪੰਜਾਬ ਦੇ ਬਹੁਤ ਸਾਰਾ ਪੈਸੇ ਫੰਡ ਰੋਕ ਰੱਖੇ ਨੇ, ਕੋਈ ਵੱਡਾ ਪ੍ਰੋਜੈਕਟ ਨੀ ਜਿਹਦੇ ਤੇ ਕਹਿ ਸਕਣ ਕਿ ਆਹ ਕੇਂਦਰ ਸਰਕਾਰ ਦੀ ਜਿਹੜੀ ਗੱਲ ਹੈ। ਸਿਰਫ ਜਿਹੜੀਆਂ ਲੀਡਰਾਂ ਦੇ ਬਿਆਨ ਦੇਣ ਨਾਲ ਤਾਂ ਕੁਛ ਨੀ ਹੁੰਦਾ ਨਾ ਜੀ, ਭਾਵੇਂ ਤਰੁਣ ਚੁੱਗ ਬਿਆਨ ਦੇ ਦੇਣ, ਭਾਵੇਂ ਕੇਵਲ ਢਿੱਲੋਂ ਦੇ ਦੇਣ, ਭਾਵੇਂ ਜਿਹੜੇ ਜਾਖੜ ਸਾਹਿਬ ਬਿਆਨ ਦੇ ਦੇਣ, ਕੱਲ ਇਹ ਵੀ ਲੋਕਾਂ ਨੂੰ ਤਾਂ ਦਿਸਦਾ ਨਾ ਵੀ ਇੱਥੇ ਕੁਛ ਨੀ ਹੋਇਆ, ਕੁਛ ਨੀ ਕੀਤਾ। ਇਨਫਰਾਸਟਰਕਚਰ ਜਿਹੜਾ ਸਾਡਾ ਰੂਰਲ ਇਨਫਰਾਸਟਰਕਚਰ ਦਾ ਫੰਡ ਰੋਕਣ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਸਾਰੇ ਇਸ਼ੂ ਨੇ। ਤੇ ਹੁਣ ਪੋਲੀਟੀਕਲੀ ਫਿਰ ਉਹ ਕਿੰਨਾ ਕੁ ਜਿਹੜਾ ਸੀ ਅੱਗੇ ਸਰਗਰਮ ਜਿਹੜਾ ਹੋ ਸਕਦੇ, ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਚਿਰ ਜਿਹੜੀ ਪਾਰਟੀ ਪਿੰਡਾਂ 'ਚ ਨਹੀਂ ਜਾਂਦੀ, ਕਿਉਂਕਿ ਇੱਕ ਤਾਂ ਫੈਸਲਾ ਪੇਂਡੂ ਵੋਟ ਨੇ ਕਰਨਾ ਹੁੰਦਾ ਜਿਹੜੀ ਵੱਧ ਪੋਲ ਹੁੰਦੀ ਹੈ, ਤੇ ਉਹ ਉਹਨਾਂ ਚਿਰ ਉਹਦੀ ਗੱਲ ਕਿਤੇ ਪੈਰ ਉਹ ਲੱਗ ਨਹੀਂ ਸਕਦੇ। ਤੇ ਹੁਣ ਅਕਾਲੀ ਦਲ ਦੇ ਵਿੱਚ ਵੀ ਜਿੰਨਾ ਕੁ ਉਹਨਾਂ ਨੇ ਬੰਦੇ ਬੁੰਦੇ ਖਿੱਚਣੇ ਸੀ ਇੱਧਰ ਰਲ ਗਏ, ਤੇ ਜਾਂ ਉਹਨਾਂ ਨੂੰ ਹੁਣ ਜਿਹੜਾ ਇਹ ਲੱਗਦਾ ਹੈ ਕਿ ਜੇ ਇੱਥੇ ਕੋਈ ਗੱਲ ਚੱਲ ਸਕਦੀ ਹੈ ਪੋਲੀਟੀਕਲ, ਤਾਂ ਸੁਖਬੀਰ ਬਾਦਲ ਨਾਲ ਸਮਝੌਤਾ ਹੁੰਦਾ ਤਾਂ ਹੀ ਚੱਲ ਸਕਦੀ ਹੈ। ਹੁਣ ਉਧਰ ਨੂੰ ਉਹ ਕਿੰਨਾ ਕੁ ਹੱਥ ਫੜਾਉਂਦੇ ਆ, ਤੇ ਜਾਂ ਉਹ ਤਾਂ ਹੁਣ ਬਿਲਕੁਲ ਜਦੋਂ ਚੋਣਾਂ ਨੇੜੇ ਆ ਗਈਆਂ ਉਦੋਂ ਇਹ ਜਿਹੜੀ ਪਿਕਚਰ ਉਹ ਕਲੀਅਰ ਹੋਏਗੀ।
1: ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕਿ ਕੀ ਬਣਦਾ ਕਿੱਦਾਂ ਬਣਦਾ। ਅਤੇ ਫਿਲਹਾਲ ਲੋਕਾਂ ਨੇ ਇੰਟਰਸਟ ਲੈਣਾ ਜ਼ਰੂਰ ਸ਼ੁਰੂ ਕਰਤਾ ਇਹਨਾਂ ਖਬਰਾਂ ਦੇ ਵਿੱਚ, ਇਹਨਾਂ ਅਪਡੇਟਸ ਵਿੱਚ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੀ।
0: ਹਾਂਜੀ, ਧੰਨਵਾਦ
1: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674। ਜੇ ਅਗਲੇ ਹਿੱਸੇ ਦੇ ਵਿੱਚ ਦੋਸਤੋ ਗੱਲਬਾਤ ਪ੍ਰੋਗਰਾਮ ਆਪਾਂ ਸੁਣਾਂਗੇ, ਜੂਨ ਦਾ ਮਹੀਨਾ ਚੱਲ ਰਿਹਾ ਪਹਿਲਾ ਇਹ ਹਫ਼ਤਾ, ਉਹ ਹਫ਼ਤਾ ਜਦੋਂ ਜੂਨ 84 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ। ਸੋ ਇਹਨਾਂ ਦਿਨਾਂ ਦਾ ਇਤਿਹਾਸ ਤੁਹਾਡੇ ਨਾਲ ਲਗਾਤਾਰ ਰੋਜ਼ਾਨਾ ਲੜੀਵਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਸੋ ਅੱਜ ਦੇ ਦਿਨ ਵੀ ਯਾਨੀ ਕਿ 4 ਜੂਨ ਨੂੰ ਕੀ ਕੁਛ ਹੋਇਆ ਵਾਪਰਿਆ, ਸੋ ਉਹ ਵੀ ਅਗਲੇ ਹਿੱਸੇ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝਾ ਕਰਾਂਗੇ ਇੱਕ ਛੋਟੇ ਜਿਹੇ ਵਪਾਰਕ ਵਕਫੇ ਤੋਂ ਬਾਅਦ। ਮੈਨੂੰ ਦਿਓ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
5: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
4: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8330-11 ਔਰ ਵਿਜ਼ਿਟ uvfinancial.com.au।
6: ਰੇਡੀਓ ਹਾਂਜੀ ਸੁਣ ਰਹੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਦੀਦਾਰ ਸਿੰਘ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਜੂਨ 1984 ਈਸਵੀ ਦੇ ਵਿੱਚ ਵਾਪਰੇ ਹੋਏ ਘੱਲੂਘਾਰੇ ਦੇ ਇਤਿਹਾਸ ਨੂੰ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਹਾਂ। 1, 2 ਤੇ 3 ਜੂਨ ਦੀਆਂ ਘਟਨਾਵਾਂ ਆਪ ਜੀ ਦੇ ਨਾਲ ਪਿਛਲੇ ਦਿਨੀ ਸਾਂਝੀਆਂ ਕੀਤੀਆਂ ਗਈਆਂ। 4 ਜੂਨ 1984 ਨੂੰ ਜੋ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੋਇਆ, ਕਿਉਂਕਿ ਇਸੇ ਦਿਨ ਤੋਂ ਹੀ ਲਗਭਗ ਸਾਰਾ ਦਿਨ ਗੋਲੀਬਾਰੀ ਜਿਹੜੀ ਹੈ ਉਹ ਚੱਲਦੀ ਰਹੀ। ਟੈਂਕਾਂ ਤੋਪਾਂ ਅਤੇ ਮਸ਼ੀਨ ਗੰਨਾਂ ਦੇ ਨਾਲ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਹੁੰਦੇ ਰਹੇ। 3 ਜੂਨ ਨੂੰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਦੇ ਲਈ ਬੇਅੰਤ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਈਆਂ ਹੋਈਆਂ ਸਨ। ਜਦੋਂ ਸ਼ਾਮ ਨੂੰ ਫਿਰ ਦੁਬਾਰਾ ਕਰਫਿਊ ਦਾ ਐਲਾਨ ਕੀਤਾ ਜਾਂਦਾ ਅਤੇ ਸੰਗਤਾਂ ਘਰ ਜਾਣ ਦੀ ਬਜਾਏ ਸਗੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਘਿਰੀਆਂ ਰਹਿ ਗਈਆਂ। 4 ਜੂਨ ਅੰਮ੍ਰਿਤ ਵੇਲੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗਿਆਨੀ ਪ੍ਰੀਤਮ ਸਿੰਘ ਜੀ ਦੇ ਵੱਲੋਂ ਕੀਤਾ ਗਿਆ। ਉਸ ਤੋਂ ਉਪਰੰਤ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਲਈ ਬੇਅੰਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਪਾਲਕੀ ਸਾਹਿਬ ਦੀ ਸੇਵਾ ਕਰਦੀਆਂ ਹਨ। ਇਸ ਸੰਗਤ ਦੇ ਵਿੱਚ ਜਨਰਲ ਸੁਬੇਗ ਸਿੰਘ ਜੀ ਨੇ ਵੀ ਅੱਜ ਸੇਵਾ ਨਿਭਾਈ। ਪਾਲਕੀ ਜਿਉਂ ਹੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਗਿਆਨੀ ਪੂਰਨ ਸਿੰਘ ਜੀ ਦੇ ਵੱਲੋਂ ਕੀਤਾ ਗਿਆ। ਮੁਖਵਾਕ ਦੀ ਸੇਵਾ ਉਹਨਾਂ ਦੇ ਵੱਲੋਂ ਕੀਤੀ ਗਈ। ਪ੍ਰਕਾਸ਼ ਤੋਂ ਬਾਅਦ ਜਦੋਂ ਸੰਗਤਾਂ ਹਰਿਮੰਦਰ ਸਾਹਿਬ ਤੋਂ ਵਾਪਸ ਆਉਂਦਿਆਂ ਦਰਸ਼ਨੀ ਡਿਉੜੀ ਤੱਕ ਪਹੁੰਚਦੀਆਂ ਨੇ, ਉਸ ਸਮੇਂ ਹੀ ਲਗਭਗ 4:30 'ਤੇ ਇੱਕ ਗੋਲਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰਲੇ ਗੁੰਬਦ ਨੂੰ ਆ ਕੇ ਵੱਜਦਾ ਹੈ। ਇਹ ਗੋਲਾ ਵੱਜਣ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਦੀਆਂ ਕਿੰਕਰੀਆਂ ਉੱਡ ਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਜੋ ਵਿਹੜਾ ਹੈ ਉੱਥੇ ਆ ਜਾਂਦੀਆਂ ਨੇ। ਵਾਪਸ ਜਾ ਰਹੀ ਸੰਗਤ ਦੇ ਵਿੱਚ ਜਨਰਲ ਸੁਬੇਗ ਸਿੰਘ ਜੀ ਵੀ ਸ਼ਾਮਿਲ ਸਨ। ਜਦੋਂ ਇਹ ਬੰਬ ਆ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆ ਕੇ ਲੱਗਦਾ ਹੈ ਅਤੇ ਭਾਈ ਸੁਬੇਗ ਸਿੰਘ ਜੀ ਨੂੰ ਬਹੁਤਾ ਸਮਾਂ ਨਹੀਂ ਲੱਗਿਆ ਜਦੋਂ ਉਹਨਾਂ ਨੇ ਸਮਝ ਲਿਆ ਸੀ ਕਿ ਭਾਰਤੀ ਫੌਜ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਹੀ ਜੋ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਹਮਲਾ ਲਗਭਗ ਸਾਰਾ ਦਿਨ ਹੀ ਚੱਲਦਾ ਰਿਹਾ। 4 ਜੂਨ 1984 ਵਾਲੇ ਦਿਨ ਜਿੱਥੇ ਭਾਰਤੀ ਫੌਜ ਦੇ ਵੱਲੋਂ ਛੋਟੀਆਂ ਬੰਦੂਕਾਂ ਦੇ ਨਾਲ ਹਮਲੇ ਕੀਤੇ ਗਏ, ਉੱਥੇ ਹੀ ਟੈਂਕਾਂ ਤੋਪਾਂ ਅਤੇ ਮਸ਼ੀਨ ਗੰਨਾਂ ਦੇ ਨਾਲ ਵੀ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲੇ ਕੀਤੇ ਗਏ। ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਹਾਜ਼ਰ ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸਨ ਉਹਨਾਂ ਨੇ ਭਾਈ ਜਨਰਲ ਸੁਬੇਗ ਸਿੰਘ ਜੀ ਦੇ ਵੱਲੋਂ ਜਿਹੜੀ ਮੋਰਚਾਬੰਦੀ ਕੀਤੀ ਗਈ ਸੀ ਉਹਨਾਂ ਮੋਰਚਿਆਂ ਨੂੰ ਬੜੀ ਫੁਰਤੀ ਦੇ ਨਾਲ ਸੰਭਾਲਿਆ। ਗਿਆਨੀ ਜਰਨੈਲ ਸਿੰਘ ਜੀ ਦੇ ਵੱਲੋਂ ਭਾਈ ਰਿਸ਼ਪਾਲ ਸਿੰਘ ਪੀਏ, ਭਾਈ ਅਮਰੀਕ ਸਿੰਘ, ਭਾਈ ਰਾਮ ਸਿੰਘ ਜੀ ਨੂੰ ਇਹ ਵਚਨ ਕੀਤੇ ਗਏ ਕਿ ਜਿੰਨਾ ਵੀ ਸਿੰਘਾਂ ਦੀ ਰਿਹਾਇਸ਼ ਦਰਬਾਰ ਸਾਹਿਬ ਵਿਖੇ ਹੈ ਜਾਂ ਸਰਾਵਾਂ ਦੇ ਵਿੱਚ ਹੈ ਉਹਨਾਂ ਨੂੰ ਇਹ ਅਪੀਲ ਕੀਤੀ ਜਾਵੇ ਕਿ ਉਹ ਆਪਣੀਆਂ ਬੀਬੀਆਂ ਅਤੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ। ਕੁਝ ਕੁ ਸਿੰਘ ਆਪਣੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਜੀ ਜਿਹੜੇ ਮੰਜੀ ਸਾਹਿਬ ਦੇ ਕਥਾਵਾਚਕ ਨੇ ਉਹਨਾਂ ਦੇ ਘਰ, ਗਿਆਨੀ ਪ੍ਰੀਤਮ ਸਿੰਘ ਦੇ ਘਰ, ਗਿਆਨੀ ਪੂਰਨ ਸਿੰਘ ਦੇ ਘਰ ਪਹੁੰਚਾ ਕੇ ਆਉਂਦੇ ਨੇ, ਪਰ ਕੁਝ ਬੀਬੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੀ ਉਹਨਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਸਮਾਂ ਬਤੀਤ ਹੋਇਆ ਜਿੱਥੇ ਇੱਕ ਪਾਸੇ ਗੁਰੂ ਕੇ ਲਾਲ ਭਾਰਤੀ ਫੌਜ ਦੇ ਨਾਲ ਜੂਝਣ ਦੇ ਲਈ ਤਿਆਰੀਆਂ ਕਰ ਰਹੇ ਸਨ, ਉੱਥੇ ਹੀ ਦੂਜੇ ਪਾਸੇ ਭਾਰਤੀ ਫੌਜ ਦੇ ਵੱਡੇ ਆਗੂ ਕੁਲਦੀਪ ਬਰਾੜ, ਸੁੰਦਰ ਜੀ, ਰਣਜੀਤ ਦਿਆਲ ਵਰਗੇ ਜਿਹੜੇ ਲੈਫਟੀਨੈਂਟ ਜਨਰਲ ਉੱਥੇ ਨੇ ਉਹ ਇਹ ਸੋਚ ਰਹੇ ਨੇ ਕਿ ਕੁਝ ਕੁ ਸਮੇਂ ਦੇ ਵਿੱਚ ਹੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਜਾਂ ਤਾਂ ਗ੍ਰਿਫਤਾਰ ਕਰ ਲਵਾਂਗੇ ਜਾਂ ਫਿਰ ਜਿਹੜਾ ਹੈ ਉਹ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਣਗੇ। ਕੁਝ ਕੁ ਸਿਪਾਹੀਆਂ ਦੇ ਵੱਲੋਂ ਇਹਨਾਂ ਵੱਡੇ ਆਗੂਆਂ ਨੂੰ ਬੇਨਤੀ ਵੀ ਕੀਤੀ ਗਈ ਕਿ ਕੱਲ੍ਹ ਤੋਂ ਜਿਹੜੀਆਂ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਰਹਿ ਗਈਆਂ ਨੇ ਉਹਨਾਂ ਸੰਗਤਾਂ ਨੂੰ ਬਾਹਰ ਜਾਣ ਦਾ ਮੌਕਾ ਦਿੱਤਾ ਜਾਵੇ, ਪਰ ਕੁਲਦੀਪ ਬਰਾੜ ਦੇ ਵੱਲੋਂ ਇਹ ਆਖਿਆ ਗਿਆ ਕਿ ਜਦੋਂ ਤੋਪਾਂ ਦੀ ਗੜਗੜਾਹਟ ਹੋਵੇਗੀ ਅਤੇ ਵੱਡੇ ਗੋਲੇ ਜਾ ਕੇ ਕੰਪਲੈਕਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਵੱਜਣਗੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿੰਨੇ ਵੀ ਸਿੰਘ ਨੇ ਉਹ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਣਗੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਵਰਗੇ ਗੁਰੂ ਕੇ ਸਿੱਖ ਆਪਣੀਆਂ ਜਾਨਾਂ 'ਤੇ ਵਾਰ ਦੇਣਗੇ ਪਰ ਕਦੇ ਵੀ ਆਤਮ ਸਮਰਪਣ ਨਹੀਂ ਕਰਨਗੇ। ਸੋ ਇਸ ਪ੍ਰਕਾਰ ਭਾਰਤੀ ਫੌਜ ਦੇ ਵੱਲੋਂ ਵੀ ਆਪਣੀ ਮੋਰਚਾਬੰਦੀ ਦੀ ਦੇਖ ਰੇਖ ਦੁਬਾਰਾ ਤੋਂ ਕੀਤੀ ਗਈ ਅਤੇ ਜਿਹੜੀਆਂ ਵੱਡੀਆਂ ਇਮਾਰਤਾਂ ਦੇ ਉੱਪਰ ਗੁਰੂ ਕੇ ਸਿੰਘਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ। 1 ਤਰੀਕ ਨੂੰ ਜਦੋਂ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਉੱਚੀਆਂ ਇਮਾਰਤਾਂ ਤੋਂ ਹੇਠਾਂ ਵਾਲੀਆਂ ਮੰਜ਼ਲਾਂ ਸਨ ਜਿਹੜੀਆਂ, ਉਹਨਾਂ ਮੰਜ਼ਲਾਂ ਦੇ ਵਿੱਚ ਦੁਬਾਰਾ ਤੋਂ ਸਿੰਘਾਂ ਦੇ ਵੱਲੋਂ ਮੋਰਚਾਬੰਦੀ ਕੀਤੀ ਜਾਂਦੀ ਹੈ ਜਿਸ ਦੀ ਅਗਵਾਈ ਜਨਰਲ ਸ਼ੁਬੇਗ ਸਿੰਘ ਜੀ ਕਰ ਰਹੇ ਸਨ। ਇਸੇ ਤਰ੍ਹਾਂ ਹੀ ਸਾਰਾ ਦਿਨ ਬਤੀਤ ਹੋ ਗਿਆ, ਭਾਰਤੀ ਫੌਜ ਦੇ ਵੱਲੋਂ ਗੋਲੀਬਾਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਰਹਿੰਦੀ ਹੈ। ਸ਼ਾਮ ਦੇ ਵੇਲੇ ਜਦੋਂ ਰਹਿਰਾਸ ਦਾ ਸਮਾਂ ਹੋਇਆ ਅਤੇ ਗਿਆਨੀ ਜਰਨੈਲ ਸਿੰਘ ਜੀ ਦੇ ਵੱਲੋਂ ਭਾਈ ਮੁਖਤਿਆਰ ਸਿੰਘ ਮੁਖੀ ਨੂੰ ਇਹ ਆਖਿਆ ਜਾਂਦਾ ਹੈ ਕਿ ਤੁਸੀਂ ਸੋਧਰ ਦੀ ਚੌਂਕੀ ਅਤੇ ਜੋ ਰਹਿਰਾਸ ਸਾਹਿਬ ਦਾ ਪਾਠ ਹੈ ਉਸ ਦੀ ਸੇਵਾ ਨਿਭਾਓਗੇ। ਇਹ ਸਾਰਾ ਕੁਝ ਸੁਣ ਕੇ ਸਿੰਘ ਜਦੋਂ ਹੈਰਾਨ ਰਹਿ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅਤੇ ਸੰਤਾਂ ਨੂੰ ਸਵਾਲ ਕਰਦੇ ਨੇ ਕਿ ਇੱਕ ਪਾਸੇ ਤਾਂ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ, ਇਸ ਤਰ੍ਹਾਂ ਦੀ ਹਾਲਤ ਹੈ ਅਤੇ ਤੁਸੀਂ ਸਾਨੂੰ ਪਾਠ ਕਰਨ ਲਈ ਕਹਿ ਰਹੇ ਹੋ। ਉਸ ਸਮੇਂ ਫਿਰ ਗਿਆਨੀ ਜਰਨੈਲ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਆਖਿਆ ਸੀ ਕਿ ਜਦੋਂ ਸਰਸਾ ਨਦੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੁਗਲ ਹਕੂਮਤ ਦੇ ਵੱਲੋਂ ਘੇਰਾ ਪਾਇਆ ਗਿਆ ਜਾਂ ਉਹਨਾਂ ਦਾ ਪਿੱਛਾ ਕੀਤਾ ਗਿਆ ਸੀ ਅਤੇ ਸਰਸਾ ਦੇ ਕੰਢੇ 'ਤੇ ਵੀ ਗੁਰੂ ਸਾਹਿਬ ਜੀ ਨੇ ਮਰਿਆਦਾ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਸੀ, ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਉਹ ਉਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ। ਐਸੇ ਬਚਨ ਸੁਣ ਕੇ ਸਿੱਖ ਬੜੇ ਨਿਡਰ ਅਤੇ ਬੇਖੌਫ ਹੋ ਕੇ ਜਿੱਥੇ ਗੁਰੂ ਕੀ ਬਾਣੀ ਪੜ੍ਹਦੇ ਨੇ ਉੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਣ। ਸੋ ਇਸ ਤਰ੍ਹਾਂ 4 ਜੂਨ 1984 ਈਸਵੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜੋ ਹੈ ਉਹ ਗੋਲੀਬਾਰੀ ਹੁੰਦੀ ਰਹੀ। ਸ਼ਾਮ ਨੂੰ ਦੁਬਾਰਾ ਐਲਾਨ ਹੁੰਦਾ ਹੈ ਕਿ ਹੁਣ 36 ਘੰਟਿਆਂ ਦਾ ਜਿਹੜਾ ਉਹ ਕਰਫਿਊ ਲਗਾ ਦਿੱਤਾ ਗਿਆ। ਕੁਝ ਕੁ ਲੇਖਕ ਲਿਖਦੇ ਨੇ ਕਿ ਕਰਫਿਊ ਦੇ ਵਿੱਚ ਢਿੱਲ ਵੀ ਦਿੱਤੀ ਗਈ ਅਤੇ ਕੁਝ ਸੰਗਤਾਂ ਜਿਹੜੀਆਂ ਉਹ ਬਾਹਰ ਵੀ ਚਲੀਆਂ ਗਈਆਂ, ਪਰ ਜਿਹੜੇ ਜਿਹੜੇ ਵੀ ਸ਼ਰਧਾਲੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਗਏ ਉਹਨਾਂ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਬੜੀ ਬਦਸਲੂਕੀ ਕੀਤੀ ਗਈ। 9 ਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਜਿਹੜੇ ਨੇ ਉਹ ਉਹਨਾਂ ਦੇ ਨਾਲ ਕੀਤੇ ਗਏ। ਇਸ ਤਰ੍ਹਾਂ 4 ਜੂਨ 1984 ਦਾ ਦਿਨ ਬਤੀਤ ਹੁੰਦਾ ਹੈ। ਹਰਿਮੰਦਰ ਸਾਹਿਬ ਦੇ ਕੰਪਲੈਕਸ ਨੂੰ 4 ਜੂਨ ਦੇ ਦਿਨ ਪਾਣੀ ਦੀ ਸਪਲਾਈ ਅਤੇ ਬਿਜਲੀ ਦੀ ਸਪਲਾਈ ਤੋਂ ਜਿਹੜਾ ਹੈ ਉਹ ਵੱਖ ਕਰ ਦਿੱਤਾ ਜਾਂਦਾ ਹੈ। ਕੰਪਲੈਕਸ ਦੇ ਅੰਦਰ ਨਾ ਤਾਂ ਪਾਣੀ ਆ ਰਿਹਾ ਸੀ ਅਤੇ ਨਾ ਹੀ ਬਿਜਲੀ ਆ ਰਹੀ ਸੀ। ਇਸ ਤਰ੍ਹਾਂ ਦੇ ਹਾਲਾਤ 4 ਜੂਨ 1984 ਈਸਵੀ ਨੂੰ ਹੋ ਗਏ ਸਨ। ਸੋ ਉਮੀਦ ਕਰਾਂਗੇ ਕਿ ਆਪ ਸਭ ਸਰੋਤੇ ਇਸੇ ਪ੍ਰਕਾਰ ਹੀ ਇਸ ਲੜੀ ਦੇ ਨਾਲ ਜੁੜੇ ਰਹੋਗੇ ਤਾਂ ਜੋ ਅਸੀਂ ਜੂਨ 1984 ਈਸਵੀ ਦੇ ਵਿੱਚ ਵਾਪਰੇ ਹੋਏ ਘੱਲੂਘਾਰੇ ਤੋਂ ਜਾਣੂ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
5: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au।
7: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
8: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ न्यूजीलैंड की अपने नेड़े दे इंडियन ग्रोसरी स्टोर तो विजिट goldleafdairy.com।
9: पेंजी की हाल है पिट दर्द दा?
10: जदो दा स्लीप एंड रिलैक्स दा इंडियन स्टाइल रूम वाला गद्दा खरीदया सब कुछ ठीक है। थैंक यू एदे बारे दसन लई।
9: और सुनो हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेवेटन नॉर्थ अते दूजा नवा स्टोर ओहंस रोड एपिंग विच भी है। मनपसंद गद्दियां अते स्टोरेज बेड खरीदने लई कांटेक्ट करो। स्लीप एंड रिलैक्स, वेक अप फीलिंग टोटली रेस्टेड। सर्च अस ऑनलाइन और कॉल 0433465492।
11: ओपिट होम्स अपने इरादियां वांग सिर्फ इमारत नहीं बल्कि अपने हर एक ग्राहक लई बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ओबिट होम्स अपने 44 वर्षों के तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ओबिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252 ते।

0: ਵੇ ਮੈਂ ਸਾਰੀ ਦੁਨੀਆ ਤੱਕ ਲਈ ਤੇਰੇ ਨੈਣਾ ਚੋਂ
1: ਆਏ ਹੋਏ ਕਿਹਦੇ ਨੈਣਾ ਚੋਂ ਤੱਕ ਲਈ ਆ
0: ਤੂੰ ਹੀ ਬੈਠਾ ਮੇਰੇ ਸਾਹਮਣੇ
1: ਸ਼ੁਕਰ ਹੈ ਮੇਰੇ ਨੈਣਾ ਚੋਂ ਵੀ ਕਿਸੇ ਨੇ ਕੋਈ ਤੱਕਿਆ
0: ਜੀ ਹਾਂਜੀ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ ਮੈਂ ਹੂੰ ਕ੍ਰਿਸ਼ਨਾ ਔਰ ਆਪ ਇਸ ਵਕਤ ਹਮਾਰੀ ਰੇਲ ਗਾਡੀ ਮੈਂ ਆਕਰ ਬੈਠ ਚੁੱਕੇ ਹੈ ਗਾਡੀ ਕਾ ਨਾਮ ਹੈ ਬੋਇਜ਼ ਮੀਟ ਅਪ ਕਿਵੇਂ ਬਲਕੀ ਰਾਜੀ ਠੀਕ ਠਾਕ
1: ਮੈਂ ਠੀਕ ਹੈ ਤੁਸੀਂ ਪੀ ਟੀ ਦਾ ਕੰਮ ਕਰਦੇ ਰਹੇ ਬਿਲਕੁਲ ਕਦੇ ਦੱਸਿਆ ਹੀ ਨਹੀਂ ਉਹ ਵੀ ਮਹਿਕਮੇ ਚ ਰਹੇ ਜੇ
0: ਹਾਂਜੀ ਹਾਂਜੀ ਮੈਂ ਇੱਕ ਸਾਬਕਾ ਰਹੇ ਨਾ ਸਾਡੇ ਕੀ ਕਹਿੰਦੇ ਆ ਚੀਫ ਮਿਨਿਸਟਰ ਸਾਹਿਬ ਉਹਨਾਂ ਤੋਂ ਲੈ ਕੇ ਥੋੜੀ ਇੰਸਪੀਰੇਸ਼ਨ ਮੈਂ ਹਰ ਤਰ੍ਹਾਂ ਦਾ ਕੰਮ
1: ਚੰਨੀ ਸਾਹਿਬ ਦੀ ਤਾਂ ਨਹੀਂ ਗੱਲ ਕਰਨ ਦੀ
0: ਮੈਂ ਹਰ ਤਰ੍ਹਾਂ
1: ਸਹੀ ਪਕੜੇ
0: ਸਹੀ ਪਕੜੇ ਆ 7 ਕਰੋੜ
1: ਏਦਾਂ ਨਾ ਕਹੋ ਐਤਕੀ ਦਬਦਬਾ ਬੜਾ ਜੀ ਉਹਨਾਂ ਦਾ
0: ਐਤਕੀ ਦਬਦਬਾ ਬੜਾ ਦਬਦਬਾ ਸਾਡੇ ਸਟੂਡੀਓ ਦੇ ਅੰਦਰ ਵੀ ਨਾ ਬਹੁਤ ਤਗੜਾ ਹੈ ਇਸ ਵਕਤ ਕਿਉਂਕਿ ਇੱਕ ਹੋਰ ਬੜੀ ਖਤਰਨਾਕ ਓਕੇ ਰਿਪੋਰਟ ਪਰਸਨੈਲਿਟੀ
1: ਤੁਸੀਂ ਤਾਂ ਐਂਡਰੋਂਡ ਦੇ ਜਿੱਦਾਂ ਕੋਈ ਸੱਪ ਆ ਗਿਆ ਹੁੰਦਾ
0: ਯਾਰ ਕਿਤੇ ਨਾ ਇਹ ਆਦਮੀ ਕਦੀ ਮੈਨੂੰ ਮੇਰੀ ਭੂਮਿਕਾ ਬਣਾਉਂਦੇ ਹੋਏ ਖਤਮ ਕਰਨ ਦਊਗਾ ਜਿਸ ਦਿਨ
1: ਇਹ ਕਿੱਦਾਂ ਦੀ ਭੂਮਿਕਾ ਬਣੀ
2: ਬਸ ਬਸ ਬਸ ਬਸ ਕਰੋ ਭਾਈ ਦਾ
1: ਹੋ ਰੇ ਉਹ ਆ ਗਿਆ ਵੀਰਾ ਪਰ ਹੋਰੀ ਭਾਜਾ ਲਾ ਗਿਆ
0: ਕੋਈ ਹਾਂਜੀ ਰਾਮ ਰਾਮ ਸਾਰੇ ਭਾਈਆਂ ਨੇ ਥੰਮ ਸੁਣਨ ਲੱਗ ਰਹੇ ਹੋ 1676 ਰੇਡੀਓ ਹਾਂਜੀ ਮਾਰੇ ਸਾਥ ਤੂਰ ਸਾਹਿਬ ਆ ਗਏ ਹੈ ਔਰ ਮੇਰੀ ਹਰਿਆਣਵੀ ਬਾਏ ਬਾਏ ਟਾਟਾ ਹੋ ਗਈ ਹੈ ਤੁਮ ਕੈਸਾ ਸੇ
3: ਸਰ ਕ੍ਰਿਸ਼ਨਾ ਭਾਈ ਕੀ ਹਾਲ ਹੈ ਤੇਰੇ ਬਣੇ ਭਾਈ
0: ਸਾਹਿਬ
3: ਯੇ ਤੋ ਬਾਜਾ ਹੀ ਬੜੀ ਵਧੀਆ ਇਸ ਮੇਂ ਭਾਈ ਸਾਹਿਬ ਬੋਲਤੇ ਹੈ
0: ਭਾਈ ਸਾਹਿਬ ਕਿਤੇ ਨਾ ਬਲੀ ਦੂਸਰੀ ਵਾਰੀ ਹੋ ਗਿਆ ਇੱਜ਼ਤ ਮਿਲ ਰਹੀ ਹੈ ਤੂੰ ਤੂੰ ਇਹੀ ਸ਼ੋਅ ਕਰ ਰਿਹਾ
3: ਹੈ ਯੋ ਬਿਮਾਰ ਚੱਲ ਰਿਹਾ ਭਾਈ ਸਾਹਿਬ ਕੋਈ ਹਜਮ ਨਹੀਂ ਹੋ ਰਹੀ ਕਿ ਚੀਜ਼ ਉਹ ਭਰਾਵਾ ਉਹ ਵਾਲਾ ਬਿਮਾਰ ਨਹੀਂ
0: ਸਰਦੀ ਬਹੁਤ ਹੈ ਭਾਈ ਆਪਣੀ ਆਪਣੀ ਸਿਹਤ ਦਾ ਧਿਆਨ ਰੱਖੋ ਸਾਰੇ ਪਹਿਲੇ ਮੈਂ ਦੱਸ ਦਵਾਂ ਕਿ ਜੇ ਤੁਸੀਂ ਅੱਜ ਫਿਲਹਾਲ 4 ਜੂਨ ਨੂੰ ਦੁਪਹਿਰ ਦੇ 1:11 ਤੇ ਸੁਣਦੇ ਪਏ ਹੋ ਤਾਂ ਇਹ ਲਾਈਵ ਹੈ ਤੁਸੀਂ ਆਪਣੇ ਪਿਆਰੇ ਪਿਆਰੇ ਮੈਸੇਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਆਪਾਂ ਪੜ੍ਹਦੇ ਰਵਾਂਗੇ ਕੋਈ ਗਾਣੇ ਦੀ ਰਿਕੁਐਸਟ ਹੋਵੇ ਵੀ ਦੱਸ ਸਕਦੇ ਹੋ ਅੱਜ ਅਸੀਂ ਗੱਲਬਾਤ ਕੀਤੀ ਸੀਗੀ ਮੇਨ ਮੁੱਦਾ ਸੀਗਾ ਸਾਡਾ ਯੋਲੋ ਦਾ ਤੁਸੀਂ ਪਹਿਲੇ ਸੁਣਿਆ ਹੋਣਾ ਹੁਣ ਆਪਾਂ ਉਹਦੀ ਇੱਕ ਛੋਟੀ ਜਿਹੀ ਬ੍ਰਾਂਚ ਮੈਂ ਕੱਟ ਕੇ ਤੁਹਾਡੇ ਸਾਹਮਣੇ ਮੇਰੇ ਸਾਹਮਣੇ ਦੋ ਬਹੁਤ ਹੀ ਜ਼ਿਆਦਾ ਐਕਸਪਰਟ ਲੋਕ ਬੈਠੇ ਹੋਏ ਨੇ
1: ਯਾਰ ਅਸੀਂ ਆਪਣਾ ਨਹੀਂ ਕੁਝ ਕਰ ਸਕਦੇ
3: ਲੋਕਾਂ ਕਾ ਕੀ ਕਰਾਂਗੇ ਭਾਈ ਮੈਂ ਤਾਂ ਆਪਣਾ ਮੇਰਾ ਕੋਈ ਨਹੀਂ
0: ਸੋ
3: ਯਾਰ ਵੀਰ ਇੱਕ ਮਿੰਟ ਬਦਲ ਨਹੀਂ ਸਕਦਾ ਸਿਸਟਮ ਭਾਈ ਸਾਹਿਬ ਮੈਂ ਨਹੀਂ ਬਦਲਦਾ ਇਹੋ ਜਿਹੇ ਕਦਮ ਜਿਤਨਾ ਮਰਜ਼ੀ ਜ਼ੋਰ ਲਗਾ ਲਈਏ
1: ਐਡਜਸਟ ਕਰਨਾ ਪੈਣਾ
0: ਸੋ ਆਪਣੇ ਆਡੀਓ ਸਬ ਟਾਈਟਲ ਔਨ ਰੱਖਿਓ ਤੇ ਅੱਜ ਦੀ ਗੱਲਬਾਤ ਹੋਣ ਲੱਗੀ ਹੈ ਕਿਸ਼ਤਾਂ ਬਹੁਤ ਨੇ ਯਾਰ ਇਟਸ ਟੂ ਹਾਰਡ ਟੂ ਮੇਕ ਮਨੀ ਕੀ ਕੀਤਾ ਜਾਏ ਇਸ ਕਰਕੇ ਅਸੀਂ ਤੂਰ ਸਾਹਿਬ ਨੂੰ ਨਾਲ ਲੈ ਕੇ ਆਇਆ ਕਿਉਂਕਿ ਸਾਨੂੰ ਸੁਣਿਆ ਜਾਏ ਤੂਰ ਸਾਹਿਬ ਦੀ ਮਾਲੀ ਹਾਲਤ ਸਾਡੇ ਨਾਲ ਤਾਂ ਐਟਲੀਸਟ ਬੈਟਰ ਸਾਨੂੰ
1: ਲੋਨ ਕਰਾਉਂਦੇ
3: ਸਾਨੂੰ ਮਾਰੋ ਕਹਿੰਦਾ ਕਿਸ਼ਤਾਂ ਬਹੁਤ ਆ ਤੇਰੇ ਤੋਂ ਹੋ ਗਈ ਮੈਂ ਕਿ ਕੌਣ ਸੀ ਬਾਤ ਕਰ ਰਿਹਾ ਇੱਕ ਬੰਦਾ ਦੂਸਰੇ ਤੇ ਕਹਿ ਰਿਹਾ ਤਾ ਉਹਨੂੰ ਕਹਿੰਦਾ ਪਤਾ ਹੈ ਮਾਰੇ ਪੂਰਵਜ ਬੰਦਰ ਤੇ ਉਹਨੂੰ ਕਹਿੰਦਾ ਬਾਈ ਤੇਰੇ ਪਰਿਵਾਰ ਕਾ ਮਸਲਾ ਮੇਰਾ ਨਹੀਂ ਹੈ ਮਾਲੀ ਹਾਲ ਤਿਆਰੀ ਖਰਾਬ ਹੋ ਸਕਾ ਭਾਈ ਅਮਰੀ ਠੀਕ ਚੱਲ ਰਹੀ
1: ਇਹਨਾਂ ਨੇ ਦਿਆ ਇੱਦਾਂ ਨਵੀਂ ਨਵੀਂ ਗੱਡੀ ਕਢਾਈ ਹੁੰਦੀ ਤੇ ਮਹਿੰਗੀ ਕਢਾ ਲਈ ਹੁੰਦੀ ਕਿਸ਼ਤ ਤੋਂ ਭਾਰੀ ਆ ਗਈ ਹੈ
0: ਗਾਡੀ ਨਿਕਲਵਾਏਂਗੇ ਗਾਡੀ ਤੋਂ ਨਿਕਲਵਾਏ ਕਿੱਥੋਂ ਫਿਲਹਾਲ
3: ਮੈਂ ਤੁਹਾਨੂੰ ਸੋਚ ਰਿਹਾ
0: ਪਰ ਪੁਆਇੰਟ ਤੇ ਆਓ ਪੁਆਇੰਟ ਤੋਂ ਹਰ ਵਾਰ ਦਾ ਗਾਇਜ਼ ਇੱਕ ਤਾਂ ਮੈਂ ਮੋਨੀਟਰ ਬਣ ਜਾਂਦਾ ਪਤਾ ਨਹੀਂ ਇਸ ਸ਼ੋਅ ਦੇ ਉੱਪਰ ਕਿਉਂ ਗੱਲਬਾਤ ਇਹ ਅੱਜ ਦੀ ਕਿ ਦੱਸੋ ਤੂਰ ਸਾਹਿਬ ਕਿ ਕਿਸ਼ਤਾਂ ਦਾ ਭਾਰ ਇੰਨਾ ਜ਼ਿਆਦਾ ਕਿ ਅਸੀਂ ਆਪਣੀ ਜਿਹੜੀ ਇੱਛਾਵਾਂ ਨੇ ਉਹ ਪੂਰੀਆਂ ਨਹੀਂ ਕਰ ਪਾ ਰਹੇ ਵੀ ਆਰ ਨੋਟ ਏਬਲ ਟੂ ਲਿਵ ਆਰ ਲਾਈਫ ਟੂ ਦਾ ਫੁੱਲੈਸਟ ਕਿਆ ਵਿਚਾਰ ਹੈ ਤੁਹਾਰੇ
3: ਅਰੇ ਇੱਛਾਵਾਂ ਨਾਲ ਵੀ ਕਿਸ਼ਤਾਂ ਮੈਂ ਪੂਰੀ ਕਰ ਲਿਓ ਕਿਸੇ ਨੇ ਕਿਹਾ ਵੀ ਸਾਰੀ ਇੱਛਾਵਾਂ ਅੱਜ ਪੂਰੀ ਕਰ ਕਿਸ਼ਤਾਂ ਮੈਂ ਕਰ
1: ਸਕਦਾ
3: ਮੈਂ ਤਾਂ ਨਹੀਂ ਸੋਚ ਰਿਹਾ ਵੀ ਥੰਮ ਦੋਨਾਂ ਨੇ ਪ੍ਰੋਗਰਾਮ ਕਰਿਆ ਥੰਮ ਨੇ ਕਰਿਆ ਔਰ ਰਣਜੋਤ ਭਾਜੀ ਨੇ ਦੋਨਾਂ ਨੇ ਕਰਿਆ ਨਾ ਲਿਸਨ ਜਿੱਥੇ ਵੀ ਮਾਰੇ ਸੁਣਨੇ ਵਾਲੇ ਨਾ ਇੱਕਦਮ ਜੇ ਪ੍ਰੋਗਰਾਮ ਖਤਮ ਹੋਏਗਾ ਨਾ ਬੜੇ ਆਰਾਮ ਤੇ ਬੈਠਾਂਗੇ ਸ਼ੁਕਰ ਯਾਰ ਬਾਈ ਕਿਸ਼ਤ ਵਾਲਾ ਪ੍ਰੋਗਰਾਮ ਖਤਮ ਹੋਇਆ ਟੈਨਸ਼ਨ ਦੇ ਰਹੇ ਤੇ ਫਿਰ ਸ਼ੁਰੂ ਕਰ ਲਈਆ ਬਾਈ ਇਹ ਵੀ ਕਿਸ਼ਤਾਂ ਤੋਂ ਬਾਅਦ ਯਾਦ ਆ ਗਈ ਲੋਕਾਂ ਨੂੰ ਕਿਸ਼ਤਾਂ ਪਰ ਰਲੀ ਫੜੀ ਬਾਈ
0: ਸਾਡੇ ਮਨ ਦੇ ਗੁਬਾਰ ਅਸੀਂ ਕੱਢਣ ਆ ਗਏ ਗਾਇਸ ਸਾਨੂੰ ਮੈਸੇਜ ਆਉਣੇ ਸ਼ੁਰੂ ਹੋ ਗਿਆ ਸਾਨੂੰ ਮੈਸੇਜ ਭੇਜ ਦੋ ਪਰਮ ਜੀ ਵੱਲੋਂ ਸਾਨੂੰ ਸਤਿ ਸ਼੍ਰੀ ਅਕਾਲ ਆ ਗਈ ਹੈ ਜੀ ਤੇ ਜੱਸੀ ਚੌਧਰੀ ਜੀ ਵੱਲੋਂ ਰਾਮ ਰਾਮ ਭਾਈਓ ਨਾਈਸ ਸ਼ੋਅ ਫੁੱਲ ਇੰਜੋਏ ਵੀ ਆ
1: ਮੈਂ ਸ਼ਾਇਦ ਤੁਹਾਨੂੰ ਕਿਸ਼ਤ ਜੀ ਸਭਾ ਤੱਕ ਗਏ ਨੇ
3: ਚੌਧਰੀ
0: ਸਾਹਿਬ ਤੋਂ ਥਾਰੀ ਰਾਮ ਰਾਮ ਕਬੂਲ ਅੱਜ ਨਾਲ ਤੁਸੀਂ ਆਪਣੇ ਫੇਵਰੇਟ ਗਾਣੇ ਦੀ ਸਾਂਝ ਵੀ ਪਾਉਣੀ ਹੈ ਸਾਡੇ ਨਾਲ ਕਿ ਕੋਈ ਗਾਣਾ ਸੁਣਨਾ ਚਾਹੁੰਦੇ ਸਾਨੂੰ ਦੱਸਿਓ ਜੇ ਸਾਡੀ ਤੇ ਤੁਹਾਡੀ ਸੋਚ ਮਿਲੇਗੀ ਤਾਂ ਫਿਰ ਆਪਾਂ ਤੂਰ ਸਾਹਿਬ ਤੋਂ ਐਕਸੈਪਟੈਂਸ ਲਵਾਂਗੇ
3: ਓਏ
0: ਹਾਂ
3: ਮਾਰੀ ਪਰਮਿਸ਼ਨ ਲਿਓਗੇ
1: ਤਾਂ ਪੁੱਛਣਾ ਵੀ ਆ ਕਿਉਂਕਿ ਇਹ ਥੋੜੇ ਹੁਣ ਹੋਲਡ ਤੇ ਨਹੀਂ ਕਵਾਂਗੇ ਆਪਾਂ, ਐਕਸਪੀਰੀਅੰਸ ਹੋ ਗਏ ਨੇ
0: ਬਿਗ ਬੋਏ ਨੇ, ਬਿਗ ਬੋਏ ਮੀਟਅਪ ਤੇ ਇਹ ਬਿਗ ਬੋਏ ਨੇ
3: ਕਿਸ ਬਾਤ,
1: ਪਰ ਪਹਿਲਾਂ ਵੀ ਤੂਰ ਸਾਹਿਬ ਇੰਨੀਆਂ ਕਿਸ਼ਤਾਂ ਹੁੰਦੀਆਂ ਸੀ ਕਿ ਹੁਣ ਜ਼ਿਆਦਾ ਹੋ ਗਈਆਂ,
3: ਇਹ ਵੀ ਜ਼ਿਆਦਾ ਹੋ ਗਈ,
1: ਅਬ ਜ਼ਿਆਦਾ ਹੋ ਗਈ ਨਾ,
3: ਇਹ ਵੀ ਜ਼ਿਆਦਾ ਹੋ ਗਈ,
1: ਓ ਮਾਈ ਗੋਡ, ਹਮ ਯਹੀ ਸੁਣਨੇ ਕੇ ਲੀਏ ਬੈਠ,
3: ਕਰਨ ਨਹੀਂ ਹੈ ਨਾ ਭਾਈ, ਹਮ ਆਪਣਾ ਆਸ ਪਾਸ ਦੇਖ ਰਹੇ ਹਾਂ ਲੋਕ ਤਰੱਕੀ ਕਰ ਰਹੇ ਆ, ਉਹ ਕਿਸ ਤਰ੍ਹਾਂ ਤਰੱਕੀ ਕਰ ਰਹੇ ਆ ਉਸ ਪਰ ਨਹੀਂ ਜਾ ਰਹੇ ਹਮ, ਮੈਨੂੰ ਲੱਗ ਰਿਹਾ ਯਾਰ ਮੇਰੇ ਕੋਲ ਵੱਡੀ ਗਾੜੀ ਹੋ ਮੇਰਾ ਵੀ ਘਰੋ, ਕੁਛ ਲੋਕ ਇਸ ਤਰ੍ਹਾਂ ਮੇਰੇ ਜੈਸਾ ਜ਼ਿਆਦਾ ਸਟ੍ਰੈਸ ਲੈ ਜਾ ਯਾਰ, ਇਤਨਾ ਟਾਈਮ ਹੋ ਗਿਆ ਆਸਟ੍ਰੇਲੀਆ ਆਏ ਨੂੰ, ਇਹ ਵੀ ਤਾਂ ਕੁਛ ਘਰ ਨਹੀਂ ਲਿਆ, ਇਹ ਵੀ ਤੱਕ ਯਾਹ ਨਹੀਂ ਕੀਆ ਵਾਹ ਨਹੀਂ ਕੀਆ, ਯਾਹ ਵਾਹ ਕੇ ਚੱਕਰ ਮੈਂ ਨਾ, ਦੂਸਰਾ ਕਿਸ਼ਤਾਂ ਦੇਣ ਵਾਲੇ ਵੀ ਬੜਾ ਆਸਾਨ ਕਰਦੀ ਹੈ ਕੰਮ ਭਾਈ, ਸਭ ਕੁਛ ਨਹੀਂ ਕਰਨਾ ਆਪਣੇ, ਦੋ ਚੀਜ਼ਾਂ ਦੇਣੀ ਆਪਕਾ ਲੋਨ ਠਾ ਪੜਿਆ ਲੈ ਜੋ, ਘਰ ਆਟਕਾ ਬੋਲ ਰਹੇ ਭਾਈ ਸਾਹਿਬ ਲੈ ਲੈ ਪੈਸੇ, ਤੂੰ ਮਨਾ ਥੋੜੀ ਕਰੇਗਾ ਬੰਦਾ, ਲੈ ਲਿਆ ਉਸ ਤੋਂ ਬਾਅਦ ਮੈਂ ਪਿੱਛਾ ਵੀ ਕਿਸ਼ਤਾਂ ਵੀ ਦੇ,
0: ਉਹ ਵੀ ਬਹੁਤ ਹੈ ਨਾ ਆਫਟਰ ਪੇ ਵਗੈਰਾ, ਮਤਲਬ ਉਹ ਤਾਂ ਦੇ ਆਰ ਆਲਵੇਸ ਬਿਹਾਈਂਡ ਯੂ ਕਿ ਲੈ ਬਈ ਤੂੰ 500 ਤੋਂ ਲੈ, 1000 ਦੀ ਤੇਰੀ ਲਿਮਿਟ, 1000 ਤੋਂ ਨਾਲ ਹੀ 2002 ਤੋਂ 2004 ਬੜੀ ਸਪੀਡ ਖਿੱਚ ਲੈ,
1: ਨਹੀਂ ਇਹ ਤਾਂ ਗੱਲ ਹੈ,
3: ਇਹ ਆਪ ਤੋਂ ਭੁੱਖ ਲਗਵਾਈ ਦੀ,
1: ਲੋਨ ਨਹੀਂ ਵੀ ਹੋਣਾ ਐਵੇਂ ਐਪਲੀਕੇਸ਼ਨ ਜੀ ਲਾ ਕੇ ਰੱਖ ਦਿੰਦੇ ਤੁਹਾਡੀ, ਐਵੇਂ ਮੀਟਿੰਗ ਚ ਪਾ ਛੱਡਦੇ, ਕੋਈ ਨੀ 2 ਮਹੀਨੇ ਹੋ ਜੂ,
3: ਕੋਈ ਲੋਨ ਉਤਾਰ ਵੀ ਦਿਓਗੇ ਨਾ ਜੀ, ਉਸ ਕੇ 1 ਮਹੀਨੇ ਬਾਅਦ ਆਪਕੇ ਪਾਸ ਇਤਨੇ ਆਪਸ਼ਨ ਆਏਗੇ ਵੀ ਆਪਕਾ ਦੂਸਰਾ ਲੋਨ ਵੀ ਤਿਆਰ ਪੜਾ ਜੀ, ਆਪਨੇ ਅਗਰ ਦੇਰ ਕਰ ਦੀ ਨਾ ਪਤਾ ਨੀ ਦੁਨੀਆ ਲੁੱਟ ਜਾਏਗੀ ਜੀ, ਲੈ ਲਓ ਫਟਾਫਟ,
1: ਬਾਇਸ ਮਾਰਕੀਟ
3: ਕੁਛ ਵੀ ਹੋ ਸਕਦਾ,
1: ਨੈਗੇਟਿਵ ਗੇਰਿੰਗ ਹੈ,
3: ਓ ਮਾਈ ਗੋਡ,
1: ਸੀ ਇੰਟੈਲੀਜੈਂਟ,
3: ਅਰੇ ਬਟ ਇਤਨੀ ਨਹੀਂ ਵੈ, ਇਤਨਾ ਜ਼ਿਆਦਾ ਨਹੀਂ ਸੋਚਦੇ ਹਾਂ ਬਾਈ, ਯੋ ਪੈਸੇ ਪੜੇ ਯੋ ਲੈ ਲਿਆ,
1: ਆਪਣੇ ਤਾਂ ਕੀ ਸੋਚ ਰਹੇ ਆਪਕੋ ਤਾਂ ਮੈਂ ਕਿਆ ਹੀ ਬਤਾਉਂ,
3: ਅਰੇ ਇਤਨਾ ਨਹੀਂ ਬੋਲਿਆ ਕਰਦੇ ਰੇਡੀਓ ਪੈ ਕਾ ਹੈ,
0: ਅਗਰ ਮੈਂ ਆਪਕਾ ਬਤਾ ਦਿਆ,
3: ਹਰ ਆਦਮੀ ਕਾ ਹਰ ਆਦਮੀ ਕਾ ਕਰਟਨ ਹੋਵਾ ਪਰਦਾ,
0: ਕਰਟਨ
3: ਹੋਵਾ ਬਾਈ,
1: ਕਰਟਨ ਤਾਂ ਹੁੰਦਾ ਹੀ ਹੈ,
0: ਕਰਟਨ ਰੱਖੋ ਬਈ, ਪਰਦੇਦਾਰੀ ਜ਼ਰੂਰੀ ਹੈ,
1: ਲੇਕਿਨ ਆਪਕਾ ਰੈੱਡ ਕਲਰ ਕਾ
0: ਬਾਬਾ ਰਾਮਦੇਵ
3: ਕਿਸ਼ਤ ਜਾਰੀ ਹੈ,
0: ਤੂਰ ਸਾਹਿਬ ਜੇ ਬਾਬਾ ਰਾਮਦੇਵ ਨੇ ਇਸ ਤਰ੍ਹਾਂ ਕਹਿਣਾ ਹੋਵੇ ਕਿ ਅਨੁਲੋਮ ਵਿਲੋਮ ਕਿਆ ਕਰੋ ਆਪਕੀ ਨਾ ਅਸਥਮਾ ਕੀ ਪ੍ਰੋਬਲਮ ਚਲੇ ਜਾਏਗੀ, ਤੋ ਕੈਸੇ ਕਰੇਂਗੇ, ਮਤਲਬ ਅੱਖ ਤੁਸੀਂ ਅੱਖ ਨਹੀਂ ਛੋਟੀ ਕਰਨੀ, ਤੁਸੀਂ ਤਾਂ ਗੱਲ
3: ਅਰੇ ਬਾਈ ਲੋਮ ਵਿਲੋਮ ਕਰ ਲਿਆ ਕਰੋ, ਤਾਰੀ ਸੇ ਠੀਕ ਰਹਾ ਗਈ, ਇਸਮਾ ਕੌਣ ਸੀ ਬੜੀ ਬਾਤ ਹੈ,
1: ਇਹ ਤਾਂ ਸਟ੍ਰੇਟ ਫਾਰਵਰਡ ਬਾਬਾ ਲੱਗ ਰਿਹਾ, ਸੀਧਾ ਸੀਧਾ
3: ਬਈ ਕਿਆ ਬਾਤ ਕਰ ਰਹੇ ਆ
0: ਸਾਡੇ ਦੁਆਬੇ ਵਾਲਿਆਂ ਚ ਹੀ ਹੈ ਕਿ ਸਿੱਧੀ ਸਬਦੀ ਜੀ ਬਸ ਪੰਜਾਬੀ ਬੋਲ ਲੈਂਦੇ ਆਪਾਂ, ਇੱਧਰ ਲੱਲੀ ਉੱਥੇ ਤਾਰਾ ਮਾਰਾ ਲੱਗਾ ਪਿਆ, ਸਮਝ ਨੀ ਆ ਰਿਹਾ ਹੋ ਕੀ,
3: ਬੜੀਆ ਬਾਤ ਹੈ ਭਾਈ ਸਾਹਿਬ,
1: ਲੱਲੇ ਪੈਰ ਬਿੰਦੀ ਲਾ ਬੋਲੇ ਇਹ ਪਤਾ,
3: ਮੰਨਾ ਸਮਝ ਰਹੀ ਮੈਂ ਨਾ ਬੋਲੇ ਬਸ, ਆਮ ਤਾਂ ਨਹੀਂ ਕਰਾਂਗੇ ਬਾਈ,
1: ਸਿਆਣਾ ਲੱਗ
3: ਰਿਹਾ ਸਭ, ਥਾਰੇ ਮਾਰੇ ਮੈਂ ਥਾਰੇ ਲਿਸਨਰ ਬਹੁਤ ਹੈ ਐਸੇ,
0: ਥਾਰੇ ਲਈ ਸ਼ਬਦ ਯਾਰ, ਉਸ ਦਿਨ ਤੁਸੀਂ ਇੱਕ ਉਹ ਕੀਤਾ ਨਾ ਸ਼ੋਅ ਦਾ ਨਾ, ਪੰਜਾਬੀ ਵਰਡਸ ਬੋਲਦੇ ਸੀਗੇ ਤੁਸੀਂ, ਕਿਹੜੇ ਕਿਹੜੇ ਸੀਗੇ ਯਾਦ ਆ ਤੁਹਾਨੂੰ, ਕਿਹੜੇ ਕਿਹੜੇ ਵਰਡ ਬੋਲੇ ਸੀ,
3: ਮੰਗਲਵਾਰ ਕਰਕੇ,
0: ਹਾਂ ਹਾਂ ਹਾਂ ਹਾਂ ਹਾਂ,
3: ਉਸਮਾ ਇੱਕ ਵਾਰ ਤਾਂ ਚੇਡਾ,
0: ਉਹ ਨਾ ਸਾਰੇ ਇਸ ਤਰ੍ਹਾਂ ਲੱਗਦੇ ਸੀਗੇ ਵਰਡ ਜੀ ਨਾ, ਕਿਸੇ ਗੈਂਗ ਦੇ ਮੈਂਬਰਾਂ ਦੇ ਨਾਮ ਹੁੰਦੇ, ਮੈਨੂੰ ਸ਼ਾਹਰੁਖ ਖਾਨ ਦੀ ਫਿਲਮ ਯਾਦ ਹੈ ਜੋਸ਼ ਹੋਣੀ ਸੀ, ਈਗਲ ਗੈਂਗ ਇਸ
3: ਤਰ੍ਹਾਂ,
0: ਚੇਡਾ ਹੋਰ ਕਿਸੇ ਦਾ ਨਾਮ,
1: ਬੀੜਾ ਜਿੱਦਾਂ ਮਰਾਣੇ ਨੀ ਹੋ ਗਏ ਹੁੰਦੇ ਗੈਂਗਸਟਰ, ਹੁਣ
0: ਟੰਮਣਾ, ਟੰਮਣੇ ਨੂੰ ਕਹਿ ਦੇ ਬੰਦੂਕਾਂ ਲੈ ਆਵੇ ਓਏ, ਕਿਸ਼ਤਾਂ ਦੇ ਨਾਲ ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖੋ ਗਾਇਸ, ਬਹੁਤ ਜ਼ਰੂਰੀ ਹੈ
1: ਯਾਰ, ਅੱਗੇ ਤੋਂ ਮਾਈਕ ਇੱਕ ਹੋਰ ਰੱਖਿਓ ਨਾਲ,
0: ਆਹੋ ਸਹੀ ਗੱਲ, ਉਹ ਹੋਰ ਤੁਹਾਨੂੰ ਖਾਂਸੀ ਨਾ ਦੇ ਅਗਲਾ,
3: ਇੱਕ ਸਿੱਖ ਇੱਕ ਸਿੱਖਨੈਸ, ਦੋ ਵਾਰ
1: ਉਹ ਮੈਨੂੰ ਇਹਨਾਂ ਦਾ ਟੈਟੂ ਵੇ ਵੇ ਕੇ ਹੋਰ ਤਰ੍ਹਾਂ ਹੋਣ ਡਿਆ ਭਰਾ,
0: ਕਿਆ ਕਿਆ ਟੈਟੂ ਬਣਾਇਆ,
3: ਕਿਆ ਦੇਖਿਆ
0: ਟੈਟੂ,
3: ਟੈਟੂ ਯਾ ਮਨ ਰੱਖੀ ਮੇਰੇ ਕਾਨ ਕੇ ਦੋਰਾ,
0: ਹਾਂ ਤੋ
1: ਮਿਹਨਤ ਲਗਾਇਆ,
3: ਨਾ ਨਾ ਯੋ ਭਾਈ ਬੱਚੇ ਕੇ ਨਾਮ,
0: ਅੱਛਾ
1: ਕਿਆ ਇਹ ਇੱਕ ਆਦਾ ਕਵਰ ਲੱਗ ਰਿਹਾ ਨਾ, ਇਸ ਲਈ ਦਿਖਾ
3: ਦੋਨੋਂ ਬੱਚੇ ਕੇ ਨਾਮ ਲਗਾ ਰੱਖੇ, ਕੱਲ ਨੂੰ ਲਗਾਈ ਪੀਟਾ ਤੋਂ ਕਮ ਸੇ ਕਮ ਇਧਰ ਮਾਰਨ ਸੋਚੇ ਵੀ ਬੱਚੇ ਕੇ ਨਾਮ ਆ ਨਹੀਂ ਮਾਰਨਾ, ਆ ਨਹੀਂ ਮਾਰਨਾ,
0: ਤੋ ਭਾਬੀ ਕਾ ਨਹੀਂ ਲਿਖਾਇਆ ਆਪਨੇ, ਕੀ ਲਿਖਾਇਆ,
3: ਅਰੇ ਬਾਜੂ ਲਗਾ ਰੱਖਿਆ,
1: ਹਾਏ
3: ਮੈਨੂੰ ਲੱਗਾ ਦਿਲ ਤੇ ਲਗਾਇਆ ਕਈ, ਜਿਸ ਤਰ੍ਹਾਂ ਬੇਲਣਾ ਮਾਰਾਂਗੀ ਮੈਂ ਅੱਗਾ ਕਰ ਦੂਗਾ ਬਾਜੂ, ਨਾਮ ਪੜ ਕੇ ਅੱਗਾ ਕਿੰਨਾ,
0: ਅਮਰਿੰਦਰ ਗਿੱਲ ਵਾਲੀ ਗੱਲ ਹੋ ਗਈ ਨਾ ਕਿ ਉਹ ਤੇਰਾ ਨਾਂ ਲਿਖਾਇਆ ਮੈਂ ਗੁੱਟ ਤੇ, ਇੱਦਾਂ ਗਾਣਾ ਨਾ ਅੱਖਰ ਦੇ ਅੰਦਰ ਆਉਂਦਾ ਨਾ, ਆਪਾਂ ਫਿਰ ਅੱਜ ਅੱਖਰ ਵੀ ਸੁਣਾਂਗੇ ਬਾਈ।
3: ਓਏ ਹੋਏ ਹੋਏ,
0: ਅੱਜ ਅੱਖਰ ਤੇ ਸੁਣਾਂਗੇ ਤੇ ਤੁਸੀਂ ਵੀ ਦੱਸੋ ਕੋਈ ਗਾਣਾ
3: ਸੁਣਾਓ ਬਾਈ, ਜਾਂ
0: ਕੋਈ ਸੁਣਨਾ ਚਾਹੁੰਦੇ ਹੋ ਦੱਸੋ। ਇੱਕ ਗਾਣੇ ਦੀ ਆ ਗਈ ਹੈ ਬਾਈ ਸਾਨੂੰ। ਅੱਛਾ,
3: ਕੀ ਆ ਗਈ ਤਾਂ
0: ਰਿਕੁਐਸਟ ਹੈ ਜੀ, ਭਾਂਗ ਰਗੜ ਕੇ ਪੀਆ ਕਰੂੰ। ਇਹ ਜੀ ਗਾਣਾ ਤੂੰ ਰਾਜਾ ਕੀ ਰਾਜ ਦੁਲਾਰੀ।
3: ਅੱਛਾ, ਮੈਨੂੰ ਲੱਗਾ ਸੁਲਤਾਨ
0: ਮੈਂ ਕੁੰਡੀ ਸੁੱਟੇ ਵਾਲਾ ਸੂ, ਭਾਂਗ ਰਗੜ ਕੇ ਪੀਆ ਕਰੂੰ ਮੈਂ। ਹਾਂ, ਇਸ ਤਰ੍ਹਾਂ ਹੀ ਹੈ ਇਹ ਨਾ, ਕਹਿੰਦੇ ਜਿਹੜਾ ਸ਼ਿਵ ਵਿਵਾਹ ਹੁੰਦਾ ਨਾ, ਹਰਿਆਣਾ ਚ ਸ਼ਿਵ ਵਿਵਾਹ ਕਰਦੇ ਆ, ਤੇ ਉਹਦੇ ਅੰਦਰ ਬੇਸਿਕਲੀ ਸ਼ਿਵ ਪਾਰਵਤੀ ਦੀ ਕਹਾਣੀ ਹੈ
3: ਇਹ। ਉਹ ਗਾਣਾ ਨਾ ਲੱਕੀ ਉਹ ਲੱਕੀ ਕੀ ਗਾਣੇ ਉਸ ਵਿੱਚ ਆਇਆ,
0: ਉਹੀ ਲੱਕੀ ਲੱਕੀ ਵਾਲਾ ਵਰਜ਼ਨ ਹੀ ਲਾਉਂਗਾ ਮੈਂ ਅੰਦਰ। ਇਹ ਹੁਣ ਜਦੋਂ ਸੁਣੋਗੇ ਨਾ ਤੁਸੀਂ, ਇਸ ਤਰ੍ਹਾਂ ਸੁਣਨਾ ਕਿ ਜਦੋਂ ਮਾਂ ਪਾਰਵਤੀ ਨਾ ਸ਼ਿਵ ਜੀ ਨੂੰ ਜਾ ਕਹਿੰਦੇ ਰਹਿੰਦੇ ਕਿ ਯਾਰ ਮੈਂ ਤੁਹਾਡੇ ਨਾਲ ਵਿਆਹ ਕਰਾਉਣਾ ਚਾਹੁੰਦੇ, ਸ਼ਿਵ ਜੀ ਵਾਸ ਲਾਈਕ ਕਿ ਮੈਂ ਨਹੀਂ ਕਰਾਉਣਾ ਵੀ ਵਿਆਹ ਕਿ ਮੈਂ ਬੜੀ ਮੇਰੀ ਰਫ ਟਫ ਲਾਈਫ ਹੈ। ਸੋ ਉਹ ਵਾਲੀ ਵਾਰਤਾਲਾਪ ਹੈ, ਤੁਹਾਨੂੰ ਸੁਣਾ ਵੀ ਦਿੰਦੇ ਨਾਲੇ ਇੱਕ ਹਨਾ, ਉਹ ਵੀ ਪੁੱਗ ਜਾਏਗਾ ਸਾਡਾ ਡਿਮਾਂਡ ਜਿਹੜੀ
3: ਹੈ। ਪਹਿਲਾਂ ਕਿਹੜਾ ਸੁਣਾਉਣ ਲੱਗੇ ਹੋ
0: ਅੱਖਰ ਕੀ? ਨਹੀਂ ਉਹੀ ਪਹਿਲੇ ਸੁਣਾਉਂਦੇ ਆ ਕਿ ਦੇਖੋ ਜੋ ਸਰੋਤਿਆਂ ਵੱਲੋਂ ਆਇਆ ਹੋਈ ਜੀ, ਤੇ ਇਸੇ ਕਰਕੇ ਜੀ ਆਪਣਾ ਜੱਸੀ ਚੌਧਰੀ ਜੀ ਦਾ ਗਾਣਾ ਆ ਰਿਹਾ ਜੀ।

0: ब्याह करूं।
1: क्या बात है, साहूकार से ब्याह करवा ले।
0: कुंडी सोटे आड़ा सुन
1: किसी रेंज रोवर से शादी करवा ले, मैं कैमरी वाला हूँ।
2: सही गल है।
1: तो आज ही मिलो, किस्ते मिलो गाड़ी बेचने दे भाई, गाड़ी मिलेगी आसान किस्तों पे, कैमरी छोड़ो जो मर्जी ले लो भाई साहब।
2: जी जी
3: भाई, ऐसे ही हम प्रमोशन भी कर लेते हैं।
1: प्रमोशन कर,
3: गाड़ी हमारे पास है नहीं कोई भी, बस प्रमोशन ही कर रहे।
2: वेरी गुड वेरी गुड। जतेंद्र पाल सिंह जी कहते हैं, राम राम तूर साहब एंड कृष्णा जी, मॉर्निंग प्रोग्राम वॉज ग्रेट एंड कीप अप द सेम इज गो ग्रेट। योलो योलो योलो हुई पई है भाई, योलो योलो
1: हाले करे हुई पई है।
2: ते अपना कवलजीत जी कहते हैं, सत श्री अकाल, शो ऑलवेज गुड। हाँ जी हाँ जी, इतने बलकीरत भाजी आ जाने फिर साढ़े ना शो करने लिए बड़े लोग।
1: ओह माय गॉश,
2: फिर तो जी
1: आज तो बड़े अलग से मूड में फिर है बनी भाई सर।
2: एक गाना जेड़ा आपा सुने हैं, तूर साहब जे डाइसेक्ट करना हो थानू की ये जो समझ आया, कोई एक अद्धी कोई लाइन जो थानू समझा सको कि यार आ बड़ी हाई लेवल पोएट्री सी या नथिंग।
1: नहीं, बहुत सारी चीजें भाई साहब, कुछ चीजें ऐसी हैं जिसको आप, अगर आपको उस भाषा का थोड़ा सा भी ज्ञान है तो आपको तो बहुत बढ़िया लगेगा। अदरवाइज म्यूजिक का एंजॉय करो, जो बोल रहे वोकैबुलरी उसका एंजॉय करो आप। जिसको समझ आ रही है उसके लिए तो बहुत बढ़िया, नहीं तो जो बोल रहे उसमें एंजॉय करो। अरे भाई साहब, साउथ अफ्रीका तरफ पंजाबी गाने में नाच रहे हैं, उन्होंने बस बीट देखा हुआ कौन सी चल रही है।
4: मेन तो एंजॉयमेंट ही है ना,
1: ये हरियाणा की जो मेन रागनी है वो भी सुना करो, उसमें भी बहुत मतलब टिपिकली जो लोग गीत बोलना करा उसने,
2: टप्पे कह लेना जितना
1: टप्पे कह लो, लोग गीत कह लो उसके, बहुत बढ़िया हुआ तो भी सुनने वाले मजा आ जाए।
4: सुनेंगे कभी फ्री टाइम में,
1: अरे जब मर्जी सुन ले भाई साहब, जब किस्त ना उतरे ना सुन ली।
2: जी सारे
4: जब किस्त हट जाएगी ना तब सुन
2: ले। साउथ इंडियन म्यूजिक भी बड़ा मजेदार होता वैसे,
1: हाई
2: साउथ इंडियन म्यूजिक कोई बहुत मजेदार होता। कभी गाना सुने उन्होंने जेड़ा हुन इना दे चीफ मिनिस्टर बने ने तमिलनाडु दे बने ना
1: विजय,
2: विजय उन्होंने गाना वाठी कमिंग,
1: वाठी कमिंग,
2: वाठी कमिंग, ओहो क्या मतलब बीट और समझता
1: उसमें क्या उसकी शब्द बोल कैसे हैं
2: या बोल पता ही नहीं, बस म्यूजिक है म्यूजिक, क्योंकि उन्होंने भी ढोल दी बीट बड़ी पिक्यूलर जी है, यूनिक जी है।
1: जिस तरह इसका गाना आया था ना सिंगा का, उसने वहां जाकर शूट कराया था साउथ इंडिया में, बेस लेकर उसका सबसे पहला गाना आया था सिंगा का,
4: सिंगा
1: उसने साउथ इंडियन बीट ली थी सारी, उसका पहला गाना वही उसकी बीट में था।
2: ओके,
4: मुलादा वही सब तो ज्यादा मशहूर ही है,
1: जिसमें वो डॉन
4: बन रहा था, उसके बाद तो फिर ओके रिपोर्टी,
1: उसके बाद तो भाई किश्ता बढ़ गई होगी, अंदर उधर बिजी हो गया।
4: पंजाबी में बोलते हैं ना तप्पड़ रोलना,
2: इन्हें प्यार ना रास्ते कभी किसी ने तप्पड़ रोलना नहीं किया, तप्पड़ रोलना गाइस। तो फिर भाई तुसी भी सानू जेड़े सुन रहे हो भी दसो भाई कि तंग कीता भाई थानू किश्ता ने भी बहुत ज्यादा, तो जे एदा की जे एदा पार भी की है ना, कि एक आपां भी करता कि आपां अपनी लाइफ नू कमोडिटाइज भी बहुत करता है कि आपां अपनी लोड़ दियां चीजां नू बहुत ज्यादा है ना, ज्यादा लोड़ दियां चीजां हो गई हुई हैं अपने साडे लिए
4: लेकिन वो लाया अभी अभी शुरू किया है।
2: अच्छा, उन्हें
4: राज बनेगा अभी,
1: किस तरह बोल रहा है, इस तरह बोलते नहीं, बहनो भाइयो आज आपके गांव में लगी है जेमिनी सर्कस।
2: देखिये आजकल एक मैजिशियन बड़ा मशहूर है ना, प्रिंस प्रिंस प्रिंस,
1: हमारे टाइम तो
4: प्रिंस डीजे थे सुने,
1: सम्राट शंकर।
2: हाँ मैं भी देखा,
1: सम्राट शंकर बड़ा पूरा थिएटर बुक हुआ करता भाई, गांव के गांव देखने जमा करा दे शंकर सम्राट का।
2: एक गल सही है, एक गल सही है। अच्छा जादूगर वगैरह शो वधिया हुंदे देखण नूं है ना, इत्थे आंदा नहीं यार कोई, एक अपने
4: आंदे है यार
2: अपने मॉडर्न टाइम्स च बहुत मशहूर है ना अनमोल, ओ असीं मिस कर गए इस वारी देखना।
4: हाँ जी, ओ
2: मेंटलिस्ट है, पढ़ इस दिमाग पढ़ के दस दिंदा कि थोड़ा पास कोड की है या फिर थोड़े क्रश दा नाम की सी,
4: उन्हें दे ओजले बनांदा भी दसदा है।
2: हां हां,
4: मतलब नाइस वावा चलन दे,
1: यो बता सका भी यो किस्त उतरा की नहीं उतरा की,
2: ये तो मुश्किल है। ओ दा बेचारे
1: भी कोई बनिया
4: वो खुद फसा होगा
1: किस्त में, बात रही किस्त वाली जो चीज है ना भाई साहब।
4: हां जी,
1: या खूबसूरत भी है और बसूरत भी है।
4: ओके
2: प्लीज एक्सप्लेन।
1: हां खूबसूरत इस करके है अभी, और आप खुद देखो भी जो चीज आपको लगा भी यार, मान लिया आपने 10 लाख की गाड़ी लेनी है और आप 10 लाख पहले आप पैदा करोगे, कमाओगे, कहीं कुछ बनेगा, फिर आप जाके गाड़ी लोगे, लेकिन आपने अपना सपना जीना है
2: जी।
1: और आपके पास इनकम ठीक चल रही है, तो किस्ता एक ऐसी चीज है आपको वो चीज मिल जाएगी और आप आराम से उसको मैनेज करो। लेकिन उस मैनेज के चक्कर में ना एक चीज ले ली, फिर दो ले ली, फिर तीन ले ली, हमारे पैर बड़े हो जाए, चादर छोटी रह जाए।
2: ओके, कहते हैं ना डेट ट्रैप के अंदर बंदा आ जाता है ना।
1: अगर ये भी एक बैलेंस है, यहाँ बैलेंस बनाना आ गया ना, फिर तो किस्त वर्गी चीज कोई नहीं भाई, ये तो बहुत बढ़िया चीज है। अगर बैलेंस कहीं पैर बड़े हो गए, चादर छोटी, पर किसी की चादर मिलनी भी नहीं,
4: तो मतलब प्री प्लान जरूरी है।
2: मतलब आई रिमेंबर, सॉरी टू कट यू गाइस ऑफ, मैनू याद है जो मैं इंडिया हों ਤੇ ਕ੍ਰੈਡਿਟ ਕਾਰਡ ਪਹਿਲੀ ਵਾਰੀ ਜਦੋਂ ਲਿੱਤਾ ਹਨਾ ਤੇ ਉਸ ਮੇਰੇ ਅਕਾਊਂਟੈਂਟ ਨੇ ਦੱਸਿਆ ਸੀਗਾ ਕਿਉਂਕਿ ਅਸੀਂ ਥੋੜ੍ਹੇ ਸੀਗੇ ਔਰਥੋਡੋਕਸ ਜੇ ਸਨ, ਮੇਰੇ ਫਾਦਰ ਨੂੰ ਤਾਂ ਬਿਲਕੁਲ ਹੀ ਨਹੀਂ ਸ਼ੌਂਕ ਸੀਗਾ ਕਿ ਇੱਦਾਂ ਦੀ ਚੀਜ਼ ਗੱਲ ਪਾਉਣੀ ਨਹੀਂ, ਆਪਾਂ ਨਵੀਂ ਪਨੀਰੀ ਉੱਠੀ ਤਾਂ ਹਨਾ ਕਿ ਲੈਂਦੇ। ਤਾਂ ਉਹਨੇ ਇੱਕ ਸਿਕਸ਼ਾ ਦਿੱਤੀ ਸੀ ਕਿ ਕ੍ਰਿਸ਼ਨਾ ਖਰਚਾ ਕਰ ਇਹਦੇ ਤੋਂ 25%, ਜੇ ਲੱਖ ਦਾ ਤਾਂ 25,000, ਜੇ 50,000 ਦਾ 12,500, ਕਿ ਕ੍ਰੈਡੀਬਿਲਟੀ ਵੀ ਵੱਧਦੀ ਹੈ। ਉਹ ਅਲਟੀਮੇਟਲੀ ਹੋਇਆ ਹੀ ਉਹ 3 ਸਾਲਾਂ ਦੇ ਅੰਦਰ, ਮਤਲਬ ਮੈਨੂੰ ਜਿਹੜਾ ਜਿਸ ਬੈਂਕ ਨੇ 50,000 ਦਾ ਇਸ਼ੂ ਕੀਤਾ ਸੀ ਉਹੀ ਮੈਨੂੰ ਬਾਅਦ ਚੋਂ 5 ਲੱਖ ਦਾ ਵੀ ਉਹਨਾਂ ਨੇ ਇਸ਼ੂ ਕਰਤਾ। ਪਰ ਕਿਉਂ? ਕਿਉਂਕਿ ਮੈਂ ਉਹ ਚੀਜ਼ ਹੀ ਕਰਦਾ ਰਿਹਾ। ਪਰ ਫਿਰ ਉਹ ਡਿਸਿਪਲਿਨ ਕਿੰਨਾ ਔਖਾ ਕਿ ਇਹ ਜਾਣਨਾ ਕਿ ਯਾਰ 50 ਕਹਿ ਤੇ ਰਿਹਾ ਪਰ ਮੈਂ 12,000 ਹੀ ਕਰਨਾ।
4: ਨਹੀਂ, ਇਹ ਤੇ ਔਖਾ ਕੰਮ ਹੈ ਕਿਉਂਕਿ ਜਦੋਂ ਸਾਹਮਣੇ ਦੇਖਦਾ ਹੋਵੇ ਫਿਰ ਬਦੋ ਬਦੀ ਬੰਦਾ ਵੱਧ ਕਰਦਾ।
2: ਤੇ ਹੁਣ ਮੈਂ ਸੋਚਦਾ ਸ਼ਾਇਦ ਥੋੜੀ ਜ਼ਿਆਦਾ ਛੋਟੀ ਉਮਰ ਸੀ ਕਿ ਆਈ ਵਾਸ ਕੁਆਇਟ ਯੰਗ ਉਸ ਹਿਸਾਬ ਨਾਲ, ਤੇ ਬੰਦਾ ਸ਼ਾਇਦ ਕਿਸੇ ਵੱਡੇ ਦੀ ਕਈ ਗੱਲ ਮੰਨਣੀ ਸ਼ੁਰੂ ਕਰਦਾ। ਹੁਣ ਥੋੜੇ ਜ਼ਿਆਦਾ ਅਡਲਟ ਜੇ ਹੋਏ ਆ, ਸ਼ਾਇਦ ਅੱਜ ਮੇਰੇ ਕੋਲ 50,000 ਦਾ ਕਾਰਡ ਹੁੰਦਾ ਤੇ ਮੈਂ ਹੱਥ ਸ਼ਾਇਦ ਨਾ ਰੋਕ ਪਾਉਂਦਾ। ਮੈਂ 40-45, ਫਿਰ ਕਈ ਵਾਰੀ ਬੰਦਾ ਕਹਿੰਦਾ ਨਾ ਕਿ ਕਿਸ਼ਤ ਥੋੜੀ ਕਿਸ਼ਤ ਕਰਾ ਲਓ, ਪਹਿਲਾਂ ਤਾਂ ਇੰਡੀਆ 'ਚ ਤਾਂ ਕਿਸ਼ਤ ਨਹੀਂ ਹੁੰਦੀ ਹਨਾ, ਤੁਹਾਨੂੰ ਕਹਿਣਾ ਪੈਂਦਾ ਕਿ ਕਿਸ਼ਤ ਕਰ ਦਿਓ ਕ੍ਰੈਡਿਟ ਕਾਰਡ ਦੀ, ਫਿਰ ਹੌਲੀ ਹੌਲੀ ਬੰਦਾ ਡੈਟ ਟ੍ਰੈਪ 'ਚ ਡਿੱਗਦਾ ਜਾਂਦਾ ਹੈ।
4: ਪਰ ਇਹ ਤੁਹਾਨੂੰ ਪਤਾ
2: ਡਿਸਿਪਲਿਨ ਬੜਾ ਯਾਰ ਜ਼ਰੂਰੀ ਹੈ।
4: ਕ੍ਰਿਸ਼ਨਾ ਜੀ ਤੂਤ ਸਾਹਿਬ, ਜਿਹੜੀ ਕ੍ਰਿਸ਼ਨਾ ਜੀ ਨੇ ਗੱਲ ਨਹੀਂ ਕੀਤੀ, ਇੱਥੇ ਥੋੜੇ ਦਿਨ ਹੀ ਪਹਿਲਾਂ ਕਿਸੇ ਲੋਨ ਵਾਲੇ ਵੀਰ ਭਰਾ ਨਾਲ ਬੈਠਾ ਹਾਂ ਤੇ ਉਹ ਮੈਨੂੰ ਕਹਿੰਦਾ ਸੀਗਾ ਕਿ ਤੇਰੇ ਕੋਲ ਕ੍ਰੈਡਿਟ ਕਾਰਡ ਹੈਗਾ? ਮੈਂ ਨਹੀਂ ਹੈਗਾ। ਤੇ ਕਹਿੰਦਾ ਫਿਰ ਤੇਰਾ ਲੋਨ ਹੋਣਾ ਔਖਾ ਥੋੜਾ ਜਿਹਾ। ਮੈਂ ਵੀ ਭਰਾਵਾ ਪਹਿਲੀ ਵਾਰੀ ਸੁਣਿਆ ਵੀ ਮੇਰੇ ਤੇ ਨਹੀਂ ਕੁਝ ਹੈਗਾ, ਤੇ ਮੈਨੂੰ ਤਾਂ ਸਗੋਂ ਇਹ ਹੋਊਗਾ ਕਿ ਮੇਰਾ ਸੌਖਾ ਹੋਣਾ ਵਾ ਤੇ ਤੁਸੀਂ ਆਖਣ ਡੇ ਹੋਣਾ ਨੀ। ਉਹ ਕਹਿੰਦਾ ਤੇਰੀ ਕ੍ਰੈਡਿਟ ਸਕੋਰ ਹੀ ਨਹੀਂ ਆਉਣੀ ਕਿਉਂਕਿ ਤੂੰ ਕਦੀ ਕਰਜ਼ਾ ਲੈ ਕੇ ਪੇ ਹੀ ਨਹੀਂ ਕੀਤਾ। ਇਹ ਵੀ ਬੜਾ ਜ਼ਰੂਰੀ ਜੇ ਥੋੜਾ ਜਿਹਾ ਕਰਜ਼ਾ ਲੈ ਕੇ ਟਾਈਮ ਸਿਰ
1: ਦੇਣਾ। ਉਹ ਆਪਕੀ ਕਪੈਸਿਟੀ ਦੇਖਾਂ ਬਈ, ਉਹ ਕਰਜ਼ਾ ਲੈ ਕੇ ਵਾਪਸ ਵੀ ਕਰ ਸਕਦਾ ਨਹੀਂ ਕਰ ਸਕਦਾ।
2: ਇਹ ਇਹਦੇ ਅੰਦਰ ਇੱਕ ਹੋਰ ਆਉਂਦਾ ਕਿ ਇਜ਼ ਦੇਰ ਐਨੀਥਿੰਗ, ਖਾਸ ਕਰ ਤੁਹਾਡੇ ਨਾਲ ਸਵਾਲ ਹੈ ਮੇਰਾ ਤੂਰ ਸਾਹਿਬ, ਕਿ ਕੋਈ ਇੱਦਾਂ ਦੀ ਚੀਜ਼ ਦੱਸੋ ਯੂ ਰਿਗਰੈਟ ਬਾਇੰਗ ਕਿ ਮੈਂ ਵੀ ਯਾਰ ਉਦੋਂ ਲੈ ਲਿੱਤੀ, ਲੋੜ ਸੀਗੀ ਨਹੀਂ, ਭਾਵੇਂ ਉਹ ਕਿਸ਼ਤ ਵੀ ਕਿਸ਼ਤ ਦਾ ਹਿੱਸਾ ਨਾ ਬਣੀ ਹੋਵੇ ਪਰ ਐਟਲੀਸਟ ਤੁਹਾਡਾ ਪੈਸਾ ਤਾਂ ਲੱਗਾ ਨਾ, ਉਹ ਕਿਸੇ ਹੋਰ ਪਾਸੇ ਲੱਗ ਸਕਦਾ ਸੀ।
1: ਕਾਰ ਦੀ ਭਾਈ ਸਾਹਿਬ?
2: ਅੱਛਾ,
1: ਕਾਰ ਵਰਨਾ ਕੁਛ ਪੈਸੇ ਪਾਸ ਪੜੇ ਤੇ ਕੁਛ ਕ੍ਰੈਡਿਟ ਕਾਰਡ ਪਿਆ, ਮੈਨੂੰ ਲੱਗਾ ਵੀ ਯਾਰ ਕਾਰ ਲੈਣੀ ਥੋੜੀ ਜਿਹੀ ਬੜੀ ਆ ਨਾ,
4: ਕੁਛ ਕਲੇਮ ਕਰਨੇ ਤੇ
1: ਕੁਛ ਵੀ ਕਲੇਮ ਵਾਲਾ ਕੰਮ ਤਾਂ ਬਾਅਦ ਮੈਂ ਸ਼ੁਰੂ ਹੋਇਆ ਥਾ, ਪਹਿਲੇ ਕੀ ਬਾਤ ਹੈ। ਕਾਰ ਇੱਕ ਐਸਾ ਡਿਸੀਜ਼ਨ ਥਾ, ਮੈਨੂੰ ਲੱਗਾ ਵੀ ਯਾਰ ਕ੍ਰੈਡਿਟ ਕਾਰਡ ਪਰ ਲੈਣੀ ਨਹੀਂ ਚਾਹੀਏ ਤੀ। ਜਾਂ ਤਾਂ ਉਤਨਾ ਖਰਚੋ, ਅਗਰ ਆਪਕੋ ਲਗਤਾ ਵੀ ਆਪਕੀ ਇਨਕਮ ਭਾਈ ਅੱਛੀ ਖਾਸੀ ਆ ਰਹੀ ਯਾਰ, ਕਮ ਸੇ ਕਮ ਭਰ ਦੋਗੇ ਉਸਕੋ, ਔਰ ਇਨਕਮ ਤੋਂ ਆਪਕੀ ਮੰਨ ਲੈ 100 ਰੁਪਏ ਹੈ, ਖਰਚਾ ਕਰ ਦਿਆ 1,000 ਕਾ, ਤੋ ਉਸਕੋ ਭਰਨੇ ਮੇਂ ਫਿਰ ਟਾਈਮ ਲਗੇਗਾ, ਤੋ ਨਹੀਂ ਕੰਮ ਚਲ ਸਕਾ ਥਾ ਅਭੀ, ਜ਼ਰੂਰਤ ਨਹੀਂ ਥੀ ਉਸ ਚੀਜ਼ ਕੀ, ਤੋ ਐਸਾ ਲਗਾ ਵੀ ਨਹੀਂ ਯਾਰ
4: ਐਕਸਟਰਾ ਗਾੜੀ ਲੈ ਲਈ
1: ਹੈ। ਅਰੇ ਗਾੜੀ ਐਕਸਟਰਾ ਕੇ ਲੈ ਲਈ ਹੈ,
4: ਅਭੀ ਪੜੀ ਹੋਈ ਹੈ ਕਿ ਵੇਚ ਦੀ?
1: ਔਰ ਉਹ ਤੋ ਗਈ, ਉਸਕੇ ਤੋ ਗੰਗਾ ਗਏ ਫੂਲ ਵਾਲਾ ਕੰਮ ਹੋ ਗਿਆ, ਵਾਹ ਤਾਂ ਨਿਕਲ ਲਈ। ਬਾਤ ਇਹ ਵੀ ਅਗਰ ਆਪਕੇ ਪਾਸ ਭਾਈ ਇਨਕਮ ਅੱਛੀ ਹੈ ਨਾ, ਤੋ ਆਪ ਠੀਕ ਹੈ, ਪੈਰ ਥੋੜਾ ਜਿਹਾ ਪਸਾਰ ਵੀ ਲਈਏ ਤਾਂ ਬੜੀ ਬਾਤ ਹੈ। ਲੇਕਿਨ ਇਹ ਕਿਸ਼ਤਾਂ ਵਾਲੀ ਚੀਜ਼ ਮੈਂ ਨਾ ਪਲਾਸਟਿਕ ਮਨੀ ਕਾ ਬੜਾ ਬਹੁਤ ਬੜਾ ਹਾਥ ਹੈ।
2: ਸੋ ਰਾਈਟ,
1: ਇਸਕਾ ਬਹੁਤ ਜੋ ਚੀਜ਼ ਆਪਕੀ ਅੱਖਾਂ ਕੇ ਬੰਦ ਅੱਖਾਂ ਮੇਂ ਜਾ ਰਹੀ ਹੈ ਨਾ, ਆਪਕੇ ਪੀਠ ਕੇ ਪਿੱਛੇ ਦੇ, ਆਪ ਆਨਲਾਈਨ ਬੈਠੇ ਹੋ, ਸ਼ੋਪਿੰਗ ਕਰ ਰਹੇ ਹੋ, ਮਾੜਾ ਸਾ ਬਟਨ ਦੱਬਿਆ ਔਰ ਆਪਕੇ ਖਾਤੇ ਮੇਂ ਪੈਸੇ ਨਿਕਲ ਲਈ, ਆਪਣੇ ਦੇਖੇ ਨਹੀਂ। ਔਰ ਜੋ ਆਪ ਕੈਸ਼ ਲੈ ਰਹੇ ਹੋ, ਵੱਧ ਕਿਸੇ ਤੇ ਦੇ ਰਹੇ ਹੋ ਨਾ, ਹੱਥ ਪਕੜ ਕੇ ਯਾਰ ਕੰਮ ਹੋ ਰਿਹਾ ਸਹਿਸਤਾ, ਥੋੜਾ ਸਾ ਬੰਦਾ ਸੋਚ ਲਏ।
2: ਇਹ ਕਹਿੰਦੇ ਆ, ਇਨ ਫੈਕਟ ਮੈਂ ਪੜ੍ਹਿਆ ਸੀਗਾ ਹਾਰਵਰਡ ਦੀ ਮੇਰੇ ਖਿਆਲ ਨਾਲ ਸਟੱਡੀ ਸੀ ਜਾਂ ਫਿਰ ਯੇਲ ਦੀ ਸੀ, ਦੋਨਾਂ ਵਿੱਚੋਂ ਕਿਸੇ ਦੀ ਸਟੱਡੀ ਸੀ ਕਿ 24-25% ਲੋਕਾਂ ਦਾ ਖਰਚਾ ਸਿਰਫ ਇਸ ਚੀਜ਼ ਨੂੰ ਵੱਧ ਗਿਆ ਕਿ ਉਹਨਾਂ ਨੂੰ ਹੁਣ ਨੋਟ ਦੀ ਫੀਲ ਨਹੀਂ ਮਿਲਦੀ ਕਿਉਂਕਿ ਕਾਰਡ ਯੂਜ਼ ਕਰਦੇ ਆ, ਫਿਰ ਫੋਨ ਜਿਸ ਆਪਾਂ ਤਾਂ ਹੁਣ ਸਿੱਧੇ ਫੋਨ ਤੋਂ ਹੀ NFC ਹੀ ਹੋਣਾ ਸ਼ੁਰੂ ਹੋ ਗਿਆ ਹੁੰਦਾ ਹਨਾ,
1: ਗੱਲ
2: ਕਿ ਤੁਹਾਨੂੰ ਲੱਗਦਾ ਹੀ ਨਹੀਂ ਆ ਕਿ ਯਾਰ ਮੈਂ ਖਰਚਾ ਕੀਤਾ ਹਨਾ, ਤੇ ਇਹ ਚੱਕਰ ਤੇ ਹੈ।
1: ਦਿਹਾੜੀ ਬਣੀ ਹੈ ਆਪ ਕਿਸੇ ਵੀ ਦੁਕਾਨ ਪਰ ਜਾ ਕੇ ਦੇਣੇ ਮੈਂ ਸੋਚੋ ਯਾਰ ਮਰਕਾ ਲਿਆ ਕਿਆ ਜ਼ਰੂਰਤ ਹੈ ਲੇਕਿਨ ਬੋਲੂ ਭਾਈ ਸਾਹਿਬ ਕਾਰਡ ਤੇ ਪੇ ਕਰ ਦੋ 15 ਦਿਨ ਬਾਅਦ ਪੇ ਕਰ ਦੇ ਕਿਆ ਦਿੱਕਤ ਹੈ ਆਪਕੋ ਵੀ ਠਾ ਲਿਓ ਭਾਈ
4: ਜਲਦੀ ਕਰੋ ਜਲਦੀ ਅਭੀ ਕਰ ਦੋ
1: ਅੱਛਾ ਕੁਛ ਲੋਕ ਇਸ ਵਜ੍ਹਾ ਸੇ ਲੈ ਲਿਆ ਵੀ ਜ਼ਿਆਦਾ ਲੋਨ ਕਿਆ ਪਤਾ ਜ਼ਿੰਦਗੀ ਦਾ ਭਰੋਸਾ ਆਜ ਨਜ਼ਾਰੇ ਲੈ ਲਿਓ ਜੇ ਦੇਣੇ ਕੀ ਵਾਰੀ ਕਿਆ ਪਤਾ ਉੱਪਰ ਚਲੇ ਜਾ
2: ਅੱਜ ਇਹੀ ਵਾਲਾ ਸਗੋਂ ਪੰਗਾ ਆਪਾਂ ਸਵੇਰ ਦਾ ਨਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਯਾਰ ਇਹ ਮਤਲਬ ਵੇਅਰ ਡੂ ਯੂ ਡਰਾ ਦਾ ਲਾਈਨ ਕਿ ਲਾਈਫ ਇੰਜੋਏ ਵੀ ਕਰਨੀ ਆ ਪਰ ਜ਼ਿੰਮੇਵਾਰੀਆਂ ਵੀ ਹੈ ਨਾ ਪੂਰੀਆਂ ਕਰਨੀਆਂ
1: ਵਾਰਾ ਪਤਾ ਕੀ ਹਾਲ ਰੱਖਿਆ ਇੱਕ ਬੰਦਾ ਗਿਆ ਮਰਨ ਸੁਸਾਈਡ ਕਰਨ ਰੇਲ ਗੱਡੀ ਪਟਰੀ ਪਰ ਬੈਠਾ ਤਾ ਗੱਡੀ ਨਾ ਆ ਰਹੀ ਥਾਰੇ ਵਰਗਾ ਬੰਦਾ ਉਸਕੇ ਪਾਸ ਤੇ ਨਿਕਲਿਆ ਮੈਂ ਕਿਹਾ ਕਿਆ ਕਰ ਰਿਹਾ ਉਹਨੂੰ ਕਹਿ ਮਰਨ ਆਇਆ ਜ਼ਿੰਦਗੀ ਤੇ ਤੰਗ ਆ ਕਿਸ਼ਤਾਂ ਤੋਂ ਤੰਗ ਆ ਗਿਆ ਮਰਨ ਆ ਗਿਆ ਮੈਂ ਤੂੰ ਮਰੂੰਗਾ ਕਹਿੰਦਾ ਫਿਰ ਉਹ ਤੇਰੇ ਪਾਸ ਲੰਚ ਬੁਕਸ ਫੜਿਆ ਉਹਨੂੰ ਕਹਿ ਮੰਨ ਲੈ ਬਾਜਾ ਬਾਜਾ ਗੱਡੀ ਲੇਟ ਹੋ ਜਾ ਭੁੱਖੇ ਤੇ ਨਾ ਮਰਾਂ ਕੰਮ ਤੇ
4: ਮਰਨੇ ਗੱਡੀ ਤਾਂ ਲਿਆ
1: ਮੈਂ ਭੁੱਖੇ ਤੇ ਨਾ ਮਰਾਂ ਕੰਮ ਸਿਖਾਉ ਮਾਰਾ ਹੀ ਹਾਲ ਆ ਭਾਈ ਸਾਹਿਬ ਚੀਜ਼ ਤੋਂ ਲੈਣੀ ਲੈਣੀ ਹੈ ਬਾਅਦ ਮੈਂ ਰੋਵਾਂਗੇ ਵੀ ਮਾਰਾ ਪਤਾ ਕਿਆ ਹਾਲ ਰੱਖਿਆ ਇੱਕ ਬੰਦਾ ਕਿਸੇ ਦੇ ਘਰ ਗਿਆ ਔਰ ਉਸਨੇ ਦੇਖਿਆ ਉਸਕਾ ਕੁੱਤਾ ਬੈਠਾ ਥਾ ਦਰਵਾਜੇ ਕੇ ਪਾਸ ਔਰ ਕੁੱਤਾ ਕਰ ਰਿਹਾ ਚੂ ਚੂ ਚੂ ਔਰ ਬੰਦਾ ਬੜਾ ਹੈਰਾਨ ਹੋਇਆ ਉਹਨੂੰ ਕਹਾ ਯਾਰ ਤੇਰਾ ਕੁੱਤਾ ਚੂ ਚੂ ਕਰ ਰਿਹਾ ਹੈ ਕੀ ਬਾਤ ਹੈ ਉਹਨੂੰ ਕਹਾ ਯਾਰ ਜਹਾਂ ਵੋ ਬੈਠਾ ਨਾ ਉਸਕੇ ਨੀਚੇ ਕੀ ਲਾ ਇੱਕ ਉਹਨੂੰ ਕਹਾ ਪਰ ਕੁੱਤੇ ਨੇ ਕਹਿੰਦੇ ਕਹੀਂ ਹੋਰ ਬੈਠ ਚੱਕ ਕਹਿੰਦਾ ਨਹੀਂ ਬੈਠਾ ਕਾ ਵੀ ਵਹੀ ਜਾਗਾ ਮਾਰੀ ਆਦਤ ਬਣ ਰੱਖੀ ਬਾਈ ਹਮਨਾ ਰੋਣਾ ਰੋਣਾ ਕਿਸ਼ਤਾਂ ਵੀ ਲੈਣੀ ਫਿਰ ਵੀ ਰੋਵਾਂਗੇ ਮਾਰੀ ਚੂ ਚੂ ਚੱਲਦੀ ਰਹਾ ਗਈ ਬਾਈ
2: ਸਾਈਕਲ ਤੋੜਨਾ ਔਖਾ ਇਹ ਗੱਲ ਸਹੀ ਹੈ ਜਦੋਂ ਤੁਸੀਂ ਇੱਕ ਸਾਈਕਲ ਦੇ ਅੰਦਰ ਆ ਜਾਓ ਸਾਈਕਲ ਤੋੜਨਾ ਬੜਾ ਔਖਾ ਹੈ ਯਾਰ ਹਨਾ
1: ਜਾਂ ਤੂੰ ਲੈ ਲਈ ਅਗਰ ਆਪਣਾ ਤਾਂ ਕਿਸ਼ਤਾਂ ਆਰਾਮ ਤੇ ਚੱਲ ਰਹੀ ਆਪਕੀ ਫਿਰ ਤੋਂ ਆਪ ਖੁਸ਼ ਹੋ ਕੇ ਬਤਾਂਗੇ ਬਾਈ ਆਹ ਜ਼ਿੰਦਗੀ ਕੱਟ ਰਹੀ ਹੈ ਔਰ ਇੱਕ ਅੱਧੀ ਕਿਸ਼ਤ ਇੱਧਰ ਉੱਧਰ ਹੋ ਜਾ ਗਈ ਉਸਕੇ ਬਾਅਦ ਪੁੱਛਾਂ ਕ੍ਰਿਸ਼ਨਾ ਕਹਾ ਪਤਾ ਨਹੀਂ ਦਿਖਦਾ ਨਹੀਂ ਅੱਜ ਕੱਲ੍ਹ ਬਾਈ
2: ਕ੍ਰਿਸ਼ਨਾ ਦਾ ਪਤਾ ਨਹੀਂ ਪਰ ਕਾਕਾ ਤੇ ਜੈਰੀ ਕੀ ਕਹਿਣਾ ਚਾਹ ਰਹੇ ਨੇ ਇਹ ਸੁਣੀ

0: ਤੇ ਗਾਣਾ ਗਲਤੀ ਨਾਲ ਮੇਰੇ ਤੋਂ ਬੰਦ ਹੋ
1: ਗਿਆ ਕੀ ਮੇਰਾ ਧਰਨਾ ਮਾਇਆ
0: ਨਹੀਂ ਸੌਰੀ ਸੌਰੀ ਸੌਰੀ ਗਾਇਸ ਸੌਰੀ ਗਾਇਸ ਮੈਂ ਮਾਜ਼ਰਤ ਮਾਜ਼ਰਤ ਚਾਹੁੰਦਾ ਮੈਂ ਐਕਚੁਅਲੀ ਆਪਣੇ ਵੱਲੋਂ ਦੂਸਰੀ ਟੈਬ ਖੋਲ ਰਿਹਾ ਸੀਗਾ ਹੋ ਜਾਂਦੀ ਹੈ ਮੈਂ ਕਿਸ਼ਤਾਂ ਦੀਆਂ ਗੱਲਾਂ ਸੁਣ ਕੇ ਆਪ ਹੀ ਇੰਨਾ ਜ਼ਿਆਦਾ ਘਬਰਾ ਗਿਆ ਮੈਂ
1: ਦੱਸਾਂ ਤਾਂ ਗਾਣੇ ਵੀ ਕਿਸ਼ਤਾਂ ਵਿੱਚ ਸੁਣਾ ਰਹੇ ਭਾਈ ਸਾਹਿਬ
0: ਅਗਲਾ ਅੰਤਰਾ ਤੁਹਾਨੂੰ ਅਗਲੇ ਸ਼ੋਅ 'ਚ ਸੁਣਾਵਾਂਗੇ
1: ਉਹ ਇੰਨਾ ਸਟ੍ਰੈਸ ਨਹੀਂ ਲੈ ਜਾਂਦਾ
0: ਤਿੰਨ ਮਿੰਟ ਦਾ ਜਿਹੜਾ ਗਾਣਾ ਨਾ ਤੁਹਾਨੂੰ ਅਗਲੇ ਇੱਕ ਮਹੀਨੇ ਦੇ ਆਪਾਂ ਹੌਲੀ ਹੌਲੀ ਕਰਕੇ
1: ਕਾਕੇ ਦੀ ਵਾਰੀ ਆਈ ਔਰ ਬਾਰਾ ਕਾਕਾ ਚੁੱਪ ਹੋ ਗਿਆ
0: ਸੌਰੀ ਕਾਕਾ ਜੀ
1: ਕਾਕੇ
0: ਦੀ ਸਟ੍ਰੀਮ ਦੇ ਅੰਦਰ ਅਸੀਂ ਇਜ਼ਾਫਾ ਨਹੀਂ ਕਰ ਪਾਏ ਰੀਲੀ ਸੌਰੀ ਮਾਜ਼ਰਤ ਚਾਹੁੰਦੇ ਹਾਂ
1: ਕਾਕਾ ਦੱਸੂ ਹੁਣ ਤੁਹਾਨੂੰ ਅਸੀਂ ਕੀ ਕਹਿਣਾ
0: ਇਹ ਤੇ ਹੈ ਬਲਕੀਰਤ ਜੀ ਤੁਸੀਂ ਮੈਨੂੰ ਇੱਕ ਗੱਲ ਦੱਸੋ ਆਪਾਂ ਕਿਸ਼ਤੋ ਕਿਸ਼ਤੀ ਬਹੁਤ ਹੋਏ ਪਏ ਹਾਂ ਜੇ ਆਪਾਂ ਹੁਣ ਦੂਸਰੇ ਪਾਸੇ ਆ ਜਾਈਏ ਹਨਾ ਯੂ ਆਰ ਫੇਅਰਲੀ ਯੰਗ ਸਾਡੇ ਤਿੰਨਾਂ ਵਿੱਚ ਤੂੰ ਸਭ ਤੋਂ ਜ਼ਿਆਦਾ ਯੰਗ ਹੈ ਹਨਾ ਅਤੇ ਇਸ ਤਰ੍ਹਾਂ ਕਦੀ ਹੁੰਦਾ ਖੁਦ ਤੇਰੇ ਨਾਲ ਇਨ ਔਨ ਪਰਸਨਲ ਲੈਵਲ ਡੂ ਯੂ ਐਵਰ ਫੀਲ ਕਿ ਯਾਰ ਇਹ ਨੈਸੈਸਿਟੀ ਵੀ ਆ ਇਹ ਮਤਲਬ ਲੈਟ ਸਪੋਜ਼ ਕੋਈ ਕੌਨਸਰਟ ਆ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਸੰਦ ਹੈ ਨਾ ਪਰ ਸਮਝੋ ਇੱਕ ਇੱਦਾਂ ਦੀ ਚੀਜ਼ ਜਿਹੜੀ ਤੁਹਾਡੇ ਲਈ ਇੱਕ ਐਂਟਰਟੇਨਮੈਂਟ ਆ ਅਤੇ ਉਹਦੇ ਲਈ ਵੀ ਤੁਸੀਂ ਛੁੱਟੀ ਵੀ ਕਰੋ ਜਿਹੜਾ ਵੀ ਕੰਮ ਕਰਦੇ ਹੋ ਤੇ ਪਲੱਸ ਉਹ ਐਕਸਪੀਰੀਅੰਸ ਵੀ ਲੈਣ ਜਾਓ ਤੁਹਾਡੀ ਜੇਬ 'ਚ ਪੈਸਾ ਨਹੀਂ ਹੈ ਤੁਸੀਂ ਕਿਸੇ ਤਰੀਕੇ ਨਾਲ ਜ਼ਿਪ ਪੇ ਆਫਟਰ ਪੇ ਜਿਹੜੇ ਵੀ ਹੈਗੇ ਹੈ ਨਾ ਕ੍ਰੈਡਿਟ ਕਾਰਡ ਵਗੈਰਾ ਯੂਜ਼ ਕਰਕੇ ਉਹ ਚੀਜ਼ ਇੰਜੋਏ ਹੋ ਪਾਉਂਦੀ ਹੈ ਕਿ ਨਹੀਂ ਪੁਆਇੰਟ ਨੰਬਰ 1 ਅਤੇ ਪੁਆਇੰਟ ਨੰਬਰ 2 ਉਹ ਚੀਜ਼ ਨੂੰ ਕਰਨ ਤੋਂ ਬਾਅਦ ਦੁਬਾਰਾ ਕਰਦੇ ਹੋ
1: ਜੇ ਤਾਂ ਪਹਿਲੀ ਗੱਲ ਕਿ ਉਹ ਇੰਜੋਏ ਹੋ ਪਾਉਂਦੀ ਕਿ ਨਹੀਂ ਉਹ ਇੰਜੋਏ ਹੋ ਪਾਉਂਦੀ ਆ ਪਰ ਉਹ ਕਿਹੜੇ ਤਰੀਕੇ ਨਾਲ ਤੁਸੀਂ ਕੀਤੀ ਆ ਕਿਹੜੇ ਤਰੀਕੇ ਨਾਲ ਮੰਨ ਲਓ ਮੈਂ ਪੈਸੇ ਜਿਹੜੇ ਖਰਚੇ ਆ ਉਹ ਕਿੱਥੋਂ ਆਏ ਸੀ ਜਾਂ ਮੈਂ ਕਿਸੇ ਕੋਲ ਮੰਗੇ ਆ ਜਾਂ ਮੈਂ ਆਪਣੀ ਜੇਬ ਦੇ ਵਿੱਚੋਂ ਖਰਚੇ ਮੇਰੇ ਕੋਲ ਸੇਵਿੰਗ ਪਈ ਸੀ ਫਿਰ ਤਾਂ ਉਹ ਵੇਖੋ ਮੇਰੇ ਲਈ ਇੰਜੋਇਮੈਂਟ ਹੋਊਗੀ ਪਰ ਜੇ ਮੈਂ ਉਹ ਮੰਨ ਲਓ ਤੁਹਾਡੇ ਕੋਲ ਫੜੇ ਆ ਵੀ ਮੈਂ ਤੈਨੂੰ ਉਹ ਬਾਅਦ 'ਚ ਦੇ ਦੂੰਗਾ ਵੀ ਮੈਨੂੰ 400-500 ਜਿੰਨੇ ਕੁ ਵੀ ਲੱਗਦੇ ਆ ਕੰਸਰਟ ਅੱਜ ਕੱਲ੍ਹ ਮਹਿੰਗੇ ਹੋ ਗਏ ਜੇ ਆਪਾਂ ਕੰਸਰਟ ਦੀ ਗੱਲ ਹੀ ਕਰ ਲਈਏ ਤਾਂ ਉਹਦੇ 'ਤੇ ਜੇ ਮੈਂ ਦੇ ਕੇ ਜਾਊਂਗਾ ਤਾਂ ਉਹ ਮੈਨੂੰ ਉੱਥੇ ਵੀ ਮੇਰੇ 'ਤੇ ਨਾ ਥੋੜ੍ਹਾ ਜਿਹਾ ਰਹਿਣਾ ਵਾ ਹਾਂ ਜੇ ਮੇਰੇ 'ਚ ਥੋੜ੍ਹੀ ਜਿਹੀ ਇਨਸਾਨੀਅਤ ਹੋਊਗੀ ਵੀ ਮੈਂ ਵਾਪਸ ਕਰਨੇ ਆ ਅਤੇ ਮੈਨੂੰ ਹੋਊਗਾ ਕਿ ਯਾਰ ਲੈ ਪੈਸੇ ਮੈਂ ਹਾਲੇ 500 ਕ੍ਰਿਸ਼ਨ ਦਾ ਦੇਣਾ ਵਾ ਅਤੇ ਉਹ ਮੈਨੂੰ ਉੱਥੇ ਵੀ ਚੰਗੀ ਤਰ੍ਹਾਂ ਇੰਜੋਇਮੈਂਟ ਮੇਰੀ ਨਹੀਂ ਹੋਣੀ
2: ਬਸ ਇਹ ਮੂੰਹ ਮਤੇ
1: ਯਾਰ ਇੱਦਾਂ ਨਹੀਂ
0: ਕਰਵਾਉਣਾ
1: ਇਹ ਤਾਂ ਐਂ ਕਰਨ ਡਿਆ ਵੀ ਜਿੱਦਾਂ ਹੁਣੇ 500 ਦੇ ਕੇ ਉੱਟੀ ਤੋਂ ਦੁਬਾਰਾ ਕਰੂੰਗਾ ਕਿ ਨਹੀਂ ਜੇ ਮੈਨੂੰ ਉਹ ਚੀਜ਼ ਨੇ ਇੰਜੋਇਮੈਂਟ ਦਿੱਤੀ ਆ ਤੇ ਮੈਂ ਓਬਵੀਅਸਲੀ ਉਹ ਫੇਰ ਕਰੂੰਗਾ ਜੇ ਮੈਨੂੰ ਵਧੀਆ ਲੱਗਦੀ ਆ ਜੇ ਨਹੀਂ ਦਿੱਤੀ ਤੇ ਉਹ ਆਪਾਂ ਆਪਣਾ ਸੁਭਾਅ ਮੈਂ ਤੇ ਨਹੀਂ ਜਾਂਦਾ ਉੱਥੇ ਇੱਕ ਵਾਰੀ ਹੋ ਆਏ ਤੇ ਬਸ ਚਾਲ ਹੱਥ
0: ਗਏ ਇਹ ਮੈਂ ਤੁਹਾਡੇ ਤੋਂ ਗੱਲ ਸੁਣਨੀ ਸੀ ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਯੂ ਵਨ ਥਿੰਗ ਦੈਟ ਯੂ ਰਿਗਰੈਟ ਬਾਇੰਗ ਕਿ ਤੂੰ ਖਰੀਦ ਤੂੰ ਯਾਰ ਗਲਤੀ ਕਰਤੀ ਬਹੁਤ ਵੱਡੀ
1: ਮੈਂ ਨਾ ਯਾਰ ਆਪਣਾ ਜੈਕਟ ਪਿੱਛੇ ਜਿਹੀ ਜੈਕਟ ਖਰੀਦ ਬੈਠਾ ਉਹ ਗਰਮੀਆਂ ਦੇ ਵਿੱਚ ਉਦੋਂ ਚੱਲਣ ਡੀ ਸੀ ਆਫ ਤੁਹਾਨੂੰ ਅਕਸਰ ਹੀ ਪਤਾ ਵੀ ਸੀਜ਼ਨ ਆਫ ਤੇ ਆਫ ਲੱਗਦੀ ਮੈਂ ਇੱਕ ਮਹਿੰਗੀ ਜੋ ਨਹੀਂ ਉਹ ਮਹਿੰਗੀ ਖਰੀਦ ਬੈਠਾ ਨਾ
0: ਖਰਚਾ ਜ਼ਿਆਦਾ ਹੋ ਗਿਆ
1: ਪਰ ਉਹ ਠੰਡ ਰੋਕਦੀ ਨਹੀਂ ਨਾ ਗੱਲ
0: ਅੱਛਾ ਇਹ ਜ਼ਰੂਰ ਆ ਜੈਕਟ ਜਿੰਨੀ ਮਹਿੰਗੀ ਹੋਈ ਉਹਨੇ ਠੰਡ ਨਹੀਂ ਰੋਕਣੀ ਉਹਦੇ ਵਾਸਤੇ ਹੋਰ ਜੈਕਟ ਦੀ ਲੋੜ
1: ਹੋਈ ਤੇ ਮਸਲਾ ਆ ਫਿਰ ਮਸਲਾ ਮੇਰਾ ਹੱਲ ਦੁਬਾਰਾ ਫੇਰ ਖਰੀਦ ਕੇ ਹੋਇਆ ਠੰਡ ਵਾਲੀ ਤੇ ਹੁਣ ਮੈਂ ਪਾਈ ਆ ਵੇਖੋ ਇਹ ਹੁਣ ਜਿਵੇਂ ਤੁਹਾਨੂੰ ਦੱਸਿਆ ਕਿੱਥੋਂ ਲਈ ਤੁਸੀਂ ਸ਼ੌਕ ਹੋ ਜਾਓਗੇ
2: ਭਾਈ ਸਾਹਿਬ
0: ਜੈਕਟ
2: ਬਾਹਰ ਲਿਖਵਾ ਦੇ ਠੰਡ ਨੋਟ ਅਲਾਊਡ ਇਨ ਸਾਈਡ
1: ਕਹਿੰਦੇ
0: ਐਕਸਟਰਾ
1: ਯਾਰ ਲਿਖਾਉਣ ਤੋਂ ਚੇਤਾ ਆਇਆ ਇੱਕ ਗੱਲ
0: ਹਾਂਜੀ
1: ਅੱਜ ਕੱਲ੍ਹ ਨਾ ਨਵਾਂ ਟ੍ਰੈਂਡ ਚੱਲਿਆ ਤੁਹਾਨੂੰ ਪਤਾ
0: ਕੀ
1: ਪਹਿਲਾਂ ਤਾਂ ਇੱਥੇ ਲਿਖਿਆ ਹੁੰਦਾ ਸੀ ਨਾ ਜੈਕਟਾਂ ਤੇ ਜਿੱਦਾਂ ਦਿਲ ਦੇ ਜਿੱਥੇ ਆਪਣਾ ਦਿਲ ਹੁੰਦਾ ਉਹਦੇ ਬਿਲਕੁਲ ਉੱਤੇ ਹਾਂ ਜਾਂ ਫਿਰ ਬੈਕ ਸਾਈਡ ਤੇ ਹੋਗੀ ਸ਼ਰਟ ਦੀ ਪਰ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਪਜਾਮੇ ਦੇ ਉੱਤੇ ਤੁਸੀਂ ਪਜਾਮੇ ਦੇ ਉੱਤੇ ਕਿੱਥੇ ਕਿੱਥੇ ਲਿਖਿਆ ਵੇਖਿਆ ਦੱਸੋ
0: ਮੈਂ ਕਹਿ ਲੈ ਲੈਫਟ ਪੱਟ ਤੇ ਸਟਾਰਟਿੰਗ ਤੇ ਹੋ ਗਿਆ ਜਾਂ ਫਿਰ ਕਈ ਵਾਰੀ ਬੈਕ ਹਿੱਟ ਤੇ ਵੀ ਲਿਖਿਆ ਹੁੰਦਾ ਛੋਟਾ ਮੋਟਾ ਚਾਰ ਕੀ ਚੀਜ਼ਾਂ ਹੁੰਦੀਆਂ ਪਜਾਮੇ ਸਾਰੀਆਂ ਕਵਰ ਕਰ ਲਈਆਂ
2: ਇਸ ਇਤਨਾ ਟਾਈਮ ਬੰਦੇ ਨੋਟ ਕਰ ਰਿਹਾ ਵੀ ਕਹਾਂ ਕਹਾਂ ਲਿਖਿਆ ਹੋਇਆ ਮਰ ਵੱਡਾ ਟਾਈਮ ਨੀ ਕਿਸ਼ਤਾਂ ਦੇ ਇਲਾਵਾ
0: ਇਹ ਕਿਸ਼ਤਾਂ ਚ ਦੱਸਦਾ ਇਹ ਪਜਾਮਾ ਕਿੱਦਾਂ ਦਾ ਵੇਖੋ
1: ਯਾਰ ਵੇਖੋ ਨਵਾਂ ਟ੍ਰੈਂਡ ਕਿਸੇ ਵੇਲੇ ਵੀ ਆ ਸਕਦਾ
2: ਬੋਲੋ
1: ਕਿਉਂਕਿ ਸਾਰੇ ਜਣੇ ਆਪਣਾ ਆਪਣਾ ਬ੍ਰਾਂਡ ਬਣਾਉਣ ਡੇ ਆ ਹੁਣ ਮੇਰੀ ਮਰਜ਼ੀ ਮੈਂ ਜਿੱਥੇ ਮਰਜ਼ੀ ਲਿਖਾਂ
0: ਹਾਂ ਤਾਂ ਦੱਸੋ ਕਿੱਥੇ ਲਿਖਿਆ
1: ਉਹ ਮਤਲਬ ਮੈਂ ਇੱਦਾਂ ਨਹੀਂ ਦੱਸ ਸਕਦਾ ਮੈਂ ਤੈਨੂੰ ਫੋਟੋ ਵਿਖਾਊਂਗਾ
0: ਉਹ ਪੂਰਾ ਹਿਪ ਏਰੀਆ ਤੇ ਲਿਖਿਆ
1: ਹੁੰਦਾ ਮਤਲਬ ਥੱਲੇ ਤੱਕ
0: ਉਹ ਜੂਸੀ ਕਵਰ ਕੀਤਾ ਜੂਸੀ ਨਾਮ ਦਾ ਬ੍ਰਾਂਡ ਆ ਉਹ ਉਹਨਾਂ ਦਾ ਉਹ ਫਲੈਗਸ਼ਿਪ ਆ
1: ਉਹ ਨਵਾਂ ਆ ਗਿਆ ਇੱਕ ਹੋਰ ਬ੍ਰਾਂਡ ਪਰਸੋਂ ਹੀ ਮੈਂ ਵੇਖਿਆ ਤੇ ਮੈਂ ਮੁੜ ਕੇ ਜਾ ਕੇ ਘਰ ਉਹਨੂੰ ਸਰਚ ਕੀਤਾ ਤੇ ਉਹ ਨਵਾਂ ਹੀ ਆਪਣਾ ਹੀ ਕਿਸੇ ਨੇ ਇੰਡੀਵਿਜੂਅਲ ਨੇ ਬ੍ਰਾਂਡ ਕੱਢਿਆ
0: ਓਕੇ
1: ਪਰ ਉਹ ਚੱਲ ਬੜਾ ਗਿਆ ਵਾ
0: ਯਾਰ ਪਤਾ ਨਹੀਂ
1: ਤੇ ਉਹ ਇੱਕ ਤੇ ਜੂਸੀ ਕੱਲਾ ਲਿਖਿਆ ਆ ਗਿਆ ਮੰਨ ਲਓ ਪੰਜ ਅੱਖਰਾਂ ਦਾ ਉਹ ਹੈਗੀ ਵੀ ਐ ਇੱਕ ਦੋ ਤਿੰਨ ਹਾਂ ਲੜੀ ਦੀ ਲੜੀ ਲਿਖੀ ਹੁੰਦੀ ਆ ਉਹ ਮਤਲਬ ਬਾਕੀ ਆਪਾਂ ਆਪਣਾ ਨਜ਼ਰੀਆ ਹਾਂ ਹਟ ਕੇ
2: ਤਵੀ ਤਾਂ ਵਿਕਾਂਗੇ
1: ਆਏ ਓਏ
0: ਕਿਆ ਕੈਮਿਸਟਰੀ ਦੇਖਣ ਨੂੰ ਮਿਲਦੀ
1: ਹੈ ਕਿਆ ਗੱਲ ਕਹਿਤੀ ਯਾਰ
0: ਵੈਰੀ ਗੁੱਡ ਮੈਂ ਨਿਸ਼ਬਦ ਹਾਂ ਸਪੀਚਲੈਸ ਗਾਇਸ ਅੱਛਾ ਨਹੀਂ ਇਹ ਨਾ ਵੈਸੇ ਇੱਕ ਇੱਦਾਂ ਦੀ ਬ੍ਰਾਂਡ ਤੋਂ ਯਾਦ ਹੈ ਇੱਦਾਂ ਦੀ ਇੱਕ ਚੀਜ਼ ਮੇਰੇ ਨਾਲ ਹੋਈ ਪਈ ਆ ਨਾਈਕੀ ਸਵਿਸ਼ ਵਾਲੀਆਂ ਸਿੰਪਲ ਬੇਸਿਕ ਮੈਂ ਕਿਹਾ ਠੀਕ ਹੈ ਵੈਰੀ ਗੁੱਡ
1: ਜਿੱਤੇ ਕੱਲੀ ਟਿਕ ਵੱਜੀ
0: ਹਾਂ ਸਿਰਫ ਕੱਲੀ ਟਿਕ ਵੱਜੀ ਹੈ ਨਾ ਆਰਡਰ ਵਗੈਰਾ ਕਰਤਾ ਇਹ ਯੂਜੁਅਲੀ ਨਾ ਆਰਡਰ ਜੂਨ ਜੁਲਾਈ ਚ ਜਾਂਦੇ ਤੇ ਆਉਂਦੇ ਤੁਹਾਡੇ ਕੋਲ ਅਕਤੂਬਰ ਦੇ ਲਾਗੇ ਛੱਗੇ ਹੈ ਨਾ
1: ਹਾਂਜੀ ਹਾਂਜੀ
0: ਕਾਰਟਨ ਆਇਆ ਖੋਲਿਆ ਮੈਂ ਕਹਿੰਦਾ ਅੱਜ ਤੱਕ ਇੰਨਾ ਤਗੜਾ ਕੋਲੈਬੋਰੇਸ਼ਨ ਇਹ ਸਾਰੀ ਕੰਪਨੀਆਂ ਨੇ ਨਹੀਂ ਕੀਤਾ ਹੋਣਾ ਜਿੰਨਾ ਉਸ ਬੰਦੇ ਨੇ ਕੀਤਾ ਉਹਨੇ ਨਾਈਕੀ ਦਾ ਟਿੱਕ ਲਗਾ ਤੀ ਛਾਤੀ ਤੇ ਠੀਕ ਹੈ ਸਾਈਡ ਤੇ ਨਾ ਜਿੱਥੇ ਡੋਲੇ ਹੁੰਦੇ ਆ ਉੱਥੇ ਪੈਚ ਲਾ ਤਾ ਟੌਮੀ ਦਾ ਜ਼ਿਪ ਜ਼ਿਪ ਲਮਕਦੀ ਪਈ ਐਡੀਡਾਸ ਦੀ ਮੈਂ ਕਿਹਾ ਤਿੰਨੋਂ ਭਰਾ ਬ੍ਰਾਂਡ ਆ ਕੇ ਵੱਖੋ ਵੱਖਰਾ ਥੱਪੜ ਮਾਰ ਕੇ ਜਾਣਗੇ ਵਾਪਸ ਲੈ ਕੇ ਜਾ ਇੱਦਾਂ ਦੀ ਵੀ ਚੀਜ਼ਾਂ ਹੁੰਦੀਆਂ
1: ਆਪਣੀ ਮਰਜ਼ੀ ਹੈ ਯਾਰ ਜਿੱਦਾਂ ਮਰਜ਼ੀ ਬਣਾਵੇ
0: ਅੱਛਾ ਉਹਨਾਂ ਦੇ ਕੁਛ ਇੱਕ ਪੀਸ ਸੀਗੇ ਜਿਸ ਉਹਨੇ ਆਪਣੇ ਵੱਲੋਂ ਭੇਜੇ ਡੈਮੋ ਦੇ ਤੌਰ ਤੇ ਉਹ ਹੁੰਦਾ ਨਾ ਮੋਢੇ ਤੇ ਬੈਕ ਸਾਈਡ ਤੇ ਹਨਾ ਤੀਰਿਆਂ ਤੇ ਉੱਥੇ ਸੁਪਰੀਮ ਲਿਖਿਆ ਹੋਇਆ ਕਹਿੰਦਾ ਭਾਈ ਦੱਸਣਾ ਵਧੀਆ ਜਾਂਦਾ ਆਰਟੀਕਲ ਕਿ ਨਹੀਂ ਜਾਂਦਾ ਮੈਂ ਕਿਹਾ ਭਰਾ ਲੈ ਜਾ ਸਾਰੇ
2: ਇਸਮੇ ਦਿੱਕਤ ਕਾ ਸੀ
0: ਕੋਲੈਬੋਰੇਸ਼ਨ ਤਗੜੀ ਹੋ ਗਈ
2: ਦਿੱਕਤ ਕਾ ਅਗਰ
1: ਦਿੱਕਤ ਪਤਾ ਕਿਆ
2: ਜੂਸ ਲੈਣੇ ਜਾਓ ਸਟ੍ਰਾਬੇਰੀ ਮਿਕਸ ਔਰੇਂਜ ਲੈਮਨ ਸਭ ਇਕੱਠੇ ਮਿਲ ਕੇ ਜੂਸ ਕਿਆ ਦਿੱਕਤ ਹੈ ਇਸਮੇ
0: ਦੂਰ ਸਾਹਿਬ ਤੁਸੀਂ ਪਹਿਲੇ ਨਹੀਂ ਮਿਲੇ ਨਾ ਯਾਰ
1: ਦੂਰ ਸਾਹਿਬ ਆਪ ਤੋਂ ਐਸੇ ਜਿਹੇ ਸਬਜ਼ੀ ਦੀ ਦੁਕਾਨ ਖੋਲ
2: ਲੈਣਾ ਆਪਣਾ ਫਿਲਮ ਬਦਮਾਸ਼ ਕੰਪਨੀ ਫਿਲਮ ਦੇਖੀ ਤੇ ਨਾ ਬਦਮਾਸ਼ ਕੰਪਨੀ ਉਹ ਸ਼ਾਇਦ ਉਹ ਕਰੇ ਤੇ ਸ਼ਰਟਾਂ ਸਾਰੀ ਵਿਕ ਜਾ ਗਈ ਵਿਕਾਂਗੇ ਨਹੀਂ ਬਈ ਇਸ ਵਾਰ ਰੰਗ ਛੋੜਾ ਪਰ ਉਸਦਾ ਐਕਸਪੈਰੀਮੈਂਟ ਕਰਿਆ ਬਾਈ ਇਹ ਪਹਿਲੇ ਦਲਾਈ ਮੈਂ ਉਸ ਕਾਰਨ ਥੋੜਾ ਜਾਵਾ ਫਿਰ ਦੂਸਰੀ ਮੈਂ ਤੀਸਰੀ ਮੈਂ
0: ਬੜੀ ਮਜ਼ੇਦਾਰ ਫਿਲਮ ਹੈ
2: ਹੈਨਾ
0: ਬਦਮਾਸ਼ ਕੰਪਨੀ ਦੇਖੀ ਆ
1: ਮੈਂ ਵੇਖੀ ਹਾਂ
0: ਵੀਰਦਾਸ ਹੈ ਸ਼ਾਹਿਦ ਕਪੂਰ ਹੈ ਤੇ ਹੋਰ ਕੌਣ ਹੈ
2: ਇਸ ਕੋ ਇੱਕ
0: ਅਨੁਸ਼ਕਾ ਭਾਬੀ
1: ਅਨੁਸ਼ਕਾ ਭਾਬੀ ਦੇ ਹੈ ਜਿੱਦਾਂ ਵਾਹ
0: ਵਿਰਾਟ ਭਈਆ
1: ਜਿੱਦਾਂ ਵਿਰਾਟ ਨਾ ਕ੍ਰਿਕਟ ਖੇਡਦਾ ਰਿਹਾ ਹੁੰਦਾ
0: ਇੰਡੀਆ ਕ੍ਰਿਕਟ ਟੀਮ ਦਾ ਕੈਪਟਨ ਰਿਹਾ ਸਾਡਾ
1: ਜਿੱਦਾਂ ਵਿਰਾਟ ਨੂੰ ਪ੍ਰੈਕਟਿਸ ਨਹੀਂ ਕਰਾਉਂਦਾ ਰਿਹਾ ਇਹ ਰੋਟੀ ਪਕੜਾਗਾ ਵਾਦਾ

0: ਨੇ ਉਹ ਜਿਹੜੀ ਸਕ੍ਰਿਪਟ ਆ ਨਾ ਇੱਕੋ ਰਾਤ ਚ ਲਿਖੀ ਆ ਕਿਆ ਸੱਚ ਕਿਆ ਝੂਠ ਲੱਗਦਾ ਤੁਹਾਨੂੰ ਤੂੜ ਸਾਹਿਬ ਤੁਹਾਨੂੰ ਲੱਗਦਾ ਕਿ ਜ਼ਿਆਦਾ ਕਰ ਗਏ ਥੋੜਾ
1: ਨਹੀਂ ਨਹੀਂ ਇਟਸ ਪੋਸੀਬਲ
2: ਇਟਸ ਪੋਸੀਬਲ ਮੈਂ ਕਹਿ ਦੂੰ ਨਹੀਂ ਲਿਖੀ ਤਾਂ ਕਿਆ ਕਰਾਂਗਾ ਉਹ
0: ਗੱਲਾਂ ਤਾਂ ਕਰਨੀਆਂ ਹੀ ਆ
1: ਕਹਿ ਦੋ ਕਹਿ ਦੋ ਅੱਜ ਕਹਿ ਦੋ ਕਹਿ ਦੋ ਕਹਿ ਦੋ ਨਹੀਂ
0: ਨਹੀਂ ਕੁਛ ਤਾਂ ਮਜ਼ਾ ਆਵੇ ਯਾਰ ਆ
1: ਕਹਿ ਦੋ ਯਾਰ ਕਹਿ ਦੋ
0: ਤੁਹਾਨੂੰ ਕਸਮ
1: ਕਹਿ ਦੋ ਮੇ ਵੀ ਕਹਿ ਦੋ
2: ਹਾਂ ਬਈ ਹੋ ਸਕਾ ਹੋ ਸਕਾ ਕਿਆ ਦਿੱਕਤ ਹੈ ਲਿਖਦੀ ਹੋਗੀ ਬਾਈ ਜਗ੍ਹਾ ਬਦਮਾਸ਼ ਕੰਪਨੀ ਹੈ
0: ਬਦਮਾਸ਼ ਕੰਪਨੀ ਤੋਂ ਜਾਂਦੇ ਹੋਏ ਆਪਾਂ ਆਪਣੇ ਸਰੋਤਿਆਂ ਦੀ ਕੰਪਨੀ ਵੱਲ ਜਾਂਦੇ ਹਾਂ ਤੇ ਜਗਮੀਤ ਸੇਖੋਂ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਬਾਈ ਜੀ ਘੈਂਟ ਗੱਲਬਾਤ ਚੱਲ ਰਹੀ ਹੈ ਪਲੀਜ਼ ਪਲੇ ਰੋਮੀ ਮਾਨ ਮਲਵਈ ਠੀਕ ਹੈ ਜੀ
1: ਲਾ ਦਿਓ ਜੀ ਰੋਮੀ ਮਾਨ ਦਾ ਲਾ ਦਿਓ
0: ਕੋਸ਼ਿਸ਼ ਇੱਥੇ ਜਸਵੰਤ ਜੀ ਦਾ ਮੈਸੇਜ ਆ ਗਿਆ SSA 3 ਆਫ ਭਾਜੀ ਨਾਈਸ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਤੇ ਫਿਰ ਕਿਹੜਾ ਗਾਣਾ ਸੁਣਨਾ ਬਾਈ
1: ਪਹਿਲੇ
0: ਆਪਾਂ ਅਮਰਿੰਦਰ ਗਿੱਲ ਹੋਰਾਂ ਤੋਂ ਫ੍ਰੀ ਹੋ ਜਾਈਏ ਫਿਰ ਆਪਾਂ ਅਗਲਾ ਗਾਣਾ ਲਾ
1: ਇਹਨਾਂ ਨਾਲ ਬੜਾ ਪਿਆਰ ਹੈ ਨਾ ਤੁਹਾਡਾ

Italia. Solfa. Rumi man. Del dana is yata. Marta.

0: ਇਹ ਸਹੀ ਗੱਲ ਹੈ ਬਈ, ਏਦਾਂ ਦੀ ਗੱਲ ਹੋਈ ਆ
1: ਬੰਦੇ,
2: ਹੋ ਸਕਦਾ ਹੋ ਸਕਦਾ
0: ਸਹੀ ਗੱਲ ਹੈ,
1: ਪੀਟ ਦੇ ਬੰਦੇ ਉਹਨੇ,
0: ਹੋ ਸਕਦਾ ਹੈ,
2: ਐਨੀਥਿੰਗ ਕੈਨ ਹੈਪਨ।
1: ਧੰਨਵਾਦ ਕ੍ਰਿਸ਼ਨਾ ਭਾਈ, ਆਪਨੇ
0: ਅੱਛਾ ਗਾਣਾ ਸੁਣਾਇਆ,
1: ਗਾਣਾ ਲਗਾਇਆ
3: ਪਰ ਪਹਿਲੇ ਵਾਲਾ ਨਹੀਂ, ਥੋੜਾ ਦੂਸਰੇ ਵਾਲਾ ਅੱਛਾ ਲੱਗਾ।
0: ਦੂਸਰੇ ਵਾਲਾ ਤਾਂ ਫਿਰ ਦੇਖੋ ਸਾਨੂੰ ਡਿਮਾਂਡ ਸੀਗੀ, ਡਿਮਾਂਡ ਚੈਨਲ ਆਪਾਂ ਪੂਰਾ ਕੀਤਾ
1: ਥੋੜੇ ਸੇ, ਉਸਮੇ ਕਹਿਣਾ ਸ਼ੋਕ ਮੈਂ,
0: ਸ਼ੋਕ ਮੈਂ,
1: ਸ਼ੋਕ ਮੈਂ ਤੇ
3: ਸ਼ੋਕ ਕੁਲਚੇ ਵਾਲਾ
1: ਨਹੀਂ ਨਹੀਂ ਯਾਰ, ਇਹ ਭਾਈ
0: ਇਹ ਕਿੱਥੇ ਦਾ, ਅੰਮ੍ਰਿਤਸਰ ਦਾ?
2: ਹਾਂ ਹਾਂ ਭਾਈ, ਸ਼ੋਕ ਕੁਲਚੇ ਵਾਲਾ
0: ਮਸ਼ਹੂਰ ਆ।
2: ਹਾਂ ਸੁਣਿਆ ਨਾ ਆਪਨੇ?
0: ਮੈਂ ਮੈਂ ਭਲਵਾਨ ਹੀ ਸੁਣਿਆ ਤੁਹਾਡੇ ਉੱਤੇ।
2: ਆਪਕੇ ਫਿਰ ਭਲਵਾਨੋਂ ਸੇ ਗੱਲਬਾਤ,
1: ਫ੍ਰੀ ਕੀ ਪ੍ਰਮੋਸ਼ਨ ਕਰ ਰਹੇ
2: ਹੋ, ਜਿਤਨੀ ਮਹਿੰਗੀ ਆਬਜੈਕਟ ਮੰਗਵਾਤੇ ਹੋ ਭਲਵਾਨ ਕਾ ਹੀ ਸੁਣਾ ਹੋਗਾ ਆਪਨੇ।
1: ਭਾਈ ਸਾਹਿਬ ਤਿੰਨ ਤਿੰਨ ਮਹੀਨੇ
3: ਤੱਕ ਕੀ ਜੈਕਟ ਪਹਿਨੇ
0: ਤੁਰ ਸਭ? ਕਦੀ ਤੁਸੀਂ ਲੋਕਾਂ ਨੇ ਕਦੀ ਇਸ ਤਰ੍ਹਾਂ ਇੰਡੀਆ 'ਚ ਸ਼ਾਪਿੰਗ ਕਰਦੇ ਹੋ, ਇੱਧਰ ਦੇਖੇ ਨਹੀਂ ਕਦੀ ਐਡੀਡਾਸ?
2: ਯਾਰ ਹਮ ਨਹੀਂ ਅਸੀਂ
1: ਨਾਈਸ ਬਹੁਤ ਦੇਖੇ
2: ਤੁਰ ਜਾ। ਉਹ ਨਹੀਂ ਯਾਰ, ਐਸੇ ਬੋਲੋ ਹਮ ਨਹੀਂ,
1: ਅਸੀਂ ਇਨਕੀ ਦੁਕਾਨ ਪਰ ਮਿਲਾ ਕਰ ਰਹੇ ਥੇ, ਇਹ ਬਾਤ ਕਰ ਰਹੇ ਹੋ?
0: ਨਹੀਂ ਰੱਖਣਾ ਤਾਂ ਸਭ ਹੀ ਪੈਂਦਾ ਬਈ,
1: ਐਡੀਡਾਸ ਕੀ ਤਿੰਨ ਲਾਈਨਾਂ ਹੋਏ, ਇਨਕੀ ਦੋ ਆਉਂਦੀ
2: ਨਹੀਂ, ਐਡੀਡਾਸ ਕੀ ਇਹ ਨਹੀਂ ਤੀਨ ਕੀ, ਡੈਡੀਡਾਸ ਡੈਵਿਡਾਸ
1: ਤੇ ਹੋਰ ਕੁਛ ਵੀ ਥਾ ਇਨਕਾ,
2: ਨਾਈਕੀ ਕੀ ਜਗ੍ਹਾ।

0: भी कुछ भी लिख
1: नाइस नाइक की जगह
2: नाइस बहुत कॉमन था वो कौन सा पता चल रहा है
1: कुछ एक गुच्ची वगैरह तक नहीं पहुंचे थे हूं मैं जानना ना हूं मैं देखना थे अमीरी नु बहुत तंग किया अमीरी ब्रांड
3: फेंडी
1: फेंडी ब्रांड नो बड़ा एक केंजो बड़ा मशहूर होया
3: था थोड़ा बहुत भाई सब फर्क रख लिया करते ना अब तो फर्क भी नहीं रखते
1: हूं नहीं पता लगा
3: तो स्पेलिंग सारी
1: होता हां
4: इट्स वेरी हमारे लंडे में रखते हैं अभी भी फर्क
1: हां फिर रखते हैं
3: हम लंडे बाजार की बात कर रहे हैं
1: उसे है हजे भी है
2: उधर तो भाई
1: उसे माहौल थोड़ा बेबी
3: यू आपके हिसाब से देख लेना बंदा कैसा फेंडी में क्या उड़ाना बता दे वो उड़ा देंगे
4: बाहर यार कैद करना तो पता की है कृष्णा जी तुम जाओगे बाहर जी बेल्ट पई होनी ना तुम कहना भी नहीं नहीं ये को नहीं है कुछ अगली तो चल पर उन्हें कहना एक मिनट भाजी इधर आओ एक मिनट अंदर आओ दुकान दे अंदर जाके फिर उन्होंने अंदरों थले में डब्बा कढ़ना भरा वो डब्बा कढ़ना उन्होंने जमा ही रीजन रहना कहना आ आ चाहते नहीं
3: पता क्या करा कोई भी चीज लेनी है ना अगर आपको अच्छी दिखानी है भाई साहब ये बहुत बड़ी चीज है उन्हें एक बहुत बड़ा डब्बा निकाल लेंगे उसमें देखो डब्बा एक कपड़े में एक लिफाफे में तीन चार चीजें इधर उधर करके दिखा के भाई साहब सबसे बढ़िया चीज है ये और आपको लगे वाह यार
4: और ये लास्ट आर्टिकल ही बचा
1: अखीरला ही है अच्छा एक साढ़े उत्थे बाजार च बहुत मशहूर से दो ब्रदर्स से उन्हां दी दुकान
4: से तो बाद भी कोई मशहूर ही यार
1: नहीं नहीं पर उन्होंने उन्होंने पता कितना दी गल करनी
3: नहीं उससे पहला मशहूर था जब इनकी आ गई ब्रांड ये बात वहां मशहूर हुए
4: ब्रांड नहीं जो जैकेट आ गई
1: उन्होंने पता की होंगे सिस्टम उन्हें कहना कि आही अखीला पीस ना कहना भाजी बुलबुल का बच्चा है बुलबुल का बच्चा थोड़ा जा बंदे दा मिडल जा कद ना भाई तू तो जमा ही प्रेम ढलों लगी तू तो जमा ही तेरी जिस हिसाब जिस हिसाब दा ना सिंगर जा फिट
3: उनकी खासियत है ना उनके शीशे सामने लगे हुआ हाँ, बिल्कुल हाँ, सामने हाँ, अंदर बढ़ते ही ना बंदे ने लगा भी यार कम से कम भाई साहब आप तो छोड़ दो बात और उसके बाद आप जैसे दुकानदार बैठे हो तीन तीन ब्रांड वाले हाँ,
4: मैं ही बब्बू मान
3: नहीं नहीं भाई साहब ये पता क्या आज की
1: बब्बू मान साहब ने भी तो शुरू किया था अपना ब्रांड द बब्बू मान स्टोर
4: हाँ जी हाँ जी बड़े जने शुरू किया जी गैरी संधू ने शुरू पता डे उन्होंने भी किया जिन्होंने तुम भाभी जी कहते
1: रोंग रोंग
3: अच्छा
4: हाँ जी हाँ जी
3: उन्होंने मेरा भाई इसका
4: की पता इन्हों की पार्टनरशिप हो
3: तभी भाभी जी बोल रहे थे आपके पैसे मर गए थे क्या
4: अंदर खाते की पता कुछ भी हो सकता
3: पता की चक्कर है इंडिया में फर्स्ट कॉपी का इतनी भारी डिमांड है और उसके ऊपर गारंटी देवे भाई साहब महाराजा सा पीस मार्केट में कहीं नहीं मिलेगा ना इसके ऊपर बुरा वागा ठीक है जी कोई रंग छोड़ दे वापस कर जो जी इतनी बड़ी गारंटी बंदा मान लो 600 रुपए की टी शर्ट ले आया कोई भी ब्रांड एलवी की ले किसी की भी ले लेना इब रंग छोड़ भी गई छाड़ पर यार 600 रुपए में कहा जावा छोड़ पर चीज ना इतना बढ़िया बताई इतनी बड़ी क्वालिटी तो ओरिजिनल
1: जिन्ना उच्चा स्टोर है उन्ना ही मतलब कह लो एक उन्होंने कस्टमर सर्विस अंदर एक हंकार जहा है मैं इतने जो एलवी स्टोर गया इट्स वेरी वेयर टू सी कि पहले तो थोनू कहें कि एक मिनट रुको है ना कि साढ़े को अंदर लोग ज्यादा ने जो तुसी बाय अपॉइंटमेंट नहीं
3: आया सिक्योरिटी गार्ड खड़ा रोकेगा थाने
1: फिर बाद चो जो तुसी अंदर आने हो
3: वह देख ली नहीं कि जैकेट पर तीन ब्रांड है यो कहां ले लेगा बाहर चल
1: अच्छा फिर जो बंदे अंदर वाड़ दे आ फिर अंदर वाड़ के उन्होंने पहले सिरा कहना कि असी ना एक थोड़े को एग्जीक्यूटिव भेज दे हां जी
4: हां जी हां जी
1: हां
4: गाइड जेड़ा तन्नू गाइड करूगा
1: गाइड करे की लेना नहीं डू यू वांट स्पार्कलिंग वाटर वुड यू लाइक सम शैंपेन वुड यू लाइक स्टिल वाटर ना कि मतलब
4: फिर तो कॉफी पी
1: आ गए पैसे बने हां नहीं कॉफी नहीं सीगी
4: मेरे कॉफी नहीं
1: हुंदी उनो कोल बहुत स्टोर्स दे अंदर हुंदी है मेलबर्न दे अंदर जिहड़ी एक वॉच स्टोर वाली दुकान है यार केड़ी स्ट्रीट है मेन वॉचेस ऑफ स्विट्जरलैंड
4: हां जी हां जी हैगी
1: उन्हां कोल उदां ही चल जाओ
4: उन्हां दे स्विट्जरलैंड दे फ्लैग दा साइन जावा
1: ਯੈਸ ਤਾਂ ਉਹਨਾਂ ਉਹ ਰੋਲੈਕਸ ਵਗੈਰਾ ਸਭ ਵੇਚਦੇ ਆ ਉਹ ਮੇਨ ਪੁਆਇੰਟ ਨਹੀਂ ਹੈ ਮੇਨ ਪੁਆਇੰਟ ਹੈ ਜੇ ਉਹ ਤੁਹਾਨੂੰ ਕਹਿਣ ਕਿ ਡੂ ਯੂ ਵਾਂਟ ਕੌਫੀ ਡੂ ਸੇ ਯੈਸ ਟੂ ਇਟ ਕਿਉਂਕਿ ਉਹਨਾਂ ਕੋਲ ਮੈਲਬਰਨ ਦੀ ਸਭ ਤੋਂ ਪੁਰਾਣੀ ਕੌਫੀ ਮਸ਼ੀਨ ਆ ਸਭ ਤੋਂ ਤਗੜੀ ਬਹੁਤ ਵੱਡਾ ਲੱਗਾ ਪਿਆ ਉਹਨਾਂ ਕੋਲ ਸਿਸਟਮ ਜਿਹਾ ਉਸ ਕੌਫੀ ਦਾ ਇਟਸ ਦੇਖੋ ਮਤਲਬ ਕੁਛ ਨਵਾਂ ਜਿਹਾ ਟਰਾਈ ਹੋਰ ਤਾਂ ਕੁਛ ਨਹੀਂ
4: ਵਧੀਆ ਇਹੋ ਜਿਹੇ ਥਾਂ ਤੇ ਜਾ ਕੇ ਖਰੀਦਣਾ ਨਹੀਂ ਬੰਦਾ ਦੇਖਦਾ ਇੱਕ ਗੱਲ ਹੈਗੀ ਜੇ ਕੌਨਫੀਡੈਂਸ ਚਾਹੀਦਾ ਉਹਦੇ ਅੰਦਰ ਜਾਣ ਲਈ ਵੀ
1: ਨਹੀਂ ਕੌਨਫੀਡੈਂਸ ਦੀ ਗੱਲ ਇਹੀ ਹੈ ਨਾ ਆਪਾਂ ਗੱਲ ਕਿੱਥੋਂ ਤੋਰੀ ਸੀ ਕਿਸ਼ਤਾਂ
4: ਤਿੰਨ ਬ੍ਰਾਂਡ
1: ਹੁਣ ਸਾਨੂੰ ਥੋੜਾ ਨਾ ਲੋਕਾਂ ਦਾ ਪਤਾ ਕਿ ਜਿਹੜਾ ਬੰਦਾ
4: ਤੁਹਾਨੂੰ ਨਹੀਂ ਲੋਕਾਂ ਦਾ ਪਤਾ ਪਰ ਲੋਕਾਂ ਨੂੰ ਤੁਹਾਡਾ ਪਤਾ ਲੱਗ ਗਿਆ ਜੀ
0: ਤਿੰਨ ਬ੍ਰਾਂਡ
4: ਤਿੰਨ ਬ੍ਰਾਂਡ
1: ਹਾਂਜੀ ਲੋ ਜੀ ਆ ਗਿਆ ਥੈਂਕ ਯੂ ਸੋ ਮਚ
4: ਇਹਨਾਂ ਨੇ ਕਾਫੀ ਪੀਤੀ
1: 439 ਸਾਨੂੰ ਦੱਸਣ ਲਈ ਕਿ ਇਹ ਆ ਸੋ ਹਾਂ
4: ਹਾਂ ਡਰੈਸ ਦੱਸਣ ਲੱਗੇ
1: ਵਾਚਸ ਵਾਚਸ ਆਫ ਸਵਿਟਜ਼ਰਲੈਂਡ ਪਾ ਲਓ ਤੇ
3: ਆਪ ਬਾਤ ਕੰਪਲੀਟ ਕਰੋ ਆਪ ਕਰ ਰਹੇ ਦੇਖੋ
1: ਹਾਂ ਮੇਰਾ ਪੁਆਇੰਟ ਫਿਰ ਇਹੀ ਸੀਗਾ ਕਿ ਆਪਾਂ ਅਲਟੀਮੇਟਲੀ ਫਿਰ ਇਹੀ ਗੱਲ ਕਰਦੇ ਆ ਨਾ ਕਿ ਯਾਰ ਜੋ ਅਸੀਂ ਕਮਾਉਂਦੇ ਹਾਂ ਕਿ ਉਸ ਤੋਂ ਵੱਧ ਖਰਚਣ ਦੀ ਇੱਛਾ ਹੁੰਦੀ ਹੈ ਤੇ ਇਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਗਲੈਮਰ ਝੋਕਦੀਆਂ ਤੁਹਾਡੇ
4: ਮੈਂ ਦੱਸਾਂ ਕ੍ਰਿਸ਼ਨਾ ਜੀ ਵੈਸੇ ਤੇ ਚਲੋ ਸਾਡੀ ਏਡੀ ਉਮਰ ਨਹੀਂ ਆ ਨਾ ਹੀ ਅਸੀਂ ਐਵੇਂ ਤੁਹਾਨੂੰ ਕਹੀਏ ਵੀ ਬੜੀ ਸਟਰਗਲ ਬੜੀ ਮਿਹਨਤ ਕਰ ਲਈ ਹਾਲੇ ਤੇ ਚਲੋ ਕਰਾਂਗੇ ਗਾਣਾ
1: ਸ਼ੁਰੂਆਤ ਹੋਈ ਹੈ ਤੂਰ ਭਾਈ ਨੂੰ ਵੀ ਨਾਲ ਹੀ ਲੈ ਰਿਹਾ
4: ਤੂਰ ਭਾਈ ਨੂੰ ਵੀ ਮੈਂ ਨਾਲ ਲੈ ਰਿਹਾ ਹਾਲੇ ਨਹੀਂ ਨਹੀਂ ਨਹੀਂ ਤੂਰ ਭਾਈ ਨੇ
1: ਕਿਉਂਕਿ ਦੋ ਚਾਰ
4: ਚੀਜ਼ਾਂ ਲੈ ਲਈਆਂ ਨੇ ਕਿਸ਼ਤਾਂ ਤੇ ਵੱਡੀਆਂ ਵੱਡੀਆਂ ਇਹਨਾਂ ਨੂੰ ਹਾਲੇ ਤੇ ਪਾਸੇ ਰੱਖ
3: ਮੇਰਾ
4: ਹੁਣ ਤੱਕ ਦਾ ਜੋ ਮੈਨੂੰ ਲੱਗਦਾ ਕਿ ਜੇ ਮੈਂ ਸਟੈਪ ਲੈ ਕੇ ਕੋਈ ਚੀਜ਼ ਨਾ ਕਰਾਂ ਤੇ ਮੈਂ ਉਸ ਕਾਬਿਲ ਹੋ ਨਹੀਂ ਸਕਦਾ ਜੇ ਮੈਂ ਅੱਜ ਕਿਸ਼ਤ ਚੁੱਕ ਕੇ ਘਰ ਨਾ ਲਵਾਂ ਤੇ ਮੈਂ ਬਸ ਇਹੋ ਹੀ ਸੋਚਦਾ ਰਹਿ ਜਾਊਂਗਾ ਵੀ ਮੈਂ ਕਰ ਲਵਾਂ ਮੈਂ ਲੈ ਨਹੀਂ ਸਕਦਾ ਜੇ ਮੈਂ ਅੱਜ ਉਹ ਸਟੈਪ ਚੁੱਕ ਲੈਂਦਾ ਵਾਂ ਹਾਂ ਪਰ ਪਲੈਨਿੰਗ ਉਹਦੇ ਵਿੱਚ ਜ਼ਰੂਰੀ ਆ ਠੀਕ ਆ ਤੁਹਾਡੇ ਪੱਲੇ ਥੋੜ੍ਹਾ ਜਿਹਾ ਕੁਛ ਜ਼ਰੂਰੀ ਟੂ ਸਟਾਰਟ ਵਿਦ ਜੇ ਤੁਹਾਡੇ ਕੋਲ ਟਿੱਕ ਹੁੰਦੀ ਆ ਉਹ ਗ੍ਰਾਫ ਤੇ ਤੁਸੀਂ ਉਹਦੇ ਸਟੈਪ ਲਓਗੇ ਤੇ ਫਿਰ ਤੁਹਾਡੇ ਨਾਲ ਹੀ ਉਹ ਮੈਨੇਜੇਬਲ ਹੋਊਗਾ ਜੇ ਨਹੀਂ ਲਓਗੇ ਤੇ ਸਾਰੀ ਉਮਰ ਸੋਚਦੇ ਰਹੋ ਹੁਣ
1: ਤੁਸੀਂ ਆਪਣੇ ਪਰਸਪੈਕਟਿਵ ਤੋਂ ਦੱਸੋ ਕਿ ਵੈਨ ਯੂ ਵਰ ਮੇਕਿੰਗ ਦੈਟ ਡਿਸੀਜਨ ਹਾਊ ਇਟ ਵੈਂਟ ਫੋਰ ਯੂ
3: ਹਾਰਡ ਵਰਕ ਬੰਦਾ ਕਰੇ ਨਾ ਕੋਈ ਸਭੀ ਆਪਣੀ ਕਮਾਈ ਆਪ ਕਰਾਂਗਾ ਕਮਾਈ ਕੀ ਤਰਫ ਧਿਆਨ ਦਿਓ ਮੇਰੀ ਕਮਾਈ ਜ਼ਿਆਦਾ ਬੜੀ ਹੋ ਤਾਂ ਬੜੀ ਚੀਜ਼ ਲੈਣੀ ਮੈਂ ਕੋਈ ਗੁਰੇਜ਼ ਵੀ ਨਹੀਂ ਹੈ ਬਾਈ ਅਗਰ ਮੰਨ ਲਓ ਮੇਰੀ ਕਮਾਈ ਛੋਟੀ ਹੈ ਔਰ ਮੈਂ ਕਿਸ਼ਤ ਤੋਂ ਬਰਾਡੋ ਕੀ ਘੜੀ ਪਹਿਨ ਰੱਖੀ ਹੈ ਔਰ ਕਰ ਰਿਹਾ ਮੈਂ ਦਿਹਾੜੀ ਮੇਰੀ ਵਾਹ ਚੀਜ਼ ਮੇਰੀ ਪਰਸਨੈਲਿਟੀ 'ਤੇ ਮੈਚ ਹੀ ਨਹੀਂ ਕਰਦੀ ਕੁਛ ਚੀਜ਼ਾਂ ਮੈਂ ਆਪਣੀ ਪਰਸਨੈਲਿਟੀ 'ਤੇ ਮੈਚ ਕਰਤੀ ਵੀ ਬਾਏ ਕਰੇ ਮੇਰੇ ਕੋਲ ਚਾਹੀਏ ਵੈਸੇ ਬਾਏ ਕਰਕੇ ਹੋਏ ਵੀ ਮੰਨ ਲਓ ਮੈਂ ਯੌਚ ਲੈ ਲੂੰ ਬਾਈ ਕਹਾਂ ਖੜੀ ਕਰੂੰਗੇ ਔਰ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ ਕਰ ਰਿਹਾ ਕੱਪੜੇ ਅੱਛੇ ਵਹਿ ਲਈ ਮੰਨ ਲਓ ਉਸਕੀ ਕਿਸ਼ਤਾਂ ਮੈਂ 12-12 ਘੰਟੇ ਕੰਮ
1: ਕਰ ਰਿਹਾ ਬਿਗ ਡੀਲ ਹੋ ਗਈ ਪਰ ਹਨਾ ਕੋਈ ਬਹੁਤ ਹੀ ਜ਼ਿਆਦਾ ਓਵਰ ਲਗਜ਼ਰੀ ਕਾਰ ਲੈ ਲਈ ਜਾਂ ਕੁਝ ਨਾ
3: ਕੁਝ ਵੀ ਲਗਾ ਲੈ ਮੰਨ ਲਓ ਕੁਝ ਵੀ ਮੰਨ ਲਓ ਮੇਰੇ ਕੋਲ ਮੰਨਾ ਮੇਰਾ ਹੈ ਵੀ ਮੇਰੀ ਕਮਾਈ ਕਿਤਨੀ ਹੈ ਠੀਕ ਹੈ ਨਾ ਉਸ ਕਮਾਈ ਕੇ ਅਗੇਂਸਟ ਮੈਂ ਕਿਤਨਾ ਬਚਾ ਸਕੂੰ ਔਰ ਕਿਤਨਾ ਉਸ ਮੈਂ ਲਗਾ ਸਕੂੰ ਅਗਰ ਮੈਨੂੰ ਇਸ ਬਾਤ ਕਾ ਮੇਰਾ ਹੈ ਤਾਂ ਮੈਂ ਆਪਣਾ ਸਹੀ ਢੰਗ ਸੇ ਕੰਮ ਕਰ ਲੂੰਗਾ ਔਰ ਇੱਕ ਬੋਲਾ ਆਪਾਤਕਾਲੀਨ ਸੇਵਿੰਗ ਵੋ ਆਪਕੀ ਐਮਰਜੈਂਸੀ ਮੈਂ ਆਪਕੋ ਕਾਮ ਆਤੀ
1: ਐਮਰਜੈਂਸੀ ਫੰਡ
3: ਫੰਡ ਵੋ ਵੀ ਜ਼ਰੂਰੀ ਹੈ ਆਪਕੇ ਭਾਈ ਸਾਹਿਬ
4: ਹਾਏ
3: ਜ਼ਰੂਰੀ ਨਹੀਂ
4: ਅਗਰ ਆਪ ਸੇਵਿੰਗ ਕੀ ਬਾਤ ਕਰ ਰਹੇ
1: ਮੈਂ ਸੁਣਿਆ ਮੈਂ ਸੁਣਿਆ ਕਿ ਕੁਝ ਲੋਕ ਕਹਿੰਦੇ ਕਿ ਯੂ ਸ਼ੁਡ ਹੈਵ ਜਿੰਨਾ ਤੁਹਾਡਾ ਖਰਚਾ ਉਹਨਾਂ ਮਹੀਨੇ ਦਾ ਉਹਨੂੰ ਗੁਣਾ ਕਰ ਲਓ 6 ਨਾਲ ਕਿ ਇੰਨਾ ਕੁ ਐਮਰਜੈਂਸੀ ਫੰਡ ਹੋਣਾ ਚਾਹੀਦਾ ਤੁਹਾਡੇ ਕੋਲ ਕਿ ਕੱਲ ਨੂੰ ਕੋਈ ਪ੍ਰੋਬਲਮ
3: ਹੋ ਗਿਆ ਔਰ ਬਤਾਓ ਕਿਸੇ ਨੇ ਬਤਾ ਦੋ ਕਿ ਮੰਗ ਕੇ ਲੈ ਜਾਏਗਾ ਬਾਈ ਦੀ ਇਧਰ
4: ਫਿਰ ਉਹ ਸੇਵਿੰਗ ਐਪ ਬਣ ਜਾਏਗੀ
1: ਇਹ ਮੈਂ ਸੁਣਿਆ ਸੀਗਾ ਉਸ ਦਿਨ ਤੁਹਾਡਾ ਟਿਊਜ਼ਡੇ ਵਾਲਾ ਸ਼ੋਅ ਲੋਕ ਤਾਂ ਬਹੁਤ ਨਾਰਾਜ਼ ਸੀ
3: ਜਿਸ ਤਰ੍ਹਾਂ ਉਹ ਕਹਿ ਰਹੇ ਸੀ ਨਾ ਵੀ
4: ਰੋਈ ਜਾਓ ਰੋਈ ਜਾਓ ਨਾ ਯਾਰ ਮਹਾਂ ਗੁਜ਼ਾਰਾ ਚੱਲਣ ਡਿਆ
1: ਅੱਛਾ ਕਈਆਂ ਨੂੰ ਆਦਤ ਹੀ ਹੁੰਦੀ ਆ
3: ਚਲ ਮੈਂ ਆਪਣੀ ਬਾਤ ਵਹੀ ਕਰ ਰਿਹਾ ਨਾ ਆਪ ਆਪਣੇ ਹਿਸਾਬ ਸੇ ਉਸਕੋ ਬਾਏ ਕਰੋ ਜਹਾਂ ਮੇਰੀ ਪਰਸਨੈਲਿਟੀ ਉਸਨੇ ਮੈਚ ਕਰ ਰਹੀ ਹੈ ਭਾਈ ਸਭ ਠੀਕ ਹੈ ਵੀ ਮੇਰੀ ਅਗਰ ਆਪ ਬੰਦਾ ਕਰੇ 15 ਸਾਲ ਹੋ ਗਏ ਆ ਕੰਮ ਕਰ ਰਿਹਾ ਔਰ ਦਿਖਾਣੇ ਮੈਂ ਵੀ ਕੰਮ ਬਹੁਤ ਵਧੀਆ ਚੱਲ ਰਿਹਾ ਸਭ ਕੁਝ ਠੀਕ ਹੈ ਠੀਕ ਠਾਕ ਸੀ ਚੀਜ਼ ਆਪ ਲੈ ਸਕਦੇ ਕੋਈ ਦਿੱਕਤ ਕੋਈ ਨਹੀਂ ਉਸਮੇ ਭਾਈ ਪਰ ਅਗਰ ਮੇਰੀ ਵੈਸੀ ਪਰਸਨੈਲਿਟੀ ਹੈ ਨਹੀਂ ਔਰ ਚੀਜ਼ਾਂ ਵੀ ਮੈਂ ਦੂਸਰੇ ਕੋ ਦੇਖ ਕੇ ਯਾਰ ਬਾਈ ਯਾਰ ਇਤਨੀ ਬੜੀ ਗੱਡੀ ਲੈ ਲਈ ਔਰ ਅੱਜ ਵੀ ਮੈਂ ਇੱਕ ਬਾਤ ਯਾਦ ਆ ਗਈ
4: ਸੋਹਣਾ ਬੰਦਾ ਲੱਗਦਾ ਨੀ ਗੱਡੀ
3: ਨਹੀਂ ਮੈਂ
1: ਲੱਗਦਾ ਮੰਗ ਕੇ ਲਿਆਂਦੀ ਹੈ
3: ਮੇਰਾ ਟਰਾਂਸਪੋਰਟ ਦਾ ਕੰਮ ਤਾਂ ਨਾ ਤੋ ਡਰਾਈਵਰ ਰੱਖਣੇ ਦੇ ਉਹਨੇ ਹਨਾ ਤੋ ਮੇਰੇ ਕੋਲ ਉਸ ਟਾਈਮ ਇੱਕ ਸੈਕਿੰਡ ਗੱਡੀ ਹੋਈ ਸਵਿਫਟ ਉਹ ਰੱਖੀ ਤੇ ਆਪਣੇ ਕੰਮ ਪਰ ਆਉਣੇ ਜਾਣੇ ਹਨਾ ਤੋ ਇੱਕ ਡਰਾਈਵਰ ਮੈਨੇ ਫੋਨ ਆਇਆ ਬੰਦੇ ਨੇ ਕਿ ਭਾਈ ਸਾਹਿਬ ਜੀ ਆਪਣੇ ਪਾਸ ਕੰਮ ਹੈ ਮੈਂ ਕਿਹਾ ਹੈ ਯਾਰ ਮੈਨੂੰ ਜੋਬ ਚਾਹੀਏ ਮੈਂ ਕਿਹਾ ਇਹਨੂੰ ਕਰੀ ਆ ਜੀ ਭਾਈ ਕਿਹਾ ਭਾਅ ਜੀ ਮੈਂ ਸਟੂਡੈਂਟ ਹੂੰ ਯੇ ਹੂੰ ਕਹਿ ਠੀਕ ਹੈ ਭਾਈ ਬੰਦਾ ਆਇਆ ਬ੍ਰੈਂਡ ਨਿਊ ਮਸਟੈਂਗ ਪੈ ਔਰ ਮੈਂ ਆਪਣੀ ਸਵਿਫਟ ਦੇਖ ਰਿਹਾ ਮੈਂ ਕਿਹਾ ਭਾਈ ਸਾਹਿਬ ਕਰਾਂ ਜੀ ਭਾਜੀ ਕੰਮ ਚ ਪੰਜਾਬੀ ਮੈਂ ਸਾਰਾ ਭਾਜੀ ਮੈਨੂੰ ਕੰਮ ਚਾਹੀਦਾ ਆ ਤੇ ਮੈਂ ਕਿਹਾ ਕੰਮ ਕਿਉਂ ਚਾਹੀਦਾ ਤੇ ਕਹਿੰਦਾ ਭਾਜੀ ਦੀ ਕਿਸ਼ਤਾਂ ਨਿਤਰ ਰਹੀ
1: ਘੋੜਾ ਪਾ ਲਿਆ ਫਿਰ ਹਨਾ ਰੋਟੀ ਦੀ ਖਵਾਉਣੀ ਪੈਣੀ
3: ਠੀਕ ਹੈ ਨਾ ਉਹਨਾਂ ਤੋਂ ਲੱਗਿਆ ਵੀ ਨਹੀਂ ਭਾਈ ਸਾਹਿਬ ਜਿਤਨੀ ਆਪਕੀ ਬਾਤ ਫਿਰ ਕਿਹਾ ਵੀ ਸੌ ਹੱਥਾਂ ਮੈਂ ਰੱਸਾ ਸਿਰੇ ਮੈਂ ਬੋਲਾਂ ਵੀ ਗਾਂਠ ਹਨਾ ਵੀ ਭਾਈ ਸਾਹਿਬ ਆਪ ਆਪਣੀ ਚਾਦਰ ਦੇਖ ਕੇ ਹਿਸਾਬ ਸੇ ਚਲੋ ਵੀ ਜਿਤਨੀ ਇਨਕਮ ਆ ਰਹੀ ਇਨਕਮ ਵੱਧ ਜਾਏਗੀ ਤਾਂ ਆਪ ਭਾਈ ਆਪਣਾ ਸ਼ੌਂਕ ਬਣਾ ਲਓ ਕਿਆ ਦਿੱਕਤ ਉਸ ਮੈਂ
0: ਸਹੀ ਗੱਲ ਯਾਰ ਵੀਰ ਦੀ ਵੀ ਗਲਤੀ ਨਹੀਂ ਆ ਐਟ ਲੀਸਟ ਉਹ
3: ਮੈਂ ਉਹ
1: ਯੋਲੋ ਵਾਲਾ ਹੀ ਹੋ ਗਿਆ
3: ਮਤਲਬ ਆਪ ਉਹ ਆਪਣਾ ਜੋ ਐਫਰਟ ਆਪ ਕਿਸ਼ਤੋਂ ਮੈਂ ਲਗਾ ਰਹੇ ਹੋ ਉਹ ਐਫਰਟ ਆਪ ਕਹੀਂ ਹੋਰ ਵੀ ਲਗਾ ਸਕਦੇ ਹੋ ਨਾ ਉਸਕੀ ਪੂਰੀ ਕਰਨੇ ਮੈਂ
1: ਬਿਲਕੁਲ ਸਹੀ
3: ਸਹੀ ਜਗ੍ਹਾ ਪੇ ਸਹੀ ਜਗ੍ਹਾ ਐਫਰਟ ਲਗਾਓਗੇ ਭਾਈ ਸਾਹਿਬ
0: ਚਲੋ ਯਾਰ ਚੱਲੇ ਐਫਰਟ ਲਗਾਤੇ ਹੈ ਸਾਰੇ
1: ਚਲਿਏ ਸੋ ਸਹੀ ਥਾਂ ਤੇ ਐਫਰਟ ਲਾਓ ਵਧੀਆ ਵਧੀਆ ਕਮਾਓ
3: ਜਿਸ ਤਰ੍ਹਾਂ ਆਪਕੇ ਆਪਕੇ
1: ਕੋਸ਼ਿਸ਼ ਕਰੋ
3: ਆਪਕੇ ਸੇਲਸਮੈਨ ਭਾਈ ਸਾਹਿਬ
1: ਕੋਈ ਇੰਡੀਅਨ ਨੇ ਤਿੰਨ ਬ੍ਰਾਂਡ ਵਾਲੀ ਜੈਕਟ ਨਾ ਟਕਾ ਦੇ
3: ਨਾ ਨਾ ਆਪਕੇ ਸੇਲਸਮੈਨ ਨੇ ਐਫਰਟ ਇਹ ਕੀ ਬ੍ਰਾਂਡ ਪੇ ਲਗਾ ਦਿਆ ਇਹ ਕੀ ਜੈਕਟ ਪੇ ਤਿੰਨੋਂ ਬ੍ਰਾਂਡ ਠੋਕ ਦੀ
0: ਨਹੀਂ ਚੌਥਾ ਪੀਛੇ ਤਾਂ ਸੁਪਰੀ
1: ਚੌਥਾ ਤਿਆਰ ਸੀ ਚੌਥਾ ਤਿਆਰ ਸੀ ਸੋ ਇਹਨਾਂ ਚੀਜ਼ਾਂ ਤੋਂ ਵੀ ਬਚੋ ਗਏ ਵਧੀਆ ਵਧੀਆ ਖਰਚੇ ਕਰੋ ਵਧੀਆ ਵਧੀਆ ਇੰਜੋਏ ਕਰੋ ਤੇ ਦੁਬਾਰਾ ਮਿਲਾਂਗੇ ਜਦ ਤੱਕ ਮਿਲਾਂਗੇ ਜਦ ਤੱਕ ਸੁਣਦੇ ਰਹੋ ਸਾਡੇ ਨਾਲ ਬਣੇ ਰਹੋ ਰੇਡੀਓ
3: ਹਾਂਜੀ 1674
0: ਅਭੀ ਜਾ ਰਹੇ ਹੈ ਬਾਏ ਬਾਏ ਸੀ ਯੂ ਟਾਟਾ

0: ਜੀ ਬਹੁਤ ਧੰਨਵਾਦ ਰੰਜੋ ਜੀ, ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਅਤੇ ਫਿਰ ਆਸਟ੍ਰੇਲੀਆ ਦੀਆਂ ਥੋੜ੍ਹੀਆਂ ਅੱਜ ਜ਼ਿਆਦਾ ਖਬਰਾਂ ਨੇ ਉਹਨਾਂ ਦੇ ਵੱਲ ਵੀ ਧਿਆਨ ਮਾਰਾਂਗੇ, ਔਰ ਭਾਰਤ ਦੀਆਂ ਖਬਰਾਂ ਵੀ ਕਾਫੀ ਅਹਿਮ ਨੇ। ਹਾਲਾਂਕਿ ਭਾਰਤ ਦੀਆਂ ਖਬਰਾਂ ਦਾ ਇੱਕ ਵਿਸਤਾਰ ਬੁਲੇਟਿਨ ਖਾਸ ਤੌਰ 'ਤੇ ਪੰਜਾਬ ਦੇ ਮਾਮਲਿਆਂ ਦੇ ਵਿੱਚ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਲੈ ਕੇ ਆਉਂਦੇ, ਪਰ ਇੱਕ ਤਬਸਰਾ ਜ਼ਰੂਰ ਇਹਨਾਂ ਖਬਰਾਂ ਦੇ ਉੱਤੇ ਕਰਦੇ ਚੱਲਾਂਗੇ। ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਪਹਿਲੀ ਖਬਰ ਰੂਸ ਦੇ ਨਾਲ ਜੁੜੀ, ਜਿੱਥੇ ਰੂਸ ਦੇ ਕਬਜ਼ੇ ਵਾਲੇ ਯੂਕਰੇਨ ਦੇ ਹਿੱਸੇ ਦੇ ਵਿੱਚ ਬੁੱਧਵਾਰ ਸਵੇਰ ਵੇਲੇ ਇੱਕ ਬੱਸ ਦੇ ਉੱਤੇ ਡਰੋਨ ਹਮਲਾ ਕੀਤਾ ਗਿਆ, ਜਿਸ ਦੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, 11 ਹੋਰ ਜ਼ਖਮੀ ਹੋਏ। ਦੋਨੇਟਸ ਖੇਤਰ ਦੇ ਵਿੱਚ ਜਿੱਥੇ ਰੂਸ ਦੀ ਹਮਾਇਤ ਦੇ ਨਾਲ ਚੱਲਦੇ ਨੇਤਾ ਡੈਨਿਸ ਪੁਸ਼ਲਿਨ ਨੇ ਦੱਸਿਆ ਕਿ ਬੁੱਧਵਾਰ ਤੜਕੇ ਇਹ ਹਮਲਾ ਹੋਇਆ। ਬੱਸ ਮਾਸਕੋ ਤੋਂ ਸਿੰਫੋਰਲ ਜਾ ਰਹੀ ਸੀ, ਕ੍ਰਾਈਮੀਆ ਜਿਹਨੂੰ ਕਿਹਾ ਜਾਂਦਾ। ਰੂਸੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਰਾਤ ਭਰ 350 ਤੋਂ ਜ਼ਿਆਦਾ ਯੂਕਰੇਨ ਦੀ ਤਰਫ ਤੋਂ ਆਏ ਡਰੋਨ ਡਿਗਾਏ ਵੀ ਗਏ ਨੇ। ਇਸ ਤੋਂ ਪਹਿਲਾਂ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਦੇ ਉੱਤੇ ਵੀ ਹਮਲਾ ਕੀਤਾ ਸੀ, ਜਿਸ ਦੇ ਵਿੱਚ ਰਾਜਧਾਨੀ ਕੀਵ ਵੀ ਸ਼ਾਮਲ ਸੀ। ਉਹਨਾਂ ਹਮਲਿਆਂ ਦੇ ਵਿੱਚ ਯੂਕਰੇਨ ਦੇ ਅੰਦਰ ਘੱਟੋ ਘੱਟ 22 ਲੋਕਾਂ ਦੀ ਮੌਤ ਹੋ ਗਈ ਸੀ, ਜ਼ਿਆਦਾਤਰ ਮਹਿਲਾਵਾਂ ਅਤੇ ਬੱਚੇ ਹੋਣ ਦਾ ਦਾਅਵਾ ਯੂਕਰੇਨ ਨੇ ਕੀਤਾ ਸੀ। ਰੂਸ ਦੀ ਤਰਫ ਤੋਂ ਰਾਤ ਭਰ ਚੱਲੇ ਹਵਾਈ ਹਮਲਿਆਂ ਦੇ ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਉੱਧਰ ਇਸੇ ਦੇ ਜਵਾਬ ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਜਿਹੜਾ ਹਮਲਾ ਕੀਤਾ ਯੂਕਰੇਨ ਨੇ, ਇਹ ਰੂਸ ਦੇ ਉੱਤੇ ਇੱਕ ਜਵਾਬੀ ਕਾਰਵਾਈ ਹੈ। ਅਗਲੀਆਂ ਕੁਝ ਖਬਰਾਂ ਈਰਾਨ ਅਤੇ ਅਮਰੀਕਾ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖਬਰ ਭਾਰਤ ਦੇ ਹਵਾਲੇ ਤੋਂ ਸਾਹਮਣੇ ਆਈ ਹੈ, ਜਿੱਥੇ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹਮਲਾ ਹੋਇਆ। ਹੁਣ ਇਸ ਦੇ ਵਿੱਚ ਭਾਰਤ ਦਾ ਕੀ ਲਿੰਕ ਹੈ? ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਸ ਹਮਲੇ ਦੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ, ਜਦਕਿ ਕਈ ਹੋਰ ਭਾਰਤੀ ਨਾਗਰਿਕ ਜ਼ਖਮੀ ਹੋਏ ਨੇ। ਇਸ ਤੋਂ ਪਹਿਲਾਂ ਕੁਵੈਤ ਸਥਿਤ ਭਾਰਤੀ ਸਫਾਰਤਖਾਨੇ ਨੇ ਭਾਰਤੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਸੀ। ਉੱਥੇ ਵਿਦੇਸ਼ ਮੰਤਰਾਲੇ ਨੇ ਇਹ ਵੀ ਗੱਲ ਕਹੀ ਹੈ ਕਿ ਮੱਧ ਪੂਰਬ ਦੇ ਵਿੱਚ ਸੰਘਰਸ਼ ਜਿਹੜਾ ਚੱਲ ਰਿਹਾ, ਉਸ ਦੇ ਨਾਲ ਆਮ ਨਾਗਰਿਕਾਂ ਨੂੰ ਨੁਕਸਾਨ ਹੋ ਰਿਹਾ। ਵੈਸੇ ਦੱਸ ਦਈਏ ਕਿ ਕੁਵੈਤ ਦੇ ਉੱਤੇ ਹੋਏ ਇਸ ਹਮਲੇ ਦੇ ਬਾਰੇ ਹਾਲੇ ਤੱਕ ਈਰਾਨ ਦੀ ਕੋਈ ਟਿੱਪਣੀ ਸਾਹਮਣੇ ਨਹੀਂ ਆਈ ਹੈ, ਪਰ ਬੀਬੀਸੀ ਦੀ ਖਬਰ ਦੇ ਮੁਤਾਬਕ ਕੁਵੈਤ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਹੋਏ ਹਮਲੇ 'ਚ ਕਰਮਚਾਰੀਆਂ ਅਤੇ ਯਾਤਰੀਆਂ ਸਣੇ ਘੱਟੋ ਘੱਟ 63 ਲੋਕ ਹੋਰ ਜ਼ਖਮੀ ਹੋਏ ਨੇ। ਦੱਸ ਦਈਏ ਕਿ ਈਰਾਨ ਦੀ ਤਰਫ ਤੋਂ ਦਾਗੀਆਂ ਗਈਆਂ 13 ਮਿਜ਼ਾਈਲਾਂ ਅਤੇ 17 ਡਰੋਨਸ ਨੂੰ ਰੋਕਿਆ ਵੀ ਗਿਆ, ਉਹਨਾਂ ਨੂੰ ਖਤਮ ਵੀ ਕੀਤਾ ਗਿਆ। ਈਰਾਨੀ ਹਮਲਿਆਂ ਦੇ ਵਿੱਚ ਕੁਵੈਤ ਇੰਟਰਨੈਸ਼ਨਲ ਏਅਰਪੋਰਟ ਦੇ ਟਰਮੀਨਲ 1 ਦੀ ਇਮਾਰਤ ਅਤੇ ਕਈ ਹੋਰਨਾਂ ਸਥਾਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ। ਈਰਾਨ ਦਾ ਕਹਿਣਾ ਹੈ ਕਿ ਅਮਰੀਕਾ ਕੁਵੈਤ ਦੇ ਖੇਤਰ ਦਾ ਇਸਤੇਮਾਲ ਕਰਕੇ ਉਸੇ ਦੀ ਧਰਤੀ ਦੇ ਉੱਤੇ ਹਮਲਾ ਕਰਨ ਦੇ ਲਈ ਤਿਆਰੀਆਂ ਕਰ ਰਿਹਾ। ਇਸ ਦੇ ਲਈ ਉਹ ਕੁਵੈਤ ਦੀ ਸਰਕਾਰ ਨੂੰ ਜ਼ਿੰਮੇਦਾਰ ਮੰਨਦੇ ਨੇ, ਜਦਕਿ ਕੁਵੈਤ ਨੇ ਈਰਾਨ ਦੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ। ਕੁਵੈਤ ਦੇ ਉਪ ਵਿਦੇਸ਼ ਮੰਤਰੀ ਹਮਾਦ ਸੁਲੇਮਾਨ ਅਲ ਮਸ਼ਾਨ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਖਿਲਾਫ ਕਿਸੇ ਵੀ ਦੁਸ਼ਮਣੀ ਭਰੀ ਕਾਰਵਾਈ ਦੇ ਲਈ ਕੁਵੈਤ ਦੀ ਜ਼ਮੀਨੀ ਖੇਤਰ ਜਾਂ ਹਵਾਈ ਖੇਤਰ ਦਾ ਇਸਤੇਮਾਲ ਕਰਨ ਦੀ ਦਾਅਵੇ ਨੂੰ ਜਾਂ ਖਬਰਾਂ ਨੂੰ ਅਸੀਂ ਝੂਠ ਦੱਸਦੇ ਹਾਂ। ਈਰਾਨ ਨੇ ਇਹ ਦਾਅਵੇ ਜਿਹੜੇ ਕੀਤੇ ਨੇ ਉਹ ਝੂਠ ਅਤੇ ਨਿਰਾਧਾਰ ਨੇ, ਬਲਕਿ ਈਰਾਨ ਦੇ ਕੋਲ ਇਸ ਬਾਬਤ ਕੁਵੈਤ ਦੇ ਖਿਲਾਫ ਕੋਈ ਸਬੂਤ ਤੱਕ ਨਹੀਂ ਨੇ ਜਿਨ੍ਹਾਂ ਦੇ ਕਰਕੇ ਉਹ ਦੋਸ਼ ਮੜ ਰਿਹਾ ਹੋਵੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਕਸੀਓਸ ਦੀ ਉਸ ਰਿਪੋਰਟ ਦੀ ਪੁਸ਼ਟੀ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਨੇ ਇੱਕ ਫੋਨ ਕਾਲ ਦੇ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗੁੱਸੇ ਦੇ ਵਿੱਚ ਅਪਸ਼ਬਦ ਕਹੇ ਸੀ। ਪਾਡ ਫੋਰਸ ਵਿਦ ਮਿਰਾਂਡਾ ਡਿਵਾਈਨ ਦੀ ਹੋਸਟ ਨੇ ਜਦੋਂ ਟਰੰਪ ਤੋਂ ਇਹ ਸਵਾਲ ਕੀਤਾ ਕਿ ਐਕਸੀਓਸ ਨੇ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਤੁਹਾਡੇ ਨਾਲ ਫੋਨ 'ਤੇ ਗੱਲ ਕੀਤੀ, ਜਿਸ ਦੇ ਵਿੱਚ ਤੁਸੀਂ ਗੁੱਸੇ 'ਚ ਆ ਗਏ, ਫਿਰ ਤੁਸੀਂ ਕਿਹਾ ਕਿ ਆਰ ਯੂ ਮੈਡ, ਤੁਸੀਂ ਪਾਗਲ ਹੋ, ਵਟ ਆਰ ਯੂ ਡੂਇੰਗ, ਕੀ ਕਰ ਰਹੇ ਹੋ, ਤੁਹਾਨੂੰ ਮੈਂ ਜੇਲ੍ਹ ਜਾਣ ਤੋਂ ਬਚਾਇਆ, ਕੀ ਇਹ ਸੱਚ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਫੋਨ ਦੇ ਉੱਤੇ ਨੇਤਨਯਾਹੂ ਦੇ ਨਾਲ ਗੱਲ ਕੀਤੀ ਹੈ? ਅਮਰੀਕੀ ਰਾਸ਼ਟਰਪਤੀ ਨੇ ਇਸ ਦਾ ਜਵਾਬ ਦਿੱਤਾ, ਯੈਸ ਮੈਂ ਕੀਤੀ ਸੀ, ਮੈਂ ਇਹ ਨਹੀਂ ਕਹਾਂਗਾ ਕਿ ਮੈਂ ਗੁੱਸੇ 'ਚ ਸੀ, ਪਰ ਲੈਬਨਾਨ ਦੇ ਨਾਲ ਉਹਨਾਂ ਦੀ ਲਗਾਤਾਰ ਜਾਰੀ ਲੜਾਈ ਨੂੰ ਲੈ ਕੇ ਮੈਂ ਥੋੜ੍ਹਾ ਚਿੰਤਤ ਜ਼ਰੂਰ ਹੋ ਗਿਆ ਸੀ। ਉਹਨਾਂ ਕਿਹਾ ਕਿ ਮੈਂ ਬੀਬੀ ਅਸਲ ਦੇ ਵਿੱਚ ਉਹ ਨੇਤਨਯਾਹੂ ਨੂੰ ਕਹਿੰਦੇ ਨੇ, ਉਹਨਾਂ ਕਿਹਾ ਕਿ ਮੈਂ ਬੀਬੀ ਨੂੰ ਇੱਕ ਵੇਲੇ ਇਸ ਦੇ ਬਾਰੇ ਰੋਕਿਆ ਵੀ ਸੀ ਅਤੇ ਮੈਂ ਕਿਹਾ ਸੀ ਕਿ ਸਾਡੇ ਸੰਬੰਧ ਤਾਂ ਬਹੁਤ ਚੰਗੇ ਨੇ, ਸਾਨੂੰ ਰਲ ਕੇ ਕੰਮ ਕਰਨਾ ਹੋਏਗਾ। ਦੱਸ ਦਈਏ ਕਿ ਐਕਸੀਓਸ ਨੇ ਸੋਮਵਾਰ ਦੇ ਦਿਨ ਇੱਕ ਰਿਪੋਰਟ ਪ੍ਰਕਾਸ਼ਿਤ ਕਰਕੇ ਇਹ ਦਾਅਵੇ ਕੀਤੇ ਸੀ, ਜਿਸ ਦੇ ਵਿੱਚ ਨੇਤਨਯਾਹੂ ਨੂੰ ਝਾੜ ਲਗਾਉਣ ਦੀ ਗੱਲ ਜਿਹੜੀ ਹੈ ਅਮਰੀਕਾ ਦੀ ਤਰਫ ਤੋਂ ਸਾਹਮਣੇ ਆਈ ਸੀ। ਈਰਾਨ ਨੇ ਜੰਗ ਸ਼ੁਰੂ ਹੋਣ ਤੋਂ ਬਾਅਦ ਅਮਰੀਕਾ ਦੇ 20 ਫੌਜੀ ਟਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ। ਹੁਣ ਆ ਕਤਰ ਵਾਲੀ ਖਬਰ ਅਲੱਗ ਤੋਂ ਰੱਖ ਲਵੋ ਇਸ ਦੇ ਵਿੱਚ, ਪਰ BBC ਨੇ ਸੈਟੇਲਾਈਟ ਤਸਵੀਰਾਂ ਅਤੇ ਕੁਝ ਵੀਡੀਓਜ਼ ਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਐਨਾਲਿਸਿਸ ਕੀਤਾ ਅਤੇ ਫਿਰ ਇਸੇ ਆਧਾਰ ਦੇ ਉੱਤੇ ਇੱਕ ਵੱਡੀ ਖਬਰ ਪ੍ਰਕਾਸ਼ਿਤ ਇੱਥੋਂ ਤੱਕ ਕਿ ਪ੍ਰਸਾਰਿਤ ਵੀ ਕੀਤੀ ਹੈ, ਜਿਸ ਦੇ ਵਿੱਚ ਅਦਾਰੇ ਨੇ ਦਾਅਵਾ ਕੀਤਾ ਹੈ ਕਿ ਜਨਤਕ ਤੌਰ ਦੇ ਉੱਤੇ ਜਿਹੜੇ ਸਵੀਕਾਰ ਕੀਤੇ ਗਏ ਦਾਅਵੇ ਨੇ ਉਹ ਇਸ ਤੋਂ ਵੀ ਕਿਤੇ ਵੱਡੇ ਨੇ, ਵਿਆਪਕ ਨੇ। ਅਸਲ 'ਚ ਰਿਪੋਰਟ ਸੀ ਕਿ ਅਮਰੀਕਾ ਨੇ ਕਿੰਨਾ ਕੁ ਖਰਚ ਕਰ ਦਿੱਤਾ ਈਰਾਨ ਦੇ ਉੱਤੇ ਜਿਹੜੀ ਇਹ ਲੜਾਈ ਛੇੜੀ ਹੈ ਜਾਂ ਜੰਗ ਛੇੜੀ ਹੈ। ਹੁਣ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਈਰਾਨ ਨੇ ਮੱਧ ਪੂਰਬ ਦੇ 8 ਦੇਸ਼ਾਂ ਦੇ ਜਿਹੜੇ ਫੌਜੀ ਟਿਕਾਣੇ ਸੀ, ਅਮਰੀਕੀ ਫੌਜੀ ਟਿਕਾਣੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ ਜਵਾਬ ਦੇ ਵਿੱਚ। ਅਸਲ 'ਚ ਸ਼ੁਰੂਆਤ ਤਾਂ ਇਜ਼ਰਾਈਲ ਅਤੇ ਅਮਰੀਕਾ ਨੇ ਹੀ ਕੀਤੀ ਸੀ, ਪਰ ਉਹਨਾਂ ਹਮਲਿਆਂ ਦੇ ਵਿੱਚ ਬਹੁਤ ਜਿਹੜੀ ਵਧੀਆ ਅਮਰੀਕਾ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ, ਜਿਨ੍ਹਾਂ ਨੂੰ ਏਅਰ ਡਿਫੈਂਸ ਸਿਸਟਮ ਕਹਿ ਲਿਆ ਜਾਂਦਾ, ਅਤੇ ਫਿਊਲ ਭਰਨ ਵਾਲੇ ਜਹਾਜ਼ ਅਤੇ ਰਡਾਰ ਪ੍ਰਣਾਲੀਆਂ, ਉਹਨਾਂ ਨੂੰ ਈਰਾਨ ਨੇ ਨੁਕਸਾਨ ਪਹੁੰਚਾਇਆ ਔਰ ਕਰੋੜਾਂ ਡਾਲਰ ਦਾ ਨੁਕਸਾਨ ਹੋ ਗਿਆ। ਜੰਗ ਦੇ ਵਿੱਚ ਅਮਰੀਕਾ ਨੇ ਜਿਹੜਾ ਖਰਚ ਕੀਤਾ ਉਹ ਇੱਕ ਅਲੱਗ ਹੈ, ਪਰ ਈਰਾਨ ਨੇ ਪਿਛਲੇ 3 ਮਹੀਨਿਆਂ ਦੇ ਵਿੱਚ ਈਰਾਨ ਅਤੇ ਲੈਬਨਾਨ ਦੇ ਉੱਤੇ ਹੋਏ ਅਮਰੀਕੀ ਇਜ਼ਰਾਈਲੀ ਹਮਲਿਆਂ ਦੇ ਜਵਾਬ ਦੇ ਵਿੱਚ ਅਮਰੀਕੀ ਟਿਕਾਣਿਆਂ ਨੂੰ ਜਿਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ, ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਦੱਸਦਾ ਕਿ ਆਪਰੇਸ਼ਨ ਐਪਿਕ ਫਿਊਰੀ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੇ ਈਰਾਨ ਦੇ ਵਿੱਚ 13,000 ਟੀਚਿਆਂ ਦੇ ਉੱਤੇ ਨਿਸ਼ਾਨੇ ਬਣਾਏ। ਈਰਾਨ ਦੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਨੇ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਅਜਿਹੇ ਦੇ ਵਿੱਚ ਨੁਕਸਾਨ ਤਾਂ ਈਰਾਨ ਦਾ ਜੇ ਹੋ ਰਿਹਾ ਤਾਂ ਅਮਰੀਕਾ ਦਾ ਕਿਹੜਾ ਕੋਈ ਫਾਇਦਾ ਹੋ ਰਿਹਾ? ਅਮਰੀਕਾ ਦਾ ਵੀ ਨੁਕਸਾਨ ਹੀ ਹੋ ਰਿਹਾ। ਹਾਲਾਂਕਿ ਵਾਈਟ ਹਾਊਸ ਲਗਾਤਾਰ ਇਹ ਦਾਅਵਾ ਕਰ ਰਿਹਾ ਕਿ ਈਰਾਨ ਦੀ ਫੌਜੀ ਕਾਬਲੀਅਤ ਉਹਨਾਂ ਨੇ ਖਤਮ ਕਰਕੇ ਰੱਖ ਦਿੱਤੀ ਹੈ, ਅਮਰੀਕੀ ਟਿਕਾਣਿਆਂ ਦੇ ਉੱਤੇ ਜਿਵੇਂ ਨੁਕਸਾਨ ਪਹੁੰਚ ਰਹੇ ਨੇ। ਤਾਜ਼ਾ ਖਬਰ ਜਿਵੇਂ ਕੁਵੈਤ ਦੇ ਨਾਲ ਜੁੜੀ ਹੋਈ ਸੀ, ਇੰਝ ਨਹੀਂ ਲੱਗਦਾ ਕਿ ਈਰਾਨ ਦੀ ਕੋਈ ਫੌਜੀ ਕਾਬਲੀਅਤ ਖਤਮ ਕਰਕੇ ਰੱਖ ਦਿੱਤੀ ਹੋਵੇ। ਅਮਰੀਕੀ ਰੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਆਪਰੇਸ਼ਨਲ ਸਿਕਿਉਰਿਟੀ ਕਾਰਨਾਂ ਦਾ ਹਵਾਲਾ ਦਿੰਦਿਆਂ ਹੋਇਆਂ ਇਹ ਵੀ ਗੱਲ ਕਹੀ ਹੈ ਕਿ ਹੋ ਸਕਦਾ ਹੈ ਕਿ ਜਿਹੜੀ BBC ਨੇ ਖਬਰ ਪ੍ਰਕਾਸ਼ਿਤ ਪ੍ਰਸਾਰਿਤ ਕੀਤੀ ਹੈ ਕਿ ਇੰਨਾ ਜ਼ਿਆਦਾ ਨੁਕਸਾਨ ਅਮਰੀਕਾ ਦਾ ਹੋਇਆ, ਇਹ ਸਹੀ ਹੋਵੇ। ਅਮਰੀਕਾ ਦੇ ਫੌਜੀ ਸੰਘਰਸ਼ ਦੀ ਸੈਟੇਲਾਈਟ ਵਿਸ਼ਲੇਸ਼ਣ ਕਰਨ ਤੋਂ ਬਾਅਦ ਇੰਝ ਕੋਈ ਸਹੀ ਅੰਕੜਾ ਤਾਂ ਨਹੀਂ ਸਾਹਮਣੇ ਆਉਂਦਾ ਕਿ ਕਿੰਨਾ ਨੁਕਸਾਨ ਹੋਇਆ, ਪਰ ਜਿਹੜੇ ਅਮਰੀਕਾ ਦੇ ਮਿਲਟਰੀ ਬੇਸ ਨੇ, ਚਾਹੇ ਉਹ ਸਾਊਦੀ ਅਰਬ ਹੈ, ਚਾਹੇ UAE ਹੈ, ਚਾਹੇ ਕਤਰ ਹੈ, ਕੁਵੈਤ ਹੈ, ਇਰਾਕ ਹੈ, ਜੋਰਡਨ ਹੈ, ਬਹਿਰੀਨ ਹੈ, ਓਮਾਨ ਹੈ, ਹਾਲਾਂਕਿ ਇਹਨਾਂ ਦੀ ਅਸਲ ਸੰਖਿਆ ਤਾਂ ਕਿਤੇ ਵਧੇਰੇ ਹੋ ਸਕਦੀ ਹੈ, ਪਰ ਜੇ ਸਿਰਫ ਮੀਡੀਆ ਦੀਆਂ ਖਬਰਾਂ ਨੂੰ ਹੀ ਫਰੋਲ ਲਈਏ ਅਤੇ ਇਕੱਠਾ ਕਰ ਲਈਏ ਤਾਂ ਘੱਟੋ ਘੱਟ 28 ਟਿਕਾਣਿਆਂ ਦੇ ਉੱਤੇ ਹੁਣ ਤੱਕ ਜਿਹੜਾ ਈਰਾਨ ਨੇ ਹਮਲੇ ਕੀਤੇ ਨੇ ਔਰ ਚੰਗੇ ਹਮਲੇ ਕੀਤੇ ਨੇ। ਇਹ ਵੀ ਪਤਾ ਲੱਗਿਆ ਹੈ ਕਿ ਅਮਰੀਕਾ ਦੇ ਕੋਲ ਕੇਵਲ 8 THAAD ਯਾਨੀ ਟਰਮੀਨਲ ਹਾਈ ਅਲਟੀਟਿਊਡ ਏਰੀਆ ਡਿਫੈਂਸ ਬੈਟਰੀਆਂ ਨੇ। ਇਹ ਦੁਨੀਆ ਦੇ ਲਗਭਗ ਅਲੱਗ ਅਲੱਗ ਹਿੱਸਿਆਂ ਦੇ ਵਿੱਚ ਤੈਨਾਤ ਹੁੰਦੀਆਂ ਨੇ। ਨੁਕਸਾਨ ਪਹੁੰਚਾਏ ਗਏ ਫੌਜੀ ਉਪਕਰਨਾਂ ਦੇ ਵਿੱਚ UAE ਦੇ ਅਲ ਰੁਵੈਸ ਅਤੇ ਅਲ ਸਦਰ ਏਅਰਬੇਸ, ਜਾਰਡਨ ਦੇ ਮੁਆਕਫ ਸਲਤੀ ਏਅਰਬੇਸ, ਇੱਥੇ ਐਂਟੀ ਬੈਲੈਸਟਿਕ ਮਿਜ਼ਾਈਲ ਪ੍ਰਣਾਲੀਆਂ ਵੀ ਸੀ, ਉਹ ਵੀ ਨੁਕਸਾਨੀਆਂ ਗਈਆਂ ਨੇ। ਫਿਰ ਇਹ ਜਿਹੜੀਆਂ ਬੈਟਰੀਆਂ ਨੇ THAAD ਬੈਟਰੀਆਂ, ਹਰ ਇੱਕ ਬੈਟਰੀ ਨੂੰ ਤਿਆਰ ਕਰਨ ਦੇ ਲਈ ਲਗਭਗ $1 ਅਰਬ ਦੀ ਕੀਮਤ ਦਾ ਖਰਚ ਆਉਂਦਾ। ਹਰ ਇੱਕ ਬੈਟਰੀ ਨੂੰ ਚਲਾਉਣ ਦੇ ਲਈ ਲਗਭਗ 100 ਫੌਜੀਆਂ ਦੀ ਲੋੜ ਪੈਂਦੀ ਹੈ, 100 ਜਵਾਨਾਂ ਦੀ। ਉੱਥੇ ਦਾਗੇ ਜਾਣ ਵਾਲੇ ਹਰ ਇੱਕ ਇੰਟਰਸੈਪਟਰ ਮਿਜ਼ਾਈਲ ਦੀ ਕੀਮਤ ਘੱਟੋ ਘੱਟ 1.25 ਕਰੋੜ 1.5 ਕਰੋੜ ਹੁੰਦੀ ਹੈ। ਅਜਿਹੇ ਦੇ ਵਿੱਚ ਜਿਹੜਾ ਨੁਕਸਾਨ ਹੈ, ਜੇਕਰ ਉਸ ਸਾਰੇ ਕਾਸੇ ਅਮਰੀਕੀ ਮੀਡੀਆ ਰਿਪੋਰਟਾਂ ਦੀ ਉਹ ਮੰਨ ਲਈਏ, ਤਾਂ ਅਮਰੀਕਾ ਨੇ ਇਹ ਗੱਲ ਕਹੀ ਹੈ ਕਿ E3 ਸੈਂਟਰੀ ਜਿਹੜੇ ਜਹਾਜ਼ ਨੇ $70 ਕਰੋੜ ਦੇ ਤਾਂ ਉਹੀ ਨੁਕਸਾਨੇ ਗਏ ਨੇ। ਫਿਰ ਇਸ ਤੋਂ ਇਲਾਵਾ ਫਿਊਲ ਜਿੱਥੇ ਸਟੋਰ ਕਰਕੇ ਰੱਖਦੇ ਨੇ ਜਿਹੜੇ ਆਹ ਵਾਹਨ ਹੁੰਦੇ ਨੇ, ਜਹਾਜ਼ਾਂ ਦੇ ਹੈਂਗਰ ਹੁੰਦੇ ਨੇ, ਫੌਜੀਆਂ ਦੇ ਟਿਕਾਣੇ ਨੇ, ਉਹਨਾਂ ਦੇ ਉੱਤੇ ਨੁਕਸਾਨ ਨੇ, ਇਹਨਾਂ ਨੂੰ ਤਾਂ ਵਿੱਚ ਲਿਆ ਵੀ ਨਹੀਂ ਜਾ ਸਕਦਾ। ਹਾਲੇ ਤੱਕ ਇਹ ਦਾਅਵਾ ਕੀਤਾ ਗਿਆ ਕਿ ਫਰਵਰੀ ਤੋਂ ਘੱਟੋ ਘੱਟ ਹੁਣ ਤੱਕ 42 ਜਹਾਜ਼ ਖਤਮ ਹੋਏ ਨੇ। ਇਹਨਾਂ 'ਚ F-15, F-35 ਇਹ ਸਾਰੇ ਫਾਈਟਰ ਜੈੱਟ ਨੇ ਅਮਰੀਕਾ ਦੇ ਔਰ ਬੜੇ ਤੇਜ਼ ਤਰਾਰ ਫਾਈਟਰ ਜੈੱਟ ਨੇ। 24 MQ-9 ਰਿਪਰ ਡਰੋਨ, AA-10 ਅਟੈਕ, ਇਹ ਸਾਰੇ ਇਹਨਾਂ ਦੇ ਵਿੱਚ ਨੁਕਸਾਨੇ ਗਏ ਨੇ ਔਰ ਇਹ ਕਿਤੇ ਨਾ ਕਿਤੇ ਤਾਂ ਅਮਰੀਕਾ ਨੇ ਵੀ ਇਹਨਾਂ ਗੱਲਾਂ ਨੂੰ ਮੰਨਿਆ ਹੈ ਕਿ ਹਾਂ ਈਰਾਨ ਨੇ ਉਹਨਾਂ ਦੇ ਜਿਹੜਾ ਨੁਕਸਾਨ ਪਹੁੰਚਾਇਆ, ਪਰ ਇਹਦੀ ਭਰਪਾਈ ਅਮਰੀਕਾ ਨੇ ਫਿਰ ਦੁਨੀਆ ਭਰ ਤੋਂ ਕੱਢਣੀ ਹੈ। ਹੁਣ ਅਗਲੀ ਖਬਰ ਦੇ ਵੱਲ ਹੀ ਅੰਦਾਜ਼ਾ ਲਗਾ ਲਓ। ਅਮਰੀਕਾ ਦੇ ਟ੍ਰੇਡ ਰਿਪ੍ਰੈਜੈਂਟੇਟਿਵ ਨੇ 60 ਦੇਸ਼ਾਂ ਦੇ ਉੱਤੇ 10-12% ਵਾਧੂ ਟੈਰਿਫ ਲਗਾਉਣ ਦਾ ਪ੍ਰਸਤਾਵ ਦਿੱਤਾ। ਆਸਟ੍ਰੇਲੀਆ ਅਤੇ ਭਾਰਤ ਦੋਵੇਂ ਇਹਨਾਂ 60 ਦੇਸ਼ਾਂ 'ਚ ਸ਼ਾਮਲ ਨੇ। ਅਮਰੀਕੀ ਟ੍ਰੇਡ ਰਿਪ੍ਰੈਜੈਂਟੇਟਿਵ ਨੇ ਇਹ ਗੱਲ ਕਹੀ ਹੈ ਕਿ ਸੈਕਸ਼ਨ 301 ਦੇ ਤਹਿਤ ਕੀਤੀ ਗਈ ਜਾਂਚ ਰਿਪੋਰਟ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਦੇ ਉੱਤੇ ਔਰ ਜਿਨ੍ਹਾਂ ਵਸਤਾਂ ਦੇ ਉੱਤੇ ਜਬਰਨ ਮਜ਼ਦੂਰੀ ਯਾਨੀ ਫੋਰਸਡ ਲੇਬਰ ਉਹ ਖਤਮ ਕਰਨ ਦੇ ਵਿੱਚ ਅਸਫਲ ਰਹੇ ਨੇ, ਉਹਨਾਂ ਦੇਸ਼ਾਂ 'ਤੇ ਇਹ ਟੈਰਿਫ ਲਗਾਏ ਗਏ ਨੇ। ਖਬਰ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਭਾਰਤ ਅਤੇ ਅਮਰੀਕਾ ਤਾਂ ਟ੍ਰੇਡ ਡੀਲ ਪਹਿਲਾਂ ਵੀ ਬੜੀ ਵਾਰ ਕਰਦੇ ਕਰਦੇ ਰਹਿ ਗਏ ਨੇ, ਪਰ ਇਸ ਵਾਰ ਫਿਰ ਹੁਣ ਅਮਰੀਕਾ ਦੀ ਟੀਮ ਹਾਲੇ ਭਾਰਤ ਦੌਰੇ 'ਤੇ ਆਈ ਹੋਈ ਹੈ ਅਤੇ ਟ੍ਰੇਡ ਡੀਲ ਦੇ ਦਰਮਿਆਨ ਇਹ ਇੱਕ ਅਮਰੀਕਾ ਨੇ ਉਲਝਾ ਕੇ ਰੱਖ ਦਿੱਤਾ ਭਾਰਤ ਨੂੰ। ਸਿਰਫ ਭਾਰਤ ਹੀ ਨਹੀਂ, ਜਿਵੇਂ ਆਸਟ੍ਰੇਲੀਆ ਦੇ ਬਾਰੇ ਦੱਸਿਆ, ਇੱਥੋਂ ਤੱਕ ਕਿ ਚਾਈਨਾ, ਕੈਨੇਡਾ, ਬ੍ਰਿਟੇਨ, ਬ੍ਰਾਜ਼ੀਲ, ਬਾਂਗਲਾਦੇਸ਼, ਪਾਕਿਸਤਾਨ, ਇੰਡੋਨੇਸ਼ੀਆ, ਇਜ਼ਰਾਈਲ, ਮੈਕਸੀਕੋ, ਰਸ਼ੀਆ, ਸਾਊਦੀ ਅਰਬ ਅਤੇ ਸਿੰਗਾਪੁਰ, ਹਾਂਗਕਾਂਗ ਸਣੇ ਹੋਰ ਵੀ ਦੇਸ਼ ਸ਼ਾਮਲ ਨੇ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਇਹ ਕਦਮ ਅਜਿਹੇ ਸਮੇਂ 'ਚ ਚੁੱਕਿਆ ਗਿਆ ਜਦੋਂ ਰਾਸ਼ਟਰਪਤੀ ਡੋਨਲਡ ਟਰੰਪ ਉਸ ਵਿਆਪਕ ਟੈਰਿਫ ਵਿਵਸਥਾ ਨੂੰ ਫਿਰ ਤੋਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਪਿਛਲੇ ਮਹੀਨਿਆਂ ਦੇ ਦਰਮਿਆਨ ਰੱਦ ਕਰ ਦਿੱਤਾ ਸੀ, ਇਹ ਕਹਿ ਕੇ ਕਿ ਇੱਦਾਂ ਕਿੱਦਾਂ ਰਾਸ਼ਟਰਪਤੀ ਟੈਰਿਫ ਦੂਜਿਆਂ ਦੇਸ਼ਾਂ 'ਤੇ ਲਗਾ ਸਕਦਾ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ 2 ਅਪ੍ਰੈਲ 2025 ਨੂੰ ਭਾਰਤ ਸਣੇ ਦੁਨੀਆ ਦੇ 100 ਦੇਸ਼ਾਂ ਦੇ ਉੱਤੇ ਰੈਸੀਪ੍ਰੋਕਲ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਜੇ ਕੋਈ ਦੇਸ਼ ਅਮਰੀਕੀ ਸਮਾਨ ਦੇ ਉੱਤੇ ਬਹੁਤ ਵਧੇਰੇ ਇੰਪੋਰਟ ਟੈਕਸ ਵਸੂਲ ਕਰਦਾ ਤਾਂ ਅਮਰੀਕਾ ਵੀ ਉਹਨਾਂ ਦੇਸ਼ਾਂ ਤੋਂ ਆਉਣ ਵਾਲੇ ਸਮਾਨ ਦੇ ਉੱਤੇ ਟੈਰਿਫ ਲਗਾਏਗਾ। ਇਹਨੂੰ ਹੀ ਰੈਸੀਪ੍ਰੋਕਲ ਟੈਰਿਫ ਕਿਹਾ ਜਾਂਦਾ। ਔਰ ਹੁਣ ਜਿਹੜਾ ਇਹ ਵੀ ਪਤਾ ਚੱਲਿਆ ਹੈ ਕਿ ਅਮਰੀਕਾ ਦੇ ਵਿੱਚ ਇਹ 60 ਦੇਸ਼ ਜਿਹੜੇ ਨੇ ਉਹ ਅਮਰੀਕਾ ਨੂੰ ਕੁੱਲ 99% ਜਿਹੜਾ ਉੱਥੋਂ ਐਕਸਪੋਰਟ ਕਰਦੇ ਨੇ। ਸੋ ਅਜਿਹੇ ਦੇ ਵਿੱਚ ਅਮਰੀਕਾ ਨੇ ਲਗਭਗ ਸਾਰਿਆਂ ਨੂੰ ਹੀ ਘੇਰੇ ਦੇ ਵਿੱਚ ਲੈ ਲਿਆ। ਭਾਰਤ ਦੇ ਨਾਲ ਜੁੜੀਆਂ ਹੁਣ ਕੁਝ ਖਬਰਾਂ ਦੀ ਸਾਂਝ ਪਈ ਹੈ। ਸਭ ਤੋਂ ਪਹਿਲਾਂ ਨੇਪਾਲ ਦੀ ਸੱਤਾਧਾਰੀ ਪਾਰਟੀ RSP ਯਾਨੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਮੀਛਨੇ ਇਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਖੁਦ ਮੋਦੀ ਨੇ ਐਕਸ ਤੋਂ ਦਿੱਤੀ, ਸੋਸ਼ਲ ਮੀਡੀਆ ਪਲੇਟਫਾਰਮ ਤੋਂ, ਅਤੇ ਉਹਨਾਂ ਨੇ ਲਿਖਿਆ ਕਿ ਨੇਪਾਲ ਦੀ ਰਾਸ਼ਟਰੀ ਸਵਤੰਤਰ ਪਾਰਟੀ ਦੇ ਪ੍ਰਮੁੱਖ ਰਵੀ ਲਮੀਛਨ ਦੇ ਨਾਲ ਮਿਲ ਕੇ ਖੁਸ਼ੀ ਹੋਈ, ਅਸੀਂ ਦੋਹਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਦੇ ਉੱਤੇ ਚਰਚਾ ਕੀਤੀ ਹੈ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਦੀ ਨੇਬਰਹੁੱਡ ਫਸਟ ਪਾਲਿਸੀ ਦੇ ਤਹਿਤ ਨੇਪਾਲ ਇੱਕ ਤਰਜੀਹ ਵਾਲਾ ਦੇਸ਼ ਹੈ ਜਿਸ ਨੂੰ ਭਾਰਤ ਹਮੇਸ਼ਾ ਤਰਜੀਹ ਦਿੰਦਾ, ਔਰ ਅਸੀਂ ਨਵੀਂ ਸਰਕਾਰ ਦੇ ਨਾਲ ਰਲ ਮਿਲ ਕੇ ਕੰਮ ਕਰਨ ਦੀ ਪਹਿਲਾਂ ਵੀ ਇੱਛਾ ਜਤਾਈ ਸੀ। ਔਰ ਰਵੀ ਲਮੀਛਨੇ ਇਸ ਵਕਤ ਭਾਰਤ ਦੌਰੇ 'ਤੇ ਨੇ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਮੁੱਖ ਭਾਜਪਾ ਦੇ ਪ੍ਰਮੁੱਖ ਨੇ ਜਿਹੜੇ ਨਿਤਿਨ ਨਵੀਨ ਦੇ ਸੱਦੇ ਦੇ ਉੱਤੇ ਉਹ ਭਾਰਤ ਆਏ ਨੇ। ਭਾਜਪਾ ਦੇ ਨੇਤਾਵਾਂ ਨੇ ਵੀ ਉਹਨਾਂ ਨਾਲ ਗੱਲਬਾਤ ਕੀਤੀ ਹੈ। ਇਹ ਜਿਹੜਾ ਭਾਜਪਾ ਨੇ ਸੱਦਾ ਰਵੀ ਲਮੀਛਨੇ ਨੂੰ ਅਜਿਹੇ ਮੌਕੇ 'ਤੇ ਦਿੱਤਾ ਜਦੋਂ ਉੱਥੇ ਦੀ ਯਾਨੀ ਨੇਪਾਲ ਦੀ ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਇਹ ਕਹਿ ਦਿੱਤਾ ਕਿ ਜੇਕਰ ਭਾਰਤ ਨੇ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕੀਤਾ ਤਾਂ ਨੇਪਾਲ ਨੇ ਵੀ ਭਾਰਤੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਰੱਖਿਆ। ਉਹ ਵੱਖਰੀ ਗੱਲ ਹੈ ਕਿ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਇਸ ਕਥਨ ਦੀ ਕੋਈ ਬਹੁਤੀਆਂ ਖਬਰਾਂ ਨਾ ਤਾਂ ਲਿਖਤੀ ਰੂਪ ਦੇ ਵਿੱਚ ਅਤੇ ਨਾ ਹੀ ਪ੍ਰਸਾਰਿਤ ਕੀਤੀਆਂ ਗਈਆਂ ਨੇ ਟੀ ਵੀ ਚੈਨਲਾਂ ਦੇ ਉੱਤੇ। ਖੈਰ, ਕੇਂਦਰ ਸਰਕਾਰ ਨੇ ਤੇਲ ਕੰਪਨੀਆਂ ਨੂੰ ਵਿੱਤੀ ਸਹਾਇਤਾ ਦੇ ਰੂਪ ਦੇ ਵਿੱਚ 10,000 ਕਰੋੜ ਰੁਪਏ ਤੱਕ ਦੀ ਮਨਜ਼ੂਰੀ ਦਿੱਤੀ ਹੈ। ਇਹ ਸਹਾਇਤਾ ਸ਼ੈਡਿਊਲਡ ਭਾਰਤੀ ਏਅਰਲਾਈਨਸ ਦੇ ਲਈ ਏਵੀਏਸ਼ਨ ਟਰਬਾਈਨ ਫਿਊਲ ਯਾਨੀ ATF ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੇ ਟੀਚੇ ਦੇ ਲਈ ਕੀਤੀ ਗਈਆਂ ਨੇ। ਇਹਦਾ ਲਾਭ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਦੀਆਂ ਸਾਰੀਆਂ ਹੀ ਕੰਪਨੀਆਂ ਨੂੰ ਮਿਲੇਗਾ। ਸਰਕਾਰ ਨੇ ਫੈਸਲਾ ਪੱਛਮ ਏਸ਼ੀਆ ਮੱਧ ਪੂਰਬ ਦੇ ਵਿੱਚ ਆਏ ਤੇਲ ਦੀਆਂ ਕੀਮਤਾਂ ਦੇ ਸੰਕਟ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਕੀਤਾ। ਮੱਧ ਪੂਰਬ ਦੇ ਵਿੱਚ ਜਾਰੀ ਸੰਕਟ ਦੇ ਦਰਮਿਆਨ ਦੁਨੀਆ ਭਰ ਦੇ ਵਿੱਚ ਤੇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲਿਆ। ਈਰਾਨ ਅਤੇ ਇਜ਼ਰਾਈਲ ਜਾਂ ਇੰਝ ਕਹਿ ਲਈਏ ਈਰਾਨ ਬਨਾਮ ਇਜ਼ਰਾਈਲ ਅਤੇ ਅਮਰੀਕਾ ਦੇ ਹਮਲਿਆਂ ਤੋਂ ਬਾਅਦ ਹੋਰਮੋ ਸਟ੍ਰੇਟ ਪ੍ਰਭਾਵਿਤ ਹੋਇਆ ਔਰ ਦੁਨੀਆ ਦਾ ਲਗਭਗ 20% ਫਿਊਲ ਇੱਥੋਂ ਹੀ ਹੋ ਕੇ ਗੁਜ਼ਰਦਾ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਸਿਆਸਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕਰਨਾਟਕ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ DK ਸ਼ਿਵ ਕੁਮਾਰ ਨੇ ਬੁੱਧਵਾਰ ਦੇ ਦਿਨ ਸੂਬੇ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹਨਾਂ ਨੂੰ ਬੈਂਗਲੁਰੂ ਸਥਿਤ ਲੋਕ ਭਵਨ ਦੇ ਵਿੱਚ ਰਾਜਪਾਲ ਥਾਵਰ ਚੰਦਰ ਗਹਿਲੋਤ ਨੇ ਅਹੁਦੇ ਦੀ ਜਿਹੜੀ ਗੁਪਤ ਰੱਖਣ ਦੀ ਸਹੁੰ ਚੁਕਾਈ। ਔਰ ਇਸ ਦਰਮਿਆਨ ਸ਼ਿਵ ਕੁਮਾਰ ਨੇ ਸੰਵਿਧਾਨ ਦੀ ਇੱਕ ਕਾਪੀ ਜਿਹੜੀ ਆ ਹੱਥ ਦੇ ਵਿੱਚ ਲੈ ਕੇ ਸਹੁੰ ਚੁੱਕੀ, ਨਾਲ ਹੀ 13 ਮੰਤਰੀਆਂ ਨੇ ਵੀ ਸਹੁੰ ਚੁੱਕੀ। ਕਾਂਗਰਸ ਨੇ ਪਾਰਟੀ ਦੇ ਸੀਨੀਅਰ ਨੇਤਾ ਜੀ ਪਰਮੇਸ਼ਵਰ ਨੂੰ ਉਪ ਮੁੱਖ ਮੰਤਰੀ ਵੀ ਬਣਾਇਆ। ਸਹੁੰ ਚੁੱਕ ਸਮਾਗਮ ਦੇ ਵਿੱਚ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਦੇ ਪ੍ਰਮੁੱਖ ਮਲਿਕਾਰਜੁਨ ਖੜਗੇ ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਸਿੱਧਾਰਮਈਆ, ਜਿਹੜੇ ਹਾਲੇ ਪਿਛਲੇ ਹਫ਼ਤੇ ਤੱਕ ਮੁੱਖ ਮੰਤਰੀ ਸੀ, ਉਹ ਵੀ ਮੌਜੂਦ ਸੀ। ਸਹੁੰ ਚੁੱਕ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਵੀ DK ਸ਼ਿਵ ਕੁਮਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਰਨਾਟਕ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੇ ਲਈ ਕੇਂਦਰ ਸਰਕਾਰ ਕਰਨਾਟਕ ਸਰਕਾਰ ਦੇ ਨਾਲ ਰਲ ਕੇ ਕੰਮ ਕਰਨ ਦੀ ਇੱਛਾ ਜਤਾਉਂਦੇ ਹੋਏ ਉਹਨਾਂ ਨੂੰ ਵਧਾਈ ਦਿੰਦੀ ਹੈ। ਉਧਰ ਦੋ ਦਿਨ ਪਹਿਲਾਂ ਤ੍ਰਿਣਮੂਲ ਕਾਂਗਰਸ ਯਾਨੀ TMC ਦੇ ਵਿੱਚੋਂ ਕੱਢੇ ਗਏ ਬਾਗੀ ਵਿਧਾਇਕ ਰਿਤਿਵਰਤ ਬੈਨਰਜੀ ਨੂੰ ਪੱਛਮ ਬੰਗਾਲ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਚੁਣ ਲਿਆ ਗਿਆ। ਵਿਧਾਨ ਸਭਾ ਪ੍ਰਮੁੱਖ ਰਥਿੰਦਰ ਬਸੂ ਨੇ ਬਾਗੀ ਵਿਧਾਇਕਾਂ ਦੀ ਤਰਫ ਤੋਂ ਸੌਂਪੇ ਗਏ ਜਿਹੜੇ ਹਮਾਇਤ ਪੱਤਰ ਨੇ ਉਹਨਾਂ ਨੂੰ ਸਵੀਕਾਰ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਦੇ ਚਾਬੀ ਰਿਤੁਬਰਤ ਨੂੰ ਸੌਂਪ ਦਿੱਤੀ। ਰਿਤੁਬਰਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੀ ਟਿਕਟ ਦੇ ਉੱਤੇ ਜਿੱਤਣ ਵਾਲੇ 2/3 ਵਿਧਾਇਕ ਇਕੱਠੇ ਨੇ। ਅਸੀਂ 60 ਵਿਧਾਇਕਾਂ ਦੀ ਹਮਾਇਤ ਦੇ ਨਾਲ ਸੂਬੇ ਦੀ ਜਿਹੜੀ ਵਿਰੋਧੀ ਪਾਰਟੀ ਆ, ਦੱਸ ਦਈਏ ਕਿ ਤ੍ਰਿਣਮੂਲ ਕਾਂਗਰਸ ਨੂੰ ਹੁਣ ਵਿਰੋਧੀ ਧਿਰ ਦੇ ਵਿੱਚੋਂ ਵੀ ਇੱਕ ਤਰੀਕੇ ਦੇ ਨਾਲ ਬਾਹਰ ਕਰਨ ਦੀਆਂ ਕੋਸ਼ਿਸ਼ਾਂ ਨੇ। 2 ਵਿਧਾਇਕ ਫਿਲਹਾਲ ਸੂਬੇ ਤੋਂ ਬਾਹਰ ਨੇ, ਜਦਕਿ ਬਾਕੀ ਦੇ ਕੁਝ ਵਿਧਾਇਕ ਭਾਜਪਾ ਦੀ ਹਮਾਇਤ ਕਰ ਰਹੇ ਨੇ। ਉਹ ਭਾਜਪਾ ਜਿਹੜੀ ਇਸ ਵਕਤ ਸੱਤਾਧਾਰੀ ਹੈ। ਇਸ ਤਰੀਕੇ ਦੇ ਨਾਲ 58 ਬਾਗੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿੱਚ ਬੈਠਣ ਦੇ ਲਈ ਵਿਧਾਨ ਸਭਾ ਸਪੀਕਰ ਨੂੰ ਇੱਕ ਮੰਗ ਪੱਤਰ ਦਿੱਤਾ ਅਤੇ ਦੱਸਿਆ ਕਿ ਰਿਤੁਬਰਤ ਉਹਨਾਂ ਦੇ ਨੇਤਾ ਹੋਣਗੇ। ਦੱਸ ਦਈਏ ਕਿ ਹਾਲੇ ਥੋੜ੍ਹੇ ਦਿਨ ਪਹਿਲਾਂ ਹੀ ਮਮਤਾ ਬੈਨਰਜੀ ਅਤੇ ਰਿਤੁਬਰਤ ਬੈਨਰਜੀ ਦੇ ਦਰਮਿਆਨ ਟੈਂ ਹੋ ਗਈ ਸੀ। ਪਿਛਲੇ ਕੁਝ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਸੈਂਸੇਸ਼ਨ ਬਣ ਕੇ ਆਈ ਕਾਕਰੋਚ ਜਨਤਾ ਪਾਰਟੀ ਨੇ ਆਪਣੇ 3 ਬੁਲਾਰਿਆਂ ਦਾ ਐਲਾਨ ਕੀਤਾ। ਇਹਨਾਂ ਨੇ ਆਪਣੇ ਆਫੀਸ਼ੀਅਲ ਐਕਸ ਅਕਾਊਂਟ ਤੋਂ ਕਾਕਰੋਚ ਇਜ਼ ਬੈਕ ਦੇ ਨਾਮ ਦੇ ਨਾਲ ਕੀਤੇ ਗਏ ਇਸ ਟਵੀਟ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਇਨਵੈਸਟੀਗੇਟਿਵ ਜਰਨਲਿਸਟ ਸੌਰਵ ਦਾਸ ਮੁੱਖ ਬੁਲਾਰਾ ਹੋਣਗੇ। ਇਸ ਤੋਂ ਇਲਾਵਾ ਕਾਕਰੋਚ ਇਜ਼ ਬੈਕ ਦੇ ਮੁਤਾਬਕ ਸਿਆਸੀ ਸੋਧ ਕਰਨ ਵਾਲੇ ਜਾਂ ਰਿਸਰਚ ਕਰਨ ਵਾਲੇ ਲੇਖਕ ਅਤੇ ਫਿਲਮਕਾਰ ਵਿਜੇਤਾ ਦਈਆ ਅਤੇ IIT ਕਾਨਪੁਰ ਅਤੇ ਇੰਟਰਨੈਸ਼ਨਲ ਕੰਸਲਟੇਸ਼ਨ ਮਕੈਂਜ਼ੀਜ਼ ਦੇ ਲਈ ਕੰਮ ਕਰਨ ਵਾਲੇ ਸਾਬਕਾ ਜਿਹੜੇ ਆਸ਼ੂਤੋਸ਼ ਰਾਂਕਾ ਨੇ, ਉਹ ਵੀ ਭੂਮਿਕਾ ਨਿਭਾਉਣਗੇ। ਸੋ ਇਹ 3 ਬੁਲਾਰੇ ਜਿਹੜੇ ਨੇ ਫਿਲਹਾਲ CJP ਯਾਨੀ ਕਾਕਰੋਚ ਜਨਤਾ ਪਾਰਟੀ ਦੀ ਤਰਫ ਤੋਂ ਤੈਅ ਕੀਤੇ ਗਏ ਨੇ। ਉੱਥੇ ਹੀ ਕਾਂਗਰਸ ਦੇ ਵਿੱਚ ਕੁਝ ਵੱਡਾ ਹੋਣ ਜਾ ਰਿਹਾ ਹੈ। ਪੰਜਾਬ ਕਾਂਗਰਸ ਦੇ ਵਿੱਚ ਜਿੱਥੇ ਬਦਲਾਅ ਹੋਣੇ ਨੇ, ਕਾਂਗਰਸ ਦਾ ਫੋਕਸ ਪੰਜਾਬ ਅਤੇ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਉੱਤਰ ਪ੍ਰਦੇਸ਼, ਉੱਤਰਾਖੰਡ, ਗੋਵਾ, ਮਣੀਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਉੱਤੇ ਹੈ, ਕਿਉਂਕਿ ਇੱਥੇ ਵੀ ਚੋਣਾਂ ਹੋਣੀਆਂ ਨੇ ਅਤੇ ਅਗਲੇ ਹੀ ਸਾਲ ਗੁਜਰਾਤ ਅਖੀਰ ਦੇ ਵਿੱਚ ਜਾ ਕੇ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ। ਪੰਜਾਬ ਨੂੰ ਛੱਡ ਕੇ ਕਾਂਗਰਸ ਦਾ ਬਾਕੀ ਜਿੰਨੇ ਵੀ ਸੂਬੇ ਨੇ ਸਿੱਧਾ ਸਿੱਧਾ ਮੁਕਾਬਲਾ ਭਾਜਪਾ ਦੇ ਨਾਲ ਹੈ। ਹਿਮਾਚਲ 'ਚ ਤਾਂ ਕਾਂਗਰਸ ਪਹਿਲਾਂ ਹੀ ਸੱਤਾ ਦੇ ਵਿੱਚ ਹੈ। ਪੰਜਾਬ ਦੇ ਵਿੱਚ ਕਾਂਗਰਸ ਆਲਾ ਕਮਾਨ ਨੇ ਪਲੈਨ ਇਹ ਬਣਾਇਆ ਹੈ ਕਿ ਇੱਥੇ ਪ੍ਰਮੁੱਖ ਜਿਹੜਾ ਬਦਲ ਦਿੱਤਾ ਜਾਏਗਾ। ਜ਼ਾਹਰ ਜੀ ਗੱਲ ਹੈ ਕਿ ਅਮਰਿੰਦਰ ਰਾਜਾ ਵੜਿੰਗ ਦੇ ਉੱਤੇ ਜਿਹੜਾ ਇਸ ਵਕਤ ਖਤਰੇ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਉਹਨਾਂ ਨੂੰ ਸੂਬੇ ਦਾ ਪ੍ਰਮੁੱਖ ਨਹੀਂ ਬਣਾਇਆ ਜਾ ਸਕਦਾ। ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਜਿਹੜੇ ਭੁਪੇਸ਼ ਬਘੇਲ, ਇਹ ਦਾਅਵਾ ਬਾਰ ਬਾਰ ਕਰਦੇ ਰਹੇ ਨੇ ਕਿ ਰਾਜਾ ਵੜਿੰਗ ਅਤੇ ਜਿਹੜੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ, ਹਾਲਾਂਕਿ ਦੋਵੇਂ ਹੈਗੇ ਜੱਟ ਸਿੱਖੇ ਨੇ, ਪਰ ਅਜਿਹੇ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਜਾਤੀ ਦੇ ਆਧਾਰ ਦੇ ਉੱਤੇ ਕੋਈ ਬਦਲਾਵ ਕਰਨਾ ਚਾਹੇਗੀ। ਅਜਿਹੇ ਦੇ ਵਿੱਚ ਪਾਰਟੀ ਮਜਬੂਰ ਵੀ ਹੈ। ਅਗਲੇ ਸੂਬਾਈ ਪ੍ਰਧਾਨ ਦੇ ਤੌਰ ਦੇ ਉੱਤੇ ਵਿਜੇਂਦਰ ਸਿੰਗਲਾ ਦਾ ਨਾਮ ਵੀ ਸਭ ਤੋਂ ਉੱਪਰ ਚੱਲ ਰਿਹਾ, ਜੋ ਕਿ ਕੌਮੀ ਪੱਧਰ ਦੇ ਉੱਤੇ ਪਾਰਟੀ ਦੇ ਜਿਹੜੀ ਨੈਸ਼ਨਲ ਕਾਂਗਰਸ ਹੈ ਉਹਦੇ ਉਹ ਟ੍ਰੈਜਰੀ ਵੀ ਨੇ। ਸਿੰਗਲਾ ਪੰਜਾਬ ਦੇ ਵਿੱਚ ਕਾਂਗਰਸ ਦਾ ਹਿੰਦੂ ਚਿਹਰਾ ਵੀ ਨੇ। ਉੱਥੇ ਦਲਿਤਾਂ ਦੇ ਉੱਤੇ ਨਿਸ਼ਾਨਾ ਸਾਧਨ ਦੇ ਨਾਂ ਦੇ ਉੱਤੇ ਪੰਜਾਬ ਕਾਂਗਰਸ ਦੇ ਨੇਤਾਵਾਂ ਦਾ ਇੱਕ ਵੱਡਾ ਧੜਾ, ਸਾਬਕਾ CM ਅਤੇ MP ਜਿਹੜੇ ਨੇ ਚਰਨਜੀਤ ਸਿੰਘ ਚੰਨੀ ਦੀ ਪੈਰਵੀ ਕਰ ਰਿਹਾ। ਪੰਜਾਬ 'ਚ ਮੁੱਖ ਵਿਰੋਧੀ ਪਾਰਟੀ ਜਿਹੜੀ ਕਾਂਗਰਸ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੇ ਨਾਲ ਹੀ ਹੋਏਗਾ। ਹਾਲਾਂਕਿ ਭਾਜਪਾ ਅਤੇ ਅਕਾਲੀ ਦਲ ਜੇ ਰਲ ਜਾਂਦੇ ਨੇ ਤਾਂ ਇੱਕ ਚੰਗੀ ਚੁਣੌਤੀ ਦੇ ਸਕਦੇ ਨੇ। ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਿੱਜੀ ਸਕੂਲਾਂ ਵੱਲੋਂ ਹਰ ਸਾਲ ਕੀਤੇ ਜਾਣ ਵਾਲੇ ਫੀਸ ਵਾਧੇ ਨੂੰ 5% ਦੇ ਉੱਤੇ ਸੀਮਤ ਰੱਖਿਆ ਜਾਏਗਾ। ਭਗਵੰਤ ਮਾਨ ਦਾ ਕਹਿਣਾ ਹੈ ਕਿ ਇਸ ਬਾਰੇ ਕਾਨੂੰਨ ਆਉਣ ਵਾਲੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਦੇ ਅੰਦਰ ਲਿਆਂਦਾ ਜਾਏਗਾ। ਮੁੱਖ ਮੰਤਰੀ ਨੇ ਇਹ ਐਲਾਨ ਅੰਮ੍ਰਿਤਸਰ ਦੀ 17 ਸਾਲਾ ਵਿਦਿਆਰਥਣ ਦੀ ਮੌਤ ਤੋਂ ਬਾਅਦ ਦੁੱਖ ਪ੍ਰਗਟ ਕਰਦਿਆਂ ਹੋਇਆਂ ਕੀਤਾ ਹੈ। ਦੱਸ ਦਈਏ ਕਿ ਵਿਦਿਆਰਥਣ ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਸਥਿਤ DDI ਸਕੂਲ ਦੇ ਵਿੱਚ ਪੜ੍ਹਦੀ ਸੀ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਸਦੀ ਜ਼ੇਰੇ ਇਲਾਜ ਮੌਤ ਹੋ ਗਈ। ਵਿਦਿਆਰਥਣ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਸਕੂਲ ਦੇ ਉੱਤੇ ਮਾਨਸਿਕ ਤਸ਼ੱਦਦ ਦੇ ਇਲਜ਼ਾਮ ਲਗਾਏ ਸੀ। ਹਾਲਾਂਕਿ ਸਕੂਲ ਵੱਲੋਂ ਮ੍ਰਿਤਕਾਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਇਨਕਾਰ ਕੀਤਾ ਗਿਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਸਕੂਲ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਸੀ। ਇਸੇ ਘਟਨਾ 'ਤੇ ਬੋਲਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਬੜੀ ਦੁਖਦਾਈ ਘਟਨਾ ਹੈ, ਸਾਨੂੰ ਅਫਸੋਸ ਸੀ ਕਿ ਇੰਨੀ ਹੁਸ਼ਿਆਰ ਬੱਚੀ ਸਕੂਲੀ ਮਾਫੀਆ ਦੀ ਬਲੀ ਚੜ ਗਈ। ਪਿਛਲੇ 24 ਘੰਟਿਆਂ 'ਚ ਕਈ ਬੱਚਿਆਂ ਅਤੇ ਮਾਪਿਆਂ ਦੇ ਫੋਨ ਆਏ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਫੀਸਾਂ ਦੇ ਲਈ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਇਸੇ ਕਰਕੇ ਹਾਲਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿੰਨੇ ਵੀ ਪ੍ਰਾਈਵੇਟ ਸਕੂਲ ਨੇ ਉਹਨਾਂ ਦੀ ਤਰਫ ਤੋਂ ਹਰ ਸਾਲ ਜਿਹੜੀ ਫੀਸ ਵਧਾਈ ਜਾਂਦੀ ਹੈ, ਫੀਸ ਵਾਧੇ ਨੂੰ ਵੱਧ ਤੋਂ ਵੱਧ 5% ਤੱਕ ਹੀ ਉਹ ਵਧਾ ਸਕਣਗੇ। ਯਾਨੀ ਇੱਕ ਸਾਲ ਦੇ ਵਿੱਚ ਕੋਈ ਵੀ ਪ੍ਰਾਈਵੇਟ ਸਕੂਲ 5% ਫੀਸ ਵਧਾ ਸਕੇਗਾ। ਇੱਦਾਂ ਨਹੀਂ ਕਿ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਫੀਸ ਵਧਾ ਦਿੱਤੀ। ਅਤੇ ਜਿਨ੍ਹਾਂ ਸਕੂਲਾਂ ਨੇ ਪਿਛਲੇ 3 ਸਾਲਾਂ ਦੇ ਵਿੱਚ 15% ਯਾਨੀ 5-5% ਹਰ ਸਾਲ ਦੀ ਹੋ ਗਈ, 15% ਤੋਂ ਜ਼ਿਆਦਾ ਫੀਸ ਵਧਾਈ ਹੈ, ਉਹਨਾਂ ਸਕੂਲਾਂ ਨੂੰ ਉਸੇ ਸਕੂਲ ਦੇ ਵਿੱਚ ਪੜ੍ਹਦੇ ਉਹਨਾਂ ਦੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਦੇ ਵਿੱਚ 5% ਤੋਂ ਇਲਾਵਾ ਜਿੰਨਾ ਵੀ ਉਹਨਾਂ ਨੇ ਐਕਸਟਰਾ ਫੀਸ ਲਈ ਸੀ ਉਹ ਪੈਸਾ ਰਿਫੰਡ ਕਰਨਾ ਹੋਏਗਾ। ਔਰ ਜੇਕਰ ਅਜਿਹਾ ਨਹੀਂ ਕੀਤਾ ਤਾਂ ਅਸੀਂ ਬੜਾ ਸਖਤ ਕਾਨੂੰਨ ਲੈ ਕੇ ਆ ਰਹੇ ਹੈਗੇ ਹਾਂ, ਕਿਉਂਕਿ ਇਹ ਜਿਹੜਾ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਨਹੀਂ ਹੋ ਸਕਦੀ। ਹਾਲਾਂਕਿ ਇੱਕ ਚੀਜ਼ ਤੁਹਾਨੂੰ ਦੱਸਦੀ ਹੈ, ਇੱਥੇ ਇੱਕ ਪੇਚ ਹੈ, ਉਹ ਪੇਚ ਇਹ ਹੈ ਕਿ ਪ੍ਰਾਈਵੇਟ ਸਕੂਲ ਹਾਲੇ ਵੀ ਫੀਸਾਂ ਵੱਧ ਵਸੂਲ ਸਕਦੇ ਨੇ, ਕਿਉਂਕਿ ਪੰਜਾਬ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਫੀਸ ਜਿਹੜੀ ਹੈ ਟਿਊਸ਼ਨ ਫੀਸ ਦੇ ਬਾਰੇ ਇਹ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਮਾਪੇ ਕਹਿ ਰਹੇ ਨੇ ਕਿ ਵੱਖ ਵੱਖ ਫੀਸਾਂ ਦੇ ਉੱਤੇ ਇਹ ਵਾਧਾ ਲਾਗੂ ਜਿਹੜਾ ਇਹ ਕਾਨੂੰਨ ਹੈ ਇਹ ਲਾਗੂ ਹੋਣਾ ਚਾਹੀਦਾ, ਕਿਉਂਕਿ ਬਹੁਤ ਸਾਰੇ ਜਿਹੜੇ ਸਕੂਲ ਨੇ ਉਹ ਸਰਕਾਰੀ ਨਿਯਮਾਂ ਤੋਂ ਬਚਣ ਦੇ ਲਈ ਟਰਾਂਸਪੋਰਟ ਫੀਸ ਵਧਾ ਦਿੰਦੇ ਨੇ, ਕਿਤਾਬਾਂ ਦੀ ਫੀਸ ਵਧਾ ਦਿੰਦੇ ਨੇ, ਵਰਦੀਆਂ ਦੀ ਫੀਸ ਵਧਾ ਦਿੰਦੇ ਨੇ, ਟਿਊਸ਼ਨ ਫੀਸ ਫਿਰ ਵੀ 5% ਹੀ ਰੱਖਣਗੇ। ਹਾਲਾਂਕਿ ਜੇਕਰ ਕੋਈ ਸਕੂਲ ਇਸ ਤਰੀਕੇ ਦੇ ਨਾਲ ਉਲੰਘਣਾ ਕਰਦਾ ਪਾਇਆ ਗਿਆ, ਇਹ ਕਿਹਾ ਜਾ ਰਿਹਾ ਕਿ ਇਸ ਕਾਨੂੰਨ ਦੇ ਵਿੱਚ ਇਹ ਵੀ ਇੱਕ ਵਿਕਲਪ ਹੋਏਗਾ ਕਿ ਉਸ ਸਕੂਲ ਦੀ ਰਜਿਸਟ੍ਰੇਸ਼ਨ ਹੀ ਰੱਦ ਕਰ ਦਿੱਤੀ ਜਾਵੇ। ਅਜਿਹੇ ਦੇ ਵਿੱਚ ਉਸ ਸਕੂਲ ਦੇ ਅੰਦਰ ਪੜ੍ਹਦੇ ਬੱਚਿਆਂ ਦਾ ਭਵਿੱਖ ਕੀ ਹੋਏਗਾ, ਇਹਦੇ ਉੱਤੇ ਪੰਜਾਬ ਸਰਕਾਰ ਨੇ ਹਾਲੇ ਕੋਈ ਵੀ ਜਿਹੜਾ ਆਪਣਾ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਇਸ ਕਿਸਮ ਦੀ ਕੋਈ ਪਲੈਨਿੰਗ ਨਸ਼ਰ ਕੀਤੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੇ ਵੱਲ ਆ ਜਾਈਏ। ਹੁਣ ਸਭ ਤੋਂ ਪਹਿਲਾਂ ਤਾਂ ਆਸਟ੍ਰੇਲੀਆ ਦੀ ਆਰਥਿਕਤਾ ਵਧੀ ਹੈ, ਚੰਗੀ ਖਬਰ ਹੈ। ਸੁਸਤੀ ਦੇ ਨਾਲ ਵਧੀ ਹੈ, ਥੋੜ੍ਹੀ ਰਫ਼ਤਾਰ ਦੇ ਨਾਲ ਵਧੀ ਹੈ, ਘੱਟੋ ਘੱਟ ਵਧੀ ਤਾਂ ਹੈ। ਪਹਿਲਾਂ ਦਸੰਬਰ ਮਹੀਨੇ ਦੀ ਜਿਹੜੀ ਤਮਾਹੀ ਸੀਗੀ ਪਿਛਲੇ ਸਾਲ ਅਕਤੂਬਰ ਨਵੰਬਰ ਦਸੰਬਰ 2025 ਦੇ ਵਿੱਚ, ਉਦੋਂ ਆਸਟ੍ਰੇਲੀਆ ਦੀ ਆਰਥਿਕਤਾ 0.9% ਦੀ ਰਫ਼ਤਾਰ ਦੇ ਨਾਲ ਵਧੀ ਸੀ, ਲਗਭਗ 1% ਤੁਸੀਂ ਕਹਿ ਸਕਦੇ ਹੋ। ਪਰ ਉਸ ਦੌਰ ਦੇ ਵਿੱਚ ਇਹ ਬੜਾ ਚੰਗਾ ਸੀ, ਪਰ ਉਸ ਤੋਂ ਬਾਅਦ ਤਾਂ ਈਰਾਨ ਦੇ ਉੱਤੇ ਜੰਗ ਸ਼ੁਰੂ ਕਰ ਦਿੱਤੀ ਅਮਰੀਕਾ ਅਤੇ ਇਜ਼ਰਾਈਲ ਨੇ। ਐਸੇ ਦੌਰ ਦੇ ਵਿੱਚ ਵੀ ਆਸਟ੍ਰੇਲੀਆ ਦੀ ਆਰਥਿਕਤਾ ਵਧੀ ਹੈ, ਪਹਿਲੀ ਤਿਮਾਹੀ ਦੇ ਵਿੱਚ ਯਾਨੀ ਜਨਵਰੀ, ਫਰਵਰੀ ਅਤੇ ਮਾਰਚ ਦੇ ਵਿੱਚ 0.3%। ਸੋ ਸਾਲਾਨਾ ਜਿਹੜੀ ਗਰੋਥ ਰੇਟ ਹੈ ਆਸਟ੍ਰੇਲੀਆ ਦੀ ਉਹ ਹਾਲੇ ਵੀ 2.5% ਦੇ ਉੱਤੇ ਬਰਕਰਾਰ ਹੈ। ਜਿਹੜੀ ਰਿਜ਼ਰਵ ਬੈਂਕ ਦੇ ਗਵਰਨਰ ਨੇ ਮਿਚਲ ਬੁਲਕ, ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਦੇ ਲਈ ਹਾਲੇ ਜਿਹੜਾ ਔਖਾ ਸਮਾਂ ਆਉਣਾ ਹੈ। ਸੋ ਇਹ RBA ਦੀ ਗਵਰਨਰ ਦਾ ਇਹ ਮੰਨਣਾ ਹੈ ਕਿ ਹਾਲੇ ਦੇਸ਼ ਦੇ ਲੋਕਾਂ ਦੇ ਉੱਤੇ ਤਾਂ ਔਲੇ ਪੈਣੇ ਨੇ, ਸੋ ਇਸ ਦੀ ਤਿਆਰੀ ਰੱਖੀ ਜਾਵੇ। ਰੇਟ ਰਾਈਜ਼ ਜਿਹੜਾ ਹੋਏਗਾ, ਕੀਮਤਾਂ ਦੇ ਵਿੱਚ ਇਜ਼ਾਫੇ ਜਿਹੜੇ ਹੋਣਗੇ, ਮਹਿੰਗਾਈ ਦੇ ਵਿੱਚ ਇਜ਼ਾਫਾ ਹੋਏਗਾ। ਪੈਸੇ ਕਿੱਥੇ ਚਲੇ ਜਾਂਦੇ ਨੇ? ਆਸਟ੍ਰੇਲੀਆ ਇੰਨਾ ਅਮੀਰ ਦੇਸ਼ ਹੈ, ਤੁਸੀਂ ਸੋਚਦੇ ਹੋਵੋਗੇ। ਔਕਸ ਸਮਝੌਤਾ ਤਾਂ ਉਹਨਾਂ ਦੇ ਵਿੱਚੋਂ ਇੱਕ ਹੈ, ਤੁਹਾਨੂੰ ਨਹੀਂ ਲੋੜ ਨਾ ਸੀ, ਪਰ ਸਰਕਾਰ ਨੂੰ ਤਾਂ ਸੋਚਣਾ ਪਏਗਾ ਕਿ ਆਸਟ੍ਰੇਲੀਅਨ ਲੋਕਾਂ ਦੀ ਸੁਰੱਖਿਆ ਨੂੰ ਕਿਵੇਂ ਯਕੀਨੀ ਬਣਾਈਏ। ਇਸੇ ਕਰਕੇ ਤਾਂ ਆਸਟ੍ਰੇਲੀਆ ਦੀ, ਚਾਹੇ ਉਹ ਪਿਛਲੀ ਸਰਕਾਰ ਸੀ ਮੈਲਕਮ, ਮਾਫ਼ ਕਰਨਾ, ਸਕੌਟ ਮੋਰਿਸਨ ਦੀ ਸਰਕਾਰ, ਚਾਹੇ ਉਹ ਮੌਜੂਦਾ ਐਂਥਨੀ ਐਲਬਨੀਜ਼ ਦੀ ਸਰਕਾਰ ਹੈ, ਦੋਹਾਂ ਨੇ ਇੱਕ ਮਤ ਹੋ ਕੇ ਇੱਕ ਗੱਲ 'ਤੇ ਤਾਂ ਸਹਿਮਤੀ ਜਤਾਈ ਹੈ ਕਿ ਅਮਰੀਕਾ ਅਤੇ ਬਰਤਾਨੀਆ ਤੋਂ ਪਣਡੁੱਬੀਆਂ ਹੀ ਲੈ ਲਈਆਂ ਜਾਣ ਅਤੇ ਪਰਮਾਣੂ ਸਮਰੱਥਾ ਦੇ ਨਾਲ ਚੱਲਣ ਵਾਲੀਆਂ। ਪਰ ਜਦੋਂ ਇਹ ਸਮਝੌਤਾ ਹੋਇਆ ਸੀ ਉਦੋਂ ਤਾਂ ਸੁਣਨ ਨੂੰ ਬੜਾ ਵਧੀਆ ਲੱਗਦਾ ਹੋਏਗਾ, ਹਾਲਾਂਕਿ ਤੁਹਾਨੂੰ ਇਹ ਵੀ ਹੋਏਗਾ ਕਿ ਪਣਡੁੱਬੀਆਂ ਦੇ ਨਾਲ ਇੰਨਾ ਖਰਚਾ ਕਾਹਦਾ, ਬਿਲੀਅਨਸ ਆਫ ਡਾਲਰ ਉਹਦੇ 'ਤੇ ਕਾਹਦੇ ਖਰਚ ਨੇ। ਉੱਥੇ ਤੱਕ ਤਾਂ ਠੀਕ ਸੀ, ਜਦੋਂ ਤੁਸੀਂ ਵੱਧ ਰਕਮ ਦਿੰਦੇ ਹੋ ਅਤੇ ਵਧੀਆ ਚੀਜ਼ ਲੈਂਦੇ ਹੋ। ਹੁਣ ਜਿਵੇਂ ਇੱਕ ਅਖਬਾਰ ਨੇ ਟਾਈਟਲ ਦਿੱਤਾ ਹੈ ਕਿ ਪੌਸ਼ ਦੀ ਕੀਮਤ ਦੇ ਵਿੱਚ ਜੇਕਰ ਕੈਮਰੀ ਆ ਰਹੀ ਹੈ ਫਿਰ ਔਖਾ, ਕਿਉਂਕਿ ਆਸਟ੍ਰੇਲੀਆ ਨੇ ਐਸਾ ਹੀ ਇੱਕ ਸੌਦਾ ਕਰ ਲਿਆ। ਕਿਹਾ ਤਾਂ ਇਹ ਸੀਗਾ ਕਿ ਇਹ ਜਿਹੜੀਆਂ ਨਵੀਆਂ ਸਬਮਰੀਨਸ ਬਣਨਗੀਆਂ ਐਡੀਲੇਡ ਦੇ ਵਿੱਚ, ਔਰ ਅਮਰੀਕਾ ਅਤੇ ਬਰਤਾਨੀਆ ਆਪਣੀ ਟੈਕਨੋਲੋਜੀ ਸਾਂਝਾ ਕਰੇਗਾ, ਅਤੇ ਪਹਿਲਾਂ ਕੁਛ ਨਵੀਆਂ ਸਬਮਰੀਨਸ ਬਣਾ ਕੇ ਵੀ ਦਏਗਾ। ਸ਼ੁਰੂਆਤ 'ਚ ਬਾਅਦ ਦੇ ਵਿੱਚ ਇੱਥੇ ਹੀ ਬਣਨ ਲੱਗ ਜਾਣਗੀਆਂ। ਦਾਅਵਾ ਇਹ ਵੀ ਕੀਤਾ ਗਿਆ ਕਿ ਵੱਡੀਆਂ ਨੌਕਰੀਆਂ ਆਉਣਗੀਆਂ, ਬਹੁਤ ਕੁਛ ਹੋਏਗਾ, ਆਸਟ੍ਰੇਲੀਆ ਦੇ ਲਈ ਬਾਜ਼ਾਰ ਖੁੱਲ੍ਹੇਗਾ, ਫਲਾਂ ਫਲਾਂ ਫਲਾਂ। ਪਰ ਹੁਣ ਔਕਸ ਨੂੰ ਲੈ ਕੇ ਇੱਕ ਬਹਿਸ ਹੋਰੇ ਪਾਸੇ ਤੁਰ ਪਈ ਹੈ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਚੇਤੇ ਹੋਵੇ ਤਾਂ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਇਹ ਗੱਲ ਕਹੀ ਜਾ ਰਹੀ ਸੀ ਕਿ ਆਸਟ੍ਰੇਲੀਆ ਨੂੰ ਜਿਹੜੀਆਂ ਵਰਜੀਨੀਆ ਕਲਾਸ ਸਬਮਰੀਨਸ ਨੇ ਉਹ ਅਮਰੀਕਾ ਦੀ ਤਰਫ ਤੋਂ ਮਿਲਣਗੀਆਂ ਤਾਂ ਸਹੀ, ਪਰ ਨਵੀਆਂ ਨਹੀਂ, ਉਹ ਵਾਲੀਆਂ ਜਿਹੜੀਆਂ ਅਮਰੀਕਾ ਨੇ ਵਰਤ ਲਈਆਂ ਨੇ। ਇਹ ਨਹੀਂ ਅਸੀਂ ਕਹਿ ਰਹੇ ਕਿ ਕੰਡਮ ਹੋ ਚੁੱਕੀਆਂ ਨੇ, ਪਰ ਘੱਟੋ ਘੱਟ ਵਰਤੀਆਂ ਹੋਈਆਂ। ਸੈਕਿੰਡ ਹੈਂਡ ਸਬਮਰੀਨਸ, ਸ਼ਾਇਦ ਦੁਨੀਆ ਦੇ ਬਹੁਤ ਥੋੜ੍ਹੇ ਦੇਸ਼ਾਂ ਦੇ ਵਿੱਚ ਐਸਾ ਕੋਈ ਰੱਖਿਆ ਸੌਦਾ ਤੁਸੀਂ ਸੁਣਿਆ ਹੋਵੇ ਕਿ ਕਿਸੇ ਦੇਸ਼ ਨੇ ਪਹਿਲਾਂ ਹਥਿਆਰ ਵਰਤ ਲਏ ਅਤੇ ਫਿਰ ਵਰਤ ਵਰਤ ਕੇ ਫਿਰ ਗਾਂਹ ਵੇਚ ਦਿੱਤੇ। ਅਮਰੀਕਾ ਦੇ ਲਈ ਤਾਂ ਇਹ ਫਾਇਦੇ ਵਾਲਾ ਹੀ ਸੌਦਾ, ਆਸਟ੍ਰੇਲੀਆ ਦੇ ਲਈ ਵਾਕਈ ਇਹ ਫਾਇਦੇ ਵਾਲਾ ਸੌਦਾ ਹੈ ਜਾਂ ਨਹੀਂ, ਇਸ ਦੇ ਉੱਤੇ ਹੁਣ ਹੌਲੀ ਹੌਲੀ ਹੌਲੀ ਬਹੁਤ ਸਾਰੇ ਸਵਾਲ ਉੱਠਣ ਲੱਗ ਪਏ ਨੇ। ਪਿਛਲੇ ਹਫ਼ਤੇ ਡਿਫੈਂਸ ਮਿਨਿਸਟਰ ਨੇ ਜਿਹੜੇ ਆਸਟ੍ਰੇਲੀਆ ਦੇ ਰਿਚਰਡ ਮਾਲਸ, ਉਹਨਾਂ ਨੇ ਇਹ ਗੱਲ ਕਹੀ ਸੀ ਕਿ 3 ਸਬਮਰੀਨਸ ਆਸਟ੍ਰੇਲੀਆ ਨੂੰ ਮਿਲਣਗੀਆਂ। ਅਤੇ ਇਹ ਕਹਿ ਕੇ ਸਰਕਾਰ ਨੇ ਆਪਣਾ ਬਚਾਅ ਵੀ ਕੀਤਾ ਕਿ ਇੱਕ ਤਾਂ ਦੇਖੋ ਜੀ ਪੈਸੇ ਬਚਾ ਰਹੇ ਹਾਂ ਅਸੀਂ, ਕੋਸਟ ਇਫੈਕਟਿਵ ਹੈ, ਕਿਉਂਕਿ ਇੱਦਾਂ ਨਹੀਂ ਕਿ ਇਹਨਾਂ ਦੀ ਕੋਈ ਅਲੱਗ ਰਕਮ ਤਾਰਾਂਗੇ, ਉਸੇ ਸਮਝੌਤੇ ਦੇ ਅੰਦਰ ਜਿੰਨੀ ਰਕਮ ਦਾ ਸਮਝੌਤਾ ਹੋਇਆ ਸੀ ਉਨੀ ਉਹ ਰਕਮ ਦੇਵਾਂਗੇ, ਪਰ ਉਹਦੇ 'ਚ ਕੁਝ ਹੋਰ ਖਰਚਾ ਜਿਹੜਾ ਸਟ੍ਰੀਮਲਾਈਨ ਕੀਤਾ ਜਾਏਗਾ ਕਿਸੇ ਤਰੀਕੇ ਦੇ ਨਾਲ। ਦੂਜਾ ਇਹ ਵੀ ਕਿਹਾ ਗਿਆ ਸੀ ਕਿ ਜਦੋਂ ਤੱਕ ਨਵੀਆਂ ਸਬਮਰੀਨਸ ਅਮਰੀਕਾ ਬਣਾਏਗਾ, ਹਾਲੇ ਵੈਸੇ ਵੀ ਅਮਰੀਕਾ ਦੀ ਜਿਹੜੀ ਸ਼ਿਪਲਾਈਨ ਹੈ ਉਹ ਬਹੁਤ ਸਲੋ ਚੱਲ ਰਹੀ ਹੈ। ਸ਼ਿਪਲਾਈਨ ਦਾ ਮਤਲਬ ਇਹ ਕਿ ਉੱਥੇ ਜਿਹੜੀਆਂ ਸਬਮਰੀਨਸ ਜਾਂ ਹੋਰ ਵੀ ਜਿੰਨੇ ਕਰੂਜ਼ ਜਾਂ ਫਾਈਟਰ ਜੈਟਸ ਬਣ ਰਹੇ ਨੇ ਉਹ ਇੰਨੀ ਰਫ਼ਤਾਰ ਦੇ ਨਾਲ ਨਹੀਂ ਬਣ ਰਹੇ। ਕਾਰਨ ਕੁਝ ਵੀ ਹੋ ਸਕਦੇ ਨੇ ਅਮਰੀਕਾ ਦੇ ਆਪਣੇ ਘਰੇਲੂ, ਪਰ ਜਦੋਂ ਅਮਰੀਕਾ ਆਪਣੇ ਹੀ ਬਾਜ਼ਾਰ ਦੇ ਲਈ ਹਥਿਆਰ ਨਹੀਂ ਇੰਨੀ ਤੇਜ਼ੀ ਦੇ ਨਾਲ ਬਣਾ ਰਿਹਾ ਤਾਂ ਬਣਾ ਕੇ ਆਸਟ੍ਰੇਲੀਆ ਨੂੰ ਵੀ ਕਿਉਂ ਦਏਗਾ। ਅਜਿਹੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਕਿ ਘੱਟੋ ਘੱਟ ਹੁਣ ਸੈਕਿੰਡ ਹੈਂਡ ਹੀ ਉਨੀ ਦੇਰ ਵਰਤ ਲਵੋ। ਡਿਫੈਂਸ ਇੰਡਸਟਰੀ ਮਿਨਿਸਟਰ ਪੈਟ ਕੋਨਰੇ ਨੇ ਕਿਹਾ ਕਿ ਸਰਕਾਰ ਦੇ ਕੋਲ ਵਿਕਲਪ ਤਿਆਰ ਨੇ, ਇਹ ਇੱਕ ਸਿੰਪਲ ਚੀਪਰ ਤਰੀਕਾ ਹੋ ਸਕਦਾ। ਪੈਂਟਾਗਨ ਨੇ ਇਸ ਦੀ ਪੁਸ਼ਟੀ ਦੇ ਦਿੱਤੀ ਹੈ, ਪਰ ਇਹ ਵਾਕਈ ਚੀਪਰ ਹੈ ਜਾਂ ਇਹ ਚੀਪੜ ਹੈ, ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲਦਾ ਰਹੇਗਾ। ਜਿਵੇਂ ਜਿਵੇਂ ਖਬਰਾਂ ਸਾਨੂੰ ਮਿਲਦੀਆਂ ਨੇ, ਅਸੀਂ ਪੜ੍ਹਦੇ ਰਹਿੰਦੇ ਹਾਂ, ਤੁਹਾਡੇ ਤੱਕ ਦੱਸਦੇ ਰਹਿੰਦੇ, ਉਵੇਂ ਉਵੇਂ ਇਹਨਾਂ ਦਾ ਜਿਹੜੀਆਂ ਜਾਣਕਾਰੀਆਂ ਵਧੇਰੇ ਆਉਂਦੀਆਂ ਰਹਿੰਦੀਆਂ ਨੇ। ਹਾਲ ਫਿਲਹਾਲ ਤਾਂ ਇਹੀ ਜਾਣਕਾਰੀ ਹੈ ਕਿ ਵਰਜੀਨੀਆ ਕਲਾਸ ਸਬਮਰੀਨਸ ਜਿਹੜੀਆਂ ਨੇ ਵਰਤੀਆਂ ਹੋਈਆਂ ਆਸਟ੍ਰੇਲੀਆ ਲੈਣ ਲੱਗਿਆ। ਕੁਛ ਹੋਰ ਖਬਰਾਂ ਵੀ ਨੇ ਆਸਟ੍ਰੇਲੀਆ ਦੇ ਬਿਊਰੋ ਆਫ ਸਟੈਟਿਸਟਿਕਸ ਯਾਨੀ ਆਂਕੜਾ ਵਿਭਾਗ ਦੀ ਤਰਫ ਤੋਂ ਇੱਕ ਖਬਰ ਦਿੱਤੀ ਗਈ ਹੈ ਕਿ ਆਸਟ੍ਰੇਲੀਆ 'ਚ ਪਿਛਲੇ ਕੁਛ ਕੁ ਸਾਲਾਂ ਦੇ ਅੰਦਰ ਜਿਹੜੇ ਲੋਕ ਸਿਗਰਟ ਦੇ ਸ਼ੌਕੀਨ ਨੇ, ਸਿਗਰਟ ਨੋਸ਼ੀ ਕਰਦੇ ਨੇ, ਤੰਬਾਕੂ ਦੀ ਵਰਤੋਂ ਕਰਦੇ ਨੇ, ਉਹ ਠੀਕ ਸੀ ਕਿ ਤੰਬਾਕੂ ਉਹ ਵਰਤਦੇ ਨੇ, ਸਿਗਰਟ ਕੰਜ਼ਿਊਮ ਕਰਦੇ ਨੇ, ਵੇਪਸ ਇਹ ਮਾੜੀ ਚੀਜ਼ ਹੈ, ਪਰ ਜਿੱਥੋਂ ਤੱਕ ਉਹ ਇਹਨਾਂ 'ਚ ਕੋਈ ਵਧੀਆ ਘਟੀਆ ਕੁਆਲਿਟੀ ਤਾਂ ਨਹੀਂ ਹੁੰਦੀ, ਪਰ ਹਾਂ ਘਟੀਆ ਅਤੇ ਬੇਹੱਦ ਘਟੀਆ ਕੁਆਲਿਟੀ ਹੋ ਸਕਦੀ ਹੈ। ਬੇਹੱਦ ਘਟੀਆ ਜਿਹੜੀ ਕਿ ਸਸਤੀ ਸਿਗਰਟ, ਸਸਤਾ ਤੰਬਾਕੂ ਜਿਹੜਾ ਕਿ ਸਿਹਤ ਦੇ ਲਈ ਖਰਾਬ ਤੰਬਾਕੂ ਦੇ ਨਾਲੋਂ ਵੀ ਜ਼ਿਆਦਾ ਖਰਾਬ ਹੈ। 2017 ਤੱਕ ਕੋਈ 10-20-30% ਲੋਕ ਨਕਲੇ ਜਿਹੜੇ ਸਿਗਰਟਾਂ ਸੀ ਜਾਂ ਵੇਪਸ ਸੀ ਉਸ ਦਾ ਇਸਤੇਮਾਲ ਕਰ ਰਹੇ ਸੀ। ਅੱਜ ਦੀ ਤਰੀਕ ਦੇ ਵਿੱਚ ਹਾਲਾਤ ਇਹ ਨੇ ਕਿ 80% ਲੋਕ ਨਕਲੀ ਸਿਗਰਟਸ, ਵੇਪਸ, ਨਿਕੋਟਿਨ ਪ੍ਰੋਡਕਟਸ ਦਾ ਇਸਤੇਮਾਲ, ਨਕਲੀ ਇਸ ਕਰਕੇ ਕਹਿ ਸਕਦੇ ਹਾਂ ਕਿ ਕਿਹਾ ਜਾਂਦਾ ਹੈ ਕਿ ਸਸਤੇ ਬਾਜ਼ਾਰ 'ਚੋਂ ਆਈਆਂ ਜਾਂ ਬਲੈਕ ਮਾਰਕੀਟ 'ਚੋਂ ਆਈਆਂ ਜਾਂ ਅੰਡਰਗਰਾਊਂਡ ਮਾਰਕੀਟ 'ਚੋਂ ਆਈਆਂ ਨੇ ਜਾਂ ਚਾਈਨਾ ਤੋਂ ਆਈਆਂ ਨੇ, ਬੜਾ ਕੁਝ ਕਹਿ ਦਿੱਤਾ ਜਾਂਦਾ, ਤੁਹਾਨੂੰ ਮਿਲ ਵੀ ਜਾਂਦੀਆਂ ਹੋਣਗੀਆਂ ਟਬੈਕੋ ਸਟੋਰਸ ਦੇ ਉੱਤੇ ਜਾਂ ਫਿਊਲ ਸਟੇਸ਼ਨਸ ਦੇ ਉੱਤੇ, ਪਰ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਗੈਰ ਕਾਨੂੰਨੀ ਪ੍ਰੋਡਕਟ ਨੇ, ਕਿੱਥੇ 12% ਤੋਂ ਲੈ ਕੇ 20% ਤੱਕ ਦਾ ਬਾਜ਼ਾਰ ਸੀ 2017 'ਚ, ਕਿੱਥੇ ਹੁਣ 80% ਤੱਕ ਦਾ ਬਾਜ਼ਾਰ ਹੈ। ਜ਼ਾਹਰ ਜੀ ਗੱਲ ਹੈ ਕਿ ਇਹ ਜਿਹੜੇ ਇਲੀਗਲ ਪ੍ਰੋਡਕਟ ਨੇ ਇਹ ਸਿਹਤ ਦੇ ਲਈ ਤਾਂ ਮਾੜੇ ਹੈਗੇ ਹੀ ਨੇ, ਪਰ ਆਸਟ੍ਰੇਲੀਆ ਦੇ ਖਜ਼ਾਨੇ ਦੇ ਲਈ ਵੀ ਮਾੜਾ ਇਹ ਕੰਮ। ਅਗਲੀ ਖਬਰ ਹੈ ਜਿਹੜੀ ਬੜੀ ਹੈਰਾਨ ਕਰ ਦਿੰਦੀ ਹੈ, ਹੁਣ ਇਹ ਹੈ ਕਿ ਨਿਊ ਸਾਊਥ ਵੇਲਸ ਉਹ ਸੂਬਾ ਹੈ ਜਿੱਥੇ ਹੁਣ ਹਜ਼ਾਰਾਂ ਸੈਂਕੜਿਆਂ ਲੋਕ ਜਿਹੜੇ ਮੈਡੀਕਲ ਕੈਨੇਬਿਸ ਦਾ ਕੈਨ ਨੂੰ ਇਹ ਭੰਗੀ ਹੈ ਇੱਕ ਤਰ੍ਹਾਂ ਦੀ, ਪਰ ਉਹਦਾ ਇਸਤੇਮਾਲ ਕਰਦੇ ਨੇ ਅਤੇ ਫਿਰ ਉਹ ਤੋਂ ਬਾਅਦ ਗੱਡੀ ਵੀ ਚਲਾ ਲੈਂਦੇ ਨੇ, ਵਹੀਕਲ ਵੀ ਚਲਾ ਲੈਂਦੇ ਨੇ ਅਤੇ ਸੜਕ 'ਤੇ ਵੀ ਆ ਜਾਂਦੇ ਨੇ। ਹੁਣ ਇਸ ਨੂੰ ਲੈ ਕੇ ਕਾਨੂੰਨ ਦੇ ਵਿੱਚ ਲਗਭਗ 2 ਦਹਾਕੇ ਪੁਰਾਣਾ ਕਾਨੂੰਨ ਹੈ, ਉਸ 'ਚ ਹਲਕੇ ਬਦਲਾਅ ਕੀਤੇ ਗਏ ਨੇ। NSW ਸਰਕਾਰ ਤੁਹਾਨੂੰ ਕਹੇਗੀ ਕਿ ਬਹੁਤ ਵੱਡੇ ਬਦਲਾਅ ਨੇ, ਪਰ ਸਾਰੀ ਖਬਰ 'ਤੇ ਯਕੀਨ ਨਾ ਕਰਿਓ, ਸਮਝ ਲਵੋ ਕਿ ਇੱਕ ਥਰੈਸ਼ਹੋਲਡ ਹੁੰਦੀ ਹੈ ਜਿਹੜੀ ਮੈਡੀਕਲ ਕੈਨੇਬੀਜ਼ ਹੈ ਉਸ ਥਰੈਸ਼ਹੋਲਡ ਤੱਕ ਕੋਈ ਨਸ਼ਾ ਕਰਦਾ, ਨਸ਼ਾ ਤਾਂ ਨਾ ਕਹੀਏ, ਚਲੋ ਇਸ ਉਹ ਕਹਿੰਦੇ ਨੇ ਕਿ ਦਵਾਈਆਂ ਨੇ ਅਤੇ ਉਹ ਦਵਾਈ ਦੀ ਵਰਤੋਂ ਕਰਦਾ ਤਾਂ ਠੀਕ ਹੈ, ਪਰ ਉਸ ਥਰੈਸ਼ਹੋਲਡ ਤੋਂ ਬਾਅਦ ਜੇ ਕੋਈ ਕਰਦਾ ਤਾਂ ਸਜ਼ਾ ਹੋਏਗੀ। ਸਜ਼ਾ ਵੀ ਇੱਦਾਂ ਨਹੀਂ ਕਿ ਇੱਕਦਮ ਹੋ ਜਾਏਗੀ, ਹਾਂ ਉਹਨਾਂ ਨੂੰ ਅਦਾਲਤ ਦੇ ਮੂਹਰੇ ਜਾਣਾ ਹੋਏਗਾ ਅਤੇ ਕਨਵਿਕਸ਼ਨ ਸਾਬਤ ਹੋਣ ਦੇ ਉੱਤੇ ਹੀ ਸਜ਼ਾ ਹੋਏਗੀ, ਪਰ ਸ਼ੁਰੂਆਤ ਦੇ ਵਿੱਚ ਵਾਰਨਿੰਗ ਹੀ ਦਿੱਤੀਆਂ ਜਾਣਗੀਆਂ। ਉੱਧਰ ਆਖਰੀ ਖਬਰ ਦੇ ਵੱਲ ਸਾਂਝ ਪਾਈਏ, ਅਤੇ ਬੜੀ ਅਜੀਬ ਖਬਰ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਇੱਕ ਕੈਦੀ ਨੇ ਇਹ ਮੰਗ ਰੱਖੀ ਹੈ ਅਦਾਲਤ ਤੱਕ ਕਿ ਉਹਨੂੰ ਵੈਜੀਮਾਈਟ ਖਾਣ ਨੂੰ ਨਹੀਂ ਮਿਲਦਾ ਜੇਲ੍ਹ ਦੇ ਵਿੱਚ, ਅਤੇ ਇਹ ਉਸਦੇ ਸੱਭਿਆਚਾਰ ਦਾ ਹਿੱਸਾ ਹੈ ਅਤੇ ਇਸ ਕਰਕੇ ਉਸਦੇ ਹਿਊਮਨ ਰਾਈਟਸ ਯਾਨੀ ਉਸਦੇ ਮਨੁੱਖੀ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ ਕਿਉਂਕਿ ਉਹ ਬਚਪਨ ਤੋਂ ਇਹੀ ਖਾ ਕੇ ਵੱਡਾ ਹੋਇਆ। ਹਾਲਾਂਕਿ ਇਹ ਖਾ ਕੇ ਉਸਨੇ ਕਤਲ ਤਾਂ ਨਹੀਂ ਕੀਤਾ ਕਿਉਂਕਿ ਇੱਕ ਕਤਲ ਦਾ ਇਲਜ਼ਾਮ ਇਸ ਸ਼ਖਸ ਦੇ ਨਾਂ ਦੇ ਉੱਤੇ ਹੈ। ਦੱਸ ਦਈਏ ਕਿ ਇਸ ਕਿਉਂਕਿ ਉਹ ਬਚਪਨ ਤੋਂ ਇਹੀ ਖਾ ਕੇ ਵੱਡਾ ਹੋਇਆ ਹਾਲਾਂਕਿ ਇਹ ਖਾ ਕੇ ਉਸਨੇ ਕਤਲ ਤਾਂ ਨਹੀਂ ਕੀਤਾ ਕਿਉਂਕਿ ਇੱਕ ਕਤਲ ਦਾ ਇਲਜ਼ਾਮ ਇਸ ਸ਼ਖਸ ਦੇ ਨਾਂ ਦੇ ਉੱਤੇ ਹੈ। ਦੱਸ ਦਈਏ ਕਿ ਇਸ ਸ਼ਖਸ ਦਾ ਨਾਮ ਐਂਡਰੇ ਮਕੈਂਸ਼ੀ ਦੱਸਿਆ ਗਿਆ ਹੈ ਜਿਹੜਾ ਕਿ ਵਿਕਟੋਰੀਆ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਪਰ ਵਿਕਟੋਰੀਆ ਹੀ ਨਹੀਂ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਕਾਨੂੰਨ ਹੈ ਕਿ ਜਿਹੜਾ ਵੈਜੀਮਾਈਟ ਹੈ ਉਹ ਇਸ ਕਰਕੇ ਨਹੀਂ ਕੈਦੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਇਸ ਦੇ ਵਿੱਚ ਨਸ਼ਾ ਡਿਟੈਕਟ ਕਰਨਾ ਜਿਹੜਾ ਉਹ ਬੜਾ ਮੁਸ਼ਕਲ ਹੋ ਜਾਂਦਾ ਹੈ, ਇਸ ਕਰਕੇ ਇਸ ਦੀ ਪਾਬੰਦੀ ਹੈ ਬੜੀਆਂ ਸਾਰੀਆਂ ਜੇਲ੍ਹਾਂ ਦੇ ਵਿੱਚ। ਮਕੈਂਸ਼ੀ ਜਿਹਨੇ 1994 'ਚ ਇੱਕ ਲੈਂਡ ਡਿਵੈਲਪਰ ਓਟੋ ਕੋਨੇ ਦਾ ਮਰਡਰ ਕੀਤਾ ਸੀ ਉਸ ਇਲਜ਼ਾਮ ਦੇ ਵਿੱਚ ਸਜ਼ਾ ਯਾਫਤਾ ਜੇਲ੍ਹ ਦੇ ਅੰਦਰ ਬੰਦ ਹੈ। ਖਬਰਾਂ ਦੇ ਫਿਲਹਾਲ ਇਸ ਬੁਲੇਟਿਨ ਦੇ ਵਿੱਚ ਨੇ, ਪਰ ਬਾਕੀ ਦੀਆਂ ਅਪਡੇਟਸ ਦੇ ਲਈ, ਬਾਕੀ ਦੀਆਂ ਜਾਣਕਾਰੀਆਂ ਦੇ ਲਈ ਅਤੇ ਬਾਕੀ ਦੇ ਪ੍ਰੋਗਰਾਮ ਦੇ ਲਈ ਵਾਪਸ ਚੱਲਦੇ ਹਾਂ ਹੁਣ ਮੈਲਬਨ ਸਟੂਡੀਓ ਰਣਜੋਤ ਜੀ ਦੇ ਵੱਲ। ਜੀ ਰਣਜੋਤ ਜੀ,
1: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ, ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸਮਰਟਨ ਰੋਡ, ਕੈਂਪਲਫੀਲਡ, ਕਾਲ 03908-6655 ਔਰ ਵਿਜ਼ਿਟ tireforce.com.au।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲਿੱਤੀ ਹੋਈ ਹੈ
6: ਯਾਰ? ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ

0: रीफाइनेंस कार लोन या फिर एनी अदर लोन दी ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0403-8883-11 और विजिट uvfinancial.com.au। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252।
1: हाँ जी हाँ जी ओए हाँ जी रेडियो
0: किचन का स्टाइल डल लगदा बाथरूम वैनिटी सिंपल जिया हुन टेंशन खत्म करो आ गया जी जे स्टोन मेसन पार्टी करनो बनाए एकदम क्लासी असी बनाउने आ डिजाइनर स्टोन बेंच टॉप्स फॉर किचन स्टाइलिश वैनिटी अते मॉडर्न लॉन्ड्री ओ वी पोर्सिलिन अते मार्बल नाल जिथे एलिगेंस मिलदी है ड्यूरेबिलिटी नाल हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल कॉल करो 0410-045-555 या आज ही विजिट करो 104 कॉलिंस रोड मेल्टन।
2: रोज रोज शॉपिंग हुंदिया ने पता नहीं केड़ा देवता राजी कीता इन्होंने
3: सूरज देवता
2: की मतलब
3: ओ कमलिए सन करंट वालियां तो ज्यादा इन्ना ने सोलर पैनल लगवाया ता इन्ना दी सेविंग्स वध गई
2: मैनू नहीं पता आपा भी सोलर पैनल लगवाना है हुणे
3: तुसी भी करो बचत ते लगवाओ सोलर पैनल कॉल सन करंट 0448-066-494 ते साला तो बेस्ट सर्विस लई एक ही नाम सन करंट देओ रेडियो हांजी दा हवाला ते पाओ $200 दा डिस्काउंट भी।
4: यार तू इत्थे इन्नी छेती आके पक्का वे हो गया की जुगाड़ लाया है
5: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्ना ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
4: नंबर दा दे बंसल इमीग्रेशन वालियां दा
5: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
6: अज दा विचार अज दी कहानी हर रोज तुसी सुनदे हो शो हां जी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
7: रेडियो हां जी 1674 आस करदे हां दिन तुहाडा वधिया जा रहा होएगा। समा हो चुका अज दी कहानी दा अज दे विचार दा। एक वारी एक लड़का अपने प्यो नूं मिलणा तो मिलनी दे उत्ते दस्या कि वो इस वारी भी जॉब छड्डा है इस वारी भी उहदी किस्मत ने उहदा साथ नहीं दिता। प्यो सारा कुछ बड़े ध्यान दे नाल सुन रहा अगे भी हर वार कोई ना कोई नवी मुसीबत आउंदी आ पुत नूं। इस वारी वो चाहुंदा कि मैं कोई अपना कारोबार ही शुरू कर लवां नौकरी दे उत्ते उहदी किस्मत उहदा साथ नहीं देंदी कदी कितें किसी कंपनी दे विच उहदी बनदी नहीं किसी जगह दे उत्ते उह कंपनी बंद हो जांदी है कितें कुछ ते कितें कुछ लगातार काफ़ी थावां दे उत्ते इदां दी समस्या आई है। पुत चाहुंदा कि प्यो अपनी कमाई दे विच्चों रिटायरमेंट दे विच्चों कुछ पैसे मैनू दे ते नाले अपनी जान पछाण दे विच्चों मेरी मदद कर दे लागे पैंदे एक पहाड़ी एड़ी एरिए दे विच्च हुण ओह होटल मोटल खोलना चाहुंदा उहनूं लगदा कि मैं अपना कारोबार करूँगा मेरी किस्मत शायद अपने कारोबार दे विच्च ही चमकेगी ये चीज़ पता नहीं खरे अपनी आ जां फिर होर किसे ने दसी आ ते मां ने भी लागो हामी भरी बहुत मेहनत करदा मेरा पुत कोई नहीं पुत किस्मत अज नहीं ते कल किते ना किते ते जरूर साथ दऊगी जिथे किते तेरी किस्मत दे विच दाणा पानी लिखा होया वेखी अपने आप ही तो उधरले पासे नूं तुर पैना। पर प्यो चुप चाप सारा कुछ सुन रहा शायद उन्हूं ये चीज़ां पसंद ने शायद नहीं किहड़े एरिए दे विच फिर तू अपना कारोबार खोलना चाहुंना प्यो ने आखिरकार चुप्पी तोड़ी चल फिर वो वेख के आईए ਕਾਰ ਦੇ ਵਿੱਚ ਬੈਠ ਕੇ ਉਸ ਪਾਸੇ ਨੂੰ ਨਿਕਲ ਜਾਂਦੇ ਨੇ। ਪਹਾੜੀ ਏਰੀਆ ਹੋਣ ਦੇ ਕਰਕੇ ਗੱਡੀ ਉਚਾਈ ਵੱਲ ਨੂੰ ਜਾ ਰਹੀ। ਇੱਕ ਜਗ੍ਹਾ ਦੇ ਉੱਤੇ ਜਾ ਕੇ ਪਿਓ ਨੇ ਗੱਡੀ ਰੋਕਣ ਦੇ ਲਈ ਕਿਹਾ। ਇੱਥੇ ਗੱਡੀ ਰੋਕ ਅਤੇ ਆਸ ਪਾਸ ਚੰਗੀ ਤਰ੍ਹਾਂ ਦੇ ਨਾਲ ਵੇਖ ਅਤੇ ਮੈਨੂੰ ਦੱਸ ਆਪਾਂ ਕਿੰਨੀ ਕੁ ਉਚਾਈ ਦੇ ਉੱਤੇ ਆ ਗਏ ਹਾਂ। ਪੁੱਤ ਨੇ ਕਿਹਾ, ਪਾਪਾ ਜੀ ਕਾਫੀ ਉੱਪਰ ਆ ਗਏ ਆਪਾਂ। ਇਸ ਜਗ੍ਹਾ ਦੇ ਉੱਤੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ। ਕਾਫੀ ਹਰਿਆਲੀ ਹੈ, ਲੋਕ ਭੀੜ ਭੜਕਾ ਛੱਡ ਕੇ ਜਦੋਂ ਵੀ ਛੁੱਟੀਆਂ ਮਿਲਦੀਆਂ ਨੇ ਤਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦੇ ਲਈ ਆਉਂਦੇ ਨੇ। ਉਹੀ ਸਾਡੇ ਗ੍ਰਾਹਕ ਹੋਣਗੇ। ਇੱਦਾਂ ਦੇ ਰਲਦੇ ਮਿਲਦੇ ਹੋਰ ਵੀ ਕਈ ਇੱਥੇ ਕਾਰੋਬਾਰ ਨੇ, ਬੜੇ ਸੋਹਣੇ ਚੱਲਦੇ ਨੇ। ਪਿਓ ਨੇ ਕਿਹਾ, ਮੈਂ ਜੇ ਕੁਛ ਤੈਨੂੰ ਕਵਾਂ ਤੈਨੂੰ ਸੁਣਨ ਦੇ ਵਿੱਚ ਅਜੀਬ ਲੱਗੇ ਤੇ ਗੁੱਸਾ ਤੇ ਨਹੀਂ ਕਰੇਗਾ? ਪੁੱਤ ਨੇ ਕਿਹਾ, ਨਹੀਂ। ਕਹਿ ਵੀ ਕਿੱਦਾਂ ਸਕਦਾ, ਇੱਕ ਤੇ ਪਿਓ ਆ ਤੇ ਦੂਸਰਾ ਹੁਣ ਉਹਦੀ ਮਦਦ ਲੈਣੀ, ਉਹਦੇ ਕੋਲ ਪੈਸੇ ਲੈਣੇ ਆ। ਉਹਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਕਾਫੀ ਵੱਡਾ ਹਿੱਸਾ ਉਹ ਖਰਚਣ ਨੂੰ ਫਿਰਦਾ ਤੇ ਗੁੱਸਾ ਕਰੇ ਵੀ ਕਿੱਦਾਂ? ਪਿਓ ਨੇ ਕਿਹਾ, ਇਸ ਚੜ੍ਹਾਈ ਦੇ ਉੱਤੇ ਗੱਡੀ ਇੱਕ ਪਾਸੇ ਨੂੰ ਕਰਕੇ ਬੰਦ ਕਰ ਦੇ। ਬੰਦ ਕਰ ਦੇ ਤੇ ਜੇ ਹੋ ਸਕਦਾ ਤੇ ਦੀ ਹੈਂਡ ਬ੍ਰੇਕ ਵੀ ਨਾ ਲਾ ਤੇ ਫਿਰ ਵੇਖ ਕੀ ਬਣਦਾ। ਤੇ ਪੁੱਤ ਨੇ ਬੜਾ ਹੈਰਾਨ ਹੋ ਕੇ ਪਿਓ ਵੱਲ ਵੇਖਿਆ। ਤੁਹਾਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ? ਜੇ ਮੈਂ ਹੈਂਡ ਬ੍ਰੇਕ ਵੀ ਨਾ ਲਾਈ ਤੇ ਗੱਡੀ ਥੱਲੇ ਨੂੰ ਚਲੀ ਜਾਊਗੀ, ਇਹ ਗੱਡੀ ਡਿੱਗ ਪਊਗੀ, ਐਕਸੀਡੈਂਟ ਹੋ ਜਾਊਗਾ, ਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ, ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰਿੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ ਹੈ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ। ਇੱਦਾਂ ਵੀ ਹੁੰਦਾ ਕੋਈ? ਇੱਦਾਂ ਕੌਣ ਕਰਦਾ ਹੁੰਦਾ? ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ, ਇੱਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ, ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ ਇੱਕ ਨਹੀਂ ਤੇ ਦੋ ਨਹੀਂ ਤੇ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤੇ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ, ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ 'ਤੇ ਖੜ੍ਹੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਹੈ, ਇਹ ਤੇਰੀ ਲਾਈਫ ਆ, ਹੌਲੀ ਹੌਲੀ ਹੈ, ਜਿੱਦਾਂ ਵੱਧ ਰਹੀ ਹੈ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ। ਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤੇ ਭਾਵੇਂ ਤੇਰੇ ਹੱਥ ਦੇ ਵਿੱਚ, ਤੇ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਣ ਵੱਲ ਨੂੰ।

0: ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ, ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀ ਕਰ ਰਿਹਾ, ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤੇ ਲੈ ਗਈ, ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤੇ ਫਿਰ ਕਾਇਦੇ ਦੇ ਵਿੱਚ ਚਲਾ, ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜੀ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤੇ ਤੁਹਾਨੂੰ ਤੁਹਾਡੇ ਆਂਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ, ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।
3: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji re hawale nal pao 3 saal di free service. Chadston Ford, ready, set,
6: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
7: ਦੇਖੋ ਸੱਚ ਬਤਾ ਦੋ।
8: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
6: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਅਸੀਂ ਜਵਾਬ ਹਮੇਸ਼ਾ ਚੜ੍ਹਦੀ ਕਲਾ ਚ ਦਿੱਤਾ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਰਚਾ ਕਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਆਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਖਾਸ ਖਬਰਾਂ ਚ ਸਭ ਤੋਂ ਪਹਿਲੀ ਖਬਰ ਦਿੱਲੀ ਦੇ ਇੱਕ ਹੋਟਲ ਚ ਅੱਗ ਲੱਗਣ ਨਾਲ 21 ਮੌਤਾਂ ਦੀ ਖਬਰ ਹੈ ਮ੍ਰਿਤਕਾਂ ਚ ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਨੇ ਤੇ ਕਈ ਬਹੁਤ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਇਸ ਕਰਕੇ ਜਿਹੜੀ ਹੈ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ ਤੇ ਮਾਲਵੀਆ ਨਗਰ ਦੇ ਵਿੱਚ ਭੀੜ ਭੜੱਕੇ ਵਾਲੀ ਥਾਂ ਤੇ ਜਿਹੜਾ ਸੀ ਇਹ ਹੋਟਲ ਚੱਲ ਰਿਹਾ ਸੀ ਹੋਟਲ ਦੇ ਮਾਲਕ ਖਿਲਾਫ਼ ਹੁਣ ਹੱਤਿਆ ਦਾ ਕੇਸ ਦਰਜ ਕਰਕੇ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ ਉਧਰ ਦੂਜੀ ਖ਼ਬਰ ਪੰਜਾਬ ਚ ਪ੍ਰਾਈਵੇਟ ਸਕੂਲਾਂ ਤੇ ਹੁਣ ਮਨਮਰਜ਼ੀ ਨਾਲ ਜਿਹੜਾ ਹੈ ਫੀਸਾਂ ਵਧਾਉਣ ਤੇ ਰੋਕ ਲਾ ਦਿੱਤੀ ਗਈ ਹੈ ਸਾਲ ਚ 5% ਤੋਂ ਵੱਧ ਫੀਸ ਜਿਹੜੀ ਹੈ ਇਹ ਹੁਣ ਨਹੀਂ ਵਧਾ ਸਕਣਗੇ ਤੇ ਇਹਦੇ ਤੇ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਜਿਹੜਾ ਹੈ ਉਹ ਪ੍ਰੈਸ ਦੇ ਸਾਹਮਣੇ ਗੱਲ ਕਹੀ ਹੈ ਇਸ ਤੋਂ ਅਗਲੀ ਖ਼ਬਰ ਪੱਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ ਵੀ ਹੁਣ ਦੋਫਾੜ ਹੋ ਗਈ ਹੈ ਬਾਗੀ ਧੜੇ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਜਿਹੜੇ ਮਾਨਤਾ ਦੇ ਦਿੱਤੀ ਹੈ ਤੇ ਰਿਤਾ ਬ੍ਰਤ ਬੈਨਰਜੀ ਜੋ ਬਾਗੀ ਧੜੇ ਦਾ ਨੇਤਾ ਉਸ ਨੂੰ ਜਿਹੜਾ ਹੈਗਾ ਵਿਰੋਧੀ ਧਿਰ ਦਾ ਨੇਤਾ ਮੰਨ ਲਿਆ ਗਿਆ ਤੇ ਇੱਧਰ ਪੰਜਾਬ ਬੀਜੇਪੀ ਦੇ ਵਿੱਚ ਕੇਵਲ ਢਿੱਲੋਂ ਨੇ ਕੱਲ ਆਪਣੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਤੇ ਨਾਲ ਲੱਗਦੇ ਹਰਿਆਣਾ ਦੇ ਵਿੱਚ ਵੀ ਜੋ ਬੀਜੇਪੀ ਦੀ ਪ੍ਰਧਾਨ ਨਵੀਂ ਬਣਾਈ ਗਈ ਹੈ ਮੈਡਮ ਗੁਪਤਾ ਉਹਨਾਂ ਨੇ ਵੀ ਅਹੁਦਾ ਸੰਭਾਲ ਲਿਆ ਤੇ ਜੋ ਪੰਜਾਬ ਤੋਂ ਮੰਤਰੀ ਨੇ ਕੇਂਦਰ ਦੇ ਵਿੱਚ ਰਾਜ ਮੰਤਰੀ ਨੇ ਰਵਨੀਤ ਬਿੱਟੂ ਉਹਨਾਂ ਨੇ ਕਿਹਾ ਕਿ ਉਹ ਹੁਣ ਪੰਜਾਬ ਵਿੱਚ ਜਿਹੜਾ ਹੈ ਆਪਣੀ ਰਾਜਨੀਤੀ ਕਰਨਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ ਕਿਉਂਕਿ ਰਵਨੀਤ ਬਿੱਟੂ ਦਾ ਜਿਹੜਾ ਟੈਨਿਓਰ ਹੈ ਉਹ ਹੁਣ ਖਤਮ ਹੋ ਰਿਹਾ ਇਸ ਮਹੀਨੇ ਤੇ ਇਸ ਤੋਂ ਅਗਲੀ ਖ਼ਬਰ ਜਿਹੜੀ ਹੈ ਡੀ ਕੇ ਸ਼ਿਵ ਕੁਮਾਰ ਨੇ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ਉਹਦੇ ਨਾਲ ਹੀ ਜਿਹੜਾ ਹੈਗਾ 13 ਹੋਰ ਮੰਤਰੀਆਂ ਨੇ ਜਿਹੜਾ ਹੈ ਮੰਤਰੀ ਮੰਡਲ ਦੇ ਮੈਂਬਰਾਂ ਵਜੋਂ ਜਿਹੜੀ ਹੈ ਉਹ ਸਹੁੰ ਚੁੱਕੀ ਹੈ ਇਹ ਖਾਸ ਖ਼ਬਰਾਂ ਹਾਂਜੀ
0: ਜੀ ਬਹੁਤ ਸ਼ੁਕਰੀਆ ਸਭ ਤੋਂ ਪਹਿਲਾਂ ਜਿਹੜੀ ਖਬਰ ਤੁਸੀਂ ਸਾਂਝੀ ਕੀਤੀ ਹੈ ਇੱਕ ਬੜੀ ਦੁਖਦਾਈ ਖਬਰ ਜਿਹਦੇ ਵਿੱਚ ਕਿ ਦਿੱਲੀ ਦੇ ਹੋਟਲ ਦੇ ਵਿੱਚ ਅੱਗ ਲੱਗਣ ਦੇ ਕਰਕੇ 21 ਮੌਤਾਂ ਹੋਈਆਂ ਨੇ ਅਤੇ ਸੁਣਨ ਦੇ ਵਿੱਚ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਬਾਹਰੋਂ ਘੁੰਮਣ ਫਿਰਨ ਵਾਲੇ ਵੀ ਇੱਥੇ ਆਏ ਸੀ ਵਿਦੇਸ਼ੀ ਵੀ ਇਸ ਹੋਟਲ ਦੇ ਵਿੱਚ ਸ਼ਾਮਿਲ ਸੀ ਹੁਣ ਤੱਕ ਇਹ ਪਤਾ ਲੱਗ ਰਿਹਾ ਕਿ ਇਹਦੇ ਵਿੱਚ ਜਿੰਨੀ ਨਿਰਧਾਰਿਤ ਇਹਦੇ ਵਿੱਚ ਲੋਕ ਰੱਖੇ ਜਾ ਸਕਦੇ ਸੀ ਜਾਂ ਕਮਰੇ ਸੀ ਉਸ ਤੋਂ ਵੀ ਕਿਤੇ ਵਧਾ ਕੇ ਲੋਕਾਂ ਨੂੰ ਰੱਖਿਆ ਗਿਆ ਸੀ ਸੋ ਇਹ ਇੱਕ ਵੱਡਾ ਹੀ ਇੱਕ ਅਲਾਰਮਿੰਗ ਸਾਈਨ ਹੈ ਕਿਉਂਕਿ ਇੱਦਾਂ ਦੇ ਹੋਰ ਬਹੁਤ ਸਾਰੇ ਕੇਸ ਹੋਣਗੇ ਬੜੇ ਸਾਰੇ ਹੋਟਲ ਹੋਣਗੇ ਬੜੇ ਸਾਰੇ ਕਾਰੋਬਾਰ ਹੋਣਗੇ ਜਿਹੜੇ ਕਿ ਕਾਨੂੰਨ ਦੀਆਂ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਕੰਮ ਕਰ ਰਹੇ ਨੇ ਕਿਵੇਂ ਅਤੇ ਕੀ ਹੁਣ ਤੱਕ ਸਾਹਮਣੇ ਆ ਚੁੱਕਾ
1: ਦੇਖੋ ਇਹਦੇ ਵਿੱਚ ਰਣਜੋਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਬੜੀ ਦੁਖਦਾਈ ਘਟਨਾ ਤੇ ਇਹਦੇ ਵਿੱਚ ਇੱਕ ਪਰਿਵਾਰ ਦੇ ਤਾਂ 8 ਜੀ ਜਿਹੜੇ ਹੈਗੇ ਉਹਦੇ ਵਿੱਚ ਮਾਰੇ ਗਏ ਨੇ ਤੇ ਦੂਜੀ ਗੱਲ ਜਿਹੜੀ ਤੁਸੀਂ ਬਾਅਦ ਦੇ ਵਿੱਚ ਗੱਲ ਕੀਤੀ ਹੈ ਕਿ ਜੋ ਇੱਥੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਜੋ ਕੰਮ ਚੱਲ ਰਹੇ ਨੇ ਖਾਸ ਕਰਕੇ ਬਿਲਕੁਲ ਜਿਹਨੂੰ ਕਹਿੰਦੇ ਕਿ ਸਰਕਾਰ ਦੇ ਨੱਕ ਹੇਠ ਜਿਹਨੂੰ ਆਪਾਂ ਕਹਿੰਦੇ ਹੁੰਦੇ ਹਾਂ ਤੇ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਇਹ ਇਕੱਲਾ ਇੱਕ ਹੋਟਲ ਨਹੀਂ ਹੋਰ ਕਿੰਨੇ ਹੀ ਇੱਥੇ ਨੇ ਜਿਹੜੇ ਜਿਹੜਾ ਸਾਰਾ ਪਹਾੜਗੰਜ ਆ ਉਹ ਭਰਿਆ ਹੋਇਆ ਹੈ ਤੇ ਹੋਰ ਇਲਾਕਿਆਂ ਦੇ ਵਿੱਚ ਵੀ ਇਹ ਹੁਣ ਮਾਲਵੀਆ ਨਗਰ ਦੇ ਵਿੱਚ ਇਸ ਹੋਟਲ ਦੇ ਵਿੱਚ ਇੱਕ ਤਾਂ ਜ਼ਿਆਦਾ ਸੈਲਾਨੀਆਂ ਦੇ ਠਹਿਰਨ ਦਾ ਜਿਹੜਾ ਉਹਨਾਂ ਦਾ ਕਾਰਨ ਇਹ ਵੀ ਹੈ ਕਿ ਇੱਥੇ ਮੈਕਸ ਹੋਸਪਿਟਲ ਹੈ ਮੈਕਸ ਹੋਸਪਿਟਲ ਦੇ ਵਿੱਚ ਜਿਹੜੇ ਮਰੀਜ਼ ਆਉਂਦੇ ਆ ਉਹਨਾਂ ਦੇ ਜਿਹੜੇ ਅਟੈਂਡੈਂਟ ਨੇ ਨਾਲ ਉਹਨਾਂ ਦਾ ਨੇੜੇ ਕੋਈ ਰਹਿਣ ਦਾ ਪ੍ਰਬੰਧ ਹੈ ਨਹੀਂ ਤੇ ਇਹ ਹੋਟਲ ਜਿਹੜਾ ਇਹ ਨੇੜੇ ਪੈਂਦਾ ਤੇ ਜਦੋਂ ਇਹ ਇੱਕ ਹੋਟਲ ਇੰਡਸਟਰੀ ਦੇ ਤੌਰ ਤੇ ਇਹਨੂੰ ਰਜਿਸਟਰ ਕਰਾਇਆ ਇਹਦੇ ਚ ਸਿਰਫ 6 ਕਮਰਿਆਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਵੀ 6 ਕਮਰੇ ਇੱਥੇ ਬਣ ਸਕਦੇ ਨੇ ਇਸ ਹਿਸਾਬ ਦੇ ਨਾਲ ਇੰਨੀ ਰਹਿਣ ਦੀ ਇੱਥੇ ਅਕੋਮੋਡੇਸ਼ਨ ਹੋ ਸਕਦੀ ਹੈ ਤੇ ਪਰ ਉਹਨਾਂ ਨੇ ਫਿਰ 5 ਮੰਜ਼ਿਲਾ ਉੱਪਰ ਚੁੱਕ ਕੇ ਇੱਥੇ 25 ਕਮਰੇ ਬਣਾ ਲਏ ਤੇ ਉਹ ਇਹਦਾ ਹੁਣ ਬਾਅਦ ਚ ਹੁਣ ਜਦੋਂ ਗੱਲਾਂ ਅੱਗੇ ਖੁੱਲਣਗੀਆਂ ਨਿਕਲਣਗੀਆਂ ਫਿਰ ਜਿਹੜਾ ਇਹ ਪਤਾ ਲੱਗੇਗਾ ਤੇ ਪਰ ਇਹ ਵੀ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਹਾਲਾਂਕਿ ਹੁਣ ਪੂਰੇ ਦੇਸ਼ ਦੇ ਵਿੱਚ ਆਲ ਇੰਡੀਆ ਲੈਵਲ ਤੇ ਇਹ ਕਾਨੂੰਨ ਬਣ ਚੁੱਕਿਆ ਕਿ ਤੁਸੀਂ ਕੋਈ ਵੀ ਜਿਹੜੀ ਇੱਦਾਂ ਦੀ ਜਿੱਥੇ ਲੋਕਾਂ ਦੀ ਸ਼ਮੂਲੀਅਤ ਹੈ ਭਾਵੇਂ ਕੋਈ ਆਡੀਟੋਰੀਅਮ ਹੈ ਭਾਵੇਂ ਕੋਈ ਸੰਸਥਾ ਹੈ ਭਾਵੇਂ ਸਕੂਲ ਹੈ ਕਾਲਜ ਹੈ ਤੇ ਉੱਥੇ ਜਿਹੜਾ ਹੈਗਾ ਫਾਇਰ ਦਾ ਜਿਹੜਾ ਹੈਗਾ ਅਰੇਂਜਮੈਂਟ ਤੇ ਉਹ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਪਲਾਂਟ ਆਪਣਾ ਹੋਣਾ ਚਾਹੀਦਾ ਹਰ ਮੰਜ਼ਿਲ ਤੇ ਜਿਹੜਾ ਹੈਗਾ ਉਹ ਫਾਇਰ ਐਂਗੁਇਸ਼ਰ ਜਿਹਨਾਂ ਨੂੰ ਕਹਿੰਦੇ ਆ ਉਹ ਲੱਗੇ ਹੋਣੇ ਚਾਹੀਦੇ ਨੇ ਤਾਂ ਕਿ ਉੱਥੋਂ ਹੀ ਜਾ ਕੇ ਜਿਹੜਾ ਹੈਗਾ ਖੋਲ ਕੇ ਤੇ ਅੱਗ ਬੁਝਾਈ ਜਾ ਸਕੇ ਇਹਦਾ ਤੇ ਇਹਨਾਂ ਇਹਨਾਂ ਮਹੀਨਿਆਂ ਦੇ ਵਿੱਚ ਆ ਕੇ ਤਾਂ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਜਾਂਦੀ ਹੈ, ਬਿਜਲੀ ਦੀ ਡਿਮਾਂਡ ਵੱਧ ਜਾਂਦੀ ਹੈ, ਜਿਹੜੀਆਂ ਤਾਰਾਂ ਜਿੱਥੋਂ ਕਨੈਕਸ਼ਨ ਮਿਲਦੇ ਆ ਤੁਹਾਨੂੰ ਉਹ ਕਮਜ਼ੋਰ ਹੁੰਦੀਆਂ ਨੇ, ਕਈ ਵਾਰ ਹੀਟ ਅਪ ਹੋ ਕੇ ਉਹਨਾਂ ਤੋਂ ਅੱਗ ਲੱਗਣ ਦਾ ਡਰ ਹੁੰਦਾ। ਫਿਰ ਇਹਦੇ ਨਾਲ ਹੀ ਜਿਹੜੀ ਅਗਲੀ ਗੱਲ ਹੈ, ਜਿਹੜਾ ਹੁਣ ਨਵਾਂ ਬਿਲਡਿੰਗ ਮਟੀਰੀਅਲ ਆ ਰਿਹਾ ਉਹ ਬਹੁਤ ਖਤਰਨਾਕ ਚੀਜ਼ ਹੈ, ਤੇ ਉਹਦੇ ਚ ਖਾਸ ਕਰਕੇ ਜਿਹੜੀ ਇੰਟੀਰੀਅਰ ਡੈਕੋਰੇਸ਼ਨ ਆ ਉਹਦੇ ਚ ਉਹ ਇੰਨਾ ਜ਼ਿਆਦਾ ਵਰਤਿਆ ਜਾ ਰਿਹਾ, ਜਿਹਦੇ ਚ ਪਲਾਸਟਿਕ ਦਾ ਜਿਹੜਾ ਉਹ ਕੰਟੈਂਟ ਉਹ ਜ਼ਿਆਦਾ, ਭਾਵੇਂ ਉਹ ਕੰਧਾਂ ਨੂੰ ਸ਼ਿੰਗਾਰਨ ਵਾਸਤੇ ਹੁਣ ਅਵੋਇਡ ਕਰਦੇ ਆ ਲੋਕ ਪੋਲਿਸ਼ ਕੰਧਾਂ ਦੇ ਉੱਤੇ ਪੇਂਟ ਵਗੈਰਾ ਕਰਨ ਨੂੰ, ਤੇ ਹੁਣ ਉਹ ਸ਼ੀਟ ਹੀ ਆਉਂਦੀ ਹੈ, ਉਹ ਸ਼ੀਟ ਹੀ ਜਿਹੜੀ ਆ ਉਹ ਪੇਸਟ ਕਰਤੀ ਜਾਂਦੀ ਹੈ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਉਹਦੇ ਤੇ ਉਹਦੇ ਨਾਲ ਲਾ ਦਿੰਦੇ ਆ। ਸੋ ਇਸ ਕਰਕੇ ਜਿਹੜਾ ਹੈਗਾ ਉਹ ਖਤਰਾ ਹੋਰ ਵੀ ਵੱਧ ਜਾਂਦਾ। ਹੁਣ ਇਹੋ ਕਾਰਨ ਹੈ ਕਿ ਇੱਕੋ ਦਮ ਜਿਹੜਾ ਹੈ ਸਵੇਰੇ ਸਵੇਰੇ ਅੱਗ ਇੰਨੀ ਭੜਕੀ ਕਿ ਸਾਰੀਆਂ ਮੰਜ਼ਿਲਾਂ ਤੇ ਜਿਹੜੀ ਹੈ ਉਹ ਅੱਗ ਪਹੁੰਚ ਗਈ ਚਲੀ ਗਈ, ਤੇ ਲੋਕਾਂ ਨੂੰ ਉਹ ਸੰਭਲਣ ਦਾ ਮੌਕਾ ਵੀ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੀ ਉਹ ਸੁੱਤੇ ਹੀ ਪਏ ਸੀ, ਤੇ ਇਹ ਇਸ ਤਰ੍ਹਾਂ ਦੀ ਜਿਹੜੀ ਘਟਨਾ ਜਿਹੜੀ ਉਹ ਵਾਪਰੀ। ਹਾਲਾਂਕਿ ਐਕਸੀਡੈਂਟ ਦੀਆਂ ਘਟਨਾ ਇਹਨਾਂ ਦਿਨਾਂ ਦੇ ਵਿੱਚ ਇੱਦਾਂ ਦੀਆਂ ਹੋਰ ਥਾਵਾਂ ਤੇ ਵੀ ਵਾਪਰ ਜਾਂਦੀਆਂ ਨੇ, ਅਕਸਰ ਖਬਰਾਂ ਆਉਂਦੀਆਂ ਨੇ, ਪਰ ਇਹ ਬੜੀ ਹੀ ਜਿਹੜੀ ਹੈ ਦੁਖਦਾਈ ਤੇ ਵੱਡਾ ਦੁਖਾਂਤ ਹੈ ਇਹ, ਤੇ ਜਿਹਦੇ ਚ 21 ਮੌਤਾਂ ਜਿਹੜੀਆਂ ਉਹ ਰਿਪੋਰਟ ਇੱਕੋਦਮ ਜਿਹੜੀ ਸਾਹਮਣੇ ਆ ਗਈ, ਤੇ ਬਾਕੀ ਜਿਹੜੇ ਬਹੁਤ ਸਾਰੇ ਆਪਣੀ ਜ਼ਿੰਦਗੀ ਮੌਤ ਦੇ ਨਾਲ ਸੰਘਰਸ਼ ਕਰ ਰਹੇ ਨੇ, ਜੂਝ ਰਹੇ ਨੇ ਗੇ। ਤੇ ਹੁਣ ਜ਼ਿਆਦਾ ਲੋਕ ਇੱਕ ਤਾਂ ਇੱਥੇ ਉਹ ਹੀ ਨੇ ਜਿਹੜੇ ਮਜਬੂਰੀ ਚ ਰਹਿੰਦੇ ਇੱਥੇ ਆ ਕੇ, ਭਾਵੇਂ ਉਹ ਬਾਹਰਲੇ ਜਿਹੜੇ ਹੈਗੇ ਮੁਲਕ, ਜਿਵੇਂ ਦੱਸਿਆ ਗਿਆ ਕਿ ਵਿਦੇਸ਼ੀ ਨਾਗਰਿਕ ਖਾਸ ਕਰਕੇ ਅਫਰੀਕਾ ਤੋਂ ਜਾਂ ਕੁਛ ਏਸ਼ੀਅਨ ਕੰਟਰੀਜ਼ ਜਿਹੜੇ ਇੱਥੇ ਆਉਂਦੇ ਆ ਤੇ ਉਹ ਇਲਾਜ ਕਰਨ ਲਈ ਜਿਹੜਾ ਹੈਗਾ ਉਹ ਆਉਂਦੇ ਆ, ਤੇ ਦੂਜਾ ਇਹ ਕਿ ਉਹਨਾਂ ਤੋਂ ਤਾਂ ਚਲੋ ਇਹ ਮਾਰ ਦੂਰੀ ਪਏਗੀ, ਤੇ ਇੱਥੇ ਜਿਹੜੇ ਪ੍ਰਬੰਧ ਜਿਹੜੇ ਤੁਹਾਨੂੰ ਫੈਸਿਲਿਟੀ ਜਿਹੜੀਆਂ ਸਹੂਲਤਾਂ ਦੇਣੀਆਂ ਹੁੰਦੀਆਂ ਨੇ ਇਸ ਐਂਗਲ ਤੋਂ, ਖਾਸ ਕਰਕੇ ਹੋਟਲ ਇੰਡਸਟਰੀ ਲਈ ਜਾਂ ਰੇਸਤਰਾਂ ਜਿੱਥੇ ਵੀ ਲੋਕ ਇਕੱਠੇ ਹੁੰਦੇ ਆ, ਕੋਈ ਆਡੀਟੋਰੀਅਮ ਹੈ ਤੇ ਕੈਸੀਨੋ ਹੈ ਕੁਛ ਵੀ, ਉੱਥੇ ਜ਼ਰੂਰੀ ਹੁੰਦਾ ਹੈ ਕਿ ਤੁਹਾਨੂੰ ਇੱਕ ਸੇਫ ਜਿਹੜਾ ਇੱਕ ਰਸਤਾ ਜਿਹਨੂੰ ਕਿਹਾ ਹੀ ਇਹ ਜਾਂਦਾ ਹੈ ਕਿ ਜੇ ਕੋਈ ਏਦਾਂ ਦੀ ਘਟਨਾ ਵਾਪਰ ਜੇ, ਖਾਸ ਕਰਕੇ ਅੱਗ ਲੱਗਣ ਦੀ ਘਟਨਾ ਵਾਪਰ ਜੇ, ਤਾਂ ਇਸ ਸੇਫ ਰਸਤੇ ਤੋਂ ਤੁਸੀਂ ਜਿਹੜਾ ਜਾ ਸਕਦੇ। ਹੁਣ ਇੱਥੇ ਸਮੱਸਿਆ ਇਹ ਸੀ, ਕਹਿੰਦੇ ਕਿ ਇੱਕੋ ਹੀ ਰਸਤਾ ਸੀਗਾ, ਤੇ ਉਹ ਨਾਲ ਕਿਉਂਕਿ ਫਿਰ ਸਟੈਂਪੀਡ ਭਗਦੜ ਦਾ ਜਿਹੜਾ ਉਹ ਰਹਿੰਦਾ ਤੇ ਜਿਹੜਾ ਅਮਲਾ ਫੈਲਾ ਹੈ ਹੋਟਲ ਦਾ, ਉਹ ਵੀ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਹਰੇਕ ਨੂੰ ਆਪਣੀ ਜਾਨ ਬਚਾਉਣ ਦੀ ਹੁੰਦੀ ਹੈ, ਇਹ ਵੱਡੀ ਗੱਲ ਹੁੰਦੀ ਹੈ, ਤੇ ਇਹ ਜਿਹੜਾ ਵੱਡਾ ਦੁਖਾਂਤ ਜਿਹੜਾ ਇੱਥੇ ਵਾਪਰ ਹੈ, ਤੇ ਇਹ ਵੀ ਨਹੀਂ ਕਿ ਇਹ ਹੋਟਲ ਕੋਈ ਹੁਣ ਰਾਤੋ ਰਾਤ ਬਣ ਗਿਆ, ਤੇ ਇਦੋਂ ਪਹਿਲਾਂ ਇੱਥੇ 10 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਰਹੀ ਹੈ, ਉਦੋਂ ਪਹਿਲਾਂ ਇੱਥੇ ਕਾਂਗਰਸ ਦੀ ਸਰਕਾਰ ਰਹੀ ਹੈ, ਬੀਜੇਪੀ ਦੀ ਸਰਕਾਰ ਵੀ ਰਹੀ ਹੈ, ਹੁਣ ਇੱਥੇ ਮੌਜੂਦਾ ਤਾਂ ਹੁਣ ਇੱਥੇ ਬੀਜੇਪੀ ਦੀ ਸਰਕਾਰ ਹੈ, ਕੇਂਦਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਦਿੱਲੀ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ, ਤੇ ਹਰ ਥਾਂ ਤੇ ਅਕਸਰ ਕਿਹਾ ਜਾਂਦਾ ਬੀਜੇਪੀ ਵੱਲੋਂ ਕਿ ਸਾਡੀ ਡਬਲ ਇੰਜਨ ਸਰਕਾਰ ਦੇ ਬੜੇ ਅਸੀਂ ਡਿਵੈਲਪਮੈਂਟ ਕਰਦੇ ਹਾਂ ਜਾਂ ਹੋਰ ਹੈ, ਮੇਰਾ ਖਿਆਲ ਇਸ ਪਾਸੇ ਵੱਲ ਧਿਆਨ ਨਹੀਂ ਜਾਂਦਾ, ਤੇ ਜਾਂ ਫਿਰ ਜੇ ਧਿਆਨ ਜਾਂਦਾ ਤਾਂ ਸਾਰਿਆਂ ਨੂੰ ਪਤਾ ਹੁੰਦਾ ਹੈ ਕਿ ਇੱਦਾਂ ਦਾ ਜਿਹੜਾ ਹੈਗਾ ਉਹ ਸਾਰਾ ਕੁਛ ਚੱਲ ਰਿਹਾ, ਅਫਸਰਸ਼ਾਹੀ ਬਿਊਰੋਕਰੇਸੀ ਵਿੱਚ ਪੋਲੀਟੀਕਲ ਲੀਡਰਸ਼ਿਪ ਹੋਰ ਸਾਰੇ ਇਹ ਮਿਲ ਮਿਲਾ ਕੇ ਕਿ ਚਲੋ ਜੋ ਚੱਲ ਰਿਹਾ ਉਹਨੂੰ ਚੱਲਣ ਦਿਓ, ਉਸ ਪਾਸੇ ਵੱਲ ਜਿਹੜਾ ਹੈਗਾ ਇਹ ਤੁਰਦੇ ਹੀ ਨਹੀਂ। ਇੱਕ ਵਾਰ ਬਹੁਤ ਪੁਰਾਣੀ ਗੱਲ ਹੈ, ਮੈਨੂੰ ਯਾਦ ਆ ਉਦੋਂ ਕਾਂਗਰਸ ਦੀ ਸਰਕਾਰ ਸੀ, ਪਰ ਉਹ ਦਿੱਲੀ ਦੇ ਵਿੱਚ ਸਰਕਾਰ ਨਹੀਂ ਸੀ ਹੁੰਦੀ, ਤੇ ਦਿੱਲੀ ਦਾ ਜਿਹੜਾ ਉਹ ਸਿੱਧਾ ਸੈਂਟਰ ਗਵਰਨਮੈਂਟ ਦੇ ਅੰਡਰ ਹੀ ਸੀ ਯੂਟੀ ਦੇ ਤੌਰ ਤੇ, ਉਦੋਂ ਇੱਕ ਵਾਰੀ ਇਹਨੇ ਡਰਾਈਵ ਚਲਾਈ ਸੀ ਉੱਥੇ, ਦਿੱਲੀ ਡਿਵੈਲਪਮੈਂਟ ਅਥਾਰਟੀ ਹੈ DDA, ਤੇ ਜਿਹੜੀਆਂ ਨਜਾਇਜ਼ ਉਸਾਰੀਆਂ ਨੇ ਜਾਂ ਜਿਹਨਾਂ ਦੇ ਨਕਸ਼ੇ ਨਹੀਂ ਪਾਸ ਜਾਂ ਜਿਹਨਾਂ ਦੇ ਪ੍ਰੋਪਰ ਉਹ ਨਹੀਂ ਹੈ, ਉਹਨਾਂ ਨੂੰ ਢਾਉਣ ਦੀ ਇੱਕ ਬੜੀ ਵੱਡੀ ਜਿਹੜੀ ਸੀ ਉਹ ਕੰਪੇਨ ਚੱਲੀ ਸੀ, ਜਿਹਦਾ ਬੜਾ ਵਿਰੋਧ ਹੋਇਆ ਸੀ ਦਿੱਲੀ ਦੇ ਲੋਕਾਂ ਵੱਲੋਂ, ਤੇ ਇਹ ਹੁਣ ਜਿਹੜੇ ਦਿੱਲੀ ਨੂੰ ਜਾਣਦੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਉੱਥੇ ਕਿਸ ਕਿਸਮ ਦੀਆਂ ਜਿਹੜੀਆਂ ਇਨਕਰੋਚਮੈਂਟਸ ਨੇ, ਕਿਸ ਕਿਸਮ ਦੀਆਂ ਬਿਲਡਿੰਗ ਨੇਮਾਂ ਨੇ ਉੱਥੇ ਧੱਜੀਆਂ ਉਡਾਈਆਂ ਜਾ ਰਹੀਆਂ, ਜੇ ਤੁਸੀਂ ਪੁਰਾਣੀ ਦਿੱਲੀ ਚ ਚਲੇ ਜਾਓ, ਤੁਸੀਂ ਚਾਂਦਨੀ ਚੌਕ ਇਲਾਕੇ ਚਲੇ ਜਾਓ, ਇੱਧਰ ਵਗੀਰ ਪਲੇਸ ਚਲੇ ਜਾਓ, ਉੱਥੇ ਇਸ ਤਰੀਕੇ ਦੀ ਕੰਸਟਰਕਸ਼ਨ ਹੋਈ ਹੋਈ ਹੈ ਕਿ ਬੰਦਾ ਉੱਥੇ ਚੰਗਾ ਭਲਾ ਨਹੀਂ ਬਾਹਰ ਨਿਕਲ ਸਕਦਾ, ਜੇ ਕੋਈ ਏਦਾਂ ਦਾ ਦੁਕਾਨ ਤੋਂ ਵਾਪਰ ਜੇ ਤਾਂ, ਤੇ ਉਹ ਤਾਂ ਫਿਰ ਨਿਕਲਣੇ ਕਿੱਥੇ ਔਖਾ ਕਿਉਂਕਿ ਲੋਕ ਘਬਰਾ ਜਾਂਦੇ ਆ, ਤੇ ਉੱਥੇ ਇਹ ਵੀ ਕੋਈ ਏਦਾਂ ਦਾ ਸਿਸਟਮ ਜਿਹੜਾ ਹੈਗਾ ਉਹ ਨਹੀਂ ਬਣ ਸਕਿਆ, ਸਰਕਾਰਾਂ ਬਦਲਦੀਆਂ ਰਹੀਆਂ ਬੜੇ ਨਾਵਾਂ ਤੇ ਡਿਵੈਲਪਮੈਂਟ ਦੇ ਨਾਂ ਤੇ ਹੋਰ ਤੇ, ਪਰ ਅਜੇ ਤੱਕ ਕੋਈ ਏਦਾਂ ਦਾ ਨਹੀਂ ਬਣ ਸਕਿਆ। ਇਹੀ ਕਾਰਨ ਹੈ ਕਿ ਹਾਲਾਂਕਿ ਜਿਹੜਾ ਇਹ ਇਲਾਕਾ ਹੈ ਜਿਹੜਾ ਮਾਲਵੇ ਨਗਰ ਹੈ ਸਾਊਥ ਦਿੱਲੀ ਦੇ ਵਿੱਚ ਪੈਂਦਾ ਇਹ, ਤੇ ਇਹ ਕਾਫੀ ਹੱਦ ਤੱਕ ਉਹਨਾਂ ਏਰੀਏ ਚ ਆਉਂਦਾ ਜਿਹੜੇ ਪੌਸ਼ ਏਰੀਏ ਮੰਨੇ ਜਾਂਦੇ ਆ, ਤੇ ਜਿਹੜੇ ਬਾਕੀਆਂ ਦਾ ਤੁਸੀਂ ਹਿਸਾਬ ਲਾ ਲਓ ਵੀ ਕੀ ਹਾਲ ਹੋਣਾ। होटल बनिया होया, 5 मंजिला बनिया होया, 6 कमरिया की इजाजत है, 25 कमरे चल रहे ने, लग भी रहे ने, उन्होंने किराए ते भी दिता जा रहा है। कदे भी किसी बंदा इस पास जरा है हूं ध्यान नहीं गया हूं, क्योंकि बड़ा दुखना तो वापर गया, हूं जरूर उन्होंने वाल ध्यान जाएगा, हूं फिर होर छाण बीन शायद हो जाए। पर मेरा ख्याल है कि इदा दे अरेजमेंट है जिदे बारे क्या जाता है इतने तुम आम जे कोई भी तुम बिजली कनैक्शन घर बना के लाना हो रोज 100 पंगे वो लाने कागज पत्र फॉर्मैलिटी पूरी करो, आ होना चाहिए, आ होना चाहिए। इतने जड़िया इतने सांझिया इदा दावा ने, कोई कम्युनिटी सेंटर हो रहा उन्होंने, कोई क्लब है उथे आके तीजे दिन कहने थोड़े इतने फायर अरेजमेंट सेफ्टी का है नहीं, ए करो आ करो। पर हूं ए थां ते जिथे हर वक्त लोगों ने रहना है, सैकड़े लोगों ने आके रहना है,
0: अक्सर एक गल कहने वार बार जो सरकार चेंज होंदिया ने ते बाकी सारा कुछ उस तरह के नाल रहिंदा वा, उन्हां दा एक बेसिक एजेंडा जरूर बदल जांदा, पर सिर्फ यह हुंदा वा कि जिहड़ी परची हुण उधर जानी है वह परची दूसरे पासे जानी शुरू हो जाती है। बड़े लोग इस चीज़ के उत्ते गल करते हैं कि कदी भी सरकारां दे बदल दे नाल कोई कुछ भी नहीं बदलता, सिर्फ यह आ कि तुसीं अज इहदी जेब भरनी है कल दूसरे की भर देती, सो लगभग फिर उसे चों ही एक है।
1: नहीं बिल्कुल, ये देखो सरकारां बदल दियां ने एक पोलिटिकल सिस्टम दे तहत एक, पर ब्यूरोक्रेसी तो उही है, अफसर उही ने। ये भी लोगों नूं भुलेख है कि जिहड़ी है सरकार हुण इस पार्टी दी आ गई, हुण इह हुजू इस दी आ गई, क्योंकि सरकार तां चलाउंदी ब्यूरोक्रेसी है, कोई पॉलिसियां बणनियां ने, कोई होर बणना, कितें साइन होणे है, वह सारे सैकटरियां दे चीफ सैकटरी दे प्रिंसीपल सैकटरी उन्हां दे सारे साइन होणे है फाइलां ते, कोई चिट्ठी निकलनी है तां उन्हां दे होणे, कोई जो लैटर निकलता है ऑफिशियल चीफ सैकटरी साइन होंगे ना, मुख्यमंत्री तो कदम होंगे नहीं, वह तो ठीक है बाहर बयान देने लई जां होर इदां वह होंगे ने जां दूजे मंत्री। सो सब तो वड्डी गल ये है कि इस तरह का ओवरऑल इस सिस्टम दे विच होए ही नहीं अजे तक, ते खास करके जो फिर दिल्ली वर्गे शहर जिहड़ी राजधानी है उत्थे कुछ इदां दी घटना वापरदी है, तां फिर होर भी जिहड़ा सुन के गल हुंदा है कि उत्थे तां घट्टो घट्ट सरकार नूं पता होना चाहीदा कि ਸਾਡੇ ਬਿਲਕੁਲ ਪੈਰਾਂ ਦੇ ਵਿੱਚ ਕੀ ਹੋ ਰਿਹਾ ਹੈ।
0: ਜੀ ਬਿਲਕੁਲ, ਲਗਾਤਾਰ ਜਦੋਂ ਦਿੱਲੀ ਦੇ ਵਿੱਚ ਘਟਨਾਵਾਂ ਵਾਪਰਦੀਆਂ ਨੇ, ਚਾਹੇ ਉਹ ਲੋਕਾਂ ਦੀ ਜਾਂ ਫਿਰ ਔਰਤਾਂ ਦੀ ਕੁੜੀਆਂ ਦੀ ਸੁਰੱਖਿਆ ਨੂੰ ਲੈ ਕੇ ਹੋਵੇ ਜਾਂ ਫਿਰ ਇੱਦਾਂ ਦਾ ਕੋਈ ਮਸਲਾ ਹੋਵੇ, ਤੇ ਫਿਰ ਜ਼ਰੂਰ ਸਾਰੀ ਦੁਨੀਆਂ ਦੇ ਵਿੱਚ ਉਹ ਖਬਰ ਪਹੁੰਚਦੀ ਹੈ, ਤੇ ਇੱਥੇ ਤੇ ਮਸਲਾ ਇਹ ਹੈ ਕਿ ਦੁਨੀਆਂ ਭਰ ਤੋਂ ਲੋਕ ਆਉਂਦੇ ਨੇ, ਇਹਨਾਂ ਦੇ ਵਿੱਚ ਵੀ ਕਈ ਜਿਹੜੇ ਨੇ ਉਹ ਘੁੰਮਣ ਫਿਰਨ ਦੇ ਲਈ ਆਏ ਸੀ, ਸੋ ਇਸ ਲਿਹਾਜ਼ ਦੇ ਨਾਲ ਜੇ ਵੇਖੀਏ ਤੇ ਇਹ ਮਸਲਾ ਫਿਰ ਅੰਤਰਰਾਸ਼ਟਰੀ ਪੱਧਰ ਤੇ ਵੀ ਹਲੇ ਉੱਠੂਗਾ, ਇੱਥੇ ਨਹੀਂ ਠੰਡਾ ਪੈਂਦਾ।
1: ਨਹੀਂ ਨੈਚੁਰਲੀ ਹੁਣ ਜਿਹੜੇ ਦੇਖੋ ਏਸ਼ੀਅਨ ਕੰਟਰੀ ਤੋਂ ਕੋਈ ਲੋਕ ਆਏ ਜਾਂ ਅਫਰੀਕਨ ਕੰਟਰੀ ਤੋਂ ਕੋਈ ਲੋਕ ਆਏ, ਉਹ ਕੁਛ ਕਈ ਤਸਵੀਰਾਂ ਨਸ਼ਰ ਹੋਈਆਂ ਜਿੱਥੇ ਉਹ ਵਿੰਡੋ 'ਚੋਂ ਲਟਕਦੇ ਜਿਹੜੇ ਹੈਗੇ ਅਫਰੀਕਨ ਕੋਈ ਸਿਟੀਜ਼ਨ ਨੇ ਉਹ ਦਿਸ ਰਹੇ ਨੇ ਕਿ ਉਹ ਆਪਣੀ ਜਾਨ ਬਚਾਉਣ ਵਾਸਤੇ ਕਿਸ ਤਰ੍ਹਾਂ ਜੱਦੋਜਹਿਦ ਕਰ ਰਹੇ ਨੇ, ਤੇ ਉਹ ਕੁਦਰਤੀ ਤੌਰ ਤੇ ਕਿ ਜਦੋਂ ਕਿਉਂਕਿ ਹੁਣ ਜਦੋਂ ਕੋਈ ਸਾਡਾ ਕੋਈ ਪੰਜਾਬੀ ਜਾਂ ਇੰਡੀਅਨ ਬਾਹਰ ਕੋਈ ਇੱਦਾਂ ਦੀ ਗੱਲ ਹੁੰਦੀ ਹੈ ਉਹਦੇ ਕਰਕੇ ਹਾਹਾਕਾਰ ਜਿਹੜੀ ਆ ਉਹ ਮੱਚਦੀ ਆ। ਹੁਣ ਕੱਲ ਜਿਹੜਾ ਇਰਾਨ ਨੇ ਕੁਵੈਤ ਤੇ ਹਮਲਾ ਕੀਤਾ ਉੱਥੇ ਇੱਕ ਇੰਡੀਅਨ ਦੀ ਡੈਥ ਹੋ ਗਈ, ਤੇ ਉਹਦੇ ਕਰਕੇ ਕੱਲ ਦੇ ਤਰ੍ਹਾਂ ਤਰ੍ਹਾਂ ਜਿਹੜੇ ਉਹ ਸਟੇਟਮੈਂਟਾਂ ਸ਼ੁਰੂ ਹੋ ਗਈਆਂ ਨੇ, ਤੇ ਜਦੋਂ ਇੱਥੇ ਕੋਈ ਘਟਨਾ ਵਾਪਰਦੀ ਉਹਦਾ ਵੀ ਬਾਹਰ ਨੈਚੁਰਲੀ ਉਹ ਹੋਣਾ ਹੀ ਹੋਣਾ।
0: ਜੀ ਸੋ ਇੱਧਰ ਜਿੱਥੇ ਆਪਾਂ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾ ਵੱਡਾ ਉੱਚਾ ਕਰਨ ਦੀ ਗੱਲ ਕਰ ਰਹੇ ਹਾਂ, ਉੱਥੇ ਇੱਦਾਂ ਦੀਆਂ ਬੇਸਿਕ ਸਹੂਲਤਾਂ ਨਾ ਹੋਣੀਆਂ, ਸ਼ਾਇਦ ਇਸੇ ਵਜ੍ਹਾ ਕਰਕੇ ਆਪਾਂ ਜਿੰਨਾ ਜ਼ਿਆਦਾ ਬਾਹਰੋਂ ਸੈਲਾਨੀ ਆਪਾਂ ਖਿੱਚ ਸਕਦੇ ਹਾਂ ਉਸ ਲਿਹਾਜ਼ ਦੇ ਨਾਲ ਸਾਡੇ ਕੋਲ ਨਹੀਂ। ਬੜੇ ਦੇਸ਼ ਨੇ ਜਿਹੜੇ ਇਸੇ ਦੇ ਉੱਤੇ ਸਰਵਾਈਵ ਕਰੀ ਜਾਂਦੇ ਨੇ, ਪਰ ਭਾਰਤ ਤਾਂ ਇਸ ਪਾਸੇ ਨੂੰ ਬਿਲਕੁਲ ਵੀ ਧਿਆਨ ਨਹੀਂ ਕਿ ਇਹਨੂੰ ਵੀ ਆਪਾਂ ਦੂਣਾ ਚੌਣਾ ਕਰ ਸਕਦੇ ਹਾਂ ਜੇ ਉੱਥੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਸੁੱਖ ਸੁਵਿਧਾਵਾਂ ਆਪਾਂ ਦੇਈਏ, ਥੋੜ੍ਹਾ ਜਿਹਾ ਸਿਸਟਮ ਠੀਕ ਕਰਕੇ ਉਹਨਾਂ ਦੇ ਸਾਹਮਣੇ ਪਰੋਸੀਏ, ਅਤੇ ਜਿੰਨਾ ਕਾਈ ਜਾਂਦਾ ਉਨਾ ਠੀਕ ਹੈ। ਇੱਧਰ ਜਿਹੜੀ ਪ੍ਰਾਈਵੇਟ ਸਕੂਲਾਂ ਦੇ ਬਾਰੇ ਖਬਰ ਤੁਸੀਂ ਸਾਂਝੀ ਕੀਤੀ ਹੈ, ਪ੍ਰਾਈਵੇਟ ਸਕੂਲਾਂ ਦੀ ਹੁਣ ਸਿਰਫ 5% ਹੀ ਫੀਸ ਜਿਹੜੀ ਆ ਵਧਾ ਪਾਉਣਗੇ ਸਕੂਲ, ਸੋ ਕਿੱਦਾਂ ਵੇਖਦੇ ਆਪਾਂ ਇਸ ਫੈਸਲੇ ਨੂੰ? ਲੰਮੇ ਸਮੇਂ ਤੋਂ ਮਾਪੇ ਇਸ ਚੀਜ਼ ਦੇ ਉੱਤੇ ਆਵਾਜ਼ ਉਠਾਉਂਦੇ ਰਹੇ ਨੇ, ਅਤੇ ਨਾਲ ਇਹ ਵੀ ਕਹਿੰਦੇ ਨੇ ਵੀ ਹੋਰ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ, ਪੜ੍ਹਾਉਣੇ ਤਾਂ ਇੱਥੇ ਪੈਣੇ ਆ ਜਾਣੇ, ਪਰ ਇਹ ਬਹੁਤ ਮਹਿੰਗੇ ਹੋਈ ਜਾਂਦੇ ਆ, ਇਹ ਠੱਗ ਰਹੇ ਨੇ, ਸੋ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਹੁਣ ਕਿਵੇਂ ਰੁਝਾਨ ਲੋਕਾਂ ਦਾ?
1: ਨਹੀਂ ਦੇਖੋ, ਇਹ ਕੱਲ ਹੀ ਸਰਕਾਰ ਨੂੰ ਇਹ ਜਾਂ ਮੁੱਖ ਮੰਤਰੀ ਨੂੰ ਇਹ ਗੱਲ ਕਹਿਣੀ ਪਈ ਹੈ। ਇਹ ਕਹਿਣੀ ਵੀ ਉਦੋਂ ਪਈ ਜਦੋਂ ਇੱਕ ਸਟੂਡੈਂਟ ਨੇ ਜਿਹੜਾ ਹੈ ਸੀ ਉਹ ਖੁਦਕੁਸ਼ੀ ਕਰ ਲਈ, ਜਿਹਦਾ ਕਾਰਨ ਇਹ ਦੱਸਿਆ ਗਿਆ ਕਿ ਉਹਦੀ ਫੀਸ ਪੈਂਡਿੰਗ ਸੀ, ਫੀਸ ਨਹੀਂ ਸੀ ਭਰ ਸਕਦੇ ਪੇਰੈਂਟਸ। ਤੇ ਦੇਖੋ ਸਾਡੇ ਐਜੂਕੇਸ਼ਨ ਦੇ ਵਿੱਚ ਜਿਹੜਾ ਲਗਾਤਾਰ ਪ੍ਰਾਈਵੇਟਾਈਜੇਸ਼ਨ ਆਉਣ ਕਰਕੇ ਜਿੱਥੇ ਇਹ ਲੱਗਦਾ ਸੀ ਕਿ ਇਹਦੇ ਨਾਲ ਕੋਈ ਡਿਵੈਲਪਮੈਂਟ ਹੋਏਗੀ, ਸਗੋਂ ਉਲਟਾ ਜਿਹੜਾ ਸੀ ਉਹ ਨਿਘਾਰ ਆ ਗਿਆ। ਤੇ ਪਹਿਲੀ ਗੱਲ ਤਾਂ ਜਿਹੜਾ ਸਾਡੇ ਇੱਕ ਗੌਰਮੈਂਟ ਦੇ ਵਿੱਚ ਜਿਹੜੀਆਂ ਪਬਲਿਕ ਅਦਾਰੇ ਸੀ ਐਜੂਕੇਸ਼ਨ ਦੇ, ਸਰਕਾਰੀ ਸਕੂਲ ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੀ ਜਾਂ ITIs ਵਗੈਰਾ ਸੀਗੀਆਂ, ਤੇ ਉਧਰੋਂ ਲੋਕਾਂ ਦਾ ਜਿਹੜਾ ਸੀ ਰੁਝਾਨ ਇੱਕੋਦਮ ਘੱਟ ਗਿਆ। ਜਿਹੜਾ ਥੋੜਾ ਜਿਹਾ ਵੀ ਕੋਈ ਖਰਚਾ ਕਰ ਸਕਦਾ ਸੀ ਉਹਦੀ ਕੋਸ਼ਿਸ਼ ਇਹ ਬਣ ਗਈ ਕਿ ਪ੍ਰਾਈਵੇਟ ਸਕੂਲਾਂ 'ਚ ਪੜ੍ਹਾਇਆ ਜਾਵੇ। ਦੂਜਾ, ਇਹ ਇੰਡਸਟਰੀ ਇੰਨੀ ਜ਼ਿਆਦਾ ਇੱਕੋਦਮ ਜਿਹੜੀ ਸੀ ਉਹ ਫਲੋਰਿਸ਼ ਹੋ ਗਈ ਕਿ ਇਸ ਪਾਸੇ ਨੂੰ ਜਿਹੜਾ ਧਿਆਨ ਫਟਾਫਟ ਜਿਹੜਾ ਇਹ ਜਾਣ ਲੱਗਾ। ਇੱਕ ਤਾਂ ਇਹ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਹਾਲਾਂਕਿ ਜਿਹੜੇ ਟ੍ਰੇਨਡ ਟੀਚਰ ਨੇ, ਜਿਹੜੇ ਸਭ ਤੋਂ ਵੱਧ ਕੋਈ BEd ਹੈ ਕੋਈ MEd ਹੈ, ਉਹ ਸਰਕਾਰੀ ਸਕੂਲਾਂ 'ਚ ਨੇ। ਇਹਨਾਂ ਸਕੂਲਾਂ ਦੇ ਵਿੱਚ ਤਾਂ ਟੀਚਰ ਵਾਸਤੇ ਕੋਈ ਕੁਆਲੀਫਿਕੇਸ਼ਨ ਹੀ ਨਿਰਧਾਰਿਤ ਹੈ ਨੀ ਗੀ, ਕੋਈ BA ਹੈ ਕੋਈ BA ਵੀ ਨਹੀਂ, ਤੇ ਉਹ ਪੜ੍ਹਾ ਰਹੇ ਨੇ ਜਿੱਦਾਂ ਛੋਟੀਆਂ ਕਲਾਸਾਂ ਨੂੰ। ਤੇ ਬਾਕੀ ਉਦਾਂ ਦਾ ਕਿਸੇ ਨੂੰ ਬੱਚਿਆਂ ਨੂੰ ਡੀਲ ਕਿੱਦਾਂ ਕਰਨਾ ਟੈਕਨੀਕਲ ਸਟੱਡੀ ਜਿਹੜੀ ਹੈ ਨੀ। ਤੇ ਪਰ ਕਿਉਂਕਿ ਸਕੂਲਾਂ ਦੀਆਂ ਇਮਾਰਤਾਂ ਵੱਡੀਆਂ ਨੇ, ਸਕੂਲਾਂ ਦੇ ਵਿੱਚ ਵਰਦੀ ਦੇ ਨੋਰਮਸ ਨੇ, ਤੇ ਸਕੂਲਾਂ ਨੇ ਇਹ ਲਿਖ ਕੇ ਲਾਇਆ ਕਿ ਅਸੀਂ CBSE ਨਾਲ ਅਫੀਲੇਟਡ ਹਾਂ, ਜਿਹੜਾ ਇਹ ਪੇਰੈਂਟਸ ਦੇ ਵਿੱਚ ਵੀ ਇੱਕ ਹੋੜ ਲੱਗ ਗਈ ਨਾ। ਇਹ ਵੀ ਜਿਹੜੀ ਸੀ ਇਸ ਪਾਸੇ ਇਹਨਾਂ ਨੂੰ ਵੱਧ ਉਤਸ਼ਾਹਿਤ ਕੀਤਾ, ਵੱਧ ਫੀਸਾਂ ਲੈਣ ਲਈ ਉਤਸ਼ਾਹਿਤ ਕੀਤਾ। ਹੁਣ ਦੇਖੋ ਇਹ ਇਕੱਲਾ ਫੀਸਾਂ ਨਾਲ ਗੱਲ ਨੀ ਜੁੜੀ, ਯੂਨੀਫਾਰਮ ਹੈ, ਕਿਤਾਬਾਂ ਵੀ ਇਹ ਦੱਸਦੇ ਆ ਕਿ ਕਿੱਥੋਂ ਲੈਣੀਆਂ ਨੇ, ਕਿਹੜੀ ਦੁਕਾਨ ਤੋਂ ਕਿਤਾਬਾਂ ਲੈਣੀਆਂ ਨੇ, ਕਿਹੜੀ ਕਿਸ ਤਰੀਕੇ ਨਾਲ ਕਰਨੀਆਂ ਨੇ। ਤੇ ਚਲੋ ਹੁਣ ਜਦੋਂ ਇਹ ਘਟਨਾ ਤੋਂ ਬਾਅਦ ਹੁਣ CM ਨੂੰ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਹੈ ਇਹ ਗੱਲ ਕਹਿਣੀ ਪਈ ਕਿ ਮਨਮਰਜ਼ੀ ਨਾਲ ਹੁਣ ਉਹ ਫੀਸ ਨਹੀਂ ਵਧਾ ਸਕਣਗੇ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਜਿਹੜੀ ਗੱਲ ਇਕੱਲੀ ਟਿਊਸ਼ਨ ਫੀਸ ਦੀ ਨਹੀਂ, ਬਾਕੀ ਜਿਹੜੇ ਹੋਰ ਮਲਗਾਮੇਸ਼ਨ ਜਿਹੜੇ ਫੰਡ ਨੇ ਜਾਂ ਉਹ ਵੀ ਨਹੀਂ ਵਧਾ ਸਕਣਗੇ। ਇਹ ਨਹੀਂ ਕਿ ਉਹ ਟਿਊਸ਼ਨ ਫੀਸ ਤਾਂ ਕਹਿ ਦੇਣ ਕਿ ਅਸੀਂ ਨਹੀਂ ਵਧਾਉਂਦੇ, ਬਾਕੀ ਅਸੀਂ ਆ ਬਿਲਡਿੰਗ ਫੰਡ ਵਧਾ ਤਾ, ਅਸੀਂ PTA ਫੰਡ ਵਧਾ ਤਾ, ਇਹਦੇ ਤੇ ਕਿਹੜਾ ਕੋਈ ਸਰਕਾਰ ਦਾ ਕੋਈ ਏਦਾਂ ਦਾ ਡੰਡਾ ਹੈ ਜਾਂ ਕੋਈ ਕੁੰਡਾ ਹੈਗਾ। ਤੇ ਹੁਣ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜਾ ਹੈ ਕਿਸੇ ਕਿਸਮ ਦੀ ਵੀ ਜਿਹੜੇ ਕੋਈ ਵੀ ਏਦਾਂ ਦੀਆਂ ਫੀਸ ਨੇ ਜਾਂ ਫੀਸ ਦੇ ਨਾਲ ਕੋਈ ਹੋਰ ਅਲਾਉਂਸ ਨੇ ਤੇ ਉਹ ਜਿਹੜੇ ਆ ਉਹ ਨਹੀਂ ਵਧਾ ਸਕਣਗੇ। ਚਲੋ ਇਹਦੇ ਨਾਲ ਇੱਕ ਥੋੜਾ ਜਿਹਾ ਜਿਹੜੇ ਨਾ ਸਕੂਲਾਂ ਦੇ ਉੱਤੇ ਇੱਕ ਜਿਹੜੇ ਆਪ ਮੁਹਾਰਾ ਤਰੀਕੇ ਨਾਲ ਪੇਰੈਂਟਸ ਨੂੰ ਜਿਹੜਾ ਲੁੱਟਣ ਵਾਲੀ ਜਿਹੜੀ ਗੱਲ ਸੀ ਉਹਦੇ ਤਾਂ ਥੋੜੀ ਜਿਹੀ ਰੋਕ ਜਿਹੜੀ ਆ ਉਹ ਲੱਗੂਗੀ। ਤੇ ਪਰ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੇ ਸਾਡੇ ਐਜੂਕੇਸ਼ਨ ਸਿਸਟਮ ਚ ਸੁਧਾਰ ਦੀ ਜਿਹੜੀ ਮੰਗ ਕਰਦੀਆਂ ਨੇ। ਕੱਲ ਵੀ ਅਸੀਂ ਜਿਹੜਾ ਉਹ ਡਿਸਕਸ ਕਰ ਰਹੇ ਸੀਗੇ ਕਿ ਜਿਹੜਾ ਇਹ CBSE ਵਾਲਾ ਇੱਕ ਜਿਹੜਾ ਸਾਡਾ ਵੱਡਾ ਫੰਡਾ ਹੈ, ਹਾਲਾਂਕਿ ਕਿਉਂਕਿ ਹੁਣ ਤਾਂ CBSE ਬਹੁਤ ਬਦਨਾਮ ਹੋ ਚੁੱਕੀ ਹੈ ਇਹਨਾਂ ਘਪਲਿਆਂ ਕਰਕੇ ਜਾਂ ਬੇਨੇਮੀਆਂ ਕਰਕੇ, ਤੇ ਪਰ ਲੋਕਾਂ ਚ ਅੱਜ ਵੀ ਇਹ ਦਿਮਾਗ ਚ ਵੀ ਜਿਹੜੇ CBSE ਦਾ ਬੱਚਾ ਪੜ੍ਹਿਆ ਉਹ ਪਤਾ ਨੀ ਸਕੂਲ ਐਜੂਕੇਸ਼ਨ ਬੋਰਡ ਦੇ ਪੜ੍ਹੇ ਨਾਲੋਂ ਵੱਧ ਹੁਸ਼ਿਆਰ ਹੋਏਗਾ। ਹਾਲਾਂਕਿ ਇਹ ਗੱਲ ਨੀ ਹੈ, ਤੇ ਸਾਰੇ ਸਿਲੇਬਸ ਬਰਾਬਰ ਨੇ, ਸਾਰਾ ਕੁਛ ਹੁਣ ਤਾਂ ਨੈਸ਼ਨਲ ਲੈਵਲ ਤੇ ਸਾਰਾ ਕੁਛ ਹੋ ਗਿਆ। ਤੇ ਪਰ ਇਹ ਵੀ ਅਜੇ ਵੀ ਜਿਹੜਾ ਪੇਰੈਂਟਸ ਦੀ ਵੱਧ ਤੋਂ ਵੱਧ ਇਹ ਹੈ ਕੋਸ਼ਿਸ਼। ਕਮਾਲ ਦੀ ਗੱਲ ਤਾਂ ਇਹ ਵੀ ਜਿਹੜੇ ਸਰਕਾਰੀ ਸਕੂਲਾਂ ਦੇ ਜਿਹੜੇ ਟੀਚਰ ਨੇ ਜਿਹੜੇ ਉੱਥੇ ਪੜ੍ਹਾਉਂਦੇ ਨੇ, ਤੇ ਹਾਲਾਂਕਿ ਉਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਬੱਚੇ ਇੱਥੇ ਭਰਤੀ ਹੋਣ, ਕਨਵਿੰਸ ਵੀ ਕਰ ਜਿਹੜੀ ਆ ਉਹ ਕਰਦੇ ਆ, ਤੇ ਪਰ ਉਹ ਆਪਣੇ ਬੱਚੇ ਉਹਨਾਂ ਦੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਆ। ਕਮਾਲ ਦੀ ਗੱਲ ਜਿਹੜੀ ਹੈ ਸਭ ਤੋਂ, ਤੇ ਕਿਸੇ ਵੀ ਬਹੁਤ ਰੇਅਰ ਕੋਈ ਹੋਏਗਾ ਚਾਂਸ ਅਦਰਵਾਈਜ਼ ਕਿਤੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪੜ੍ਹਦੇ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਾਂ ਹੁਣ ਇੱਥੇ ਤੱਕ ਜਿਹੜੀ ਹੈ ਉਹ ਪੋਜੀਸ਼ਨ ਬਣੀ ਹੋਈ ਹੈ ਕਿ ਇੱਥੇ ਜਾਂ ਤਾਂ ਜਿਹੜੀ ਮੈਗਰੈਂਟ ਲੇਬਰ ਹੈ ਬਿਹਾਰ ਤੋਂ ਜਾਂ ਹੋਰ ਮਜ਼ਦੂਰ ਇੱਥੇ ਆ ਕੇ ਕੰਮ ਕਰਦੇ ਨੇ ਤੇ ਉੱਤਰ ਪ੍ਰਦੇਸ਼ ਤੋਂ, ਤੇ ਜਾਂ ਤਾਂ ਉਹ ਇੱਥੇ ਉਹਨਾਂ ਦੇ ਬੱਚੇ ਜਿਹੜੇ ਹੈਗੇ ਆ ਉਹ ਪੜ੍ਹਦੇ ਆ, ਤੇ ਜਾਂ ਫਿਰ ਪਿੰਡਾਂ ਦੇ ਵਿੱਚ ਕੋਈ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਹੈ ਅਫੋਰਡ ਹੀ ਨਹੀਂ ਕਰ ਸਕਦੇ ਕਿਸੇ ਤਰੀਕੇ ਨਾਲ, ਉਹਨਾਂ ਦੇ ਬੱਚੇ ਪੜ੍ਹਦੇ ਆ। ਹਾਲਾਂਕਿ ਸਰਕਾਰੀ ਸਕੂਲਾਂ ਦੇ ਵਿੱਚ ਹੋਰ ਸਹੂਲਤਾਂ ਬੜੀਆਂ ਨੇ ਜਿਵੇਂ ਮਿਡ ਡੇ ਮੀਲ ਦਾ ਜਾਂ ਹੋਰ ਏਦਾਂ ਦਾ ਚੱਕਰ ਹੈ, ਤੇ ਇਹ ਸਾਰਾ ਕੁਛ ਦੇ ਬਾਵਜੂਦ ਵੀ ਜਿਹੜੇ ਹੈ ਉਧਰ ਨੂੰ ਜਿਹੜਾ ਹੈਗਾ ਇਹ ਰੁਝਾਨ ਬਣਿਆ ਹੋਇਆ। ਤੇ ਉਹ ਇਹ ਵੀ ਜਿਹੜਾ ਪ੍ਰਾਈਵੇਟ ਸਕੂਲ ਜਿਹਨੇ ਇੱਕ ਵਾਰੀ ਬਣਾ ਲਿਆ ਅਗਲੀ ਵਾਰੀ ਉਹਨੇ ਇੱਕ ਬ੍ਰਾਂਚ ਉਹਦੀ ਹੋਰ ਖੋਲ ਲੈਣੀ ਹੈ ਹੌਲੀ ਹੌਲੀ ਵਧਾ ਕੇ। ਕਈ ਸਕੂਲ ਤਾਂ ਏਦਾਂ ਹੁੰਦੇ ਆ ਜਿਹਨਾਂ ਜਿਹੜੇ ਬਾਅਦ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਬਣ ਗਏ, ਉਹਨਾਂ ਨੇ ਆਪਣਾ ਇੰਨਾ ਜਿਹੜਾ ਹੈਗਾ ਉੱਥੋਂ ਕਮਾਈ ਕਰ ਲਈ ਹੈ। ਹੁਣ ਅਸੀਂ ਹਿਸਾਬ ਲਾ ਸਕਦੇ ਹਾਂ ਕਿ ਉਹ ਜਿਹੜਾ ਸਾਰੀ ਕਮਾਈ ਕਿੱਥੋਂ ਕੀਤੀ, ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੀਆਂ ਜੇਬਾਂ ਤੇ ਉਹਦਾ ਬੋਝ ਆ ਸਾਰਾ, ਤੇ ਇੰਨੀ ਇੰਨੀਆਂ ਜ਼ਮੀਨਾਂ ਵੱਡੀਆਂ ਖਰੀਦ ਕੇ ਫਿਰ ਉੱਥੇ ਵੱਡੀਆਂ ਵੱਡੀਆਂ ਹੋਰ ਇਮਾਰਤਾਂ ਦੀ ਜਿਹੜੀ ਉਸਾਰੀ ਕਰ ਲਈ ਹੈ। ਸੋ ਇਹਦਾ ਜਿਹੜਾ ਸੀ ਇਹਦੇ ਤੇ ਚੈੱਕ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ। ਇਹਦੇ ਨਾਲ ਐਜੂਕੇਸ਼ਨ ਸਿਸਟਮ ਸੁਧਰੇਗਾ ਤਾਂ ਥੋੜ੍ਹਾ ਵਿੱਦਿਆ ਦੇ ਵਿੱਚ ਵੀ ਸੁਧਾਰ ਆਏਗਾ।
0: ਬਿਲਕੁਲ, ਇਸ ਮੁੱਦੇ ਦੇ ਉੱਤੇ ਉੱਦਾਂ ਦਾ ਬੰਦਾ ਦੁਖੀ ਹਰ ਕੋਈ ਆ, ਗੱਲ ਹਰ ਕੋਈ ਕਰਨਾ ਚਾਹੁੰਦਾ, ਪਰ ਇਹ ਆ ਵੀ ਅੱਗੇ ਕਿਸੇ ਦੀ ਵੀ ਕੋਈ ਸੁਣਵਾਈ ਨਹੀਂ ਹੈ, ਅਤੇ ਜਦੋਂ ਖਬਰਾਂ ਦੇ ਵਿੱਚ ਇੱਦਾਂ ਦਾ ਕੁਛ ਸੁਣਨ ਨੂੰ ਮਿਲਦਾ ਇੱਕ ਰਾਹਤ ਜ਼ਰੂਰ ਮਹਿਸੂਸ ਕਰਦੇ ਆ ਲੋਕ, ਕਿਉਂਕਿ ਇੱਕ ਚੀਜ਼ ਤਾਂ ਪੱਕੀ ਹੈ ਕਿ ਹੁਣ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਘਰ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਹੀ ਨਿਆਣੇ ਪੜ੍ਹਾਉਣੇ ਆ। ਉਸ ਪਾਸਿਓਂ ਸ਼ਾਇਦ ਹੁਣ ਆਪਾਂ ਵੇਖੀ ਤਾਂ ਸਾਰਿਆਂ ਦੀ ਸੂਈ ਹਟ ਗਈ ਹੈ ਕਿ ਹੁਣ ਆਪਾਂ ਸਰਕਾਰੀ ਨੂੰ ਵੀ ਕਿਤੇ ਨਾ ਕਿਤੇ ਠੀਕ ਕਰਨਾ, ਹਾਲਾਂਕਿ ਖੁਦ ਆਪ ਭਾਵੇਂ ਪੁਰਾਣੇ ਸਮਿਆਂ ਦੇ ਵਿੱਚ ਉਹ ਇੱਧਰ ਹੀ ਪੜ੍ਹੇ ਹੋਣ। ਇੱਧਰ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਤਾਂ ਹੁਣ ਇਸ ਟਾਈਮ ਦੇ ਉੱਤੇ ਰੰਗ ਜਿਹੜੇ ਆ ਆਪਾਂ ਇਹ ਕਹਾਂਗੇ ਕਿ ਦੂਸਰੀਆਂ ਜੋ ਸਟੇਟ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਜਾਂ ਹੋਰ ਥਾਵਾਂ ਤੋਂ ਹੁੰਦੇ ਹੋਏ ਹੁਣ ਤ੍ਰਿਣਮੂਲ ਕਾਂਗਰਸ ਦੇ ਵਿੱਚ ਵੀ ਜਿਹੜਾ ਇਹ ਦੁਫਾੜ ਵੇਖਣ ਨੂੰ ਮਿਲਿਆ। ਹਾਲ ਹੀ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਈ ਹੈ, ਸੋ ਉਹ ਇੱਕ ਪੈਤੜਾ ਜਾਂ ਉਹ ਫਿਰ ਰੰਗ ਉਹ ਫਿਰ ਇੱਕ ਵਿਉਂਤਬੰਦੀ ਉਹ ਆਪਾਂ ਕਹਿ ਲਈਏ ਵੀ ਇੱਥੇ ਵੀ ਉਹ ਫਾਰਮੂਲਾ ਚੱਲ ਗਿਆ।
1: ਨਹੀਂ ਦੇਖੋ ਇਹ ਗੱਲ ਤਾਂ ਇੱਕ ਬੜੀ ਸਾਫ਼ ਹੈ। ਇੱਕ ਤਾਂ ਇਹਦੇ ਚ ਇਹ ਹੈ ਕਿ ਜਦੋਂ ਇਹ ਇਲੈਕਸ਼ਨ ਹੋ ਹੀ ਰਹੀ ਸੀ ਤੇ ਉਦੋਂ ਵੀ ਜਿਹੜੀ ਸੀ ਇਹ ਵਿੱਚ ਵਿੱਚ ਕਿਤੇ ਕਿਤੇ ਇਹ ਗੱਲ ਚੱਲ ਰਹੀ ਸੀ ਕਿ ਇਸ ਤਰ੍ਹਾਂ ਦੀ ਜਿਹੜੀ ਇੱਥੇ ਵੀ ਢੰਗ ਤਰੀਕਾ ਜਿਹੜਾ ਉਹ ਬੀਜੇਪੀ ਚ ਵਰਤ ਸਕਦੇ। ਚਲੋ ਉਹ ਤਾਂ ਇਹ ਹੈ ਕਿ ਬੀਜੇਪੀ ਨੂੰ ਇੱਥੇ ਸਪਸ਼ਟ ਬਹੁਮਤ ਮਿਲ ਗਿਆ, ਚੰਗੀਆਂ ਸੀਟਾਂ ਮਿਲ ਗਈਆਂ ਤੇ ਉਹਦੇ ਕੋਲੇ ਤ੍ਰਿਣਮੂਲ ਕਾਂਗਰਸ ਕੋਲੇ ਜਿਹੜੀਆਂ ਸੀਟਾਂ ਉਹ ਘੱਟ ਰਹਿ ਗਈਆਂ ਤੇ ਸਪਸ਼ਟ ਬਹੁਮਤ ਮਿਲ ਕੇ ਕੋਈ ਪਰੇਸ਼ਾਨੀ ਜਿਹੜੀ ਨਹੀਂ ਹੋਈ ਪਹਿਲਾਂ, ਕਿਉਂਕਿ ਇਹ ਵੀ ਗੱਲ ਅੰਦਰ ਖਾਤੇ ਕਿਤੇ ਚੱਲ ਰਹੀ ਸੀ ਵੀ ਜੇ ਦੁਬਾਰਾ ਤ੍ਰਿਣਮੂਲ ਕਾਂਗਰਸ ਕਿਤੇ ਮਾਰਜਨ ਜਿਹੜਾ ਹੈਗਾ ਇਹਦੇ ਨਾਲ ਮੈਜੋਰਿਟੀ ਦੇ ਨਾਲ ਥੋੜੀ ਮੈਜੋਰਿਟੀ ਦੇ ਨਾਲ ਜਾਂ ਦੋ ਚਾਰ ਸੀਟਾਂ ਦੇ ਨਾਲ ਸਰਕਾਰ ਬਣਾ ਵੀ ਜਾਂਦੀ ਹੈ ਤਾਂ ਵੀ ਜਿਹੜੀ ਇਹ ਨੌਬਤ ਇੱਥੇ ਆ ਸਕਦੀ ਹੈ, ਜਿਵੇਂ ਮਹਾਰਾਸ਼ਟਰ ਚ ਹੋਇਆ, ਇਸ ਤੋਂ ਪਹਿਲਾਂ ਕਰਨਾਟਕਾ ਦੇ ਵਿੱਚ ਵੀ ਏਦਾਂ ਹੋਇਆ ਸੀ, ਬਿਹਾਰ ਦੇ ਵਿੱਚ ਵੀ ਹੋਇਆ ਤੇ ਪਰ ਉਹਦੇ ਬਾਵਜੂਦ ਹੁਣ ਵਿਰੋਧੀ ਧਿਰ ਚ ਬੈਠਣ ਦੇ ਮਾਮਲੇ ਨੂੰ ਲੈ ਕੇ ਜਿਹੜਾ ਸੀ ਇਹ ਸਾਰਾ ਜਿਹੜਾ ਇਹ ਗੱਲ ਜਿਹੜੀ ਚੱਲ ਪਈ। ਬਕਾਇਦਾ ਤ੍ਰਿਣਮੂਲ ਕਾਂਗਰਸ ਦੀ ਮੀਟਿੰਗ ਹੋਈ, ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ ਜਿਹੜੇ ਹੈਗੇ ਕੌਣ ਹੋਏਗਾ ਵਿਰੋਧੀ ਧਿਰ ਦਾ ਨੇਤਾ, ਤੇ ਸਪੀਕਰ ਨੇ ਜਿਹੜਾ ਸੀ ਉਹ ਲੈਟਰ ਹੀ ਨਹੀਂ ਲਿਆ, ਸਪੀਕਰ ਨੇ ਟਾਈਮ ਹੀ ਨਹੀਂ ਦਿੱਤਾ ਮਿਲਣ ਦਾ, ਹਾਲਾਂਕਿ ਕਿਉਂਕਿ ਸਪੀਕਰ ਦਾ ਇਹ ਪ੍ਰੈਰੋਗੇਟਿਵ ਹੈ ਕਿ ਉਹੀ ਜਿਹੜਾ ਮੋਹਰ ਲਾਉਂਦਾ ਕਿ ਵਿਰੋਧੀ ਧਿਰ ਦਾ ਨੇਤਾ ਆਹ ਹੋਏਗਾ ਜਦੋਂ ਵਿਧਾਇਕ ਦਲ ਦੇ ਵਿੱਚ ਚੁਣਿਆ ਗਿਆ, ਤੇ ਇਨ ਬਿਟਵੀਨ ਜਿਹੜਾ ਸਾਰਾ ਕੁਛ ਇਹ ਸ਼ੁਰੂ ਹੋ ਗਿਆ ਜਿਹਦੇ ਤੇ ਖਾਸ ਕਰਕੇ ਬੀਜੇਪੀ ਵੱਲੋਂ ਇਹ ਆਇਆ ਕਿ ਦੇਖੋ ਜੀ ਜਿਹੜੀ ਚਿੱਠੀ ਭੇਜੀ ਗਈ ਆ ਉਹਦੇ ਤੇ ਜਾਅਲੀ ਸਾਈਨ ਨੇ, ਉਹਦੇ ਤੇ ਕੁਛ MLA ਦੇ ਏਦਾਂ ਦੇ ਸਾਈਨ ਕੈਪੀਟਲ ਲੈਟਰ ਚ ਨੇ ਏਦਾਂ ਦੇ ਨੇ, ਤੇ ਉੱਥੋਂ ਲੱਗਦਾ ਸੀ ਕਿ ਗੱਲ ਕੋਈ ਅੰਦਰ ਖਾਤੇ ਜਿਹੜੀ ਅੰਦਰੋਂ ਅੰਦਰੀ ਇਹ ਸ਼ੁਰੂ ਹੋ ਗਈ ਆ, ਹਾਲਾਂਕਿ ਪਹਿਲਾਂ ਕਦੇ ਏਦਾਂ ਹੁੰਦੇ ਹੀ ਨੀ, ਪਾਰਟੀ ਪਹਿਲਾਂ ਹੀ ਸੱਤਾ ਦੇ ਵਿੱਚ ਹੈ, ਉਹਨੇ ਤ੍ਰਿਣਮੂਲ ਕਾਂਗਰਸ ਤੋਂ ਕੀ ਲੈਣਾ, ਵਿਰੋਧੀ ਧਿਰ ਚ ਬੈਠੇ ਹੋ 80 ਬੰਦੇ ਹੋਰ ਜਿਹੜੇ ਬੈਠੇ ਰਹਿਣਗੇ ਕੀ ਫਰਕ ਪੈਂਦਾ ਉਹਨਾਂ ਦਾ ਨੇਤਾ ਕੋਈ ਵੀ ਹੋਵੇ, ਪਰ ਮੇਰਾ ਖਿਆਲ ਹੈ ਕਿ ਬੀਜੇਪੀ ਇਹ ਚਾਹੁੰਦੀ ਹੈ ਕਿ ਇੱਥੇ ਹੁਣ ਪੱਕੇ ਤੌਰ ਤੇ ਕੋਈ ਏਦਾਂ ਦਾ ਅਰੇਂਜਮੈਂਟ ਕਰ ਲਿਆ ਜਾਵੇ ਕਿ ਤ੍ਰਿਣਮੂਲ ਕਾਂਗਰਸ ਨੂੰ ਵੀ ਜਿਵੇਂ ਉੱਥੇ ਸ਼ਿਵ ਸੈਨਾ ਨਾਲ ਹੋਇਆ ਜਿਹੜਾ ਮਹਾਰਾਸ਼ਟਰ ਦੇ ਵਿੱਚ, ਜਾਂ NCP ਨਾਲ ਈਵਨ ਜਿਹੜੀ ਨੈਸ਼ਨਲਿਸਟ ਕਾਂਗਰਸ ਪਾਰਟੀ ਉਹ ਵੀ ਦੁਫਾੜ ਹੋ ਗਈ ਸੀ, ਤੇ ਇੱਥੇ ਵੀ ਕੋਈ ਇਸ ਤਰ੍ਹਾਂ ਦਾ ਬੀਜ ਇੱਕ ਵਾਰੀ ਬੀਜ ਦਿੱਤਾ ਜਾਵੇ ਤਾਂ ਕਿ ਕੋਈ ਸਰਕਾਰ ਜਿਹੜੀ ਦੁਬਾਰਾ ਬੀਜੇਪੀ ਦੇ ਖਿਲਾਫ ਏਦਾਂ ਕੋਈ ਪਾਰਟੀ ਇਕੱਠੇ ਹੋ ਕੇ ਜਾਂ ਕੰਸੋਲੀਡੇਟਡ ਤਰੀਕੇ ਦੇ ਨਾਲ ਖੜੀ ਨਾ ਹੋ ਸਕੇ। ਸੋ ਉਹਦੇ ਚੋਂ ਸਾਰੀ ਗੱਲ ਜਿਹੜੀ ਆ ਉਹ ਨਿਕਲੀ ਆ, ਕਿਉਂਕਿ ਇੰਨੇ ਦਿਨ ਰੇੜਕਾ ਪੈਂਦਾ ਰਿਹਾ, ਵਿਰੋਧੀ ਧਿਰ ਦਾ ਨੇਤਾ ਐਲਾਨਿਆ ਨਹੀਂ ਗਿਆ, ਦੂਜੇ ਪਾਸੇ ਤਿਆਰੀਆਂ ਸ਼ੁਰੂ ਹੋ ਗਈਆਂ, ਤੇ ਫਿਰ ਹੁਣ ਦੂਜੇ ਪਾਸੇ ਜਿਹੜੇ ਵਿਧਾਇਕ ਉਹ 53 ਹੋ ਗਏ, ਤੇ ਹੁਣ ਉਹਨਾਂ ਨੇ ਆਪਣਾ ਜਦੋਂ ਨੇਤਾ ਚੁਣ ਕੇ ਚਿੱਠੀ ਦੇਤੀ, ਝੱਟ ਜਿਹੜਾ ਹੈਗਾ ਸਪੀਕਰ ਨੇ ਉਹਨੂੰ ਮਾਨਤਾ ਵੀ ਦੇਤੀ ਤੇ ਵਿਰੋਧੀ ਧਿਰ ਦੇ ਨੇਤਾ ਨੂੰ ਵੀ ਮਾਨਤਾ ਦੇਤੀ, ਤੇ ਸੋ ਇੱਥੋਂ ਹੁਣ ਜਿਹੜੀ ਇੱਕ ਇਹਦੇ ਚ ਇੱਕ ਸਿੱਧੀ ਗੱਲ ਹੋ ਗਈ ਕਿ ਇੱਕ ਜਿਵੇਂ ਆਪਾਂ ਕਹਿੰਦੇ ਨਾ ਕਿ ਇੱਕ ਵਰਟੀਕਲ ਜਿਹੜੀ ਮਤਲਬ ਕਿ ਸਿੱਧੀ ਜਿਹੜਾ ਦੁਫਾੜ ਹੋਣ ਵਾਲੀ ਜਿਹੜੀ ਗੱਲ ਹੈ ਕਿ ਸਪਲਿਟ ਜਿਹੜੀ ਵਰਟੀਕਲ ਸਪਲਿਟ ਹੋ ਗਈ ਹੈ, ਤੇ ਉਸ ਤਰ੍ਹਾਂ ਹੁਣ ਤ੍ਰਿਣਮੂਲ ਕਾਂਗਰਸ ਦੇ ਵਿੱਚ ਹੋ ਗਈ ਹੈ। ਮੇਰਾ ਖਿਆਲ ਹੈ ਬੜਾ ਇਹਨੂੰ ਸੰਭਾਲਣ ਤੇ ਟਾਈਮ ਲੱਗੇਗਾ, ਤੇ ਜਾਂ ਹਾਲਾਂਕਿ ਜਿਹੜੇ ਮਮਤਾ ਬੈਨਰਜੀ ਨੇ ਉਹ ਬੜੇ ਸੁਲਝੇ ਹੋਏ ਲੀਡਰ ਨੇ, ਐਸੀ ਗੱਲ ਤਾਂ ਨਹੀਂ ਹੈ ਉਹ, ਕਿਉਂਕਿ ਖੁਦ ਆਪ ਵੀ ਕਿਸੇ ਹੋਏ ਕਾਂਗਰਸ ਦੇ ਲੀਡਰ ਰਹੇ ਨੇ, ਤੇ ਜਦੋਂ ਉਹਨਾਂ ਨੇ ਪਾਰਟੀ ਬਣਾਈ ਉਹ ਬੰਗਾਲ ਦੇ ਲੋਕਾਂ ਦੀਆਂ ਆਸਾਂ ਮੰਗਾਂ ਨੂੰ ਦੇਖਦੇ ਆ ਪਾਰਟੀ ਬਣਾਈ ਤੇ ਕਾਮਯਾਬ ਵੀ ਰਹੇ, ਤੇ ਹੁਣ ਇਹਨਾਂ ਨੇ ਚਲਾਕੀ ਦੇ ਨਾਲ ਮਮਤਾ ਬੈਨਰਜੀ ਨੂੰ ਉਹਦੇ ਚ ਸਰਪ੍ਰਸਤ ਨਹੀਂ ਸਲਾਹਕਾਰ ਰੱਖ ਲਿਆ ਮੁੱਖ ਸਲਾਹਕਾਰ ਦੇ ਤੌਰ ਤੇ, ਤੇ ਤਾਂ ਕਿ ਇਹ ਵੀ ਨਾ ਲੱਗੇ ਕਿ ਮਮਤਾ ਬੈਨਰਜੀ ਨੂੰ ਕਿ ਮੇਰੀ ਡਿਸਰਿਸਪੈਕਟ ਹੋਈ ਹੈ ਜਾਂ ਇੱਦਾਂ ਦੀ ਗੱਲ। ਸੋ ਹੁਣ ਅੱਗੋਂ ਇਹ ਗੱਲ ਕਿੱਧਰ ਤੁਰਦੀ ਹੈ ਕਿ ਜਿੱਦਾਂ ਮਮਤਾ ਬੈਨਰਜੀ ਦੇ ਉੱਪਰ ਇਹ ਵੀ ਲਾਇਆ ਜਾ ਰਿਹਾ ਬੀਜੇਪੀ ਵਾਲਿਆਂ ਤੋਂ ਸੌਖਾ ਹੀ ਹੈ ਕਹਿਣਾ ਪਰਿਵਾਰਵਾਦ ਵਾਲੀ ਗੱਲ, ਕਿਉਂਕਿ ਅਭਿਸ਼ੇਕ ਬੈਨਰਜੀ ਨੂੰ ਅੱਗੇ ਲਾਉਣਾ ਚਾਹੁੰਦੇ ਜਿਹੜਾ ਉਹਨਾਂ ਦਾ ਭਤੀਜਾ ਤੇ ਸੋ ਇਹ ਸਿਰਫ ਇਸ ਕਰਕੇ ਨੀ ਕਿ ਉਹਨਾਂ ਦਾ ਭਤੀਜਾ, ਕਿਉਂਕਿ ਅਭਿਸ਼ੇਕ ਬੈਨਰਜੀ ਦਾ ਕੰਮ ਬਹੁਤ ਹੈਗਾ ਤੇ ਉਹਨਾਂ ਦਾ ਪੋਲੀਟੀਕਲੀ ਉਹਨਾਂ ਦੀ ਜੇ ਆਪਾਂ ਦੇਖਦੇ ਹਾਂ ਕਿ ਬੰਗਾਲ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਕੀਤਾ ਨੈਸ਼ਨਲ ਲੈਵਲ ਤੇ ਵੀ, ਜਦੋਂ ਉਹ ਕਿਸੇ ਜਿਹੜੇ ਹੈਗੇ ਕੋਈ ਸਟੇਟਮੈਂਟ ਦੇਣੀ ਹੈ ਕਿਸੇ ਮੁੱਦੇ ਤੇ ਜਾਂ ਕਿਸੇ ਪੋਲਿਸੀ ਦੇ ਲੈ ਕੇ ਨੈਸ਼ਨਲ ਲੈਵਲ ਤੇ, ਉੱਥੇ ਬਹੁਤ ਸਮਝਦਾਰੀ ਨਾਲ ਉਹ ਜਿਹੜਾ ਬਿਆਨ ਦਿੰਦੇ, ਪਰ ਉਹਦੇ ਬਾਵਜੂਦ ਵੀ ਜਿਹੜਾ ਸੀ ਉਹ ਇਸ ਪਾਸੇ ਨੂੰ ਗੱਲ ਤੁਰ ਪਈ ਹੈ ਉੱਥੇ। ਤੇ ਹੁਣ ਇਹਦੇ ਚ ਕਿਉਂਕਿ ਹੁਣ ਚਲੋ 5 ਸਾਲ ਤਾਂ ਬੀਜੇਪੀ ਦੀ ਉੱਥੇ ਸਰਕਾਰ ਰਹਿਣੀ ਹੈ, ਹੁਣ ਉਦੋਂ ਬਾਅਦ ਨਵੇਂ ਸਿਰੋਂ ਉੱਥੇ ਕਿਵੇਂ ਗੱਲ ਚੱਲਣੀ ਹੈ, ਕੀ ਚੱਲਣਾ ਹੈ, ਤੇ ਉਹ ਹੁਣ ਇੱਕ ਜਿਹੜੀ ਹੈ ਇੱਕ ਵੱਡੀ ਗੱਲ ਹੋਏਗੀ ਜਦੋਂ ਸਪਲਿਟ ਹੋਗੀ, ਕਿਉਂਕਿ ਕਾਂਗਰਸ ਕਿਹਦੇ ਨਾਲ ਹੋਏਗੀ ਤੇ ਦੂਜੇ ਖੱਬੇ ਪੱਖੀ ਪਾਰਟੀਆਂ ਦਾ ਕੀ ਰੋਲ ਹੋਏਗਾ, ਇਹ ਪੱਛਮੀ ਬੰਗਾਲ ਚ ਹੋਰ ਤਰ੍ਹਾਂ ਦੀ ਸਿਚੁਏਸ਼ਨ ਹੋਏਗੀ, ਮਹਾਰਾਸ਼ਟਰ ਵਰਗੀ ਨਹੀਂ ਬਣਨੀ ਉੱਥੇ।
0: ਸੋ ਇੱਧਰ ਜੀ ਇਸ ਸਭ ਕੁਛ ਨੂੰ ਆਪਾਂ ਸਮ ਅਪ ਕਰਕੇ ਵੇਖੀਏ, ਪੰਜਾਬ ਵੱਲ ਲੈ ਕੇ ਆਈਏ, ਤੇ ਸਮੇਂ ਜਿਹੜਾ ਰੌਲਾ ਰੱਪਾ ਪੈ ਰਿਹਾ ਵਾ ਜ਼ਿਆਦਾਤਰ ਅਕਾਲੀ ਦਲ ਤੇ, ਫਿਰ ਦੁਬਾਰਾ ਤੋਂ ਭਾਜਪਾ ਇੱਕ ਹੋ ਸਕਦੇ ਨੇ, ਕੀ ਇਹ ਸਾਰੀਆਂ ਚੀਜ਼ਾਂ ਅਕਾਲੀ ਦਲ ਦੇ ਧਿਆਨ 'ਚ ਨਹੀਂ ਹੋਣਗੀਆਂ, ਜਾਂ ਫਿਰ ਇਹਨਾਂ ਨੂੰ ਇਹ ਲੱਗ ਰਿਹਾ ਹੋਊਗਾ ਕਿ ਇੱਥੇ ਨਹੀਂ, ਡਿਫਰੈਂਟ ਤਰੀਕੇ ਦੇ ਨਾਲ ਮਾਹੌਲ ਚੱਲੂਗਾ, ਇੱਕ ਜਿਹੜਾ ਪੈਤੜਾ ਇੱਕ ਜਿਹੜਾ ਫਾਰਮੂਲਾ ਵਾ ਉਹ ਥਰੂ ਆਊਟ ਇੱਕੋ ਹੀ ਚੱਲਦਾ ਆ ਰਿਹਾ।
1: ਨਹੀਂ ਦੇਖੋ ਅਕਾਲੀ ਦਲ ਦੇ ਸਾਰਾ ਕੁਛ ਹੈਗਾ ਧਿਆਨ 'ਚ, ਤੇ ਅਕਾਲੀ ਦਲ ਚਾਹੁੰਦਾ ਵੀ ਹੈ ਖਾਸ ਕਰਕੇ ਜਿਹੜਾ ਬਾਦਲ ਦਲ ਹੈ, ਕਿਉਂਕਿ ਹੁਣ ਦੂਜਾ ਗਰੁੱਪ ਤਾਂ ਇੱਕ ਤਰੀਕੇ ਦਾ ਹੌਲੀ ਹੌਲੀ ਹੌਲੀ ਹੌਲੀ ਉਹ ਹੇਠਾਂ ਵੱਲ ਆ ਗਿਆ, ਉਹਦਾ ਗ੍ਰਾਫ ਲੈ ਦੇ ਕੇ ਜਿਹੜੇ ਜੇ ਉਹਦਾ ਜਾਣਾ ਵੀ ਹੈ, ਜਿਹੜੇ ਬਿਲਕੁਲ ਬਾਦਲ ਦੇ ਉਲਟ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਅਕਾਲੀ ਦਲ ਬਾਦਲ ਵਾਲੀ ਜਿਹੜੀ ਜਾਂ ਅਕਾਲੀ ਦਲ ਜਿਹੜੀ ਰਵਾਇਤੀ ਨੀਤੀ ਆ ਉਹਨਾਂ ਨੂੰ ਛੱਡ ਕੇ ਬਾਕੀ ਅੰਮ੍ਰਿਤਪਾਲ ਦੇ ਗਰੁੱਪ ਨਾਲ ਜਾ ਸਕਦੇ, ਉਸ ਪਾਸੇ ਨੂੰ ਤੁਰ ਸਕਦੇ, ਇਹ ਕੋਈ ਵੱਡੀ ਗੱਲ ਨਹੀਂ। ਪਰ ਇਹ ਹੈਗਾ ਕਿ ਈਵਨ ਸੁਖਬੀਰ ਸਿੰਘ ਬਾਦਲ ਵੀ ਅੰਦਰ ਖਾਤੇ ਹੈ ਕਿ ਬੀਜੇਪੀ ਨਾਲ ਕੀਤਾ ਜਾਵੇ, ਪਰ ਅਜੇ ਇਸ ਸਟੇਜ ਤੇ ਨਹੀਂ, ਕਿਉਂਕਿ ਜੇ ਹੁਣ ਉਹ ਕਰਦੇ ਆ ਤਾਂ ਬੀਜੇਪੀ ਸੀਟਾਂ ਬਹੁਤ ਮੰਗਦੀ ਹੈ, ਬੀਜੇਪੀ ਕਹਿੰਦੀ ਹੈ ਕਿ ਅੱਧ ਤੋਂ ਵੱਧ ਸਾਨੂੰ ਦਿੱਤਾ ਜਾਵੇ, ਸਾਨੂੰ ਹੁਣ ਵੱਡੇ ਭਾਈ ਵਾਲਾ ਜਿਹੜਾ ਸੀ ਉਹ ਦਿੱਤਾ ਜਾਵੇ। ਤੇ ਨਾਲ ਗੱਲ ਇਹ ਵੀ ਹੈ ਕਿ ਜੇ ਇਹ ਇਕੱਠੇ ਨਹੀਂ ਹੁੰਦੇ ਅੱਡ ਅੱਡ ਜਿੱਤਦੇ ਤਾਂ ਇਹਨਾਂ ਦਾ ਜਿਵੇਂ ਪਿਛਲੀਆਂ ਚੋਣਾਂ ਦੇ ਵਿੱਚ ਉਦੋਂ ਪਿਛਲੀਆਂ 'ਚ ਹਾਰ ਰਿਹਾ ਜਾਂ ਹੁਣ ਅਸੀਂ ਹਾਲੀਆ ਦੇਖਦੇ ਹਾਂ ਮਿਊਂਸੀਪਲ ਚੋਣਾਂ ਦੇ ਵਿੱਚ ਹਾਰ ਰਿਹਾ, ਫਿਰ ਉਸ ਤਰ੍ਹਾਂ ਦਾ ਹਾਲ ਹੀ ਲਈ ਜਿਹੜਾ ਰਹਿਣਾ। ਇੱਥੇ ਸਿਰਫ ਇਹ ਵੀ ਪ੍ਰਧਾਨ ਬਦਲਣ ਨਾਲ ਜਾਂ ਕੋਈ ਬੰਦੇ ਲਾਉਣ ਦੇ ਨਾਲ ਇੱਦਾਂ ਜਿਹੜੀ ਉਹ ਇਹ ਨਹੀਂ ਕਿ ਇਹਦੇ ਨਾਲ ਕੋਈ ਗੱਲ ਜਿਹੜੀ ਆ ਉਹ ਇਹ ਠੀਕ ਹੋ ਜਾਊਗੀ ਜਾਂ ਸਿੱਧੀ ਹੋ ਜਾਊਗੀ, ਕਿਉਂਕਿ ਖੁਦ ਇਹਦੇ ਨਾਲ ਬੀਜੇਪੀ ਦੇ ਆਪਣੇ ਅੰਦਰ ਇੱਦਾਂ ਦੀ ਗੱਲ ਚੱਲਣੀ ਸ਼ੁਰੂ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਮੈਂ ਤਾਂ ਬੀਜੇਪੀ ਨਾਲ ਹਾਂ ਵੈਸੇ ਤਾਂ, ਤੇ ਮੈਂ ਕਮਿਟਡ ਹਾਂ, ਤੇ ਪਰ ਉਹ ਕਹਿੰਦੇ ਵੀ ਪ੍ਰਧਾਨ ਇਹਨਾਂ ਨੇ ਗਲਤ ਬਣਾਤਾ, ਉਹ ਕਾਮਯਾਬ ਨਹੀਂ ਹੋਣਾ, ਨਾਲ ਗੱਲ ਇਹ ਵੀ ਕਹਿ ਰਹੇ ਆ ਉਹ। ਤੇ ਇਸੇ ਤਰ੍ਹਾਂ ਭਾਵੇਂ ਬੋਲਣ ਨਾ, ਜਿਹੜੇ ਦੂਜੇ ਪੁਰਾਣੇ ਸਟਾਂਚ ਜਿਹੜੇ ਬੀਜੇਪੀ ਲੀਡਰ ਨੇ, ਕਿਉਂਕਿ ਕੇਵਲ ਢਿੱਲੋਂ ਤਾਂ ਆਪ ਕਾਂਗਰਸ ਚੋਂ ਆਏ ਹੋਏ ਨੇ, ਜਿਵੇਂ ਜਾਖੜ ਆਏ ਹੋਏ ਨੇ ਜਾਂ ਕੈਪਟਨ ਆਏ ਹੋਏ ਨੇ, ਪਰ ਜਿਹੜੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਇਸ ਇਲਾਕੇ ਤੋਂ ਜਿਹੜੇ ਹੁਣ ਬੈਠੇ ਹੋਏ ਨੇ ਜਾਂ ਕਦੇ ਥੋੜਾ ਮੋਟਾ ਕਿਸੇ ਫੰਕਸ਼ਨ ਚ ਆ ਗਏ ਜਾਂ ਨਾ ਆ ਗਏ, ਉਹਨਾਂ ਦੇ ਵੀ ਅੰਦਰ ਖਾਤੇ ਤਾਂ ਕਿਤੇ ਗੱਲ ਹੋਣੀ ਹੈ ਕਿ ਸਾਨੂੰ ਅੱਗੇ ਲੱਗਣਾ ਚਾਹੀਦਾ ਹੈ ਜਾਂ ਸਾਨੂੰ ਅੱਗੇ ਲਾਉਣ ਲੱਗਣ ਦਾ ਮੌਕਾ ਦੇਣਾ ਚਾਹੀਦਾ ਜਿਹੜਾ ਨਹੀਂ ਮਿਲਿਆ।
0: ਨਹੀਂ ਮੈਂ ਉਹੀ ਮੇਰੇ ਸਵਾਲ ਦਾ ਮਤਲਬ ਇਹ ਵੀ ਸੀ ਕਿ ਜਿੱਦਾਂ ਬਾਕੀ ਥਾਵਾਂ ਦੇ ਉੱਤੇ ਪਾਰਟੀਆਂ ਨੂੰ ਖਤਮ ਕੀਤਾ ਜਾ ਰਿਹਾ ਵਾ ਲਾਗੇ ਕਰਕੇ ਗੱਲ ਆ ਕੇ, ਜੇ ਨਹੀਂ ਵੀ ਲਾਗੇ ਆਏ ਤੇ ਤਾਂ ਵੀ ਹੋਰ ਹੋਰ ਤਰੀਕਿਆਂ ਦੇ ਨਾਲ, ਇੱਥੇ ਹੁਣ ਕੀ ਅਕਾਲੀ ਦਲ ਦੇ ਚੀਜ਼ਾਂ ਧਿਆਨ 'ਚ ਨਹੀਂ ਹੋਣਗੀਆਂ ਕਿ ਉਹਦੇ ਨਾਲ ਉਹਨਾਂ ਦਾ ਵੀ ਗ੍ਰਾਫ ਥੱਲੇ ਜਾ ਸਕਦਾ, ਉਹਨਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੇ ਦੁਫਾੜ ਪੈ ਸਕਦੇ ਨੇ ਜੋ ਕਿ ਪਏ ਹੀ ਨੇ, ਹੋਰ ਜ਼ਿਆਦਾ ਇਹ ਚੀਜ਼ ਵੱਧ ਜੇ ਪਾਰਟੀ ਜਿੱਥੇ ਸਟੈਂਡ ਹੋਣ ਦੀ ਕੋਸ਼ਿਸ਼ ਕਰ ਰਹੀ ਆ ਉੱਥੇ ਬੀਜੇਪੀ ਆਪਣਾ ਆਧਾਰ ਵਧਾ ਕੇ ਇਹਨਾਂ ਨੂੰ ਹੋਰ ਜ਼ਿਆਦਾ ਹਾਸ਼ੀਏ 'ਤੇ ਲੈ ਜੇ।
1: ਨਹੀਂ ਦੇਖੋ ਬੀਜੇਪੀ ਦਾ ਜਿੰਨਾ ਕੁ ਆਧਾਰ ਵਧਣਾ ਸੀ ਇੱਥੇ ਉਹ ਵੱਧ ਗਿਆ, ਹੁਣ ਇਹਨਾਂ ਚੋਣਾਂ ਚੋਂ ਉਹਨਾਂ ਨੂੰ ਵੀ ਖੁਦ ਨੂੰ ਵੀ ਇਹ ਸਾਹਮਣੇ ਆ ਗਈ ਗੱਲ ਕਿ ਇੱਦਾਂ ਜਿਹੜੀ ਇੱਥੇ ਗੱਲ ਇਹ ਚੱਲ ਨਹੀਂ ਸਕਦੀ। ਇੱਕ ਕਾਰਨ ਤਾਂ ਉਹਦਾ ਇਹ ਹੈ ਕਿ ਪੰਜਾਬ ਦੇ ਨਾਲ ਪਿਛਲੇ ਲਗਾਤਾਰ, ਕਿਉਂਕਿ ਇਦੋਂ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਹੁਣ ਪਿਛਲੇ 4 ਸਾਲ ਤੋਂ ਵੱਧ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ, ਤੇ ਵਿੱਚੋਂ ਜਿਹੜਾ ਸੀ ਉਹ ਕਿਸਾਨ ਅੰਦੋਲਨ ਵੀ ਚੱਲਿਆ, ਤੇ ਪਰ ਇਹ ਪੰਜਾਬ ਨੂੰ ਦਿੱਤਾ ਕੁਛ ਨੀ ਬੀਜੇਪੀ ਨੇ, ਤੇ ਪੰਜਾਬ ਦੇ ਬਹੁਤ ਸਾਰਾ ਪੈਸੇ ਫੰਡ ਰੋਕ ਰੱਖੇ ਨੇ, ਕੋਈ ਵੱਡਾ ਪ੍ਰੋਜੈਕਟ ਨੀ ਜਿਹਦੇ ਤੇ ਕਹਿ ਸਕਣ ਕਿ ਆਹ ਕੇਂਦਰ ਸਰਕਾਰ ਦੀ ਜਿਹੜੀ ਗੱਲ ਹੈ। ਸਿਰਫ ਜਿਹੜੀਆਂ ਲੀਡਰਾਂ ਦੇ ਬਿਆਨ ਦੇਣ ਨਾਲ ਤਾਂ ਕੁਛ ਨੀ ਹੁੰਦਾ ਨਾ ਜੀ, ਭਾਵੇਂ ਤਰੁਣ ਚੁੱਗ ਬਿਆਨ ਦੇ ਦੇਣ, ਭਾਵੇਂ ਕੇਵਲ ਢਿੱਲੋਂ ਦੇ ਦੇਣ, ਭਾਵੇਂ ਜਿਹੜੇ ਜਾਖੜ ਸਾਹਿਬ ਬਿਆਨ ਦੇ ਦੇਣ, ਕੱਲ ਇਹ ਵੀ ਲੋਕਾਂ ਨੂੰ ਤਾਂ ਦਿਸਦਾ ਨਾ ਵੀ ਇੱਥੇ ਕੁਛ ਨੀ ਹੋਇਆ, ਕੁਛ ਨੀ ਕੀਤਾ। ਇਨਫਰਾਸਟ੍ਰਕਚਰ ਜਿਹੜਾ ਸਾਡਾ ਰੂਰਲ ਇਨਫਰਾਸਟ੍ਰਕਚਰ ਦਾ ਫੰਡ ਰੋਕਣ ਕਰਕੇ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ, ਤੇ ਇਹ ਇਹ ਸਾਰੇ ਇਸ਼ੂ ਨੇ। ਤੇ ਹੁਣ ਪੋਲੀਟੀਕਲੀ ਫਿਰ ਉਹ ਕਿੰਨਾ ਕੁ ਜਿਹੜਾ ਸੀ ਅੱਗੇ ਸਰਗਰਮ ਜਿਹੜਾ ਹੋ ਸਕਦੇ ਆ, ਕਿਉਂਕਿ ਪੰਜਾਬ ਦੇ ਵਿੱਚ ਜਿੰਨਾ ਚਿਰ ਜਿਹੜੀ ਪਾਰਟੀ ਪਿੰਡਾਂ 'ਚ ਨਹੀਂ ਜਾਂਦੀ, ਕਿਉਂਕਿ ਇੱਕ ਤਾਂ ਫੈਸਲਾ ਪੇਂਡੂ ਵੋਟ ਨੇ ਕਰਨਾ ਹੁੰਦਾ ਜਿਹੜੀ ਵੱਧ ਪੋਲ ਹੁੰਦੀ ਹੈ, ਤੇ ਉਹ ਉਹਨਾਂ ਚਿਰ ਉਹਦੀ ਗੱਲ ਕਿਤੇ ਪੈਰ ਉਹ ਲੱਗ ਨਹੀਂ ਸਕਦੇ। ਤੇ ਹੁਣ ਅਕਾਲੀ ਦਲ ਦੇ ਵਿੱਚ ਵੀ ਜਿੰਨਾ ਕੁ ਉਹਨਾਂ ਨੇ ਬੰਦੇ ਬੁੰਦੇ ਖਿੱਚਣੇ ਸੀ ਇੱਧਰ ਰਲ ਗਏ, ਤੇ ਜਾਂ ਉਹਨਾਂ ਨੂੰ ਹੁਣ ਜਿਹੜਾ ਇਹ ਲੱਗਦਾ ਹੈ ਕਿ ਜੇ ਇੱਥੇ ਕੋਈ ਗੱਲ ਚੱਲ ਸਕਦੀ ਹੈ ਪੋਲੀਟੀਕਲ, ਤਾਂ ਸੁਖਬੀਰ ਬਾਦਲ ਨਾਲ ਸਮਝੌਤਾ ਹੁੰਦਾ ਤਾਂ ਹੀ ਚੱਲ ਸਕਦੀ ਹੈ। ਹੁਣ ਉਧਰ ਨੂੰ ਉਹ ਕਿੰਨਾ ਕੁ ਹੱਥ ਫੜਾਉਂਦੇ ਆ, ਤੇ ਜਾਂ ਉਹ ਤਾਂ ਹੁਣ ਬਿਲਕੁਲ ਜਦੋਂ ਚੋਣਾਂ ਨੇੜੇ ਆ ਗਈਆਂ ਉਦੋਂ ਇਹ ਜਿਹੜੀ ਪਿਕਚਰ ਉਹ ਕਲੀਅਰ ਹੋਏਗੀ।
0: ਬਿਲਕੁਲ, ਇਹ ਹੁਣ ਸਮਾਂ ਦੱਸੂਗਾ ਕਿ ਕੀ ਬਣਦਾ ਕਿੱਦਾਂ ਬਣਦਾ, ਅਤੇ ਫਿਲਹਾਲ ਲੋਕਾਂ ਨੇ ਇੰਟਰਸਟ ਲੈਣਾ ਜ਼ਰੂਰ ਸ਼ੁਰੂ ਕਰਤਾ ਇਹਨਾਂ ਖਬਰਾਂ ਦੇ ਵਿੱਚ, ਇਹਨਾਂ ਅਪਡੇਟਸ ਦੇ ਵਿੱਚ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ।
1: ਹਾਂਜੀ ਧੰਨਵਾਦ
0: ਜੀ। ਦੋਸਤੋ, ਇਸ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੇ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
3: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
4: ਕੀ ਹੋਇਆ,
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
6: Authorized by the Victorian Government, Melbourne.
7: Sona chahida,
8: bharosa chahida,
7: quality te buyback vi chahida. Chale aao Delhi Jewelers, Stockland Point, Cook Vikhe, jithe buy carat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida, gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042।
9: ਲਾਦੇ ਫਿਰ।
10: ਹਾਂਜੀ ਹਾਂਜੀ ਓਏ, ਹਾਂਜੀ ਹਾਂਜੀ
11: ਹਾਂਜੀ ਰੇਡੀਓ।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
15: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ
16: ਯਾਰ? ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
15: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
17: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲ ਫੀਲਡ। ਕਾਲ 03908-6655 ਔਰ ਵਿਜ਼ਿਟ styleforce.com.au.
8: Kitchen ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮੈਲਟਨ।
9: Listen close what I gotta say, 'cause you know there ain't no other way. Love is the message, eh? Y'all ready? Let's go. Yeah.

0: ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਜੂਨ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਖਬਰਾਂ ਨਿਊਜ਼ ਬੁਲੇਟਿਨ ਲੈ ਕੇ ਹੋਏ ਹਾਜ਼ਰ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਈਰਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਤੋਂ ਰੋਕਣ ਦੇ ਲਈ ਅਮਰੀਕੀ ਪਾਰਲੀਮੈਂਟ ਦੇ ਵਿੱਚ ਦੇ ਹੇਠਲੇ ਸਦਨ, ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਵਾਇਆ। ਇਹ ਪ੍ਰਸਤਾਵ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਪਾਸ ਹੋਇਆ। ਅਜਿਹਾ ਇਸ ਕਰਕੇ ਸੰਭਵ ਹੋ ਸਕਿਆ ਜਦੋਂ 4 ਰਿਪਬਲਿਕਨ ਪਾਰਲੀਮੈਂਟੇਰੀਅਨਸ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇ ਦਿੱਤਾ, ਯਾਨੀ ਕਿ ਟਰੰਪ ਤੋਂ ਉਲਟ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਅਮਰੀਕੀ ਪਾਰਲੀਮੈਂਟ ਦੇ ਵਿੱਚ ਜੰਗ ਨੂੰ ਲੈ ਕੇ ਅਸਹਿਮਤੀ ਦਾ ਅਜਿਹਾ ਜਨਤਕ ਪ੍ਰਦਰਸ਼ਨ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਖਿਲਾਫ਼ ਅਮਰੀਕਾ ਨੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜੰਗ ਸ਼ੁਰੂ ਕੀਤੀ ਸੀ। ਇਹ ਚੌਥੀ ਵਾਰ ਹੈ ਜਦੋਂ ਹਾਊਸ ਨੇ ਟਰੰਪ ਦੀ ਜੰਗ ਨੂੰ ਲੈ ਕੇ ਜਿਹੜੀਆਂ ਤਾਕਤਾਂ ਨੇ ਉਸ ਦੇ ਉੱਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਹਨਾਂ ਸ਼ਕਤੀਆਂ ਦੇ ਨਾਲ ਪਾਰਲੀਮੈਂਟ ਤੋਂ ਪਹਿਲਾਂ ਕਦੇ ਮਨਜ਼ੂਰੀ ਲਈ ਹੀ ਨਹੀਂ ਸੀ। ਹਾਊਸ ਦੇ ਇਸ ਪ੍ਰਸਤਾਵ ਨੂੰ ਹਾਲੇ ਵੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਬੇਸ਼ੱਕ ਇਹ ਪ੍ਰਸਤਾਵ ਸੈਨੇਟ ਦੇ ਵਿੱਚ ਪਾਸ ਹੋ ਵੀ ਜਾਵੇ, ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਈਰਾਨ ਦੇ ਖਿਲਾਫ਼ ਫੌਜੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇਗਾ। ਟਰੰਪ ਇਸ ਪ੍ਰਸਤਾਵ ਦੇ ਉੱਤੇ ਵੀਟੋ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੱਦ ਕਰਨ ਦੇ ਲਈ ਦੋਹਾਂ ਪਾਰਲੀਮੈਂਟੇਰੀਅਨ, ਦੋਹਾਂ ਜਿਹੜੇ ਸਦਨ ਨੇ ਪਾਰਲੀਮੈਂਟ ਦੇ, ਉੱਥੋਂ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਵਿੱਚ 2/3 ਬਹੁਮਤ ਦੀ ਲੋੜ ਪਏਗੀ। ਸੈਨੇਟ ਦੇ ਵਿੱਚ ਸੈਨੇਟ ਨੇ ਮਈ ਮਹੀਨੇ 'ਚ ਇਸੇ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਅੱਗੇ ਵਧਾਇਆ ਸੀ। 7 ਪਿਛਲੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਹ ਪ੍ਰਸਤਾਵ ਹੁਣ ਅੱਗੇ ਵਧਿਆ, ਪਰ ਹਾਲੇ ਵੀ ਪੂਰੇ ਸਦਨ ਦੇ ਵਿੱਚ ਵੋਟਿੰਗ ਹੋਣੀ ਬਾਕੀ ਹੈ। ਉੱਥੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਜ਼ਰਾਈਲ ਅਤੇ ਲੈਬਨਾਨ ਨੇ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਇੱਕ ਸ਼ਰਤ ਇਹ ਹੈ ਕਿ ਹਿਜ਼ਬੁੱਲਾ ਨੂੰ ਆਪਣੇ ਹਮਲੇ ਪੂਰੀ ਤਰ੍ਹਾਂ ਦੇ ਨਾਲ ਰੋਕਣੇ ਹੋਣਗੇ। ਇਹ ਸਹਿਮਤੀ ਅਜਿਹੇ ਸਮੇਂ 'ਚ ਬਣੀ ਹੈ ਜਦੋਂ ਬੁੱਧਵਾਰ ਦੇ ਦਿਨ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਘੱਟੋ ਘੱਟ 9 ਲੋਕ ਮਾਰੇ ਗਏ ਸੀ ਅਤੇ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਉੱਤੇ ਰਾਕੇਟ ਹਮਲੇ ਕੀਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਸੰਬੰਧਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਦੋਹੇ ਸਰਕਾਰਾਂ ਨੂੰ ਤੈਅ ਕਰਨਾ ਹੋਏਗਾ। ਕਿਸੇ ਵੀ ਇੱਕ ਦੇਸ਼ ਜਾਂ ਨਾਨ ਸਟੇਟ ਐਕਟਰ ਦੀ ਤਰਫ ਤੋਂ ਲੈਬਨਾਨ ਦੇ ਭਵਿੱਖ ਨੂੰ ਬੰਧਕ ਬਣਾਉਣ ਨੂੰ ਲੈ ਕੇ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਅਕਸਰ ਇਹ ਕਹਿੰਦਾ ਹੈ ਕਿ ਹਿਜ਼ਬੁੱਲਾ, ਜਿਹੜਾ ਕਿ ਇਜ਼ਰਾਈਲ ਦੇ ਮੁਤਾਬਕ ਇੱਕ ਦਹਿਸ਼ਤਗਰਦੀ ਸੰਗਠਨ ਹੈ, ਪਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਇੱਕ ਸਿਆਸੀ ਜਮਾਤ ਹੈ, ਤਾਂ ਇਜ਼ਰਾਈਲ ਦੇ ਮੁਤਾਬਕ ਹਿਜ਼ਬੁੱਲਾ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਉੱਤੇ ਗੱਲ ਨਹੀਂ ਹੋ ਸਕਦੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਮਲੇ ਹਿਜ਼ਬੁੱਲਾ ਦਾ ਨਾਂ ਲੈ ਕੇ ਹੀ ਇਜ਼ਰਾਈਲ ਦੀ ਤਰਫ ਤੋਂ ਲੈਬਨਾਨ ਦੇ ਉੱਤੇ ਕੀਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਦੱਖਣੀ ਲੈਬਨਾਨ ਦੇ ਵਿੱਚ। ਇਸ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਸ਼ਾਮਲ ਹੈ ਕਿ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਇਲਾਕਿਆਂ ਦੇ ਉੱਤੇ ਕੰਟਰੋਲ ਲੈ ਰੱਖਿਆ, ਉੱਥੋਂ ਇਜ਼ਰਾਈਲ ਤਾਂ ਪਿੱਛੇ ਹਟ ਜਾਏਗਾ ਪਰ ਹਿਜ਼ਬੁੱਲਾ ਦੇ ਲੜਾਕਿਆਂ ਨੂੰ ਵੀ ਹਟਾਉਣਾ ਹੋਏਗਾ। ਇਹ ਇਲਾਕਾ ਲਿਟਾਨੀ ਨਦੀ ਦੀ ਸਰਹੱਦ ਤੋਂ ਲੈ ਕੇ ਉੱਤਰ ਤੱਕ ਫੈਲਿਆ ਹੋਇਆ, ਇਸ ਨੂੰ ਸਾਊਥ ਲਿਟਾਨੀ ਸੈਕਟਰ ਵੀ ਕਹਿ ਲਿਆ ਜਾਂਦਾ ਹੈ। ਦੱਸ ਦਈਏ ਕਿ ਸੀਜ਼ਫਾਇਰ ਦਾ ਸਮਝੌਤਾ ਸੋਮਵਾਰ ਦੇ ਦਿਨ ਹੋਈ ਇੱਕ ਛੋਟੀ ਜਿਹੀ ਸੀਜ਼ਫਾਇਰ ਸਹਿਮਤੀ, ਯਾਨੀ ਕਿ ਬਹੁਤ ਛੋਟਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ, ਸਿਰੇ ਨਹੀਂ ਚੜ੍ਹ ਸਕਿਆ ਸੀ, ਖੈਰ ਉਹ ਵੱਖਰੀ ਗੱਲ ਹੈ। ਪਰ ਲੈਬਨਾਨ ਨੇ ਕਿਹਾ ਸੀ ਕਿ ਇਸ ਸਹਿਮਤੀ ਦੇ ਤਹਿਤ ਇਜ਼ਰਾਈਲ ਬੈਰੂਤ ਦੇ ਉੱਤੇ ਬੰਬਾਰੀ ਨਹੀਂ ਕਰੇਗਾ, ਜਿਸ ਦੇ ਬਦਲੇ ਹਿਜ਼ਬੁੱਲਾ ਇਜ਼ਰਾਈਲ ਦੇ ਉੱਤੇ ਹਮਲਾ ਰੋਕੇਗਾ। ਦੋਹਾਂ ਦੇਸ਼ਾਂ ਨੇ ਹੁਣ 22 ਜੂਨ ਨੂੰ ਦੁਬਾਰਾ ਮੁਲਾਕਾਤ ਕਰਨੀ ਹੈ ਤਾਂ ਕਿ ਇੱਕ ਵਿਆਪਕ ਸਮਝੌਤੇ ਦੇ ਉੱਤੇ ਪਹੁੰਚਿਆ ਜਾ ਸਕੇ। ਹਿਜ਼ਬੁੱਲਾ ਨੇ ਹਾਲੇ ਤੱਕ ਇਸ ਐਲਾਨ ਦੇ ਉੱਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਅਗਲੀ ਖਬਰ ਕਿਊਬਾ ਦੇ ਨਾਲ ਜੁੜੀ ਹੋਈ, ਜਿੱਥੇ ਕਿਊਬਾ ਦੇ ਵਿੱਚ 6 ਜੂਨ ਤੋਂ ਵੀਜ਼ਾ ਅਤੇ ਮਾਸਟਰ ਕਾਰਡ ਦੇ ਜ਼ਰੀਏ ਹੋਣ ਵਾਲੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ। ਕਿਊਬਾ ਸੈਂਟਰਲ ਬੈਂਕ ਨੇ 3 ਜੂਨ ਨੂੰ ਇਹ ਐਲਾਨ ਕੀਤਾ ਸੀ। ਬੈਂਕ ਨੇ ਇਸ ਦੇ ਪਿੱਛੇ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜ਼ਿੰਮੇਦਾਰ ਦੱਸਿਆ। ਦੱਸ ਦਈਏ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿਊਬਾ ਦੇ ਨਾਲ ਆਪਣੇ ਸੰਬੰਧ ਤੋੜ ਲਏ ਨੇ। ਇਸ ਦਰਮਿਆਨ ਕਿਊਬਾ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਲੈਣ ਦੇਣ ਦੀ ਪ੍ਰੋਸੈਸਿੰਗ ਸੰਭਾਲਣ ਵਾਲੇ ਇੱਕ ਵਿਦੇਸ਼ੀ ਪਾਰਟਨਰ ਨੇ ਵੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਨੇ। ਇਸੇ ਦੇ ਚੱਲਦਿਆਂ ਹੋਇਆਂ ਜਿਹੜਾ ਕਿਊਬਾ ਦੀ ਅਰਥ ਵਿਵਸਥਾ ਨੂੰ ਅਮਰੀਕਾ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਿਹਾ। ਅਸਲ 'ਚ ਟਰੰਪ ਪ੍ਰਸ਼ਾਸਨ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ, ਕਿਉਂਕਿ ਕਿਊਬਾ ਦੀ ਸਰਕਾਰ ਟਰੰਪ ਦੇ ਹਰ ਇੱਕ ਗੱਲ ਨੂੰ ਨਹੀਂ ਮੰਨਦੀ। ਇਸੇ ਕਰਕੇ ਕਿਊਬਾ ਦੀ ਟੂਰਿਸਟ ਇੰਡਸਟਰੀ ਪਹਿਲਾਂ ਬਰਬਾਦ ਕੀਤੀ ਗਈ ਅਤੇ ਹੁਣ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਇਤਿਹਾਸਕ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਟਰੰਪ ਦਾ ਦੋਸ਼ ਹੈ ਜਾਂ ਇੰਜ ਕਹਿ ਲਈਏ ਕਿ ਅਮਰੀਕਾ ਇਹ ਕਹਿੰਦਾ ਹੈ ਕਿ ਗੇਸਾ ਦੇ ਵਿੱਚ ਜਿਹੜਾ ਸੈਰ ਸਪਾਟਾ ਹੈ, ਵਿੱਤੀ ਲੈਣ ਦੇਣ ਅਤੇ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਜਿਹੜੇ ਰੈਮਿਟੈਂਸ ਨੇ, ਉਹ ਸਾਰੇ ਲੌਜਿਸਟਿਕਸ ਜਿਹੜੇ ਵੀ ਦੇਸ਼ ਕਿਊਬਾ ਦੇ ਨਾਲ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜੇਕਰ ਉਹ ਕਿਊਬਾ ਦੇ ਨਾਲ ਇਸ ਕਿਸਮ ਦੇ ਸੰਬੰਧ ਜਾਰੀ ਰੱਖਦੇ ਨੇ। ਤਾਂ ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਦਿੱਲੀ ਤੋਂ, ਜਿੱਥੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਫਲੋਰਿਸ਼ ਸਟੇ B&B ਨਾਮ ਦੇ ਇੱਕ ਹੋਟਲ 'ਚ ਅੱਗ ਲੱਗਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਲਵੀਆ ਨਗਰ ਸਥਿਤ ਫਲੋਰਿਸ਼ ਸਟੇ B&B ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ 'ਤੇ ਪਹੁੰਚੇ, ਬਚਾਅ ਕਰਮੀ ਪਹੁੰਚੇ, ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੇ ਨਾਲ ਕੁਝ ਘੰਟਿਆਂ ਬਾਅਦ ਅੱਗ 'ਤੇ ਸਫਲਤਾਪੂਰਵਕ ਕਾਬੂ ਤਾਂ ਪਾ ਲਿਆ ਗਿਆ, 40 ਵਿਅਕਤੀਆਂ ਨੂੰ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ। ਪਰ ਮਾੜੀ ਖਬਰ ਇਹ ਰਹੀ ਕਿ ਇਸ ਘਟਨਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਬਚਾਅ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਘਟਨਾ ਦੇ ਵਿੱਚ ਜਲਣ ਵਾਲੇ ਵਿਅਕਤੀਆਂ ਨੂੰ ਮੈਕਸ ਹਸਪਤਾਲ ਸਾਕੇਤ ਲਿਜਾਇਆ ਗਿਆ। ਦੱਸ ਦਈਏ ਕਿ 39 ਜਿਹੜੇ ਮਰੀਜ਼ ਉੱਥੇ ਲਿਜਾਏ ਗਏ ਸੀ ਉਹਨਾਂ 'ਚੋਂ ਪਹਿਲਾਂ ਹੀ 18 ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕਈਆਂ ਦੀ ਮੌਤ ਹੁੰਦੀ ਗਈ ਕਿਉਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ, ਅੱਗ ਦੇ ਨਾਲ ਜਲ ਗਏ ਸੀ, 3rd degree ਬਰਨ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਲਾਜ ਦੇ ਖਾਤਰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਦਿੱਲੀ ਸਰਕਾਰ ਦੀ ਤਰਫ ਤੋਂ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੱਖਣੀ ਦਿੱਲੀ ਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਿਲਡਿੰਗ ਦੇ ਨੀਚੇ ਕੋਈ ਰੈਸਟੋਰੈਂਟ ਚੱਲ ਰਿਹਾ ਸੀ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ, ਪਰ ਇਹ ਸੰਭਾਵਨਾ ਹੈ ਕਿ ਰੈਸਟੋਰੈਂਟ ਦੀ ਵਜ੍ਹਾ ਦੇ ਚੱਲਦਿਆਂ ਹੀ ਬਿਲਡਿੰਗ ਦੇ ਵਿੱਚ ਅੱਗ ਵਧੀ ਹੋਵੇ। ਇਸ ਦੇ ਸਟੀਕ ਅੰਦਾਜ਼ੇ ਹਾਲੇ ਲਗਾਏ ਜਾਣਗੇ। ਇੱਥੇ ਇਹ ਵੀ ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਦਿੱਲੀ ਦੇ ਵਿੱਚ ਕੈਟਸ ਐਂਬੂਲੈਂਸ ਸੇਵਾ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ, DDMA ਅਤੇ ਐਮਰਜੈਂਸੀ ਸੇਵਾਵਾਂ ਮੌਕੇ ਦੇ ਉੱਤੇ ਅੱਜ ਦੇ ਦਿਨ ਵੀ ਉੱਥੇ ਸਾਰੀ ਮਦਦ ਪਹੁੰਚਾ ਰਹੀਆਂ ਨੇ। OSM CBSE ਦੇ ਵਿੱਚੋਂ ਪੜ੍ਹੇ ਹੋਣਗੇ ਤਾਂ ਪਤਾ ਹੋਏਗਾ ਆਂਸਰ ਸ਼ੀਟ ਕੀ ਹੁੰਦੀ ਹੈ। 1 ਮਹੀਨੇ ਪਹਿਲਾਂ ਤੱਕ ਜੈਨਜ਼ੀ ਦੇ ਲਈ ਇਸ ਸ਼ਬਦ ਦਾ ਮਤਲਬ OSM ਸ਼ਾਰਟ ਦੇ ਵਿੱਚ ਜਦੋਂ ਮੈਸੇਜ ਲਿਖਦੇ ਹੁੰਦੇ ਸੀ ਤਾਂ ਔਸਮ ਵੀ ਹੁੰਦਾ ਹੋਏਗਾ, ਪਰ ਹੁਣ CBSE ਨੇ ਸਹੀ ਪੜ੍ਹਨੇ ਪਾ ਦਿੱਤਾ। ਜਾਂ ਇੰਝ ਕਹਿ ਲਈਏ ਕਿ ਬੱਚਿਆਂ ਨੇ ਹੀ CBSE ਨੂੰ ਪੜ੍ਹਨੇ ਪਾ ਦਿੱਤਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ 12ਵੀਂ ਦੇ ਨਤੀਜਿਆਂ ਦੇ ਵਿੱਚ ਕਈ ਵਿਦਿਆਰਥੀਆਂ ਨੇ OSM ਨੂੰ ਲੈ ਕੇ ਸਵਾਲ ਚੁੱਕੇ ਸੀ। ਔਨ ਸਕਰੀਨ ਮਾਰਕਿੰਗ ਸਿਸਟਮ OSM ਇੱਕ ਡਿਜੀਟਲ ਮੁਲਾਂਕਣ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ CBSE ਨੇ 12ਵੀਂ ਦੀ ਆਂਸਰ ਸ਼ੀਟਸ ਜਾਂਚਣ ਦੇ ਲਈ ਇਸਤੇਮਾਲ ਕੀਤੀ ਸੀ। ਬੋਰਡ ਨੇ ਕਿਹਾ ਹੈ ਕਿ ਇਸ ਦਾ ਮਕਸਦ ਕਾਪੀ ਦੀ ਜਾਂਚ ਨੂੰ ਤੇਜ਼ ਕਰਨਾ ਸੀ ਅਤੇ ਗਲਤੀਆਂ ਨੂੰ ਘੱਟ ਕਰਨਾ ਸੀ, ਪਰ ਗਲਤੀਆਂ ਤਾਂ ਕਿਤੇ ਵਧੇਰੇ ਹੋ ਗਈਆਂ। OSM ਨੂੰ ਲੈ ਕੇ ਵਿਵਾਦ ਉਸ ਵਕਤ ਵੱਧ ਗਿਆ ਜਦੋਂ ਕਰੀਬ 4 ਲੱਖ ਵਿਦਿਆਰਥੀਆਂ ਨੇ CBSE ਤੋਂ ਆਪਣੀਆਂ ਸਕੈਂਡ ਕਾਪੀਆਂ ਮੰਗ ਲਈਆਂ ਨੇ। ਸਟੂਡੈਂਟਸ ਨੇ ਦੋਸ਼ ਮੜਿਆ ਹੈ ਕਿ ਕਈ ਕਾਪੀਆਂ ਧੁੰਦਲੀਆਂ ਨੇ, ਬਲੈਕ ਹੋ ਚੁੱਕੀਆਂ ਨੇ ਜਾਂ ਉਹਨਾਂ ਦੇ ਨਾਂ ਤੱਕ ਬਦਲ ਦਿੱਤੇ ਗਏ ਨੇ, ਯਾਨੀ ਕਿ ਉਹਨਾਂ ਦੀ ਆਂਸਰ ਸ਼ੀਟ ਸੀ ਨਹੀਂ ਉਹ। ਮਾਮਲੇ ਨੇ ਤੂਲ ਫੜਿਆ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਹੈ। ਇਸ ਦਰਮਿਆਨ ਵਿਦਿਆਰਥੀਆਂ ਨੇ CBSE ਤੋਂ ਆਪਣੀ ਜਵਾਬ ਤਲਬੀ ਕੀਤੀ ਹੈ। ਭਾਰਤ ਦੇ ਅਲੱਗ ਅਲੱਗ ਵੱਡੇ TV ਚੈਨਲਾਂ ਦੇ ਉੱਤੇ ਹੋ ਸਕਦਾ ਕਿ ਖਬਰਾਂ ਗਾਇਬ ਹੋਣ, ਨਦਾਰਦ ਹੋਣ, ਪਰ ਇਹ ਖਬਰ ਹੈ ਜ਼ਰੂਰ ਕਿ ਕਰੋੜਾਂ ਵਿਦਿਆਰਥੀ ਇਸ ਵਕਤ ਉਸ ਪ੍ਰਣਾਲੀ ਦੇ ਉੱਤੇ, ਉਸ ਸਿਸਟਮ ਦੇ ਉੱਤੇ ਹੀ ਭਰੋਸਾ ਨਹੀਂ ਕਰ ਰਹੇ ਜਿਸ ਦੇ ਤਹਿਤ ਉਹ ਪੜ੍ਹਾਈ ਹਾਸਲ ਕਰ ਰਹੇ ਨੇ ਜਾਂ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਮਹਾਰਾਸ਼ਟਰ ਤੋਂ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਰੇ ਆਟੋ ਰਿਕਸ਼ਾ ਅਤੇ ਟੈਕਸੀ ਡਰਾਈਵਰਸ ਨੂੰ ਮਰਾਠੀ ਸਿੱਖਣ ਦੇ ਲਈ ਹੁਣ 15 ਅਗਸਤ ਤੱਕ ਦਾ ਸਮਾਂ ਦਿੱਤਾ। ਇਸ ਪਹਿਲ ਦੇ ਤਹਿਤ ਗੈਰ ਮਰਾਠੀ ਭਾਸ਼ੀ ਡਰਾਈਵਰਸ ਨੂੰ ਮਰਾਠੀ ਸਿਖਾਉਣ ਦੇ ਲਈ ਕੋਂਕਣ ਮਰਾਠੀ ਸਾਹਿਤ ਸਭਾ ਅਤੇ ਮਹਾਰਾਸ਼ਟਰ ਰਾਜ ਸਾਹਿਤ ਸੰਸਕ੍ਰਿਤੀ ਮੰਡਲ ਅਤੇ ਮੁੰਬਈ ਮਰਾਠੀ ਸਾਹਿਤ ਵਰਗੀਆਂ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਚਾਲਕਾਂ ਅਤੇ ਯਾਤਰੀਆਂ ਦੇ ਦਰਮਿਆਨ ਸੰਵਾਦ ਨੂੰ ਆਸਾਨ ਬਣਾਉਣਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਹੈ। ਮੁੰਬਈ ਮਹਾਨਗਰ ਦੇ ਵਿੱਚ ਕੁੱਲ 59 ਸਬ ਡਿਵੀਜ਼ਨਸ ਨੇ, RTOs ਜਿਨ੍ਹਾਂ ਦੇ ਅੰਡਰ ਆਉਂਦੇ ਨੇ। ਆਟੋ ਅਤੇ ਟੈਕਸੀ ਚਾਲਕਾਂ ਨੂੰ 4 ਦਿਨ ਮਰਾਠੀ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਦੇ ਲਈ ਡਰਾਈਵਰਸ ਨੂੰ ਰੋਜ਼ 1 ਘੰਟਾ ਨਿਕਲਣਾ ਹੋਏਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 4th ਦਿਨ ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਡਰਾਈਵਰ ਤਾਂ ਇਸ ਪ੍ਰੀਖਿਆ 'ਚ ਸਫਲ ਹੋ ਜਾਂਦੇ ਨੇ, ਯਾਨੀ ਮਰਾਠੀ ਸਿੱਖਣ 'ਚ, ਉਹਨਾਂ ਨੂੰ ਤਾਂ ਸਰਟੀਫਿਕੇਟ ਮਿਲਣਗੇ। ਸਰਕਾਰ ਇਸ ਨੂੰ, ਇਸ ਸਰਟੀਫਿਕੇਟ ਨੂੰ ਮਗਰੋਂ RTO ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਵੀ ਕਹੇਗੀ ਅਤੇ ਫਿਰ ਇਸ ਦੇ ਤਹਿਤ ਉਹਨਾਂ ਦੇ ਪਰਮਿਟ ਜਿਹੜੇ ਨੇ ਚੱਲਦੇ ਰਹਿਣਗੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਵਾਏ ਉਹ ਟੈਕਸੀ ਦਾ ਫਿਰ ਕਾਰੋਬਾਰ ਕਰਨਾ ਭੁੱਲ ਜਾਣ। ਆਓ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਆਸਟ੍ਰੇਲੀਆ ਦੀ ਆਈਡੀਓਲੋਜੀਕਲ ਡਿਸਐਗਰੀਮੈਂਟ ਹੋ ਸਕਦਾ ਹੈ, ਯਾਨੀ ਕਿ ਵਿਚਾਰਕ ਤੌਰ ਦੇ ਉੱਤੇ ਮਤਭੇਦ ਅਮਰੀਕਾ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਆਸਟ੍ਰੇਲੀਆ ਦਾ ਹੋ ਸਕਦਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਅਮਰੀਕਾ ਦੇ ਤਾਜ਼ਾ ਫੈਸਲੇ ਦੇ ਨਾਲ ਵੀ ਗਿਲਾ। ਅਮਰੀਕਾ ਨੇ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ 12.5% ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਇਸ ਟੈਰਿਫ ਨੂੰ ਇੱਕ ਫੋਰਸਡ ਸਲੇਵਰੀ ਵੀ ਕਿਹਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਸਟ੍ਰੇਲੀਆ ਅਮਰੀਕਾ ਜਿਵੇਂ ਸੋਚਦਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਰਾਜਦੂਤ ਨੇ ਜੋਏ ਹੌਕੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ ਜਾਂ ਜੇ ਉਹਨਾਂ ਨੂੰ ਲੱਗਦਾ ਹੈ ਜਾਂ ਉਹ ਇਹ ਗੱਲ ਦਿਮਾਗ 'ਚ ਬਿਠਾਈ ਬੈਠੇ ਨੇ ਕਿ ਟੈਰਿਫ ਹੀ ਅਮਰੀਕਾ ਨੂੰ ਬਚਾ ਸਕਦੇ ਨੇ। ਹਾਲਾਂਕਿ ਦੁਨੀਆ ਦੇ ਦੂਜਿਆਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਚੰਗੇ ਭਾਈਵਾਲ ਦੇਸ਼ ਨੇ ਜਿਵੇਂ ਕੈਨੇਡਾ, ਬਰਤਾਨੀਆ, ਇਹਨਾਂ ਨੇ ਵੀ ਵਿਰੋਧ ਕੀਤਾ। ਭਾਰਤ, ਪਾਕਿਸਤਾਨ ਦੇ ਉੱਤੇ ਵੀ ਅਮਰੀਕਾ ਨੇ ਇਸੇ ਕਿਸਮ ਦੇ ਨਾਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅੱਜ ਦਾ ਦਿਨ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੜਾ ਅਹਿਮ ਦਿਨ, ਕਿਉਂਕਿ ਅੱਜ ਉਹ ਵਿਵਾਦਿਤ ਬਦਲਾਅ ਹੋਣ ਜਾ ਰਹੇ ਨੇ ਟੈਕਸੇਸ਼ਨ ਸਿਸਟਮ ਦੇ ਵਿੱਚ, ਜਿਸ ਦੇ ਉੱਤੇ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫੈਡਰਲ ਬਜਟ ਪੇਸ਼ ਕਰਦਿਆਂ ਹੋਇਆਂ ਜਿਮ ਚਾਮਸ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਕੁਝ ਜਿਹੜੇ ਅਮੀਰ ਲੋਕ ਨੇ ਉਹਨਾਂ ਤੋਂ ਟੈਕਸ ਵਧੇਰੇ ਵਸੂਲਿਆ ਜਾ ਸਕੇ ਅਤੇ ਆਸਟ੍ਰੇਲੀਅਨ ਸਿਸਟਮ ਨੂੰ ਚੱਲਦਾ ਰੱਖਿਆ ਜਾ ਸਕੇ। ਇਹਨਾਂ ਦੇ ਵਿੱਚੋਂ ਇੱਕ ਕੈਪੀਟਲ ਗੇਨਸ ਟੈਕਸ ਹੈ। ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਦਾ ਪ੍ਰਸਤਾਵ ਅੱਜ ਦੇ ਦਿਨ ਪਾਰਲੀਮੈਂਟ 'ਚ ਲਿਆਂਦਾ ਜਾਣਾ। ਅੱਜ ਪਹਿਲਾਂ ਟ੍ਰੈਜਰ ਜਿਮ ਚਾਮਸ ਇਸ ਪ੍ਰਸਤਾਵ ਨੂੰ ਪਾਰਲੀਮੈਂਟ 'ਚ ਲਿਆਉਣਗੇ ਹੇਠਲੇ ਸਦਨ ਦੇ ਅੰਦਰ, ਮਗਰੋਂ ਉੱਪਰਲੇ ਸਦਨ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਹੈ। ਪਰ ਇਸ ਦਰਮਿਆਨ CGT ਦੇ ਨਾਲ ਨਾਲ ਨੈਗੇਟਿਵ ਗੇਅਰਿੰਗ ਅਤੇ ਇੱਕ ਜਿਹੜਾ WATO ਜਿਹਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਿਹਾ ਜਾ ਰਿਹਾ, $250 ਦੀ ਇੱਕ ਵਾਰ ਦੇਣੀ ਹੈ ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਨੇ ਉਹ, ਅਤੇ ਇੱਕ ਚੌਥਾ ਇੱਕ ਹੋਰ ਬਿੱਲ ਵੀ ਹੈ, ਉਹ ਸੀ ਲੇਬਰ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਕਿ ਜਿਹੜੀ ਸਟੈਂਡਰਡ ਟੈਕਸ ਡਿਡਕਸ਼ਨ ਹੈ ਉਸ ਦੇ ਵਿੱਚ $1,000 ਦੇ ਇੱਕ ਮੁਸ਼ਤ ਤੁਹਾਨੂੰ ਇੱਕ ਛੋਟ ਦਿੱਤੀ ਜਾਏਗੀ। ਉਹ ਵੀ ਬਿੱਲ ਜਿਹੜੇ ਨੇ ਇਹ ਤਿੰਨੇ ਚਾਰੇ ਬਿੱਲ ਇਕੱਠੇ ਲਿਆਂਦੇ ਜਾਣਗੇ। ਜਿਮ ਚਾਮਸ ਦਾ ਕਹਿਣਾ ਹੈ ਕਿ ਅੱਜ ਇਹਨਾਂ ਬਿੱਲਾਂ ਨੂੰ ਲਿਆਉਣ ਦਾ ਮਕਸਦ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ, ਪਰ ਇਹਦੇ 3 ਮੇਨ ਓਬਜੈਕਟਿਵ ਦੱਸੇ ਜਾ ਰਹੇ ਨੇ। 1, ਆਸਟ੍ਰੇਲੀਅਨ ਵਰਕਰ ਦੇ ਉੱਤੇ ਲੱਗੇ ਜਾਣ ਵਾਲੇ ਟੈਕਸ ਦੇ ਵਿੱਚ ਕਟੌਤੀ ਹੋਵੇ। ਦੂਸਰਾ ਜਿਹੜਾ ਹੈ ਇਹਦੇ ਨਾਲ ਲੋਕ ਪਹਿਲੀ ਵਾਰ ਜਿਹੜੇ ਘਰ ਖਰੀਦਣ ਜਾ ਰਹੇ ਨੇ ਉਹਨਾਂ ਦੀ ਪਹੁੰਚ ਆਸਾਨ ਹੋ ਸਕੇ, ਅਤੇ ਨਾਲ ਦੀ ਨਾਲ ਜਿਹੜੀ ਇੰਡੈਕਸੇਸ਼ਨ ਹੈ ਉਹ ਇਸ ਕਰਕੇ ਅਪਲਾਈ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕ ਜੱਦੀ ਪੁਸ਼ਤੀ ਅਮੀਰ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ। ਇੰਝ ਨਾ ਹੋਵੇ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਉੱਤੇ ਹੀ ਕਿਸ਼ਤਾਂ ਦਾ ਬੋਝ ਵੱਧਦਾ ਰਹੇ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਦੇ ਲਈ, ਮਾਫ ਕਰਨਾ, ਵੈਸਟਰਨ ਸਿਡਨੀ ਦੇ ਲਈ ਇਸ ਬਜਟ ਦੇ ਵਿੱਚ ਕੁਝ ਬਹੁਤਾ ਸਰਕਾਰ ਨੇ ਰੱਖਿਆ ਨਹੀਂ ਸੀ। ਇਸ ਕਰਕੇ ਹੁਣ ਵੈਸਟਰਨ ਸਿਡਨੀ ਤੋਂ ਇੱਕ ਇੱਕ ਕਰਕੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਸਿਡਨੀ ਤੋਂ ਜਿਹੜੇ ਇੰਡੀਪੈਂਡੈਂਟ MPs ਨੇ ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਫੈਡਰਲ ਬਜਟ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆ ਇਹ ਕਿਹਾ ਜਾਏਗਾ ਕਿ ਵੈਸਟਰਨ ਸਿਡਨੀ ਦਾ ਬਣਦਾ ਹੱਕ ਦਿੱਤਾ ਜਾ ਸਕੇ। ਸਿਡਨੀ ਦੀ ਬਹੁਤ ਵੱਡੀ ਆਬਾਦੀ ਇਸ ਪੱਛਮੀ ਸਿਡਨੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ, ਪਰ ਇਨਫਰਾਸਟ੍ਰਕਚਰ ਪਲਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਮੀਆਂ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਨੌਰਦਰਨ ਰੋਡ ਅਪਗ੍ਰੇਡ ਹੋਈ ਹੈ, ਹਾਲਾਂਕਿ ਉਸ ਦਾ ਵਿਸਤਾਰ ਕੀਤਾ ਜਾਣਾ ਹੈ ਰਿਚਮੰਡ ਤੱਕ, ਉਸ ਦੇ ਪ੍ਰਸਤਾਵ ਦੀ ਗੱਲ। ਇਸ ਤੋਂ ਇਲਾਵਾ M7 M12 ਇੰਟਰਚੇਂਜ ਅਗਲੇ ਕੁਝ ਹਫ਼ਤਿਆਂ 'ਚ ਖੁੱਲ੍ਹਤਾ ਜਾਣਾ ਹੈ, ਕਿਉਂਕਿ ਨਵਾਂ ਜਿਹੜਾ ਹਵਾਈ ਅੱਡਾ ਸਿਡਨੀ ਨੂੰ ਮਿਲਿਆ, ਨੈਨਸੀ ਬਰਡ ਵਾਲਟਨ ਏਅਰਪੋਰਟ ਜਾਂ ਵੈਸਟਰਨ ਸਿਡਨੀ ਏਅਰਪੋਰਟ ਵੀ ਇਹਨੂੰ ਕਿਹਾ ਜਾ ਸਕਦਾ, ਉਸ ਦੇ ਉੱਤੇ ਇਹ ਨਵਾਂ ਹਾਈਵੇ ਜਿਹੜਾ ਚੱਲਦਾ ਹੋਏਗਾ। ਔਰ ਸਰਕਾਰ ਦੀ ਤਰਫ ਤੋਂ 10-year ਪਲਾਨ ਹੈ ਜਿਹੜਾ, ਉਸ ਦੇ ਤਹਿਤ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਘਰ ਨਵੇਂ ਉਸਰਨਗੇ ਉਹਨਾਂ ਦੇ ਲਈ ਸਕੂਲ, ਹਸਪਤਾਲ, ਇਹ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫਿਲਹਾਲ ਮਿਸ ਨਜ਼ਰ ਆਉਂਦੇ ਨੇ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਇਬੋਲਾ ਜਿਹੜੀ ਕਿ ਇੱਕ ਘਾਤਕ ਬਿਮਾਰੀ ਹੈ ਸੈਂਟਰਲ ਅਫਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਨੇ ਆਪਣਾ ਕਹਿਰ ਬਰਪਾਇਆ। ਵਰਲਡ ਹੈਲਥ ਔਰਗਨਾਈਜੇਸ਼ਨ ਦੀ ਤਰਫ ਤੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਇਹ ਬਿਮਾਰੀ ਬੜੀ ਛੇਤੀ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੁੰਦੇ ਹੋਏ ਯੁਗਾਂਡਾ ਅਤੇ ਅਲੱਗ ਅਲੱਗ ਦੇਸ਼ਾਂ 'ਚ ਫੈਲ ਰਹੀ ਹੈ, ਆਸਟ੍ਰੇਲੀਆ ਨੇ ਕੌਮਾਂਤਰੀ ਭਾਈਚਾਰੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ। $5 million ਇਸ ਬਿਮਾਰੀ ਦੇ ਗਲੋਬਲ ਰਿਸਪੋਂਸ ਦੇ ਉੱਤੇ ਕੰਮ ਕਰਨ ਦੇ ਖਾਤਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕਮਿਟਮੈਂਟ ਦੇ ਉੱਤੇ ਕਈ ਸਾਰੇ ਦੇਸ਼ ਜਿਹੜੇ ਨੇ ਉਹ ਨਿਰਭਰ ਕਰਦੇ ਨੇ। ਆਸਟ੍ਰੇਲੀਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਹੈਲਥ ਸਿਕਿਉਰਿਟੀ ਦੀ ਇੱਕ ਉਮੀਦ ਰੱਖਦਾ, ਇੱਕ ਤਵੱਕੋ ਰੱਖਦਾ। ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵਧੀ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। RBA ਦੇ ਸੰਕੇਤ ਦੇ ਨਾਲ ਜੁੜੀ ਖਬਰ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਸੁਸਤੀ ਦੇ ਦੌਰ ਦੀ ਹਾਲੇ ਸ਼ੁਰੂਆਤ ਹੋਈ ਹੈ, ਪਰ ਬੇਹੱਦ ਮਾੜਾ ਦੌਰ ਆਉਣ ਵਾਲਾ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਸੇਵਿੰਗਸ ਨੇ ਉਹਨਾਂ ਨੂੰ ਆਪਣੇ ਰੇਨੀ ਡੇ ਦੇ ਲਈ ਬਚਾ ਕੇ ਰੱਖੋ, ਤਾਂ ਕਿ ਕਿਤੇ ਫਿਰ ਇਹ ਹਾਲਾਤ ਨਾ ਹੋਣ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇੱਕ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ। 7 ਗਰੋਸਰੀ ਆਈਟਮਸ ਐਸੀਆਂ ਨੇ ਜਿਹੜੀਆਂ ਪਿਛਲੇ 4 ਸਾਲਾਂ ਦੇ ਅੰਦਰ ਡਬਲ ਪ੍ਰਾਈਸ ਦੇ ਉੱਤੇ ਹੁਣ ਵਿਕਣ ਲੱਗ ਪਈਆਂ ਨੇ। ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਓਲਿਵ ਓਇਲ ਹੈ ਉਹ $12 to $14 ਦੀ 1 liter ਦੀ ਬੋਟਲ ਸੁਪਰ ਮਾਰਕੀਟਸ ਦੇ ਵਿੱਚੋਂ ਮਿਲ ਜਾਂਦੀ ਸੀ, ਹੁਣ ਉਹੀ $24 to $28 ਤੱਕ ਦੀ ਮਿਲ ਰਹੀ ਹੈ। ਓਲਿਵ ਓਇਲ ਦੀਆਂ ਕੀਮਤਾਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਅੰਦਰ 70% ਇਜ਼ਾਫਾ ਹੋਇਆ ਦੱਸਿਆ ਗਿਆ। ਇਸੇ ਤਰੀਕੇ ਦੇ ਨਾਲ ਬਿਸਕਿਟਸ, ਚਿਪਸ, ਇਹ ਜਿਹੜੇ ਸਨੈਕਸ ਨੇ ਉਦਾਹਰਨ ਦੇ ਤੌਰ 'ਤੇ ਆਰਡਨਰ ਟਿਮ ਟੈਮਸ, ਇਹਨਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ। ਟਿਮ ਟੈਮ $2.5 ਦੇ ਸੀ, ਹੁਣ $5 to $7 ਦੇ ਨੇ ਪਿਛਲੇ 4 ਸਾਲਾਂ ਦੇ ਫਰਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਮਿਥ ਦੇ ਚਿਪਸ ਜਿਹੜੇ $3.5 to $4 ਦੇ ਸੀ, 175 gram ਦਾ ਬੈਗ ਇੱਕ ਮੰਨ ਕੇ ਚੱਲੋ 2022 'ਚ, ਉਹ ਹੁਣ $5 to $6 ਤੱਕ ਦਾ ਵਿਕ ਰਿਹਾ। ਆਂਡਿਆਂ ਦੀਆਂ ਕੀਮਤਾਂ ਵਧੀਆਂ ਨੇ, ਹਾਲਾਂਕਿ ਏਵੀਅਨ ਫਲੂ 2024 'ਚ ਆਸਟ੍ਰੇਲੀਆ ਆਇਆ ਸੀ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਵਿਕਟੋਰੀਆ NSW ACT ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲਗਭਗ 18 lakh ਮੁਰਗੀਆਂ ਕਤਲ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਗਿਆ ਅਤੇ ਹੁਣ ਦੁੱਗਣੀਆਂ ਕੀਮਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ। ਚੋਕਲੇਟਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਏ ਨੇ, ਕੌਫੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਡੈਰੀ ਦੀ ਜੇ ਗੱਲ ਕਰੀਏ ਤਾਂ ਦੁੱਧ ਅਤੇ ਚੀਜ਼ ਦੋਹਾਂ ਦੀਆਂ ਕੀਮਤਾਂ 'ਚ ਪਿਛਲੇ 4 ਸਾਲਾਂ ਦੇ ਅੰਦਰ ਲਗਭਗ ਦੁੱਗਣੇ ਵਰਗਾ ਵਾਧਾ ਹੋਇਆ। ਦੁੱਧ ਉਦਾਹਰਨ ਦੇ ਤੌਰ 'ਤੇ 2 liter ਦਾ ਜਿਹੜਾ ਹੋਮ ਬ੍ਰੈਂਡ ਤੁਹਾਨੂੰ ਸਕੋਲਜ਼ ਜਾਂ ਵੂਲਵਰਸ ਤੋਂ ਮਿਲ ਜਾਂਦਾ ਸੀ $2, $2.60 ਤੱਕ ਦਾ, ਉਹ ਹੁਣ $3.5 ਤੋਂ ਉੱਪਰ ਤੱਕ ਦਾ ਵੀ ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਚੀਜ਼ ਦੀਆਂ ਕੀਮਤਾਂ, ਮੀਟ ਦੀਆਂ ਕੀਮਤਾਂ ਅਤੇ ਰੋਜ਼ਾਨਾ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਧੀਆਂ ਨੇ। ਜਾਂਦਿਆਂ ਦੇ ਖੇਡ ਜਗਤ ਦੇ ਨਾਲ ਜੁੜੀ ਖਬਰ, ਅੱਜ ਲਾਹੌਰ ਦੇ ਵਿੱਚ 3rd ਇੱਕ ਦਿਨਾ ਮੈਚ ਜਿਹੜਾ ਡੇ ਐਂਡ ਨਾਈਟ ਖੇਡਿਆ ਜਾਣਾ, ਪਾਕਿਸਤਾਨ ਬਨਾਮ ਆਸਟ੍ਰੇਲੀਆ ਹੋਏਗਾ। ਦੱਸਦੀ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਪਹੁੰਚੀ ਹੋਈ ਹੈ। ਰਾਵਲਪਿੰਡੀ 'ਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਪਾਕਿਸਤਾਨ ਨੇ 5 ਵਿਕਟਾਂ ਦੇ ਨਾਲ ਫਰਕ ਨਾਲ ਜਿੱਤ ਲਿਆ ਸੀ। ਦੂਜੇ ਮੈਚ ਨੂੰ ਜਿਹੜਾ ਲਾਹੌਰ 'ਤੇ ਵਿੱਚ ਹੀ ਹੋਇਆ ਸੀ, ਉਸ ਨੂੰ ਆਸਟ੍ਰੇਲੀਆ ਨੇ 41 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ, ਅਤੇ ਹੁਣ ਇਹ ਤੀਜਾ ਇੱਕ ਦਿਨਾ ਮੈਚ ਜਿਹੜਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਅੱਜ ਦੇ ਦਿਨ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: Set, go! Chadston Ford. Dandenong Road te tuhanu udik reha hai. Ford Ranger, Ranger Super Duty. Everest te Sadabahar Mustang. Brand new demo te quality pre-owned vehicles. Trade-in ate finance options be available. Aho te apni navi Ford da test drive karo. Business fleet lai gal karo. Vehicle experts, Tim Forbes ya Corey Nal. Radio Hanji de hawale nal pao. 10 saal di free service. Chadston Ford. Ready, set, go!
2: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
3: देखो सच बता दो,
4: मैं झूठ नहीं बोल रही, मैनू सच्ची कुछ नहीं पता।
2: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
7: ਹਾਂਜੀ ਰੇਡੀਓ।
8: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
9: ਰੇਡੀਓ ਹਾਂਜੀ 1674। ਆਓ ਵਧਦੇ ਅੱਗੇ, ਜਾਣਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ। ਇੱਕ ਵਾਰੀ ਗੌਤਮ ਬੁੱਧ ਆਪਣੇ ਰਹਿਣ ਬਸੇਰੇ ਦੇ ਵਿੱਚ ਵਾਪਸ ਪਹੁੰਚੇ। ਚਿਹਰੇ ਦੇ ਉੱਤੇ ਅੱਜ ਇੱਕ ਅਜੀਬ ਜੀ ਮੁਸਕਰਾਹਟ, ਜਿਵੇਂ ਕੁਛ ਵਧੀਆ ਐਕਸਪੀਰੀਅੰਸ ਕੀਤਾ ਹੋਵੇ, ਕੁਛ ਸੋਹਣਾ ਵੇਖਿਆ ਹੋਵੇ। ਜੋ ਵੀ ਆਸ ਪਾਸ ਸਾਡੇ ਘੱਟ ਰਿਹਾ, ਉਹਦੇ ਵਿੱਚੋਂ ਕੁਛ ਚੰਗਾ ਨੋਟ ਕਰਕੇ ਆਏ ਹੋਣ। ਅੱਗਿਓਂ ਕੁਛ ਇੱਕ ਲੋਕ ਜਿਹੜੇ ਉਹਨਾਂ ਦੇ ਨਾਲ ਹੀ ਹਮੇਸ਼ਾ ਰਹਿੰਦੇ ਸੀ, ਉਹਨਾਂ ਭਿਕਸ਼ੂਆਂ ਨੇ ਪੁੱਛਿਆ, ਗੌਤਮ ਕੀ ਗੱਲ? ਚਿਹਰੇ ਦੀ ਮੁਸਕਰਾਹਟ ਦੱਸਦੀ ਆ ਕਿ ਅੱਜ ਕੁਛ ਤੁਸੀਂ ਇੱਦਾਂ ਦਾ ਵੇਖ ਕੇ ਆਏ ਹੋ ਜਿਹੜਾ ਸ਼ਾਇਦ ਸਾਡੇ ਨਾਲ ਵੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ। ਗੌਤਮ ਨੇ ਕਿਹਾ, ਹਾਂ, ਮੈਂ ਇੱਕ ਬੜੀ ਪਿਆਰੀ ਜਿਹੀ ਘਟਨਾ ਵੇਖ ਕੇ ਆਇਆ, ਤੁਹਾਨੂੰ ਵੀ ਵਧੀਆ ਲੱਗੂਗੀ, ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਸੋਹਣਾ ਸਬਕ ਹੋ ਨਿਬੜੂਗੀ। ਮੈਂ ਨਗਰ ਤੋਂ ਚੱਲਿਆ ਆਉਂਦਾ ਸੀ, ਰਸਤੇ ਦੇ ਵਿੱਚ ਵੇਖਿਆ ਬੱਚੇ ਖੇਡ ਰਹੇ ਨੇ, ਮੈਨੂੰ ਵਧੀਆ ਲੱਗਾ। ਥੋੜ੍ਹੀ ਦੇਰ ਦੇ ਲਈ ਉਸ ਜਗ੍ਹਾ ਦੇ ਉੱਤੇ ਰੁਕ ਗਿਆ, ਬੈਠ ਕੇ ਬੱਚਿਆਂ ਨੂੰ ਖੇਡਦੇ ਵੇਖਿਆ, ਮਨ ਨੂੰ ਬੜਾ ਸਕੂਨ ਮਿਲਿਆ। ਬੱਚਿਆਂ ਦੀਆਂ ਖੇਡਾਂ ਵੀ ਅਜੀਬ ਹੁੰਦੀਆਂ ਨੇ। ਮੈਂ ਕੀ ਵੇਖਦਾ ਕਿ ਬੱਚੇ ਘਰ ਘਰ ਬਣਾਉਣਾ ਖੇਡ ਰਹੇ ਨੇ, ਅਲੱਗ ਅਲੱਗ ਟੋਲਿਆਂ ਦੇ ਵਿੱਚ ਉਹ ਘਰ ਬਣਾ ਰਹੇ, ਤੇ ਇੱਕ ਦੂਸਰੇ ਦਾ ਘਰ ਵੇਖ ਕੇ ਉਹਦੇ ਵਿੱਚ ਨੁਕਤਾਚੀਨੀਆਂ ਵੀ ਕਰਦੇ, ਉਹਨਾਂ ਨੂੰ ਸਲਾਹ ਮਸ਼ਵਰੇ ਵੀ ਦਿੰਦੇ, ਤੇ ਵੀ ਆਪਸ ਵਿੱਚ ਸਲਾਹਾਂ ਕਰਦੇ ਕਿ ਮੇਰੇ ਘਰ ਦੇ ਵਿੱਚ ਤੇਰੇ ਘਰ ਨਾਲੋਂ ਕੀ ਬਿਹਤਰ ਹੈ, ਤੇਰੇ ਘਰ ਦੇ ਵਿੱਚ ਕੀ ਕਮੀ ਹੈ ਮੇਰੇ ਘਰ ਦੇ ਨਾਲੋਂ। ਅਚਾਨਕ ਇੱਕ ਬੱਚੇ ਨੇ ਇੱਕ ਘਰ ਦੇ ਉੱਤੇ ਲੱਤ ਮਾਰੀ ਤੇ ਢਾ ਦਿੱਤਾ। ਇਸੇ ਵਿਸ਼ੇ ਦੇ ਉੱਤੇ ਦੋਵਾਂ ਦੀ ਆਪਸ ਦੇ ਵਿੱਚ ਲੜਾਈ ਹੋ ਗਈ। ਉਸ ਬੱਚੇ ਨੂੰ ਨਹੀਂ ਸੀ ਪਸੰਦ ਕਿ ਮੇਰਾ ਬਣਾਇਆ ਇੰਨਾ ਖੂਬਸੂਰਤ ਘਰ ਇਹਨੇ ਢਾ ਦਿੱਤਾ। ਮੈਂ ਵੇਖਦਾ ਰਿਹਾ ਕਿ ਉਹ ਕਾਫੀ ਦੇਰ ਤੱਕ ਆਪਸ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਤਲਖੀ 'ਚ ਰਹੇ। ਬਾਕੀ ਬੱਚੇ ਉਸੇ ਤਰ੍ਹਾਂ ਦੇ ਨਾਲ ਖੇਡ ਰਹੇ ਨੇ ਜਿੱਦਾਂ ਲਾਗੇ ਬੰਨੇ ਕੁਛ ਹੋ ਹੀ ਨਾ ਰਿਹਾ ਹੋਵੇ। ਤੇ ਹੁਣ ਭਾਈ ਦਿਨ ਵੀ ਢਲ ਰਿਹਾ ਸੀ, ਇੰਨੀ ਦੇਰ ਨੂੰ ਮਾਂ ਨੇ ਆ ਕੇ ਬੱਚੇ ਨੂੰ ਬਾਹੋਂ ਫੜਿਆ ਤੇ ਘਰ ਨੂੰ ਲੈ ਗਏ ਤੇ ਬਾਕੀਆਂ ਨੂੰ ਵੀ ਸੁਨੇਹਾ ਲਾਇਆ, ਚਲੋ ਵੇ ਆਪੋ ਆਪਣੇ ਘਰਾਂ ਨੂੰ, ਹੁਣ ਸ਼ਾਮ ਹੋ ਗਈ ਹੈ, ਕੱਲ੍ਹ ਫੇਰ ਖੇਡ ਲਿਓ। ਮੈਂ ਕੀ ਵੇਖ ਰਿਹਾ ਕਿ ਜਿਹਦਾ ਘਰ, ਜਿਹੜੇ ਬੱਚੇ ਦਾ ਘਰ ਤੋੜਿਆ ਸੀ ਦੂਸਰੇ ਨੇ, ਉਹ ਮਾਂ ਨੂੰ ਸ਼ਿਕਾਇਤਾਂ ਲਾਉਂਦਾ ਜਾ ਰਿਹਾ, ਉਹ ਵੀ ਚੁੱਪ ਚਾਪ ਘਰ ਨੂੰ ਤੁਰ ਪਿਆ। ਤੇ ਜਿਹੜੇ ਬੱਚਿਆਂ ਦੇ ਘਰ ਬਿਲਕੁਲ ਸਹੀ ਸਲਾਮਤ ਸੀ, ਜਿਨ੍ਹਾਂ ਨੇ ਬੜੇ ਚਾਵਾਂ ਦੇ ਨਾਲ ਥੋੜ੍ਹੀ ਦੇਰ ਪਹਿਲਾਂ ਬਣਾਏ ਸੀ, ਜਿਹਨੂੰ ਉਹਨੂੰ ਜਾਣ ਤੋਂ ਪਿਆਰੇ ਉਹ ਘਰ ਲੱਗ ਰਹੇ ਸੀ, ਉਹਨਾਂ ਨੂੰ ਵੀ ਘਰ ਨੂੰ ਘਰ ਦੀ ਕੋਈ ਫਿਕਰ ਨਹੀਂ। ਉਹ ਵੀ ਢੋਲੇ ਦੀਆਂ ਲਾਉਂਦੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਦੋਵਾਂ ਦੇ ਵਿੱਚ ਫਰਕ ਕੀ ਹੋਇਆ? ਮੈਂ ਤਾਂ ਇਹੋ ਹੀ ਸੋਚਦਾ ਰਿਹਾ। ਅਸਲ ਦੇ ਵਿੱਚ ਮੈਨੂੰ ਲੱਗਾ ਕਿ ਇਹ ਸਾਡਾ ਦੁਨਿਆਵੀ ਸਫ਼ਰ ਆ, ਇਹ ਦੁਨੀਆਂ ਦੇ ਉੱਤੇ ਜੋ ਆਪਾਂ ਮੈਲ, ਜੋ ਆਪਾਂ ਆਪਣੀਆਂ ਮਿਹਨਤਾਂ ਦੇ ਨਾਲ, ਆਪਣੀਆਂ ਸੋਚਾਂ ਦੇ ਨਾਲ ਬਹੁਤ ਕੁਛ ਉਸਾਰਦੇ ਹਾਂ, ਅਸਲ ਦੇ ਵਿੱਚ ਇਹ ਵੀ ਤਾਂ ਆਪਾਂ ਇੱਕ ਦਿਨ ਛੱਡ ਕੇ ਜਾਣਾ। ਪਤਾ ਨਹੀਂ ਕਿਉਂ ਜੇ ਸਮੇਂ ਤੋਂ ਪਹਿਲਾਂ ਉਸ ਘਰ ਨੂੰ ਕੋਈ ਠੋਕਰ ਮਾਰ ਦਿੰਦਾ, ਕੋਈ ਸਾਨੂੰ ਘਾਟਾ ਪੈ ਜਾਂਦਾ, ਕੋਈ ਸਾਡੀ ਉਸ ਬਣਾਈ ਹੋਈ ਮਲਕੀਅਤ ਦੇ ਵਿੱਚ ਉਨੀਕੀ ਕਰ ਦਿੰਦਾ, ਜਾਂ ਆਪਾਂ ਆਪ ਹੀ ਉਹਨੂੰ ਕਿਤੇ ਗਲਤੀ ਦੇ ਨਾਲ ਉੱਤੇ ਥੱਲੇ ਕਰ ਲੈਂਦੇ ਹਾਂ, ਤੇ ਉਹਦਾ ਫਿਰ ਸਾਨੂੰ ਇੰਨਾ ਕਿਉਂ ਦੁੱਖ ਹੁੰਦਾ? ਜਦਕਿ ਜਿਨ੍ਹਾਂ ਦਾ ਨਹੀਂ ਕੁਛ ਹੋਇਆ, ਜਿਨ੍ਹਾਂ ਦੀ ਉਹ ਜਮ੍ਹਾਂ ਪੂੰਜੀ ਉਸੇ ਤਰ੍ਹਾਂ ਦੇ ਨਾਲ ਪਈ ਹੈ, ਜਿਨ੍ਹਾਂ ਦਾ ਉਹ ਘਰ ਜਿੱਦਾਂ ਦਾ ਉਹਨਾਂ ਨੇ ਬਣਾਇਆ ਸੀ ਉਵੇਂ ਦਾ ਹੀ ਪਿਆ ਹੈ, ਛੱਡ ਕੇ ਤਾਂ ਉਹਨਾਂ ਨੇ ਵੀ ਜਾਣਾ। ਅਜੀਬ ਲੀਲਾ। ਬਸ ਇਹੀ ਸੋਚਦਾ ਆਸ਼ਰਮ ਤੱਕ ਪਹੁੰਚ ਗਿਆ। ਸਬਕ ਬੜਾ ਵੱਡਾ ਜੇ ਆਪਾਂ ਆਪਣੀ ਦੁਨੀਆਦਾਰੀ ਦੇ ਉੱਤੇ ਵੀ ਲਾ ਲਈਏ, ਤੇ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਲੱਗਦੀਆਂ ਨੇ, ਪਰ ਅਗਲੇ ਪੜਾਅ ਦੇ ਉੱਤੇ ਜਾ ਕੇ ਸਾਨੂੰ ਉਹਨਾਂ ਦਾ ਚੇਤਾ ਵੀ ਨਹੀਂ ਹੁੰਦਾ। ਸਾਨੂੰ ਬੜਿਆਂ ਸਾਰਿਆਂ ਨੂੰ ਇਹ ਹੋਊਗਾ ਕਿ ਸਾਡੀ ਪੜ੍ਹਾਈ ਵਧੀਆ ਹੋ ਜਾਵੇ, ਸਾਡੀ ਸਕੂਲਿੰਗ, ਸਾਡਾ ਕਾਲਜ ਵਧੀਆ ਹੋ ਜਾਵੇ, ਅਸੀਂ ਸੋਹਣੀਆਂ ਡਿਗਰੀਆਂ ਲੈ ਲਈਏ ਤਾਂ ਕਿ ਜ਼ਿੰਦਗੀ 'ਚ ਕਿਸੇ ਪਾਸੇ ਲੱਗ ਜਾਈਏ। ਉਹ ਹੋ ਚੁੱਕੀਆਂ ਹੁੰਦੀਆਂ ਨੇ, ਫਿਰ ਸ਼ਾਇਦ ਕਈਆਂ ਦਾ ਟੀਚਾ ਹੋਵੇ ਕਿ ਮੈਨੂੰ PR ਮਿਲ ਜਾਵੇ, ਮੈਂ ਪੱਕਿਆ ਹੋ ਜਾਵਾਂ ਬਾਹਰ, ਉਹਦੇ ਵਿੱਚ ਕੋਈ ਖਲਲ ਆਵੇ ਤਾਂ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ। ਪਰ ਉਸ ਤੋਂ ਬਾਅਦ ਜਦੋਂ ਆਪਾਂ ਸਿਟੀਜ਼ਨਸ਼ਿਪ ਲੈਣ ਵੱਲ ਵੱਧਦੇ ਹਾਂ ਤਾਂ ਫਿਰ ਉਹ PR ਨੂੰ ਇੱਕ ਤਰ੍ਹਾਂ ਨਾਲ ਠੋਕਰੀ ਮਾਰ ਚੁੱਕੇ ਹੁੰਦੇ ਹਾਂ, ਜਾਂ ਫਿਰ ਕਿਸੇ ਨੇ ਘਰ ਬਣਾਉਣਾ ਹੋਵੇ, ਕੋਈ ਇੱਕ ਘਰ ਬਣਾ ਲੈਂਦਾ ਤੇ ਮੁੜ ਕੇ ਉਸ ਤੋਂ ਵੱਡੇ ਘਰ ਵੱਲ ਨੂੰ ਵੱਧ ਜਾਂਦਾ, ਜਦਕਿ ਉਹ ਪਹਿਲਾਂ ਬਣਾਉਣ ਦੇ ਵਿੱਚ ਛੋਟੀਆਂ ਛੋਟੀਆਂ ਕਈ ਪਰੇਸ਼ਾਨੀਆਂ ਆਈਆਂ ਹੁੰਦੀਆਂ ਨੇ, ਉਹਨੂੰ ਉਹ ਬਹੁਤ ਪਹਾੜ ਲੱਗਦੀਆਂ, ਉਹ ਆਪਣੀ ਜ਼ਿੰਦਗੀ ਨਰਕ ਕੱਟ ਛੱਡਦਾ ਥੋੜ੍ਹੇ ਸਮੇਂ ਦੇ ਲਈ, ਆਪਣੇ ਸਰੀਰ ਦਾ ਕਈ ਵਾਰੀ ਬੰਦਾ ਸੱਤਿਆ ਨਾਸ ਮਾਰ ਲੈਂਦਾ। ਪਰ ਕਦੀ ਸੋਚ ਕੇ ਵੇਖਿਓ, ਜੋ ਕੁਛ ਵੀ ਆਪਾਂ ਉਸ ਤੋਂ ਪਿੱਛੇ ਛੱਡ ਆਏ ਹੁੰਦੇ ਹਾਂ ਉਹਦੇ ਬਾਰੇ ਤਾਂ ਕਦੀ ਸੋਚ ਵਿਚਾਰ ਵੀ ਨਹੀਂ ਕੀਤਾ। ਬੜੀਆਂ ਚੀਜ਼ਾਂ ਨੇ ਜਿਹੜੀਆਂ ਬੀਤੇ ਕੱਲ੍ਹ 'ਚ ਆਪਾਂ ਕੀਤੀਆਂ, ਉਹਨਾਂ ਬਾਰੇ ਸਾਨੂੰ ਚੇਤਾ ਵੀ ਨਹੀਂ ਹੈ ਕੀ ਕੀ ਉਦੋਂ ਪਰੇਸ਼ਾਨੀਆਂ ਆਈਆਂ ਸੀ, ਕਿਹੜੇ ਕਿਹੜੇ ਜ਼ਫ਼ਰ ਜਾਲੇ ਸੀ। ਤੇ ਉਹ ਚੇਤੇ ਕਰਕੇ ਵੀ ਕਹੀਦਾ ਉਹ ਕਿੱਡੀ ਕੁ ਗੱਲ ਸੀ, ਕਿਉਂਕਿ ਉਹ ਤੋਂ ਵੱਡੀ ਮੁਸੀਬਤ ਹੁਣ ਆਪਾਂ ਸਹੇੜਨ ਜੋਗੇ ਹੋ ਚੁੱਕੇ ਹੁੰਦੇ ਹਾਂ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੋਂ ਹਰ ਇੱਕ ਲੈਵਲ ਦੇ ਉੱਤੇ, ਅਧਿਆਤਮਕ ਲੈਵਲ ਦੇ ਉੱਤੇ, ਇਸ ਦੁਨੀਆਦਾਰੀ ਦੇ ਲੈਵਲ ਦੇ ਉੱਤੇ ਇੱਕ ਲੈਸਨ ਆਪਾਂ ਜ਼ਰੂਰ ਸਿੱਖ ਲੱਗ ਕੇ ਅੱਗੇ ਵਧਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ, ਗੌਤਮ ਬੁੱਧ ਹੋਰਾਂ ਦੇ ਜੀਵਨ ਤੋਂ ਪ੍ਰੇਰਿਤ ਕਹਾਣੀ।
8: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
3: ਕਿੱਥੇ ਵੱਜ ਗਈ ਤੇਰੀ ਗੱਡੀ?
7: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
10: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰ ਚੱਲੀਏ?
11: ਯਾਰ ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
10: ਉਹ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਂਸਡੇਲ ਸਟਰੀਟ, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499 2535 45 ਤੇ।

0: ਹੋਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਹੋਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਹੋਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
1: ਫ੍ਰੀ ਟੇਫ ਨਾਲ ਆਪਣੇ ਸ਼ੌਂਕ ਨੂੰ ਆਪਣੀ ਨੌਕਰੀ ਵਿੱਚ ਬਦਲੋ। ਹਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ ਬਿਨਾਂ ਕਿਸੇ ਟਿਊਸ਼ਨ ਫੀਸ ਦੇ 80 ਤੋਂ ਵੱਧ ਭਾਰੀ ਮੰਗ ਵਾਲੀ ਯੋਗਤਾਵਾਂ ਅਤੇ ਛੋਟੇ ਕੋਰਸਾਂ ਵਿੱਚੋਂ ਚੁਣੋ। ਉਸ ਨੌਕਰੀ ਲਈ ਹੁਨਰ ਹਾਸਲ ਕਰੋ ਜੋ ਤੁਸੀਂ ਕਰਨੀ ਚਾਹੁੰਦੇ ਹੋ। ਫ੍ਰੀ ਟੇਫ ਸੁਪਨੇ ਨੂੰ ਹਕੀਕਤ ਬਣਾਉਂਦਾ ਹੈ। ਟੇਫ ਵਿਕਟੋਰੀਆ ਨਾਲ ਆਪਣੇ ਸੁਪਨੇ ਨੂੰ ਹਕੀਕਤ ਬਣਾਓ। ਫ੍ਰੀ ਟੇਫ ਲਿਖ ਕੇ ਖੋਜੋ।
2: Authorized by the Victorian Government, Melbourne.
0: Ki hoya? Inni tension kyun letti hoyi hai?
3: Yaar ki dassa? Mortgage da kam ajj vi nahi baneya.
0: Ajj Simmi pehn ji aayi si. Unna ne apna mortgage UV Financial Services ton thode time vich hi karwa litta.
3: Achha, assi vi unna nu contact karde haan fir tan.
0: Jekar tuhanu vi load hai home loan, refinance, car loan ya fir any other loan di, ta ajj hi contact karo. Harpreet Singh from UV Financial Services at 0433-8330-11.
4: ਹਰਪਾਲ ਸਿੰਘ ਬਾਜਵਾ ਇੰਪਲੋਈ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲ ਤੇ ਸਕਿਲ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪੋਇੰਟਮੈਂਟ ਲਈ ਕਾਲ ਕਰੋ 0410-530-530
5: ਜਾਂ 90-77-97-33
4: ਜਾਂ ਈਮੇਲ info@viva immigration

ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 ਜੂਨ 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਖਬਰਾਂ ਨਿਊਜ਼ ਬੁਲੇਟਿਨ ਲੈ ਕੇ ਹੋਏ ਹਾਜ਼ਰ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਈਰਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਤੋਂ ਰੋਕਣ ਦੇ ਲਈ ਅਮਰੀਕੀ ਪਾਰਲੀਮੈਂਟ ਦੇ ਵਿੱਚ ਦੇ ਹੇਠਲੇ ਸਦਨ, ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਵਾਇਆ। ਇਹ ਪ੍ਰਸਤਾਵ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਪਾਸ ਹੋਇਆ। ਅਜਿਹਾ ਇਸ ਕਰਕੇ ਸੰਭਵ ਹੋ ਸਕਿਆ ਜਦੋਂ 4 ਰਿਪਬਲਿਕਨ ਪਾਰਲੀਮੈਂਟੇਰੀਅਨਸ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇ ਦਿੱਤਾ, ਯਾਨੀ ਕਿ ਟਰੰਪ ਤੋਂ ਉਲਟ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਅਮਰੀਕੀ ਪਾਰਲੀਮੈਂਟ ਦੇ ਵਿੱਚ ਜੰਗ ਨੂੰ ਲੈ ਕੇ ਅਸਹਿਮਤੀ ਦਾ ਅਜਿਹਾ ਜਨਤਕ ਪ੍ਰਦਰਸ਼ਨ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਖਿਲਾਫ਼ ਅਮਰੀਕਾ ਨੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜੰਗ ਸ਼ੁਰੂ ਕੀਤੀ ਸੀ। ਇਹ ਚੌਥੀ

0: ਵਾਰ ਹੈ ਜਦੋਂ ਹਾਊਸ ਨੇ ਟਰੰਪ ਦੀ ਜੰਗ ਨੂੰ ਲੈ ਕੇ ਜਿਹੜੀਆਂ ਤਾਕਤਾਂ ਨੇ ਉਸਦੇ ਉੱਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਹਨਾਂ ਸ਼ਕਤੀਆਂ ਦੇ ਨਾਲ ਪਾਰਲੀਮੈਂਟ ਤੋਂ ਪਹਿਲਾਂ ਕਦੇ ਮਨਜ਼ੂਰੀ ਲਈ ਹੀ ਨਹੀਂ ਸੀ ਹਾਊਸ ਦੇ ਇਸ ਪ੍ਰਸਤਾਵ ਨੂੰ। ਹਾਲੇ ਵੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਬੇਸ਼ੱਕ ਇਹ ਪ੍ਰਸਤਾਵ ਸੈਨੇਟ ਦੇ ਵਿੱਚ ਪਾਸ ਹੋ ਵੀ ਜਾਵੇ ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇਗਾ। ਟਰੰਪ ਇਸ ਪ੍ਰਸਤਾਵ ਦੇ ਉੱਤੇ ਵੀਟੋ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੱਦ ਕਰਨ ਦੇ ਲਈ ਦੋਹਾਂ ਪਾਰਲੀਮੈਂਟੇਰੀਅਨ ਦੋਹਾਂ ਜਿਹੜੇ ਸਦਨ ਨੇ ਪਾਰਲੀਮੈਂਟ ਦੇ ਉੱਥੋਂ ਕਾਂਗਰਸ ਕਹਿ ਲਿਆ ਜਾਂਦਾ ਉਸ ਦੇ ਵਿੱਚ ਦੋ ਤਿਹਾਈ ਬਹੁਮਤ ਦੀ ਲੋੜ ਪਏਗੀ। ਸੈਨੇਟ ਦੇ ਵਿੱਚ ਸੈਨੇਟ ਨੇ ਮਈ ਮਹੀਨੇ 'ਚ ਇਸੇ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਅੱਗੇ ਵਧਾਇਆ ਸੀ। 7 ਪਿਛਲੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਹ ਪ੍ਰਸਤਾਵ ਹੁਣ ਅੱਗੇ ਵਧਿਆ ਪਰ ਹਾਲੇ ਵੀ ਪੂਰੇ ਸਦਨ ਦੇ ਵਿੱਚ ਵੋਟਿੰਗ ਹੋਣੀ ਬਾਕੀ ਹੈ। ਉੱਥੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਜ਼ਰਾਈਲ ਅਤੇ ਲੈਬਨਾਨ ਨੇ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਇੱਕ ਸ਼ਰਤ ਇਹ ਹੈ ਕਿ ਹਿਜ਼ਬੁੱਲਾ ਨੂੰ ਆਪਣੇ ਹਮਲੇ ਪੂਰੀ ਤਰ੍ਹਾਂ ਦੇ ਨਾਲ ਰੋਕਣੇ ਹੋਣਗੇ। ਇਹ ਸਹਿਮਤੀ ਅਜਿਹੇ ਸਮੇਂ 'ਚ ਬਣੀ ਹੈ ਜਦੋਂ ਬੁੱਧਵਾਰ ਦੇ ਦਿਨ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਘੱਟੋ ਘੱਟ 9 ਲੋਕ ਮਾਰੇ ਗਏ ਸੀ ਅਤੇ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਉੱਤੇ ਰਾਕੇਟ ਹਮਲੇ ਕੀਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਸੰਬੰਧਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਦੋਹੇ ਸਰਕਾਰਾਂ ਨੂੰ ਤੈਅ ਕਰਨਾ ਹੋਏਗਾ। ਕਿਸੇ ਵੀ ਇੱਕ ਦੇਸ਼ ਜਾਂ ਨਾਨ ਸਟੇਟ ਐਕਟਰ ਦੀ ਤਰਫ ਤੋਂ ਲੈਬਨਾਨ ਦੇ ਭਵਿੱਖ ਨੂੰ ਬੰਧਕ ਬਣਾਉਣ ਨੂੰ ਲੈ ਕੇ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਅਕਸਰ ਇਹ ਕਹਿੰਦਾ ਹੈ ਕਿ ਹਿਜ਼ਬੁੱਲਾ ਜਿਹੜਾ ਕਿ ਇਜ਼ਰਾਈਲ ਦੇ ਮੁਤਾਬਕ ਇੱਕ ਦਹਿਸ਼ਤਗਰਦੀ ਸੰਗਠਨ ਹੈ ਪਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਇੱਕ ਸਿਆਸੀ ਜਮਾਤ ਹੈ ਤਾਂ ਇਜ਼ਰਾਈਲ ਦੇ ਮੁਤਾਬਕ ਹਿਜ਼ਬੁੱਲਾ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਉੱਤੇ ਗੱਲ ਨਹੀਂ ਹੋ ਸਕਦੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਮਲੇ ਹਿਜ਼ਬੁੱਲਾ ਦਾ ਨਾਂ ਲੈ ਕੇ ਹੀ ਇਜ਼ਰਾਈਲ ਦੀ ਤਰਫ ਤੋਂ ਲੈਬਨਾਨ ਦੇ ਉੱਤੇ ਕੀਤੇ ਜਾਂਦੇ ਨੇ ਖਾਸ ਤੌਰ ਦੇ ਉੱਤੇ ਦੱਖਣੀ ਲੈਬਨਾਨ ਦੇ ਵਿੱਚ। ਇਸ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਸ਼ਾਮਲ ਹੈ ਕਿ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਇਲਾਕਿਆਂ ਦੇ ਉੱਤੇ ਕੰਟਰੋਲ ਲੈ ਰੱਖਿਆ ਉੱਥੋਂ ਇਜ਼ਰਾਈਲ ਤਾਂ ਪਿੱਛੇ ਹਟ ਜਾਏਗਾ ਪਰ ਹਿਜ਼ਬੁੱਲਾ ਦੇ ਲੜਾਕਿਆਂ ਨੂੰ ਵੀ ਹਟਾਉਣਾ ਹੋਏਗਾ। ਇਹ ਇਲਾਕਾ ਲਿਟਾਨੀ ਨਦੀ ਦੀ ਸਰਹੱਦ ਤੋਂ ਲੈ ਕੇ ਉੱਤਰ ਤੱਕ ਫੈਲਿਆ ਹੋਇਆ। ਇਸ ਨੂੰ ਸਾਊਥ ਲਿਟਾਨੀ ਸੈਕਟਰ ਵੀ ਕਹਿ ਲਿਆ ਜਾਂਦਾ ਹੈ। ਦੱਸ ਦਈਏ ਕਿ ਸੀਜ਼ਫਾਇਰ ਦਾ ਸਮਝੌਤਾ ਸੋਮਵਾਰ ਦੇ ਦਿਨ ਹੋਈ ਇੱਕ ਛੋਟੀ ਜਿਹੀ ਸੀਜ਼ਫਾਇਰ ਸਹਿਮਤੀ ਯਾਨੀ ਕਿ ਬਹੁਤ ਛੋਟਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ ਸਿਰੇ ਨਹੀਂ ਚੜ੍ਹ ਸਕਿਆ ਸੀ। ਖੈਰ ਉਹ ਵੱਖਰੀ ਗੱਲ ਹੈ ਪਰ ਲੈਬਨਾਨ ਨੇ ਕਿਹਾ ਸੀ ਕਿ ਇਸ ਸਹਿਮਤੀ ਦੇ ਤਹਿਤ ਇਜ਼ਰਾਈਲ ਬੈਰੂਤ ਦੇ ਉੱਤੇ ਬੰਬਾਰੀ ਨਹੀਂ ਕਰੇਗਾ ਜਿਸ ਦੇ ਬਦਲੇ ਹਿਜ਼ਬੁੱਲਾ ਇਜ਼ਰਾਈਲ ਦੇ ਉੱਤੇ ਹਮਲਾ ਰੋਕੇਗਾ। ਦੋਹਾਂ ਦੇਸ਼ਾਂ ਨੇ ਹੁਣ 22 ਜੂਨ ਨੂੰ ਦੁਬਾਰਾ ਮੁਲਾਕਾਤ ਕਰਨੀ ਹੈ ਤਾਂ ਕਿ ਇੱਕ ਵਿਆਪਕ ਸਮਝੌਤੇ ਦੇ ਉੱਤੇ ਪਹੁੰਚਿਆ ਜਾ ਸਕੇ। ਹਿਜ਼ਬੁੱਲਾ ਨੇ ਹਾਲੇ ਤੱਕ ਇਸ ਐਲਾਨ ਦੇ ਉੱਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਅਗਲੀ ਖਬਰ ਕਿਊਬਾ ਦੇ ਨਾਲ ਜੁੜੀ ਹੋਈ ਜਿੱਥੇ ਕਿਊਬਾ ਦੇ ਵਿੱਚ 6 ਜੂਨ ਤੋਂ ਵੀਜ਼ਾ ਅਤੇ ਮਾਸਟਰ ਕਾਰਡ ਦੇ ਜ਼ਰੀਏ ਹੋਣ ਵਾਲੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ। ਕਿਊਬਾ ਸੈਂਟਰਲ ਬੈਂਕ ਨੇ 3 ਜੂਨ ਨੂੰ ਇਹ ਐਲਾਨ ਕੀਤਾ ਸੀ। ਬੈਂਕ ਨੇ ਇਸ ਦੇ ਪਿੱਛੇ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜ਼ਿੰਮੇਦਾਰ ਦੱਸਿਆ। ਦੱਸ ਦਈਏ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿਊਬਾ ਦੇ ਨਾਲ ਆਪਣੇ ਸੰਬੰਧ ਤੋੜ ਲਏ ਨੇ। ਇਸ ਦਰਮਿਆਨ ਕਿਊਬਾ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਲੈਣ ਦੇਣ ਦੀ ਪ੍ਰੋਸੈਸਿੰਗ ਸੰਭਾਲਣ ਵਾਲੇ ਇੱਕ ਵਿਦੇਸ਼ੀ ਪਾਰਟਨਰ ਨੇ ਵੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਨੇ। ਇਸੇ ਦੇ ਚੱਲਦਿਆਂ ਹੋਇਆਂ ਜਿਹੜਾ ਕਿਊਬਾ ਦੀ ਅਰਥ ਵਿਵਸਥਾ ਨੂੰ ਅਮਰੀਕਾ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਿਹਾ। ਅਸਲ 'ਚ ਟਰੰਪ ਪ੍ਰਸ਼ਾਸਨ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ ਕਿਉਂਕਿ ਕਿਊਬਾ ਦੀ ਸਰਕਾਰ ਟਰੰਪ ਦੇ ਹਰ ਇੱਕ ਗੱਲ ਨੂੰ ਨਹੀਂ ਮੰਨਦੀ। ਇਸੇ ਕਰਕੇ ਕਿਊਬਾ ਦੀ ਟੂਰਿਸਟ ਇੰਡਸਟਰੀ ਪਹਿਲਾਂ ਬਰਬਾਦ ਕੀਤੀ ਗਈ ਅਤੇ ਹੁਣ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਇਤਿਹਾਸਕ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਟਰੰਪ ਦਾ ਦੋਸ਼ ਹੈ ਜਾਂ ਇੰਝ ਕਹਿ ਲਈਏ ਕਿ ਅਮਰੀਕਾ ਇਹ ਕਹਿੰਦਾ ਹੈ ਕਿ ਗੇਸਾ ਦੇ ਵਿੱਚ ਜਿਹੜਾ ਸੈਰ ਸਪਾਟਾ ਹੈ ਵਿੱਤੀ ਲੈਣ ਦੇਣ ਅਤੇ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਜਿਹੜੇ ਰੈਮਿਟੈਂਸ ਨੇ ਉਹ ਸਾਰੇ ਲੌਜਿਸਟਿਕਸ ਜਿਹੜੇ ਵੀ ਦੇਸ਼ ਕਿਊਬਾ ਦੇ ਨਾਲ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜੇਕਰ ਉਹ ਕਿਊਬਾ ਦੇ ਨਾਲ ਇਸ ਕਿਸਮ ਦੇ ਸੰਬੰਧ ਜਾਰੀ ਰੱਖਦੇ ਨੇ। ਤਾਂ ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਤੇ ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਦਿੱਲੀ ਤੋਂ ਜਿੱਥੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਫਲੋਰਿਸ਼ ਸਟੇ B&B ਨਾਮ ਦੇ ਇੱਕ ਹੋਟਲ 'ਚ ਅੱਗ ਲੱਗਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਲਵੀਆ ਨਗਰ ਸਥਿਤ ਫਲੋਰਿਸ਼ ਸਟੇ B&B ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ 'ਤੇ ਪਹੁੰਚੇ, ਬਚਾਅ ਕਰਮੀ ਪਹੁੰਚੇ, ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੇ ਨਾਲ ਕੁਝ ਘੰਟਿਆਂ ਬਾਅਦ ਅੱਗ 'ਤੇ ਸਫਲਤਾਪੂਰਵਕ ਕਾਬੂ ਤਾਂ ਪਾ ਲਿਆ ਗਿਆ, 40 ਵਿਅਕਤੀਆਂ ਨੂੰ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ। ਪਰ ਮਾੜੀ ਖਬਰ ਇਹ ਰਹੀ ਕਿ ਇਸ ਘਟਨਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਬਚਾਅ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਘਟਨਾ ਦੇ ਵਿੱਚ ਜਲਣ ਵਾਲੇ ਵਿਅਕਤੀਆਂ ਨੂੰ ਮੈਕਸ ਹਸਪਤਾਲ ਸਾਕੇਤ ਲਿਜਾਇਆ ਗਿਆ। ਦੱਸ ਦਈਏ ਕਿ 39 ਜਿਹੜੇ ਮਰੀਜ਼ ਉੱਥੇ ਲਿਜਾਏ ਗਏ ਸੀ ਉਹਨਾਂ 'ਚੋਂ ਪਹਿਲਾਂ ਹੀ 18 ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕਈਆਂ ਦੀ ਮੌਤ ਹੁੰਦੀ ਗਈ ਕਿਉਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ, ਅੱਗ ਦੇ ਨਾਲ ਜਲ ਗਏ ਸੀ, 3rd degree ਬਰਨ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਲਾਜ ਦੇ ਖਾਤਰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਦਿੱਲੀ ਸਰਕਾਰ ਦੀ ਤਰਫ ਤੋਂ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੱਖਣੀ ਦਿੱਲੀ ਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਿਲਡਿੰਗ ਦੇ ਨੀਚੇ ਕੋਈ ਰੈਸਟੋਰੈਂਟ ਚੱਲ ਰਿਹਾ ਸੀ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ, ਪਰ ਇਹ ਸੰਭਾਵਨਾ ਹੈ ਕਿ ਰੈਸਟੋਰੈਂਟ ਦੀ ਵਜ੍ਹਾ ਦੇ ਚੱਲਦਿਆਂ ਹੀ ਬਿਲਡਿੰਗ ਦੇ ਵਿੱਚ ਅੱਗ ਵਧੀ ਹੋਵੇ। ਇਸ ਦੇ ਸਟੀਕ ਅੰਦਾਜ਼ੇ ਹਾਲੇ ਲਗਾਏ ਜਾਣਗੇ। ਇੱਥੇ ਇਹ ਵੀ ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਦਿੱਲੀ ਦੇ ਵਿੱਚ ਕੈਟਸ ਐਂਬੂਲੈਂਸ ਸੇਵਾ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ, DDMA ਅਤੇ ਐਮਰਜੈਂਸੀ ਸੇਵਾਵਾਂ ਮੌਕੇ ਦੇ ਉੱਤੇ ਅੱਜ ਦੇ ਦਿਨ ਵੀ ਉੱਥੇ ਸਾਰੀ ਮਦਦ ਪਹੁੰਚਾ ਰਹੀਆਂ ਨੇ। OSM CBSE ਦੇ ਵਿੱਚੋਂ ਪੜ੍ਹੇ ਹੋਣਗੇ ਤਾਂ ਪਤਾ ਹੋਏਗਾ ਆਂਸਰ ਸ਼ੀਟ ਕੀ ਹੁੰਦੀ ਹੈ। 1 ਮਹੀਨੇ ਪਹਿਲਾਂ ਤੱਕ ਜੈਨਜ਼ੀ ਦੇ ਲਈ ਇਸ ਸ਼ਬਦ ਦਾ ਮਤਲਬ OSM ਸ਼ਾਰਟ ਦੇ ਵਿੱਚ ਜਦੋਂ ਮੈਸੇਜ ਲਿਖਦੇ ਹੁੰਦੇ ਸੀ ਤਾਂ ਔਸਮ ਵੀ ਹੁੰਦਾ ਹੋਏਗਾ, ਪਰ ਹੁਣ CBSE ਨੇ ਸਹੀ ਪੜ੍ਹਨੇ ਪਾ ਦਿੱਤਾ। ਜੈਂਜ ਕਹਿ ਲਈਏ ਕਿ ਬੱਚਿਆਂ ਨੇ ਹੀ CBSE ਨੂੰ ਪੜ੍ਹਨੇ ਪਾ ਦਿੱਤਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ 12ਵੀਂ ਦੇ ਨਤੀਜਿਆਂ ਦੇ ਵਿੱਚ ਕਈ ਵਿਦਿਆਰਥੀਆਂ ਨੇ OSM ਨੂੰ ਲੈ ਕੇ ਸਵਾਲ ਚੁੱਕੇ ਸੀ। ਔਨ ਸਕਰੀਨ ਮਾਰਕਿੰਗ ਸਿਸਟਮ OSM ਇੱਕ ਡਿਜੀਟਲ ਮੁਲਾਂਕਣ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ CBSE ਨੇ 12ਵੀਂ ਦੀ ਆਂਸਰ ਸ਼ੀਟਸ ਜਾਂਚਣ ਦੇ ਲਈ ਇਸਤੇਮਾਲ ਕੀਤੀ ਸੀ। ਬੋਰਡ ਨੇ ਕਿਹਾ ਹੈ ਕਿ ਇਸ ਦਾ ਮਕਸਦ ਕਾਪੀ ਦੀ ਜਾਂਚ ਨੂੰ ਤੇਜ਼ ਕਰਨਾ ਸੀ ਅਤੇ ਗਲਤੀਆਂ ਨੂੰ ਘੱਟ ਕਰਨਾ ਸੀ, ਪਰ ਗਲਤੀਆਂ ਤਾਂ ਕਿਤੇ ਵਧੇਰੇ ਹੋ ਗਈਆਂ। OSM ਨੂੰ ਲੈ ਕੇ ਵਿਵਾਦ ਉਸ ਵਕਤ ਵੱਧ ਗਿਆ ਜਦੋਂ ਕਰੀਬ 4 ਲੱਖ ਵਿਦਿਆਰਥੀਆਂ ਨੇ CBSE ਤੋਂ ਆਪਣੀਆਂ ਸਕੈਂਡ ਕਾਪੀਆਂ ਮੰਗ ਲਈਆਂ ਨੇ। ਸਟੂਡੈਂਟਸ ਨੇ ਦੋਸ਼ ਮੜਿਆ ਹੈ ਕਿ ਕਈ ਕਾਪੀਆਂ ਧੁੰਦਲੀਆਂ ਨੇ, ਬਲੈਕ ਹੋ ਚੁੱਕੀਆਂ ਨੇ ਜਾਂ ਉਹਨਾਂ ਦੇ ਨਾਂ ਤੱਕ ਬਦਲ ਦਿੱਤੇ ਗਏ ਨੇ, ਯਾਨੀ ਕਿ ਉਹਨਾਂ ਦੀ ਆਂਸਰ ਸ਼ੀਟ ਸੀ ਨਹੀਂ ਉਹ। ਮਾਮਲੇ ਨੇ ਤੂਲ ਫੜਿਆ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਹੈ। ਇਸ ਦਰਮਿਆਨ ਵਿਦਿਆਰਥੀਆਂ ਨੇ CBSE ਤੋਂ ਆਪਣੀ ਜਵਾਬ ਤਲਬੀ ਕੀਤੀ ਹੈ। ਭਾਰਤ ਦੇ ਅਲੱਗ ਅਲੱਗ ਵੱਡੇ TV ਚੈਨਲਾਂ ਦੇ ਉੱਤੇ ਹੋ ਸਕਦਾ ਕਿ ਖਬਰਾਂ ਗਾਇਬ ਹੋਣ, ਨਦਾਰਦ ਹੋਣ, ਪਰ ਇਹ ਖਬਰ ਹੈ ਜ਼ਰੂਰ ਕਿ ਕਰੋੜਾਂ ਵਿਦਿਆਰਥੀ ਇਸ ਵਕਤ ਉਸ ਪ੍ਰਣਾਲੀ ਦੇ ਉੱਤੇ, ਉਸ ਸਿਸਟਮ ਦੇ ਉੱਤੇ ਹੀ ਭਰੋਸਾ ਨਹੀਂ ਕਰ ਰਹੇ ਜਿਸ ਦੇ ਤਹਿਤ ਉਹ ਪੜ੍ਹਾਈ ਹਾਸਲ ਕਰ ਰਹੇ ਨੇ ਜਾਂ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮਹਾਰਾਸ਼ਟਰ ਤੋਂ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਰੇ ਆਟੋ ਰਿਕਸ਼ਾ ਅਤੇ ਟੈਕਸੀ ਡਰਾਈਵਰਸ ਨੂੰ ਮਰਾਠੀ ਸਿੱਖਣ ਦੇ ਲਈ ਹੁਣ 15 ਅਗਸਤ ਤੱਕ ਦਾ ਸਮਾਂ ਦਿੱਤਾ। ਇਸ ਪਹਿਲ ਦੇ ਤਹਿਤ ਗੈਰ ਮਰਾਠੀ ਭਾਸ਼ੀ ਡਰਾਈਵਰਸ ਨੂੰ ਮਰਾਠੀ ਸਿਖਾਉਣ ਦੇ ਲਈ ਕੋਂਕਣ ਮਰਾਠੀ ਸਾਹਿਤ ਸਭਾ ਅਤੇ ਮਹਾਰਾਸ਼ਟਰ ਰਾਜ ਸਾਹਿਤ ਸੰਸਕ੍ਰਿਤੀ ਮੰਡਲ ਅਤੇ ਮੁੰਬਈ ਮਰਾਠੀ ਸਾਹਿਤ ਵਰਗੀਆਂ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਚਾਲਕਾਂ ਅਤੇ ਯਾਤਰੀਆਂ ਦੇ ਦਰਮਿਆਨ ਸੰਵਾਦ ਨੂੰ ਆਸਾਨ ਬਣਾਉਣਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਹੈ। ਮੁੰਬਈ ਮਹਾਨਗਰ ਦੇ ਵਿੱਚ ਕੁੱਲ 59 ਸਬ ਡਿਵੀਜ਼ਨਸ ਨੇ, RTOs ਜਿਨ੍ਹਾਂ ਦੇ ਅੰਡਰ ਆਉਂਦੇ ਨੇ। ਆਟੋ ਅਤੇ ਟੈਕਸੀ ਚਾਲਕਾਂ ਨੂੰ 4 ਦਿਨ ਮਰਾਠੀ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਦੇ ਲਈ ਡਰਾਈਵਰਸ ਨੂੰ ਰੋਜ਼ 1 ਘੰਟਾ ਨਿਕਲਣਾ ਹੋਏਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 4th day ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਡਰਾਈਵਰ ਤਾਂ ਇਸ ਪ੍ਰੀਖਿਆ 'ਚ ਸਫਲ ਹੋ ਜਾਂਦੇ ਨੇ ਯਾਨੀ ਮਰਾਠੀ ਸਿੱਖਣ 'ਚ, ਉਹਨਾਂ ਨੂੰ ਤਾਂ ਸਰਟੀਫਿਕੇਟ ਮਿਲਣਗੇ। ਸਰਕਾਰ ਇਸ ਨੂੰ ਇਸ ਸਰਟੀਫਿਕੇਟ ਨੂੰ ਮਗਰੋਂ RTO ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਵੀ ਕਹੇਗੀ ਅਤੇ ਫਿਰ ਇਸ ਦੇ ਤਹਿਤ ਉਹਨਾਂ ਦੇ ਪਰਮਿਟ ਜਿਹੜੇ ਨੇ ਚੱਲਦੇ ਰਹਿਣਗੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਵਾਏ ਉਹ ਟੈਕਸੀ ਦਾ ਫਿਰ ਕਾਰੋਬਾਰ ਕਰਨਾ ਭੁੱਲ ਜਾਣ। ਆਓ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਆਸਟ੍ਰੇਲੀਆ ਦੀ ਆਈਡੀਓਲੋਜੀਕਲ ਡਿਸਐਗਰੀਮੈਂਟ ਹੋ ਸਕਦਾ ਹੈ, ਯਾਨੀ ਕਿ ਵਿਚਾਰਕ ਤੌਰ ਦੇ ਉੱਤੇ ਮਤਭੇਦ ਅਮਰੀਕਾ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਆਸਟ੍ਰੇਲੀਆ ਦਾ ਹੋ ਸਕਦਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਅਮਰੀਕਾ ਦੇ ਤਾਜ਼ਾ ਫੈਸਲੇ ਦੇ ਨਾਲ ਵੀ ਗਿਲਾ। ਅਮਰੀਕਾ ਨੇ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ 12.5% ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕਾ ਦੇ ਇਸ ਟੈਰਿਫ ਨੂੰ ਇੱਕ ਫੋਰਸਡ ਸਲੇਵਰੀ ਵੀ ਕਿਹਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਸਟ੍ਰੇਲੀਆ ਅਮਰੀਕਾ ਜਿਵੇਂ ਸੋਚਦਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਰਾਜਦੂਤ ਨੇ ਜੋਏ ਹੌਕੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ ਜਾਂ ਜੇ ਉਹਨਾਂ ਨੂੰ ਲੱਗਦਾ ਹੈ ਜਾਂ ਉਹ ਇਹ ਗੱਲ ਦਿਮਾਗ 'ਚ ਬਿਠਾਈ ਬੈਠੇ ਨੇ ਕਿ ਟੈਰਿਫ ਹੀ ਅਮਰੀਕਾ ਨੂੰ ਬਚਾ ਸਕਦੇ ਨੇ। ਹਾਲਾਂਕਿ ਦੁਨੀਆ ਦੇ ਦੂਜਿਆਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਚੰਗੇ ਭਾਈਵਾਲ ਦੇਸ਼ ਨੇ ਜਿਵੇਂ ਕੈਨੇਡਾ, ਬਰਤਾਨੀਆ, ਇਹਨਾਂ ਨੇ ਵੀ ਵਿਰੋਧ ਕੀਤਾ। ਭਾਰਤ, ਪਾਕਿਸਤਾਨ ਦੇ ਉੱਤੇ ਵੀ ਅਮਰੀਕਾ ਨੇ ਇਸੇ ਕਿਸਮ ਦੇ ਨਾਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅੱਜ ਦਾ ਦਿਨ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੜਾ ਅਹਿਮ ਦਿਨ, ਕਿਉਂਕਿ ਅੱਜ ਉਹ ਵਿਵਾਦਿਤ ਬਦਲਾਅ ਹੋਣ ਜਾ ਰਹੇ ਨੇ ਟੈਕਸੇਸ਼ਨ ਸਿਸਟਮ ਦੇ ਵਿੱਚ, ਜਿਸ ਦੇ ਉੱਤੇ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫੈਡਰਲ ਬਜਟ ਪੇਸ਼ ਕਰਦਿਆਂ ਹੋਇਆਂ ਜਿਮ ਚਾਮਸ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਕੁਝ ਜਿਹੜੇ ਅਮੀਰ ਲੋਕ ਨੇ ਉਹਨਾਂ ਤੋਂ ਟੈਕਸ ਵਧੇਰੇ ਵਸੂਲਿਆ ਜਾ ਸਕੇ ਅਤੇ ਆਸਟ੍ਰੇਲੀਅਨ ਸਿਸਟਮ ਨੂੰ ਚੱਲਦਾ ਰੱਖਿਆ ਜਾ ਸਕੇ। ਇਹਨਾਂ ਦੇ ਵਿੱਚੋਂ ਇੱਕ ਕੈਪੀਟਲ ਗੇਨਸ ਟੈਕਸ ਹੈ। ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਦਾ ਪ੍ਰਸਤਾਵ ਅੱਜ ਦੇ ਦਿਨ ਪਾਰਲੀਮੈਂਟ 'ਚ ਲਿਆਂਦਾ ਜਾਣਾ। ਅੱਜ ਪਹਿਲਾਂ ਟ੍ਰੈਜਰ ਜਿਮ ਚਾਮਸ ਇਸ ਪ੍ਰਸਤਾਵ ਨੂੰ ਪਾਰਲੀਮੈਂਟ 'ਚ ਲਿਆਉਣਗੇ ਹੇਠਲੇ ਸਦਨ ਦੇ ਅੰਦਰ, ਮਗਰੋਂ ਉੱਪਰਲੇ ਸਦਨ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਹੈ। ਪਰ ਇਸ ਦਰਮਿਆਨ CGT ਦੇ ਨਾਲ ਨਾਲ ਨੈਗੇਟਿਵ ਗੇਅਰਿੰਗ ਅਤੇ ਇੱਕ ਜਿਹੜਾ WATO ਜਿਹਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਿਹਾ ਜਾ ਰਿਹਾ, $250 ਦੀ ਇੱਕ ਵਾਰ ਦੇਣੀ ਹੈ ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਨੇ ਉਹ, ਅਤੇ ਇੱਕ ਚੌਥਾ ਇੱਕ ਹੋਰ ਬਿੱਲ ਵੀ ਹੈ, ਉਹ ਸੀ ਲੇਬਰ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਕਿ ਜਿਹੜੀ ਸਟੈਂਡਰਡ ਟੈਕਸ ਡਿਡਕਸ਼ਨ ਹੈ ਉਸ ਦੇ ਵਿੱਚ $1,000 ਦੇ ਇੱਕ ਮੁਸ਼ਤ ਤੁਹਾਨੂੰ ਇੱਕ ਛੋਟ ਦਿੱਤੀ ਜਾਏਗੀ। ਉਹ ਵੀ ਬਿੱਲ ਜਿਹੜੇ ਨੇ ਇਹ ਤਿੰਨੇ ਚਾਰੇ ਬਿੱਲ ਇਕੱਠੇ ਲਿਆਂਦੇ ਜਾਣਗੇ। ਜਿਮ ਚਾਮਸ ਦਾ ਕਹਿਣਾ ਹੈ ਕਿ ਅੱਜ ਇਹਨਾਂ ਬਿੱਲਾਂ ਨੂੰ ਲਿਆਉਣ ਦਾ ਮਕਸਦ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ, ਪਰ ਇਹਦੇ ਤਿੰਨ ਮੇਨ ਓਬਜੈਕਟਿਵ ਦੱਸੇ ਜਾ ਰਹੇ ਨੇ। ਇੱਕ, ਆਸਟ੍ਰੇਲੀਅਨ ਵਰਕਰ ਦੇ ਉੱਤੇ ਲੱਗੇ ਜਾਣ ਵਾਲੇ ਟੈਕਸ ਦੇ ਵਿੱਚ ਕਟੌਤੀ ਹੋਵੇ। ਦੂਸਰਾ ਜਿਹੜਾ ਹੈ ਇਹਦੇ ਨਾਲ ਲੋਕ ਪਹਿਲੀ ਵਾਰ ਜਿਹੜੇ ਘਰ ਖਰੀਦਣ ਜਾ ਰਹੇ ਨੇ ਉਹਨਾਂ ਦੀ ਪਹੁੰਚ ਆਸਾਨ ਹੋ ਸਕੇ, ਅਤੇ ਨਾਲ ਦੀ ਨਾਲ ਜਿਹੜੀ ਇੰਡੈਕਸੇਸ਼ਨ ਹੈ ਉਹ ਇਸ ਕਰਕੇ ਅਪਲਾਈ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕ ਜਦੀ ਪੁਸ਼ਤੀ ਅਮੀਰ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ। ਇੰਝ ਨਾ ਹੋਵੇ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਉੱਤੇ ਹੀ ਕਿਸ਼ਤਾਂ ਦਾ ਬੋਝ ਵੱਧਦਾ ਰਹੇ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਦੇ ਲਈ, ਮਾਫ ਕਰਨਾ, ਵੈਸਟਰਨ ਸਿਡਨੀ ਦੇ ਲਈ ਇਸ ਬਜਟ ਦੇ ਵਿੱਚ ਕੁਝ ਬਹੁਤਾ ਸਰਕਾਰ ਨੇ ਰੱਖਿਆ ਨਹੀਂ ਸੀ, ਇਸ ਕਰਕੇ ਹੁਣ ਵੈਸਟਰਨ ਸਿਡਨੀ ਤੋਂ ਇੱਕ ਇੱਕ ਕਰਕੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਸਿਡਨੀ ਤੋਂ ਜਿਹੜੇ ਇੰਡੀਪੈਂਡੈਂਟ MPs ਨੇ ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਫੈਡਰਲ ਬਜਟ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਇਹ ਕਿਹਾ ਜਾਏਗਾ ਕਿ ਵੈਸਟਰਨ ਸਿਡਨੀ ਦਾ ਬਣਦਾ ਹੱਕ ਦਿੱਤਾ ਜਾ ਸਕੇ। ਸਿਡਨੀ ਦੀ ਬਹੁਤ ਵੱਡੀ ਆਬਾਦੀ ਇਸ ਪੱਛਮੀ ਸਿਡਨੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ, ਪਰ ਇਨਫਰਾਸਟ੍ਰਕਚਰ ਪਲਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਮੀਆਂ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਨੌਰਦਰਨ ਰੋਡ ਅਪਗ੍ਰੇਡ ਹੋਈ ਹੈ, ਹਾਲਾਂਕਿ ਉਸ ਦਾ ਵਿਸਤਾਰ ਕੀਤਾ ਜਾਣਾ ਹੈ ਰਿਚਮੰਡ ਤੱਕ, ਉਸ ਦੇ ਪ੍ਰਸਤਾਵ ਦੀ ਗੱਲ। ਇਸ ਤੋਂ ਇਲਾਵਾ M7, M12 ਇੰਟਰਚੇਂਜ ਅਗਲੇ ਕੁਝ ਹਫ਼ਤਿਆਂ 'ਚ ਖੁੱਲ੍ਹਤਾ ਜਾਣਾ ਹੈ, ਕਿਉਂਕਿ ਨਵਾਂ ਜਿਹੜਾ ਹਵਾਈ ਅੱਡਾ ਸਿਡਨੀ ਨੂੰ ਮਿਲਿਆ, ਨੈਨਸੀ ਬਰਡ ਵਾਲਟਨ ਏਅਰਪੋਰਟ ਜਾਂ ਵੈਸਟਰਨ ਸਿਡਨੀ ਏਅਰਪੋਰਟ ਵੀ ਇਹਨੂੰ ਕਿਹਾ ਜਾ ਸਕਦਾ, ਉਸ ਦੇ ਉੱਤੇ ਇਹ ਨਵਾਂ ਹਾਈਵੇ ਜਿਹੜਾ ਚੱਲਦਾ ਹੋਏਗਾ। ਔਰ ਸਰਕਾਰ ਦੀ ਤਰਫ ਤੋਂ 10 ਈਅਰ ਪਲੈਨ ਹੈ ਜਿਹੜਾ, ਉਸ ਦੇ ਤਹਿਤ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਘਰ ਨਵੇਂ ਉਸਰਨਗੇ ਉਹਨਾਂ ਦੇ ਲਈ ਸਕੂਲ, ਹਸਪਤਾਲ, ਇਹ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫਿਲਹਾਲ ਮਿਸ ਨਜ਼ਰ ਆਉਂਦੇ ਨੇ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਇਬੋਲਾ ਜਿਹੜੀ ਕਿ ਇੱਕ ਘਾਤਕ ਬਿਮਾਰੀ ਹੈ ਸੈਂਟਰਲ ਅਫਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਨੇ ਆਪਣਾ ਕਹਿਰ ਬਰਪਾਇਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਤਰਫ ਤੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਇਹ ਬਿਮਾਰੀ ਬੜੀ ਛੇਤੀ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੁੰਦੇ ਹੋਏ ਯੁਗਾਂਡਾ ਅਤੇ ਅਲੱਗ ਅਲੱਗ ਦੇਸ਼ਾਂ 'ਚ ਫੈਲ ਰਹੀ ਹੈ, ਆਸਟ੍ਰੇਲੀਆ ਨੇ ਕੌਮਾਂਤਰੀ ਭਾਈਚਾਰੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ। $5 ਮਿਲੀਅਨ ਇਸ ਬਿਮਾਰੀ ਦੇ ਗਲੋਬਲ ਰਿਸਪੋਂਸ ਦੇ ਉੱਤੇ ਕੰਮ ਕਰਨ ਦੇ ਖਾਤਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕਮਿਟਮੈਂਟ ਦੇ ਉੱਤੇ ਕਈ ਸਾਰੇ ਦੇਸ਼ ਜਿਹੜੇ ਨੇ ਉਹ ਨਿਰਭਰ ਕਰਦੇ ਨੇ। ਆਸਟ੍ਰੇਲੀਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਹੈਲਥ ਸਿਕਿਉਰਿਟੀ ਦੀ ਇੱਕ ਉਮੀਦ ਰੱਖਦਾ, ਇੱਕ ਤਵੱਕੋ ਰੱਖਦਾ। ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵਧੀ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। RBA ਦੇ ਸੰਕੇਤ ਦੇ ਨਾਲ ਜੁੜੀ ਖਬਰ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਸੁਸਤੀ ਦੇ ਦੌਰ ਦੀ ਹਾਲੇ ਸ਼ੁਰੂਆਤ ਹੋਈ ਹੈ ਪਰ ਬੇਹੱਦ ਮਾੜਾ ਦੌਰ ਆਉਣ ਵਾਲਾ ਹੈ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਸੇਵਿੰਗਸ ਨੇ ਉਹਨਾਂ ਨੂੰ ਆਪਣੇ ਰੇਨੀ ਡੇ ਦੇ ਲਈ ਬਚਾ ਕੇ ਰੱਖੋ ਤਾਂ ਕਿ ਕਿਤੇ ਫਿਰ ਇਹ ਹਾਲਾਤ ਨਾ ਹੋਣ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇੱਕ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ। 7 ਗਰੋਸਰੀ ਆਈਟਮਸ ਐਸੀਆਂ ਨੇ ਜਿਹੜੀਆਂ ਪਿਛਲੇ 4 ਸਾਲਾਂ ਦੇ ਅੰਦਰ ਡਬਲ ਪ੍ਰਾਈਸ ਦੇ ਉੱਤੇ ਹੁਣ ਵਿਕਣ ਲੱਗ ਪਈਆਂ ਨੇ। ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਓਲਿਵ ਓਇਲ ਹੈ ਉਹ $12 to $14 ਦੀ 1 ਲੀਟਰ ਦੀ ਬੋਟਲ ਸੁਪਰ ਮਾਰਕੀਟਸ ਦੇ ਵਿੱਚੋਂ ਮਿਲ ਜਾਂਦੀ ਸੀ, ਹੁਣ ਉਹੀ $24 to $28 ਤੱਕ ਦੀ ਮਿਲ ਰਹੀ ਹੈ। ਓਲਿਵ ਓਇਲ ਦੀਆਂ ਕੀਮਤਾਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਅੰਦਰ 70% ਇਜ਼ਾਫਾ ਹੋਇਆ ਦੱਸਿਆ ਗਿਆ। ਇਸੇ ਤਰੀਕੇ ਦੇ ਨਾਲ ਬਿਸਕਿਟਸ, ਚਿਪਸ, ਇਹ ਜਿਹੜੇ ਸਨੈਕਸ ਨੇ ਉਦਾਹਰਨ ਦੇ ਤੌਰ 'ਤੇ ਆਰਡਨਰ ਟਿਮ ਟੈਮਸ, ਇਹਨਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ। ਟਿਮ ਟੈਮ $2.5 ਦੇ ਸੀ, ਹੁਣ $5 to $7 ਦੇ ਨੇ ਪਿਛਲੇ 4 ਸਾਲਾਂ ਦੇ ਫਰਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਮਿਥ ਦੇ ਚਿਪਸ ਜਿਹੜੇ $3.5 to $4 ਦੇ ਸੀ, 175 ਗ੍ਰਾਮ ਦਾ ਬੈਗ ਇੱਕ ਮੰਨ ਕੇ ਚੱਲੋ 2022 'ਚ, ਉਹ ਹੁਣ $5 to $6 ਤੱਕ ਦਾ ਵਿਕ ਰਿਹਾ। ਆਂਡਿਆਂ ਦੀਆਂ ਕੀਮਤਾਂ ਵਧੀਆ ਨੇ, ਹਾਲਾਂਕਿ ਏਵੀਅਨ ਫਲੂ 2024 'ਚ ਆਸਟ੍ਰੇਲੀਆ ਆਇਆ ਸੀ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਵਿਕਟੋਰੀਆ NSW ACT ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲਗਭਗ 18 ਲੱਖ ਮੁਰਗੀਆਂ ਕਤਲ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਗਿਆ ਅਤੇ ਹੁਣ ਦੁੱਗਣੀਆਂ ਕੀਮਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ। ਚੋਕਲੇਟਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਏ ਨੇ, ਕੌਫੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਡੈਰੀ ਦੀ ਜੇ ਗੱਲ ਕਰੀਏ ਤਾਂ ਦੁੱਧ ਅਤੇ ਚੀਜ਼ ਦੋਹਾਂ ਦੀਆਂ ਕੀਮਤਾਂ 'ਚ ਪਿਛਲੇ 4 ਸਾਲਾਂ ਦੇ ਅੰਦਰ ਲਗਭਗ ਦੁੱਗਣੇ ਵਰਗਾ ਵਾਧਾ ਹੋਇਆ। ਦੁੱਧ ਉਦਾਹਰਨ ਦੇ ਤੌਰ 'ਤੇ 2 ਲੀਟਰ ਦਾ ਜਿਹੜਾ ਹੋਮ ਬ੍ਰੈਂਡ ਤੁਹਾਨੂੰ ਸਕੋਲਜ਼ ਜਾਂ ਵੂਲਵਰਸ ਤੋਂ ਮਿਲ ਜਾਂਦਾ ਸੀ $2, $2.60 ਤੱਕ ਦਾ, ਉਹ ਹੁਣ $3.5 ਤੋਂ ਉੱਪਰ ਤੱਕ ਦਾ ਵੀ ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਚੀਜ਼ ਦੀਆਂ ਕੀਮਤਾਂ, ਮੀਟ ਦੀਆਂ ਕੀਮਤਾਂ ਅਤੇ ਰੋਜ਼ਾਨਾ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਧੀਆਂ ਨੇ। ਜਾਂਦਿਆਂ ਦੇ ਖੇਡ ਜਗਤ ਦੇ ਨਾਲ ਜੁੜੀ ਖਬਰ, ਅੱਜ ਲਾਹੌਰ ਦੇ ਵਿੱਚ 3rd ਇੱਕ ਦਿਨਾ ਮੈਚ ਜਿਹੜਾ ਡੇ ਐਂਡ ਨਾਈਟ ਖੇਡਿਆ ਜਾਣਾ, ਪਾਕਿਸਤਾਨ ਬਨਾਮ ਆਸਟ੍ਰੇਲੀਆ ਹੋਏਗਾ। ਦੱਸਦੀ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਪਹੁੰਚੀ ਹੋਈ ਹੈ। ਰਾਵਲਪਿੰਡੀ 'ਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਪਾਕਿਸਤਾਨ ਨੇ 5 ਵਿਕਟਾਂ ਦੇ ਨਾਲ ਫਰਕ ਨਾਲ ਜਿੱਤ ਲਿਆ ਸੀ। ਦੂਜੇ ਮੈਚ ਨੂੰ ਜਿਹੜਾ ਲਾਹੌਰ ਦੇ ਵਿੱਚ ਹੀ ਹੋਇਆ ਸੀ ਉਸ ਨੂੰ ਆਸਟ੍ਰੇਲੀਆ ਨੇ 41 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਹੁਣ ਇਹ 3rd ਇੱਕ ਦਿਨਾ ਮੈਚ ਜਿਹੜਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਅੱਜ ਦੇ ਦਿਨ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
2: Wow, तेरी सब्जी दे खुशबू अते टेस्ट विच कुछ ता कमाल है। मेनू भी दस दे सीक्रेट।
3: अमृत ए कमाल है गोल्ड लीफ डेयरी दे प्योर न्यूजीलैंड टी दा। न्यूजीलैंड विच फ्री रेंज ग्रास फेड गावां दे दूध तो तैयार। ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं, बल्कि ग्लास कंटेनर च पैक हुंदा है।
2: तुसे भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
1: रेडी सेट गो चेस्टन फोर्ड डेंडिनोंग रोड ते तुहानू उड़ीक रहा है फोर्ड रेंजर, रेंजर सुपर ड्यूटी, एवरेस्ट ते सदाबहार मस्टैंग, ब्रांड न्यू डेमो ते क्वालिटी प्री ओन्ड व्हीकल्स, ट्रेड इन अते फाइनेंस ऑप्शंस वी अवेलेबल। आओ ते अपनी नवी फोर्ड दा टेस्ट ड्राइव करो, बिजनेस प्लेट लाई गल करो व्हीकल एक्सपर्ट्स टिम फोर्ब्स या कोरी नाल। रेडियो हांजी दे हवाले नाल पाओ 3 साल दी फ्री सर्विस। चेस्टन फोर्ड, रेडी सेट फोर्ड।
4: बेंजी की हाल है पिट दर्द दा?
2: जदों दा स्लीप एंड रिलैक्स दा इंडियन स्टाइल रूम वाला गद्दा खरीदया, सब कुछ ठीक है। थैंक यू एदे बारे दसन लई।
4: और सुनो, हुन स्लीप एंड रिलैक्स हर तरह दे गद्दियां दे नाल बेड भी बनाउंदे ने। स्लीप एंड रिलैक्स दा एक स्टोर लेविटन नॉर्थ अते दूजा नवां स्टोर ओहंस रोड एपिंग विच भी है। मनपसंद गद्दियां अते स्टोरेज बेड खरीदने लई कांटेक्ट करो स्लीप एंड रिलैक्स। वेक अप फीलिंग टोटली रेस्टेड। सर्च अस ऑनलाइन और कॉल 04334654 92।

0: है जवानी तो इश्क होना है इन थिएटर्स नियर यू
1: ऑन द 5th ऑफ जून।
2: आ रही है पंजाब दी एक सच्ची कहानी ते आधारित फिल्म चढ़दी कला, दिल नु छू जान वाली अते रूह नु हिला देन वाली फिल्म है चढ़दी कला।
3: देखो सच बता दो।
4: मैं झूठ नहीं बोल रही, मैनु सच्ची कुछ नहीं पता।
2: स्टारिंग एमी विर्क, रूपी गिल अते हिम्मत संधू। पंजाबी फिल्म चढ़दी कला रिलीज़ होवेगी 29 मई नु तुहाडे नेड़ले सिनेमा घरां विच।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 9077-9933
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
8: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
8: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8833-11 ਔਰ ਵਿਜ਼ਿਟ uvfinancial.com.au। ਓਰਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰ੍ਹਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493-536-042।
9: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ SEC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ SEC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ।
10: ਚੱਲ ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
12: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
13: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: Hey kids, आजो चुट क्लास ना जाओ ये बच्चे आ चुके ने ते जिन्हां दी कॉल कटी गई उन्हां दे कोलों मैं माफी चाहुंदा फिर दोबारा तो तुसीं ला सकदे हो जी कोई मेरे वल्लों कोई प्रॉब्लम जां ओह मैं कुछ कह नहीं सकदा मैं ते आराम नाल कहानी पढ़ रहा हां मेरा ते कोई कसूर नहीं अपने आप ही कुछ होया
1: कुछ
0: डिफरेंट फोन तो ट्राई कर लो हो सकता तुहाडे आले पासों अज नुक्स होवे कोई ते आपां वधदे आ अगे ते सुणदे चुटकले ते मेरे नाल अज प्रोग्राम दे विच ने कृष्णा भारद्वाज ब्राह्मणा दे विच सब तो उच्च श्रेणी
1: जी जी
0: भारद्वाज है ना नाइस नाइस मेरी नॉलेज च इन्ना आ गया मैनू रिसेंटली कोई दस के गया है
1: अच्छा क्या बात है कहिंदे कि आह मेन सब तो मशहूर कहानी है भारद्वाज ऋषि तो रिलेटेड कि उन्होंने दक्षिणा के अंदर लंका ही मांग लिती सी उन्होंने ग्रह प्रवेश की पूजा कराई शिव पार्वती तो शिव जी ने कहा मांगो वत्स क्या मांग तो बहुत वधिया कहिंदे लंका मैनू ही दे दो फिर शिव जी ने कहा गोपार्वती माता नूं कि मैं तुहानूं कहना ही ना कि असी कैलाश जोगे हां असी कैलाश च ही रहना कोई ना कोई अड़चन आ जानी है फिर क्योंकि क्या सीगा
0: सानू ध्यान च रखनिया पैंदियां ते आओ आपां वधदे आं लाफ्टर थैरेपी दे विच ते साडे नाल सब तो पहलां श्रेया सत श्री अकाल श्रेया अज तुसी सब तो पहलां जे श्रेया वीरा तुसी आउने रहो की हाल चाल है तुहाडा खराब ठंड दे नाल वैसे मैं ठीक हां मैं खुरच खुरच खुरच खुरच कर देनी हां
1: सारा टेबल
0: कर लेंदे हो
2: कट करो
0: ओके तुहाडे नेल्स ठीक है नेल्स कट कीते
2: हां जी
0: ओके
1: स्कूल जांदे ना करने
0: साडे ते पास जांदे चेक कर लेंदे हुंदे साडे
2: चाह पी
0: लिया हां जी चाह पी ली भाजी
1: चाह पी ली
0: हां जी चाह पी ली वीर जी चाह चाह चू दे नाल अहीं पिन्नी खाया
1: हां पिन्नी शिन्नी खा ली चाह चू नाल
0: हां जी जो तुहाडा हुक्म हुंदा पा एक दो दो ही गया अपन वन वन खादी
1: वन वन ईच हो गया
2: गुड
0: गुड
1: थैंक यू सो मच
0: तू ही की खादा
2: रोटी केक
0: हैं
1: कुकी
0: केड़ा केक
1: कुकी
2: रोटी केक
0: न्यूट्रीगेन
1: अच्छा न्यूट्री
0: ओके तू ही में पिनी पुनी खाया करो
2: खाए बादाम
1: Very good.
0: ਉਹ ਸਾਰੇ ਹੀ ਆ ਗਏ ਹੈ
2: ਬਾਏ
0: ਬਾਏ ਮਾਨੂ ਬਿੱਲੀ ਤੇ ਸ਼੍ਰੇਆ ਕਿੱਥੇ ਆ
2: ਦੀਦੀ ਨਾਲ ਗੱਲ ਕਰੋ
0: ਹਾਂਜੀ ਲਿਆਓ ਲਿਆਓ ਲਿਆਓ ਦੀਦੀ ਸਤਿ ਸ਼੍ਰੀ ਅਕਾਲ
2: ਤੁਹਾਨੂੰ ਅੰਕਲ
0: ਸਤਿ ਸ਼੍ਰੀ ਅਕਾਲ ਕੀ ਹਾਲ ਆ
2: ਠੀਕ ਹੈ
0: ਠੰਡ ਲੱਗਦੀ ਆ
2: ਨਹੀਂ
0: ਵੈਰੀ ਗੁੱਡ
2: ਅੱਜ ਪਜਾਮਾ ਦੇ ਆ
0: ਓਏ ਅੱਜ ਪਜਾਮਾ ਡੇ ਆ ਓਕੇ ਮੈਨੂੰ ਲੱਗਾ ਅੱਜ ਥਰਸਡੇ ਆ
1: ਉਹ ਵੀਰਾ ਗਲਤ ਸੁਣਾ ਗਿਆ ਹੈ ਡੇ ਆਫ ਦਾ ਵੀਕ ਫਿਰ
0: ਪਜਾਮਾ
2: ਡੇ ਪਜਾਮਾ ਡੇ ਸਕੂਲ ਕੋਲ ਦਿਸ ਪਜਾਮਾ ਦੇ
0: ਤੇ ਇਹ ਕਾਦੇ ਤੋਂ ਬਾਅਦ ਚ ਆਉਂਦਾ ਸੰਡੇ ਤੋਂ ਬਾਅਦ ਚ ਆਉਂਦਾ ਕਿ ਮੰਡੇ ਤੋਂ ਬਾਅਦ ਚ
1: ਬਿਗ ਗਰਲ ਹੋ ਗਈ ਨਾ ਬਿਗ ਗਰਲਸ ਦੇ
0: ਅੱਛਾ ਥਰਸਡੇ ਨੂੰ ਕਹਿੰਦੇ ਆ ਪਜਾਮਾ ਡੇ ਓਕੇ
2: ਕੱਲ ਛੁੱਟੀ ਹੈ
0: ਅੱਛਾ ਕੱਲ ਛੁੱਟੀ ਹੈ ਤੁਹਾਨੂੰ
1: ਓਕੇ ਵਾਹ ਬਾਈ
0: ਕੱਲ ਫਿਰ ਚੁਟਕਲੇ ਤੋਂ ਵੀ ਛੁੱਟੀ ਆ ਕੇ ਨਹੀਂ ਉੱਠ ਪੋਗੇ
1: ਹਾਲਾਂਕਿ
0: ਹੱਸ ਕੇ ਸਕੂਲ ਜਾਂਦੇ ਆ ਪਰ ਫਿਰ ਵੀ ਕੀ ਸੁਣਾਓਗੇ ਪੁੱਤ ਹੈਲੋ ਕਿ ਪਜਾਮਾ ਹੀ ਦੱਸਣਾ
1: ਬਸ
0: ਹਾਂਜੀ
2: January, February, March, April, May, June, July, August, September, October, November, December.
3: Amazing.
0: ਅਲਤਾਫ ਰਜ਼ਾ
1: ਖਿਆਲ ਨੀ ਆ ਰਿਹਾ
0: ਖੂਨ ਜੂਨ ਆ ਗਈ ਸੀ ਪਤਾ ਨੀ ਕੀ ਉਹ ਬਾਤ
1: ਚਿੰਤਾ ਤਾ ਚਿਤਾ ਚਿਤਾ ਚਿੰਤਾ ਤਾ ਤਾ
0: ਅਰੇ ਵੋ ਸਾਲ ਔਰ ਤਾਂ ਇਹ ਸਾਲ ਔਰ ਹੈ ਸਮਥਿੰਗ ਸਮਥਿੰਗ ਚਲੋ ਅੱਜ ਅੱਜ ਅੱਜ ਸੁਣਾਂਗੇ ਗਾਣਾ ਆਪਾਂ ਨੈਕਸਟ ਆਪਾਂ ਚੱਲਦੇ ਹਾਂ ਤਾਜ ਵੱਲ ਨੂੰ ਸਤਿ ਸ੍ਰੀ ਅਕਾਲ ਤਾਜ ਤੁਸੀਂ ਆਉਣੇ ਰਹੋ
4: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ ਜੀ ਐਂਡ ਬੰਦੋਤ ਅੰਕਲ ਜੀ
0: ਸਤਿ ਸ੍ਰੀ ਅਕਾਲ ਕੀ ਹਾਲ ਹੈ
4: ਵਧੀਆ ਤੇ ਕੀ ਹਾਲ
0: ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਕੀ ਲਿਆ ਕੇ ਆਇਓ ਅੱਜ ਬੁਜਾਰਤ ਓਕੇ ਓਕੇ ਹਾਂਜੀ ਸੁਣਾਓ ਫਿਰ
4: ਚਲਦਾ ਚਲਦਾ ਰੁਕ ਗਿਆ ਨਹੀਂ ਛੁਰੀ ਵੱਧਦੀ ਗਰਦਨ ਫਿਰ ਚੱਲਣ ਲੱਗਿਆ
0: ਹਾਂਜੀ
1: ਚਲਦਾ ਚਲਦਾ ਰੁਕ ਗਿਆ ਨਹੀਂ ਛੁਰੀ ਵਾਇਲੈਂਟ ਹੋ ਗਿਆ
0: ਸਾਨੂੰ ਪਹਿਲਾਂ ਨਾ ਸ਼ਾਰਟ ਕੋਰਸ ਕਰਨਾ ਪੈਣਾ ਪਹਿਲਾਂ ਬਾਜ਼ਾਰ ਤੋਂ ਪਹਿਲਾਂ ਹੈ ਕੀ ਇਹ ਸਮਝਣ ਲਈ ਹੈ ਨਾ
1: ਇਹ ਬੜਾ ਚੱਕਰ ਹੈ ਯਾਰ
0: ਹਾਂ ਫੇਰ ਦੱਸੋ ਫੇਰ
1: ਡਬਲ ਲੇਅਰ ਹੋ ਗਈ ਇਹ
4: ਚਲਦਾ ਚਲਦਾ ਰੁਕ ਗਿਆ ਲਈ ਛੁਰੀ ਵੱਡੀ ਗਰਦਨ ਫਿਰ ਚੱਲਣ ਲੱਗ ਗਿਆ
0: ਅੱਛਾ ਛੁਰੀ ਅੱਛਾ ਗਰਦਨ ਵੱਡੀ ਫੇਰ ਚੱਲ ਗਿਆ ਇਹ ਤਾਂ ਨਟਰਾਜ ਪੈਨਸਲ ਜਾਪਦੀ ਮੈਨੂੰ
1: ਓ ਵਾਹ ਕੀ ਬਾਤ ਹੈ
0: ਹੈ ਨਾ
1: ਸਹੀ ਹੈ
0: ਹਾਂਜੀ ਐਂਬਰ ਨਾ ਕਰਾ ਦੋ ਸਤਿ ਸ੍ਰੀ ਅਕਾਲ ਭੈਣਾ ਇੰਨੀ ਹੌਲੀ ਹੌਲੀ ਬੋਲਦੀ ਹੈ ਕੁੜੀਏ ਕੀ ਗੱਲ
1: ਸਤਿ ਸ੍ਰੀ ਅਕਾਲ
0: ਰੋਟੀ ਰਾਟੀ ਨੀ ਖਾਧੀ ਬੋਲੀਆਂ ਕਿੱਦਾਂ ਪਾਏਗੀ ਜੇ ਇੰਨੀ ਹੌਲੀ ਬੋਲੇਗੀ ਤੇ ਰੋਟੀ ਨੀ ਖਾਧੀ ਕੱਲ ਦੀ ਖਾਧੀ ਆ ਓਕੇ ਹੁਣ ਥੋੜੀ ਜੀ ਆਈ ਐਨਰਜੀ ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ ਨਿੱਕੀ ਜੀ ਜੱਟੀ ਤੇ ਵਿੱਚ ਗਲਾਬੋ ਜੱਟੀ ਨਿੱਕੀ ਜੀ ਹੱਟੀ
5: ਵਿੱਚ ਗਲਾਬੋ ਜੱਟੀ
0: ਅੱਛਾ ਨਿੱਕੀ ਜੀ ਹੱਟੀ
1: ਵਿੱਚ ਗਲਾਬੋ
0: ਜੱਟੀ
1: ਜੱਟੀ
0: ਨਿੱਕੀ ਜੀ ਹੱਟੀ ਤੇ ਵਿੱਚ ਗਲਾਬੋ ਜੱਟੀ ਜਿੱਦਾਂ ਦੇ ਮੇਰੇ ਹਾਲਾਤ ਨੇ ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ ਗੁਲਾਬੋ ਜੱਟੀ ਨਹੀਂ ਹੈ ਉਹਦੇ ਚ,
3: ਗੁਲਾਬੋ ਜੱਟੀ ਤਾਂ ਨਹੀਂ ਹੋ ਸਕਦੀ ਬਈ,
0: ਇਹ ਕੋਈ ਹੋਰ ਹੀ ਆ ਚੱਕਰ ਕੋਈ ਲੱਗਦਾ।
2: ਵੈਰੀ ਕਲੋਜ਼ ਆ,
0: ਵੈਰੀ ਕਲੋਜ਼ ਆ,
1: ਓ ਵਾਹ,
0: ਫਿਰ ਥੋੜਾ ਜਿਹਾ ਠਾਂ ਆ ਜਾਂਦੇ ਮੂੰਹ ਤੇ ਨਹੀਂ ਆ ਕਿਤੇ,
1: ਜੀਭ
2: ਨਹੀਂ
0: ਹੈ, ਜੀਭ ਠੰਡੇ ਠੰਡੇ ਜੇ ਹੋ, ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ ਥੋੜੇ ਜੇ ਹੋ ਜਾਣੇ ਸੀ ਸਹੀ, ਹੈ ਨਾ ਅੰਬਰ, ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਛੇੜ ਦੇਣਾ ਸੀ ਕੱਲ ਨੂੰ ਆਉਣਾ, ਓਕੇ ਮਿਸ ਕਰਦੇ ਵੀਰ ਜੀ ਨੂੰ, ਓਕੇ ਆਉਂਦੇ ਹੀ ਲੜੋ, ਆਉਂਦੇ ਹੀ ਢਾ ਲਿਓ ਵੀਰ ਜੀ ਨੂੰ, ਯੁਵਰਾਜ ਸਤਿ ਸ੍ਰੀ ਅਕਾਲ, ਯੁਵਰਾਜ ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ, ਕਿਵੇਂ ਯੁਵਰਾਜ ਜੀ? ਸਾਡਾ ਠੀਕ ਹੈ ਯਾਰ, ਆਹ ਬੰਦਾ ਮੇਰੇ ਵਰਗਾ, ਇਹਨੂੰ ਵੀ ਠੰਡ ਬੜੀ ਲੱਗਦੀ ਹੈ ਨਾ ਯੁਵਰਾਜ, ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜੇ ਫੋਨ ਨੂੰ, ਅੱਜ ਕੰਮ ਨੀ ਸੁਤਰ ਰਹਿੰਦਾ, ਹੁਣ ਸਹੀ ਆ, ਹੁਣ ਸਹੀ ਆ, ਕੀ ਲਿਆਇਓ?
2: ਇੱਕ ਚੁਟਕਲਾ।
1: ਹਾਂਜੀ,
2: ਇੱਕ ਵਾਰੀ ਮੈਡਮ ਪੁੱਛਦੀ ਆ ਵੀ ਦੁਨੀਆਂ ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆਂ ਚ ਇੱਕ ਹੀ ਤੇ ਦੇਸ਼ ਆ ਭਾਰਤ, ਬਾਕੀ ਤਾਂ ਵਿਦੇਸ਼ ਆ।
1: ਗੱਲ ਤੇ ਠੀਕ ਹੈ ਬਈ, ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨਹੀਂ, ਅਗਲੇ ਦਿਨ ਵੀ ਨਹੀਂ ਆਈ, ਕਹਿੰਦਾ ਕੰਮ ਹੀ ਖਰਾਬ ਹੈ ਬਈ।
2: ਸਾਡਾ
0: ਵੀ ਠੀਕ ਆ, ਨਿਕਲ ਤੁਰੇ ਘਰੋਂ ਕੇ ਨਹੀਂ ਹਲੇ?
2: ਨਿਕਲ
1: ਸਕੂਲ
0: ਸਕੂਲ ਤੁਹਾਡਾ
2: 8:30
1: ਫਿਰ ਤੇ ਰਹਿ ਗਿਆ ਥੋੜਾ ਹੀ ਟਾਈਮ,
0: ਹੈਗਾ ਹਲੇ ਟਾਈਮ ਤੇ, ਹੈਗਾ ਹਲੇ
1: 11 ਮਿੰਟ
0: ਮੰਕੀ ਬਾਰ ਕਰਨ ਜੋਗਾ ਹੈਗਾ ਟਾਈਮ, ਹੈ ਨਾ ਤੇ?
1: ਹਾਂਜੀ ਹਾਂਜੀ, ਇਹ ਵੀ ਗੱਲ ਠੀਕ ਹੈ।
0: ਕੀ ਕਰਦੇ ਹੁੰਦੇ ਹੋ ਜਾ ਕੇ?
2: ਉੱਥੇ ਜਾ ਕੇ ਵੇਖਦੇ ਹੁੰਦੇ ਆ ਡੋਰ ਤੇ, ਜੇ ਸਪਲਿਟ ਸਾਈਡ ਹੁੰਦਾ ਜੇ ਨਹੀਂ ਹੁੰਦਾ ਤੇ ਫਿਰ ਆਪਾਂ ਅੰਦਰ ਜਾ ਕੇ ਪੜ੍ਹਾਈ ਕਰਦੇ ਆ, ਜੇ ਸਪਲਿਟ ਕਲਾਸ ਹੁੰਦਾ ਉਹਦੇ ਤੱਕ ਵਾਕ ਕਰਨ।
0: ਓਕੇ ਓਕੇ ਠੀਕ ਹੈ, ਕੀ ਨੇ ਸੁਣਾਓਗੇ ਫਿਰ ਅੱਜ? ਸਪਲਿਟ ਕਲਾਸ ਚ ਬਹਿ ਕੇ
2: ਇੱਕ ਬਾਤ,
0: ਓਕੇ
2: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,
0: ਠਾਣੇਦਾਰ ਠਾਣੇਦਾਰ ਚੱਕ ਕੇ ਮਾਰਿਆ,
2: ਨਹੀਂ ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ।
0: ਅੱਛਾ, ਠਾਣੇਦਾਰ ਕੰਧ ਨਾਲ ਚੱਕ ਕੇ ਮਾਰਿਆ,
1: ਓਕੇ
0: ਹਾਂਜੀ ਓਕੇ। ਮੈਨੂੰ ਇਹਦਾ ਇੱਕ ਹੋਰ ਵਰਜ਼ਨ ਆਉਂਦਾ ਹੈ।
1: ਅੱਛਾ ਹਾਂਜੀ, ਇਰਸ਼ਾਦ ਕਰੋ।
0: ਭੀੜੀਆਂ ਗਲੀਆਂ ਭੀੜੇ ਬਾਜ਼ਾਰ ਵਿੱਚੋਂ ਨਿਕਲਿਆ ਠਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
1: ਵਾਹ, ਵੈਰੀ ਗੁੱਡ, ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦੋ,
0: ਤੁਸੀਂ ਹੋਰ ਲੰਮਾ ਕਰੋ ਇਹਨੂੰ।
1: ਸੋ ਕੋਈ ਸ਼ਹਿਰ ਚ ਚੱਲਿਆ, ਸ਼ਹਿਰ ਚ ਭੀੜਾ ਬਾਜ਼ਾਰ, ਚੁੱਕ ਕੇ ਮਾਰਿਆ ਠਾਣੇਦਾਰ।
0: ਨਹੀਂ, ਗਲੀਆਂ ਤੋਂ ਬਾਜ਼ਾਰ ਉੱਡੇ ਹੀ ਰਹਿੰਦੇ ਆ, ਠਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
1: ਹੈ, ਇੱਦਾਂ ਹੀ ਹੈ।
0: ਹੈ ਵੈਸੇ ਨਾ, ਇਹ ਹੁਣ ਬਾਜ਼ਾਰ ਤੋਂ ਬਦਲ ਦੇਣੀ ਚਾਹੀਦੀ ਹੈ।
1: ਅੱਛਾ, ਕਿਉਂ?
0: ਮੈਂ ਅੱਗੇ ਇੱਕ ਦਿਨ ਜ਼ਿਕਰ ਕਰਦਾ ਹਾਂ, ਹੁਣ ਨਾ ਉਹ ਵਾਲੇ ਥਾਣੇਦਾਰ ਨਹੀਂ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾ ਮਾਰ ਦੀਦਾ ਹੈ।
1: ਠੀਕ ਹੈ,
0: ਹੁਣ ਤੇ ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ। ਥਾਣੇਦਾਰ ਏ ਆਈ ਹੋ ਗਿਆ ਹੁਣ, ਹੈ ਨਾ,
1: ਏ ਆਈ ਹੋ ਗਿਆ ਤੇ
0: ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
1: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ, ਤਾਂ ਹੀ ਸਮਾਰਟ।
0: ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ, ਹੈ ਨਾ। ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਤੁਹਾਡਾ?
6: ਸਤਿ ਸ੍ਰੀ ਅਕਾਲ
0: ਮੰਨਤ ਜੀ, ਤੁਹਾਡਾ ਅੱਜ ਫੋਨ ਹੀ ਨੀ ਲੱਗਦਾ, ਕੀ ਹੋ ਗਿਆ ਤੁਹਾਡੇ ਫੋਨ ਨੂੰ?
6: ਮੈਨੂੰ
0: ਲੱਗਦਾ ਵਾ ਪੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ। ਨਹੀਂ, ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
6: ਛੋਟਾ
0: ਨੀ ਆ, ਮੈਨੂੰ ਤਾਂ ਬੜਾ ਵੱਡਾ ਲੱਗਦਾ ਆ, ਵੱਡੇ ਵੱਡੇ ਕੰਮ ਕਰਦਾ
6: ਉਹ।
0: ਛੋਟਾ ਨੀ ਕਹਿਣਾ ਉਹਨੂੰ, ਸਿੱਖੀ ਸਿਖਾਈ ਆਈ ਹੈ।
1: ਸਹੀ ਗੱਲ ਆ ਨਾ, ਬੱਚਾ ਬਈ
0: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
6: ਤੁਹਾਡੀ
1: ਜਨਰੇਸ਼ਨ ਨੂੰ ਕਹਿੰਦੇ ਅਲਫਾ, ਅਲਫਾ ਜਨਰੇਸ਼ਨ, ਏਦਾਂ ਹੀ ਆ।
0: ਤੁਸੀਂ ਕਿਹੜੀ ਹੋ?
6: ਜਨਰੇਸ਼ਨ ਬੇਟਾ ਵਾ।
1: ਅੱਛਾ
0: ਅੱਛਾ, ਤੁਸੀਂ ਕਿਹੜੀ ਚੋ, ਬੇਟਾ ਚੋ?
6: ਫਿਲਮ
0: ਵੀ ਆਉਣ ਡਈ ਨਾ।
1: ਅੱਛਾ,
0: ਚਲੋ ਸੁਣਾਓ, ਕੀ ਸੁਣਾਓਗੇ?
6: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ।
0: ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ,
1: 39 ਤੱਕ ਆ। ਫਿਰ ਤਾਂ ਹੈ ਆਪਣੇ ਕੋਲ 13-14 ਸਾਲ, ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ?
0: ਉਹ ਤੋਂ ਅੱਗੇ ਬੇਟੀ
6: ਇੱਕ ਵਾਰ ਹਾਥੀ ਦਾ ਗਧੇ ਨਾਲ ਰੱਬ ਦੇ ਰੰਗ ਪਿੱਛੇ ਬਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ ਤੇ ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ,
0: ਦਸ ਕੋੜਿਆਂ ਦਾ ਸਜ਼ਾ
6: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ ਤੇ ਫਿਰ ਸ਼ੇਰ ਕਹਿੰਦਾ ਤੂੰ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾ ਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ
7: ਇੱਕ ਉੜੀਜ਼ ਇੱਕ ਉੜੀਜ਼ ਇੱਕ ਉੜੀਜ਼ ਇੱਕ ਉੜੀਜ਼ ਇੱਕ ਉੜੀਜ਼

0: ਤੁਹਾਡੇ ਨੇਲਸ ਠੀਕ ਹੈ? ਨੇਲਸ ਕੱਟ ਕੀਤੇ?
1: ਹਾਂਜੀ।
0: ਓਕੇ,
2: ਸਕੂਲ ਜਾਂਦੇ ਨਾ ਕਰਨੇ?
0: ਸਾਡੇ ਤੇ ਭਾਜ ਜਾਂਦੇ, ਚੈੱਕ ਕਰ ਲੈਂਦੇ ਹੁੰਦੇ ਸਾਡੇ।
1: ਚਾਹ ਚੂ ਪੀ ਕੇ ਆ?
0: ਹਾਂਜੀ, ਚਾਹ ਪੀ ਲਈ ਭਾਜੀ,
3: ਚਾਹ ਚੂ ਪੀ ਲਈ।
0: ਹਾਂਜੀ, ਚਾਹ ਪੀ ਲਈ ਵੀਰ ਜੀ। ਚਾਹ ਚੂ ਦੇ ਨਾਲ ਅਸੀਂ ਪਿੰਨੀ ਖਾਇਆ।
3: ਹਾਂ, ਪਿੰਨੀ ਸ਼ਿੰਨੀ ਖਾ ਲਈ ਚਾਹ ਚੂ ਨਾਲ।
0: ਹਾਂਜੀ, ਜੋ ਤੁਹਾਡਾ ਹੁਕਮ ਹੁੰਦਾ ਭਾ। ਇੱਕ ਦੋ ਦੋ ਹੈਗੀ ਆ, ਆਪਾਂ ਵਨ ਵਨ ਖਾਧੀ,
3: ਵਨ ਵਨ ਈਚ ਹੋ ਗਿਆ।
0: ਗੁੱਡ,
3: ਥੈਂਕ ਯੂ ਸੋ ਮਚ।
0: ਤੁਸੀਂ ਕੀ ਖਾਧਾ?
1: ਰੋਟੀ ਕੇਕ।
0: ਹੈ,
3: ਕੁਕੀ?
0: ਕਿਹੜਾ ਕੇਕ?
3: ਕੁਕੀ,
1: ਰੋਟੀ ਕੇਕ।
0: ਨਿਊਟ੍ਰੀਗੇਨ?
3: ਅੱਛਾ, ਨਿਊਟ੍ਰੀ।
0: ਓਕੇ, ਤੁਸੀਂ ਵੀ ਪਿੰਨੀ ਪੁੰਨੀ ਖਾਇਆ ਕਰੋ।
1: ਕੀ ਖਾਏ? ਬਦਾਮ।
0: ਓਏ, ਵਾਹ,
3: ਵੈਰੀ ਗੁੱਡ।
0: ਕੀ ਸੁਣਾਓਗੇ ਫਿਰ ਅੱਜ ਨਿਊਟਰੀ ਗ੍ਰੇਨ ਖਾ ਕੇ?
1: ਡੇਸ ਆਫ ਦਾ ਵੀਕ।
0: ਹਾਂਜੀ,
1: ਡੇਸ ਆਫ ਦਾ ਵੀਕ।
0: ਡੇਸ ਆਫ ਦਾ ਵੀਕ,
3: ਡੇਸ ਆਫ ਦਾ ਵੀਕ।
0: ਓਕੇ ਓਕੇ, ਹਾਂਜੀ।
1: Monday, Tuesday, Wednesday, Thursday, Friday, Saturday, Sunday, that's a roof.
0: ਸਾਰੇ ਆ ਗਏ ਹੈ। ਬਾਏ ਬਾਏ ਮਾਨੂੰ ਬਿੱਲੀ, ਤੇ ਸ਼੍ਰੇਆ ਕਿੱਥੇ ਆ?
1: ਦੀਦੀ ਨਾਲ ਗੱਲ ਕਰੋ।
0: ਹਾਂਜੀ, ਲਿਆਓ ਲਿਆਓ ਲਿਆਓ ਦੀਦੀ। ਸਤਿ ਸ਼੍ਰੀ ਅਕਾਲ
1: ਤੁਹਾਨੂੰ ਅੰਕਲ।
0: ਸਤਿ ਸ਼੍ਰੀ ਅਕਾਲ, ਕੀ ਹਾਲ ਆ?
1: ਠੀਕ ਹੈ।
0: ਠੰਡ ਲੱਗਦੀ ਆ?
1: ਨਹੀਂ।
0: ਵੈਰੀ ਗੁੱਡ।
1: ਅੱਜ ਪਜਾਮਾ ਡੇ ਆ।
0: ਓਏ, ਅੱਜ ਪਜਾਮਾ ਡੇ ਆ? ਓਕੇ, ਮੈਨੂੰ ਲੱਗਾ ਅੱਜ ਥਰਸਡੇ ਆ।
3: ਉਹ ਵੀਰਾ ਗਲਤ ਸੁਣਾ ਗਿਆ ਹੈ, ਡੇ ਆਫ ਦਾ ਵੀਕ। ਫਿਰ
0: ਪਜਾਮਾ ਡੇ,
1: ਪਜਾਮਾ ਡੇ ਸਕੂਲ ਦਿਸ ਪਜਾਮਾ ਡੇ।
0: ਤੇ ਇਹ ਕਾਦੇ ਤੋਂ ਬਾਅਦ ਚ ਆਉਂਦਾ? ਸੰਡੇ ਤੋਂ ਬਾਅਦ ਚ ਆਉਂਦਾ ਕਿ ਮੰਡੇ ਤੋਂ ਬਾਅਦ ਚ?
3: ਥਰਸਡੇ
0: ਨੂੰ ਕਹਿੰਦੇ ਆ ਪਜਾਮਾ ਡੇ। ਓਕੇ,
1: ਕੱਲ ਛੁੱਟੀ ਹੈ।
0: ਅੱਛਾ, ਕੱਲ ਛੁੱਟੀ ਹੈ ਤੁਹਾਨੂੰ?
3: ਓਕੇ, ਵਾਹ ਬਈ।
0: ਕੱਲ ਫਿਰ ਚੁਟਕਲੇ ਤੋਂ ਵੀ ਛੁੱਟੀ ਆ ਕਿ ਨਹੀਂ? ਉੱਠ ਪੋਗੇ?
1: ਉੱਠ ਗਏ,
0: ਉੱਠ ਗਏ। ਓਕੇ, ਜਿੱਦਣ ਨੈਕਸਟ ਛੁੱਟੀ ਹੋਵੇ ਨਾ ਅਗਲੇ ਦਿਨ, ਉਦਣ ਆਹ ਵਾਲਾ ਕਰੰਟ ਦਿਖਦਾ ਨਿਆਣਿਆਂ ਚ,
3: ਹਨਾ? ਸਹੀ ਗੱਲ।
0: ਹਾਲਾਂਕਿ ਹੱਸ ਕੇ ਸਕੂਲ ਜਾਂਦੇ ਆ, ਪਰ ਫਿਰ ਵੀ ਕੀ ਸੁਣਾਓਗੇ ਪੁੱਤੋ? ਹੈਲੋ, ਕਿ ਪਜਾਮਾ ਹੀ ਦੱਸਣਾ
3: ਬਸ?
0: ਹਾਂਜੀ,
1: January, February, March, April, May, June, July, August, September, October, November, December.
3: Amazing.
0: Din din da da din da da din da da din da da din da da din da da din da da.
3: Kya?
0: ਅਲਤਾਫ ਰਜ਼ਾ,
3: ਖਿਆਲ ਨੀ ਆ ਰਿਹਾ।
0: ਖੂਨ ਜੂਨ ਆ ਗਈ ਸੀ, ਪਤਾ ਨੀ ਕੀ ਉਹ ਬਾਤ।
3: ਚਿੰਤਾ ਚਿਤਾ ਚਿਤਾ ਚਿੰਤਾ ਤਾ,
0: ਅਰੇ ਵੋ ਸਾਲ ਔਰ ਤਾਂ ਯੇ ਸਾਲ ਔਰ ਹੈ ਸਮਥਿੰਗ ਸਮਥਿੰਗ। ਚਲੋ ਅੱਜ ਅੱਜ ਅੱਜ ਸੁਣਾਂਗੇ ਗਾਣਾ ਆਪਾਂ। ਨੈਕਸਟ ਆਪਾਂ ਚੱਲਦੇ ਹਾਂ ਤਾਜ ਵੱਲ ਨੂੰ। ਸਤਿ ਸ੍ਰੀ ਅਕਾਲ ਤਾਜ, ਤੁਸੀਂ ਆਨਰ ਹੋ।
4: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ ਜੀ ਐਂਡ ਬੰਦੋ ਤਾਂਕੋ ਜੀ।
0: ਸਤਿ ਸ੍ਰੀ ਅਕਾਲ, ਕੀ ਹਾਲ ਹੈ?
4: ਵਧੀਆ ਚੱਦ, ਕੀ ਹਾਲ ਆ?
0: ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਸੁਣਾਓ, ਕੀ ਲਿਆ ਕੇ ਆਏ ਹੋ ਅੱਜ? ਬੁਜਾਰਤ? ਓਕੇ ਓਕੇ, ਹਾਂਜੀ ਸੁਣਾਓ ਫਿਰ।
4: ਚਲਦਾ ਚਲਦਾ ਰੁਕ ਗਿਆ, ਨਈ ਛੁਰੀ ਵਧੀ ਗਰਦਨ, ਫਿਰ ਚੱਲਣ ਲੱਗ ਲੱਗੇ ਲੱਗਿਆ।
0: ਹਾਂਜੀ,
3: ਚਲਦਾ ਚਲਦਾ ਰੁਕ ਗਿਆ, ਨਈ ਛੁਰੀ ਵਾਇਲੈਂਟ ਹੋ ਗਿਆ।
0: ਸਾਨੂੰ ਪਹਿਲਾਂ ਨਾ ਸ਼ੋਰਟ ਕੋਰਸ ਕਰਨਾ ਪੈਣਾ ਪਹਿਲਾਂ,

0: ਬੁਝਾਰਨ ਤੋਂ ਪਹਿਲਾਂ ਹੈ ਕੀ ਇਹ ਸਮਝਣ ਲਈ, ਹੈ ਨਾ,
1: ਇਹ ਬੜਾ ਚੱਕਰ ਹੈ ਯਾਰ, ਹੈ ਨਾ।
0: ਹਾਂ ਫੇਰ ਫੇਰ ਦੱਸੋ, ਫੇਰ
1: ਡਬਲ ਲੇਅਰ ਹੋ ਗਈ ਇੱਥੇ।
2: ਚਲਦਾ ਚਲਦਾ ਰੁਕ ਗਿਆ, ਲਾਈ ਛੁਰੀ ਵੱਡੀ ਗਰਦਨ ਫੇਰ ਚੱਲਣ ਲੱਗ ਗਿਆ।
0: ਅੱਛਾ ਛੁਰੀ, ਅੱਛਾ ਗਰਦਨ ਵੱਡੀ ਫੇਰ ਚੱਲ ਗਿਆ, ਇਹ ਤਾਂ ਨਟਰਾਜ ਪੈਨਸਲ ਜਾਪਦੀ ਮੈਨੂੰ।
1: ਓ ਵਾਹ, ਕਿਆ ਬਾਤ ਹੈ,
0: ਹੈ ਨਾ,
1: ਸਹੀ ਹੈ।
2: ਹਾਂਜੀ
0: ਹਾਂ,
1: ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ,
0: ਇਹ ਤੇ
1: ਬਾਤ ਹੈ।
0: ਐਡ ਵਾਲੀ ਮੈਨੂੰ ਛੇਤੇ ਆ ਗਈ ਪੈਨਸਲ ਮੈਨੂੰ, ਥੈਂਕ ਯੂ,
1: ਥੈਂਕ ਯੂ,
0: ਥੈਂਕ ਯੂ ਗੁਰਬਾਜ। ਹਾਂਜੀ ਐਂਬਰ ਨਾ ਕਰਾ ਦੋ। ਸਤਿ ਸ੍ਰੀ ਅਕਾਲ ਭੈਣਾ, ਇੰਨੀ ਹੌਲੀ ਹੌਲੀ ਬੋਲਦੀ ਹੈ ਕੁੜੀਏ, ਕੀ ਗੱਲ।
1: ਸਤਿ ਸ੍ਰੀ ਅਕਾਲ,
0: ਰੋਟੀ ਰਾਟੀ ਨੀ ਖਾਧੀ, ਬੋਲੀਆਂ ਕਿੱਦਾਂ ਪਾਏਗੀ ਜੇ ਇੰਨੀ ਹੌਲੀ ਬੋਲੇਗੀ ਤੇ।
1: ਮੇਰੇ ਖਿਆਲ ਐਨਰਜੀ ਇਕੱਠੀ ਕਰ ਰਹੀ ਹੈ।
0: ਹਾਂ ਹੁਣ ਆਈ ਐਨਰਜੀ, ਜੂਸ
1: ਹੋ ਗਿਆ ਨਾ ਹੌਲੀ ਹੌਲੀ।
0: ਪਹਿਲਾਂ ਤਾਂ ਐਂ ਲੱਗਦਾ ਸੀ ਵੀ ਰੋਟੀ ਨੀ ਖਾਧੀ ਕੱਲ ਦੀ,
1: ਹੈ ਇੱਦਾਂ ਹੀ ਆ,
0: ਹੈ ਨਹੀਂ ਖਾਧੀ, ਖਾਧੀ ਆ, ਓਕੇ
1: ਖਾਧੀ,
0: ਤੇ ਹੁਣ ਥੋੜੀ ਜੀ ਆਈ ਐਨਰਜੀ। ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ?
2: ਬਜਟ,
0: ਓਕੇ।
2: ਨਿੱਕੀ ਜੀ ਜੱਟੀ ਵਿੱਚ ਗਲਬੋ ਜੱਟੀ,
0: ਨਿੱਕੀ ਜੀ ਜੱਟੀ ਤੇ ਵਿੱਚ ਗਲਬੋ ਜੱਟੀ, ਨਿੱਕੀ ਜੀ ਹੱਟੀ, ਨਿੱਕੀ ਜੀ ਹੱਟੀ
1: ਵਿੱਚ ਗੁਲਾਬੋ,
0: ਵਿੱਚ ਗੁਲਾਬੋ ਜੱਟੀ,
1: ਜੱਟੀ
0: ਨਿੱਕੀ ਜੀ ਹੱਟੀ ਤੇ ਵਿੱਚ ਗੁਲਾਬੋ ਜੱਟੀ। ਜਿੱਦਾਂ ਦੇ ਮੇਰੇ ਹਾਲਾਤ ਨੇ, ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ, ਗੁਲਾਬੋ ਜੱਟੀ ਨੀ ਹੈ ਉਹਦੇ ਚ,
3: ਗੁਲਾਬੋ ਜੱਟੀ ਤਾਂ ਨੀ ਹੋ ਸਕਦੀ ਬਈ,
0: ਇਹ ਕੋਈ ਹੋਰ ਹੀ ਆ ਚੱਕਰ, ਕੋਈ ਲੱਗਦਾ ਵੈਰੀ ਕਲੋਜ਼ ਆ।
1: ਓ ਵਾਹ,
0: ਫਿਰ ਥੋੜਾ ਜਿਹਾ ਠਾਂ ਆ ਜਾਂਦੇ ਮੂੰਹ ਤੇ, ਨਹੀਂ ਹੈ ਕਿਤੇ
1: ਜੀਬ,
2: ਨਹੀਂ
0: ਹੈ ਜੀਬ, ਵੀਰ ਜੀ ਕੈਂਪ ਤੇ ਗਏ ਆ, ਓਕੇ ਓਕੇ ਠੀਕ ਆ, ਤੁਸੀਂ ਤਾਂ ਠੰਡੇ ਠੰਡੇ ਜੇ ਹੋ, ਵੀਰ ਜੀ ਨੇ ਸਵੇਰੇ ਸਵੇਰੇ ਫੈਂਟ ਦੇਣੇ ਸੀ ਨਾ, ਥੋੜੇ ਜੇ ਹੋ ਜਾਣੇ ਸੀ ਸਹੀ, ਹੈ ਨਾ ਐਂਬਰ, ਸਵੇਰੇ ਸਵੇਰੇ ਖੇਡ ਲੈਣਾ ਸੀ ਵੀਰ ਜੀ ਨੇ, ਸ਼ੇਡ ਦੇਣਾ ਸੀ ਕੱਲ ਨੂੰ ਆਉਣਾ, ਓਕੇ ਮਿਸ ਕਰਦੇ ਵੀਰ ਜੀ ਨੂੰ, ਓਕੇ ਆਉਂਦੇ ਲੜੋਗੇ, ਆਉਂਦੇ ਢਾ ਲਿਓ ਵੀਰ ਜੀ
1: ਨੂੰ,
0: ਹਾਏ ਥੈਂਕ ਯੂ ਥੈਂਕ ਯੂ ਥੈਂਕ ਯੂ, ਕਿੰਨਾ ਮਿਸ ਕਰਦੀ ਆ ਉਹ ਕੁੜੀ ਵੀਰ ਜੀ ਨੂੰ, ਥੈਂਕ ਯੂ। ਤੇ ਨੈਕਸਟ ਨੈਕਸਟ ਸਾਡੇ ਨਾਲ ਆ ਯੁਵਰਾਜ, ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ, ਕਿਵੇਂ ਯੁਵਰਾਜ ਜੀ? ਸਾਡਾ ਠੀਕ ਹੈ ਯਾਰ, ਆਹ ਬੰਦਾ ਮੇਰੇ ਵਰਗਾ, ਇਹਨੂੰ ਵੀ ਠੰਡ ਬੜੀ ਲੱਗਦੀ ਹੈ, ਹੈ ਨਾ ਯੁਵਰਾਜ,
1: ਟੀਮ ਰਣਜੋਤ ਸਿੰਘ ਹੋ ਗਿਆ ਹੈ।
0: ਆਵਾਜ਼ ਪੁੱਤ ਠੀਕ ਕਰ ਲਓ ਥੋੜੀ ਜੀ ਨਾ, ਠੰਡ ਤੇ ਵੱਖਰੀ ਗੱਲ ਆ, ਫੋਨ ਨੂੰ ਨਹੀਂ ਠੰਡ ਲੱਗਣੀ ਚਾਹੀਦੀ, ਬੰਦੇ ਨੂੰ ਜਿੰਨੀ ਮਰਜ਼ੀ ਲੱਗ ਜੇ, ਫੋਨ ਨੂੰ ਅੱਜ ਕੰਮ ਨਹੀਂ ਸੁਤਰ ਰਹਿੰਦਾ।
2: ਹੁਣ ਸਹੀ ਆ?
0: ਹਾਂ ਹੁਣ ਸਹੀ ਆ, ਹੁਣ ਸਹੀ ਆ। ਕੀ ਲਿਆਇਓ
2: ਇੱਕ ਚੁਟਕਲਾ?
1: ਹਾਂਜੀ,
2: ਹਮ ਇੱਕ ਵਾਰੀ ਮੈਡਮ ਪੁੱਛਦੀ ਆ ਵੀ ਦੁਨੀਆਂ ਚ ਕਿੰਨੇ ਦੇਸ਼ ਆ, ਫਿਰ ਪੱਪੂ ਕਹਿੰਦਾ ਮੈਡਮ ਜੀ ਤੁਸੀਂ ਵੀ ਆਪਣੇ ਬੱਚਿਆਂ ਲਈ ਗੱਲ ਹੀ ਕਰਦੇ ਹੋ, ਦੁਨੀਆਂ ਚ 21 ਤੇ ਦੇਸ਼ ਆ, ਭਾਰਤ ਬਾਕੀ ਤਾਂ ਵਿਦੇਸ਼ ਆ।
1: ਗੱਲ ਤੇ ਠੀਕ ਹੈ ਬਈ, ਮੈਡਮ ਉਸ ਦਿਨ ਉਹਨੇ ਪੜ੍ਹਾਇਆ ਹੀ ਨਹੀਂ, ਅਗਲੇ ਦਿਨ ਵੀ ਨਹੀਂ ਆਈ,
0: ਹਾਂ
1: ਕਹਿੰਦਾ ਜੀ ਕੰਮ ਹੀ ਖਰਾਬ ਆ ਬਈ।
0: ਥੈਂਕ ਯੂ ਯੁਵਰਾਜ,
1: ਥੈਂਕ ਯੂ
2: ਯੁਵਰਾਜ,
0: ਥੈਂਕ ਯੂ ਥੈਂਕ ਯੂ, ਬਾਏ ਬਾਏ। ਦੇ ਨੈਕਸਟ ਸਾਡੇ ਨਾਲ ਆ ਤੇਗ, ਸਤਿ ਸ਼੍ਰੀ ਅਕਾਲ ਤੇਗ, ਕੀ ਹਾਲ ਹੈ? ਨਿਕਲ ਤੁਰੇ ਘਰੋਂ ਕੇ ਨਹੀਂ ਹਲੇ?
2: ਨਿਕਲ ਤੁਰਿਆ ਸਕੂਲ, ਆਲਮੋਸਟ ਪਹੁੰਚ ਗਿਆ ਸਕੂਲ।
0: ਅੱਛਾ ਆਲਮੋਸਟ ਪਹੁੰਚ ਗਿਆ, ਇੰਨੀ ਛੇਤੀ,
1: ਵੈਰੀ ਸਪੀਡ ਯਾਰ, ਟਾਈਮ ਹੀ ਨਹੀਂ ਕੁਛ ਹੋਇਆ।
2: ਨਹੀਂ।
1: ਅੱਛਾ
0: ਕਿੰਨੇ ਵਜੇ ਲੱਗਦਾ ਸਕੂਲ ਤੁਹਾਡਾ?
2: 8:30
0: ਓਕੇ,
1: ਫਿਰ ਤੇ ਰਹਿ ਗਿਆ ਥੋੜਾ ਹੀ ਟਾਈਮ।
0: ਹਾਂ ਹੈਗਾ ਹਲੇ ਟਾਈਮ ਤੇ ਹੈਗਾ ਹਲੇ
1: 11 minutes
0: ਮੰਕੀ ਬਾਰ ਕਰਨ ਜੋਗਾ ਹੈਗਾ ਟਾਈਮ।
1: ਅੱਛਾ
0: ਹੈ ਨਾ, ਤੇ
2: ਹਾਂਜੀ
1: ਇਹ ਵੀ ਗੱਲ ਠੀਕ ਹੈ।
0: ਕੀ ਕਰਦੇ ਹੁੰਦੇ ਹੋ ਜਾ ਕੇ?
2: ਕੀ
0: ਸੁਣਾਓਗੇ ਫਿਰ ਅੱਜ ਸਪਲਿਟ ਕਲਾਸ ਚ ਬਹਿ ਕੇ?
2: ਇੱਕ ਬਾਤ
0: ਓਕੇ,
2: ਠਾਣੇਦਾਰ
0: ਕੰਧ ਨਾਲ ਚੱਕ ਕੇ ਮਾਰਿਆ। ਮੈਨੂੰ ਇਹਦਾ ਇੱਕ ਹੋਰ ਵਰਜਨ ਆਉਂਦਾ ਹੈ।
1: ਅੱਛਾ ਹਾਂਜੀ, ਇਰਸ਼ਾਦ ਕਰੋ।
0: ਭੀੜੀਆਂ ਗਲੀਆਂ ਭੀੜੇ ਬਾਜ਼ਾਰ ਵਿੱਚੋਂ ਨਿਕਲਿਆ ਠਾਣੇਦਾਰ, ਚੁੱਕ ਕੇ ਮਾਰਿਆ ਕੰਧ ਦੇ ਨਾਲ।
1: ਵਾਹ ਵੈਰੀ ਗੁੱਡ, ਤੁਸੀਂ ਵੀ ਇਹਨੂੰ ਹੋਰ ਲੰਮਾ ਕਰ ਦੋ,
0: ਤੁਸੀਂ ਹੋਰ ਲੰਮਾ ਕਰੋ ਇਹਨੂੰ।
1: ਸੋ ਕੋਈ ਸ਼ਹਿਰ ਚ ਚੱਲਿਆ, ਸ਼ਹਿਰ ਚ ਭੀੜਾ ਬਜਾ ਚੱਕ ਕੇ ਮਾਰਿਆ ਠਾਣੇਦਾਰ।
0: ਨਹੀਂ ਗਲੀਆਂ ਤੋਂ ਬਾਜ਼ਾਰ ਉੱਡੇ ਹੀ ਰਹਿੰਦੇ ਆ, ਥਾਣੇਦਾਰ ਜ਼ਿਆਦਾ ਮੋਟਾ ਹੋ ਜਾਂਦਾ
1: ਹੈ। ਇੱਦਾਂ ਹੀ ਹੈ,
0: ਹੈ
1: ਹੋ ਸਕਦਾ ਬਈ।
0: ਵੈਸੇ ਨਾ ਇਹ ਹੁਣ ਬਾਜ਼ਾਰ ਤੋਂ ਬਦਲ ਦੇਣੀ ਚਾਹੀਦੀ ਹੈ।
1: ਅੱਛਾ ਕਿਉਂ?
0: ਮੈਂ ਅੱਗੇ ਇੱਕ ਦਿਨ ਜ਼ਿਕਰ ਕਰਦਾ ਹਾਂ ਹੁਣ ਨਾ, ਉਹ ਵਾਲੇ ਥਾਣੇਦਾਰ ਨਹੀਂ ਰਹੇ ਜਿਨ੍ਹਾਂ ਨੂੰ ਚੁੱਕ ਕੇ ਕੰਧ ਨਾ ਮਾਰ ਦੀਦਾ ਹੈ।
1: ਠੀਕ ਹੈ,
0: ਹੁਣ ਤੇ ਥਾਣੇਦਾਰ ਜਿੱਥੇ ਲਾ ਦੋ ਉੱਥੇ ਚੰਬੜ ਜਾਂਦਾ। ਥਾਣੇਦਾਰ ਏ ਆਈ ਹੋ ਗਿਆ ਹੁਣ, ਹੈ ਨਾ,
1: ਤੇ
0: ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
1: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ, ਤਾਂ ਹੀ ਸਮਾਰਟ।
0: ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ, ਹੈ ਨਾ। ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਤੁਹਾਡਾ?
2: ਸਤਿ
1: ਸ੍ਰੀ ਅਕਾਲ
0: ਮੰਨਤ ਜੀ, ਤੁਹਾਡਾ ਅੱਜ ਫੋਨ ਹੀ ਨੀ ਲੱਗਦਾ, ਕੀ ਹੋ ਗਿਆ ਤੁਹਾਡੇ ਫੋਨ ਨੂੰ?
2: ਮੈਨੂੰ
0: ਲੱਗਦਾ ਵਾ ਵੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ। ਨਹੀਂ ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
2: ਛੋਟਾ
0: ਨੀ ਆ, ਮੈਨੂੰ ਤਾਂ ਬੜਾ ਵੱਡਾ ਲੱਗਦਾ ਹੈ, ਉਹ ਵੱਡੇ ਵੱਡੇ ਕੰਮ ਕਰਦਾ ਉਹ। ਛੋਟਾ ਨੀ ਕਹਿਣਾ ਉਹਨੂੰ,
2: ਛੋਟਾ ਨੀ ਮੈਂ ਕਹਿ ਰਹੀ, ਪਰ ਉਹਨੂੰ ਮੈਂ ਕਹਿ ਰਹੀ ਕਿ ਉਹ ਸਿੱਖਦਾ।
0: ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
2: ਤੁਹਾਡੀ
1: ਜਨਰੇਸ਼ਨ ਵੀ ਕਹਿੰਦੇ ਅਲਫਾ, ਅਲਫਾ ਜਨਰੇਸ਼ਨ ਏਦਾਂ ਹੀ ਆ।
0: ਤੁਸੀਂ ਕਿਹੜੀ ਹੋ?
2: ਜਨਰੇਸ਼ਨ ਬੇਟਾ ਵਾ।
1: ਅੱਛਾ
0: ਅੱਛਾ, ਤੁਸੀਂ ਕਿਹੜੀ ਚੋ? ਬੇਟਾ ਚੋ
2: ਨਹੀਂ ਅਸੀਂ ਅਲਫਾ ਦੇ ਵਿੱਚੋਂ ਆ ਤੇ ਜਿਹੜੇ ਮੇਰੇ ਭੂਆ ਦੇ ਮੁੰਡੇ ਨੇ ਉਹ ਜਨਰੇਸ਼ਨ ਬੇਟਾ ਦੇ ਵਿੱਚ ਨੇ ਜਿਹੜਾ ਹੁਣ ਹਜੇ ਵੀ ਚੱਲ ਰਿਹਾ
0: ਤੇ ਫਤਿਹ ਫਤਿਹ ਕਿਚੋਂ ਆ
1: ਓਕੇ
2: ਫਤਿਹ ਵੀ ਅਲਫਾ ਚੋਂ ਹੀ ਆ
0: ਅੱਛਾ ਤੁਸੀਂ ਦੋਵੇਂ ਅਲਫਾ ਚੋਂ ਆ
1: ਠੀਕ ਹੈ ਭਾਈ
0: ਓਕੇ ਓਕੇ ਓਕੇ
1: ਅਲਫਾ ਵੈਸੇ ਨਾਮ ਵੀ ਵਧੀਆ
0: ਹਾਂ ਅਲਫਾ ਇੱਕ ਫਿਲਮ ਵੀ ਆਉਣ ਡਈ ਨਾ
1: ਅੱਛਾ
0: ਹਾਂ ਚਲੋ ਸੁਣਾਓ ਕੀ ਸੁਣਾਓਗੇ
2: ਜਿਹੜਾ ਅਲਫਾ ਵੋ 2013 ਤੋਂ 2024 ਤੱਕ ਆ
0: ਓਕੇ ਮਾਰਜੀ ਇੰਨੀ ਤੂੰ ਨੌਲੇਜ ਚੁੱਕੀ ਫਿਰਦੀ ਹੈ ਤੂੰ ਤੂੰ ਤੇ ਟੀਚਰ ਹੀ ਬਣ ਜਾ ਪਰੇ
2: ਜਿਹੜਾ ਜਨਰੇਸ਼ਨ ਬੇਟਾ ਵਾ ਉਹ 2025
1: ਤੋਂ ਹੈ
2: 2039
1: ਚ
0: ਓਕੇ ਅੱਛਾ ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ
1: 39 ਤੱਕ ਆ ਫਿਰ ਤਾਂ ਹੈ ਆਪਣੇ ਕੋਲ 13 14 ਸਾਲ ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ
0: ਉਹ ਤੋਂ ਅਗਾ ਬੇਟੀ
1: ਬੇਟਾ ਦਾ ਬੇਟੀ
0: ਬੇਟੀ ਜਨਰੇਸ਼ਨ ਹਾਂਜੀ
1: ਬੇਟੀ
0: ਹਾਂਜੀ ਕੀ ਸੁਣਾਓਗੇ
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ
0: ਹਾਂ ਹਾਂਜੀ
2: ਇੱਕ ਵਾਰ ਹਾਥੀ ਦਾ ਗਧੇ ਨਾਲ ਰੱਬ ਦੇ ਰੰਗ ਪਿੱਛੇ ਬਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ ਤੇ ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ
0: ਦਸ ਘੋੜਿਆਂ ਦਾ ਸਜ਼ਾ
2: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ ਤੇ ਫਿਰ ਸ਼ੇਰ ਕਹਿੰਦਾ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾ ਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ
0: ਇਹ ਘੋੜੇ ਇਸ ਕਰਕੇ ਆ
1: ਇਸ ਕਰਕੇ ਬਈ ਗਧੇ ਨਾਲ ਕਿਉਂ ਬਹਿਸ ਕੀਤੀ
0: ਅੱਜ ਤੇ ਚੁਟਕਲਾ ਵੀ ਸਿਆਣਾ ਸਿਆਣਾ ਜਿਹਾ
1: ਹਾਂ ਸਿਆਣਾ ਚੁਟਕਲਾ ਹੈ
0: ਅੱਜ ਤੇ ਮੈਨੂੰ ਲੱਗਦਾ ਮੰਮੀ ਵਾਲਾ ਸ਼ੋਲ ਲੈ ਕੇ ਜਾਣ ਦੀ
1: ਅੱਛਾ ਬੱਲੇ ਪਾਵਰ ਦਾ ਸ਼ੋਲ ਦੇ ਅੰਦਰ ਹੈ
0: ਹਾਂ ਲੱਗਦਾ ਹੈ ਮੈਨੂੰ
1: ਸਿਆਣਾ ਪਾ ਲੀਆਂ ਪਾਵਰਾਂ
0: ਹੁਣ ਇਹਨੂੰ ਪਤਾ ਜਰਾਬਾਂ ਵੀ ਆ ਜਾਂਦੀਆਂ ਮੰਮੀ ਵਾਲੀਆਂ ਵੱਡੇ ਹੋ ਗਏ ਪੈਰੇ ਦੇ
1: ਓ ਵੈਰੀ ਗੁੱਡ ਵੈਰੀ ਐਕਸਾਈਟਿੰਗ
0: ਹੈ ਨਾ ਮੰਨਤ
2: ਜਰਾਬਾ ਕੀ ਅਸੀਂ ਤਾਂ ਸ਼ੂ ਸ਼ੇਅਰ ਕਰਦੇ ਆ
0: ਓ ਵਾਹ ਇੰਨੇ ਵੱਡੇ ਪੈਰ ਹੋ ਗਏ
2: ਜਿਆਦਾ
0: ਯਾਰ ਤੁਸੀਂ ਬੜੇ ਯਾਰ ਤੁਸੀਂ ਮੰਮੀਆਂ ਦੇ ਸਾਈਜ਼ ਵੀ ਯਾਦ ਕੀਤੇ ਆ ਵਾਹ
1: ਵੈਰੀ ਗੁੱਡ ਵੈਰੀ
0: ਕਮਾਲ ਯਾਰ ਏਡੇ ਤੁਸੀਂ
2: ਮੰਮਾ ਲਈ ਸ਼ੂ ਲੈ ਕੇ ਦਿੱਤੇ ਸੀ ਇੱਕ ਤੇ ਮੰਮਾ ਦੇ ਆਏ ਸੀਗੇ ਪਰਫੈਕਟਲੀ
0: ਵੈਰੀ ਨਾਈਸ ਫਤੇ
1: ਵੈਰੀ ਗੁੱਡ ਚਿਲਡਰਨ
0: ਤੁਸੀਂ ਤੇ ਸਾਰਾ ਕੁਛ ਹੀ ਜਾਣਦੇ ਹੋ ਮੰਮਾ ਬਾਰੇ
2: ਅਸੀਂ ਗ੍ਰਿਫਟ ਵੀ ਜਾਣਾ ਵਾ
0: ਵਾਹ
1: ਓਏ ਹੋਏ
0: ਇਹ ਮੇਲਿਆਂ ਤੇ ਤੇ ਜ਼ਰੂਰ ਜਾਂਦਾ ਫਤਿਹ ਸਿੰਘ
1: ਵੈਰੀ ਗੁੱਡ
2: ਹਾਂਜੀ
0: ਹਾਂ ਫਤਿਹ ਨੂੰ ਭਾਈ ਮਿਲੋ ਜਿਹੜੇ ਜਿੰਨਾ ਮੈਂ ਗ੍ਰਿਫਟ ਜਾਣਾ ਵਾ ਇਸ ਵੀਕਐਂਡ ਦੇ ਉੱਤੇ ਮੇਲੇ ਤੇ ਉੱਥੇ ਫਤਿਹ ਹੁੰਦਾ ਫਤਿਹ ਵੈਸੇ ਹਰ ਮੇਲੇ ਤੇ ਜਾਂਦਾ
1: ਅੱਛਾ
0: ਇਹਦੇ ਕੋਲ ਖੁੰਡਾ ਹੋਊਗਾ ਕਾਲਾ ਇਹਨੇ ਕੁੜਤਾ ਪਜਾਮਾ ਪਾਇਆ ਹੋਊਗਾ
1: ਹੈ ਓ ਵੈਰੀ ਗੁੱਡ ਮੈਂ
2: ਕੁੜਤਾ ਪਜਾਮਾ ਨਹੀਂ ਪਾਉਣਾ ਮੈਂ ਟਰੈਕ ਸੂਟ ਪਾ ਕੇ ਆਣੇ
0: ਹਾਂ ਠੰਡ ਆ ਨਾ
1: ਠੰਡ ਆ
0: ਠੰਡ ਕਰਕੇ ਹਾਂ ਪਰ ਫਤਿਹ ਪਛਾਣਿਆ ਜਾਊਗਾ ਤੂਰੋ ਹੀ
2: ਮਨ ਦੀਦੀ ਜਾਂ ਪਾਪਾ ਤੇ ਮੰਮਾ ਮੈਂ ਵੀ ਕੜ ਸੂਟ ਪਾ ਕੇ ਆਉਣਗੇ ਜਾਂ ਕੁੜਤਾ ਪਜਾਮਾ ਪਾਪਾ
0: ਓਕੇ ਚਲੋ
2: ਇੱਕ ਦਿਨ ਮੰਮਾ ਤੇ ਪਾਪਾ ਨੇ ਮੇਰੀ ਸੂਟ ਤੇ ਕੜਤਾ ਪਜਾਮਾ ਪਾਉਣਾ ਦੂਜੇ ਦਿਨ ਮੰਮਾ ਨੇ ਪਾਪਾ ਨੇ ਟਰੈਕ ਸੂਟ ਪਾਉਣਾ
0: ਆ ਮੈਂ ਲਿਖ ਲਿਆ ਮੈਂ ਕਰ ਲਿਆ
1: ਡਨ ਹੋ ਗਿਆ ਹੈ ਪੱਕਾ
0: ਜਿਹੜਾ ਪੁੱਛੂਗਾ ਨਾ ਮੈਂ ਉਹਨੂੰ ਦੱਸ ਦੂੰਗਾ
1: ਕਲਰ ਪਤਾ ਕਿਹੜਾ ਕਿ ਨਹੀਂ
2: ਮੰਮਾ ਨੇ ਪੱਕਾ ਫਿਰੋਜ਼ ਹੀ ਪਾਉਣਾ ਜਾਂ ਗ੍ਰੀਨ ਤੇ ਯੈਲੋ
0: ਤੇ ਗੈਸ
2: ਦੀਦੀ ਨੇ ਕਾਲਾ ਜਾਂ ਚਿੱਟਾ
0: ਤੇ ਗੈਸ ਵਟ ਮੈਨੂੰ ਵੀ ਪਤਾ ਵਾ ਇੱਕ ਚੀਜ਼ ਮੰਮਾ ਦੀ
2: ਬਾਪ ਨੇ ਕਾਲਾ ਜਾਂ ਚਿੱਟਾ
0: ਇੱਕ ਚੀਜ਼ ਮੈਨੂੰ ਵੀ ਪਤਾ ਮੰਮਾ ਦੀ ਮੰਮਾ ਨੇ 7-8 ਨੰਬਰ ਦੀ ਜੁੱਤੀ ਪਾ ਕੇ ਜਾਣਾ
1: ਹਾਂ ਵਾਹ ਤੁਹਾਨੂੰ ਕਿੱਦਾਂ ਪਤਾ ਲੱਗਾ ਵੈਰੀ ਗੁੱਡ ਯਾਰ ਕੀ ਬਾਤ ਹੈ
0: ਵੇਖਿਆ
2: ਮੈਂ ਦੋ ਤਿੰਨ ਸਾਈਜ਼ ਦੇ ਸ਼ੂ ਪਾ ਕੇ ਆਣੇ ਆ
0: ਹਾਂ ਇਹ ਦੋ ਤਿੰਨ ਇੱਕ ਪੈਰ 'ਚ ਦੋ ਤੇ ਇੱਕ 'ਚ ਤਿੰਨ
1: ਇੱਦਾਂ ਕਿਉਂ? ਪੰਜ ਪੰਜ ਸ਼ੂਜ਼ ਪਾ ਕੇ ਜਾਣੇ? ਅੱਛਾ
2: ਮੇਰੇ ਦੋ ਸਾਈਜ਼ ਹੁੰਦਾ ਜਾਂ ਮੇਰੇ ਤਿੰਨ ਸਾਈਜ਼ ਹੁੰਦਾ?
1: ਅੱਛਾ ਅੰਕਲ ਨਾ ਜਾਣ ਕੇ ਮੈਨੂੰ ਕਨਫਿਊਜ਼ ਕਰ ਦੇ।
2: ਦੋ ਸ਼ੂ ਨੇ ਜਿਹੜੇ ਪੋਲੋ ਦੇ ਨੇ ਉਹ ਹੈਗੇ ਤਿੰਨ ਸਾਈਜ਼ ਤੇ ਬਾਕੀ ਦੋ ਸਾਈਜ਼।
0: ਓਕੇ ਦੋ ਦਿਨ ਮੇਲਾ ਨਾ, ਇੱਕ ਦਿਨ ਦੋ ਪਾਊਗਾ ਇੱਕ ਦਿਨ ਤਿੰਨ। ਹਾਂਜੀ ਹਾਂਜੀ।
2: ਉਹ ਕਿਹੜੀ ਚੀਜ਼ ਨੇ? ਉਹ ਖੰਭ ਨਹੀਂ ਗਏ ਉਹਦੇ ਫਿਰ ਵੀ ਉੱਡਦੀ ਆ ਨਾ ਉਹਦੇ ਅੱਖਾਂ ਫਿਰ ਵੀ ਰੋਂਦੀ ਆ
0: ਬੱਦਲ।
1: ਵੈਰੀ ਨਾਈਸ ਯਾਰ,
0: ਇਹ ਮੈਨੂੰ ਆਉਂਦਾ ਸੀ ਯਾਰ,
1: ਏਦਾਂ ਨੀ ਹੁੰਦਾ, ਆਉਂਦਾ ਸੀ ਤਾਂ ਦੱਸ ਦੇ ਸਹੀ ਕਿ ਨਹੀਂ।
0: ਮੈਨੂੰ ਏਡੀ ਛੇਤੀ ਨੀ ਹਾਰਨਾ ਚਾਹੀਦਾ। ਓ ਮਾਈ ਬੈਡ ਲੱਕ,
1: ਦੈਟਸ ਆਲਰਾਈਟ,
0: ਗੋਡ ਗਿਵ ਮੀ ਸਮ ਪਾਵਰ,
1: ਥਿੰਗਸ ਹੈਪਨ ਬ੍ਰੋ, ਇਟਸ ਫਾਈਨ,
0: ਰਿਟਰਨ 1 ਮਿੰਟ ਫਾਰਵਰਡ ਬੈਕਵਰਡ ਸਮਥਿੰਗ। ਥੈਂਕ ਯੂ ਫਤਿਹ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਆ? ਤੇ ਨੈਕਸਟ ਸਾਡੇ ਨਾਲ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ। ਸੱਚੀ ਵਾਰੀ ਆ ਗਈ, ਸੱਚੀ ਆ ਗਈ। ਓਕੇ ਕੀ ਸੁਣਾਓਗੇ ਫਿਰ?
2: ਕੱਲ ਜਦੋਂ ਮੈਂ ਐਥਲੈਟਿਕਸ ਗਏ ਸੀ ਮੈਂ ਥਰਡ ਪਲੇਸ ਚ ਆਈ ਸੀ।
0: ਓਕੇ ਓਕੇ ਓਕੇ, ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ।
2: ਸੁਣਾਓਗੇ
0: ਫਿਰ ਭੱਜ ਭੱਜ ਕੇ?
2: ਇੱਕ ਬੁਜਾਰਤ, ਲਾਲ ਸੂਈ ਪੋਤਲੀ ਮੈਂ ਵੇਖ ਵੇਖ ਖੁਸ਼ ਹੋਵਾ, ਹੱਥ ਲਗਾ ਮੈਂ ਪਿੱਟਣ ਲੱਗੀ, ਹਾਏ ਅੰਮਾ ਮੈਂ ਮੋਈ,
1: ਹਾਏ ਅੰਮਾ ਮੈਂ ਮੋਈ,
0: ਆਹਾ
3: ਮੋਈ ਮੋਈ ਮੋਈ ਮੋਈ।
0: ਉਹ ਤੇ ਨਹੀਂ ਕਿਤੇ
1: ਉਹੀ ਆ ਮੇਰੇ ਸਾਹਮਣੇ,
2: ਲੂਣ
0: ਮਿਰਚ
1: ਮਿਰਚ
2: ਰਾਈਸ ਚ ਨੀ ਪਾਂਦੀ, ਰਾਈਸ ਚ ਨੀ ਪਾਂਦੀ।
0: ਅੱਛਾ ਸਬਜ਼ੀ ਚ ਪਾਈਦਾ,
1: ਰੈਸਪੀ ਚੇਂਜ ਹੋ ਗਈ।
2: ਹਾਂਜੀ
0: ਸਬਜ਼ੀ ਚ ਪਾਈਦਾ ਮਸਾਲਾ,
1: ਮਸਾਲਾ ਹੋਇਆ ਫਿਰ ਤੇ
2: ਨਹੀਂ,
0: ਹਲਦੀ
2: ਨਹੀਂ,
0: ਆਂਡਾ ਉਹ ਗੰਡਾ
1: ਗੰਡਾ
2: ਨਹੀਂ, ਰਾਈਮ ਹੋ ਗਿਆ ਆਂਡਾ ਤੇ ਗੰਡਾ,
0: ਆਂਡਾ ਤੇ ਗੰਡਾ, ਜੀਰਾ
2: ਨਹੀਂ,
0: ਧਨੀਆ।
1: ਮੈਂ ਕਹਿੰਦਾ ਤੁਸੀਂ ਬੱਚੇ ਦੱਸ ਹੀ ਦੋ ਅੰਕਲ ਨੇ ਇੱਥੇ ਸਬਜ਼ੀ ਬਣਾਉਣੀ, ਸਾਰੀ ਦੀ
0: ਸਾਰੀ ਤੇ ਰੈਸਪੀ ਦੱਸਤੀ ਆਪਾਂ, ਹੋਰ
1: ਸਾਰੀ ਰੈਸਪੀ ਹੋ ਗਈ ਹੁਣ,
0: ਹੋਰ ਸਬਜ਼ੀ ਚ ਕੀ ਮੁੜ ਕੇ ਕਹਿਣ?
2: ਤੁਸੀਂ ਕਿਹਾ ਮਿਰਚ, ਫੇ ਉਹ ਕਿਹੜੀ ਮਿਰਚ?
1: ਲਾਲ ਮਿਰਚ,
0: ਲਾਲ ਮਿਰਚ। ਅੱਛਾ ਇਹ ਵੀ ਅੱਗੇ ਹੈਗਾ ਫਰਕ, ਵਾਹ ਵਾਹ ਵਾਹ। ਤੂੰ ਕੁੜੀਏ ਕਿਹੜੀ ਸ਼ੇਖਰ ਸੁਮਨ ਤੋਂ ਘੱਟ ਹੈ। ਲਿਆਓ ਵੀਰ ਜੀ, ਦਰਵਾਜੇ ਨਾਲ ਲਮਕ ਕੇ ਬਰਸ਼ ਕਰਨ ਵਾਲੇ ਵੀਰ ਜੀ, ਕੀ ਹਾਲ ਆ?
1: ਬੱਲੇ ਹੈ ਸਪਾਈਡਰਮੈਨ।
2: ਸਤਿ
0: ਸ੍ਰੀ ਅਕਾਲ ਵੀਰ ਜੀ, ਦੇ ਵਿੱਚ ਬੜੀ ਸਪੇਸ ਪਾਈ ਜੇ, ਵਿੱਚ ਮੰਜਾ ਡਾਉਣਾ? ਅੱਛਾ ਠੰਡ ਆ ਤਾਂ
1: ਕਰਕੇ ਯਾਰ, ਥੋੜਾ ਸਲੋ ਚੱਲਦਾ ਕੰਮ, ਸਮਝਿਆ? ਹੱਦ ਹੈ ਤਿਆਰੀ ਸਕੂਲ ਦੀ?
2: ਅੱਜ ਮੈਂ ਦੋ
0: ਜੈਕਟਾਂ ਪਾਈਆਂ, ਅੱਜ ਤੇ ਪਾ ਤਿੰਨ ਵੀ ਪਾ ਲੈਣੀਆਂ ਚਾਹੀਦੀਆਂ ਸੀ। ਕੀ ਸੁਣਾਓਗੇ ਫਿਰ ਦੋ ਜੈਕਟਾਂ ਪਾ ਕੇ?
2: ਹਾਂਜੀ ਇੱਕ ਬੋਲੀ,
0: ਹਾਂ ਬੋਲੀ ਠੀਕ ਆ, ਬੁੱਝਣੀ ਨਹੀਂ ਪੈਂਦੀ।
2: ਵੱਡੀ ਦੀਦੀ ਹੱਥ ਤੇ ਸ਼ੂ ਪਾ ਕੇ ਮਾਸਕ ਲੇ ਤੇ ਡਾਂਸ ਕਲੇ।
0: ਅੱਛਾ ਹੱਥ ਤੇ ਸ਼ੂਜ਼ ਪਾ ਕੇ ਡਾਂਸ ਕਰਦੀ ਆ?
1: ਇਹ ਤਾਂ ਮੇਰੇ ਵਾਲੇ ਹਾਲ ਆ ਦੀਦੀ ਦੇ।
0: ਵਾਹ
1: ਵੈਰੀ ਗੁੱਡ,
0: ਦੀਦੀ ਤਾਂ ਬੜੀ ਇੰਟੈਲੀਜੈਂਟ ਹੈ, ਦੀਦੀ ਦੇ ਤੇ ਸ਼ੂਜ਼ ਟੁੱਟਣੇ ਨਹੀਂ ਏਦਾਂ।
2: ਹਾਂਜੀ
0: ਵਧੀਆ, ਫਿਰ ਤੇ ਦੀਦੀ ਨੂੰ ਨਵੇਂ ਨਹੀਂ ਲੈਣੇ ਪੈਣੇ,
1: ਤੁਸੀਂ ਦੀਦੀ ਦੇ ਸਪੋਰਟ ਚੱਡਾ ਕਰਿਆ ਕਰੋ।
0: ਸਾਰੇ ਸੀਕ੍ਰੇਟ ਨਾ ਸਰਦਾਰ ਜੀ, ਸਾਰੇ ਸੀਕ੍ਰੇਟ ਨਾ ਦੱਸ ਦਿਆ ਕਰੋ ਘਰ ਦੇ।
2: ਵਕਤ ਪਾਇਆ ਸਾਲੇ ਕੱਚ ਬਾ ਲੱਭਣੀ ਦੀ
0: ਹਾਏ,
1: ਗਲਤ ਗੱਲ ਆ, ਡੈਡਾ ਕਿਉਂ ਏਦਾਂ ਕਰਦੇ?
0: ਵਕਤ ਹੀ ਪਾਇਆ ਯਾਰ, ਕਰਦੇ
1: ਗਲਤ
0: ਸਰਦਾਰ ਜੀ,
2: ਵਕਤ ਪਾਇਆ
0: ਸਰਦਾਰ ਜੀ, ਤੁਸੀਂ ਵੀ ਇੱਕ ਦਿਨ ਪਾਇਆ ਹੀ ਕਰਨਾ ਵਕਤ,
1: ਦਿਨ ਦੂਰ ਨੀ।
0: ਜਦੋਂ ਤੁਹਾਡਾ ਵਿਆਹ ਹੋ ਗਿਆ ਨਾ, ਜਦੋਂ ਤੁਹਾਡੇ ਬੱਚੇ ਹੋ ਗਏ ਨਾ ਸਰਦਾਰ ਜੀ, ਤੁਸੀਂ ਵੀ ਤੁਸੀਂ ਨੀ ਏਦਾਂ ਕਰਨਾ ਕਿ ਵਿਆਹ ਨੀ ਕਰਨਾ? ਕੀ ਵਿਆਹ
1: ਨੀ, ਵਿਆਹ ਕੀ ਵਕਤ ਨੀ ਪਾਣਾ,
0: ਵਿਆਹ ਨੀ ਕਰਨਾ?
1: ਦੋਨਾਂ ਨੂੰ ਹਾਂ ਕਰਦੀ ਹੈ
0: ਕਿ ਵਕਤ ਨੀ ਪਾਉਣਾ? ਅੱਛਾ ਵਿਆਹ ਕਰਨਾ,
1: ਵਿਆਹ ਤੇ ਕਰਨਾ,
0: ਵਿਆਹ ਤੋਂ ਪਹਿਲਾਂ ਪੁੱਤ ਹਰ ਇੱਕ ਬੰਦੇ ਨੂੰ, ਹਰ ਇੱਕ ਮੁੰਡੇ ਨੂੰ ਏਦਾਂ ਹੀ ਲੱਗਦਾ
1: ਕਿ ਮੈਂ ਵਕਤ ਨਹੀਂ,
0: ਮੈਂ ਦੂਜਿਆਂ ਵਾਂਗੂ ਲੜਾਈ ਨਹੀਂ ਕਰਿਆ ਕਰਨੀ, ਮੈਂ ਆਪਣੀ ਵੋਟੀ ਫੁੱਲਾਂ ਨੂੰ ਰੱਖੂੰਗਾ। ਸਾਡੇ ਵਿੱਚ ਤੇ ਅੰਡਰਸਟੈਂਡਿੰਗ
1: ਬਹੁਤ, ਅੰਡਰਸਟੈਂਡਿੰਗ
0: ਆ, ਨਿੱਕੀਆਂ ਨਿੱਕੀਆਂ ਜੀਆਂ ਤੇ ਗੱਲਾਂ ਨੇ ਜਿਨ੍ਹਾਂ ਕਰਕੇ ਲੜਦੇ ਰਹਿੰਦੇ ਆ, ਇਹ ਤੇ ਆਸਾਨੀ ਦੇ ਨਾਲ ਮੈਨੇਜ ਕੀਤੀਆਂ,
1: ਮੈਂ ਸਭ ਸੰਭਾਲ ਲੈਣਾ ਬਈ, ਇਹ ਤਾਂ ਕੁਛ ਹੈ ਹੀ ਨਹੀਂ,
0: ਮੈਂ ਵਿਖਾਉਂ ਤਾਂ
1: ਇਹ ਐਵੇਂ ਕਮਲੇ ਰਮਲੇ ਹੋਏ ਫਿਰਦੇ ਸਾਨੂੰ
0: ਨਾਲ, ਹਾਂਜੀ ਹਾਂਜੀ ਕਰੀ ਜਾਂਦੇ ਵੇ। ਛੋਟੀ ਦੀਦੀ ਨਾਲ ਗੱਲ ਕਰ ਲਓ। ਹਾਂਜੀ ਯਾਰ, ਇੰਨੇ ਚਿਰ ਸਕੂਲ ਦੀ ਬੈਲ ਵੱਜ ਜਾਂਦੀ ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ, ਉਹਨੇ ਚਿਰ ਚ ਧੁੱਪ ਚੜ ਜਾਂਦੀ ਯਾਰ। ਲਿਆਓ ਦੀਦੀ, ਲਿਆਓ ਨਿੱਕੀ, ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ। ਸਸਰੀਕਾਲ ਅੰਕਲ ਜੀ ਤੇ ਵੀਜੀ, ਸਸਰੀਕਾਲ ਐਸ਼ਲੀ, ਕੀ ਹਾਲ ਕੁੜੀਏ?
1: ਠੀਕ ਹੈ,
0: ਇੰਨੀ ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ,
1: ਹਾਂ ਤੁਸੀਂ ਚਿੱਲ ਕਰਦੇ ਹੋ, ਵੈਰੀ ਗੁੱਡ, ਨੈਵਰ ਚੇਂਜ, ਨੈਵਰ ਚੇਂਜ, ਇੱਦਾਂ ਹੀ ਰਹਿਣਾ, ਦੁਨੀਆ ਦੀ ਗਤੀ ਬਹੁਤ ਤੇਜ਼ ਹੈ, ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ, ਵੈਰੀ ਗੁੱਡ
0: ਹੈ ਨੀ ਕੁੜੀਏ,
1: ਨੀ ਲਿਖਿਆ, ਮੇਰੀ ਸਲਾਹ ਮੰਨ ਲਈ, ਸਿਆਣੀ ਸਿਆਣੀ,
0: ਵੈਰੀ ਵੈਰੀ ਨਾਈਸ, ਹੈ ਨਾ,
1: ਗੁੱਡ ਗੁੱਡ ਗਰਲ,
0: ਥੈਂਕ ਯੂ ਥੈਂਕ ਯੂ। ਕੀ ਸੁਣਾਓਗੇ ਅੱਜ?
2: ਇੱਕ ਬੁਝਾਲਤ,
0: ਹਾਂਜੀ ਸੁਣਾਓ।
2: ਚਿੱਟੇ ਮਾਸੀ ਵਸੇ ਜਾਵਾ ਜਾਵਾ ਖਿੜ
0: ਖਿੜ ਹੱਸੇ, ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ, ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ।
1: ਇਹ ਪਿਛਲੇ ਹਫ਼ਤੇ ਵੀ ਇਹ ਮਾਸੀ ਜੀ ਆਏ ਨੀ ਸੀਗੇ, ਇਹ ਵਾਲੇ ਮਾਸੀ ਵਾਲੀ ਕੀਤੀ ਸੀਗੀ,
0: ਨਿਆਣੇ ਟ੍ਰਿਕ ਕਰਦੇ ਸਾਨੂੰ ਨਾ, ਉਹੀ ਪਾ ਦਿੰਦੇ, ਇਹਨਾਂ ਨੂੰ ਪਤਾ ਇਹਨਾਂ ਨੂੰ ਕਿਹੜਾ ਚੇਤਾ ਰਹਿਣਾ।
1: ਸਹੀ ਗੱਲ ਆ, ਸਹੀ ਗੱਲ ਆ,
0: ਹੈ ਨਾ, ਤਾਂ ਕਰਕੇ ਫਿਰ ਇਹ ਸਾਨੂੰ ਉਹੋ ਹੀ ਪਾ ਦਿੰਦੇ ਆ ਤੇ ਸਾਨੂੰ ਫੇਰ ਨੀ ਆਉਂਦੀ।
1: ਸਹੀ ਗੱਲ, ਮੈਂ ਤਾਂ ਇਹ ਸੋਚਿਆ ਪਿਛਲੀ ਵਾਰੀ ਤਾਂ ਮਾਸੀ ਰੋ ਰਹੀ ਸੀ ਕਿ ਇਹਦੇ ਅੰਦਰ ਹੱਸਦੀ ਪਈ ਹੈ, ਇਦਾਂ ਦਾ ਹੀ ਸੀਗਾ ਕੁਛ ਮਿਕਸ ਮੈਚ,
0: ਇਦਾਂ ਹੀ ਭੈਣਾ ਭੈਣਾ ਦਾ ਕੰਮ ਹੈ, ਹੁਣ ਕੀ ਦੱਸੋ, ਕਿਵਲੇ ਰੋ ਪਈਆਂ ਕਿਵਲੇ ਹੱਸ ਪਈਆਂ। ਚੱਲ ਹਾਰ ਗਏ ਪੁੱਤ, ਆਪਾਂ
1: ਬੁਰੇ ਤਰੀਕੇ ਨਾਲ ਹਾਰ ਗਏ,
0: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ। ਅੱਛਾ ਕਪਾਹ, ਮੈਨੂੰ ਲੱਗਦਾ ਹੀ ਵੀ ਹੈ ਕੁਛ ਇਦਾਂ ਦਾ ਹੀ ਆ ਮਾਸੀ, ਮੈਨੂੰ ਲੱਗਦਾ ਵੀ, ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ, ਸੁਣੀਆਂ ਸਾਡੀਆਂ ਬਹੁਤ ਪੈਂਦੀਆਂ, ਸਪਰੇ ਮਾਰ ਦਿਓ ਮਾਸੀ ਨੂੰ, ਹੈ ਅਜਲੀਨ, ਥੈਂਕ ਯੂ ਬੁੱਤੂ, ਥੈਂਕ ਯੂ
1: ਥੈਂਕ ਯੂ।
0: ਜੇ ਮਾਸੀ ਫਿਰ ਕਪਾਇਆ ਤੇ ਮਾਸਰ ਤਾਂ ਬੜੇ ਵੇ ਹੀ ਹੋਇਆ। ਥੈਂਕ ਯੂ ਪੁੱਤ, ਰੌਣਕ ਹੀ ਲਾ ਦਿੰਦੇ ਤੁਸੀਂ ਤੇ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਅਸੀਸ ਕੌਰ।
2: ਕੋਈ
0: ਗੱਲ ਨੀ,
2: ਮੈਂ ਕਹਿਣਾ ਹੁਣ ਮੈਂ ਤੁਹਾਨੂੰ ਕਿਹਾ ਸੀ ਵੀਰ ਜੀ, ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ।
0: ਕਿੰਨਾ ਫਰਕ ਪੈਂਦਾ ਬੁੱਤ, ਦੱਸ
1: ਕੋਈ ਫਰਕ ਨਹੀਂ ਪੈਂਦਾ।
2: ਤੁਸੀਂ ਕਹਿੰਦੇ ਹੋ ਵੀ ਮੇਰਾ ਨਾਂ ਕਿਉਂ ਨਹੀਂ ਵੀ, ਮੈਂ ਅੰਕਲ ਹੈ ਵੀਰ ਜੀ।
0: ਕੋ ਬਹੁਤਾ ਫਰਕ ਥੋੜੀ ਆ ਕੁੜੀਏ, ਇੱਕ ਪੁੜੀ ਦਾ ਫਰਕ ਆ, ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ।
1: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ, ਵੈਰੀ ਗੁੱਡ, ਕਿਆ ਬਾਤ ਹੈ, ਚਾਹ ਤੁਹਾਡੀ ਚ ਕੁਛ ਸੀ, ਵੈਰੀ ਗੁੱਡ, ਕਿਆ ਬਾਤ ਹੈ। ਕਿੰਗ ਨੂੰ ਮਿਲਣ ਜਾਣਾ ਜਦੋਂ ਇਹਨਾਂ ਨੇ, ਵੀਰਾ ਹੀ ਕਹਿੰਦੇ ਕਿੰਗ ਨੂੰ, ਉਹਦੇ ਬਰਥਡੇ ਤੇ ਜਾ ਰਹੇ ਆ।
2: ਅੱਜ
0: ਪਜਾਮਾ ਪਾ ਕੇ ਚੱਲੇ ਹੋ,
2: ਅੱਜ
0: ਤੇ ਵਧੀਆ ਵਾ, ਸੁੱਤੇ ਉੱਠੇ ਪਜਾਮੇ ਚ ਹੀ ਸੌਂਦਾ ਵਾ ਤੇ ਪਜਾਮੇ ਚ ਹੀ ਸਕੂਲ ਚਲ ਗਏ, ਅੱਖਾਂ ਧੋਤੀਆਂ ਬਸ।
1: ਅੱਛਾ ਨੀ, ਮੈਨੂੰ ਲੱਗਦਾ ਇਹਨੇ ਸਪੈਸ਼ਲ ਪਜਾਮਾ ਲਿਖਾ ਹੋਣਾ ਸਕੂਲ ਵਾਸਤੇ।
2: ਮੈਂ ਕੋਈ ਪਜਾਮਾ, ਮੈਂ ਰਾਤ ਨੂੰ ਕੋਈ ਪਜਾਮਾ ਨਹੀਂ ਪਾਇਆ ਸੀ।
0: ਅੱਛਾ ਤੁਸੀਂ ਚੇਂਜ ਕੀਤਾ ਹੈ,
1: ਗੁੱਡ,
0: ਅਸੀਂ ਤਾਂ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਹਾਂ।
2: ਮੈਨੂੰ ਸਵੇਰੇ ਉੱਠ ਕੇ ਪਾਉਣਾ ਪਿਆ।
1: ਓਕੇ ਓਕੇ
0: ਓਕੇ, ਓ ਠੰਡ ਦੇ ਵਿੱਚ
2: ਮੈਂ ਤੁਹਾਨੂੰ ਫੋਟੋ ਭੇਜੂਗੀ, ਮੈਂ ਤੁਹਾਨੂੰ ਫੋਟੋ ਹੀ ਦੇਖ ਲਈ।
0: ਹਾਂ ਹਾਂ ਭੇਜੋ ਭੇਜੋ, ਮੈਂ ਵੇਖ ਲੈਣਾ।
2: ਅਜੇ ਮੰਮਾ ਭੇਜ ਲੈਣਗੇ।
0: ਹਾਂ ਮੰਮਾ ਬਾਅਦ ਚ ਭੇਜ ਦੇਣਗੇ ਨਾ, ਇਹ ਕੰਮ ਮੰਮਾ ਦਾ ਤੁਸੀਂ ਨਾ ਪ੍ਰੋਗਰਾਮ ਕਰਕੇ ਚੱਲ ਜਾ ਕਰੋ, ਈਮੇਲਾਂ ਉਮੇਲਾਂ ਮੰਮਾ ਬਾਅਦ ਚ ਕਰ ਲਿਆ ਕਰਨਗੇ।
1: ਨਿਊ ਵੀ ਜ਼ਰੂਰੀ ਹੈ ਬਾਈ।
2: ਹਾਂਜੀ ਉਹੀ ਤਾਂ ਮੈਂ ਕਰਨਾ ਪੈਂਦਾ।
0: ਹਾਂ ਉਹੀ ਤੁਸੀਂ ਸੋਚਦੇ ਤੇ ਉਹੀ ਮੈਂ ਸੋਚੀ ਜਾਂਦਾ। ਕੀ ਸੁਣਾਓਗੇ ਫਿਰ ਕੁੜੀਏ?
2: ਅੱਜ ਮੈਂ ਸੁਣਾਉਂਗੀ
0: ਬੋਲੀ ਬੋਲੀ। ਓਕੇ
2: ਗੁਤਲੀ ਗੁਣਾ ਦੀ
0: ਸਕੂਲ ਟਾਈਮ ਸਕੂਲ ਟਾਈਮ ਸਕੂਲ ਟਾਈਮ। ਓਕੇ ਓਕੇ ਬਾਏ ਬਾਏ, ਥੈਂਕ ਯੂ ਥੈਂਕ ਯੂ। ਪਿੰਨੀਆਂ ਖਾ ਲੀਆਂ, ਪਿੰਨੀਆਂ ਖਾ ਲੀਆਂ, ਚਾਹ ਪੀ ਲੇ, ਗੱਲਾਂ ਕਰ ਲਈਆਂ, ਭੁੱਖ ਲੱਗ ਗਈ
1: ਦੁਬਾਰਾ।
0: ਹੈ ਵਿਰਕ ਸਾਹਿਬ, ਤੇ ਉਸ ਤੋਂ ਬਾਅਦ ਫਿਰ ਅਨਾਹਦ ਤੁਹਾਡੀ ਬਾਰੀ ਪੁੱਤ, ਸੋਰੀ ਲੇਟ ਦੇ ਲਈ। ਤੇ ਵਿਰਕ ਸਾਹਿਬ ਕੀ ਹਾਲ ਨੇ? ਬੋਲੀ ਸੁਣਾਈ ਉਹਨੇ, ਮੈਂ ਪਹਿਲਾਂ ਪਛਾਣਿਆ ਨੀ, ਤੇ ਫਿਰ ਉਹਨੇ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ, ਤੇ ਮੇਰਾ ਨੰਬਰ ਨੋਟ ਕਰ ਲਿਓ। ਮੈਂ ਕਿਹਾ ਵਾਹ, ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ।
1: ਗੁੱਡ ਗੁੱਡ ਗੁੱਡ, ਪਰ ਇਹ ਸੁਪਨਾ ਸੀ ਹੈ।
0: ਜੀ
2: ਜਿਹੜਾ ਤੁਸੀਂ ਗਾਣਾ ਭੇਜਿਆ ਸੀ ਨਾ, ਉਹ ਬੜੀ ਬਹੁਤ ਵਧੀਆ, ਸਾਰਿਆਂ ਨੂੰ ਪਸੰਦ ਆਇਆ।
0: ਓ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ।
2: ਨਾਲੇ ਮੈਂ ਤੁਹਾਨੂੰ ਕੱਲ ਨੂੰ ਫੋਟੋਆਂ ਭੇਜੂੰਗਾ।
0: ਅੱਛਾ ਚਲੋ ਠੀਕ ਆ, ਫਿਰ ਗੁੱਡ ਹੋ ਜਾਊਗਾ ਫਿਰ ਤੇ। ਫਿਰ ਤੇ ਆਪਾਂ ਵੀ ਵੇਖ ਲਾਂਗੇ ਭੈਣ ਨੂੰ।
2: ਹਾਂਜੀ ਹੁਣ ਮੈਂ ਇੰਡੀਆ ਚਲ ਜਾਣਾ ਵਾ ਤੇ ਫਿਰ ਤੁਸੀਂ ਮੈਨੂੰ ਹੋਰ ਨੰਬਰ ਦੇ ਦਿਓ, ਆਪਾਂ WhatsApp ਤੇ ਗੱਲ ਕਰ ਲਾਂਗੇ।
0: ਚਲੋ ਠੀਕ ਆ ਯਾਰ, ਗਰਮੀ ਬੜੀ ਉੱਥੇ।
1: ਹਾਏ ਗਰਮੀ ਤਾਂ ਬਹੁਤ ਆ ਉੱਥੇ।
0: ਐਪਲ ਦਾ ਪੱਖਾ ਲਵਾ ਲਿਓ।
1: ਅੱਛਾ
0: ਠੀਕ ਆ, ਕੀ ਸੁਣਾਓਗੇ ਫਿਰ ਅੱਜ? ਤੁਸੀਂ ਦੋ ਤਿੰਨ ਚੀਜ਼ਾਂ ਜਰੂਰ ਲੈ ਲਿਓ। ਇੱਕ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ,
2: ਪਤਨੀ ਆਪਣੇ ਪੇਕਿਓ ਆਈ ਹੁੰਦੀ ਆ ਤੇ ਪਤੀ ਨਾ ਦਰਵਾਜ਼ਾ ਖੋਲ ਕੇ ਤੇ ਬਹੁਤ ਜ਼ੋਰ ਦੀ ਹੱਸਣ ਡਹਿ ਪੈਂਦਾ ਵਾ। ਤੇ ਫਿਰ ਪਤਨੀ ਕਹਿੰਦੀ ਪਤੀ ਨੂੰ ਮੁਸੀਬਤ ਦਾ ਸਾਬਣ ਕਰਕੇ ਹੱਸ ਕੇ
1: ਬਾਤ ਤਾਂ ਸਹੀ ਹੈ ਬਈ। ਵੈਰੀ ਗੁੱਡ,
0: ਮੁਸੀਬਤ ਵੈਡਸ ਦੁਖੀਆ। ਨਹੀਂ ਨਹੀਂ ਤੁਸੀਂ ਕਰ ਲੈਂਦੇ ਜੇ ਸੈੱਟ ਯਾਰ,
1: ਨਹੀਂ ਨਹੀਂ ਤੁਸੀਂ ਮੌਕਾ ਸਾਂਭ,
0: ਕਿਉਂਕਿ ਹੁਣ ਕਾਲੀ ਕਾਲੀ ਹੈ ਨਾ, ਹੁਣ ਤੁਸੀਂ ਲਾਸਟ ਮੂਮੈਂਟ ਤੇ ਭੱਜ ਭੱਜ ਕੇ ਸਕੂਲ ਵੜ,
1: ਨਾਲੇ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨਹੀਂ ਨਾ ਤੁਹਾਨੂੰ ਯਾਦ ਵੀ ਨਹੀਂ ਆਉਂਦਾ।
2: ਵੱਡੇ ਵਧੀਆ ਰਿਹਾ।
0: ਹਾਂਜੀ ਬਹੁਤ ਵਧੀਆ, ਤੇ ਬੜੇ ਭਕਾਨੇ ਉੱਡੇ ਯਾਰ,
2: ਟੈਮੂ
0: ਵਾਲੇ ਪਕਾਨੇ ਮੰਗਾ ਲੇ ਤੇ ਉਹ ਤੇ ਭੈਣ ਨੂੰ ਆਪ ਹੀ ਭਰਨੇ ਪਏ ਹੋਣੇ ਆ। ਅਨਾਹਤ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅਨਾਹਤ, ਤੁਹਾਡਾ ਸਕੂਲ ਕਿੰਨੇ ਵਜੇ ਲੱਗਦਾ?
2: ਮੁੰਡੇ ਵਾਲੇ ਕੁੜੀ ਦੇ ਕਰੇ ਜਾਂਦੇ ਨੇ ਕੁੜੀ ਨੂੰ ਦੇਖਣ, ਤੇ ਕੁੜੀ ਪਸੰਦ ਆ ਜਾਂਦੀ ਆ, ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ, ਤੇ ਫਿਰ ਉਹ ਮੁੰਡੇ ਵਾਲੇ ਉੱਠ ਕੇ ਜਾਣ ਲੱਗਦੇ ਨੇ ਤੇ ਪੰਡਿਤ ਪੁੱਛਦਾ ਕੀ ਹੋਇਆ ਜਾ ਕੀ ਰਹੋ, ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ।
1: ਵੈਰੀ ਗੁੱਡ ਵੈਰੀ ਗੁੱਡ,
0: ਆਹ ਥੋੜਾ ਜਿਹਾ ਵਧੀਆ ਚਟਕਾ ਲਾਇਆ ਤੂੰ। ਓਰੀਜਨਲ ਚੁਟਕਲੇ ਦੇ ਵਿੱਚ ਨਕੰਮਾ ਹੀ
1: ਕਮੀਨਾ,
0: ਤੁਸੀਂ ਜਿਹੜਾ ਜੋੜ ਕੇ ਕੱਢ ਕੇ ਪਾਇਆ ਲਾ ਕਮੀਨਾ, ਆਹ ਤੇ ਫਰੈਸ਼ ਹੋ ਗਿਆ ਚੁਟਕਲਾ,
1: ਫਰੈਸ਼ ਹੋ ਗਿਆ।
0: ਥੈਂਕ ਯੂ ਨਾਹਤ,
1: ਥੈਂਕ ਯੂ ਨਾਹਤ,
0: ਥੈਂਕ ਯੂ ਪੁੱਤੂ, ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ। ਚੜ੍ਹਦੀ ਕਲਾ 'ਚ ਰਹੋ, ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ, ਬਹੁਤ ਮਿਹਰਬਾਨੀ, ਅਤੇ ਕਰੋ ਤੁਸੀਂ ਇੰਜੋਏ ਜਿਨ੍ਹਾਂ ਦੀ ਕਾਲ ਨਹੀਂ ਲਏਗੀ। ਕੱਲ੍ਹ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ ਅਤੇ ਵੰਡ ਵਰਤ ਕੇ, ਅਤੇ ਤੁਸੀਂ ਸਾਰ ਲੈ ਕਰੋ 377 ਤੁਸੀਂ ਆਉਂਦੇ ਰਹੋ।
4: ਹਾਂਜੀ
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
4: ਜਾਨਵਰ ਤੋਂ ਜ਼ਿਆਦਾ ਲਾਲ ਜੀ ਹੋਰ
0: ਕਰਦੇ ਹੋ ਲਾਲ ਜੀ ਤੁਸੀਂ ਹੈ ਨਾ, ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ। ਹੋਰ ਸੁਣਾਓ ਕਿੱਦਾਂ, ਠੰਡ ਠੁੰਡ ਤੋਂ ਬਚੇ ਹੋ? ਤੁਸੀਂ ਆਪਣੀ ਛੱਡੋ, ਇਹ ਦੱਸੋ ਘਾਹ ਬਜਿਆ ਠੰਡ ਤੋਂ? ਫਿਰ ਤੇ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ
1: ਮੈਨੂੰ
0: ਵੀ ਆਪਣਾ ਆਪਣਾ ਲਾ ਲੋ ਜਿੰਨੇ ਜਿੰਨੇ ਲਾਉਣਾ। ਆਂਢ ਗੁਆਂਢ ਵੀ ਸੜਦਾ ਹੋਣਾ ਵੇਖ ਵੇਖ ਕੇ।
4: ਜਿਹਦਾ ਕੁੜੀ ਦਾ ਆਪਣਾ ਕਦੇ ਵੀ ਆਪਣਾ ਵੀ ਫਲਾਣੇ ਆਪਣਾ ਆਪਣਾ ਰੈਸਟੋਰੈਂਟ ਚਲੀਏ,
1: ਭੋਲਾ ਪੰਛੀ
4: ਰੀਅਲ ਸਟੇਟ ਜੁਆਇਨ ਕਰ ਲਈ
0: ਨਾ,
1: ਇਹ ਕਦੋਂ
0: ਸੱਚੀ?
4: ਹਾਂ
0: ਇਹ ਵੀ ਫਿਰ ਬੋਰਡ ਵੱਲ ਉਂਗਲ ਕਰਕੇ ਕਹਿਣਗੇ ਸੋਲਡ another
1: one down.
4: ਇਹ ਜੇ ਬੰਦੇ ਥੋੜੀ ਜ਼ਮੀਨ ਮੈਂ ਗਲਤ ਤੁਹਾਡਾ ਗਲਤ ਮੈਂ ਜਵਾਬ ਲੈਣੀ ਸੀ। ਜਿਹੜੇ ਬੰਦੇ ਦਿਖਾ ਰਹੇ ਹੁੰਦੇ ਨਾ, ਜਿਹਨੂੰ ਦਿਖਾਉਣਾ ਹੁੰਦਾ, ਉਹਨੂੰ ਕਹਿੰਦੇ ਮੈਨੂੰ ਗੋਦੀ ਚੱਕਿਓ, ਮੈਂ ਤੈਨੂੰ ਉੱਪਰ ਦਿਖਾਉਂਦਾ।

0: Ωμελέ. Βαβίβα. Γκοντήρι αλτέρ.
1: अच्छा आइडिया माड़ा नहीं कुछ तो नवा करना पैंदा ए वाली वैसे जॉब मार्केट नु करना पैंदा वखरा रियल्टर्स हो ना कुछ नवा लेना पैंदा
2: हां नहीं कंपटीशन ही बड़ा है
1: हां ये गुड आइडिया वैसे
2: थैंक यू लाल जी कर रहे हैं थैंक यू
3: मैं सुनो सही कल द्वार पे लिखना ये मकान बेचना है हां ना चले लिखना ओथे जाके लिखना ठीक है बेच दो
1: नहीं फिर हमी पर न्यू जरूरी है यार गलत थोड़ी है साथ चाहिए बंदा के मेरी सोच ही रहा होता बेचना कि नहीं बेचना नहीं नहीं ठीक है वेरी गुड
3: अपने ना जसवाल भाई जा रहे निकले गाड़ी ना तो उधर तीन चार मुंडे रोक लेंगे कहते अपना पर कोई नहीं वीडी कर जसवाल भाई हां जी अमीर होने अ कहते इना इना महंगा मोबाइल जसवाल भाई हां जी हाई अमीर होने इनी महंगी सोने अपना चैन भाई कहते हां जी अमीर होने चलो फिर गड्डी उतरो कहते कौन कहते अस चोर होने
2: थैंक यू लाजी थैंक यू जी सत श्री अकाल जी ढिल्लों साहब तुसी आउने रहो हैलो
1: हैलो
4: सत श्री अकाल रणजोत जी आन कृष्णा जी
2: जी सत श्री अकाल जी
4: ਮੈਂ ਨਾ ਤੁਸੀਂ ਆਂਦੇ ਚੰਗਾ ਲਾਲ ਜੀ ਤੇ ਲਾਲ ਜੀ ਇਹਦਾ ਜੇ ਖਲੋ ਯਾਰ ਹੋਰ ਸੁਣਾਉਂਦੇ ਆ ਤਾਂ ਮੈਂ ਤਾਂ ਕੱਟਾਂ ਫਿਰ ਫੋਨ ਇੱਥੇ ਪਰ ਨਹੀਂ ਚਲੋ ਆਏਗੀ ਵਾਰੀ
2: ਨਿਕਲੋ ਝੱਟ ਪੱਟ ਕਰ ਲਓ ਤੁਸੀਂ ਵਾਵਾ ਕੱਲ ਦਾ ਹੀ ਤੁਸੀਂ ਡੇ ਕਰਨ ਮੈਂ ਕੋਈ ਵੱਡੀ ਕੋਈ ਗੱਲ ਫਸੀ ਹੋਣੀ ਪੁਰਾਣਾ ਚੁਟਕਲਾ ਸੁਣਾ ਲੈਣਾ ਚਾਹੀਦਾ
4: ਸਿੰਧੂ ਨਾ ਪੈਂਦਾ ਦਾਰੂ ਬੋਰਡ ਥੱਲੇ ਬਹਿ ਕੇ ਸ਼ਾਮੀ ਜੇ ਤੇ ਪੈਗ ਲਾਉਣ ਡਿਆ ਚੋਰੀ ਚੋਰੀ ਦੇ ਨਮਾਨ ਨਾ ਭੁਜੀਆ ਖਾਣ ਡਿਆ ਨਾਲ ਇੱਕ ਸਿਆਣਾ ਬਿਨਾ ਬੰਦਾ ਲਾ ਕੇ ਆਉਂਦਾ ਆਉਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਉਂਦਾ ਪਿਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦੇ ਆ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਉਂਦਾ ਆ ਜਾਂਦੀ 4000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਤੇ ਫਿਰ ਤੂੰ 30000 ਰੁਪਏ ਸ਼ਰਾਬ ਜੇ ਰੋਜ਼ ਪੀਨਾ ਬੋਤਲ 30000 ਸ਼ਰਾਬ ਪੀ ਜੀ ਕਹਿੰਦਾ ਹਾਂ ਤੇ ਫਿਰ ਆਂਦਾ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂ ਤੂੰ ਇੰਨੀ ਸ਼ਰਾਬ ਪੀ ਗਿਆ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਨਾ ਆਂਦਾ ਨਹੀਂ ਕਹਿੰਦਾ ਤੇਰੀ ਕਿੱਥੇ ਆ
1: ਬਾਤ ਤਾਂ ਸਹੀ ਹੈ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕ ਪ੍ਰੀਤ ਦੇ ਵੱਲੋਂ ਵਿਸ਼ ਕਰ ਦਿਓ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥ

0: ਹਿਪ ਹਿਪ
1: ਹੁਰੇ
0: ਹਿਪ ਹਿਪ
1: ਹੁਰੇ
0: ਹਿਪ ਹਿਪ ਹੁਰੇ
1: ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਜ਼ਿੰਦਗੀ ਦੇ ਇਸ ਨਵੇਂ ਵਰ੍ਹੇ ਦੇ ਵਿੱਚ। ਢੇਰ ਸਾਰੀਆਂ ਤੁਹਾਨੂੰ ਖੁਸ਼ੀਆਂ ਦੇਵੇ, ਬਹੁਤ ਬਹੁਤ ਵਧਾਈਆਂ ਜੀ ਮੰਮੀ ਪਾਪਾ ਨੂੰ ਵੀ, ਧੰਨਵਾਦ। ਤੇ ਸੀਸ ਕੌਰ ਆ ਗਈ ਪਜਾਮਾ ਪਾ ਕੇ, ਵਾਹ ਸੀਸ ਕੌਰ ਪੂੜੀਆਂ ਟੋਰਾਂ ਕੱਢੀਆਂ ਕੁੜੀਏ। ਰੁਪਿੰਦਰ ਸਿੰਘ ਜੀ ਕਹਿੰਦੇ ਕਿ ਆਈ ਲਵ ਯੂਅਰ ਪ੍ਰੋਗਰਾਮ ਬਾਈ ਜੀ, ਬੋਥ ਆਫ ਯੂ ਲਵ ਯੂ, ਥੈਂਕ ਯੂ ਜੀ। ਅਤੇ ਵਾਹਿਗੁਰੂ ਹਮੇਸ਼ਾ ਕਹਿੰਦੇ ਨੇ ਕਿ ਖੁਸ਼ ਰੱਖਣ। ਕਰਮਜੀਤ ਜੀ ਧੰਨਵਾਦ। ਦਿੱਲੀ ਜੂਲਰ ਵਾਲੇ ਕਹਿੰਦੇ ਵੀ 191 ਰੁਪਈਆ ਰੇਟ ਹੋ ਗਿਆ ਵਾ ਗੋਲਡ ਦਾ,
0: ਗਿਰਦਾ ਜਾ ਰਿਹਾ, ਗਿਰਦਾ ਜਾ ਰਿਹਾ,
1: ਹੈਂ
0: ਗਿਰਦਾ ਜਾ ਰਿਹਾ।
1: ਹੋਰ ਕੀ, ਇਹ ਇੱਧਰ ਆਪਾਂ ਨਿਆਣਿਆਂ ਦੇ ਬਰਥਡੇ ਅਨਾਊਂਸ ਕਰਦੇ ਹਾਂ,
0: ਹਾਂਜੀ
1: ਨਾਲ ਹੀ ਇਹ ਕਹਿ ਦਿੰਦੇ ਆ ਵੀ ਸੋਨਾ, ਥੈਂਕ ਯੂ,
0: ਗਿਰਦਾ ਜਾ ਰਿਹਾ,
1: ਥੈਂਕ ਯੂ ਜੀ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਵਾਹਿਗੁਰੂ ਸਾਹਿਬ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਾਰੇ। ਅਤੇ ਮਿਹਰਬਾਨੀ ਜਤਿੰਦਰਪਾਲ ਜੀ, ਅਤੇ ਧੰਨਵਾਦ। ਅਤੇ ਮਿਹਰਬਾਨੀ ਹਰਮਨ ਜੀ, ਮਿਹਰਬਾਨੀ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ,
0: ਸਤਿ ਸ਼੍ਰੀ ਅਕਾਲ।
1: ਅਤੇ ਆਪ ਸਭ ਕੋ ਅੱਛੇ ਐਂਡ ਭਰਪੂਰ ਦਿਨ ਕੀ ਸ਼ੁਭ ਕਾਮਨਾ ਹੈ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ, ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਗੁਰਜੀਤ ਸਿੰਘ ਸੰਧੂ ਜੀ, ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ ਵਾਹਿਗੁਰੂ ਸਾਰਿਆਂ ਨੂੰ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੁਲਵੰਤ ਵਿਰਕ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀਂ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੌਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋਂ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ ਜਿਹੜੀ ਗੱਲ ਹੁਣੇ ਰਣਜੋਤ ਹੋਣਾ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੋਣਾ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ ਹੈ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਹੋ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ,
1: ਔਰਾ ਪੇਸ਼ ਕਰਨ ਲੱਗ
0: ਔਰਾ ਪੇਸ਼ ਕਰਨ ਲੱਗ ਜਾਂਦਾ। ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਅਤੇ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ। ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ, ਉੱਦਾਂ ਦੀ ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੇ ਹੁੰਦੇ ਹੋ।
0: ਉਹ ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ।
1: ਅਤੇ ਮੈਂ ਉਹ ਕੱਲ੍ਹ ਦਿੰਦਾ ਸੀ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚੰਦਕ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਨਹੀਂ, ਇਹ ਕਮਾਲ ਹੀ ਹੈ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ, ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ। ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਤਾਂ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ। ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਢੁੱਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਢੁੱਕਦੀ ਆ। ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ 'ਚ

0: ਆਉਂਦਾ ਉਹ ਕਹਿੰਦਾ ਯਾਰ ਦਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ
1: ਕੀ ਸੁੱਜਦਾ ਇਹਦੇ 'ਚੋਂ ਨਹੀਂ ਹੁੰਦਾ ਇੱਦਾਂ।
0: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
1: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ, ਨਾ ਉਦੋਂ ਉਹਨੇ ਸਮਝਿਆ ਸੀ, ਨਾ ਅੱਜ ਉਹਨੇ ਸਮਝਣਾ।
0: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ 'ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕਿਹਦੇ ਕੋਲ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
1: ਤੈਨੂੰ ਕੀ ਪਤਾ,
0: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ੍ਹ, ਤੈਨੂੰ ਵੀ ਫ੍ਰੀ 'ਚ ਮਿਲਣੀ,
1: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
0: ਇਸ ਲਈ ਕਿਸ ਫਰੇਮ 'ਚੋਂ, ਕਿਸ ਅਵਸਥਾ 'ਚੋਂ, ਹੈ ਨਾ, ਉਹ ਡਿਪੈਂਡ ਕਰਦਾ।
1: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦਿਆਂ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ, ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ, ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ। ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ, ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
0: ਸੁਪਨੇ
1: 'ਚ। ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ, ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਆ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ, ਮੈਂ ਇੱਕ ਦੋ ਦਿਨ ਪਹਿਲਾਂ, ਅਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਂਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ, ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ, ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ, ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
0: ਹੱਡ ਗੋਡੇ ਦੁਖਦੇ ਆ,
1: ਹੈ ਨਾ, ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
0: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ
1: ਉਹ ਤੁਹਾਨੂੰ ਚੱਜ ਹੀ ਨਹੀਂ ਨਾ।
0: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਅਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਇਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ, ਮੇਰੇ ਕੰਮ ਦਾ ਕੀ ਕੀਤਾ।
1: ਹੁਣ
0: ਜਿਹਦੀ ਤਾਂ ਰੱਬ ਨਾਲ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹੈ ਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਗੱਲ ਜਚਣੀ ਨਹੀਂ,
1: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ ਇਹਦੀ ਨਹੀਂ।
0: ਜਵਾਨੀ ਵੇਲੇ ਲੁੱਟੇ ਬਾਣੀਏ ਅਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ,
1: ਰੱਬ ਨੂੰ ਵੀ ਪਤਾ ਹੈ ਨਾ।

0: ਰੱਬ ਸਭ ਜਾਣਦਾ। ਚੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ, ਅਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਅਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਅਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ। ਅਤੇ ਕਈ ਲੋਕ ਕਹਿੰਦੇ ਹੁੰਦੇ ਆ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ, ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ,
0: ਅਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤਾਂ ਅਸੀਂ ਦਿੱਤੀ ਸੀ ਮੰਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ,
0: ਹੈ ਨਾ। ਇਸ ਤਰੀਕੇ ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਅਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਐਂ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸ ਚੀਜ਼ ਨੂੰ ਚੰਗਾ ਕਹਿੰਦੇ ਹਾਂ, ਕੋਈ ਹੁਣ ਤਾਂ ਹੀ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ।
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ, ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਹੁੰਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ, ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ, ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ, ਨਾ ਕੋਈ ਨਵਾਂ ਟਰੈਕ, ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ, ਫਲਾਨਾ ਆ ਰਿਹਾ, ਧਮਕਾਨਾ ਆ ਰਿਹਾ, ਅੱਜ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ, ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ। ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ, ਜਦੋਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ, ਉਹ ਉੱਥੇ ਸੁਣ ਲੈਂਦਾ, ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹਦੇ ਮਤਲਬ ਦੀਆਂ ਨਹੀਂ ਆ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ।
1: ਡਾਕੂ ਚਾਰ ਇਕੱਠੇ ਹੋ ਗਏ, ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਪੈਸਾ ਮਤਲਬ ਹੈ ਨਾ ਉਹ ਜਿਹਾ ਨੂੰ ਉਹ ਜਿਹਾ ਹੀ ਹੈ ਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਛਦਾ ਮਾਂ ਮਾਂ ਆ ਕੇ ਜਾਂਦਾ, ਕਹਿੰਦੀ ਪੁੱਤ ਇਹੋ ਜਿਹਾ ਗੱਲ 'ਚ ਇਹੋ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹੈ ਨਾ। ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈ ਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੀਓਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ ਕਿਤੇ ਆਪਾਂ ਇਹਨਾਂ ਦੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈ ਨਾ। ਫਿਰ ਹੋਰ ਵਧੀਆ ਜਾਣਾ।
1: ਪ੍ਰੋਫੈਸਰ ਭੱਟੀ ਆ, ਉਹ ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ
0: ਓਕੇ
1: ਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਜਾਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਆ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਤਕਰੀਬਨ 18 ਸਾਲ ਤੋਂ ਲੈ ਕੇ 48-50 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਆ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹੈ ਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50-55-60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਉਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਉਮਰ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿ ਦਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੋਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਨੀ ਨਹੀਂ।
0: ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਤੇ ਹੈ ਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋਗੇ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋਅ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਵੇਂ ਹੀ ਹੋ ਗਿਆ, ਹੈਂ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ।
1: ਜਸਵਾਲ ਸਾਹਿਬ ਬਹੁਤ ਪਿਆਰ ਭੇਜਦੇ,
0: ਦਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ, ਅਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨਅਰ ਕਰਨਾ ਆਪਾਂ, ਇਹ ਵੀ ਬਹੁਤ ਸੋਹਣੀ ਆ, ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ, ਇਹਨਾਂ ਨੇ ਕਿਤਾਬ ਵੀ ਛਪਾਈ ਆ, ਅਤੇ
0: ਮਿੰਨੀ ਜਿਹਾ ਹੈ, ਮਿੰਨੀ ਮਿੰਨੀ ਸਾਰਾ ਕੁਛ ਹੀ ਵਧੀਆ ਹੁੰਦਾ,
1: ਦਿਲ ਕਰਵਾ ਲਿਆ ਚੋਰੀ, ਨਿੰਮਾ ਨਿੰਮਾ ਹੱਸਦੀ ਨੇ, ਕਈ ਕਹਾਣੀਆਂ ਵੀ ਇੱਦਾਂ ਹੀ ਹੁੰਦੀਆਂ, ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ।
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ, ਇੱਕ ਹੋਰ ਔਖੀ ਕਲਾ ਵਾ। ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ, ਅੱਛਾ ਇਹ ਪੁਰਾਣਾ ਮੈਸੇਜ, ਸੋਰੀ ਮੈਂ ਪੁਰਾਣੇ ਕਿਉਂ ਆਈ ਜਾਂਦੇ ਅੱਜ, ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ, ਤਾਹਿਰਾ ਸਰਾਂ ਦੀ ਪੜ੍ਹੀ ਸੀ ਮੇਰੇ ਖਿਆਲ,
1: ਹਾਂਜੀ ਤਾਹਿਰਾ ਸਰਾਂ,
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ ਇਹ ਲੇਖਿਕਾ ਨੇ, ਬੜੇ ਸੋਹਣੇ ਇਹਨਾਂ ਦੀਆਂ ਕਵਿਤਾਵਾਂ ਨੇ।
1: ਇਹਨਾਂ ਦੀ ਇੱਕ ਰਣਜੋਤ ਉਹ ਵੀ ਸੀ, ਸੋਚਾਂ ਬਦਲੀ ਜਾਂਦੇ ਹੋ, ਰਮਜ਼ਾਂ ਬਦਲੀ ਜਾਂਦੇ ਹੋ, ਕੰਧਾਂ ਉੱਥੇ ਖੁੱਲੀਆਂ ਨੇ, ਛੱਤਾਂ ਬਦਲੀ ਜਾਂਦੇ ਹੋ, ਦਿਲ ਬਦਲਣ ਦਾ ਵਾਅਦਾ ਸੀ, ਨਜ਼ਰਾਂ ਬਦਲੀ ਜਾਂਦੇ ਹੋ, ਇਹ ਕਿਹੜੀ ਤਬਦੀਲੀ ਏ, ਸ਼ਕਲਾਂ ਬਦਲੀ ਜਾਂਦੇ ਹੋ, ਹੱਦ ਦੇ ਬੇਤਬਾਰੀ ਦੀ, ਉਹ ਭਾਈ ਪੱਗਾਂ ਬਦਲੀ ਜਾਂਦੇ ਹੋ, ਮੇਰੇ ਜੇਠ ਦੀਆਂ ਦਸਤਾਰਾਂ ਦੇ ਰੰਗ ਬਦਲਦੇ।
0: ਹਾਂ ਨਹੀਂ ਬਹੁਤ ਸੋਹਣਾ ਜੀ, ਬੜੇ ਵਧੀਆ, ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ, ਅਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ, ਅਤੇ ਉਹੀ ਤੁਸੀਂ ਸੁਣਿਆ ਹੋਊਗਾ। ਅਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ, ਪੰਜਾਬੀ ਤਾਂ ਮਤਲਬ ਚਲੋ ਇਹ ਲਿਖਦੇ ਹੀ ਨੇ, ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ, ਤਾਂ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ, ਅਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ, ਅਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ, ਅਤੇ ਉਹਦੇ ਵਿੱਚ ਇੱਦਾਂ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ 'ਚ ਬਿੰਦੀ ਹੈ ਨਹੀਂ, ਤਾਂ ਤੁਹਾਨੂੰ kitabwala.com ਕਿਹਾ, ਅਸਲ 'ਚ kitabwala.com।
0: ਹਾਂ
1: ਫਿਰ ਅੰਗਰੇਜ਼ੀ ਸਪੈਲਿੰਗ ਗਲਤ ਨਾ ਲਿਖੋ, LH
0: ਅੰਗਰੇਜ਼ੀ ਅੰਗਰੇਜ਼ੀ 'ਚ ਵਿੱਚ ਇੱਦਾਂ ਹੈ, ਹਾਂਜੀ। ਸੋ kitabwala.com.au ਏਯੂ ਦੇ ਉੱਤੇ ਤੁਸੀਂ ਜਾ ਕੇ ਅਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ, ਉਹਦੇ ਵਿੱਚ ਇਹ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ।
1: ਵਿਸ਼ਾਲ ਵਿਜੇ ਬਾਬਾ,
0: ਵਿਸ਼ਾਲ ਵਿਜੇ ਸਿੰਘ ਖਹਿਰਾ,
1: ਸੁਣਦੇ ਰਹੋ
0: ਰੇਡੀਓ ਹਾਂਜੀ 1674 AM।

0: ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 June 2026 ਵੀਰਵਾਰ ਦਾ ਦਿਨ, ਭਾਰਤ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਖਬਰਾਂ ਨਿਊਜ਼ ਬੁਲੇਟਿਨ ਲੈ ਕੇ ਹੋਏ ਹਾਜ਼ਰ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਈਰਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਤੋਂ ਰੋਕਣ ਦੇ ਲਈ ਅਮਰੀਕੀ ਪਾਰਲੀਮੈਂਟ ਦੇ ਵਿੱਚ ਦੇ ਹੇਠਲੇ ਸਦਨ, ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਵਾਇਆ। ਇਹ ਪ੍ਰਸਤਾਵ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਪਾਸ ਹੋਇਆ। ਅਜਿਹਾ ਇਸ ਕਰਕੇ ਸੰਭਵ ਹੋ ਸਕਿਆ ਜਦੋਂ 4 ਰਿਪਬਲਿਕਨ ਪਾਰਲੀਮੈਂਟੇਰੀਅਨਸ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇ ਦਿੱਤਾ, ਯਾਨੀ ਕਿ ਟਰੰਪ ਤੋਂ ਉਲਟ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਅਮਰੀਕੀ ਪਾਰਲੀਮੈਂਟ ਦੇ ਵਿੱਚ ਜੰਗ ਨੂੰ ਲੈ ਕੇ ਅਸਹਿਮਤੀ ਦਾ ਅਜਿਹਾ ਜਨਤਕ ਪ੍ਰਦਰਸ਼ਨ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਖਿਲਾਫ਼ ਅਮਰੀਕਾ ਨੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜੰਗ ਸ਼ੁਰੂ ਕੀਤੀ ਸੀ। ਇਹ ਚੌਥੀ ਵਾਰ ਹੈ ਜਦੋਂ ਹਾਊਸ ਨੇ ਟਰੰਪ ਦੀ ਜੰਗ ਨੂੰ ਲੈ ਕੇ ਜਿਹੜੀਆਂ ਤਾਕਤਾਂ ਨੇ ਉਸ ਦੇ ਉੱਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਹਨਾਂ ਸ਼ਕਤੀਆਂ ਦੇ ਨਾਲ ਪਾਰਲੀਮੈਂਟ ਤੋਂ ਪਹਿਲਾਂ ਕਦੇ ਮਨਜ਼ੂਰੀ ਲਈ ਹੀ ਨਹੀਂ ਸੀ। ਹਾਊਸ ਦੇ ਇਸ ਪ੍ਰਸਤਾਵ ਨੂੰ ਹਾਲੇ ਵੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਬੇਸ਼ੱਕ ਇਹ ਪ੍ਰਸਤਾਵ ਸੈਨੇਟ ਦੇ ਵਿੱਚ ਪਾਸ ਹੋ ਵੀ ਜਾਵੇ, ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਈਰਾਨ ਦੇ ਖਿਲਾਫ਼ ਫੌਜੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇਗਾ। ਟਰੰਪ ਇਸ ਪ੍ਰਸਤਾਵ ਦੇ ਉੱਤੇ ਵੀਟੋ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੱਦ ਕਰਨ ਦੇ ਲਈ ਦੋਹਾਂ ਪਾਰਲੀਮੈਂਟੇਰੀਅਨ, ਦੋਹਾਂ ਜਿਹੜੇ ਸਦਨ ਨੇ ਪਾਰਲੀਮੈਂਟ ਦੇ, ਉੱਥੋਂ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਵਿੱਚ 2/3 ਬਹੁਮਤ ਦੀ ਲੋੜ ਪਏਗੀ। ਸੈਨੇਟ ਨੇ ਮਈ ਮਹੀਨੇ 'ਚ ਇਸੇ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਅੱਗੇ ਵਧਾਇਆ ਸੀ। 7 ਪਿਛਲੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਹ ਪ੍ਰਸਤਾਵ ਹੁਣ ਅੱਗੇ ਵਧਿਆ, ਪਰ ਹਾਲੇ ਵੀ ਪੂਰੇ ਸਦਨ ਦੇ ਵਿੱਚ ਵੋਟਿੰਗ ਹੋਣੀ ਬਾਕੀ ਹੈ। ਉੱਥੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਜ਼ਰਾਈਲ ਅਤੇ ਲੈਬਨਾਨ ਨੇ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਇੱਕ ਸ਼ਰਤ ਇਹ ਹੈ ਕਿ ਹਿਜ਼ਬੁੱਲਾ ਨੂੰ ਆਪਣੇ ਹਮਲੇ ਪੂਰੀ ਤਰ੍ਹਾਂ ਦੇ ਨਾਲ ਰੋਕਣੇ ਹੋਣਗੇ। ਇਹ ਸਹਿਮਤੀ ਅਜਿਹੇ ਸਮੇਂ 'ਚ ਬਣੀ ਹੈ ਜਦੋਂ ਬੁੱਧਵਾਰ ਦੇ ਦਿਨ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਘੱਟੋ ਘੱਟ 9 ਲੋਕ ਮਾਰੇ ਗਏ ਸੀ ਅਤੇ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਉੱਤੇ ਰਾਕੇਟ ਹਮਲੇ ਕੀਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਸੰਬੰਧਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਦੋਹੇ ਸਰਕਾਰਾਂ ਨੂੰ ਤੈਅ ਕਰਨਾ ਹੋਏਗਾ। ਕਿਸੇ ਵੀ ਇੱਕ ਦੇਸ਼ ਜਾਂ ਨਾਨ ਸਟੇਟ ਐਕਟਰ ਦੀ ਤਰਫ ਤੋਂ ਲੈਬਨਾਨ ਦੇ ਭਵਿੱਖ ਨੂੰ ਬੰਧਕ ਬਣਾਉਣ ਨੂੰ ਲੈ ਕੇ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਅਕਸਰ ਇਹ ਕਹਿੰਦਾ ਹੈ ਕਿ ਹਿਜ਼ਬੁੱਲਾ, ਜਿਹੜਾ ਕਿ ਇਜ਼ਰਾਈਲ ਦੇ ਮੁਤਾਬਕ ਇੱਕ ਦਹਿਸ਼ਤਗਰਦੀ ਸੰਗਠਨ ਹੈ, ਪਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਇੱਕ ਸਿਆਸੀ ਜਮਾਤ ਹੈ, ਤਾਂ ਇਜ਼ਰਾਈਲ ਦੇ ਮੁਤਾਬਕ ਹਿਜ਼ਬੁੱਲਾ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਉੱਤੇ ਗੱਲ ਨਹੀਂ ਹੋ ਸਕਦੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਮਲੇ ਹਿਜ਼ਬੁੱਲਾ ਦਾ ਨਾਂ ਲੈ ਕੇ ਹੀ ਇਜ਼ਰਾਈਲ ਦੀ ਤਰਫ ਤੋਂ ਲੈਬਨਾਨ ਦੇ ਉੱਤੇ ਕੀਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਦੱਖਣੀ ਲੈਬਨਾਨ ਦੇ ਵਿੱਚ। ਇਸ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਸ਼ਾਮਲ ਹੈ ਕਿ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਇਲਾਕਿਆਂ ਦੇ ਉੱਤੇ ਕੰਟਰੋਲ ਲੈ ਰੱਖਿਆ, ਉੱਥੋਂ ਇਜ਼ਰਾਈਲ ਤਾਂ ਪਿੱਛੇ ਹਟ ਜਾਏਗਾ ਪਰ ਹਿਜ਼ਬੁੱਲਾ ਦੇ ਲੜਾਕਿਆਂ ਨੂੰ ਵੀ ਹਟਾਉਣਾ ਹੋਏਗਾ। ਇਹ ਇਲਾਕਾ ਲਿਟਾਨੀ ਨਦੀ ਦੀ ਸਰਹੱਦ ਤੋਂ ਲੈ ਕੇ ਉੱਤਰ ਤੱਕ ਫੈਲਿਆ ਹੋਇਆ, ਇਸ ਨੂੰ ਸਾਊਥ ਲਿਟਾਨੀ ਸੈਕਟਰ ਵੀ ਕਹਿ ਲਿਆ ਜਾਂਦਾ ਹੈ। ਦੱਸ ਦਈਏ ਕਿ ਸੀਜ਼ਫਾਇਰ ਦਾ ਸਮਝੌਤਾ ਸੋਮਵਾਰ ਦੇ ਦਿਨ ਹੋਈ ਇੱਕ ਛੋਟੀ ਜਿਹੀ ਸੀਜ਼ਫਾਇਰ ਸਹਿਮਤੀ, ਯਾਨੀ ਕਿ ਬਹੁਤ ਛੋਟਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ, ਸਿਰੇ ਨਹੀਂ ਚੜ੍ਹ ਸਕਿਆ ਸੀ, ਖੈਰ ਉਹ ਵੱਖਰੀ ਗੱਲ ਹੈ। ਪਰ ਲੈਬਨਾਨ ਨੇ ਕਿਹਾ ਸੀ ਕਿ ਇਸ ਸਹਿਮਤੀ ਦੇ ਤਹਿਤ ਇਜ਼ਰਾਈਲ ਬੈਰੂਤ ਦੇ ਉੱਤੇ ਬੰਬਾਰੀ ਨਹੀਂ ਕਰੇਗਾ, ਜਿਸ ਦੇ ਬਦਲੇ ਹਿਜ਼ਬੁੱਲਾ ਇਜ਼ਰਾਈਲ ਦੇ ਉੱਤੇ ਹਮਲਾ ਰੋਕੇਗਾ। ਦੋਹਾਂ ਦੇਸ਼ਾਂ ਨੇ ਹੁਣ 22 June ਨੂੰ ਦੁਬਾਰਾ ਮੁਲਾਕਾਤ ਕਰਨੀ ਹੈ ਤਾਂ ਕਿ ਇੱਕ ਵਿਆਪਕ ਸਮਝੌਤੇ ਦੇ ਉੱਤੇ ਪਹੁੰਚਿਆ ਜਾ ਸਕੇ। ਹਿਜ਼ਬੁੱਲਾ ਨੇ ਹਾਲੇ ਤੱਕ ਇਸ ਐਲਾਨ ਦੇ ਉੱਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਅਗਲੀ ਖਬਰ ਕਿਊਬਾ ਦੇ ਨਾਲ ਜੁੜੀ ਹੋਈ, ਜਿੱਥੇ ਕਿਊਬਾ ਦੇ ਵਿੱਚ 6 June ਤੋਂ ਵੀਜ਼ਾ ਅਤੇ ਮਾਸਟਰ ਕਾਰਡ ਦੇ ਜ਼ਰੀਏ ਹੋਣ ਵਾਲੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ। ਕਿਊਬਾ ਸੈਂਟਰਲ ਬੈਂਕ ਨੇ 3 June ਨੂੰ ਇਹ ਐਲਾਨ ਕੀਤਾ ਸੀ। ਬੈਂਕ ਨੇ ਇਸ ਦੇ ਪਿੱਛੇ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜ਼ਿੰਮੇਦਾਰ ਦੱਸਿਆ। ਦੱਸ ਦਈਏ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿਊਬਾ ਦੇ ਨਾਲ ਆਪਣੇ ਸੰਬੰਧ ਤੋੜ ਲਏ ਨੇ। ਇਸ ਦਰਮਿਆਨ ਕਿਊਬਾ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਲੈਣ ਦੇਣ ਦੀ ਪ੍ਰੋਸੈਸਿੰਗ ਸੰਭਾਲਣ ਵਾਲੇ ਇੱਕ ਵਿਦੇਸ਼ੀ ਪਾਰਟਨਰ ਨੇ ਵੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਨੇ। ਇਸੇ ਦੇ ਚੱਲਦਿਆਂ ਹੋਇਆਂ ਜਿਹੜਾ ਕਿਊਬਾ ਦੀ ਅਰਥ ਵਿਵਸਥਾ ਨੂੰ ਅਮਰੀਕਾ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਿਹਾ। ਅਸਲ 'ਚ ਟਰੰਪ ਪ੍ਰਸ਼ਾਸਨ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ, ਕਿਉਂਕਿ ਕਿਊਬਾ ਦੀ ਸਰਕਾਰ ਟਰੰਪ ਦੇ ਹਰ ਇੱਕ ਗੱਲ ਨੂੰ ਨਹੀਂ ਮੰਨਦੀ। ਇਸੇ ਕਰਕੇ ਕਿਊਬਾ ਦੀ ਟੂਰਿਸਟ ਇੰਡਸਟਰੀ ਪਹਿਲਾਂ ਬਰਬਾਦ ਕੀਤੀ ਗਈ ਅਤੇ ਹੁਣ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਇਤਿਹਾਸਕ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਟਰੰਪ ਦਾ ਦੋਸ਼ ਹੈ ਜਾਂ ਇੰਝ ਕਹਿ ਲਈਏ ਕਿ ਅਮਰੀਕਾ ਇਹ ਕਹਿੰਦਾ ਹੈ ਕਿ ਗੇਸਾ ਦੇ ਵਿੱਚ ਜਿਹੜਾ ਸੈਰ ਸਪਾਟਾ ਹੈ, ਵਿੱਤੀ ਲੈਣ ਦੇਣ ਅਤੇ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਜਿਹੜੇ ਰੈਮਿਟੈਂਸ ਨੇ, ਉਹ ਸਾਰੇ ਲੌਜਿਸਟਿਕਸ ਜਿਹੜੇ ਵੀ ਦੇਸ਼ ਕਿਊਬਾ ਦੇ ਨਾਲ ਕਰਦੇ ਨੇ, ਉਹਨਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ ਜੇਕਰ ਉਹ ਕਿਊਬਾ ਦੇ ਨਾਲ ਇਸ ਕਿਸਮ ਦੇ ਸੰਬੰਧ ਜਾਰੀ ਰੱਖਦੇ ਨੇ। ਤਾਂ ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਦਿੱਲੀ ਤੋਂ, ਜਿੱਥੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਫਲੋਰਿਸ਼ ਸਟੇ B&B ਨਾਮ ਦੇ ਇੱਕ ਹੋਟਲ 'ਚ ਅੱਗ ਲੱਗਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਲਵੀਆ ਨਗਰ ਸਥਿਤ ਫਲੋਰਿਸ਼ ਸਟੇ B&B ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ 'ਤੇ ਪਹੁੰਚੇ, ਬਚਾਅ ਕਰਮੀ ਪਹੁੰਚੇ, ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੇ ਨਾਲ ਕੁਝ ਘੰਟਿਆਂ ਬਾਅਦ ਅੱਗ 'ਤੇ ਸਫਲਤਾਪੂਰਵਕ ਕਾਬੂ ਤਾਂ ਪਾ ਲਿਆ ਗਿਆ, 40 ਵਿਅਕਤੀਆਂ ਨੂੰ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ। ਪਰ ਮਾੜੀ ਖਬਰ ਇਹ ਰਹੀ ਕਿ ਇਸ ਘਟਨਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਬਚਾਅ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਘਟਨਾ ਦੇ ਵਿੱਚ ਜਲਣ ਵਾਲੇ ਵਿਅਕਤੀਆਂ ਨੂੰ ਮੈਕਸ ਹਸਪਤਾਲ ਸਾਕੇਤ ਲਿਜਾਇਆ ਗਿਆ। ਦੱਸ ਦਈਏ ਕਿ 39 ਜਿਹੜੇ ਮਰੀਜ਼ ਉੱਥੇ ਲਿਜਾਏ ਗਏ ਸੀ, ਉਹਨਾਂ 'ਚੋਂ ਪਹਿਲਾਂ ਹੀ 18 ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕਈਆਂ ਦੀ ਮੌਤ ਹੁੰਦੀ ਗਈ, ਕਿਉਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ, ਅੱਗ ਦੇ ਨਾਲ ਜਲ ਗਏ ਸੀ, 3rd ਡਿਗਰੀ ਬਰਨ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਲਾਜ ਦੇ ਖਾਤਰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਦਿੱਲੀ ਸਰਕਾਰ ਦੀ ਤਰਫ ਤੋਂ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੱਖਣੀ ਦਿੱਲੀ ਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਿਲਡਿੰਗ ਦੇ ਨੀਚੇ ਕੋਈ ਰੈਸਟੋਰੈਂਟ ਚੱਲ ਰਿਹਾ ਸੀ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ, ਪਰ ਇਹ ਸੰਭਾਵਨਾ ਹੈ ਕਿ ਰੈਸਟੋਰੈਂਟ ਦੀ ਵਜ੍ਹਾ ਦੇ ਚੱਲਦਿਆਂ ਹੀ ਬਿਲਡਿੰਗ ਦੇ ਵਿੱਚ ਅੱਗ ਵਧੀ ਹੋਵੇ। ਇਸ ਦੇ ਸਟੀਕ ਅੰਦਾਜ਼ੇ ਹਾਲੇ ਲਗਾਏ ਜਾਣਗੇ। ਇੱਥੇ ਇਹ ਵੀ ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਦਿੱਲੀ ਦੇ ਵਿੱਚ ਕੈਟਸ ਐਂਬੂਲੈਂਸ ਸੇਵਾ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ, DDMA ਅਤੇ ਐਮਰਜੈਂਸੀ ਸੇਵਾਵਾਂ ਮੌਕੇ ਦੇ ਉੱਤੇ ਅੱਜ ਦੇ ਦਿਨ ਵੀ ਉੱਥੇ ਸਾਰੀ ਮਦਦ ਪਹੁੰਚਾ ਰਹੀਆਂ ਨੇ। OSM CBSE ਦੇ ਵਿੱਚੋਂ ਪੜ੍ਹੇ ਹੋਣਗੇ ਤਾਂ ਪਤਾ ਹੋਏਗਾ ਆਨਸਰ ਸ਼ੀਟ ਕੀ ਹੁੰਦੀ ਹੈ। ਇੱਕ ਮਹੀਨੇ ਪਹਿਲਾਂ ਤੱਕ ਜੈਨਜ਼ੀ ਦੇ ਲਈ ਇਸ ਸ਼ਬਦ ਦਾ ਮਤਲਬ OSM ਸ਼ਾਰਟ ਦੇ ਵਿੱਚ ਜਦੋਂ ਮੈਸੇਜ ਲਿਖਦੇ ਹੁੰਦੇ ਸੀ ਤਾਂ ਔਸਮ ਵੀ ਹੁੰਦਾ ਹੋਏਗਾ, ਪਰ ਹੁਣ CBSE ਨੇ ਸਹੀ ਪੜ੍ਹਨੇ ਪਾ ਦਿੱਤਾ। ਜਾਂ ਇੰਝ ਕਹਿ ਲਈਏ ਕਿ ਬੱਚਿਆਂ ਨੇ ਹੀ CBSE ਨੂੰ ਪੜ੍ਹਨੇ ਪਾ ਦਿੱਤਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ 12ਵੀਂ ਦੇ ਨਤੀਜਿਆਂ ਦੇ ਵਿੱਚ ਕਈ ਵਿਦਿਆਰਥੀਆਂ ਨੇ OSM ਨੂੰ ਲੈ ਕੇ ਸਵਾਲ ਚੁੱਕੇ ਸੀ। ਔਨ ਸਕਰੀਨ ਮਾਰਕਿੰਗ ਸਿਸਟਮ OSM ਇੱਕ ਡਿਜੀਟਲ ਮੁਲਾਂਕਣ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ CBSE ਨੇ 12ਵੀਂ ਦੀ ਆਨਸਰ ਸ਼ੀਟਸ ਜਾਂਚਣ ਦੇ ਲਈ ਇਸਤੇਮਾਲ ਕੀਤੀ ਸੀ। ਬੋਰਡ ਨੇ ਕਿਹਾ ਹੈ ਕਿ ਇਸ ਦਾ ਮਕਸਦ ਕਾਪੀ ਦੀ ਜਾਂਚ ਨੂੰ ਤੇਜ਼ ਕਰਨਾ ਸੀ ਅਤੇ ਗਲਤੀਆਂ ਨੂੰ ਘੱਟ ਕਰਨਾ ਸੀ, ਪਰ ਗਲਤੀਆਂ ਤਾਂ ਕਿਤੇ ਵਧੇਰੇ ਹੋ ਗਈਆਂ। OSM ਨੂੰ ਲੈ ਕੇ ਵਿਵਾਦ ਉਸ ਵਕਤ ਵੱਧ ਗਿਆ ਜਦੋਂ ਕਰੀਬ 4 ਲੱਖ ਵਿਦਿਆਰਥੀਆਂ ਨੇ CBSE ਤੋਂ ਆਪਣੀਆਂ ਸਕੈਂਡ ਕਾਪੀਆਂ ਮੰਗ ਲਈਆਂ ਨੇ। ਸਟੂਡੈਂਟਸ ਨੇ ਦੋਸ਼ ਮੜਿਆ ਹੈ ਕਿ ਕਈ ਕਾਪੀਆਂ ਧੁੰਦਲੀਆਂ ਨੇ, ਬਲੈਕ ਹੋ ਚੁੱਕੀਆਂ ਨੇ ਜਾਂ ਉਹਨਾਂ ਦੇ ਨਾਂ ਤੱਕ ਬਦਲ ਦਿੱਤੇ ਗਏ ਨੇ, ਯਾਨੀ ਕਿ ਉਹਨਾਂ ਦੀ ਆਨਸਰ ਸ਼ੀਟ ਸੀ ਨਹੀਂ ਉਹ। ਮਾਮਲੇ ਨੇ ਤੂਲ ਫੜਿਆ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਹੈ। ਇਸ ਦਰਮਿਆਨ ਵਿਦਿਆਰਥੀਆਂ ਨੇ CBSE ਤੋਂ ਆਪਣੀ ਜਵਾਬ ਤਲਬੀ ਕੀਤੀ ਹੈ। ਭਾਰਤ ਦੇ ਅਲੱਗ ਅਲੱਗ ਵੱਡੇ TV ਚੈਨਲਾਂ ਦੇ ਉੱਤੇ ਹੋ ਸਕਦਾ ਕਿ ਖਬਰਾਂ ਗਾਇਬ ਹੋਣ, ਨਦਾਰਦ ਹੋਣ, ਪਰ ਇਹ ਖਬਰ ਹੈ ਜ਼ਰੂਰ ਕਿ ਕਰੋੜਾਂ ਵਿਦਿਆਰਥੀ ਇਸ ਵਕਤ ਉਸ ਪ੍ਰਣਾਲੀ ਦੇ ਉੱਤੇ, ਉਸ ਸਿਸਟਮ ਦੇ ਉੱਤੇ ਹੀ ਭਰੋਸਾ ਨਹੀਂ ਕਰ ਰਹੇ ਜਿਸ ਦੇ ਤਹਿਤ ਉਹ ਪੜ੍ਹਾਈ ਹਾਸਲ ਕਰ ਰਹੇ ਨੇ ਜਾਂ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਮਹਾਰਾਸ਼ਟਰ ਤੋਂ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਰੇ ਆਟੋ ਰਿਕਸ਼ਾ ਅਤੇ ਟੈਕਸੀ ਡਰਾਈਵਰਸ ਨੂੰ ਮਰਾਠੀ ਸਿੱਖਣ ਦੇ ਲਈ ਹੁਣ 15 ਅਗਸਤ ਤੱਕ ਦਾ ਸਮਾਂ ਦਿੱਤਾ। ਇਸ ਪਹਿਲ ਦੇ ਤਹਿਤ ਗੈਰ ਮਰਾਠੀ ਭਾਸ਼ੀ ਡਰਾਈਵਰਸ ਨੂੰ ਮਰਾਠੀ ਸਿਖਾਉਣ ਦੇ ਲਈ ਕੋਂਕਣ ਮਰਾਠੀ ਸਾਹਿਤ ਸਭਾ ਤੇ ਮਹਾਰਾਸ਼ਟਰ ਰਾਜ ਸਾਹਿਤ ਸੰਸਕ੍ਰਿਤੀ ਮੰਡਲ ਤੇ ਮੁੰਬਈ ਮਰਾਠੀ ਸਾਹਿਤ ਵਰਗੀਆਂ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਚਾਲਕਾਂ ਤੇ ਯਾਤਰੀਆਂ ਦੇ ਦਰਮਿਆਨ ਸੰਵਾਦ ਨੂੰ ਆਸਾਨ ਬਣਾਉਣਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਹੈ। ਮੁੰਬਈ ਮਹਾਨਗਰ ਦੇ ਵਿੱਚ ਕੁੱਲ 59 ਸਬ ਡਿਵੀਜ਼ਨਸ ਨੇ, RTOs ਜਿਨ੍ਹਾਂ ਦੇ ਅੰਡਰ ਆਉਂਦੇ ਨੇ। ਆਟੋ ਅਤੇ ਟੈਕਸੀ ਚਾਲਕਾਂ ਨੂੰ 4 ਦਿਨ ਮਰਾਠੀ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਦੇ ਲਈ ਡਰਾਈਵਰਸ ਨੂੰ ਰੋਜ਼ 1 ਘੰਟਾ ਨਿਕਲਣਾ ਹੋਏਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 4th ਦਿਨ ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਡਰਾਈਵਰ ਤਾਂ ਇਸ ਪ੍ਰੀਖਿਆ 'ਚ ਸਫਲ ਹੋ ਜਾਂਦੇ ਨੇ, ਯਾਨੀ ਮਰਾਠੀ ਸਿੱਖਣ 'ਚ, ਉਹਨਾਂ ਨੂੰ ਤਾਂ ਸਰਟੀਫਿਕੇਟ ਮਿਲਣਗੇ। ਸਰਕਾਰ ਇਸ ਨੂੰ, ਇਸ ਸਰਟੀਫਿਕੇਟ ਨੂੰ ਮਗਰੋਂ RTO ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਵੀ ਕਹੇਗੀ, ਅਤੇ ਫਿਰ ਇਸ ਦੇ ਤਹਿਤ ਉਹਨਾਂ ਦੇ ਪਰਮਿਟ ਜਿਹੜੇ ਨੇ ਚੱਲਦੇ ਰਹਿਣਗੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਵਾਏ ਉਹ ਟੈਕਸੀ ਦਾ ਫਿਰ ਕਾਰੋਬਾਰ ਕਰਨਾ ਭੁੱਲ ਜਾਣ। ਆਓ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ, ਉਸ ਦੇ ਨਾਲ ਆਸਟ੍ਰੇਲੀਆ ਦੀ ਆਈਡੀਓਲੋਜੀਕਲ ਡਿਸਐਗਰੀਮੈਂਟ ਹੋ ਸਕਦਾ ਹੈ, ਯਾਨੀ ਕਿ ਵਿਚਾਰਕ ਤੌਰ ਦੇ ਉੱਤੇ ਮਤਭੇਦ ਅਮਰੀਕਾ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਆਸਟ੍ਰੇਲੀਆ ਦਾ ਹੋ ਸਕਦਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਅਮਰੀਕਾ ਦੇ ਤਾਜ਼ਾ ਫੈਸਲੇ ਦੇ ਨਾਲ ਵੀ ਗਿਲਾ। ਅਮਰੀਕਾ ਨੇ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ 12.5% ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕਾ ਦੇ ਇਸ ਟੈਰਿਫ ਨੂੰ ਇੱਕ ਫੋਰਸਡ ਸਲੇਵਰੀ ਵੀ ਕਿਹਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਸਟ੍ਰੇਲੀਆ ਅਮਰੀਕਾ ਜਿਵੇਂ ਸੋਚਦਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਅਮਰੀਕਾ ਦੇ ਵਿੱਚ, ਜਿਹੜੇ ਸਾਬਕਾ ਰਾਜਦੂਤ ਨੇ ਜੋਏ ਹੌਕੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ, ਜਾਂ ਜੇ ਉਹਨਾਂ ਨੂੰ ਲੱਗਦਾ ਹੈ ਜਾਂ ਉਹ ਇਹ ਗੱਲ ਦਿਮਾਗ 'ਚ ਬਿਠਾਈ ਬੈਠੇ ਨੇ ਕਿ ਟੈਰਿਫ ਹੀ ਅਮਰੀਕਾ ਨੂੰ ਬਚਾ ਸਕਦੇ ਨੇ। ਹਾਲਾਂਕਿ ਦੁਨੀਆ ਦੇ ਦੂਜਿਆਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਚੰਗੇ ਭਾਈਵਾਲ ਦੇਸ਼ ਨੇ, ਜਿਵੇਂ ਕੈਨੇਡਾ, ਬਰਤਾਨੀਆ, ਇਹਨਾਂ ਨੇ ਵੀ ਵਿਰੋਧ ਕੀਤਾ। ਭਾਰਤ, ਪਾਕਿਸਤਾਨ ਦੇ ਉੱਤੇ ਵੀ ਅਮਰੀਕਾ ਨੇ ਇਸੇ ਕਿਸਮ ਦੇ ਨਾਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅੱਜ ਦਾ ਦਿਨ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੜਾ ਅਹਿਮ ਦਿਨ, ਕਿਉਂਕਿ ਅੱਜ ਉਹ ਵਿਵਾਦਤ ਬਦਲਾਅ ਹੋਣ ਜਾ ਰਹੇ ਨੇ ਟੈਕਸੇਸ਼ਨ ਸਿਸਟਮ ਦੇ ਵਿੱਚ, ਜਿਸ ਦੇ ਉੱਤੇ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫੈਡਰਲ ਬਜਟ ਪੇਸ਼ ਕਰਦਿਆਂ ਹੋਇਆਂ ਜਿਮ ਚਾਮਸ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਕੁਝ ਜਿਹੜੇ ਅਮੀਰ ਲੋਕ ਨੇ ਉਹਨਾਂ ਤੋਂ ਟੈਕਸ ਵਧੇਰੇ ਵਸੂਲਿਆ ਜਾ ਸਕੇ ਅਤੇ ਆਸਟ੍ਰੇਲੀਅਨ ਸਿਸਟਮ ਨੂੰ ਚੱਲਦਾ ਰੱਖਿਆ ਜਾ ਸਕੇ। ਇਹਨਾਂ ਦੇ ਵਿੱਚੋਂ ਇੱਕ ਕੈਪੀਟਲ ਗੇਨਸ ਟੈਕਸ ਹੈ। ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਦਾ ਪ੍ਰਸਤਾਵ ਅੱਜ ਦੇ ਦਿਨ ਪਾਰਲੀਮੈਂਟ 'ਚ ਲਿਆਂਦਾ ਜਾਣਾ। ਅੱਜ ਪਹਿਲਾਂ ਟ੍ਰੈਜਰ ਜਿਮ ਚਾਮਸ ਇਸ ਪ੍ਰਸਤਾਵ ਨੂੰ ਪਾਰਲੀਮੈਂਟ 'ਚ ਲਿਆਉਣਗੇ ਹੇਠਲੇ ਸਦਨ ਦੇ ਅੰਦਰ, ਮਗਰੋਂ ਉੱਪਰਲੇ ਸਦਨ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਹੈ। ਪਰ ਇਸ ਦਰਮਿਆਨ CGT ਦੇ ਨਾਲ ਨਾਲ ਨੈਗੇਟਿਵ ਗੇਅਰਿੰਗ ਅਤੇ ਇੱਕ ਜਿਹੜਾ WATO, ਜਿਹਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਿਹਾ ਜਾ ਰਿਹਾ, $250 ਦੀ ਇੱਕ ਵਾਰ ਦੇਣੀ ਹੈ ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਨੇ ਉਹ, ਅਤੇ ਇੱਕ ਚੌਥਾ ਇੱਕ ਹੋਰ ਬਿੱਲ ਵੀ ਹੈ, ਉਹ ਸੀ ਲੇਬਰ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਕਿ ਜਿਹੜੀ ਸਟੈਂਡਰਡ ਟੈਕਸ ਡਿਡਕਸ਼ਨ ਹੈ ਉਸ ਦੇ ਵਿੱਚ $1,000 ਦੇ ਇੱਕ ਮੁਸ਼ਤ ਤੁਹਾਨੂੰ ਇੱਕ ਛੋਟ ਦਿੱਤੀ ਜਾਏਗੀ। ਉਹ ਵੀ ਬਿੱਲ ਜਿਹੜੇ ਨੇ, ਇਹ ਤਿੰਨੇ ਚਾਰੇ ਬਿੱਲ ਇਕੱਠੇ ਲਿਆਂਦੇ ਜਾਣਗੇ। ਜਿਮ ਚਾਮਸ ਦਾ ਕਹਿਣਾ ਹੈ ਕਿ ਅੱਜ ਇਹਨਾਂ ਬਿੱਲਾਂ ਨੂੰ ਲਿਆਉਣ ਦਾ ਮਕਸਦ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ, ਪਰ ਇਹਦੇ 3 ਮੇਨ ਓਬਜੈਕਟਿਵ ਦੱਸੇ ਜਾ ਰਹੇ ਨੇ। 1, ਆਸਟ੍ਰੇਲੀਅਨ ਵਰਕਰ ਦੇ ਉੱਤੇ ਲੱਗੇ ਜਾਣ ਵਾਲੇ ਟੈਕਸ ਦੇ ਵਿੱਚ ਕਟੌਤੀ ਹੋਵੇ। ਦੂਸਰਾ ਜਿਹੜਾ ਹੈ, ਇਹਦੇ ਨਾਲ ਲੋਕ ਪਹਿਲੀ ਵਾਰ ਜਿਹੜੇ ਘਰ ਖਰੀਦਣ ਜਾ ਰਹੇ ਨੇ ਉਹਨਾਂ ਦੀ ਪਹੁੰਚ ਆਸਾਨ ਹੋ ਸਕੇ, ਅਤੇ ਨਾਲ ਦੀ ਨਾਲ ਜਿਹੜੀ ਇੰਡੈਕਸੇਸ਼ਨ ਹੈ ਉਹ ਇਸ ਕਰਕੇ ਅਪਲਾਈ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕ ਜੱਦੀ ਪੁਸ਼ਤੀ ਅਮੀਰ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ। ਇੰਝ ਨਾ ਹੋਵੇ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਉੱਤੇ ਹੀ ਕਿਸ਼ਤਾਂ ਦਾ ਬੋਝ ਵੱਧਦਾ ਰਹੇ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਦੇ ਲਈ, ਮਾਫ ਕਰਨਾ, ਵੈਸਟਰਨ ਸਿਡਨੀ ਦੇ ਲਈ ਇਸ ਬਜਟ ਦੇ ਵਿੱਚ ਕੁਝ ਬਹੁਤਾ ਸਰਕਾਰ ਨੇ ਰੱਖਿਆ ਨਹੀਂ ਸੀ, ਇਸ ਕਰਕੇ ਹੁਣ ਵੈਸਟਰਨ ਸਿਡਨੀ ਤੋਂ ਇੱਕ ਇੱਕ ਕਰਕੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਸਿਡਨੀ ਤੋਂ ਜਿਹੜੇ ਇੰਡੀਪੈਂਡੈਂਟ MPs ਨੇ ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਫੈਡਰਲ ਬਜਟ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਇਹ ਕਿਹਾ ਜਾਏਗਾ ਕਿ ਵੈਸਟਰਨ ਸਿਡਨੀ ਦਾ ਬਣਦਾ ਹੱਕ ਦਿੱਤਾ ਜਾ ਸਕੇ। ਸਿਡਨੀ ਦੀ ਬਹੁਤ ਵੱਡੀ ਆਬਾਦੀ ਇਸ ਪੱਛਮੀ ਸਿਡਨੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ, ਪਰ ਇਨਫਰਾਸਟ੍ਰਕਚਰ ਪਲਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਮੀਆਂ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਨੌਰਦਰਨ ਰੋਡ ਅਪਗ੍ਰੇਡ ਹੋਈ ਹੈ, ਹਾਲਾਂਕਿ ਉਸ ਦਾ ਵਿਸਤਾਰ ਕੀਤਾ ਜਾਣਾ ਹੈ ਰਿਚਮੰਡ ਤੱਕ, ਉਸ ਦੇ ਪ੍ਰਸਤਾਵ ਦੀ ਗੱਲ। ਇਸ ਤੋਂ ਇਲਾਵਾ M7 M12 ਇੰਟਰਚੇਂਜ ਅਗਲੇ ਕੁਝ ਹਫ਼ਤਿਆਂ 'ਚ ਖੁੱਲ੍ਹਤਾ ਜਾਣਾ ਹੈ, ਕਿਉਂਕਿ ਨਵਾਂ ਜਿਹੜਾ ਹਵਾਈ ਅੱਡਾ ਸਿਡਨੀ ਨੂੰ ਮਿਲਿਆ, ਨੈਨਸੀ ਬਰਡ ਵਾਲਟਨ ਏਅਰਪੋਰਟ ਜਾਂ ਵੈਸਟਰਨ ਸਿਡਨੀ ਏਅਰਪੋਰਟ ਵੀ ਇਹਨੂੰ ਕਿਹਾ ਜਾ ਸਕਦਾ, ਉਸ ਦੇ ਉੱਤੇ ਇਹ ਨਵਾਂ ਹਾਈਵੇ ਜਿਹੜਾ ਚੱਲਦਾ ਹੋਏਗਾ। ਔਰ ਸਰਕਾਰ ਦੀ ਤਰਫ ਤੋਂ 10-year ਪਲਾਨ ਹੈ ਜਿਹੜਾ, ਉਸ ਦੇ ਤਹਿਤ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਘਰ ਨਵੇਂ ਉਸਰਨਗੇ ਉਹਨਾਂ ਦੇ ਲਈ ਸਕੂਲ, ਹਸਪਤਾਲ, ਇਹ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫਿਲਹਾਲ ਮਿਸ ਨਜ਼ਰ ਆਉਂਦੇ ਨੇ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਇਬੋਲਾ ਜਿਹੜੀ ਕਿ ਇੱਕ ਘਾਤਕ ਬਿਮਾਰੀ ਹੈ ਸੈਂਟਰਲ ਅਫਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਨੇ ਆਪਣਾ ਕਹਿਰ ਬਰਪਾਇਆ। ਵਰਲਡ ਹੈਲਥ ਔਰਗਨਾਈਜੇਸ਼ਨ ਦੀ ਤਰਫ ਤੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਇਹ ਬਿਮਾਰੀ ਬੜੀ ਛੇਤੀ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੁੰਦੇ ਹੋਏ ਯੁਗਾਂਡਾ ਅਤੇ ਅਲੱਗ ਅਲੱਗ ਦੇਸ਼ਾਂ 'ਚ ਫੈਲ ਰਹੀ ਹੈ, ਆਸਟ੍ਰੇਲੀਆ ਨੇ ਕੌਮਾਂਤਰੀ ਭਾਈਚਾਰੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ। $5 million ਇਸ ਬਿਮਾਰੀ ਦੇ ਗਲੋਬਲ ਰਿਸਪੋਂਸ ਦੇ ਉੱਤੇ ਕੰਮ ਕਰਨ ਦੇ ਖਾਤਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕਮਿਟਮੈਂਟ ਦੇ ਉੱਤੇ ਬਹੁਤ ਕਈ ਸਾਰੇ ਦੇਸ਼ ਜਿਹੜੇ ਨੇ ਉਹ ਨਿਰਭਰ ਕਰਦੇ ਨੇ। ਆਸਟ੍ਰੇਲੀਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਹੈਲਥ ਸਿਕਿਉਰਿਟੀ ਦੀ ਇੱਕ ਉਮੀਦ ਰੱਖਦਾ, ਇੱਕ ਤਵੱਕੋ ਰੱਖਦਾ। ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵਧੀ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। RBA ਦੇ ਸੰਕੇਤ ਦੇ ਨਾਲ ਜੁੜੀ ਖਬਰ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਸੁਸਤੀ ਦੇ ਦੌਰ ਦੀ ਹਾਲੇ ਸ਼ੁਰੂਆਤ ਹੋਈ ਹੈ, ਪਰ ਬੇਹੱਦ ਮਾੜਾ ਦੌਰ ਆਉਣ ਵਾਲਾ ਹੈ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਸੇਵਿੰਗਸ ਨੇ ਉਹਨਾਂ ਨੂੰ ਆਪਣੇ ਰੇਨੀ ਡੇ ਦੇ ਲਈ ਬਚਾ ਕੇ ਰੱਖੋ, ਤਾਂ ਕਿ ਕਿਤੇ ਫਿਰ ਇਹ ਹਾਲਾਤ ਨਾ ਹੋਣ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇੱਕ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ। 7 ਗਰੋਸਰੀ ਆਈਟਮਸ ਐਸੀਆਂ ਨੇ ਜਿਹੜੀਆਂ ਪਿਛਲੇ 4 ਸਾਲਾਂ ਦੇ ਅੰਦਰ ਡਬਲ ਪ੍ਰਾਈਸ ਦੇ ਉੱਤੇ ਹੁਣ ਵਿਕਣ ਲੱਗ ਪਈਆਂ ਨੇ। ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਦਾਹਰਨ ਦੇ ਤੌਰ ਦੇ ਉੱਤੇ ਜਿਹੜਾ ਓਲਿਵ ਓਇਲ ਹੈ ਉਹ $12-14 ਦੀ 1 liter ਦੀ ਬੋਟਲ ਸੁਪਰ ਮਾਰਕੀਟਸ ਦੇ ਵਿੱਚੋਂ ਮਿਲ ਜਾਂਦੀ ਸੀ, ਹੁਣ ਉਹੀ $24-28 ਤੱਕ ਦੀ ਮਿਲ ਰਹੀ ਹੈ। ਓਲਿਵ ਓਇਲ ਦੀਆਂ ਕੀਮਤਾਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਅੰਦਰ 70% ਇਜ਼ਾਫਾ ਹੋਇਆ ਦੱਸਿਆ ਗਿਆ। ਇਸੇ ਤਰੀਕੇ ਦੇ ਨਾਲ ਬਿਸਕਿਟਸ, ਚਿਪਸ, ਇਹ ਜਿਹੜੇ ਸਨੈਕਸ ਨੇ ਉਦਾਹਰਨ ਦੇ ਤੌਰ 'ਤੇ ਆਰਡਨਰ ਟਿਮ ਟੈਮਸ, ਇਹਨਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ। ਟਿਮ ਟੈਮ $2-2.5 ਦੇ ਸੀ, ਹੁਣ $5-7 ਦੇ ਨੇ ਪਿਛਲੇ 4 ਸਾਲਾਂ ਦੇ ਫਰਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਮਿਥ ਦੇ ਚਿਪਸ ਜਿਹੜੇ $3.5-4 ਦੇ ਸੀ, 175 ਗ੍ਰਾਮ ਦਾ ਬੈਗ ਇੱਕ ਮੰਨ ਕੇ ਚੱਲੋ 2022 'ਚ, ਉਹ ਹੁਣ $5-6 ਤੱਕ ਦਾ ਵਿਕ ਰਿਹਾ। ਆਂਡਿਆਂ ਦੀਆਂ ਕੀਮਤਾਂ ਵਧੀਆ ਨੇ, ਹਾਲਾਂਕਿ ਏਵੀਅਨ ਫਲੂ 2024 'ਚ ਆਸਟ੍ਰੇਲੀਆ ਆਇਆ ਸੀ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਵਿਕਟੋਰੀਆ NSW ACT ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲਗਭਗ 18 ਲੱਖ ਮੁਰਗੀਆਂ ਕਤਲ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਗਿਆ ਅਤੇ ਹੁਣ ਦੁੱਗਣੀਆਂ ਕੀਮਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ। ਚੋਕਲੇਟਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਏ ਨੇ, ਕੌਫੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਡੈਰੀ ਦੀ ਜੇ ਗੱਲ ਕਰੀਏ ਤਾਂ ਦੁੱਧ ਅਤੇ ਚੀਜ਼ ਦੋਹਾਂ ਦੀਆਂ ਕੀਮਤਾਂ 'ਚ ਪਿਛਲੇ 4 ਸਾਲਾਂ ਦੇ ਅੰਦਰ ਲਗਭਗ ਦੁੱਗਣੇ ਵਰਗਾ ਵਾਧਾ ਹੋਇਆ। ਦੁੱਧ ਉਦਾਹਰਨ ਦੇ ਤੌਰ 'ਤੇ 2 liter ਦਾ ਜਿਹੜਾ ਹੋਮ ਬ੍ਰੈਂਡ ਤੁਹਾਨੂੰ ਸਕੋਲਸ ਜਾਂ ਵੂਲਵਰਸ ਤੋਂ ਮਿਲ ਜਾਂਦਾ ਸੀ $2-2.60 ਤੱਕ ਦਾ, ਉਹ ਹੁਣ $3.50 ਤੋਂ ਉੱਪਰ ਤੱਕ ਦਾ ਵੀ ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਚੀਜ਼ ਦੀਆਂ ਕੀਮਤਾਂ, ਮੀਟ ਦੀਆਂ ਕੀਮਤਾਂ ਅਤੇ ਰੋਜ਼ਾਨਾ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਧੀਆਂ ਨੇ। ਜਾਂਦਿਆਂ ਦੇ ਖੇਡ ਜਗਤ ਦੇ ਨਾਲ ਜੁੜੀ ਖਬਰ, ਅੱਜ ਲਾਹੌਰ ਦੇ ਵਿੱਚ 3rd ਇੱਕ ਦਿਨਾ ਮੈਚ ਜਿਹੜਾ ਡੇ ਐਂਡ ਨਾਈਟ ਖੇਡਿਆ ਜਾਣਾ, ਪਾਕਿਸਤਾਨ ਬਨਾਮ ਆਸਟ੍ਰੇਲੀਆ ਹੋਏਗਾ। ਦੱਸਦੀ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਪਹੁੰਚੀ ਹੋਈ ਹੈ। ਰਾਵਲਪਿੰਡੀ 'ਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਪਾਕਿਸਤਾਨ ਨੇ 5 wickets ਦੇ ਨਾਲ ਫਰਕ ਨਾਲ ਜਿੱਤ ਲਿਆ ਸੀ। ਦੂਜੇ ਮੈਚ ਨੂੰ ਜਿਹੜਾ ਲਾਹੌਰ ਦੇ ਵਿੱਚ ਹੀ ਹੋਇਆ ਸੀ ਉਸ ਨੂੰ ਆਸਟ੍ਰੇਲੀਆ ਨੇ 41 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਹੁਣ ਇਹ 3rd ਇੱਕ ਦਿਨਾ ਮੈਚ ਜਿਹੜਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਅੱਜ ਦੇ ਦਿਨ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁੰਨਾ ਜੁਲਰਸ ਚੱਲੀਏ
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
3: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
4: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੋਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
2: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੋਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
2: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨੈਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0433-8330-11 ਔਰ ਵਿਜ਼ਿਟ uvfinancial.com.au।
7: ਟੈਨਸ਼ਨ ਟੈਨਸ਼ਨ ਨਹੀਂ, ਟੈਨਸ਼ਨ
2: ਕੀ ਹੋਇਆ,
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿੱਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿੱਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
9: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
10: ਜ਼ਰਾ ਹੁਣ

0: ब्रोकर्स। अपने इंश्योरेंस की हर लोड़ ले, याद रखो बस अमरिंदर गिद्दा। कॉल 0491-999-555। गिद्दा इंश्योरेंस। शर्ता लागू। ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नो 0433-280-252 ते 0433-280-252।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। इन्ना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 या फिर विजिट करो bansalimmigration.com.au।
3: चलदी दा नाम गड्डी, आ ते सुनिया ही होना। ते तुहाडी गड्डी कोई भी होवे, उनु चलाउण लई ऑल मेजर ब्रांड्स दे टायर्स, अलॉय व्हील्स ले। याद रखो टायर फोर्स, जिन्हां कोल लॉग बुक सर्विसिंग, मैकेनिकल रिपेयर्स, इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स, यूनिट 1, 19-25 सुमर्टन रोड, कैंपलफील्ड। कॉल 0390-866-55 और विजिट tireforce.com.au।
4: हां जी हां जी, ओए हां जी हां जी,
5: हां जी रेडियो।
4: हां जी रेडियो,
6: रेडियो हां जी 1674। आस करते हैं वधिया तुहाडा दिन जा रहा होएगा। समा हो चुका अज की कहानी का। सवेरे सवेरे के समय कुलवंत सिंह होरी बाहरों गोल्फ खेड के वापस जो घर आए, आके सीधे अपने कमरे के चले गए। कमरे के नौ दियां गल्लां हुण कन्नी पै रही ने, उची उची बोलना शुरू हो गई। आ पैरां दे निशान किन्ने लाए ने, आ गंद फेर किन्ने पा दिता, सफाई कीती नज़र नहीं आउंदी किसे नूं इस घर दे विच। हुण सारा दिन झाड़ू पोचा लैके घूमदे रहीए, होर कम नहीं भला करने हुंदे। इह तां स्पष्ट है कि उह अपने सहुरे नूं सुणा रही। कुलवंत सिंह रोई डीएसपी रिटायर होए ने, ये चीज़ बर्दाश्त करनी बड़ी औखी। जिहड़े बंदे दा सारी उम्र रोब रहा होवे, दूसरिया ने इज्जत कीती होवे, अपने घर दे विच किद्दां भरिया पीता रह सकदा। मंजे तो उठ के बाहर आउण लगदे ने ते घरवाली बाहों फड़ के रोक लैंदी है, अपना बोलना नहीं पाउंदा जी, जबान दी इदां दिल दी चंगी है, सारा रोटी पानी भी तो करती है ना। वो जिहड़े बंदे ने साफ सफाई की होंदी है ना, उन्होंने थोड़ा जा महसूस हुंदा, तुसीं थोड़ा जा ध्यान रख्या करो। हमेशा की तरह घरवाली पुल बन के फिर इस लड़ाई नूं टालना चाहती, ते अज एक बारी फिर तो कुलवंत सिंह होरीं भरे पीते उठ के बाथरूम च चले गए ने, मूँह हाथ धोता तो घरवाली मूड बदलने के लिए कहती है, मैं कॉफी बना दी है, अंदर ले आवां जां बाहर पीओगे? अगों जवाब नहीं आया तो आपे ही कहन लगी, चलो अज बाहर बगीचे दे विच बह के चाह पीने, बड़े दिन हो गए बगीचे च भी नहीं बैठे, नाले वेख लवांगे फुलां दा किन्ना क ध्यान रख रहा माली। आपे गल्लां करी जांदी आ ते आपे जवाब देई जांदी। चावली ट्रे चौके बगीचे दे विच लै गए, दोवें जने बैठे हुण चाह पी रहे ने। थोड़ी देर बाद लागे पई कुर्सी दे उत्ते उन्हां दा बेटा भी आके बैठ गया। हैरान ने सरदार जी, क्योंकि अगे बड़ा समा हो गया, हुण उह कदी नाल आके नहीं बैठता, हुण तो वोटी दे नाल ही रहिंदा, कमरे च ही बड़िया रहिंदा। ਮਾਂ ਪਿਓ ਕੋਲ ਬਹਿਣ ਦਾ ਉਹਦੇ ਕੋਲ ਹੁਣ ਸਮਾਂ ਨਹੀਂ। ਅੱਜ ਆ ਕੇ ਬੈਠਣ ਦਾ ਸਬੱਬ ਕਿਤੇ ਉਹਦਾ ਮਾਫ਼ੀ ਮੰਗਣਾ ਦੇਣ, ਪਰ ਇਹ ਕਿੱਦਾਂ ਹੋ ਸਕਦਾ? ਇਹਨੂੰ ਜਦੋਂ ਪਹਿਲਾਂ ਨਹੀਂ ਕਦੀ ਸਾਡੀ ਇਸ ਘਰ ਦੇ ਵਿੱਚ ਬੇਇੱਜ਼ਤੀ ਸੁਣੀ, ਅਤੇ ਅੱਜ ਕਿੱਦਾਂ ਮਨ ਹੀ ਮਨ ਚਾਹ ਪੀਂਦੇ ਸੋਚ ਰਹੇ ਨੇ। ਬੋਲਿਆ ਕੋਈ ਨਹੀਂ, ਸੋ ਆਖਿਰਕਾਰ ਦਵਿੰਦਰ ਕੌਰ ਜੀ ਨੇ ਚੁੱਪੀ ਤੋੜੀ। ਉਹਨਾਂ ਵੇਖਿਆ ਕਿ ਪਿਓ ਪੁੱਤ ਤੇ ਗੱਲਾਂ ਹੀ ਨਹੀਂ ਕਰਨ ਡੇ। ਹੋਰ ਬੇਟਾ ਅੱਜ ਕੰਮ ਤੇ ਨਹੀਂ ਗਏ? ਕਹਿਣ ਲੱਗਾ ਨਹੀਂ, ਮੈਂ ਕੰਮ ਤੋਂ ਛੁੱਟੀਆਂ ਲਈਆਂ ਨੇ। ਬੱਚੇ ਕਹਿੰਦੇ ਸੀ ਘੁੰਮਣ ਦੇ ਲਈ ਜਾਣਾ, ਮੈਂ ਇਹੋ ਹੀ ਦੱਸਣ ਦੇ ਲਈ ਆਇਆ ਸੀ। ਅਸੀਂ 10 ਕੁ ਦਿਨ ਦੇ ਲਈ ਕਿਤੇ ਘੁੰਮਣ ਦੇ ਲਈ ਜਾ ਰਹੇ ਹਾਂ। ਅਤੇ ਹਾਂ ਮਾਂ, ਇੱਕ ਗੱਲ ਹੋਰ ਕਰਨੀ ਸੀ। ਤੁਹਾਨੂੰ ਤਾਂ ਪਤਾ ਹੀ ਹੈ ਮੇਰੇ ਸਾਲੇ ਦਾ ਵਿਆਹ, ਸਹੁਰਾ ਪਰਿਵਾਰ ਦੂਸਰੇ ਸ਼ਹਿਰ ਤੋਂ ਆ ਰਿਹਾ, ਉਹਨਾਂ ਨੇ ਇੱਥੇ ਆ ਕੇ ਵਿਆਹ ਕਰਨਾ, ਅਤੇ ਤੁਹਾਨੂੰ ਪੁੱਛੇ ਤੋਂ ਬਿਨਾਂ ਮਨਜੀਤ ਨੇ ਉਹਨਾਂ ਨੂੰ ਹਾਂ ਕਰ ਦਿੱਤੀ ਹੈ ਕਿ ਤੂੰ ਉਹ ਇਸ ਘਰ ਦੇ ਵਿੱਚ ਰਹਿ ਕੇ ਵਿਆਹ ਕਰ ਸਕਦੇ ਨੇ। ਕੁੜੀ ਵਾਲੇ ਇਸੇ ਸ਼ਹਿਰ ਤੋਂ ਨੇ, ਬਾਹਰ ਅੰਦਰ ਕਿੱਥੇ ਐਡੀ ਦੂਰ ਆਉਂਦੇ ਜਾਂਦੇ ਰਹਿਣਗੇ। ਸੋ ਇਸ ਕਰਕੇ ਮੈਂ ਸੋਚਿਆ ਤੁਹਾਨੂੰ ਵੀ ਦੱਸ ਦੇਵਾਂ। ਮਹੀਨੇ ਕੁ ਦੇ ਲਈ ਉਹਨਾਂ ਨੇ ਇੱਥੇ ਰਹਿਣਾ, ਅਤੇ ਜੇ ਤੁਸੀਂ ਬੁਰਾ ਨਾ ਮਨਾਓ ਤੁਸੀਂ 1 ਮਹੀਨਾ ਭੈਣ ਦੇ ਘਰ ਰਹਿ ਲਿਓ, ਸਾਰੇ ਜਾਣਿਆਂ ਨੇ ਆਉਣਾ, ਅਤੇ ਤੁਹਾਡੇ ਵਾਲਾ ਕਮਰਾ ਵੀ ਵਰਤੋਂ ਦੇ ਵਿੱਚ ਆ ਜਾਊਗਾ। ਬਸ ਹੁਣ ਕੁਲਵੰਤ ਸਿੰਘ ਹੋਰੀ ਇਹ ਗੱਲ ਬਰਦਾਸ਼ਤ ਨਹੀਂ ਕਰ ਸਕੇ। ਅਖਬਾਰ ਇੱਕ ਪਾਸੇ ਰੱਖ ਦਿੱਤੀ ਹੈ, ਚਾਹ ਇੱਕ ਪਾਸੇ, ਅਤੇ ਗੁੱਸੇ ਦੇ ਨਾਲ ਆਪਣੇ ਪੁੱਤ ਵੱਲ ਵੇਖਦਿਆਂ ਕਹਿੰਦੇ ਨੇ, ਇਹ ਤਾਂ ਨਹੀਂ ਜੇ ਬੇਟਾ ਜੀ ਕੰਮ ਹੋਣਾ, ਤੁਸੀਂ ਹੁਣ ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢੋਗੇ? ਜੇ ਤੈਨੂੰ ਵਹੁਟੀ ਦਾ ਇੰਨਾ ਦਰੇਕ ਹੁੰਦਾ ਤਾਂ ਇੱਥੇ ਲਾਗੇ ਬੰਨੇ ਕਿਸੇ ਹੋਟਲ ਦੇ ਵਿੱਚ ਉਹਨਾਂ ਨੂੰ ਮਹੀਨਾ ਕਮਰਾ ਲੈ ਦੇ, ਜੇ ਤੂੰ ਇੰਨੇ ਜੋਗਾ ਨਹੀਂ ਤਾਂ ਮੈਂ ਲੈ ਦੇਣਾ। ਓਏ ਬਸ਼ਰਮਾ, ਤੈਨੂੰ ਸ਼ਰਮ ਵੀ ਨਹੀਂ ਆਈ? ਤੈਨੂੰ ਸਮਝ ਹੈਗੀ ਹੈ ਤੂੰ ਗੱਲ ਕਿਹੜੀ ਕਰ ਰਿਹਾ? ਸਾਨੂੰ ਸਾਡੇ ਘਰ ਦੇ ਵਿੱਚੋਂ ਕੱਢਣ ਦੀ ਗੱਲ ਕਰ ਰਿਹਾ ਤੂੰ? ਪਾਪਾ ਜੀ, ਮਨਜੀਤ ਹੁਣ ਕਹਿ ਚੁੱਕੀ ਆਪਣੇ ਘਰਦਿਆਂ ਨੂੰ, ਵੈਸੇ ਤਾਂ ਮੈਂ ਬਾਹਰ ਲੈ ਹੀ ਦਿੰਦਾ ਕਮਰਾ, ਸ਼ਰਮਿੰਦੇ ਜਿਹੇ ਹੋਏ ਨੇ ਅੱਗੋਂ ਜਵਾਬ ਦਿੱਤਾ। ਅਤੇ ਕੁਲਵੰਤ ਸਿੰਘ ਹੁਣੀ ਗੁੱਸੇ ਦੇ ਵਿੱਚ ਉੱਠ ਕੇ ਅੰਦਰ ਕਮਰੇ 'ਚ ਚਲੇ ਗਏ। ਵਹੁਟੀ ਵੀ ਮਗਰੇ ਤੁਰ ਪਈ, ਕਿਉਂਕਿ ਅੱਜ ਉਹਦੇ ਤੋਂ ਪੁੱਲ ਨਹੀਂ ਬਣਿਆ ਜਾਂਦਾ, ਅੱਜ ਵਾਲੀ ਗੱਲ ਉਹਨੂੰ ਵੀ ਬਰਦਾਸ਼ਤ ਨਹੀਂ ਹੋਈ। ਨਿੱਕਾ ਮੋਟਾ ਤਾਂ ਅੱਗੇ ਵੀ ਬੜਾ ਕੁਛ ਚੱਲਦਾ ਰਹਿੰਦਾ ਸੀ, ਪਰ ਅੱਜ ਪਹਿਲੀ ਵਾਰੀ ਉਹਦੀਆਂ ਵੀ ਅੱਖਾਂ ਡੁੱਲ ਪਈਆਂ ਨੇ। ਅੱਜ ਉਹਨੇ ਅੰਦਰ ਜਾ ਕੇ ਇਸ ਸਾਰੀ ਗੱਲ ਦੇ ਉੱਤੇ ਪੋਚਾ ਨਹੀਂ ਮਾਰਿਆ, ਅੱਜ ਉਹ ਵੀ ਖੂਬ ਰੋਈ ਹੈ। ਸਾਡੇ ਪੁੱਤ ਦਾ ਲਹੂ ਇੰਨਾ ਸਫੇਦ ਹੋ ਗਿਆ। ਕੁਲਵੰਤ ਸਿੰਘ ਹੋਰਾਂ ਨੇ ਮੋਢੇ 'ਤੇ ਹੱਥ ਧਰਿਆ ਅਤੇ ਕਿਹਾ, ਸਰਦਾਰਨੀਏ ਕਿਸੇ ਗੱਲ ਦੀ ਚਿੰਤਾ ਨਾ ਕਰੀ, ਹਾਲੇ ਮੈਂ ਹੈਗਾ, ਉਹ ਹਾਲੇ ਮੈਂ ਜਿਉਂਦਾ। ਇਹ ਕੀ ਸਮਝਦੇ ਨੇ ਜੇ ਆਪਾਂ ਇੰਨੇ ਚਿਰ ਦੇ ਚੁੱਪ ਬੈਠੇ ਹਾਂ ਅਤੇ ਅਸੀਂ ਕੁਛ ਕਰ ਨਹੀਂ ਸਕਦੇ? ਇਹ ਤਾਂ ਤੂੰ ਹੀ ਹੈ ਜਿਹੜੀ ਹਰ ਵਾਰੀ ਚੁੱਪ ਕਰਾ ਲੈਂਦੀ, ਨਹੀਂ ਤਾਂ ਇੱਦਾਂ ਦੇ ਤਾਂ ਮੈਂ ਬੜੇ ਚੁੱਪ ਕਰਾਏ ਨੇ। ਇਹ ਮਸਲਾ ਤਾਂ ਹੁਣ ਨੂੰ ਹੱਲ ਹੋ ਚੁੱਕਾ ਹੋਣਾ ਸੀ, ਪਰ ਮੈਂ ਚਾਹੁੰਦਾ ਨਹੀਂ ਸੀ ਤੈਨੂੰ ਲੱਗੇ ਕਿ ਤੇਰੇ ਘਰ ਵਾਲਾ ਘਰ ਦੇ ਵਿੱਚ ਵੀ ਪੁਲਸੀਆ ਬਣ ਗਿਆ। ਬਸ ਹੁਣ ਤੂੰ ਵੇਖ ਬਣਦਾ ਕੀ ਹੈ। ਦਸ ਦਿਨ ਬਾਅਦ ਜਦੋਂ 9 ਪੁੱਤ ਘੁੰਮ ਫਿਰ ਕੇ ਬੱਚਿਆਂ ਦੇ ਨਾਲ ਵਾਪਸ ਆਏ ਨੇ ਤਾਂ ਅੱਗੇ ਕੀ ਵੇਖਦੇ ਨੇ ਘਰ ਨੂੰ ਜਿੰਦਰਾ ਬੱਚਾ। ਚੌਂਕੀਦਾਰ ਨੂੰ ਪੁੱਛਿਆ ਤਾਂ ਚੌਂਕੀਦਾਰ ਨੇ ਇੱਕ ਚਿੱਠੀ ਫੜਾ ਦਿੱਤੀ। ਕਹਿਣ ਲੱਗਾ, ਸਰਦਾਰ ਜੀ ਤੁਹਾਡੇ ਲਈ ਇੱਕ ਚਿੱਠੀ ਦੇ ਕੇ ਗਏ ਨੇ, ਕਹਿੰਦੇ ਸੀ ਥੋੜ੍ਹੇ ਦਿਨ ਦੇ ਲਈ ਘੁੰਮਣ ਫਿਰਨ ਗਏ ਹਾਂ, ਆ ਤੁਹਾਡੀ ਅਮਾਨਤ ਤੇ ਚਿੱਠੀ ਫੜ ਕੇ ਪੁੱਤ ਨੇ ਪੜ੍ਹਨੀ ਸ਼ੁਰੂ ਕੀਤੀ। ਚਿੱਠੀ ਦੇ ਵਿੱਚ ਲਿਖਿਆ ਸੀ, ਬੇਟਾ ਜੀ ਇਸ ਘਰ ਦੇ ਵਿੱਚ ਹੁਣ ਤੁਸੀਂ ਨਹੀਂ ਰਹਿ ਸਕਦੇ, ਇਹ ਘਰ ਮੈਂ ਆਪਣੀ ਮਿਹਨਤ ਦੇ ਨਾਲ ਬਣਾਇਆ, ਮੈਂ ਆਪਣੀ ਕਮਾਈ ਦੇ ਨਾਲ ਬਣਾਇਆ, ਅਤੇ ਮੈਨੂੰ ਲੱਗਦਾ ਹੁਣ ਤੁਹਾਨੂੰ ਆਪਣੇ ਨਵੇਂ ਘਰ ਦੇ ਵਿੱਚ ਚਲੇ ਜਾਣਾ ਚਾਹੀਦਾ। ਇਸੇ ਲਿਫਾਫੇ ਦੇ ਵਿੱਚ, ਇਸੇ ਪੈਕਟ ਦੇ ਵਿੱਚ ਇੱਕ ਫਲੈਟ ਦੀਆਂ ਚਾਬੀਆਂ ਨੇ, ਕਾਗਜ਼ ਨੇ, ਉਹ ਮੈਂ ਤੁਹਾਡੇ ਲਈ ਲਿਆ। ਮਾਫ਼ੀ ਚਾਹੁੰਦਾ, ਪਹਿਲਾਂ ਤੁਹਾਨੂੰ ਦੱਸ ਨਹੀਂ ਸਕਿਆ। ਇਸ ਸ਼ਹਿਰ ਦੇ ਮਹਿੰਗੇ ਇਲਾਕਿਆਂ ਦੇ ਵਿੱਚੋਂ ਇੱਕ ਆ ਜਿੱਥੇ ਫਲੈਟ, ਉੱਥੇ ਜਾ ਕੇ ਤੁਸੀਂ ਆਪਣੇ ਬੱਚਿਆਂ ਦੇ ਨਾਲ ਰਹਿਣ ਬਸੇਰਾ ਕਰ ਸਕਦੇ ਹੋ। ਇਸ ਘਰ ਦੇ ਵਿੱਚ ਹੁਣ ਆਪਾਂ ਇਕੱਠੇ ਨਹੀਂ ਰਹਿ ਸਕਦੇ। ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ। ਮਨ ਦੇ ਵਿੱਚ ਬੜੇ ਸੁਪਨੇ ਸੀ ਕਿ ਬੁੱਢੇ ਬਾਰੇ ਆਪਾਂ ਆਪਣੇ ਪੋਤੇ ਪੋਤੀਆਂ ਦੇ ਨਾਲ ਖੇਡਾਂਗੇ, ਆਪਣੇ ਘਰ ਦੇ ਵਿੱਚ ਸੁੱਖ ਮਾਣਾਂਗੇ। ਇਸ ਕਰਕੇ ਇਹ ਘਰ ਬਣਾਇਆ ਸੀ, ਇਸ ਕਰਕੇ ਇਹ ਘਰ ਵੱਡਾ ਬਣਾਇਆ ਸੀ। ਪਰ ਹੁਣ ਜਾ ਕੇ ਪਤਾ ਲੱਗਾ ਕਿ ਇਸ ਘਰ ਦੇ ਵਿੱਚ ਸਾਡੇ ਲਈ ਇੱਕ ਕਮਰਾ ਵੀ ਨਹੀਂ ਹੈਗਾ। ਅਤੇ ਫਿਰ ਫਾਇਦਾ ਕੀ ਇਸ ਘਰ ਦੇ ਵਿੱਚ ਸਾਰਿਆਂ ਦੇ ਇਕੱਠੇ ਰਹਿਣ ਦਾ? ਬੱਚਿਆਂ ਨਾਲ ਤੁਸੀਂ ਕਦੀ ਖੇਡਣ ਨਹੀਂ ਦਿੱਤਾ, ਸਾਡੇ ਨਾਲ ਬਹਿ ਕੇ ਚਾਰ ਘੜੀਆਂ ਕਦੀ ਗੱਲ ਨਹੀਂ ਕੀਤੀ। ਇੱਕ ਅਸੀਂ ਹਾਂ ਜਿਹੜੇ ਇਸ ਘਰ ਦੇ ਵਿੱਚ, ਆਪਣੇ ਹੀ ਘਰ ਦੇ ਵਿੱਚ ਜਿਹੜੇ ਗੰਦਗੀ ਪਾਉਂਦੇ ਰਹਿੰਦੇ ਹਾਂ ਅਤੇ ਗੱਲਾਂ ਕਰਵਾਉਂਦੇ ਰਹਿੰਦੇ ਹਾਂ, ਅਤੇ ਤੁਸੀਂ ਕੋਈ ਚਾਰ ਪੋਚੇ ਮਾਰ ਕੇ ਗੱਲਾਂ ਸੁਣਾ ਦਿੰਦੇ ਜੀ। ਚਾਰ ਰੋਟੀਆਂ ਦੀ ਗੱਲ ਹੈ, ਇੰਨੀ ਘੱਲੇ ਮੇਰੇ ਅਤੇ ਤੇਰੀ ਮਾਂ ਦੇ ਸਰੀਰ 'ਚ ਜਾਨ ਹੈਗੀ ਹੈ, ਪਕਾ ਕੇ ਖਾ ਲਾਂਗੇ। ਅਤੇ ਨਾਲੇ ਹਾਂ, ਇਸ ਘਰ ਦੇ ਉੱਤੇ ਬਾਅਦ ਵਿੱਚ ਵੀ ਕੋਈ ਆਸ ਨਾ ਰੱਖੀ। ਮੈਂ ਆਪਣੀ ਵਸੀਅਤ ਦੇ ਵਿੱਚ ਲਿਖ ਦਿੱਤਾ ਕਿ ਮੇਰੇ ਤੋਂ ਬਾਅਦ ਇਹ ਘਰ ਅਨਾਥ ਆਸ਼ਰਮ ਨੂੰ ਜਾਊਗਾ। ਜਿਹੜੇ ਮੇਰੇ ਵਰਗੇ ਜਿਨ੍ਹਾਂ ਦੇ ਧੀਆਂ ਪੁੱਤ ਉਹਨਾਂ ਨੂੰ ਨਹੀਂ ਸਾਂਭ ਸਕਦੇ, ਉਹ ਇਸ ਘਰ ਦੇ ਵਿੱਚ ਆ ਕੇ ਰਹਿ ਸਕਦੇ ਨੇ। ਇਹ ਗੱਲ ਮੈਂ ਤੇਰੀ ਭੈਣ ਨੂੰ ਵੀ ਦੱਸ ਦਿੱਤੀ। ਅਤੇ ਅਖੀਰ ਦੇ ਵਿੱਚ ਮੈਂ ਤੈਨੂੰ ਯਾਦ ਕਰਾਉਣਾ ਚਾਹੁੰਦਾ ਕਿ ਇਹ ਘਰ ਮੇਰਾ ਸੀ, ਇਹ ਘਰ ਤੇਰੀ ਮਾਂ ਦਾ ਸੀ, ਰਹਿ ਤੇ ਤੂੰ ਇਸ ਘਰ ਦੇ ਵਿੱਚ ਰਿਹਾ ਸੀ, ਪਰ ਤੂੰ ਤੇ ਪੁੱਤਰਾ ਸਾਨੂੰ ਇੰਜ ਮਹਿਸੂਸ ਕਰਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਇਹ ਘਰ ਤੇਰਾ ਹੋਵੇ, ਅਤੇ ਅਸੀਂ ਰਾਹ ਜਾਂਦੇ ਤੇਰੇ ਘਰ ਮੰਗ ਕੇ ਰਹਿਣ ਲੱਗ ਪਈਏ। ਚਿੱਠੀ ਪੜ੍ਹ ਕੇ ਪੁੱਤ ਦਾ ਰੋਣਾ ਨਿਕਲ ਗਿਆ। ਰੋਣਾ ਖੋਰੇ ਕਿਹੜੀ ਗੱਲ ਦਾ ਸੀ, ਸ਼ਾਇਦ ਇਹ ਘਰ ਖੁੱਸ ਗਿਆ ਤਾਂ ਕਰਕੇ, ਜਾਂ ਫਿਰ ਮਾਂ ਪਿਓ ਖੁੱਸਦੇ ਨੇ ਹੱਥੋਂ ਤਾਂ ਕਰਕੇ, ਪਤਾ ਨਹੀਂ ਕਿਹੜੀ ਗੱਲ ਦਾ ਰੋਣਾ ਸੀ। ਪਰ ਹੁਣ ਸਮਾਂ ਲੰਘ ਚੁੱਕਾ ਹੈ। ਕਈ ਵਾਰੀ ਕਈ ਚੀਜ਼ਾਂ ਆਪਾਂ ਰਿਸ਼ਤਿਆਂ ਦੇ ਵਿੱਚ ਫੋਰ ਗਰੰਟਿਡ ਲੈ ਲੈਂਦੇ ਹਾਂ, ਸਾਨੂੰ ਲੱਗਦਾ ਕਿ ਉਹ ਚੀਜ਼ਾਂ ਸਾਡਾ ਅਧਿਕਾਰ ਬਣਦਾ ਉਹਨਾਂ ਦੇ ਉੱਤੇ, ਹੁੰਦੀਆਂ ਕਿਸੇ ਦੀਆਂ ਨੇ ਅਤੇ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਵੈਸੇ ਤਾਂ ਹਰ ਇੱਕ ਸ਼ੈ ਹੀ ਆਪਾਂ ਇੱਦਾਂ ਸਮਝਦੇ ਹਾਂ, ਇਨਸਾਨ ਚੀਜ਼ ਹੀ ਇੱਦਾਂ ਦੀ ਹੈ। ਕਈ ਵਾਰੀ ਮਾਂ ਪਿਓ ਦੀਆਂ ਚੀਜ਼ਾਂ ਆਪਾਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ, ਕਈ ਵਾਰੀ ਆਪਣੇ ਬੱਚਿਆਂ ਦੀਆਂ ਆਪਣੀਆਂ ਸਮਝ ਕੇ ਬਹਿ ਜਾਂਦੇ ਹਾਂ। ਪਰ ਇਹ ਸਭ ਕੁਛ ਦੇ ਉੱਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ, ਕਿਉਂਕਿ ਇਹ ਜਿਹੜੇ ਸਾਹ ਚੱਲਦੇ ਨੇ ਵੀ ਤਾਂ ਕਿਸੇ ਦੇ ਦਿੱਤੇ ਨੇ, ਇਹ ਵੀ ਆਪਾਂ ਆਪਣੇ ਸਮਝ ਕੇ ਬਹਿ ਜਾਂਦੇ। ਯਾਦ ਰਵੇ ਕਿ ਸਾਡਾ ਕੁਛ ਨਹੀਂ, ਜੋ ਕੁਛ ਵੀ ਆ ਉਹ ਉਧਾਰਾ ਵਾ, ਜੋ ਕੁਛ ਵੀ ਆ ਉਹ ਸਾਡੇ ਉੱਤੇ ਕਿਸੇ ਨਾ ਕਿਸੇ ਨੇ ਅਹਿਸਾਨ ਕੀਤਾ ਵਾ, ਉਸ ਰੱਬ ਨੇ, ਉਸ ਕੁਦਰਤ ਨੇ ਜੋ ਕੁਛ ਵੀ ਸਾਨੂੰ ਦਿੱਤਾ ਵਾ, ਉਹ ਅਸੀਂ ਆਪਣਾ ਸਮਝ ਕੇ ਬਹਿ ਜਾਂਦੇ ਹਾਂ, ਉਹਦੇ ਉੱਤੇ ਆਪਾਂ ਹੰਕਾਰ ਕਰਦੇ ਹਾਂ, ਉਹਦੇ ਉੱਤੇ ਆਪਾਂ ਮਾਣ ਕਰਦੇ ਹਾਂ, ਅਤੇ ਆਸ ਪਾਸ ਵਾਲਿਆਂ ਨੂੰ ਆਪਾਂ ਦੁਖੀ ਕਰਦੇ ਹਾਂ। ਜੇ ਇੱਕ ਹੀ ਚੀਜ਼ ਆਪਾਂ ਚੰਗੀ ਤਰ੍ਹਾਂ ਦੇ ਨਾਲ ਸਮਝ ਲਈਏ ਨਾ ਕਿ ਇੱਥੇ ਦੁਨੀਆਂ ਦੇ ਉੱਤੇ ਇੱਥੇ ਸਾਡਾ ਆਪਣਾ ਕੁਛ ਨਹੀਂ ਹੈ, ਅਤੇ ਸਾਡੀਆਂ ਬੜੀਆਂ ਮੁਸ਼ਕਲਾਂ ਹੱਲ ਹੋ ਜਾਣ। ਜੋ ਕੁਛ ਵੀ ਆ ਉਹ ਉਧਾਰਾ ਵਾ, ਅਤੇ ਫਿਰ ਸ਼ਾਇਦ ਆਪਾਂ ਰਿਸ਼ਤਿਆਂ ਦੇ ਵਿੱਚ ਇਹੋ ਜਿਹੀਆਂ ਬੇਵਕੂਫੀਆਂ ਨਾ ਕਰੀਏ। ਸੋ ਜੇ ਮਾਂ ਪਿਓ ਨੇ ਸਾਨੂੰ ਕੁਛ ਦਿੱਤਾ, ਉਸ ਰੱਬ ਨੇ ਸਾਨੂੰ ਕੁਛ ਦਿੱਤਾ, ਤਾਂ ਉਹਦਾ ਹਮੇਸ਼ਾ ਸ਼ੁਕਰਾਨਾ ਰਹਿਣਾ ਚਾਹੀਦਾ। ਜਿਹੜੇ ਮਾਂ ਪਿਓ ਨੇ ਸਾਨੂੰ ਜੰਮਿਆ ਪਾਲਿਆ, ਉਹਨਾਂ ਦੀ ਉਸ ਘਰ ਦੇ ਵਿੱਚ ਥਾਂ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ, ਉਹਨਾਂ ਦੀ ਇੱਜ਼ਤ ਉਸ ਘਰ ਦੇ ਵਿੱਚ ਹਮੇਸ਼ਾ ਬਣੀ ਰਹਿਣੀ ਚਾਹੀਦੀ ਹੈ। ਹਰ ਇੱਕ ਰਿਸ਼ਤਾ ਆਪੋ ਆਪਣੀ ਥਾਂ, ਵਹੁਟੀ ਨੂੰ ਬਣਦਾ ਮਨ ਸਾ ਮਾਣ ਸਤਿਕਾਰ ਦਿਓ, ਪਰ ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਇਜਾਜ਼ਤ ਦਿਓ ਕਿ ਤੁਹਾਡੇ ਮਾਂ ਪਿਓ ਦੀ ਵੀ ਬੇਇੱਜ਼ਤੀ ਕਰ ਦਿਓ। ਘਰ ਦੇ ਵਿੱਚ ਹਰ ਇੱਕ ਜੀ ਦਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਹਰ ਇੱਕ ਦਾ ਇੱਕ ਆਪਣਾ ਮਾਣ ਸਤਿਕਾਰ ਹੁੰਦਾ। ਉਹ ਆਪਾਂ ਜੇ ਇੱਕ ਦੂਸਰੇ ਨੂੰ ਦਿੰਦੇ ਰਹਾਂਗੇ ਤਾਂ ਹੀ ਇੱਕ ਸੁਖੀ ਪਰਿਵਾਰ ਰਹਿ ਸਕਦਾ, ਨਹੀਂ ਤਾਂ ਜਿਹੜਾ ਕਿਸੇ ਨੂੰ ਦੁਖੀ ਕਰਨ ਵਾਲਾ ਉਹ ਆਪ ਵੀ ਸੁਖੀ ਨਹੀਂ ਰਹਿ ਸਕਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ ਸੁਖਵਿੰਦਰ ਭੈਣ ਜੀ ਦਾ, ਜਿਨ੍ਹਾਂ ਨੇ ਕਹਾਣੀ ਸਾਡੇ ਤੱਕ ਪਹੁੰਚਾਈ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ।

ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options vi available. Aao te apni navi Ford da test drive karo. Business fleet lai gal karo. Vehicle experts Tim Forbes ya Corey Nal. Radio Hanji de hawale nal pao 3 saal di free service. Chadston Ford, ready, set, Ford.

0: है जवानी तो इश्क होना है इन थिएटर्स नियर यू
1: ऑन द 5th ऑफ जून।
2: बलजीत ब्याह वास्ते ज्वेलरी देखन तुन्ना ज्वेलर्स चलिए
3: यार, उना दा डैंडी नॉग वाला स्टोर ना बड़ा ही दूर है।
2: ओ हुन टेंशन नहीं, हुन डैंडी नॉग तो इलावा अपने इलाके सेंट एल्बन्स विच तुन्ना ज्वेलर्स स्टोर खुल गया, ओही भरोसा ते 30 साल तो वध वरियां दा एक्सपीरियंस। रेडीमेड गोल्ड डायमंड ते सिल्वर ज्वेलरी दे नाल नाल आपा बनवा सकदे हां कस्टमाइज्ड ज्वेलरी भी। तुन्ना ज्वेलर्स 99 मेन रोड वेस्ट सेंट एल्बन्स अते 341 लॉन्सडेल स्ट्रीट डैंडी नॉग। फॉर मोर इन्फो कॉल 0499-2535-45 ते।
4: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
5: अमृत ए कमाल है गोल्ड लीफ डेयरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है कि प्लास्टिक दे डब्बियां च नहीं बल्कि ग्लास कंटेनर च पैक हुंदा है।
4: तुसी भी आज ही बाय करो गोल्ड लीफ दा प्योर न्यूजीलैंड की अपने नेड़े दे इंडियन ग्रोसरी स्टोर तो। विजिट goldleafdairy.com।
6: सोना चाहिदा,
7: भरोसा चाहिदा,
6: क्वालिटी ते बाय बैक भी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाय बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
8: रोज रोज शॉपिंग हुंदिया ने, पता नहीं केड़ा देवता राजी कीता इन्हां ने।
9: सूरज देवता
8: की मतलब?
9: ओ कमलिए, सन करंट वालियां तो जद्दा इन्हां ने सोलर पैनल लगवाया ता इन्हां दी सेविंग्स वध गई।
8: मैनूं नहीं पता, आपां भी सोलर पैनल लगवाउणा है हुणे।
9: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। दियो रेडियो हांजी दा हवाला ते पाओ $200 दा डिस्काउंट भी।
6: किचन दा स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, तुहाडे घर नूं बनाए एकदम क्लासी। असी बनाउने आ डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ वी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या अज ही विजिट करो 104 कॉलिंस रोड मेल्टन।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਪ੍ਰੋਗਰਾਮ ਹਾਂਜੀ ਮੈਲਬਨ ਦੇ ਇਸ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਇਹ ਉਹ ਹਿੱਸਾ ਜਿਹਦੇ ਵਿੱਚ ਆਪਾਂ ਗੱਲਾਂ ਬਾਤਾਂ, ਕੋਈ ਵਿਸ਼ਾ, ਕੋਈ ਆਸ ਪਾਸ ਦੀ, ਕੋਈ ਖਬਰ ਸੁਰਤ ਸਾਂਝੀ ਕਰੀਦੀ ਹੈ। ਤੁਸੀਂ ਵੀ ਹਿੱਸਾ ਪਾਉਂਦੇ ਹੋ ਅਤੇ ਅੱਜ ਵੀ ਉਸੇ ਤਰ੍ਹਾਂ ਦੇ ਨਾਲ ਦੋ ਪਾਸਿਆਂ ਤੋਂ ਹਿੱਸੇਦਾਰੀ ਜਾਰੀ ਰਹੂਗੀ। ਤੋ ਸਾਰੇ ਪਰਿਵਾਰ ਨੂੰ ਇੱਕ ਵਾਰੀ ਫਿਰ ਤੋਂ ਜੀ ਆਇਆਂ। ਹੁਣ ਤੱਕ ਆਸ ਕਰਦੇ ਹਾਂ ਕਿ ਚਾਹ ਪਾਣੀ ਪੀ ਲਿਆਊਗਾ, ਰੋਟੀ ਪਾਣੀ ਛੱਕ ਲਿਆਊਗਾ, ਕੰਮ ਕਾਰ ਰੇੜੇ ਪੈ ਗਏ ਹੋਣਗੇ। ਅਤੇ ਆਓ ਫਿਰ ਸਵੇਰ ਵਾਲਾ ਜਿਹੜਾ ਇੱਕ ਭਾਰ ਹੁੰਦਾ ਵਾ ਆਪਣੇ ਦਿਨ ਨੂੰ ਰੇੜੇ ਪਾਉਣ ਦਾ, ਆਪਣੀਆਂ ਜ਼ਿੰਮੇਵਾਰੀਆਂ, ਕੰਮਾਂ ਕਾਰਾਂ 'ਤੇ ਜਾਣ ਦਾ, ਬੱਚਿਆਂ ਨੂੰ ਸਕੂਲ ਭੇਜਣ ਦਾ, ਵਾਪਸ ਆ ਕੇ ਫਿਰ ਘਰ ਬਾਰ ਸਾਂਭਣ ਦਾ, ਕਰਨ ਦਾ। ਅਤੇ ਆਹ ਕੋ ਵੇਲਾ ਹੁੰਦਾ ਜਦੋਂ ਆਪਾਂ ਫਿਰ ਦੁਬਾਰਾ ਤੋਂ ਰਿਲੈਕਸ ਮੋਡ 'ਚ ਸ਼ਾਇਦ ਆ ਜਾਂਦੇ ਹਾਂ। ਅਤੇ ਬਹੁਤ ਸਾਰੇ ਆ ਚੁੱਕੇ ਹੋਣਗੇ। ਆਓ ਫਿਰ ਗੱਲਾਂ ਬਾਤਾਂ ਦੇ ਸਿਲਸਿਲੇ ਨੂੰ ਅੱਗੇ ਤੋਰਦੇ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ।
11: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ।
10: ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾਓ, ਠੀਕ ਠਾਕ? ਬਾਹਰ ਧੁੱਪ ਤਾਂ ਆਪਾਂ ਕੱਢੀ ਜੇ ਕਿ ਨਹੀਂ?
11: 1% ਵੀ ਨਹੀਂ
10: ਹਾਂਜੀ,
11: 1% ਵੀ ਨਹੀਂ
10: ਅੱਜ ਮੇਰੇ ਕੋਲ ਧੁੱਪ ਦੇ ਚਾਂਸ ਨਹੀਂ ਹੈ ਨਾ।
11: ਅੱਜ ਤਾਂ ਮੈਨੂੰ ਲੱਗਦਾ ਅਗਲੇ ਹਫ਼ਤੇ ਹੀ ਆ ਵਾਰੀ ਲੱਗਣੀ ਆ। ਮੈਨੂੰ ਲੱਗਦਾ ਅਗਲੇ ਹਫ਼ਤੇ ਹੀ ਵਾਰੀ ਲੱਗਣੀ ਆ ਹੁਣ,
10: ਅਗਲੇ ਹਫ਼ਤੇ ਧੁੱਪ ਦੀ
11: ਮੰਡੇ ਦੀ ਆਸ ਹੈ ਮੈਨੂੰ ਲੱਗਦਾ।
10: ਸੋ ਇਸ ਹਫ਼ਤੇ ਧੁੱਪ ਹੈ ਨਹੀਂ ਗੀ,
11: ਵੈਦਰ ਐਪ ਤੇ ਹੀ ਕਹਿ ਰਿਹਾ।
10: ਓਕੇ, ਚਲੋ
11: ਇਹ ਚੱਕਰ ਆ, ਜੋ ਹੈ ਸੋ ਹੈ ਬਈ, ਕਿਆ ਕਰ ਸਕਦੇ ਹਾਂ।
10: ਮੈਨੂੰ ਇਹ ਲੱਗਦਾ ਹੁੰਦਾ ਵੀ ਜਿੱਦਾਂ ਜੇ ਸਿਆਲ ਆ ਤਾਂ ਫਿਰ ਸਿਆਲ ਵਰਗਾ ਹੀ ਹੋਣਾ ਚਾਹੀਦਾ, ਅਤੇ ਜੇ ਫਿਰ ਗਰਮੀਆਂ ਤਾਂ ਫਿਰ ਗਰਮੀ ਵਰਗੀ ਹੋਣੀ।
11: ਅੱਛਾ, ਵੈਸੇ ਸਰਦੀਆਂ ਦਾ ਮੌਸਮ ਮੇਰਾ ਬਹੁਤ ਫੇਵਰੇਟ ਹੁੰਦਾ ਸੀ ਜਦੋਂ ਇੰਡੀਆ ਰਹਿੰਦੇ ਸੀਗੇ, ਇੱਥੇ ਆ ਕੇ ਮੂਡ ਜਿਹਾ ਚੇਂਜ ਹੋ ਗਿਆ ਲੈ ਕੇ।
10: ਕੀ ਮਤਲਬ, ਇੱਥੇ ਨਹੀਂ ਸਿਆਲ ਚੰਗਾ ਲੱਗਦਾ?
11: ਹਾਂ ਭਾਈ, ਵੈਦਰ ਬਹੁਤ ਗਲੂਮੀ ਹੈ ਨਾ, ਮਤਲਬ ਉਹ ਰੰਗ ਬਿਲਕੁਲ ਖਤਮ ਹੋ ਜਾਂਦੇ ਆ। ਤੁਸੀਂ ਇਹ ਵੇਖੋ ਹੈ ਨਾ ਕਿ ਮੈਲਬਨ ਬਿਲਕੁਲ ਕਲਰਲੈਸ ਹੈ ਇੱਦਾਂ ਦੇ ਮੌਸਮ ਦੇ ਅੰਦਰ, ਤੇ ਹੁਣ ਇਹੀ ਚੀਜ਼ 4-5 ਮਹੀਨੇ ਤੱਕ ਰਹਿਣੀ ਹੈ ਹਨਾ। ਤੇ ਮੈਂ ਉਹ ਕੁਛ ਦਿਨ ਪਹਿਲਾਂ ਇੱਕ ਡੇਟਾ ਵੀ ਦੇਖ ਰਿਹਾ ਸੀਗਾ, ਸਰਵੇ ਵੀ ਵੇਖਦਾ ਪਿਆ ਹੈਗਾ ਕਿ ਦੁਨੀਆਂ ਤੋਂ ਵੈਸੇ ਵੀ ਕਲਰ ਖਤਮ ਹੋ ਰਿਹਾ ਹੌਲੀ ਹੌਲੀ
10: ਕੁਦਰਤੀ ਕਲਰ।
11: ਹਾਂ ਮਤਲਬ ਕਿ ਤੁਹਾਡੀ ਗੱਡੀਆਂ 'ਚ, ਤੁਹਾਡੇ ਫੈਸ਼ਨ ਦੇ ਅੰਦਰ, ਇੰਟੀਰੀਅਰ ਡਿਜ਼ਾਇਨਸ ਵਗੈਰਾ ਦੇ ਅੰਦਰ ਅਰਥ ਕਲਰਸ ਵੀ ਖਤਮ ਹੋ ਗਏ, ਪੇਸਟਲ ਤਾਂ ਪਹਿਲਾਂ ਹੀ ਖਤਮ ਹੋ ਗਏ ਸੀਗੇ, ਜਿਸ ਤਰ੍ਹਾਂ ਕਿ ਤੁਸੀਂ ਲਾਲ ਰੰਗ ਦੀ ਘੱਟ ਦੇਖੋਗੇ ਗੱਡੀਆਂ ਜਾਂ ਫਿਰ ਪੇਂਟ ਦੀਵਾਰਾਂ ਤੇ, ਜੋ ਸ਼ਾਇਦ ਪਹਿਲੇ ਹੋਇਆ ਕਰਦਾ ਹੈਗਾ। ਤੇ ਫਿਰ ਉਹਦੇ ਅੰਦਰ ਜਦੋਂ ਇੱਦਾਂ ਦਾ ਮੌਸਮ ਹੋਵੇ ਜਿਸ 'ਚ ਸਿਰਫ ਝੜ ਝੜ ਹੀ ਆ ਕਿ ਬਿਲਕੁਲ ਹੀ ਸਨਲਾਈਟ ਨਹੀਂ ਆ, ਤੇ ਹਨਾ ਉਹ ਕਰਦਾ ਐਂਡੇ ਕਹਿੰਦੇ ਡਿਪਰੈਸ਼ਨ ਦਾ ਵੀ ਬੜਾ ਕਾਰਨ ਹੁੰਦਾ।
10: ਹਾਂਜੀ ਬਿਲਕੁਲ, ਕੋਈ ਵੀ ਬਦਲਦਾ ਜਿਹੜਾ ਮੌਸਮ ਹੈ, ਪਹਿਲੀ ਗੱਲ ਤੇ ਕੋਈ ਠੰਡ ਤੋਂ ਗਰਮੀ, ਗਰਮੀ ਤੋਂ ਠੰਡ, ਤੇ ਪਤਝੜ ਤੇ ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਉੱਦਾਂ ਦਾ ਇੱਕ ਮੈਸੇਜ ਹੀ ਆਪਾਂ ਲੈ ਲੈਂਦੇ ਹਾਂ, ਉੱਦਾਂ ਦੀ ਇੱਕ ਅਵਸਥਾ ਆਪਾਂ ਲੈ ਲੈਂਦੇ ਹਾਂ ਜਦੋਂ ਕਿਸੇ ਜੰਮਣ ਦੀ, ਜਦੋਂ ਆਪਾਂ ਆਸ ਪਾਸ ਕੋਈ ਵੇਖਦੇ ਹਾਂ ਚਾਹੇ ਉਹ ਕਰੂੰਬਲਾਂ ਹੀ ਨੇ, ਤੇ ਉਹ ਇੱਕ ਖੁਸ਼ੀ ਵਾਲੀ ਖਬਰ ਆ।
11: ਸਹੀ ਹੈ
10: ਨਾ, ਕਰੂੰਬਲਾਂ ਫੁੱਟਦੀਆਂ ਨੇ, ਫਿਰ ਉਸ ਤੋਂ ਬਾਅਦ ਕਿਉਂਕਿ ਤੁਹਾਨੂੰ ਆਸ ਹੋ ਜਾਂਦੀ ਹੈ ਨਾ, ਆਪਾਂ ਸੁੱਤੇ ਸਿੱਧਾ ਆਪਾਂ ਇਹ ਚੀਜ਼ਾਂ ਰਜਿਸਟਰ ਨਹੀਂ ਕਰਦਾ, ਸਾਡਾ ਦਿਮਾਗ ਮਤਲਬ ਉਸ ਤਰੀਕੇ ਨਾਲ ਆਪਾਂ ਸੋਚਦੇ ਨਹੀਂ, ਪਰ ਜਿਹੜੀ ਸਾਡੀ ਸਬਕੌਨਸ਼ੀਅਸ ਹੈ ਉਹ ਇਹ ਚੀਜ਼ਾਂ ਆਪਣੇ ਆਪ ਫਾਈਲਾਂ ਫੋਲਦੀ ਰਹਿੰਦੀ ਆ, ਪਿੱਛੋਂ ਬੈਕ ਐਂਡ ਦੇ ਵਿੱਚ ਪ੍ਰੋਸੈਸਿੰਗ ਚੱਲਦੀ ਰਹਿੰਦੀ ਆ। ਹਾਂ ਕਿਉਂਕਿ ਉਹ ਸਾਡੇ ਚੇਤਿਆਂ ਦੇ ਵਿੱਚ ਆ ਕਿ ਹੁਣ ਜਦੋਂ ਇਹ ਕਰੂੰਬਲਾਂ ਫੁੱਟੀਆਂ ਨੇ, ਅੱਖਾਂ ਨਿਕਲੀਆਂ ਨੇ, ਤੇ ਫਿਰ ਇਹਨਾਂ ਨੇ ਹੌਲੀ ਹੌਲੀ ਇਹਨਾਂ ਨੇ ਸੋਹਣੇ ਪੱਤਿਆਂ 'ਚ ਤਬਦੀਲ ਹੋਣਾ, ਤੁਹਾਡੇ ਦਿਮਾਗ 'ਚੋਂ ਬਿਰਤੀ ਚੱਲਦੀ ਹੈ, ਤੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਹੀ ਤੁਹਾਡਾ ਬੈਕ ਐਂਡ ਦਿਮਾਗ ਜਿਹੜਾ ਵਾ ਉਹ ਬੁਣਤੀ ਬੁਣ ਕੇ ਉਹਨੂੰ ਫੁੱਲਾਂ ਤੱਕ ਲੈ ਜਾਂਦਾ, ਵੀ ਅੱਗੇ ਇਹਦੇ ਇਹਦੀਆਂ ਛੋਟੀਆਂ ਛੋਟੀਆਂ ਕਲੀਆਂ ਬਣਨੀਆਂ ਨੇ, ਫੁੱਲ ਬਣਨੇ ਨੇ, ਤੇ ਫੁੱਲ ਵੈਸੇ ਹੀ ਖੁਸ਼ੀ ਦਾ ਪ੍ਰਤੀਕ ਨੇ, ਰੰਗਤ ਆ ਜ਼ਿੰਦਗੀ ਦੇ ਵਿੱਚ, ਆਪਾਂ ਉਹ ਚੀਜ਼ਾਂ ਸੋਚ ਕੇ ਹੀ ਆਨੰਦ ਮਾਣਦੇ ਹਾਂ। ਪਰ ਜਦੋਂ ਫਿਰ ਪਤਝੜ ਆ
11: ਜੀ,
10: ਪੱਤਿਆਂ ਦੇ ਰੰਗ ਬਦਲਣੇ ਸ਼ੁਰੂ ਹੋਏ, ਤੇ ਫਿਰ ਅੱਗੇ ਉਹਦੇ ਕੀ ਆ ਲੀਡਿੰਗ ਟੂ ਵੀ ਉਹ ਝੜਨਗੇ, ਹੁਣ ਜ਼ਮੀਨ 'ਤੇ ਡਿੱਗਣਗੇ, ਰੁੱਖ ਸੁੰਨਾ ਹੋ ਜਾਊਗਾ, ਟਾਹਣੀਆਂ ਵਿਹਲੀਆਂ ਹੋ ਜਾਣਗੀਆਂ। ਸੋ ਇਹ ਤਾਂ ਆ ਕੋਈ ਕੁਛ ਕੁ ਚੀਜ਼ਾਂ ਜਿਹੜੀਆਂ ਆਪਾਂ ਕਦੀ ਸੋਚਦੇ ਨਹੀਂ ਹੋਵਾਂਗੇ, ਪਰ ਜਿਹੜੇ ਕਈ ਮਨੋਵਿਗਿਆਨੀ ਨੇ, ਹਾਂ ਜਾਂ ਰਾਈਟਰ ਨੇ, ਬੰਦੇ ਜਿਹੜੇ ਡੂੰਘਾਈ ਦੇ ਨਾਲ ਸੋਚਦੇ ਨੇ, ਤੇ ਹੁਣ ਮੈਂ ਤੁਹਾਡੇ ਦਿਮਾਗ 'ਚ ਪਾਤੀ, ਹੋ ਸਕਦਾ ਤੁਸੀਂ ਵੀ ਸੋਚਣਾ ਸ਼ੁਰੂ ਕਰ ਦਿਓ, ਪਰ ਹਰ ਇੱਕ ਮੌਸਮ ਦਾ ਆਪਣਾ ਇੱਕ ਰੰਗ ਆ,
11: ਇੱਕ ਰੰਗ ਐਂਡ ਉਹ ਸਾਡੇ 'ਤੇ ਪੂਰਾ ਦਾ ਪੂਰਾ ਅਸਰ ਕਰਦਾ।
10: ਹਾਂ ਜ਼ਿੰਦਗੀ ਵੀ ਤਾਂ ਇੱਦਾਂ ਹੀ ਆ ਨਾ, ਹਰ ਆਪਾਂ ਹਮੇਸ਼ਾ ਇੱਕ ਉਹਦੇ 'ਚ ਨਹੀਂ ਰਹਿੰਦੇ, ਹਮੇਸ਼ਾ ਤੁਸੀਂ ਖੁਸ਼ ਨਹੀਂ ਰਹਿ ਸਕਦੇ, ਜੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਤਾਂ ਫਿਰ ਖੁਸ਼ੀ ਵੀ ਤੁਹਾਨੂੰ ਫਿੱਕੀ ਫਿੱਕੀ ਜਿਹੀ ਲੱਗਣ ਲੱਗ ਪਊਗੀ। ਸੋ ਸਾਰੇ ਹੀ ਰੰਗ ਨਾਲ ਦੀ ਨਾਲ ਚੱਲਣੇ ਆ, ਇਸੇ ਤਰ੍ਹਾਂ ਨਾਲ ਚੱਲਣੇ। ਪਰ ਬੈਕ ਟੂ ਜਿਹੜੀ ਤੁਸੀਂ ਕਲਰਸ ਦੀ ਗੱਲ ਕੀਤੀ ਹੈ ਨਾ, ਉਹਦੇ ਨਾਲ ਰਿਲੇਟਿਡ ਇੱਕ ਹੋਰ ਜਦੋਂ ਫੈਸ਼ਨ ਦੀ ਗੱਲ ਕੀਤੀ ਆ, ਕਲਰਸ ਦੀ, ਗੱਡੀਆਂ ਦੇ ਰੰਗਾਂ ਦੀ, ਮੈਂ ਇੱਕ ਚੀਜ਼ ਸ਼ਾਇਦ ਤੁਸੀਂ ਨੋਟ ਕੀਤੀ ਹੋਊਗੀ, ਜਿੱਦਾਂ ਆਪਣੇ ਜਿਹੜੇ ਪਹਿਲਾਂ ਖਿਡੌਣੇ ਆਉਂਦੇ ਸੀ
11: ਜੀ,
10: ਅਤੇ ਮੇਰਾ ਕਈ ਵਾਰੀ ਰੀਸੈਂਟਲੀ ਮੈਨੂੰ ਇਹ ਲੱਗਾ ਕਿ ਜਿੱਦਾਂ ਜਿਹੜੇ ਖਿਡੌਣੇ ਨੇ ਨਾ, ਜਿਹੜੀ ਉਸ ਜਨਰੇਸ਼ਨ ਨੇ ਜਿਹੜੇ ਵੀ ਖਿਡੌਣਿਆਂ ਦੇ ਨਾਲ ਖੇਡਿਆ ਵਾ, ਉਹ ਉਹ ਉੱਦਾਂ ਦਾ ਹੋਣ ਪਏ ਅਤੇ ਹੋ ਗਏ। ਫੋਰ ਐਗਜ਼ਾਮਪਲ ਜਿੱਦਾਂ ਆਪਣੀ ਬਾਰਬੀ ਸੀ, ਇੱਕ ਜਨਰੇਸ਼ਨ ਨੇ ਬਾਰਬੀ ਦੇ ਨਾਲ ਖੇਡਿਆ, ਸੁਪਨਾ ਸੀ ਇੱਕ ਜਨਰੇਸ਼ਨ ਦਾ ਵੀ ਆਪਾਂ ਬਾਰਬੀ ਵਰਗੇ ਬਣੀਏ, ਇੱਕ ਤਰ੍ਹਾਂ ਦੀ ਸਾਨੂੰ ਇਹ ਪ੍ਰੋਜੈਕਸ਼ਨ ਦਿੱਤੀ ਗਈ ਨਾ ਕਿ ਬਾਰਬੀ ਸਭ ਤੋਂ ਸੋਹਣੀ ਆ।
11: ਉਹਨਾਂ ਵੇਲਿਆਂ 'ਚ ਤਾਂ ਇਹੀ ਸੀਗਾ ਨਾ ਕਿ ਕੋਈ ਸੋਹਣਾ ਬੱਚਾ ਵੇਖਣਾ ਕਹਿਣਾ ਹੈ ਤਾਂ ਬਾਰਬੀ ਡੋਲ,
10: ਇਹ ਬਾਰਬੀ ਡੋਲ ਆ। ਅਤੇ ਕਈ ਵਾਰ ਹੁਣ ਅੱਜ ਕੱਲ੍ਹ ਮਤਲਬ ਸਾਰੇ ਨਹੀਂ, ਪਰ ਅੱਜ ਕੱਲ੍ਹ ਜਿਹੜੇ ਬੱਚੇ ਹੁਣ ਜਿਹੜੇ ਯੰਗ ਨੇ, ਉਹਨਾਂ ਵੱਲ ਤੁਸੀਂ ਵੇਖੋ, ਉਹਨਾਂ ਦਾ ਫੈਸ਼ਨ ਵੇਖੋ, ਅਤੇ ਤੁਹਾਨੂੰ ਇੱਦਾਂ ਲੱਗਦਾ ਵਾ ਵੀ ਉਹਨਾਂ ਨੇ ਜਿੱਦਾਂ ਬਾਰਬੀ ਕਾਪੀ ਕੀਤੀ ਹੋਵੇ, ਬਾਰਬੀ ਦੇ ਜਿੱਦਾਂ ਦੇ ਭਰਵੱਟੇ ਹੀ ਹੈ ਨਾ, ਉਹਨਾਂ ਨੇ ਆਪਣੇ ਹੈ ਨਾ, ਉਹਨਾਂ ਨੇ ਆਪਣੇ ਅਸਲ ਜਿਹੜੇ ਉਹਨਾਂ ਦੇ ਭਰਵੱਟੇ ਸੀ ਉਹ ਉਹਨਾਂ ਨੇ ਕਟਾ ਤੇ, ਉਹਨਾਂ ਨੇ ਲੇਜ਼ਰ ਕਰਵਾ ਤੇ, ਅਤੇ ਉੱਤੇ ਉਹ ਲੀਕ ਜੀ ਸਾਰੇ ਮਾਰ ਲੈਂਦੇ ਆ। ਉਹ ਉਹ ਸ਼ੁਰੂ 'ਚ ਆਪਾਂ ਬਾਰਬੀ ਦੇ ਵੇਖਿਆ ਸੀ ਹੈ ਨਾ, ਹੌਲੀ ਹੌਲੀ ਵੇਖ ਲਓ ਇਨਸਾਨਾਂ 'ਤੇ ਆ ਗਿਆ। ਜਿਹੜੀਆਂ ਉਹਦੀਆਂ ਪਲਕਾਂ ਸੀ ਤੁਹਾਨੂੰ ਯਾਦ ਹੋਵੇ ਬਾਰਬੀ ਦੀਆਂ, ਅਤੇ ਉਹ ਉਹ ਇੱਦਾਂ ਦੀਆਂ
11: ਹੀ ਰਾਊਂਡਡ ਜੀਆਂ ਸੀਗੀਆਂ।
10: ਹਾਂ ਜਿੱਦਾਂ ਦੀਆਂ ਅੱਜ ਕੱਲ੍ਹ ਕੁੜੀਆਂ ਯੰਗ ਕੁੜੀਆਂ ਕਰਵਾਉਂਦੀਆਂ, ਅਤੇ ਜਿਹੜੀਆਂ ਮੰਮੀਆਂ ਨੇ ਉਹ ਵੀ ਕਈ ਚਲੋ ਕਰਵਾ ਲੈਂਦੀਆਂ ਵੀ ਉਹ ਫਿਰ ਫੈਸ਼ਨ ਚ ਆ ਜਾਂਦੀ।
11: ਖਿਡੌਣਾ ਵੀ ਤਾਂ ਮਾਵਾਂ ਦੇ ਟਾਈਮ ਦਾ ਨਾ।
10: ਹਾਂ
11: ਇਹ ਵੀ ਗੱਲ ਆ,
10: ਉਹਨਾਂ ਦੇ ਸੁਪਨਿਆਂ ਦੇ ਟਾਈਮ ਦਾ ਵਾ, ਸਾਕਾਰ ਜਾ ਕੇ ਬੱਚਿਆਂ ਦੇ, ਡਿਪੈਂਡ ਕਰਦਾ ਤੁਸੀਂ ਕਿਹੜੀ ਉਮਰ 'ਚ।
11: ਤੁਸੀਂ ਬਾਰਬੀ ਫਿਲਮ ਜ਼ਰੂਰ ਵੇਖਣਾ।
10: ਅੱਛਾ
11: ਹਾਂ, ਮਤਲਬ ਮੈਂ ਵੀ ਇਸ ਸੋਚ ਨਾਲ ਹੀ ਦੇਖਣ ਗਿਆ ਸੀ ਕਿ ਕਿਆ ਹੀ ਹੈ ਯਾਰ, ਮਤਲਬ ਮੇਰਾ ਦਿਮਾਗ ਖਰਾਬ ਹੈ ਵੇਖਣਾ ਪੈ ਰਿਹਾ, ਪਰ ਮੈਂ ਜਦੋਂ ਵੇਖੀ ਉਹਦੇ ਅੰਦਰ ਜੋ ਤੁਸੀਂ ਗੱਲ ਕੀਤੀ ਨਾ, ਇਹ ਫਿਲੋਸਫੀ ਉੱਪਰ ਬਹੁਤ ਵਧੀਆ ਤਰੀਕੇ ਨਾਲ ਕਮੈਂਟਰੀ ਕੀਤੀ ਗਈ ਹੈ।
10: ਅੱਛਾ,
11: ਕਿਉਂਕਿ ਬਾਰਬੀ ਦੀ ਦੁਨੀਆ ਦੇ ਅੰਦਰ ਜਿਹੜਾ ਉਹਦਾ ਉਹਦਾ ਬੈਟਰ ਹਾਫ ਦਿਖਾਇਆ ਗਿਆ ਕੈਨ, ਹੈ ਨਾ, ਉਹਦੀ ਕੋਈ ਵੈਲਿਊ ਨਹੀਂ ਹੈ। ਜਿੰਨੇ ਵੀ ਬਾਰਬੀ ਖਰੀਦਣੀ ਉਹ ਕਹਿਣ ਨਾਲ ਆ ਨਾ ਫ੍ਰੀ ਕਿ ਇਹਦਾ ਬੋਏਫ੍ਰੈਂਡ ਹੈ ਹਸਬੈਂਡ ਆਪਣੇ ਹਿਸਾਬ ਨਾਲ ਸੈਟਿੰਗ ਕਰ ਲਓ ਜੋ ਕਰਨੀ ਹੈ ਨਾ ਉਹ ਫਿਰ ਨਾ ਉਹਦੇ ਲੈਂਸ ਤੋਂ ਦਿਖਾਇਆ ਗਿਆ ਕੈਨ ਦੇ ਲੈਂਸ ਤੋਂ ਕਿ ਆ ਮਰਦ ਦੀ ਤੇ ਕੋਈ ਵੈਲਿਊ ਹੀ ਨਹੀਂ ਹੈ ਇਤਨਾ ਵੈਲਿਊ ਹੀ ਔਰਤ ਦੀ ਹੈ ਬਾਰਬੀ ਲੈਂਡ ਦੇ ਅੰਦਰ ਫਿਰ ਉਹ ਬਾਰਬੀ ਰੀਅਲ ਵਰਲਡ ਦੇ ਅੰਦਰ ਜਦੋਂ ਜਾਂਦੀ ਉਹ ਕਹਿੰਦੀ ਨਹੀਂ ਇੱਥੇ ਦਾ ਉਲਟ ਪਲਟ ਹੈ ਬਈ ਸਾਰਾ ਕੁਛ ਫਿਰ ਉਹਦੇ ਅੰਦਰ ਸਭ ਤੋਂ ਪਿਆਰੀ ਕਮੈਂਟਰੀ ਇਹ ਹੈ ਕਿ ਉਸ ਬੋਰਡ ਦੇ ਅੰਦਰ ਕਿਉਂਕਿ ਬਾਰਬੀ ਵਾਲਿਆਂ ਨੇ ਜਿਹੜੇ ਖਿਡੌਣਾ ਬਣਾਉਂਦੇ ਉਹੀ ਪ੍ਰੋਡਕਸ਼ਨ 'ਚ ਨੇ ਇਸ ਫਿਲਮ ਦੇ ਉਹਨਾਂ ਨੇ ਪ੍ਰੋਡਿਊਸ ਕੀਤੀ ਆ ਉਹਨਾਂ ਨੇ ਖੁਦ ਹੀ ਦੱਸਿਆ ਕਿ ਆਹ ਜਿਹੜਾ ਸਾਡਾ ਬੋਰਡ ਆਫ ਡਾਇਰੈਕਟਰਸ ਹੈ ਨਾ ਉਹਦੇ ਅੰਦਰ ਔਰਤ ਕੋਈ ਨਹੀਂ ਹੈ
10: ਓਕੇ
11: ਸਾਰੇ ਮਰਦ ਨੇ
10: ਓਕੇ
11: ਫਰੋਮ ਪ੍ਰੋਡਕਟ ਡਿਜ਼ਾਈਨ ਟੂ ਹਾਓ ਯੂ ਵਿਲ ਮਾਰਕੀਟ ਇਟ ਐਵਰੀਥਿੰਗ ਇਜ਼ ਹੈ ਨਾ ਸੋ ਮਤਲਬ ਭਾਵੇਂ ਕੁੜੀਆਂ ਦੀ ਹਸਰਤ ਕੁੜੀਆਂ ਦਾ ਖਿਡੌਣਾ ਪਰ ਉਹਦੀ ਇੱਕ ਸ਼ੇਪ ਤੇ ਉਹਨੂੰ ਉਹਦੀ ਇੱਕ ਹਸਰਤ ਜਗਾਉਣਾ ਉਹ ਮਰਦਾਂ ਵੱਲੋਂ ਕੀਤੀ ਗਈ ਹੈ ਉਸ ਤਰੀਕੇ ਨਾਲ ਉਹਦੀ ਡਿਜ਼ਾਇਰ ਡਿਜ਼ਾਇਰੇਬਿਲਟੀ ਲਿਆਉਣਾ ਉਹਦਾ ਫੈਸ਼ਨ ਜਾਂ ਜੋ ਮਰਜ਼ੀ
10: ਪਰ ਉਹ ਇੱਦਾਂ ਹੀ ਹੋਊਗਾ ਨਾ
11: ਹਾਂ
10: ਕਿਉਂਕਿ ਕਿਉਂਕਿ ਜਦੋਂ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਹੈ ਇੱਕ ਆਈਡੀਅਲ ਤੇ ਉਹ ਕਿੰਨੇ ਵੇਖਣੀ ਕਿੰਨੇ ਵੈਲਿਊ ਪਾਉਣੀ ਆ ਔਰਤ ਔਰਤ ਦੀ ਵੈਲਿਊ ਨਹੀਂ ਪਾਊਗੀ
11: ਦੈਟ ਇਜ਼ ਰਾਈਟ
10: ਹੈ ਨਾ ਇੱਕ ਕੁੜੀ ਦੂਸਰੀ ਕੁੜੀ ਨੂੰ ਕਦੀ ਇਹ ਨਹੀਂ ਕਹੂਗੀ ਬਹੁਤ ਸੋਹਣੀ ਆ ਉਦਾਂ ਮੂੰਹ ਤੇ ਕਹਿ ਦੂਗੀ ਪੱਠੇ ਪਾਉਣ ਨੂੰ ਪਰ ਪਿੱਠ ਪਿੱਛੇ ਕਦੀ ਨਹੀਂ ਕਹੂਗੀ ਉਹ ਸ਼ਤ ਕੱਢ ਦੂਗੀ ਇੱਥੇ ਨੁਕਸ ਹਾਂ ਹਾਂ ਠੀਕ ਹੈ ਸੋਹਣੀ ਲੱਗ ਰਹੀ ਸੀ ਪਰ ਲਿਪਸਟਿਕ ਦਾ ਕਲਰ ਨਹੀਂ ਸੀ ਸਹੀ ਉਹ ਕਹਿ ਦੂਗੀ ਹਾਂ ਸੂਟ ਟ੍ਰੈਂਡ ਚ ਨਹੀਂ ਆ ਵੈਸੇ ਤੇ ਠੀਕ ਸੀ
11: ਸ਼ੀ ਹੈਸ ਪੁਟ ਔਨ ਸਮ ਵੇਟ ਮੈਨੂੰ ਲੱਗਦਾ ਹੈ
10: ਉਹ ਕੁਝ ਜ਼ਿਆਦਾ ਹੀ ਬਣ ਰਹੀ ਸੀ ਉਹਨੇ ਬਹੁਤ ਸੋਹਣਾ ਪਾਇਆ ਸੀ ਪਰ ਉਹਨੇ ਕੈਰੀ ਨਹੀਂ ਸੀ ਕਰ ਪਾ ਰਹੀ ਮੂੰਹ ਤੇ ਕਹਿ ਦੇਣਗੀਆਂ ਪਰ ਜਿਹੜੀ ਜਿਹੜੇ ਨਜ਼ਰੀਏ ਤੋਂ ਦੁਨੀਆਂ ਨੂੰ ਵਿਖਾਉਣਾ ਵਾ ਉਹ ਜੇ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਆ ਤੇ ਇੱਕ ਬੰਦਾ ਹੀ ਦੱਸ ਸਕਦਾ ਵੀ ਉਹ ਕਿੱਦਾਂ ਦੀ ਉਹਦਾ ਨਜ਼ਰੀਆ
11: ਇਹ ਵੀ ਆਇਰਨੀ ਹੈ ਸੋਸਾਇਟੀ ਦੀ
10: ਹਾਂ ਬਿਲਕੁਲ ਤੇ ਜੇ ਬੰਦਾ ਵਿਖਾਉਣਾ ਵਾ ਤੁਸੀਂ ਤੇ ਬੰਦਾ ਕਿੱਦਾਂ ਦਾ ਹੋਊਗਾ ਉਹ ਔਰਤ ਹੀ ਡਿਸਾਈਡ ਕਰ ਸਕਦੀ ਬੰਦਾ ਥੋੜੀ ਬੰਦੇ ਨੂੰ ਦੱਸ ਸਕਦਾ
11: ਸਾਡਾ ਤਾਂ ਆਪਸ ਚ ਉਨਾ ਕੁ ਇੰਟੈਲੈਕਚੁਅਲ ਲੈਵਲ ਹੀ ਨਹੀਂ ਹੈ ਚਾਰ ਦੋਸਤ ਇਕੱਠੇ ਬੈਠੇ ਹੋਣ ਤਾਂ ਇੰਨਾ ਕੁ ਗੂੜਾ ਬੰਦਾ ਸੋਚਦਾ ਹੀ ਨਹੀਂ ਹੈ
10: ਉਲਟਾ ਸਗੋਂ ਮਜ਼ਾਕ ਹੁੰਦਾ ਤੁਹਾਨੂੰ ਹੁਣ ਇੱਕ ਬੰਦੇ ਨੇ ਬਹੁਤ ਟੋਰ ਸ਼ੋਰ ਕੱਢੀ ਆ ਜਾਂ ਖਤ ਖੁਤ ਜੇ ਕੱਢੇ ਆ ਜਾਂ ਮੰਨ ਲਓ ਐਕਸਟਰਾ ਆਰਡਨਰੀ ਉਹਨੇ ਮੰਨ ਲਓ ਫੈਸ਼ਨ ਜਿਹਾ ਕੀਤਾ ਤੇ ਉਲਟਾ ਸਗੋਂ ਉਹਨੂੰ ਮਜ਼ਾਕ ਦਾ ਪਾਤਰ ਬਣਨਾ ਪੈਂਦਾ
11: ਸਹੀ ਗੱਲ
10: ਹੈ ਨਾ
11: ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਜਾਂ ਕਿਸੇ ਯਾਰ ਦੋਸਤ ਨੂੰ ਤੁਹਾਡੀ ਕਮੀਜ਼ ਜਾਂ ਕੁਛ ਪਸੰਦ ਆ ਗਿਆ ਬਸ ਫਿਰ ਉਹ ਤਾਂ ਸਾਰੇ ਗਰੁੱਪ ਚ ਹੁਣ ਫਿਰ ਕੇ ਜਾਣੀ ਹੈ ਕਿ ਸੋਮਵਾਰ ਤੂੰ ਪਾ ਲਈ ਬੁੱਧਵਾਰ ਮੈਂ ਪਾ ਲੈਣੀ ਉਹ ਤੇ ਸ਼ਨੀਵਾਰ ਤੱਕ ਸਾਰ ਦੇ
10: ਪਹੁੰਚ ਮਤਲਬ ਹੋਸਟਲ ਲਾਈਫ ਜਾਂ ਸਕੂਲ ਕਾਲਜ ਟਾਈਪ ਦਾ ਹੈ ਨਾ ਅਗਲੀ ਲਾਈਫ ਚ ਤੇ ਉਹ ਚੀਜ਼ਾਂ ਚੱਲ ਗਈਆਂ ਅਗਲੀ ਲਾਈਫ ਚ ਵੇਖੋ
11: ਅਗਲੀ ਵੀ ਗੱਲ ਜਾਂ ਇੱਥੇ ਵੀ ਕਹਿ ਲਓ ਇੱਥੇ ਵੀ ਆਪਾਂ ਹਾਰਡ ਟੂ ਥਿੰਕ ਬਟ ਯੂ ਹੈਵ ਬੀਨ ਹੇਅਰ ਵੈਨ ਯੂ ਵਰ ਫੇਅਰਲੀ ਯੰਗ ਤੁਸੀਂ ਸ਼ਾਇਦ ਇਸ ਗੱਲ ਤੇ ਜ਼ਿਆਦਾ ਬੈਟਰ ਕਮੈਂਟ ਕਰ ਸਕਦੇ
10: ਨਹੀਂ ਆਪਾਂ ਕਿਉਂਕਿ ਜਦੋਂ ਆਪਾਂ ਇਕੱਠੇ ਰਹਿੰਦੇ ਹਾਂ ਤਾਂ ਉਦੋਂ ਤੇ ਹੋ ਜਾਂਦਾ ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ ਜਦੋਂ ਬੰਦਾ ਇੱਕ ਤੋਂ ਦੋ ਹੋ ਜਾਂਦਾ ਨਾ ਜਦੋਂ ਵਿਆਹਿਆ ਜਾਂਦਾ ਤੇ ਉਦੋਂ ਤੁਸੀਂ ਇਹ ਆਦਾਨ ਪ੍ਰਦਾਨ ਤੁਹਾਡਾ ਬੰਦ ਹੋ ਜਾਂਦਾ ਕਿਉਂਕਿ ਤੁਹਾਡੀ ਤੁਹਾਡੀ ਜਿਹੜੀ ਪਾਰਟਨਰ ਆ ਨਾ ਉਹਨੂੰ ਨਹੀਂ ਪਸੰਦ ਹੁੰਦੀ ਇਹ ਚੀਜ਼ ਕਿ ਕਿਸੇ ਦੀ ਤੁਸੀਂ ਚੀਜ਼ ਪਾਓ ਜਾਂ ਤੁਹਾਡੀ ਕੋਈ ਚੀਜ਼ ਪਾਵੇ ਜ਼ਿਆਦਾਤਰ ਇਹ ਇਹ ਇਹ ਸਾਈਕੋਲੋਜੀ ਆ ਕੁੜੀਆਂ ਦੀ ਅਲੱਗ ਆ ਮੁੰਡਿਆਂ ਦੀ ਅਲੱਗ ਆ ਇੱਕ ਸਟੇਜ ਆਉਂਦੀ ਆ ਜਦੋਂ ਆਪਾਂ ਨੋਟ ਕੀਤਾ ਹੋਊਗਾ ਆਪਾਂ ਪਹਿਲਾਂ ਕਿੰਨਾ ਇੱਕ ਦੂਸਰੇ ਨਾਲ ਤੁਹਾਡਾ ਚੱਲਦਾ ਸੀ ਪਰ ਹੌਲੀ ਹੌਲੀ ਤੁਸੀਂ ਆਪਣੀ ਚਲੋ ਉਹ ਇੱਕ ਵੱਖ ਵੱਖਰਾ ਫੈਕਟ ਇਹ ਵੀ ਆ ਵੀ ਉਹ ਹਰ ਕੋਈ ਇੰਨੇ ਕੁ ਜੋਗਾ ਹੋ ਜਾਂਦਾ ਵੀ ਜੇ ਕੁਛ ਚੰਗਾ ਲੱਗਾ ਤਾਂ ਉਦਾਂ ਦਾ ਉਹਨੇ ਲੈ ਆਉਣਾ
11: ਜਾਂ ਫਿਰ ਇਨਸਾਨੀ ਐਵੋਲੂਸ਼ਨ ਹੀ ਕਹਿ ਲਓ ਕਿ ਬੰਦਾ ਥੋੜ੍ਹਾ ਜਿਹਾ ਆਪ ਵੀ ਇੰਨਾ ਕੁ ਅਕਲ ਵਾਲਾ ਹੋ ਜਾਂਦਾ ਜਾਂ ਫਿਰ ਝਿਜਕ ਵਾਲਾ ਹੋ ਜਾਂਦਾ ਕਿ ਹੈ ਨਾ ਕਿ ਨਾਓ ਆਈ ਸ਼ੁੱਡ ਨੋਟ ਬੀ ਡੂਇੰਗ ਦਿਸ ਆਈ ਕੈਨ ਜਾਂ ਫਿਰ ਉਹੀ ਤੁਹਾਡੀ ਗੱਲ ਕਿ ਇੰਨੇ ਕੁ ਰਿਸੋਰਸ ਖੁਦ ਕੋਲ ਆ ਗਏ ਕਿਉਂ ਤੁਸੀਂ ਚੀਜ਼ ਉਹ ਲੈ ਸਕਦੇ ਹੋ ਖਰੀਦ ਸਕਦੇ ਹੋ ਤੁਹਾਨੂੰ ਇਸ ਤਰ੍ਹਾਂ ਕਿਸੇ ਨੂੰ ਕਹਿਣ ਲੱਗੇ ਔਡ ਫੀਲ ਹੁੰਦਾ
10: ਹਾਂ ਪਰ ਅਗਲਾ ਪੁਆਇੰਟ ਇੱਕ ਹੋਰ ਵੀ ਆ
11: ਕੀ
10: ਜਦੋਂ ਤੁਸੀਂ ਦੋ ਜਾਂਦੇ ਨਾ ਇੱਕ ਤੋਂ ਜਦੋਂ ਤੁਸੀਂ ਪਾਰਟਨਰ ਤੁਹਾਡਾ ਆ ਜਾਂਦਾ ਤੁਹਾਡੀ ਜ਼ਿੰਦਗੀ 'ਚ ਫਿਰ ਤੁਸੀਂ ਉਹਦੇ ਨਜ਼ਰੀਏ ਦੇ ਨਾਲ ਡਰੈਸਅਪ ਹੁੰਦੇ ਹੋ
11: ਹਾਂ ਇਹ ਗੱਲ ਸਹੀ ਆ
10: ਫਿਰ ਤੁਹਾਡੇ ਆਪਣੇ ਨਜ਼ਰੀਏ ਹੌਲੀ ਹੌਲੀ ਹੌਲੀ ਹੌਲੀ ਤੁਹਾਡੇ ਬੈਕਫੁੱਟ 'ਤੇ ਚੱਲ ਜਾਂਦੇ ਆ ਫਿਰ ਤੁਸੀਂ ਵੇਖੋਗੇ ਕਈ ਮੈਂ ਇੱਦਾਂ ਦੇ ਬੰਦੇ ਵੇਖਦਾ ਜਿਹੜੇ ਪਹਿਲਾਂ ਬਹੁਤ ਸੋਹਣਾ ਤਿਆਰ ਹੁੰਦੇ ਸੀ ਮਤਲਬ ਹੁੰਦੇ ਜਾਂ ਨਹੀਂ ਹੁੰਦੇ ਪਰ ਮਤਲਬ ਮੈਨੂੰ ਲੱਗਦਾ ਸੀ ਕਿ ਬੜਾ ਸੋਹਣਾ ਉਹਨਾਂ ਦਾ ਡਰੈਸਿੰਗ ਸੈਂਸ ਸੀ ਪਰ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਨੇ ਉਹਨਾਂ ਦਾ ਡਰੈਸਿੰਗ ਸੈਂਸ ਚੇਂਜ ਹੋ ਗਿਆ ਅਕੋਰਡਿੰਗ ਟੂ ਉਹਨਾਂ ਦੇ ਪਾਰਟਨਰ
11: ਕਿਉਂਕਿ ਜ਼ਿਆਦਾਤਰ ਆਪਾਂ ਉਹਨੂੰ ਇੰਨੇ ਜ਼ਿਆਦਾ ਟ੍ਰੈਡੀਸ਼ਨਲ ਪਹਿਰਾਵੇ ਚ ਵੇਖਦੇ ਹਾਂ ਕਿ ਜ਼ਿਆਦਾ ਅਰਬਨ ਟੱਚ ਕੁਛ ਪਾਇਆ ਹੋਵੇ ਉਦਾਂ ਵੀ ਵੇਖੋ ਨੇ ਬੜਾ ਅਜੀਬ ਲੱਗਦਾ ਡਿਫਰੈਂਟ ਲੱਗਦਾ ਇਹ ਮੇਰਾ ਇਹ ਮੇਰੀ ਸੋਚ ਹੈ
10: ਅਰਬਨ ਇੱਕ ਅਲੱਗ ਆ ਪਰ ਇੱਕ ਇੱਕ ਹੁੰਦਾ ਨਾ ਵਾਹ ਵਾਸਤਾ ਹੁੰਦਾ ਮਤਲਬ ਇੱਕ ਉਹ ਕਲਰ ਕੰਟਰਾਸਟ ਹੁੰਦਾ ਵਾ ਜਾਂ ਕਿੱਦਾਂ ਉਹ ਚੀਜ਼ ਮੈਚ ਚਲੋ ਇਹ ਨਹੀਂ ਵੇਖੋ ਖੈਰ ਉਹ ਸਾਡੀ ਆਦਤ ਹੈ ਮੈਂ ਪਰ ਉਦਾਂ ਗੱਲ ਇਹ ਆ ਵੀ ਫਿਰ ਉਹ ਇੱਕ ਇੱਕ ਪੁਆਇੰਟ ਆਪਾਂ ਇੱਕ ਪੁਆਇੰਟ ਇਹ ਵੀ ਆ ਵੀ ਫਿਰ ਤੁਸੀਂ ਪਾਰਟਨਰ ਦੇ ਨਜ਼ਰੀਏ ਦੇ ਨਾਲ ਐਡਰੈਸ ਪਾਉਣਾ ਸ਼ੁਰੂ ਕਰ ਦਿੰਦੇ। ਸੋ ਬੜੇ ਸਾਰੇ ਰੀਜ਼ਨ ਨੇ, ਖੈਰ ਇਹ ਸਾਰੇ ਚੱਲਦੇ ਰਹਿਣਗੇ। ਗੱਲ ਆਪਾਂ ਅੱਜ ਜੇ ਇੱਧਰ ਨੂੰ ਖੜੀ ਤਾਂ ਫਿਰ ਬਹੁਤ ਲੰਮੀ ਨਿਕਲ ਜਾਣੀ ਆ
11: ਗੱਲ। ਆਪਾਂ ਮੌਸਮ ਦੀ ਕੀਤੀ ਸੀ,
10: ਮੌਸਮ ਤੋਂ ਸਟਾਰਟ ਹੋਈ ਤਾਂ ਆਪਾਂ 12ਵੀਂ ਤੱਕ ਲਿਆਂਦੀ ਸੀ। ਅੱਛਾ, ਮੈਂ 12ਵੀਂ ਤੇ ਥੋੜੀ ਜਿਹੀ ਹੋਰ, ਤੁਸੀਂ ਬਾਕੀ ਤੁਸੀਂ ਆਪ ਨੋਟ ਕਰਿਓ
11: ਜੀ।
10: ਮਤਲਬ ਉਹਦਾ ਤੁਸੀਂ ਕੱਲਾ ਕੱਲਾ ਫੀਚਰ ਵੇਖੋ ਤੇ ਆਸ ਪਾਸ ਆਪਣੇ ਤੁਸੀਂ ਜਿਹੜੀਆਂ ਕੁੜੀਆਂ ਹੁਣ ਯੰਗ ਨੇ ਇਸ ਟਾਈਮ ਦੇ ਉੱਤੇ ਸਕੂਲ ਦੇ ਵਿੱਚ ਨੇ, ਵੱਡੀਆਂ ਨੇ, ਤੇ ਮੈਂ ਨਹੀਂ ਕਹਿੰਦਾ ਸਾਰੀਆਂ, ਕੁਛ ਇੱਕ ਜਿਹੜੇ ਫੀਚਰਸ ਨੇ ਉਹ ਮਤਲਬ ਕੁਛ ਇੱਕ ਤੇ ਸਾਰੀਆਂ 'ਚ ਹੀ ਨੇ, ਪਰ ਕਈ ਨੇ ਜਿਹੜੀਆਂ ਹੂ ਬਹੂ ਉੱਦਾਂ ਦੀਆਂ ਲੱਗਦੀਆਂ, ਜਿੱਦਾਂ ਉਹਨਾਂ ਦੇ ਜਿਹੜੇ ਜਿਹੜੇ ਲਿਪਸ ਬਣਾਏ ਜਾਂਦੇ ਆ, ਜਿੱਦਾਂ ਉਹਨਾਂ ਨੂੰ ਵੱਡਾ ਆਕਾਰ ਦਿੱਤਾ ਜਾਂਦਾ। ਅੱਜ ਕੱਲ੍ਹ ਤੁਸੀਂ ਵੇਖੋ ਉਹ ਕੁਛ ਹੀ ਆ, ਤੁਸੀਂ ਉਹਨਾਂ ਦੇ ਲਿਪਸਟਿਕ ਲਾਉਣ ਦਾ ਜਿਹੜਾ ਸਟਾਈਲ ਆ ਉਹ ਵੇਖੋ, ਉਹ ਵੀ ਬਿਲਕੁਲ ਬਾਰਬੀ ਵਾਲਾ ਵਾ। ਤੁਸੀਂ ਕੱਲਾ ਕੱਲਾ ਹੂ ਉਹਨਾਂ ਦਾ ਵਾਲਾਂ ਦਾ ਜਿਹੜਾ ਸਟਾਈਲ ਆ ਉਹ ਵੀ ਉਹ ਹੋਊਗਾ। ਵਾਲਾਂ ਦੇ ਕਲਰ ਤੁਸੀਂ ਵੇਖੇ ਹੋਣਗੇ, ਕਦੀ ਉਹ ਸੁਨਹਿਰੀ ਕਰਦੀਆਂ ਨੇ, ਕਦੀ ਉਹ ਰੰਗ ਬਿਰੰਗੇ ਕਰਦੀਆਂ ਨੇ, ਕਦੀ ਕੁਛ ਕਦੀ ਕੁਛ, ਹੈ ਨਾ। ਉਹਨਾਂ ਦੇ ਜਿਹੜੀ ਸਰੀਰਕ ਉਹਨਾਂ ਦੀ ਬਣਤਰ ਆ, ਹੈ ਨਾ, ਉਹਦੇ ਬਾਰਬੀ ਦਾ ਹੀਲ ਪਾਉਣਾ ਸਾਰਾ ਕੁਛ, ਮਤਲਬ ਕਈ ਤੇ ਇੱਦਾਂ ਤੁਸੀਂ ਵੇਖੋਗੇ ਵੀ ਉਹ ਕੁੜੀਆਂ ਤੁਹਾਨੂੰ ਹੂ ਬਹੂ ਲੱਗਣਗੀਆਂ ਵੀ ਇਹ ਬਾਰਬੀ ਤੁਰੀ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ 'ਚ ਉਹ ਬਾਰਬੀ ਹੀ ਸੋਹਣੀ ਲੱਗਦੀ ਸੀ ਕਿਉਂਕਿ ਉਹ ਖਿਡਾਉਣਾ ਸੀ। ਪਰ ਮੇਰਾ ਚਲੋ ਸਾਡਾ ਕੰਸਰਨ ਇੱਥੇ ਇਹ ਨਹੀਂ,
11: ਜਾਂ ਫਿਰ ਆਪਾਂ ਨੂੰ ਇਹ ਇਸ ਤਰੀਕੇ ਨਾਲ ਕਹਿ ਸਕਦੇ ਕਿ ਇਹ ਇੱਕ ਬੈਂਚ ਮਾਰਕ ਨਹੀਂ ਹੋਣਾ ਚਾਹੀਦਾ ਆਫ ਬਿਊਟੀ।
10: ਹਾਂ, ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਸ਼ਾਇਦ ਮੇਰੇ ਥੋਟ ਇਹ ਹੋਣ ਡਿਆ ਸੀ ਕਿ ਜਿੱਦਾਂ ਦੇ ਸਾਨੂੰ ਸਮੇਂ ਚਿਰਾਂ ਤੋਂ ਪਰੋਸੇ ਜਾਂਦੇ ਫੈਸ਼ਨ ਨੇ,
11: ਆਈਡੀਆਜ਼ ਨੇ,
10: ਖਿਡੌਣੇ ਨੇ, ਕੀ ਅਗਲੀ ਜਨਰੇਸ਼ਨ ਉੱਦਾਂ ਦੀ ਤਾਂ ਨਹੀਂ ਹੋ ਜਾਂਦੀ?
11: ਹੋ ਜਾਂਦੇ ਆ
10: ਲੁੱਕ ਵਾਈਜ਼, ਕੀ ਉੱਦਾਂ ਦੀ ਤਾਂ ਨਹੀਂ ਹੋ ਜਾਂਦੀ ਕਿਤੇ। ਇਹ ਵੱਡਾ ਵੱਡਾ ਕੰਸਰਨ ਹੈ ਇਸ ਟਾਈਮ ਉੱਤੇ। ਅੱਜ ਆਪਾਂ ਜਿਹੜੇ ਜਿਹੜੇ ਖਿਡੌਣਿਆਂ ਨਾਲ ਸਾਡੇ ਬੱਚੇ ਖੇਡ ਰਹੇ ਨੇ ਹੁਣ ਤਾਂ ਹੋਰ ਵੀ ਖਤਰਨਾਕ ਆ,
11: ਕਿਉਂਕਿ ਆ ਗਿਆ ਹੁਣ
10: ਪੈਪਾ ਪਿਗ ਤੇ ਇਹ ਆ ਗਿਆ। ਪਰ ਨਹੀਂ, ਉਹ ਤੇ ਇੱਕ ਹੋਰ ਚੀਜ਼ ਆ। ਚਲੋ ਉਹਨਾਂ ਪੈਪਾ ਪਿਗ ਦਾ ਪਤਾ ਕੀ ਫਰਕ ਆ, ਉਹਦੇ ਕੁਛ ਫੀਚਰ ਆ ਜਾਣਗੇ, ਪਰ ਪੈਪਾ ਪਿਗ ਜਿਹੜਾ ਡਿਫਾਈਨਡ ਆ ਵੀ ਉਹ ਇੱਕ ਜਾਨਵਰ ਆ, ਉਹਦੇ ਚ ਉਹ ਨਹੀਂ ਹੈਗਾ, ਹਿਊਮਨ ਨਹੀਂ ਹੈਗਾ। ਪਰ ਫਿਰ ਵੀ ਹਾਂ ਕੰਸਰਨ ਹੈਗਾ ਵਾ ਅੱਜ ਦੇ ਸਮੇਂ 'ਚ ਜਿਹੜੀ ਅਗਲੀ ਜਨਰੇਸ਼ਨ ਆ ਸਾਡੇ ਲਈ ਕੀ ਕੰਸਰਨਿੰਗ ਪੁਆਇੰਟ ਹੋ ਸਕਦੇ ਆ। ਪੈਪਾ ਪਿਗ ਆ, ਬਿੱਲੀਆਂ ਨੇ, ਟੈਡੀ ਨੇ, ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੋਰ, ਹੁਣ ਤਾਂ ਮੈਨੂੰ ਨਾਮ ਹੀ ਨਹੀਂ ਪਤਾ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ
11: ਆਉਂਦੀਆਂ,
10: ਬਾਕੀ ਜ਼ਿਆਦਾ ਪਤਾ ਹੋਊਗਾ
11: ਆਊਟ ਹੋ ਗਿਆ
10: ਜਿਹੜੇ। ਹਾਂ, ਕਿਉਂਕਿ ਹੁਣ ਤੇਜ਼ੀ ਦੇ ਨਾਲ ਨੇ, ਹੁਣ ਜ਼ਿਆਦਾ ਜਿਹੜੀ ਆ ਉਹ ਰੋਬੋਟਿਕ ਟੱਚ ਆ।
11: ਹਾਂ, ਐਨੀਮੇ ਕਲਚਰ ਆ ਭਾਅ ਜੀ ਮੇਜਰਲੀ ਹੁਣ, ਨਾ ਜੈਪਨੀਜ਼ ਐਨੀਮੇ ਕਲਚਰ ਬਹੁਤ ਹੈਵੀਲੀ ਆ ਅਤੇ ਅਡਲਟਸ ਦੇ ਅੰਦਰ ਬਹੁਤ ਹੈ। ਇਹਦੇ ਉੱਪਰ ਵੀ ਆਪਾਂ ਕਿਸੇ ਦਿਨ ਕਰਾਂਗੇ ਪ੍ਰੋਪਰ। ਇਹ ਪੂਰੀ ਇੱਕ ਇੰਡਸਟਰੀ ਹੈ ਜਿਹੜੀ ਸ਼ਾਇਦ ਮੇ ਬੀ ਕਹਿ ਲਓ ਸਾਡੇ ਕਲਚਰ ਨੂੰ ਹਜੇ ਤੱਕ ਟੱਚ ਨਹੀਂ ਕੀਤੀ ਹੈ, ਜਾਂ ਫਿਰ ਜੇ ਕਰਨਾ ਸ਼ੁਰੂ ਹੋ ਗਿਆ ਸਾਨੂੰ ਨਹੀਂ ਪਤਾ। ਪਰ ਐਨੀਮੇ ਇੰਨੇ ਜ਼ਿਆਦਾ ਇੱਕ ਪੈਰਲਰ ਇੰਡਸਟਰੀ ਹੈ, ਐਂਡ ਤੁਹਾਨੂੰ ਐਨੀਮੇ ਜਿਸ ਤਰ੍ਹਾਂ ਆਪਾਂ ਕਾਰਟੂਨ ਹੀ ਹੁੰਦਾ ਬੇਸਿਕਲੀ ਐਨੀਮੇ, ਪਰ ਉਹ ਹੁੰਦਾ ਜਦੋਂ ਅਡਲਟ ਧਾਰਾ 'ਚ ਚੱਲਣਾ ਸ਼ੁਰੂ ਹੋ ਜਾਵੇ ਕਾਰਟੂਨ। ਅਡਲਟ ਦੇ ਅੰਦਰ ਇਹ ਕਿ ਸਮਝੋ ਜਿਸ ਤੁਸੀਂ ਫਿਲਮ ਦੇਖੀ ਰੌਕ ਸਟਾਰ, ਹੈਨਾ, ਜੇ ਰੌਕ ਸਟਾਰ ਸਿਰਫ ਕਾਰਟੂਨਸ ਦੇ ਨਾਲ ਬਣੀ ਹੋਵੇ, ਸੋ ਉਸ ਤਰੀਕੇ ਨਾਲ ਉਹ ਇੱਕ ਪ੍ਰੋਪਰ ਕੈਰੈਕਟਰਸ ਨੇ, ਲੋਕਾਂ ਨੇ
10: ਬੜੀਆਂ ਫਿਲਮਾਂ
11: ਲੋਰਸ ਬਣਾਈਆਂ ਹੋਈਆਂ ਆਸੇ ਪਾਸੇ। ਡਰੈਗਨ ਬਾਲਸ ਹੀ ਵਗੈਰਾ ਬੜੇ ਮਸ਼ਹੂਰ ਨੇ, ਉਹ ਥੋੜ੍ਹੇ ਹੋ ਜਾਂਦੇ ਆ ਸੁਪਰਸਟੀਸ਼ਨ ਵਾਲੇ ਪਾਸੇ ਜਾਂ ਸੁਪਰ ਹੀਰੋਜ਼ ਵਾਲੇ ਪਾਸੇ ਚੱਲ ਜਾਂਦੇ ਆ, ਪਰ ਲੋਕਾਂ ਨੂੰ ਫਤੂਰ ਪੂਰਾ ਇਸ ਚੀਜ਼ ਦਾ। ਤੋ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹ ਜ਼ਿਆਦਾ ਪਸੰਦ ਆ ਰਿਹਾ, ਜੋ ਮੈਂ ਜਿੰਨਾ ਕੁ ਮੈਂ ਦੇਖਿਆ ਅੱਜ ਕੱਲ੍ਹ ਜਨਰੇਸ਼ਨ, ਮਤਲਬ 12-13-14 ਸਾਲ ਵਾਲਾ, ਕਿਉਂਕਿ ਇਹੀ ਮੇਨ ਇੰਪਰੈਸ਼ਨੇਬਲ ਮਾਈਂਡਸ ਇਹ ਵਾਲੇ ਹੁੰਦੇ ਆ,
10: ਹਨਾ,
11: ਇਹੀ ਤੁਹਾਡਾ ਪੋਪ ਕਲਚਰ ਤੁਹਾਡੀ ਸੁਸਾਇਟੀ ਡਰਾਈਵ ਕਰਦੇ ਆ।
10: ਪਰ ਇਹ ਕਾਫੀ ਚੀਜ਼ਾਂ ਸਾਡੇ ਲਈ ਮਤਲਬ ਜੇ ਤੁਸੀਂ ਵੇਖੋ ਤੇ ਕਾਫੀ ਕੰਸਰਨਿੰਗ ਨੇ, ਕਿਉਂਕਿ ਕਈ ਚੀਜ਼ਾਂ ਨਾ ਰਿਵਰਸ ਨਹੀਂ ਹੋ ਸਕਦੀਆਂ।
11: ਹਾਂ, ਓਬਵੀਅਸਲੀ
10: ਕਈ ਚੀਜ਼ਾਂ ਰਿਵਰਸ ਹੋ ਜਾਂਦੀਆਂ, ਕਈ ਨਹੀਂ ਹੋ ਸਕਦੀਆਂ। ਤੁਸੀਂ ਮਤਲਬ ਕਈ ਚਿਹਰਿਆਂ ਨੂੰ ਤੁਸੀਂ ਬਹੁਤ ਗੌਤੇ ਨਾਲ ਵੇਖੋ, ਛੋਟੀ ਛੋਟੀ ਉਮਰ ਆ, ਆਪਣੇ ਹੀ ਨੇ, ਆਪਣਾ ਪਰਿਵਾਰ ਹੀ ਆ, ਪਰ ਕਈ ਵਾਰੀ ਤੁਹਾਨੂੰ ਤਰਸ ਆਉਂਦਾ, ਤੁਹਾਨੂੰ ਲੱਗ ਰਿਹਾ ਹੁੰਦਾ ਵਾ ਵੀ ਮਤਲਬ ਇਹ ਕੀ ਹੋ ਰਿਹਾ ਵਾ, ਕੱਲ੍ਹ ਨੂੰ ਕਿਹੜੇ ਪਾਸੇ ਨੂੰ ਜਾਣੀਆਂ ਨੇ ਗੱਲਾਂ। ਮਤਲਬ ਇੱਕ ਸਟੇਜ ਆਊਗੀ ਵੀ ਉਹ ਫਿਰ ਮਜਬੂਰੀ ਹੋ ਜੂਗੀ ਵੀ ਤੁਹਾਨੂੰ ਸੋ ਐਂਡ ਸੋ ਇੱਕ ਹੱਦ ਤੱਕ ਤੁਹਾਨੂੰ ਖਰਚਾ, ਟਾਈਮ ਇਨਵੈਸਟ, ਫੈਸ਼ਨ, ਤੁਹਾਨੂੰ ਉਹ ਸਾਰਾ ਕੁਛ, ਮੇਕਅਪ, ਦਿਸ ਦੈਟ, ਉਹ ਤੁਹਾਨੂੰ ਕਰਨਾ ਹੀ ਪੈਣਾ ਵਾ।
11: ਮਤਲਬ ਬੇਅਰ ਮਿਨੀਮਮ ਚ ਆ ਜਾਂਦੀਆਂ ਚੀਜ਼ਾਂ ਕਿ ਇਹ ਤਾਂ ਕਰਨਾ ਹੀ ਆ,
10: ਉੱਥੇ ਕੋਈ ਆਪਸ਼ਨ ਨਹੀਂ ਆ।
11: ਫਿਰ ਆਪਸ਼ਨ
10: ਤੁਹਾਨੂੰ ਫਿਰ ਉੱਥੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ, ਸਾਡੇ ਕੋਲ ਇੰਪੋਰਟੈਂਟ ਕੀ ਅੱਜ ਦੇ ਸਮੇਂ 'ਚ ਸਮਾਂ, ਸਾਡੇ ਕੋਲ ਸਮਾਂ ਨਹੀਂ ਹੈਗਾ ਨਾ। ਅਤੇ ਜਿਹੜੇ ਉੱਦਾਂ ਹੀ ਨਹਾ ਕੇ ਮੰਨ ਲਓ ਕੌੜਾ ਤੇਲ ਮਲ ਕੇ ਸਿਰ ਦੇ ਉੱਤੇ ਅਤੇ ਮਾੜੀ ਜਿਹੀ ਕਰੀਮ ਤੁਰ ਪੈਂਦੇ ਆ ਮੰਨ ਲਓ, ਉਹਨਾਂ ਕੋਲੋਂ ਸਮਾਂ ਮੈਨੇਜ ਕਰਨਾ ਇੰਨਾ ਔਖਾ ਪਿਆ ਹੋਇਆ ਪਿਆ। ਅਤੇ ਜਿਹੜੇ ਬੰਦੇ ਨੇ ਮੰਨ ਲਓ ਸਵੇਰੇ ਇੱਕ ਘੰਟਾ ਜਿਹਨੂੰ ਜਿਹੜਾ ਦੂਸਰੇ ਤੋਂ ਐਕਸਟਰਾ ਮਤਲਬ ਬਾਕੀ ਤਾਂ ਲੱਗਣਾ ਹੀ ਲੱਗਣਾ, ਦੂਸਰਿਆਂ ਤੋਂ ਐਕਸਟਰਾ ਜਿਹਨੂੰ ਇੱਕ ਘੰਟਾ ਤਿਆਰ ਹੋਣ ਦੇ ਲਈ ਲਾਉਣਾ ਪੈਂਦਾ, ਮੇਕਅਪ ਲਈ ਲਾਉਣਾ ਪੈਂਦਾ, ਅਤੇ ਸ਼ਾਮੀ ਫਿਰ 15-20 ਮਿੰਟ ਉਹਨੂੰ ਲਾਉਣ 'ਤੇ ਲਾਉਣਾ ਪੈਂਦਾ। ਮੰਨ ਲਓ ਦਿਹਾੜੀ ਦਾ ਡੇਢ ਘੰਟਾ
11: ਸਿਰਫ
10: ਜਿਹਨੂੰ ਇਸੇ ਕੰਮ ਦੇ ਉੱਤੇ ਲਾਉਣਾ ਪੈਂਦਾ, ਅਤੇ ਹਫ਼ਤੇ ਦੇ ਵਿੱਚ ਹੋ ਸਕਦਾ ਵੀ ਉਹਦੀ ਸ਼ੋਪਿੰਗ ਦੇ ਲਈ ਵੀ ਘੰਟਾ ਆਉਣ ਜਾਣ ਆਉਣਾ ਜਾਣਾ ਪਵੇ। ਸੋ ਜੇ ਆਪਾਂ ਔਨ ਐਵਰੇਜ ਦਿਹਾੜੀ ਦਾ ਮੰਨ ਲਓ 2 ਘੰਟੇ ਵੀ ਲਾਈਏ ਤੇ
11: ਜੇ ਹਫ਼ਤੇ ਦੇ ਹੋ ਗਏ ਕਿੰਨੇ 12, ਇੱਕ ਦਿਨ ਛੁੱਟੀ ਕਰ ਲਓ।
10: ਹਾਂ ਆਹ ਤਾਂ ਸਾਡੇ ਸ਼ੈਫ ਵਾਲੀ ਗੱਲ ਹੋ ਗਈ ਹੁਣ, ਉਹਨੇ ਨਵਾਂ ਨਵਾਂ ਪ੍ਰੈਂਟਸ ਆਇਆ ਉਹਨੇ ਵਿਚਾਰੇ ਨੇ ਗੰਢਾ ਛਿੱਲਿਆ ਤੇ ਉਹ ਕੱਢ ਕੇ ਨਾ ਚਾਈਨੀਜ਼ ਹੁੰਦਾ ਵੀਤਨਾਮੀਜ਼ ਹੁੰਦਾ ਸ਼ੈਫ, ਅਤੇ ਉਹਨੂੰ ਕਹਿੰਦੇ ਵੀ ਇਹਦੀ ਟ੍ਰੇਨਿੰਗ ਕਰਾਉਣੀ ਆ, ਅਤੇ ਉਹਨੇ ਕੱਢਿਆ ਉਹਦੇ ਵਿੱਚੋਂ ਬਿੰਨ 'ਚੋਂ ਚੁੱਕਿਆ, ਕਹਿੰਦਾ ਵੇਖ ਤੂੰ ਗੰਢਾ ਅਗਲੇ ਪਾਸਿਓਂ ਅਤੇ ਪਿਛਲੇ ਪਾਸਿਓਂ ਕਿੰਨਾ ਵੱਧ ਕੇ ਸੁੱਟਿਆ।
11: ਓਕੇ ਕਿੰਨੀ ਖਰਾਬੀ ਵੇਸਟੇਜ ਕਰਤੀ।
10: ਤੇ ਉਹਨੇ ਆਪਣੀ ਕਰਦ ਕੱਢੀ, ਉਹਨਾਂ ਕੋਲ ਤਿੱਖੀਆਂ ਬੜੀਆਂ ਹੁੰਦੀਆਂ ਕਰਦਾਂ, ਤੇ ਉਹਨੇ ਕਰਦ ਕੱਢ ਕੇ ਤੇ ਉਹਦੇ ਚੋਂ ਮਤਲਬ ਠੀਕ ਠਾਕ ਜਿਹਾ ਗੰਢਾ ਜਿਹੜਾ ਵਾਪਸ ਜਿਹੜਾ ਚੋਪਿੰਗ ਬੋਰਡ ਤੇ ਰੱਖਿਆ, ਉਹਨੂੰ ਐਂ ਸਾਫ਼ ਸੂਫ ਕੀਤਾ, ਕੱਟਿਆ ਤੇ ਉਹ ਨਿੱਕੀ ਜਿਹੀ ਢੇਰੀ ਬੜੀ ਵਧੀਆ ਬਣ ਗਈ। ਕਹਿੰਦਾ ਵੇਖ ਵੀ ਇਹ ਆ ਇੱਕ ਗੰਢੇ ਪਿੱਛੇ ਤੂੰ ਇੰਨਾ ਵੇਸਟ ਕਰਤਾ ਇਹ ਗੰਢਾ ਹੈ ਨਾ, ਤੇ ਇਹ ਇੰਨੇ ਗੰਢੇ ਦੇ ਨਾਲ ਮੈਂ ਓਮਲੇਟ ਬਣਾ ਸਕਦਾ। ਉਹ ਬਣਿਆ ਓਮਲੇਟ ਜਿਹੜਾ ਉਹ $12 ਦਾ ਵਿਕਦਾ ਇੱਥੇ, ਉਹ $12 ਦੇ ਵਿੱਚ ਇੰਨੀ ਗਰੋਸਰੀ ਆਉਣੀ ਆ, ਅੱਗੇ ਫਿਰ ਉਸ ਗਰੋਸਰੀ ਦੇ ਨਾਲ ਇਹਨਾਂ ਉਹਨੇ ਕਰ ਕਰਾ ਕੇ ਨਾ ਉਹਨੇ ਮਹੀਨੇ ਦਾ ਵਾਹਵਾ ਹੀ ਪੈਸਾ ਕੱਢਤਾ ਉਹਦੇ ਵੱਲ।
7: ਬੰਦਾ ਤਾਂ ਨਹੀਂ ਬੇਹੋਸ਼ ਹੋ ਗਿਆ ਕਿਤੇ।
10: ਕਹਿੰਦਾ ਭਾਜੀ ਮੇਰੇ ਕੋ ਉਹ ਮੇਰੇ ਕੋ ਆਇਆ, ਕਹਿੰਦਾ ਭਾਜੀ ਮੈਨੂੰ ਇਹਨਾਂ ਨੂੰ ਕਹੋ ਮੈਨੂੰ ਹੋਰ ਕੰਮ ਦੇ ਦਿਆ ਕਰਨ, ਗੰਢੇ ਨਹੀਂ ਆਉਂਦਾ ਮੈਂ ਚੱਲਿਆ ਕਰਾਂ,
11: ਮੇਰੇ ਕਰਕੇ ਬਿਜ਼ਨਸ ਹੀ ਡਾਊਨ ਹੋਣਾ ਸ਼ੁਰੂ ਹੋ ਗਿਆ ਬਾਈ, ਮੇਰੇ ਬੜੇ ਬੁਰੇ ਹਾਲਾਤ ਆ।
10: ਉਹ ਜਦੋਂ ਮੈਂ ਨਿੱਕੀ ਨਿੱਕੀ ਚੀਜ਼ ਤੋਂ ਹੌਲੀ ਹੌਲੀ ਹੌਲੀ ਹੌਲੀ ਗਾਂਹ ਵੱਡਾ ਸੋਚਣ ਲੱਗ ਪੈਂਦੇ ਤਾਂ ਉਹ ਵਾਕਈ ਗੱਲਾਂ ਪਤਾ ਨਹੀਂ ਕਿੱਥੇ ਕਿੱਥੇ ਕਿੱਥੇ ਕਿੱਥੇ ਪਹੁੰਚ ਜਾਂਦੀਆਂ, ਪਰ ਹਾਂ ਇਹ ਬਹੁਤ ਵੱਡੇ ਪਾਸੇ ਨੂੰ ਚੱਲ ਜਾਂਦੀਆਂ ਨੇ, ਪਰ ਉਹਦੇ ਵਿੱਚੋਂ ਛੋਟਾ ਜਿਹਾ ਲੈਸਨ ਸਾਨੂੰ ਜ਼ਰੂਰ ਲੈ ਲੈਣਾ ਚਾਹੀਦਾ। ਮੇਨ ਕੰਸਰਨ ਇਹ ਆ ਕਿ ਜਿਹੜੀ ਚੀਜ਼ ਸਾਨੂੰ ਇੱਕ ਟਾਈਮ ਦੇ ਉੱਤੇ ਬੜੀ ਉਹ ਕਰਦੀ ਹੈ, ਫੈਸ਼ਨੇਟ
11: ਫੈਸੀਨੇਟ
10: ਕਰਦੀ ਹੈ ਹੈ ਨਾ, ਅਤੇ ਉਹ ਚੀਜ਼ ਆਪਾਂ ਪਾਉਣ ਦੇ ਲਈ ਮਤਲਬ ਬੜੇ ਆਪਾਂ ਤੱਤੇ ਠੰਡੇ ਹੁੰਦੇ ਹਾਂ, ਜਦੋਂ ਸਾਡੇ ਕੋਲ ਪੈਸਾ ਆਉਂਦਾ ਆਪਾਂ ਪਾ ਲੈਂਦੇ ਹਾਂ, ਪਰ ਹੌਲੀ ਹੌਲੀ ਉਹ ਸਾਡੀ ਸਾਈਕੀ 'ਚ ਅਸੀਂ ਉੱਦਾਂ ਦੇ ਬਣਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਉਹ ਜਚਾ ਦਿੱਤਾ ਵੀ ਇਹ ਸਭ ਤੋਂ ਸੋਹਣੀ ਚੀਜ਼ ਆ, ਇਹ ਸਭ ਤੋਂ ਵਧੀਆ ਚੀਜ਼ ਆ, ਇੱਦਾਂ ਦਾ ਹੀ ਸਭ ਤੋਂ ਵਧੀਆ ਹੁੰਦਾ। ਪਰ ਜਿਹੜਾ ਆਪਣੇ ਆਪ ਦੇ ਨਾਲ ਛੇੜਛਾੜ ਕਰਨੀ, ਆਪਣੇ ਕੁਦਰਤੀ ਨੈਣ ਨਕਸ਼ਾਂ ਦੇ ਨਾਲ ਛੇੜਛਾੜ ਕਰਨੀ, ਇਹ ਬੜਾ ਕੁੱਤਾ ਕੰਮ ਹੈ। ਇਹ ਇਹਦੇ ਵਿੱਚ ਰਿਵਰਸ ਅੰਗੇਰ ਨਹੀਂ ਹੈ,
11: ਰਿਵਾਜ਼ ਵੀ ਬਹੁਤ ਹੋ ਗਿਆ ਨਾ, ਮਤਲਬ ਅਗੇਨ ਐਨੀਮੇ ਕੋਰੀਅਨ ਵਗੈਰਾ ਕਲਚਰ ਇੰਨਾ ਜ਼ਿਆਦਾ ਆ ਗਿਆ, ਸੋ ਇਹ ਹੁਣ ਬੜੀ ਨੋਰਮਲ ਗੱਲਾਂ ਹੋ ਗਈਆਂ ਹੈ ਨਾ, ਬੋਟੌਕਸ ਵਗੈਰਾ ਦੀ ਯੂਸੇਜ ਹੋ ਗਈ, ਇੱਕ ਆਹ ਲਿਪ ਜੋਬ ਬਹੁਤ ਹੁੰਦਾ, ਪਹਿਲੇ ਹੀਰੋਇਨਾਂ ਵਗੈਰਾ ਦਾ ਹੀ ਸੁਣੀਦਾ ਸੀਗਾ ਹੈ ਨਾ, ਹੁਣ ਤਾਂ ਨੋਰਮਲੀ ਸੁਣਨ 'ਚ ਆ ਜਾਂਦਾ ਕਿ ਜੇ ਕਿਸੇ ਕੋਲ ਅੱਛਾ ਇਫ ਦੇ ਆਰ ਫਾਈਨੈਂਸ਼ੀਅਲੀ ਵੈਰੀ ਵੈਲ ਤੇ ਉਹ ਹੁਣ ਪਲਾਸਟਿਕ ਵੀ ਯੂਜ਼ ਕਰ ਲੈਂਦੇ ਆਪਣੇ ਉੱਪਰ ਆਪਣੇ ਫੀਚਰਸ ਨੂੰ ਬੈਟਰ ਕਰਨ ਲਈ।
10: ਹੁਣ ਪਲਾਸਟਿਕ ਸਰਜਰੀ ਤੱਕ ਪਹੁੰਚ ਚੁੱਕਾ ਕੰਮ
11: ਹੈ ਨਾ,
10: ਚਲੋ ਖੈਰ ਆਪਾਂ
11: ਆਪਾਂ ਗੱਲਬਾਤ ਕਰ ਰਹੇ ਹਾਂ ਟੀਮ
10: ਫੈਸ਼ਨ ਵੱਲ ਨਹੀਂ ਜਾਂਦੇ, ਫਿਰ ਆਪਾਂ ਵਾਪਸ ਮੌਸਮ ਵੱਲ ਹੀ ਆਉਂਦੇ ਹਾਂ, ਅਸੀਂ ਮੌਸਮ ਦਾ ਘੇਰੇ ਨੇ, ਪਰ ਜੋ ਕੁਛ
11: ਮੌਸਮ
10: ਵੇਖੀ ਦਾ ਪੜ੍ਹੀ ਦਾ ਜੋ ਕੰਸਰਨ ਕੁਛ ਲੋਕਾਂ ਦੇ ਵੇਖੀ ਦੇ ਜੋ ਆਪ ਓਬਜ਼ਰਵ ਕਰੀਦਾ, ਉਹ ਚੀਜ਼ਾਂ ਸ਼ਾਇਦ ਕਿਸੇ ਨਾ ਕਿਸੇ ਦੇ ਕਿਤੇ ਨਾ ਕਿਤੇ ਕਿਸੇ ਤਰੀਕੇ ਕੰਮ ਆ ਜਾਣ ਅਤੇ ਜ਼ਿਆਦਾ ਬਿਹਤਰ ਆ, ਕਿਉਂਕਿ ਇਹ ਚੀਜ਼ਾਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਵਾਪਸ ਮੁੜ ਕੇ ਬੰਦਾ ਪਰਤੀ ਨਾ ਸਕੇ, ਉਹ ਸਾਈਕੋਲੋਜੀਕਲੀ ਤੁਹਾਡੇ 'ਤੇ ਕਿੰਨਾ ਅਸਰ ਕਰਨਗੇ। ਮੰਨ ਲਓ ਕੱਲ੍ਹ ਨੂੰ ਤੁਸੀਂ ਉਸ ਮੂੰਹ ਮੰਦਰੇ ਤੋਂ ਵਾਪਸ ਪਰਤਣਾ ਅਤੇ ਤੁਹਾਡੇ ਕੋਲ ਆਪਸ਼ਨ ਹੀ ਨਾ ਹੋਵੇ, ਉਹ ਸਾਈਕੋਲੋਜੀਕਲੀ ਤੁਹਾਨੂੰ ਕਿੰਨਾ ਪੇਨਫੁੱਲ ਹੋਣਗੀਆਂ ਅੱਗੇ ਚੱਲ ਕੇ ਜ਼ਿੰਦਗੀ 'ਚ। ਮਤਲਬ ਆਪਾਂ ਸੋਹਣੇ ਤੋਂ ਹੋਰ ਸੋਹਣੇ ਅਤੇ ਹੋਰ ਸੋਹਣੇ ਆਪਾਂ ਬਣਨ ਦੇ ਚੱਕਰ ਦੇ ਵਿੱਚ, ਜਿਹਨੂੰ ਆਪਾਂ ਬਹੁਤ ਸੋਹਣਾ ਵੀ ਕਹਿ ਦਿੰਦੇ ਨਾ, ਆਹ ਕਿੱਡਾ ਸੋਹਣਾ ਵਾ, ਕਿੱਡੀ ਸੋਹਣੀ ਆ,
11: ਉਹ ਜ਼ਰੂਰੀ ਨਹੀਂ ਹਰ ਕਿਸੇ ਦੀ ਅੱਖ ਦੇ ਮੂਹਰੇ ਮਤਲਬ।
10: ਹਾਂ ਤੇ ਉਹਨੂੰ ਉਹਨੂੰ ਉਹਨੂੰ ਉਹਨੂੰ ਵੀ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਆ ਪਰ ਮੈਂ ਹੋਰ ਸੋਹਣੀ ਬਣਾ।
11: ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਦੀ ਬੀਹੋਲਡਰ, ਪਤਾ ਨਹੀਂ ਕਿੰਨੇ ਕਿਹਾ ਸੀਗਾ ਪਰ ਇਹ ਗੱਲ ਤਾਂ ਗੱਲ ਤੇ ਸੱਚੀ ਗੱਲ
10: ਸੋਹਣੀ ਗੱਲ ਸੋਹਣੀ ਆ। ਚਲੋ ਐਨੀਵੇ ਹੋਰ ਕੀ ਚੱਲ ਰਿਹਾ ਲਾਈਫ 'ਚ?
11: ਮੌਸਮ ਜੀ ਇਸ ਤਰ੍ਹਾਂ ਚੇਂਜ ਹੋਇਆ ਕਿ ਪਤਝੜ ਆ ਗਈ ਹੈ ਕ੍ਰਿਕਟ ਪ੍ਰੇਮੀਆਂ ਦੀ ਲਾਈਫ ਦੇ ਅੰਦਰ, ਕਿਉਂਕਿ IPL ਖਤਮ ਹੋ ਗਿਆ, RCB ਆਪਣਾ
10: ਅੱਗੇ ਕਹਿੰਦੇ ਹਾਂ ਕਰ ਹੀ ਰਿਹਾ ਮੈਂ ਗੱਲ, ਦੁਨੀਆ ਖਤਮ ਜੀ ਲੱਗਣੀ
11: ਹੈ ਨਾ ਹੁਣ, ਕੁਛ ਨਹੀਂ ਹੈ। ਖੈਰ ਅਗਲਾ ਸੀਜ਼ਨ ਬਹੁਤ ਮਜ਼ੇਦਾਰ ਹੋਏਗਾ ਇਨ ਟਰਮਸ ਆਫ ਆਕਸ਼ਨਸ ਐਂਡ ਟ੍ਰੇਡ ਆਫਸ।
10: ਅੱਛਾ, ਚੇਂਜ ਹੋਣੇ ਬੰਦੇ
11: ਬਹੁਤ, ਜੋ ਓਬਵੀਅਸਲੀ ਇੱਕ ਆ ਗਿਆ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਤੋਂ ਖਬਰ ਆ ਚੁੱਕੀ ਕਿ ਹਾਰਦਿਕ ਪਾਂਡਿਆ ਨੇ ਆਫੀਸ਼ੀਅਲੀ ਮੁੰਬਈ ਦੀ ਕੈਪਟਨਸੀ ਛੱਡਤੀ ਆ। ਐਜ਼ ਅ ਪਲੇਅਰ ਰਹਿਣਗੇ ਨਹੀਂ ਰਹਿਣਗੇ, ਓਬਵੀਅਸਲੀ ਸ਼ਾਇਦ ਨਹੀਂ ਰਹਿਣਗੇ, ਪਰ ਆਫੀਸ਼ੀਅਲੀ ਕੈਪਟਨਸੀ ਦਾ ਛੱਡਤੀ ਆ।
10: ਅੱਛਾ ਛੱਡਤੀ ਆ,
11: ਹਾਂ ਇਹ ਇੰਡੀਅਨ ਐਕਸਪ੍ਰੈਸ।
10: ਮੈਨੂੰ ਤਾਂ ਪਤਾ ਲੱਗਾ ਉਹ ਵੀ ਸ਼ਰਮਾ ਵੀ ਛੱਡਣ ਲੱਗਾ ਵਾ ਜਾਂ ਕੱਢਣ ਲੱਗੇ ਰੋਹਿਤ।
11: ਰੋਹਿਤ ਸ਼ਰਮਾ ਦੇ ਨਾਲ ਨਾ ਐਕਚੁਅਲੀ ਉਹਦੇ ਮੋਢੇ ਦੇ ਨਾਲ ਇੱਕ ਸਦਾ ਪ੍ਰੋਬਲਮ ਰਹੀ ਆ, ਉਹਦੀ ਦੁਬਾਰਾ ਤੋਂ ਇੰਜਰੀ ਓਪਨ ਹੋ ਗਈ ਆ। ਆਈ ਗੈਸ ਬਿਕੋਜ਼ ਹੀ 39 ਐਂਡ ਉਹ ਕੋਸ਼ਿਸ਼ ਕਰ ਰਿਹਾ ਸ਼ਾਇਦ ਉਹ 27 ਦਾ ਵਰਲਡ ਕੱਪ ਖੇਲ ਸਕੇ, ਕਿਉਂਕਿ ਲਾਈਫ 'ਚ ਬਸ ਇੱਕੋ ਚੀਜ਼ ਰਹਿ ਗਈ ਰੋਹਿਤ ਸ਼ਰਮਾ ਜੋ ਨਹੀਂ ਜਿੱਤ ਪਾਇਆ, ਉਹ ਹੈ ਕ੍ਰਿਕਟ ਵਰਲਡ ਕੱਪ। ਸੋ ਮੇਰੇ ਖਿਆਲ ਨਾਲ ਮੇ ਬੀ ਜੇ ਉਹ ਕਲੈਸ਼ ਹੁੰਦਾ ਹੋਇਆ ਤਾਂ ਉਹ ਸ਼ਾਇਦ ਨਾ ਵੀ ਖੇਲੇ ਅਗਲੇ ਸਾਲ, ਕਿਉਂਕਿ ਕੈਪਟਨਸੀ ਤਾਂ ਦੁਬਾਰਾ ਮਿਲੇਗੀ ਨਹੀਂ, ਹੈ ਨਾ। ਫਿਰ ਰਿਸ਼ਭ ਪੰਤ ਦਾ ਕਾਫੀ ਓਬਵੀਅਸ ਲੱਗ ਰਿਹਾ ਕਿ ਕੈਪਟਨਸੀ ਤਾਂ ਜਾਏਗੀ ਹੀ ਜਾਏਗੀ। ਉਸ ਟੀਮ ਦੇ ਅੰਦਰ ਉਹਨਾਂ ਨੂੰ ਸ਼ਾਇਦ ਨਵਾਂ ਕੈਪਟਨ ਕੋਈ ਬਾਏ ਕਰਨ ਦੀ ਲੋੜ ਪੈਣੀ ਨਹੀਂ, ਕਿਉਂਕਿ ਏਡਨ ਮਾਰਕਰਮ ਅਤੇ ਮਿਚ ਮਾਰਸ਼ ਦੋਨੋਂ ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਟੀਮਸ ਨੂੰ ਅਤੇ ਜੋ ਡੋਮੈਸਟਿਕ ਲੀਡ ਕਰਦੇ ਹੀ ਆ। ਰਿਤੂਰਾਜ ਗਾਇਕਵਾੜ ਨੂੰ ਲੈ ਕੇ ਬਹੁਤ ਕਿਆਸ ਲੱਗ ਰਿਹਾ, ਕਿਉਂਕਿ ਐਜ਼ ਅ ਬੈਟਸਮੈਨ ਹੀ ਇਜ਼ ਵੈਰੀ ਗੁੱਡ। ਇਸ ਸੀਜ਼ਨ ਕਹਿੰਦੇ ਸ਼ਾਇਦ ਕੈਪਟਨਸੀ ਦੇ ਬੋਝ ਕਰਕੇ ਗੱਲਬਾਤ ਬਣੀ
10: ਫਾਰਮ ਨਹੀਂ ਕਰ ਪਾਇਆ,
11: ਅਤੇ ਸੰਜੂ ਸੈਮਸਨ ਨੂੰ ਲੈ ਕੇ ਆਉਣ ਦਾ ਪੁਆਇੰਟ ਵੀ ਸ਼ਾਇਦ ਇਹੀ ਰਿਹਾ ਹੋਣਾ ਕਿ ਇੱਕ ਲੀਡਰਸ਼ਿਪ ਰੋਲ ਅਲਟੀਮੇਟਲੀ ਸੰਜੂ ਸੈਮਸਨ ਨੂੰ ਦਿੱਤਾ ਜਾਵੇ, ਕਿਉਂਕਿ ਉਹਨੇ ਰਾਜਸਥਾਨ ਨੂੰ ਕਾਫੀ ਟਾਈਮ ਲੀਡ ਕੀਤਾ। ਸੋ ਇਹ ਤਿੰਨ ਚਾਰ ਤਾਂ ਦਿਸ ਰਹੇ ਆ। ਪੰਜਾਬ ਦੇ ਹਵਾਲੇ ਤੋਂ ਇਹ ਉੱਡਦੀ ਉੱਡਦੀ ਖਬਰ ਆ ਰਹੀ ਕਿ ਸ਼ਸ਼ਾਂਕ ਸਿੰਘ ਤੋਂ ਸ਼ਾਇਦ ਵਾਈਸ ਕੈਪਟਨਸੀ ਲੈ ਲਿੱਤੀ ਜਾਏਗੀ ਅਤੇ ਪ੍ਰਭਸਿਮਰਨ ਨੂੰ ਸੌਂਪ ਦਿੱਤੀ ਜਾਵੇ।
10: ਮੈਨੂੰ
11: ਲੱਗਦਾ ਨੀ, ਕਿਉਂਕਿ ਹਰ ਟੀਮ ਕੋਲ ਇੱਕ ਤਗੜਾ ਮੇਨ ਬੋਲਰ ਹੈ। ਬੜੀ ਅਜੀਬ ਗੱਲ ਹੋਏਗੀ ਜੇ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਜਾਏ, ਜਿਸ ਤਰ੍ਹਾਂ ਜੋ ਬੈਕਲੈਸ਼ ਹਾਰਦਿਕ ਪਾਂਡਿਆ ਨੂੰ ਦੋ ਵਾਰ ਹੀ ਕਰੀਅਰ 'ਚ ਦੇਖਣਾ ਪੈ ਗਿਆ। ਮੁੰਬਈ ਛੱਡ ਕੇ ਗਿਆ ਤਦ ਲੋਕਾਂ ਨੇ ਬਹੁਤ ਉਹਨੂੰ ਬੁਰਾ ਕਿਹਾ, ਫਿਰ ਉਹ ਗੁਜਰਾਤ ਕਿਉਂਕਿ ਉਹਦੀ ਹੋਮ ਸਟੇਟ ਸੀਗੀ ਉਹਨੂੰ ਛੱਡ ਕੇ ਵਾਪਸ ਆਇਆ ਤਾਂ ਗੁਜਰਾਤੀ ਵੀ ਨਾਰਾਜ਼ ਹੋ ਗਏ ਉਹਦੇ ਤੋਂ, ਹੈ ਨਾ। ਅਤੇ ਮੇਰੇ ਖਿਆਲ ਨਾਲ ਹਾਰਦਿਕ ਬਹੁਤ ਵੱਡਾ ਐਕਸ ਫੈਕਟਰ ਹੋਏਗਾ ਅਗਲੇ ਸਾਲ ਲਈ ਕਿ ਕਿਹਦੇ ਕੋਲ ਜਾਂਦਾ
10: ਓਕੇ
11: ਕਿਹਦੇ ਕੋਲ ਨਹੀਂ, ਕਿਉਂਕਿ
10: ਇਸ ਵਾਰੀ ਤਾਂ ਕੁਝ ਖਾਸ ਨਹੀਂ ਕਰ
11: ਇਸ ਵਾਰੀ ਕਰਨੇ ਪਿਆ। ਬਟ ਅਗੇਨ ਇੰਡੀਆ ਦਾ ਨੰਬਰ 1 ਆਲਰਾਊਂਡਰ,
10: ਤੂੰ ਬਾਰਬੀ ਛੱਡੂ ਫੇਰੀ ਨਾ,
11: ਬਾਰਬੀਆਂ ਨੇ ਤੰਗ ਕੀਤਾ ਪਿਆ, ਸਾਡੇ ਸਿੰਘ ਸਾਹਿਬ ਨੂੰ ਵੀ ਤੰਗ ਕੀਤਾ ਪਿਆ।
10: ਵੇ ਲੋ ਵੇ ਸਾਰੇ ਚੰਗੇ ਚੰਗੇ ਪਲੇਅਰ ਵੇ ਲੋ, ਬਾਰਬੀ ਹੋਏ ਪਏ ਆ
11: ਬਾਰਬੀ। ਤੇ ਦੂਸਰਾ ਜੀ ਆਬੋ ਹਵਾ ਥੋੜੀ ਜੀ, ਧਰਮਿੰਦਰ ਪ੍ਰਧਾਨ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ,
10: ਹਾਂਜੀ,
11: ਉਹਨਾਂ ਲਈ ਥੋੜੀ ਨਹੀਂ ਉਹ ਛੱਡਦੇ ਨਹੀਂ ਰਹੇ, ਪਰ ਤੁਹਾਨੂੰ ਕ੍ਰੋਨੋਲੋਜੀ ਨਾਲ ਸਮਝਾਉਣਾ ਕਿ ਹੋਇਆ ਕੀ ਆ। ਪਿਛਲੇ ਕੁਛ ਦੋ ਹਫ਼ਤਿਆਂ ਦੇ ਅੰਦਰ ਆਪਾਂ ਟੀਨਸ ਬਾਰੇ ਗੱਲ ਕਰ ਰਹੇ ਸੀਗੇ, ਯੰਗ ਅਡਲਟਸ ਬਾਰੇ। ਇੱਕ ਵੇਦਾਂਤ ਨਾਮ ਦਾ ਲੜਕਾ,
10: ਅੱਛਾ,
11: ਉਹ ਅੱਛੇ ਮਾਰਕਸ ਆ ਗਏ ਮੁੰਡੇ ਦੇ, ਪਰ ਉਹਦੇ ਫਿਜ਼ਿਕਸ 'ਚ ਮਜ਼ੇਦਾਰ ਮਾਰਕਸ ਨਹੀਂ ਆਏ।
10: ਓਕੇ,
11: ਉਹਨੇ ਫਿਰ ਆਪਣੀ ਆਂਸਰ ਸ਼ੀਟ ਮੰਗਵਾਈ, ਆਂਸਰ ਸ਼ੀਟ ਹੀ ਉਹਦੀ ਨਹੀਂ ਸੀਗੀ, ਕਿਸੇ ਹੋਰ ਦੀ ਆਂਸਰ ਸ਼ੀਟ
10: ਜਿਹਦੇ ਉੱਤੇ ਉਹਦਾ ਨਾਮ ਲਿਖਿਆ ਸੀ ਉਹਦੀ ਨਹੀਂ।
11: ਹਾਂ ਨਹੀਂ, ਨਾਮ ਸਨੇ ਉਹਦੀ ਨਹੀਂ ਸੀਗੀ, ਚੈੱਕ ਕਰਕੇ ਉਹਦੇ ਪੋਰਟਲ 'ਚ ਪਾ ਦਿੱਤੀ ਗਈ। ਸੀ ਬੀ ਐਸ ਈ ਨੇ ਇਸ ਸਾਲ ਤੋਂ ਸ਼ੁਰੂ ਕੀਤਾ ਸੀਗਾ ਓ ਐਸ ਐਮ, ਆਨਲਾਈਨ ਸਕੋਰਿੰਗ ਮੈਟ੍ਰਿਕ ਜਾਂ ਫਿਰ ਆਨਲਾਈਨ ਮਾਰਕਿੰਗ ਸਿਸਟਮ। ਹਾਂ, ਆਨਲਾਈਨ ਮਾਰਕਿੰਗ ਸਿਸਟਮ, ਜਿਹਦੇ ਅੰਦਰ ਇਹ ਕਿ ਜਿਹੜੇ ਟੀਚਰਸ ਪਹਿਲੇ ਲੈ ਜਾਂਦੇ ਸੀਗੇ ਚੈੱਕਰਸ, ਲੈ ਜਾਂਦੇ ਆਪਣੇ ਘਰੇ ਆਂਸਰ ਸ਼ੀਟਸ ਆਪਣੇ ਵੱਲੋਂ ਦਿੰਦੇ ਸੀਗੇ ਪੁਆਇੰਟਸ, ਹੁਣ ਉਹ ਸਕਰੀਨ 'ਤੇ ਹੋਏਗਾ।
10: ਓਕੇ,
11: ਹੋਇਆ ਇਹ ਕਿ ਉਹਨੇ ਕਿਹਾ ਕਿ ਇਹ ਗਲਤ ਆ ਮੇਰੀ ਸ਼ੀਟ, ਉਹਨੇ ਉਹਨੂੰ ਸਮਝ ਨਾ ਆਵੇ ਉਹ ਕਿੱਥੇ ਜਾਵੇ, ਕਿਹਦੇ ਨਾਲ ਗੱਲ ਕਰੇ ਇਸ ਬਾਰੇ। ਤਾਂ ਉਹਨੇ ਫਿਰ ਗੱਲ ਕੀਤੀ ਆਪਣਾ ਟਵਿੱਟਰ 'ਤੇ, ਟਵਿੱਟਰ ਜੁਆਇਨ ਕੀਤਾ, ਉਹਦੇ 'ਤੇ ਉਹਨੇ ਆਪਣੀ ਗੱਲ ਰੱਖੀ। ਆਲੋਕ ਸ਼੍ਰੀਵਾਸਤਵ ਨੇ, ਡੀ ਡੀ ਨਿਊਜ਼ ਦੇ ਐਂਕਰ ਨੇ, ਸੁਧੀਰ ਚੌਧਰੀ ਮੇਨ ਐਂਕਰ ਨੇ, ਉਹਨਾਂ ਦੇ ਨਾਲ ਉਹ ਵੀ ਕੰਮ ਕਰਦੇ, ਦੋ ਟੂਕ ਉਹਨਾਂ ਦਾ ਸ਼ੋਅ ਆਉਂਦਾ, ਉਹਦੇ 'ਤੇ ਉਹਨਾਂ ਨੇ ਕਮੈਂਟ ਕਰਤਾ ਕਿ ਕਿਆ ਪਾਕਿਸਤਾਨੀ ਵੀ ਸੀ ਬੀ ਐਸ ਈ ਦਾ ਐਗਜ਼ਾਮ ਦੇਣਾ ਸ਼ੁਰੂ ਹੋ ਗਏ ਆ। ਆਲੋਕ ਜੀ ਨੇ ਸ਼ਾਇਦ ਦੇਖਿਆ ਨਹੀਂ ਕਿ ਉਹਨਾਂ ਨੇ ਇਹ ਦੇਖਿਆ ਕਿ ਵੇਦਾਂਤ ਦਾ ਜਿਹੜਾ ਅਕਾਊਂਟ ਆ ਉਹ ਸਾਊਥ ਏਸ਼ੀਆ ਰੀਜਨ ਦੇ ਅੰਦਰ ਆ, ਅਤੇ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਇੰਡੀਆ ਵੀ ਸਾਊਥ ਏਸ਼ੀਆ ਦੇ ਅੰਦਰ ਆਉਂਦਾ। ਸੋ ਹੋ ਜਾਂਦਾ ਬਈ, ਵੱਡੇ ਲੋਕ ਆ, ਮਿਸ ਹੋ ਜਾਂਦੀ ਹੈ ਛੋਟੀ ਮੋਟੀ ਜੋਗ੍ਰਫੀ ਦੀ ਕਲਾਸ। ਖੈਰ, ਪਰ ਸੀ ਬੀ ਐਸ ਈ ਨੇ ਜਵਾਬ ਦੇ ਦਿੱਤਾ ਕਿ ਵੀ ਵਿਲ, ਹੈ ਨਾ, ਹੈਲਪ ਯੂ ਐਂਡ ਆਲ।
10: ਓਕੇ,
11: ਇਸ ਚੀਜ਼ ਨੇ ਬਹੁਤ ਜ਼ਿਆਦਾ ਮਾਮਲੇ ਨੂੰ ਅੱਗ ਦੇ
10: ਪਖਾਤਾ।
11: ਹਾਂਜੀ,
10: ਓਕੇ।
11: ਫਿਰ ਰੀਜਨਲ ਹੈੱਡ ਸਾਹਿਬ ਸਾਡੇ ਜਿਹੜੇ ਸੀਗੇ ਰਾਜੇਸ਼ ਗੁਪਤਾ ਜੀ, ਉਹ ਕਿਤੇ ਇੰਟਰਵਿਊ ਦਿੰਦੇ ਹੋਏ ਪਾਏ ਗਏ ਕਿ ਫਰਵਰੀ 'ਚ ਨਾ ਵੈਬਸਾਈਟ ਹੈਕ ਹੋਈ ਸੀਗੀ, ਇੱਕ 19 ਸਾਲ ਦੇ ਜੈਪੁਰ ਦੇ ਸਟੂਡੈਂਟ ਨੇ ਹੈਕ ਕੀਤੀ ਸੀ ਬੀ ਐਸ ਈ ਦੀ ਵੈਬਸਾਈਟ। ਫਿਰ ਬਾਅਦ 'ਚੋਂ ਦੱਸਿਆ ਕਿ ਬਈ ਮੈਂ ਹੈਕ ਕੀਤੀ ਹੈ, ਅਤੇ ਇਹ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਨਾ ਪੋਰਟਲ ਨਿਆ ਨਵਾਂ ਜਿਹਦੇ ਅੰਦਰ ਬੱਚਿਆਂ ਦੇ ਆਂਸਰ ਸ਼ੀਟਾਂ ਚੈੱਕ ਕਰਨੀਆਂ ਓ ਐਸ ਐਮ ਨਾਮ ਦਾ, ਇਹਦੇ ਅੰਦਰ ਆਹ ਆਹ ਆਹ ਖਰਾਬੀਆਂ ਨੇ, ਵਲਨਰੇਬਿਲਿਟੀਜ਼ ਨੇ।
10: ਓਕੇ,
11: ਜਦੋਂ ਰਿਪੋਰਟਰ ਨੇ ਇੱਦਾਂ ਹੀ ਸਵਾਲ ਪੁੱਛਤਾ ਗੁਪਤਾ ਜੀ ਨੂੰ, ਗੁਪਤਾ ਜੀ ਕਹਿੰਦੇ ਦੇਖੋ ਪੇਪਰ ਤੋਂ ਉੱਤੇ ਪੈਨ ਪੇਪਰ ਸੇ, तो वेबसाइट हैक होती नहीं होती, उसमें क्या लेना देना है। लॉजिक आज तक काफी वैज्ञानिक लभन की कोशिश कर रहे हैं इस गल के अंदर, जदों मिलेगा थानू गाइस असी दस देवांगे कि लॉजिक निकलिया। फिर जी झारखंड दे अंदर पढ़दा होया एक लड़का सार्थक नाम ओहदा, सार्थक सिद्धांत, लेट मी चेक अगेन, यस सार्थक सिद्धांत, उन्हें एक ब्लॉग पोस्ट किया।
10: ओके,
11: उन्हें जो ब्लॉग पोस्ट किया उस वक्त इन्ना वायरल है ते राहुल गांधी तो लैके अरविंद केजरीवाल ओहदे ब्लॉग नू कोट कर रहे ने।
10: अच्छा,
11: क्योंकि उन्हें सिर्फ टेंडरिंग देखी कि टेंडर जिहड़ा कढ़िया CBSE ने ਇਹ ਕਿਸ ਤਰ੍ਹਾਂ ਦਾ ਕੱਢਿਆ ਟੈਂਡਰ, ਕਿ ਕੌਣ ਕੌਣ ਕੰਪਨੀ ਹੈ ਜਿਹੜਾ ਇੰਨਾ ਵੱਡਾ ਕੰਮ ਖਰਾਬ ਕਰਤਾ ਕਿ 18 ਲੱਖ ਦੇ ਕਰੀਬਨ ਬੱਚਾ ਪੇਪਰ ਦੇ ਰਿਹਾ ਕਿ ਆਂਸਰ ਸ਼ੀਟਾਂ ਨਹੀਂ ਸਹੀ ਆ ਰਹੀਆਂ ਹਨਾ। ਤੇ ਜੀ ਉਹ ਪਤਾ ਲੱਗਾ ਕਿ 15 ਉਹਨੇ ਦੱਸੀਆਂ ਚੀਜ਼ਾਂ,
10: ਓਕੇ,
11: ਉਹਦੇ ਵਿੱਚੋਂ ਮੈਂ ਤੁਹਾਨੂੰ ਮੇਨ 3-4 ਦੱਸ ਦਿੰਦਾ। ਜਦੋਂ ਟੈਂਡਰ ਕੱਢਿਆ ਗਿਆ ਤਦ ਇੱਕ ਕੈਪੇਬਿਲਿਟੀ ਕਹਿ ਲਓ ਜਿਸ ਤਰ੍ਹਾਂ A+ ਕੈਪੇਬਿਲਿਟੀ ਆ ਕਿ ਤੁਹਾਨੂੰ ਸੋਫਟਵੇਅਰ ਇੰਜੀਨੀਅਰ A+ ਹੋਣੇ ਚਾਹੀਦੇ ਆ, ਉਹ ਵੀ ਚੇਂਜ ਕਰ ਦਿੱਤੇ ਕਿ ਉਹ ਕਿਆ ਹੁਣ B-grade ਦਾ ਵੀ ਸੋਫਟਵੇਅਰ ਇੰਜੀਨੀਅਰ ਆ ਜਾਵੇ।
10: ਅੱਛਾ,
11: ਠੀਕ ਹੈ। ਫਿਰ ਬਾਅਦ ਚੋਂ ਸਮਝੋ ਜੀ ਤੁਹਾਡੀ ਕੰਪਨੀ ਦੀ ਵੈਲਿਊਏਸ਼ਨ ਹੋਣੀ ਚਾਹੀਦੀ ਹੈ 200 ਕਰੋੜ, ਉਹ ਘਟਾ ਕੇ 50 ਕਰੋੜ ਕਰ ਦਿੱਤੀ ਗਈ। ਹੋ ਸਕਦਾ ਉਹਨਾਂ ਨੂੰ ਹੋਣਾ ਸ਼ਾਇਦ ਜ਼ਿਆਦਾ ਲੋਕ ਚਾਹੀਦੇ ਆ, ਮੇ ਬੀ, ਹਨਾ। ਖੈਰ, ਫਿਰ ਆਇਆ ਕਿ ਜਿਨ੍ਹਾਂ ਦੀ ਪੂਅਰ ਪਰਫੋਰਮੈਂਸ ਦੇ ਅੰਡਰ IT ਕੰਪਨੀਜ਼ ਆਉਂਦੀਆਂ ਨਾ ਜਿਹੜੀਆਂ, ਉਹ ਵੀ ਹਟਾ ਦਿੱਤਾ ਗਿਆ ਕਿ ਕੋਈ ਨਹੀਂ, ਪਹਿਲੇ ਕਿਤੇ ਪੂਅਰ ਪਰਫੋਰਮੈਂਸ ਹੋਈ ਹੋਣੀ ਆ, ਹੁਣ ਕੋਈ ਫਰਕ ਨਹੀਂ। ਫਿਰ ਜੀ ਇਹ 3 ਵਾਰੀ ਟੈਂਡਰ ਹੋ ਗਏ, 3 ਵਾਰੀ ਕੈਂਸਲ ਕਰ ਦਿੱਤੇ ਗਏ, ਕਿਉਂ ਹੋਏ ਪਤਾ ਨਹੀਂ।
10: ਓਕੇ,
11: ਫਿਰ ਚੌਥਾ ਇੱਕ ਕਲੋਜ਼ ਚੇਂਜ ਕੀਤਾ ਗਿਆ ਬਲੈਕ ਲਿਸਟਡ ਦਾ,
10: ਓਕੇ,
11: ਕਿ ਜਿਹੜੀ ਕੰਪਨੀਆਂ ਬਲੈਕ ਲਿਸਟਡ ਸੀਗੀਆਂ ਪ੍ਰੀਵੀਅਸਲੀ,
10: ਓਕੇ,
11: ਉਹ ਵਾਲੀਆਂ ਵੀ ਹੁਣ ਦੁਬਾਰਾ ਕਰ ਸਕਦੀਆਂ ਅਪਲਾਈ। ਵੈਰੀ ਵੀਅਰਡ ਥਿੰਗ।
10: ਅੱਛਾ,
11: ਪਰ ਉਹ ਕਰ ਦਿੱਤੀਆਂ। ਹੁਣ ਫਿਰ ਇੱਕ ਕੋਐਮਟ ਨਾਮ ਦੀ ਕੰਪਨੀ ਆ, ਉਹਨਾਂ ਨੂੰ ਇਹ ਟੈਂਡਰ ਮਿਲ ਗਿਆ। ਮੈਂ ਤੁਹਾਨੂੰ ਉੱਦਾਂ ਦੱਸ ਦੇਵਾਂ ਕਿ ਉਹਨਾਂ ਨੂੰ ਟੈਂਡਰ ਮਿਲਿਆ TCS ਨੂੰ ਹਰਾ ਕੇ, ਟਾਟਾ ਕੰਸਲਟੈਂਸੀ ਸਰਵਿਸ ਨੂੰ ਹਰਾ ਕੇ।
10: ਓਕੇ,
11: TCS ਦਾ ਦਾਇਰਾ ਕਿੰਨਾ ਵੱਡਾ ਮੈਂ ਤੁਹਾਨੂੰ ਇਸ ਤੋਂ ਹੀ ਦੱਸ ਦੇਵਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਦੇ ਅੰਦਰ ਵੀ ਉਹ ਦੂਸਰੇ ਨੰਬਰ 'ਤੇ ਆਉਂਦਾ IT ਸਰਵਿਸਿਜ਼ ਦੇਣ 'ਚ, ਅਤੇ ਇੰਡੀਆ 'ਚ ਤਾਂ ਕਿਆ ਹੀ ਦਾਇਰਾ ਹੋਣਾ। ਪਰ ਖੈਰ, ਕੋਐਮਟ ਵਾਲੇ ਓਕੇ ਰਿਪੋਰਟ ਹੋਣਗੇ, ਵਧੀਆ ਹੋਣਗੇ। ਜਦੋਂ ਜ਼ਿਆਦਾ ਛਾਨਿਆ ਗਿਆ ਨਾ, ਤਾਂ ਕੋਐਮਟ ਵਾਲੇ ਵਾਕਈ ਬਹੁਤ ਵਧੀਆ ਸੀਗੇ। ਪਤਾ ਕਿਉਂ? 2019 'ਚ ਨਾ ਇੱਕ ਐਗਜ਼ਾਮ ਹੋਏ ਸੀਗੇ ਜਿਹੜੇ ਤੇਲੰਗਾਨਾ ਦੇ ਬੋਰਡ ਐਗਜ਼ਾਮ, ਜਿਸ ਆਪਣੇ ਪੰਜਾਬ ਬੋਰਡ ਦੇ ਹੁੰਦੇ ਆ,
10: ਹਾਂਜੀ,
11: ਹੈ ਨਾ, ਉਸੇ ਤਰੀਕੇ ਨਾਲ ਤੇਲੰਗਾਨਾ ਦੇ ਅੰਦਰ ਐਗਜ਼ਾਮ ਹੋਏ। ਉਦੋਂ ਇਸ ਕੰਪਨੀ ਦਾ ਨਾਮ, ਕੋਐਮਟ ਦਾ ਨਾਮ ਸੀਗਾ ਗਲੋਬਰੀਨਾ।
10: ਅੱਛਾ,
11: ਕੁਛ 8 ਲੱਖ ਬੱਚਾ ਬੈਠਾ ਉਸ ਐਗਜ਼ਾਮ ਦੇ ਅੰਦਰ, 8 ਲੱਖ ਮਗਰੋਂ 3.5 ਲੱਖ ਬੱਚਾ ਫੇਲ ਆ ਗਿਆ।
10: ਅੱਛਾ, ਫੇਲ ਹੋ ਗਏ।
11: ਹਾਂ, ਜਦੋਂ ਅਗੇਨ ਦੇਖਿਆ ਤਾਂ ਕੋਈ ਨਾ ਕੋਈ ਆਂਸਰ ਸ਼ੀਟ ਜਾਂਦਾ ਧਾਂਦਲੀ। ਕੁਛ ਬੱਚੇ ਸੈਂਸਿਟਿਵ ਹੁੰਦੇ ਆ, 23 ਬੱਚੇ ਸੁਸਾਈਡ ਕਰ ਚੁੱਕੇ ਸੀਗੇ ਜਦ ਤੱਕ ਉਹਨੂੰ ਪਤਾ ਲੱਗਦਾ ਕਿ ਇਹ ਬਈ ਗਲਤ ਹੈ ਜਾਂ ਕੰਪਨੀ ਇਹ ਬਲੈਕਲਿਸਟ ਹੋ ਗਈ। ਪਰ ਉਹ ਹੁਣ ਬਲੈਕਲਿਸਟ ਹੋਈ ਕੰਪਨੀ ਦਾ ਨਾਮ ਚੇਂਜ ਕਰਕੇ ਕੋਐਮਟ ਹੋ ਗਿਆ
10: ਫਿਰ ਦੁਬਾਰਾ,
11: ਅਤੇ ਉਹ ਕੋਐਮਟ ਵਾਲੇ ਹੁਣ ਤੁਹਾਡੇ CBSE ਦਾ ਐਗਜ਼ਾਮ ਕਰਾ ਰਹੇ ਨੇ, ਅਤੇ ਉੱਧਰੋਂ NTA ਜਿੰਨਾ ਤੋਂ ਨੀਟ ਗਲਤੀ ਨਾਲ ਹਲਕਾ ਜਿਹਾ ਲੀਕ ਹੋ ਗਿਆ ਸੀ। ਹਾਂਜੀ ਹਾਂਜੀ, ਉਹ UGC ਦਾ ਵੀ ਪੇਪਰ ਉਹਨਾਂ ਦਾ ਕਾਫੀ ਥਾਵਾਂ 'ਤੇ ਅੜ ਗਿਆ ਪਿੱਛੇ ਜੇ, ਅਤੇ ਉਹ ਵੀ ਖਰਾਬ ਹੋ ਗਿਆ। ਇਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਕਾਕਰੋਚ ਜਨਤਾ ਪਾਰਟੀ ਵਾਲਾ ਜਿਹੜਾ ਅਭਿਜੀਤ ਦਿਪਕੇ ਆ, ਉਹ 6 ਜੂਨ ਨੂੰ ਉਤਰ ਰਿਹਾ ਦਿੱਲੀ। ਕੁਛ 5 ਤੋਂ 6 ਲੱਖ ਬੰਦੇ ਨੂੰ ਉਹ ਕਹਿ ਰਿਹਾ ਕਿ ਮੈਂ ਇਕੱਠਾ ਕਰ ਲੈਣਾ ਤਾਂ ਜੰਤਰ ਮੰਤਰ ਅਸੀਂ ਪ੍ਰੋਟੈਸਟ ਕਰਨਾ। ਜਿਨ੍ਹਾਂ ਨੇ ਵੀ 3 Idiots ਦੇਖੀ ਹੈ, ਅਤੇ ਆਮਿਰ ਖਾਨ ਦਾ ਜੋ ਕਰੈਕਟਰ ਸੀਗਾ ਉਹਦੇ ਅੰਦਰ, ਉਹ ਲੂਜ਼ਲੀ ਬੇਸਡ ਸੀਗਾ ਸੋਨਮ ਵਾਂਗਚੁਕ ਦੇ ਨਾਮ 'ਤੇ, ਅਤੇ ਉਹ ਵੀ ਹੁਣ ਆ ਕੇ ਜੁਆਇਨ ਕਰ ਰਹੇ ਨੇ। ਉਹ ਪਿੱਛੇ ਜੇ ਉਹਨਾਂ ਨੂੰ ਕਿਹਾ ਗਿਆ ਸੀ ਕਿ ISI ਦੇ ਏਜੰਟ ਨੇ, ਹੁਣ ਸ਼ਾਇਦ ਉਹ ਕਲੀਅਰ ਹੋ ਗਿਆ ਕਿ ਉਹ ISI ਦੇ ਏਜੰਟ ਨਹੀਂ ਨੇ, ਇੰਡੀਆ ਦੇ ਬਹੁਤ ਤਗੜੇ ਰਿਸਰਚਰ ਅਤੇ ਪੇਂਟ ਕਰਵਾਉਣ ਵਾਲੇ ਹਨਾ,
10: ਵਾਤਾਵਰਨ ਪ੍ਰੇਮੀ।
11: ਹਾਂ, ਯੈਸ, ਗ੍ਰੇਟ ਪਰਸਨੈਲਿਟੀ। ਖੈਰ, ਉਹ ਵੀ ਉੱਥੇ ਪਹੁੰਚ ਰਹੇ ਨੇ, ਅਤੇ ਇਹ ਹੈ ਜੀ ਆਬੋ ਹਵਾ ਐਜੂਕੇਸ਼ਨ ਸਿਸਟਮ ਦੀ।
10: ਪਰ ਇਹ ਸਾਰੇ ਕੁਛ ਨੂੰ ਆਪਾਂ ਜੇ ਵੇਖੀਏ ਤਾਂ ਕੁੱਲ ਮਿਲਾ ਕੇ ਚਾਰ ਚੁਫੇਰੇ ਧੱਕਾ ਅਤੇ ਸਟੂਡੈਂਟ ਦੇ ਨਾਲ, ਨੌਜਵਾਨੀ ਦੇ ਨਾਲ ਅੱਛਾ ਖਾਸਾ ਚੱਲ ਰਿਹਾ। ਸੋ ਇਹਦੇ ਵਿੱਚ ਮਤਲਬ ਜੇ ਕਿਤੇ ਕੋਈ ਊਣਤਾਈ, ਕੋਈ ਖਾਮੀ ਪੇਸ਼ੀ, ਕੋਈ ਕਿਸੇ ਤਰ੍ਹਾਂ ਦੀ ਕੋਈ ਚੱਲ ਵੀ ਰਹੀ ਆ, ਤਾਂ ਇਹਦੇ ਉੱਤੇ ਸੀਰੀਅਸ ਐਕਟ ਕਰਨ ਦੀ ਲੋੜ ਆ। ਕਿਉਂਕਿ ਇਹ ਜਿਹੜੇ ਮੁੱਦੇ ਦੇ ਉੱਤੇ 23 ਬੱਚੇ ਮੰਨ ਲਓ ਸੁਸਾਈਡ ਕਰ ਜਾਣੇ, ਕੋਈ ਆਮ ਨਹੀਂ ਹੋ ਸਕਦਾ।
11: ਹਾਂ, ਮਤਲਬ 23 ਬੱਚੇ ਜਿਸ ਗਲਤੀ ਕਾਰਨ ਸੁਸਾਈਡ ਕਰ ਗਏ ਹੋਣ ਅੱਜ ਤੋਂ 7 ਸਾਲ ਪਹਿਲਾਂ, ਉਹੀ ਕੰਪਨੀ ਨੂੰ ਪੂਰੇ ਦੇ ਪੂਰੇ ਮੁਲਕ ਦਾ ਠੇਕਾ ਦੇ ਦੇਣਾ। CBSE ਸਭ ਤੋਂ ਵੱਡਾ ਬੋਰਡ ਆ, ਹੈਨਾ, ਕਿ ਬਈ ਤੂੰ ਥੋੜ੍ਹੇ ਹੋਰ ਕਰਕੇ ਦਿਖਾ। ਐਂਡ ਉਹ ਵਾਲੀ ਫਿਰ ਗਲਤੀਆਂ ਹੋਈਆਂ ਵੀ ਆ ਦੁਬਾਰਾ, ਹੈ ਨਾ, ਤੇ ਇਹ ਸਿਰਫ ਕੁਛ ਬੱਚਿਆਂ ਦੇ ਕਹਿ ਲਓ ਅਕਲ ਕਹਿ ਲਓ ਕਿ ਉਹ ਵੇਦਾਂਤ ਨੇ ਕਿਤੇ ਗੱਲ ਨਾ ਚੱਕੀ ਹੁੰਦੀ, ਆਪਣੀ ਗੱਲ ਨਾ ਰੱਖੀ ਹੁੰਦੀ, ਅਸਾਰਥਕ ਨੇ ਕਿਤੇ ਬਲੌਗ ਨਾ ਪੋਸਟ ਕੀਤੀ ਹੁੰਦੀ, ਤੇ ਵਿਪਕਸ਼ ਵੀ ਇਸ ਤਰ੍ਹਾਂ ਹੀ ਚਿੱਲ ਕਰ ਰਿਹਾ ਸੀਗਾ, ਉਹਨਾਂ ਨੂੰ ਵੀ ਪਤਾ ਸੀਗਾ, ਉਹਨਾਂ ਨੇ ਸਗੋਂ ਹੁਣ ਕੇਜਰੀਵਾਲ ਹੋ ਗਿਆ ਜਾਂ ਫਿਰ ਆਪਣਾ ਆਹ ਸ਼ਿਵ ਸੈਨਾ ਵਗੈਰਾ ਵਾਲੇ ਹੋ ਗਏ ਜਾਂ ਫਿਰ ਕਾਂਗਰਸ ਤੋਂ ਨਾ ਰਾਹੁਲ ਗਾਂਧੀ ਹੋ ਗਿਆ, ਉਹ ਸਾਰੇ ਇਹਦਾ ਕੋਟ ਕਰ ਰਹੇ ਨੇ। ਤੇ ਹੁਣ ਉਹਨੂੰ ਪਾਰਲੀਮੈਂਟ 'ਚ ਬੁਲਾਇਆ ਗਿਆ ਸੀਗਾ
10: ਕੱਲ ਮੁੰਡੇ ਨੂੰ,
11: ਹਾਂ ਪਾਰਲੀਮੈਂਟ 'ਚ ਬੁਲਾਇਆ, ਮਤਲਬ ਵਿਸ਼ਵ ਗੁਰੂ ਸਾਡਾ ਭਾਰਤ ਹੁਣ 17 ਸਾਲ ਦੇ ਬੱਚੇ ਨੂੰ ਬੁਲਾ ਕੇ ਪੁੱਛ ਰਿਹਾ ਕਿ ਯਾਰ ਸਾਡੇ ਤੋਂ ਕੀ ਗਲਤੀ ਹੋ ਰਹੀ ਹੈ CBSE ਦੇ ਅੰਦਰ, ਤੂੰ ਕਿੱਦਾਂ ਫਾਈਂਡ ਕੀਤਾ, ਗੂਗਲ 'ਤੇ ਟਾਈਪ ਕਰਕੇ ਜ਼ਰੂਰ ਦੱਸੀ।
10: ਨਹੀਂ ਚਲੋ ਵੇਖ, ਇਹ ਤਾਂ ਆ ਵੀ ਗਲਤੀ ਕੋਈ ਵੀ, ਅੱਜ ਕੱਲ੍ਹ ਮੈਨੂੰ ਲੱਗਦਾ ਜਿਹੜੀਆਂ ਔਨਲਾਈਨ ਵਾਲੀਆਂ ਗਲਤੀਆਂ ਨਾ ਉਹ ਤਾਂ ਸਗੋਂ ਇਹ ਛੋਟੀ ਉਮਰ ਵਾਲਿਆਂ ਨੂੰ ਪੁੱਛ ਲਈਆਂ ਜਾਣ ਜ਼ਿਆਦਾ ਵਧੀਆ, ਕਿਉਂਕਿ ਇਹ ਉਮਰ ਜ਼ਿਆਦਾ ਵਧੀਆ ਦੱਸਦੀ ਹੈ, ਕਿਉਂਕਿ ਇਹਨਾਂ ਨੇ ਜ਼ਿਆਦਾ ਉਸ ਚੀਜ਼ ਨੂੰ ਪੜ੍ਹਿਆ ਵਾ, ਜ਼ਿਆਦਾ ਉਹਨੂੰ ਹੰਢਾਇਆ ਵਾ, ਬਾਕੀਆਂ ਦੇ ਤਾਂ ਸਮਝ ਤੋਂ ਪਰੇ ਆ। ਕਿਉਂਕਿ ਇਹ ਵੀ ਇੱਕ ਮਸਲਾ ਹੋ ਸਕਦਾ ਕਿ ਜਿਹੜੇ ਇਹਦੇ ਉੱਤੇ ਫੈਸਲੇ ਲੈ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਨਾ ਔਨਲਾਈਨ, ਹੁਣ ਸਾਡੇ ਵਰਗਾ ਕੋਈ ਔਨਲਾਈਨ ਵਾਲੇ ਫੈਸਲੇ ਲੈਣ ਬਹਿ ਜਾਏ ਜਾਂ ਡਿਸੀਜਨ ਲੈਣ ਬਹਿ ਜਾਏ ਤਾਂ ਫਿਰ ਬਲੰਡਰ ਹੀ ਹੋਣਾ,
11: ਹਾਂ ਇਹ ਗੱਲ
10: ਔਖਾ ਹੋ ਜਾਂਦਾ। ਚਲੋ ਖੈਰ, ਇਹ ਸਾਰਾ ਕੁਛ ਚੱਲ ਰਿਹਾ ਆਸ ਪਾਸ, ਇਹ ਸਾਰਾ ਕੁਛ ਚੱਲ ਰਿਹਾ ਇੰਟਰਨੈਟ ਦੇ ਉੱਤੇ, ਤੇ ਫਿਲਹਾਲ ਆਪਾਂ ਅੱਗੇ ਵੱਧਦੇ ਹਾਂ ਅਗਲਾ ਉਹ ਹਿੱਸਾ ਜਿਹਦੇ ਵਿੱਚ ਕਿ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਵਿਚਾਰ ਰੱਖ ਸਕਦੇ ਹੋ, ਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਆਪਣਾ ਗੇਅਰ ਵੀ ਬਦਲਾਂਗੇ,
11: ਯੈਸ,
10: ਤੇ ਯੋਲੋ ਯੋਲੋ ਕਰਾਂਗੇ ਆਪਾਂ।
11: ਯੋਲੋ ਕਿਆ ਹੁੰਦਾ ਹੈ? ਯੋਲੋ ਤੁਸੀਂ ਦੱਸਣਾ?
10: ਯੋਲੋ ਯੋਲੋ
11: ਨਹੀਂ, ਤੁਸੀਂ ਦੱਸੋ, ਤੁਸੀਂ ਦੱਸੋ।
10: ਮੈਂ ਕਹਿਣਾ ਸਿੱਖ ਲਿਆ ਨਾ ਬੜਾ। ਸੋ ਯੋਲੋ ਤੁਹਾਨੂੰ ਦੱਸਾਂਗੇ ਆ ਕੇ, ਜੇ ਤੁਹਾਨੂੰ ਪਤਾ ਵਾ ਤੇ ਤੁਸੀਂ ਦੱਸਿਓ, ਤੇ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਨੇ
11: ਇਹ ਵੀ ਜ਼ਰੂਰ ਦੱਸੋ ਬਈ,
10: ਇਹ ਵੀ ਜ਼ਰੂਰ ਦੱਸਿਓ ਕਿ ਯੋਲੋ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ, ਕੀ ਤੁਹਾਡੀ ਸਮਝ ਆ ਯੋਲੋ ਨੂੰ ਲੈ ਕੇ, ਤੇ ਨਹੀਂ ਤੇ ਫਿਰ ਆ ਕੇ ਆਪਾਂ ਗੱਲ ਕਰਦੇ ਹਾਂ, ਕਿਉਂਕਿ ਹੁਣ ਜੇ ਦੱਸਿਆ ਤਾਂ ਟਾਈਮ ਵਾਹਵਾ ਲੱਗ ਜਾਣਾ, ਤੇ ਟਾਈਮ ਸਾਡੇ ਕੋਲ ਥੋੜ੍ਹਾ, ਤੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ, ਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹੂਗਾ, ਤੇ ਯੋਲੋ ਯੋਲੋ ਵੀ ਹੋਊਗੀ ਰੇਡੀਓ ਹਾਂਜੀ 1674 AM।
12: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
13: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
12: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
13: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
12: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
14: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ, ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ
15: ਕੀ ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
16: 14 ਵਰਸ਼ ਸੇ ਅਧਿਕ ਆਯੂ ਕੇ ਹਿੰਸਕ ਅਪਰਾਧ ਕਰਨੇ ਵਾਲੇ ਅਪਰਾਧੀਓਂ ਕੋ ਅਬ ਅਧਿਕ ਗੰਭੀਰ ਪਰਿਣਾਮ ਭੁਗਤਨੇ ਹੋਂਗੇ। ਗੰਭੀਰ ਜਬਰਨ ਵਾਹਨ ਚੋਰੀ ਜੈਸੇ ਅਪਰਾਧੋਂ ਕੀ ਸੁਣਵਾਈ ਵਯਸਕ ਅਦਾਲਤ ਮੇਂ ਹੋਗੀ। ਘਰ ਮੇਂ ਘੁਸ ਕਰ ਅਪਰਾਧ ਕਰਨੇ ਵਾਲੋਂ ਕੋ ਜੇਲ ਕੀ ਸਜ਼ਾ ਹੋ ਸਕਤੀ ਹੈ, ਔਰ ਹਥਿਆਰੋਂ ਸੇ ਗੰਭੀਰ ਹਮਲੇ ਜੈਸੇ ਅਪਰਾਧੋਂ ਕੇ ਲੀਏ ਲੰਬੀ ਸਜ਼ਾ ਹੋ ਸਕਤੀ ਹੈ, ਜਿਸਸੇ ਅਪਰਾਧੀ ਕੀ ਭਵਿਸ਼ਯ ਕੀ ਸ਼ਿਕਸ਼ਾ, ਰੋਜ਼ਗਾਰ ਔਰ ਜੀਵਨ ਕੇ ਵਿਕਲਪੋਂ ਪਰ ਅਸਰ ਪੜੇਗਾ। ਔਰ ਅਧਿਕ ਜਾਣਕਾਰੀ ਕੇ ਲੀਏ ਹਿੰਸਕ ਅਪਰਾਧੋਂ ਕੇ ਲੀਏ ਵਯਸਕੋਂ ਜੈਸੀ ਸਜ਼ਾ ਸਰਚ ਕਰੇਂ। ਵਿਕਟੋਰੀਅਨ ਸਰਕਾਰ ਮੈਲਬਨ ਦੁਆਰਾ ਅਧਿਕ।
17: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
18: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿੱਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
17: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
18: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
19: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਤੇ
20: ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
10: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਤੇ ਇਸ ਅਗਲੇ ਸੈਗਮੈਂਟ 'ਚ ਤੁਹਾਡਾ ਸਵਾਗਤ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਦਵਾਜ।
1: ਜ਼ਿੰਦਗੀ ਨਾ ਮਿਲੇ ਕੀ ਤੋ ਪਾ ਗਾਣਾ ਕਿੱਥੋਂ ਲੱਭਿਆ
0: ਯਾਰ? ਮੈਨੂੰ ਪਤਾ ਨਹੀਂ, ਇੰਨਾ ਵਧੀਆ ਨਹੀਂ ਗਾ ਲੈਂਦੇ ਤੁਸੀਂ।
1: ਹਾਂ ਬਹੁਤ ਗੰਦੀ ਆਵਾਜ਼, ਤਾਂ ਮੈਂ ਦੁਬਾਰਾ ਨਹੀਂ ਕੀਤਾ। ਉੱਪਰੋਂ ਸਰਸਵਤੀ ਮਾਂ ਨੇ ਕਹਿਣਾ ਬੇਟਾ ਬਸ ਕਰ ਜਾ, ਇਸ ਕੰਮ ਲਈ ਭੇਜਿਆ ਤੈਨੂੰ।
0: ਚਲੋ ਕੋਈ ਨਹੀਂ, ਤੂੰ ਇਹੋ ਜਿਹੇ ਮੌਸਮ 'ਚ ਗਾ ਲਈਦਾ ਹੁੰਦਾ, ਪਤਾ ਕਿਉਂ?
1: ਗਲਾ ਖੁੱਲ ਜਾਂਦਾ।
0: ਨਹੀਂ ਨਹੀਂ, ਮੀਂਹ ਤਾਂ ਆਲਰੇਡੀ ਪੈਣ ਡਿਆ ਹੁੰਦਾ, ਬੰਦਾ ਸੋਚਦਾ ਵਾ ਮੇਰੇ ਗਾਉਣ ਕਰਕੇ ਮੀਂਹ ਪੈ ਗਿਆ।
1: ਰਾਗ ਮਲਹਾਰ, ਰਾਗ ਡਿਲੂਜਨਲ ਮਲਹਾਰ ਹੈ,
0: ਫਾਇਦਾ ਹੋ ਜਾਂਦਾ ਨਾ। ਮੌਸਮ ਕਿਵੇਂ ਦਾ ਵੀ ਬਾਹਰ ਦੱਸੋ, ਮੀਂਹ ਪੈ ਰਿਹਾ ਕਿ ਨਹੀਂ? ਕਿਉਂਕਿ ਇੱਥੇ ਤਾਂ ਸ਼ੋਅ ਕਰ ਰਿਹਾ ਵੀ ਮੀਂਹ ਮੀਂਹ ਮੀਂਹ, ਪਤਾ ਨਹੀਂ ਕਿੰਨਾ ਕੁ ਮੀਂਹ, ਜਿੱਦਾਂ ਬਾਹਰ ਉਤਰਨ ਲੱਗਿਆ ਸ਼ਾਇਦ ਇੱਟਾਂ ਲੈ ਕੇ ਜਾਣਾ ਪਵੇ। ਇੱਟਾਂ ਪਤਾ ਕਿਉਂ?
1: ਮੈਨੂੰ ਪਤਾ, ਤੁਸੀਂ ਵਿਆਖਿਆ ਜ਼ਰੂਰ ਕਰੋਗੇ।
0: ਹਾਂ, ਉਹ ਇੱਦਾਂ ਹੁੰਦਾ ਸੀ ਨਾ, ਜਦੋਂ ਆਪਾਂ ਪਿੰਡ ਰਹਿੰਦੇ ਹੁੰਦੇ ਹਾਂ ਤਾਂ ਕਈ ਪਾਸੇ ਇੱਦਾਂ ਦੇ ਹੁੰਦੇ ਸੀ।
1: ਅੱਛਾ,
0: ਉਦੋਂ ਇਹ ਥੋੜ੍ਹੀ ਹੁੰਦਾ ਵੀ ਆਹ ਵੀ ਪੱਧਰਾ ਕਰ ਦਿਓ, ਫਰਸ਼ ਪਾ ਲਓ, ਆਹ ਵੀ ਪੱਧਰਾ, ਹੈ ਨਾ। ਅਤੇ ਕਈ ਇਲਾਕੇ ਇੱਦਾਂ ਦੇ ਹੁੰਦੇ ਸੀ, ਇੱਟਾਂ ਦੋ ਫੜ ਲਈ ਦੀਆਂ ਸੀ, ਇੱਕ ਇੱਟ ਰੱਖੀ ਉੱਤੇ ਪੈਰ ਰੱਖ ਗਾਂਗੇ, ਦੂਜੀ ਰੱਖੀ ਗਾਂਗੇ, ਉਹਨੇ ਚਿਰ ਨੂੰ ਲੰਘ ਜਾਈਦਾ। ਇੰਨੇ ਵੀ ਥੋੜ੍ਹੇ ਨੀਵੇਂ ਨੀਵੇਂ ਲੱਗ ਕੇ ਹੁੰਦੇ।
1: ਬੱਲੇ ਬੱਲੇ ਬੱਲੇ।
0: ਸੋ ਅੱਜ ਤੇ ਉਦਾਂ ਦੀਆਂ ਪ੍ਰੈਡਿਕਸ਼ਨਾਂ ਚੱਲ ਰਹੀਆਂ। ਵੈਸੇ ਤੁਸੀਂ ਦੱਸਿਓ ਬਾਹਰ ਕੀ
1: ਮੌਸਮ ਹੈ ਕਿ ਨਹੀਂ, ਇਹ ਦੱਸ ਦਿਓ।
0: ਹਾਂ, ਉਦਾਂ ਮੈਂ ਨਾ ਉਦਾਂ ਆਪਣੀ ਦੱਸਾਂ ਨਾ, ਉਹਦੀ ਮਤਲਬ ਇਨਡੋਰ ਸੈਂਸ ਦੇ ਹਿਸਾਬ ਨਾਲ, ਸਿਕਸ ਸੈਂਸ ਤੈਨੂੰ ਕੀ ਕਹਿਣਾ। ਤੇ ਜਦੋਂ ਬਾਹਰ ਮੌਸਮ 'ਚ ਤਬਦੀਲੀ ਆਉਂਦੀ ਨਾ, ਬਾਹਰ ਜਿੱਦਾਂ
1: ਮੀਂਹ ਪੈਣਾ ਸ਼ੁਰੂ ਹੋ ਜਾਏ,
0: ਹਾਂ, ਕੋਈ ਵੀ ਤਬਦੀਲੀ ਆਉਂਦੀ ਆ ਤੇ ਅੰਦਰ ਬੈਠਿਆਂ ਫੀਲ ਹੁੰਦੀ ਆ।
1: ਅੱਛਾ, ਨਹੀਂ ਮੈਂ ਬੜਾ ਬੇਖਬਰ ਰਹਿੰਦਾ ਇਨ ਚੀਜ਼ਾਂ ਤੋਂ।
0: ਅੱਛਾ,
1: ਹਾਂ
0: ਹਾਂ, ਨਹੀਂ ਹੁੰਦੀ ਹੈ, ਜਿੱਦਾਂ ਤੁਸੀਂ ਨੋਟ ਕਰਿਓ ਨੈਕਸਟ ਟਾਈਮ ਤੋਂ, ਜਦੋਂ ਬਾਹਰ ਮੰਨ ਲਓ ਧੁੱਪ ਲੱਗ ਜੂਗੀ ਨਾ, ਬਾਹਰ ਨਿਗਾ ਨਿਗਾ ਹੋ ਜੂਗਾ, ਅੰਦਰ ਠੰਡ ਵੱਜੂਗੀ।
1: ਬਾਹਰ ਦਾ ਮੌਸਮ ਕਿੱਦਾਂ ਦਾ ਹੋਊਗਾ,
0: ਜਾਂ ਫਿਰ ਉਲਟ ਲਾ ਲੋ, ਤੁਹਾਨੂੰ ਫੀਲ ਜਾਂ ਕੁਛ ਹੋਣ ਲੱਗਾ
1: ਤੇ
0: ਤੁਸੀਂ ਸਰੀਰ ਟੈਂਪਰੇਚਰ ਵਾਈਜ਼ ਤੁਸੀਂ ਕੁਛ ਫੀਲ ਕਰਦੇ ਹੋ, ਹੈਨਾ, ਵੀ ਕੁਛ ਫਰਕ ਪਿਆ, ਪਹਿਲਾਂ ਨਾਲੋਂ ਠੰਡ ਵਧੀ, ਗਰਮੀ ਵਧੀ, ਤੁਹਾਨੂੰ ਮਤਲਬ ਚਕਾਵਟ ਜੀ, ਮਤਲਬ ਕਿ ਤੁਹਾਨੂੰ ਮੱਚਣ ਲੱਗ ਪਈ ਤੁਹਾਨੂੰ, ਹੈ ਨਾ, ਅਤੇ ਕੁਛ ਤਾਂ ਫਰਕ ਪਿਆ ਹੁੰਦਾ ਨਾ, ਫਿਰ ਤੁਸੀਂ ਬਾਹਰ ਜਾ ਕੇ ਵੇਖੋ ਤਾਂ ਵਾਕਿਆ ਪਿਆ ਹੁੰਦਾ। ਉੱਦਾਂ ਹੀ ਥੋੜ੍ਹੀ ਕੁਛ ਹੋ ਜਾਂਦਾ, ਜੇ ਮਤਲਬ ਸਾਰਾ ਕੁਛ ਸੇਮ ਹੀ ਰਹੇ, ਸੇਮ ਹੀ ਹੋਵੇ, ਫਿਰ ਤਾਂ ਸੇਮ ਹੀ ਹੈ ਨਾ, ਫਿਰ ਥੋੜ੍ਹੀ ਹੋ ਜਾਣਾ। ਪਰ ਸਾਡਾ ਫਰਕ ਇਹੀ ਵੀ ਅਸੀਂ ਗੋਡੇ ਗਾਡੇ ਲੱਤਾਂ ਲੁੱਤਾਂ ਘੁੱਟਦੇ ਹਾਂ, ਸੁਣਦੇ ਹੁੰਦੇ ਹਾਂ, ਤੁਹਾਨੂੰ ਏਦਾਂ ਹੀ ਸੁਣਨ ਨੂੰ ਮਿਲ ਜਾਂਦਾ।
1: ਥੋੜੇ ਦੂਰ ਹੋ ਤੁਸੀਂ, ਕੋਈ ਨੀ,
0: ਕੀਤਾ ਕਿ ਨਹੀਂ ਸਾਡੇ, ਮੇਰਾ ਮੈਂ ਬੜਾ ਯਾਦ ਕਰਦਾ ਜਿੱਦਾਂ ਆਪਣੇ ਮੰਜੇ ਹੁੰਦੇ ਸੀ ਨਾ ਸਣ ਵਾਲੇ, ਤੇ ਉਹਨਾਂ ਨੇ ਲੰਮੇ ਪੈ ਨਾ ਬਜ਼ੁਰਗਾਂ ਨੇ, ਤੇ ਕਿਉਂਕਿ ਹੁਣ ਰਿਲਾਈਜ਼ ਕਰੀਦਾ ਵੀ ਯਾਰ ਜਦੋਂ ਕੰਮ ਕੁੰਮ ਕਰਕੇ ਨਾ ਥੱਕ ਟੁੱਟ ਜਾਈਦਾ, ਸ਼ਾਇਦ ਇੱਕ ਉਮਰ ਦੇ ਵਿੱਚ ਜਾ ਕੇ ਨਾ ਤੁਹਾਨੂੰ ਥੋੜੀ ਥੋੜੀਆਂ ਲੱਤਾਂ ਖੁੱਸਦੀਆਂ ਟੁੱਟਦੀਆਂ, ਹੈ ਨਾ, ਮੋਰਾਂ ਪੀੜ ਹੁੰਦੀਆਂ, ਤੇ ਹੁਣ ਤੇ ਚਲੋ ਆ ਮਸ਼ੀਨਾਂ ਆ ਗਈਆਂ, ਕੁਰਸੀਆਂ ਆ ਗਈਆਂ, ਹੈ ਨਾ, ਜੇ ਕੁਰਸੀ ਲੈਣੀ ਆ ਤੇ ਸਲੀਪ ਐਂਡ ਰਿਲੈਕਸ।
1: ਓ ਮਾਈ ਗੋਡ, ਓ ਬੱਲੇ,
0: ਖੈਡ ਸਾਡੀ
1: ਮੰਨ ਗਿਆ ਯਾਰ, ਮੰਨ ਗਿਆ, ਟੂ ਗੁੱਡ ਭਾਜੀ, ਟੂ ਗੁੱਡ, ਇਹ ਤਾਂ ਮੁਕਰਰ ਹੋਣਾ ਚਾਹੀਦਾ। ਵੈਰੀ ਗੁੱਡ,
0: ਸਲੀਪ ਐਂਡ ਰਿਲੈਕਸ ਵਾਲਿਆਂ ਕੋਲੋਂ ਸਪੈਸ਼ਲ ਡਿਸਕਾਊਂਟ ਮੰਗੋ, ਉਹਨਾਂ ਕੋਲ ਅੱਜ ਰੇਡੀਓ ਵਾਲਿਆਂ ਨੇ ਕਿਹਾ ਸੀ ਤੇ ਸਾਨੂੰ ਤੁਸੀਂ ਡਿਸਕਾਊਂਟ ਦਿਓ
1: ਚਾਹੀਦਾ।
0: ਤੇ ਉਹ ਪਤਾ ਨਹੀਂ ਤੁਸੀਂ ਕੀਤਾ ਕਿ ਨਹੀਂ ਕੀਤਾ, ਜਿਹੜੇ ਪਿੰਡਾਂ ਵਾਲੇ ਨੇ ਨਾ, ਉਹ ਜ਼ਰੂਰ ਰਿਲੇਟ ਕਰ ਜਾਣਗੇ। ਤੇ ਉਹ ਮੰਜੇ ਦੇ ਪੈਂਦ ਦੇ ਵਿੱਚੋਂ ਦੀ, ਜਾਂ ਫਿਰ ਥੋੜ੍ਹੀ ਜਿਹੀ ਸਣ ਇੱਧਰ ਉੱਧਰ ਕਰਕੇ ਨਾ, ਤੇ ਵਿੱਚੋਂ ਦੀ ਡਾਂਗ ਹੁੰਦੀ ਸੀ ਬਜ਼ੁਰਗਾਂ ਕੋਲ ਪੱਕੀ, ਤੇ ਉਹ ਡਾਂਗ ਵਿੱਚੋਂ ਦੀ ਥੱਲੇ ਲਾ ਲੈਣੀ ਜ਼ਮੀਨ ਤੇ, ਤੇ ਉਹ ਡਾਂਗ ਦਾ ਆਸਰਾ ਲੈ ਕੇ ਤੇ ਉੱਤੇ ਚੜ੍ਹ ਕੇ ਲੱਤਾਂ ਘੁੱਟਣੀਆਂ ਜਾਂ ਲੱਕ ਘੁੱਟਣਾ। ਤੇ ਅੱਜ ਕੱਲ੍ਹ ਕੋਈ ਇੱਦਾਂ ਦਾ ਰਿਸਕ ਲੈ ਵੀ ਨਹੀਂ ਸਕਦਾ, ਕਿਉਂਕਿ ਅੱਜ ਕੱਲ੍ਹ ਦਾ ਨਾ ਬੜੇ ਮਤਲਬ ਛੇਤੀ ਹਿੱਲ ਜਾਂਦੇ ਨੇ ਲੱਕ, ਮਾੜਾ ਜਿਹਾ ਵੀ ਕੋਈ ਭਾਰ ਪਾਵੇ ਜਾਂ ਨਹੀਂ। ਤੇ ਉਦੋਂ ਤਾਂ ਮੈਨੂੰ ਯਾਦ ਹੈ ਵੀ ਨਿਆਣੇ ਵੀ ਉਦੋਂ ਦੇ ਨਿੱਗਰ ਜਿਹੇ ਹੁੰਦੇ ਸੀ, ਕਿਹੜੇ ਉਹ ਮਤਲਬ ਤੇ ਉਹ ਜਾਂ ਫਿਰ ਇੱਕ ਫਾਇਦਾ ਸੀ, ਇੱਕ ਫਰਕ ਇਹ ਵੀ ਸੀ ਵੀ ਉਹ ਮੰਜੇ ਥੱਲਿਓਂ ਸਾਹ ਦਿੰਦੇ ਸੀ ਸ਼ਾਇਦ, ਜਾਂ ਸਰੀਰ ਵੀ ਮਜ਼ਬੂਤ ਸੀ, ਹੈ ਨਾ, ਤੇ ਉੱਦਾਂ ਘੁੱਟੀ ਦਾ ਸੀ, ਹੈ ਨਾ। ਮੈਂ ਉਹ ਬੜਾ ਮੈਨੂੰ ਚੇਤੇ ਆਉਂਦਾ ਮੰਜ਼ਰ,
1: ਮੇਰੇ ਫਾਦਰ ਸਾਹਿਬ ਨੇ ਜਦੋਂ ਦੁਕਾਨ ਤੋਂ ਆਉਣਾ, ਹੈ ਨਾ, ਕਿ ਉਹਨਾਂ ਦਾ ਪੱਕਾ ਇੱਕ ਰੂਟੀਨ ਹੋਣਾ, ਦੁਕਾਨ ਤੋਂ ਆਏ ਮੈਡੀਸਨ ਵਗੈਰਾ ਕੋਈ ਹੈਗੀ ਉਹ ਲਿੱਤੀ, ਦੁੱਧ ਵਗੈਰਾ, ਹੈ ਨਾ, ਪੀ ਲਿਆ, ਤੇ ਹੁਣ ਬੈਠੇ ਆਰਾਮ ਨਾਲ, ਤੇ ਕੋਈ ਦੱਸਣਾ ਹੁਣ ਅੱਜ ਦਾ ਦਿਨ ਕਿੱਦਾਂ ਗਿਆ, ਕੀ ਹੋਇਆ ਕੀ ਨਹੀਂ ਹੋਇਆ, ਤੇ ਮੈਂ ਬਹਿ ਜਾਣਾ ਉਹਨਾਂ ਕੋਲ ਤੇ ਉਹਨਾਂ ਨੂੰ ਸਗੋਂ ਬਹੁਤ ਸ਼ੌਂਕ ਹੁੰਦਾ ਸੀਗਾ ਪੈਰ ਘੁਟਵਾਉਣ ਦਾ ਤੇ ਮੈਂ ਇਸ ਤਰ੍ਹਾਂ ਦੇਖੀ ਜਾਣਾ ਕਿ ਪਾਪਾ ਹੁਣ ਤੇ ਕਹਿੰਦੇ ਕਿ ਕੋਈ ਨੀ 10 ਮਿੰਟ ਹੋ ਗਿਆ 15 ਮਿੰਟ
0: ਸ਼ੌਂਕ ਨੀ ਹੁੰਦਾ ਇਹ ਜ਼ਰੂਰਤ ਹੁੰਦੀ
1: ਹੈ ਕਹਿ ਲਓ ਜ਼ਰੂਰਤ ਕਹਿ ਲਓ ਪਰ ਉਹਨਾਂ ਨੂੰ ਨਹੀਂ ਉਹ ਕਹਿ ਲਓ ਜਿਸ ਤਰ੍ਹਾਂ ਉਹ ਵੀ ਜਦੋਂ ਉਹਨਾਂ ਨੇ ਵੀ ਦੱਸਣਾ ਨਾ ਤਾਂ ਉਹਨਾਂ ਨੇ ਵੀ ਕਹਿਣਾ ਕਿ ਮੈਂ ਆਪਣੇ ਦਾਦਾ ਜੀ ਨੂੰ ਵੇਖਿਆ ਨਹੀਂ ਹੋਇਆ ਕਿ ਮੇਰੇ ਫਾਦਰ ਬਹੁਤ ਯੰਗ ਸੀਗੇ ਜਦੋਂ ਉਹ ਗਾਂ ਫੌਤ ਹੋ ਗਏ ਸੀ ਤੋ ਕਹਿੰਦੇ ਕਿ ਮੈਨੂੰ ਵੀ ਇਹੀ ਹੁੰਦਾ ਸੀ ਕਿ ਜਦੋਂ ਉਹ ਆਉਂਦੇ ਸੀਗੇ ਦੁਕਾਨ ਤੋਂ ਤੇ ਮੈਂ ਇਸ ਤਰ੍ਹਾਂ ਪੁੱਛਣਾ ਕਿ ਪਾਪਾ ਕੀ ਹੋਇਆ ਹਨਾ ਸਾਰਾ ਦਿਨ ਦੱਸੋ ਤੇ ਪੈਰ ਘੁੱਟਣੇ ਫਿਰ ਜਦ ਤੱਕ ਸਾਡੇ ਕੋਲ ਮੌਕਾ ਸੀਗਾ ਹਨਾ ਅਸੀਂ ਵੀ ਕਰਦੇ ਰਹੇ ਗੱਲ ਤੇ ਸਹੀ ਹੈ ਤੁਹਾਡੀ
0: ਤੁਸੀਂ ਕੁਛ ਜੇ ਖੱਟਣਾ ਕਮਾਉਣਾ ਤੇ ਬਜ਼ੁਰਗਾਂ ਨੂੰ ਫਿਰ ਪਹਿਲਾਂ ਤੁਸੀਂ ਕੁਛ ਵੀ ਕਰਨਾ ਪੈਣਾ ਹਾਂ
1: ਨਹੀਂ ਗੱਲ ਤੇ
0: ਫਿਰ ਉਹਨਾਂ ਦੀ ਤੁਸੀਂ ਸੇਵਾ ਕਰੋ ਤੇ ਅੱਜ ਕੱਲ੍ਹ ਤੇ ਬਜ਼ੁਰਗ ਕਵੇ ਲੱਤਾਂ ਪੀੜ ਹੁੰਦੀਆਂ ਕਿ ਮੈਂ ਗੋਲੀ ਦਵਾਂ
1: ਨਿਊਰੋਪੈਥ ਹੋ ਗਿਆ ਨਾ ਕਾਫੀ ਕਿ ਤੁਸੀਂ ਗਲਤ ਮਲਤ ਨਾ ਕਿਤੇ ਮਸਾਜ ਕਰ ਦੋ ਬਈ ਬੜੇ ਪੰਗੇ ਆ ਇਹ ਵੀ ਬੜੇ
0: ਅੱਜ ਕੱਲ੍ਹ ਬਜ਼ੁਰਗ ਕਵੇ ਨਾ ਲੱਤਾਂ ਖੁੱਸਦੀਆਂ ਟੁੱਟਦੀਆਂ ਤੁਹਾਨੂੰ ਕਿਹਾ ਸੀ ਨਾ
1: ਕਿਉਂ ਕੰਮ ਕਰਦੇ ਹੋ ਬਹੁਤ
0: ਮਾਵਾਂ ਦੀ ਦਲ ਕਹੀ ਜਾਂਦੇ ਅਗਲੇ ਤੇ ਪਾ ਦੇਣਾ ਕੇਸ
1: ਅੱਛਾ ਬਾਈ ਵੈਸੇ ਹਰ ਕਿਸੇ ਨਾਲ ਹੀ ਕੇਸ ਆ ਹਨਾ ਕੋਈ ਬੰਦਾ ਅੱਜ ਦੇ ਦੌਰ ਚ ਆਪਣਾ ਕੁਛ ਦੱਸੇ ਨਾ ਯਾਰ ਆਈ ਐਮ ਫੀਲਿੰਗ ਦਿਸ ਤੇ ਅੱਗੋ ਫੈਮਿਲੀ ਤੋਂ ਇਸ ਤਰ੍ਹਾਂ ਹੀ ਸੁਣਨ ਚ ਮਿਲਦਾ ਜਾਂ ਯਾਰ ਦੋਸਤ ਕੁਛ ਵੀ ਨਾ ਯਾਰ ਤੈਨੂੰ ਕਿੰਨਾ ਕਹੀਦਾ ਆ ਸਰਦੀਆਂ ਤੋਂ ਬਾਹਰ ਨਾ ਜਾਇਆ ਕਰ ਯਾਰ ਤੈਨੂੰ ਕਿੰਨਾ ਕਹੀਦਾ ਇਹ ਤਲਿਆ ਉਹ ਤਾਂ ਖਾਇਆ ਨਾ ਕਰੋ ਨਾ ਕਰੇ ਕਰੇ
0: ਇਹ ਆਦਤ ਮੈਨੂੰ ਬਹੁਤ ਆ ਸਲਾਵਾਂ ਦੇਣ ਦੀ ਨਾ ਬੜੀ ਭੈੜੀ ਆਦਤ ਹੁੰਦੀ ਆ ਇੱਕ ਵਾਰੀ ਚਸਕਾ ਪੈ ਜਾਵੇ ਨਾ ਬੰਦੇ ਨੂੰ ਫਿਰ ਹਟਦਾ ਨਹੀਂ ਹੈ ਬੜਾ ਸਲਾਹ ਦੇਣ ਦਾ ਜੋ ਮਜ਼ਾ ਆਉਂਦਾ ਨਾ ਯਾਰ ਦੁਨੀਆਂ ਦੇ ਕਿਸੇ ਵੀ ਚੀਜ਼ ਚੋਂ ਮਜ਼ਾ ਨਹੀਂ ਹੈਗਾ
1: ਐਕਚੁਅਲੀ ਬੰਦਾ ਬੜਾ ਨਾ ਸਿਰਾ ਸ਼ਾਈ ਫੀਲ ਕਰਦਾ ਕਿ ਯਾਰ ਕਿ ਮੈਨੂੰ ਸਭ ਪਤਾ ਤੂੰ ਬੈਠ ਬੱਚਾ ਤੂੰ ਬੈਠ ਤੈਨੂੰ ਨਹੀਂ ਪਤਾ ਵੀ ਕਿ
0: ਜੋ ਆਪਣੇ ਆਪ ਖਾਣਾ ਚਾਹੀਦਾ ਬੰਦੇ ਦੀ ਪੀਣਾ ਚਾਹੀਦਾ ਤੇ ਸਪੈਸ਼ਲੀ ਅਗਲਾ ਸੁਣਨ ਲੱਗ ਪਏ ਬਹਿ ਕੇ
1: ਦਿਨ ਬਣ ਗਿਆ
0: ਓਹੋ
1: ਹਨਾ
0: ਹੋਰ ਕੀ
1: ਤੁਹਾਡੇ ਐਕਸਪ੍ਰੈਸ਼ਨ ਤੋਂ ਮਤਲਬ ਤੁਸੀਂ ਪੂਰਾ ਆਨੰਦ ਲੈ ਰਹੇ ਹੋ ਕੋਈ ਪੁਰਾਣੀ ਯਾਦ ਨਾ ਕਿ ਯਾਰ ਆਹ ਸਲਾਹ ਦਿੱਤੀ
0: ਮੈਂ ਕੋਈ ਗੱਲ ਸੁਣਾਉਣ ਲੱਗਾ ਫਿਰ ਲੰਮੀ ਚੱਲ ਜਾਣੀ ਆ ਤੇ ਆਪਾਂ ਅੱਜ ਦੇ ਵਿਸ਼ੇ ਵੱਲੋਂ ਆਉਂਦੇ ਆਪਾਂ ਨੂੰ ਸਾਡੀਆਂ ਗੱਲਾਂ ਗੱਲਾਂ ਚੋਂ ਗੱਲਾਂ ਦੂਰ ਨਿਕਲ ਜਾਂਦੀਆਂ ਗੱਲ ਆਪਾਂ ਕਰ ਰਹੇ ਸਾਂ ਯੋਲੋ ਦੀ ਤੇ ਯੋਲੋ ਦਾ ਨਾ ਸੁਖਵਿੰਦਰ ਭੈਣ ਜੀ ਨੇ ਦੱਸਿਆ ਅੱਛਾ ਨਹੀਂ ਵਾਹਵਾ ਜਾਣੇ ਨੇ ਦੱਸਤਾ ਉਹ ਤੇ ਇਹ ਵੀ ਮਤਲਬ ਸਮੇਂ ਦੇ ਹਾਣੀ ਨੇ ਮਤਲਬ
1: ਹਨਾ
0: ਮਤਲਬ ਓਦਾਂ ਥੋੜੀ ਪਤਾ ਲੱਗ ਸਕਦਾ ਹਨਾ ਯੂ ਓਨਲੀ ਲਿਵਸ ਵਾਂਸ
1: ਯੈਸ ਯੈਸ
0: ਦੋ ਜਿੰਦਗੀਆਂ ਨੇ ਅਸਲ ਚ ਦੋ ਭੈਣਾਂ ਇਕੱਠੀਆਂ ਲਿਖਦੀਆਂ ਮੈਸੇਜ ਤਾਂ ਕਰਕੇ ਇਹਨਾਂ ਨੇ ਤਾਂ ਕਰਕੇ ਸੋ ਯੂ ਓਨਲੀ ਲਿਵ ਵਾਂਸ ਯੋਲੋ ਸੋ ਅੱਜ ਇਸ ਵਿਸ਼ੇ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਜ਼ਰੂਰ ਸਾਂਝ ਪਾਇਓ ਜਸਵਾਲ ਸਾਹਿਬ ਕਹਿੰਦੇ ਨੇ ਕਿ ਇਟਸ ਡ੍ਰਿਜ਼ਲਿੰਗ ਪਿੰਡ ਜਾ ਕੇ ਬਰੰਟ ਬਰੁੰਟ ਖੇਡਣ ਦੇ ਹੋਣਾ ਨਿਆਣਿਆਂ ਨੇ ਗੁੱਲੀ ਡੰਡਾ ਖੇਡਣ ਦੇ ਹੋਣਾ ਕਹੋ ਤੈਨੂੰ ਪਤਾ ਮੀਂਹ ਪੈਣ ਨੂੰ ਕੀ ਕਹਿੰਦੇ ਆ ਉਰਿਆ ਦੇ
1: ਡ੍ਰਿਜ਼ਲਿੰਗ
0: ਐਵੇਂ ਭਾਨੇ ਨਾ ਘਰੋਂ ਨਾ ਨਿਕਲਣਾ ਕਿਸੇ ਨੇ ਆਉਣਾ ਨਾ ਭਾਈ ਬੈਠ ਦਿਓ ਆਪਣਾ ਨਾ ਚਲੋ ਆਓ ਖੇਡੀਏ ਨਾ ਬੈਠ ਦਿਓ ਨਹੀਂ ਨਾ ਬਾਹਰ ਨਿਕਲ ਕੇ ਉਦਾਂ ਐਵੇਂ ਜਾਣ ਕੇ ਨਾ ਬਾਹਰ ਨਿਕਲਣਾ ਇਹ ਕਹਿਣ ਲਈ ਵੀ ਆਪਾਂ ਕਹਾਂਗੇ ਵੀ ਅੱਜ ਨੀ ਮੈਂ ਖੇਡਣਾ ਇਟਸ ਡ੍ਰਿਜ਼ਲਿੰਗ
1: ਇਹ ਹੁੰਦਾ ਨਾ ਨਵਾਂ ਕੋਈ ਅੱਖਰ ਸਿੱਖਿਆ ਹੋਵੇ ਪੂਰਾ ਦਿਨ ਤੁਹਾਡਾ ਨਾ ਉਹ ਬਹਾਨੇ ਬਣਾਉਣ ਚ ਨਿਕਲ ਜਾਂਦਾ ਕਿਸੇ ਤਰੀਕੇ ਨਾਲ ਨਾ ਉਹ ਸਿਚੁਏਸ਼ਨ ਪੈਦਾ ਹੋਵੇ ਮੈਂ ਕਹਿ ਦਵਾਂ ਕਿ ਯਾਰ ਇਟ ਮਾਈਟ ਡ੍ਰਿਜ਼ਲ ਟੂਡੇ ਬਾਹਰ ਨਾ ਜਾਓ ਇਟ ਇਸ ਡ੍ਰਿਜ਼ਲਿੰਗ ਕਹਿਣਾ ਜ਼ਰੂਰ ਹੈ ਕਿਸੇ ਤਰੀਕੇ ਬੰਦਾ ਕਹਿੰਦਾ ਮੈਂ ਤਾਂ ਆਰਾਮ ਨਾਲ ਘਰ ਬੈਠਾ ਯਾਰ ਤੂੰ ਕਿਉਂ ਮੈਨੂੰ ਸਲਾਹ ਦੇਈ
0: ਅੱਜ ਬੂੰਦਾਬਾਂਦੀ ਹੋ ਰਹੀ
1: ਅੱਜ ਥੋੜੀ ਸੀ ਮੌਸਮ ਕੇ ਕਾਰਨ ਬੂੰਦਾਬਾਂਦੀ ਹੋ ਗਈ
0: ਅਸੀਂ ਵੀ ਜਿਹੜੇ ਤਰੀਕਿਆਂ ਦੇ ਨਾਲ ਆਪਾਂ ਅੰਗਰੇਜ਼ੀ ਸਿੱਖੀ ਹੈ ਨਾ ਇਹ ਤਾਂ ਕਿਤੇ ਮਤਲਬ ਕੋਈ ਗੋਰਾ ਕਿਤੇ ਵਾ ਕੇ ਕਿਤੇ ਵੇਖ ਲੈ ਨਾ ਕੋਈ
1: ਹੰਡਾ ਕੇ ਸਿੱਖੀ ਹੈ ਨਾ ਪ੍ਰੈਕਟੀਕਲੀ ਸਿੱਖੀ ਹੈ ਨਾ
0: ਮਤਲਬ ਪੂਰੇ ਘੋਟੇ ਵਾਲੀ ਅੰਗਰੇਜ਼ੀ ਹੁੰਦੀ ਕਿ ਆਈ ਵੀ ਯੂ ਦੇ ਨਾਲ ਐਸ ਜਾਂ ਈ ਐਸ ਲੱਗਦਾ ਹੈ ਹੀ ਸ਼ੀ ਇਟ ਤੇ ਇੱਕ ਵਚਨਾਂ ਦੇ ਨਾਲ ਇਹ ਲੱਗਦਾ ਹੈ ਵੀ ਹੁਣ ਤਾਂ ਭੁੱਲ ਗਏ
1: ਪੂਰੀ ਮਾਰਨੀ ਵਾਲੀ ਮੈਡਮ ਸਿਖਾਉਂਦੀ ਹੁੰਦੀ ਸੀ ਕਰਤਾ ਨੇ ਕਰਮ ਕੋ ਕਰਨ ਸੇ ਸੰਪਰਦਾਨ ਕੇ ਲਈ ਆਪਾਦਾਨ ਕੇ ਲਈ ਏਦਾਂ ਕਰਕੇ ਹੁੰਦਾ ਸੀ ਪੂਰੀ ਵਿਆਕਰਨ ਹੋਣੀ ਇਹ ਵਾਲੀ ਤੁਸੀਂ ਉਸੇ ਟੀਚੇ ਚ ਬੋਲਿਆ ਉਸੇ ਤਰੀਕੇ
0: ਜਿਹੜੀ ਚੀਜ਼ ਨਾ ਆਉਂਦੀ ਹੋਵੇ ਪੂਰੀ ਇੰਡੀਅਨ ਜਿਹੜੀ

0: ਵਿਸ਼ੇ ਤੋਂ ਇੱਧਰ ਉੱਧਰ ਹੋ ਗਿਆ, ਪਰ ਕਾਫੀ ਲੋਕ ਕਹਿੰਦੇ ਕਿ ਜਿਹੜੇ ਹੁਣ ਹਨਾ ਐਜੂਕੇਸ਼ਨ ਸਿਸਟਮ ਇਟਸ ਗ੍ਰੇਟ ਐਂਡ ਆਲ ਦੈਟ. ਮੇਰਾ ਮੰਨਣਾ ਜਿਸ ਤਰੀਕੇ ਨਾਲ ਅਸੀਂ ਪੜ੍ਹੇ ਉਹ ਬੈਸਟ ਆ. ਠੀਕ ਹੈ, ਮੈਨੂੰ ਪਤਾ ਮੇਰਾ ਸਾਈਨ ਕੋਸ ਥੀਟਾ ਨਹੀਂ ਕਿਸੇ ਪਾਸੇ ਕੰਮ ਆਉਂਦਾ, ਪਰ ਕਿਉਂਕਿ ਇੰਨੀ ਕੁ ਬਡਿੰਗ ਏਜ ਤਾਂ ਤੁਹਾਨੂੰ ਇੰਨਾ ਕੁਛ ਸਿੱਖਣ ਨੂੰ ਅਤੇ ਘੋਟਾ ਮਾਰਨ ਨੂੰ ਮਿਲ ਜਾਂਦਾ ਕਿ ਤੁਸੀਂ ਬਾਅਦ ਚੋਂ ਫਿਰ ਕੁਛ ਚੂਜ਼ ਕਰ ਸਕਦੇ ਹੋ. ਤਿੰਨ ਚੀਜ਼ਾਂ ਪੜ੍ਹੀਆਂ ਹੋਣ ਉਹਦੇ ਵਿੱਚੋਂ ਕੀ ਚੂਜ਼ ਕਰੋਗੇ? 10 ਪੜ੍ਹੀਆਂ ਹੋਣ ਤਾਂ ਬੰਦਾ ਕਹਿੰਦਾ ਹਾਂ ਯਾਰ ਆਹ ਦੋ ਮੇਰੇ ਫੇਵਰੇਟ ਵਿਸ਼ੇ ਆ. ਪਰ ਅੱਜ ਦਾ ਵਿਸ਼ਾ ਜੀ, ਯੂ ਓਨਲੀ
1: ਇੱਕ ਵਾਰੀ ਵਾਂਸ, ਇੱਕ ਵਾਰੀ ਜ਼ਿੰਦਗੀ ਮਿਲਦੀ ਬਸ.
0: ਇਹਦੇ ਅੰਦਰ ਥੋੜੀ ਪ੍ਰੈਕਟੀਕੈਲਿਟੀ ਕਾਫੀ ਆ ਗਈ ਹੋਈ ਐਕਚੁਅਲੀ, ਤਾਂ ਕਰਕੇ ਆਪਾਂ ਇਹ ਵਿਸ਼ਾ ਚੱਕਿਆ.
1: ਸੋ ਤੁਸੀਂ ਵੀ ਸਾਂਝ ਪਾਇਓ, ਆਪਾਂ ਥੋੜਾ ਜਿਹਾ ਇਹਦੇ ਤੇ ਖੋਲਦੇ ਹਾਂ ਇਹਨੂੰ, ਤੇ ਫਿਰ ਇਸ ਹਿੱਸੇ ਦੇ ਵਿੱਚ ਤੁਸੀਂ 5-7 ਮਿੰਟ ਬਾਅਦ ਫਿਰ ਕਾਲ ਕਰਕੇ ਤੇ ਆਪਣੀ ਸਾਂਝ ਜ਼ਰੂਰ ਪਾਇਓ
0: ਜੀ,
1: ਕਿ ਇੱਕ ਵਾਰੀ ਮਿਲੀ ਜ਼ਿੰਦਗੀ. ਆਪਾਂ ਅਕਸਰ ਹੀ ਸੁਣ ਲੈਂਦੇ ਹਾਂ ਵੀ ਯਾਰ ਜ਼ਿੰਦਗੀ ਵਾਰ ਵਾਰ ਥੋੜੀ ਮਿਲਣੀ ਹੈ, ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਹਿ ਲਓ.
0: ਤੇ ਇਹ ਫਿਲੋਸੋਫੀ ਥੋੜੀ ਹੁਣ ਜ਼ਿਆਦਾ ਪ੍ਰੈਕਟੀਕੈਲਿਟੀ 'ਚ ਆਉਣੀ ਸ਼ੁਰੂ ਹੋ ਗਈ ਹੈ. ਮੈਂ ਆਪਣੀ ਜਨਰੇਸ਼ਨ ਦੀ ਜੇ ਗੱਲ ਕਰਾਂ ਤਾਂ ਉਹਦੇ ਅੰਦਰ ਜ਼ਿਆਦਾ ਆ ਗਈ ਹੈ. ਹੁਣ ਇਹਦੇ ਕਾਰਨ ਕੀ ਨੇ? ਕਾਰਨ ਇਹ ਹੈ ਕਿ ਪੂਰਾ ਸਮਾਜ ਹੀ ਕਮੋਡਿਟਾਈਜ਼ ਹੋ ਗਿਆ, ਕਿ ਬਹੁਤ ਜ਼ਿਆਦਾ ਕਮੋਡਿਟੀ ਹੀ ਇੰਨੀ ਜ਼ਿਆਦਾ ਆ ਗਈਆਂ ਖਰੀਦਣ ਵਾਸਤੇ. ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਜਿਹੜੀਆਂ ਮੇਜਰ ਮੇਜਰ ਚੀਜ਼ਾਂ ਜੋ ਸਾਡੇ ਬਹੁਤ ਪੁਰਾਣੀ ਸਾਡੀ ਪਹਿਲੀ ਪੀੜ੍ਹੀ, ਮਤਲਬ ਪਹਿਲੀ ਮਤਲਬ ਕਿ ਦਾਦੇ ਪੜਦਾਦਿਆਂ ਦੀ ਪੀੜ੍ਹੀ, ਹਨਾ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਜੋ ਸ਼ਾਇਦ ਈਜ਼ੀਲੀ ਜਾਂ ਫਿਰ ਘੱਟ ਖਰਚਾ ਕਰਕੇ ਆਪਣੀ ਰੇਸ਼ੋ ਵਿੱਚੋਂ ਉਹ ਲੈ ਲੈਂਦੇ ਸੀਗੇ, ਅੱਜ ਉਹ ਬਹੁਤ ਦੂਰ ਨੇ. ਕਿ ਸ਼ਾਇਦ ਅੱਜ ਦੇ ਦੌਰ 'ਚ ਕਾਫੀ ਲੋਕਾਂ ਲਈ ਇਟ ਇਜ਼ ਕੁਆਇਟ ਇੰਪੋਸੀਬਲ ਕਿ ਬਿਨਾਂ ਲੋਨ ਲਿੱਤੇ ਘਰ ਖਰੀਦ ਪਾਉਣ. ਪੁਆਇੰਟ ਨੰਬਰ 1. ਫਿਰ ਇੱਕ ਇਹ ਬੜਾ ਔਖਾ ਕਿ ਜੇ ਉਹ ਲੋਨ ਲੈ ਕੇ ਘਰ ਖਰੀਦ ਰਹੇ ਆ ਤੇ ਉਹਦੀਆਂ ਕਿਸ਼ਤਾਂ ਵੀ ਇਸ ਤਰ੍ਹਾਂ ਹੀ ਹੈ ਕਿ ਯੂ ਨੀਡ ਟੂ ਵਰਕ ਪ੍ਰੋਪਰਲੀ, ਕੰਮ ਕਰਨਾ ਪੈਂਦਾ ਉਹ ਉਤਾਰਨ ਲਈ, ਕਿ ਪੇ ਚੈੱਕ ਟੂ ਪੇ ਚੈੱਕ ਬਹੁਤ ਦੁਨੀਆ ਹੋ ਗਈ ਹੈ, ਹਨਾ
1: ਤੁਹਾਨੂੰ ਉਸੇ 'ਚ ਫਸ ਕੇ ਰਹਿ ਜਾਣਾ.
0: ਤਾਂ ਫਿਰ ਉਹਦੇ ਅੰਦਰ ਹੁਣ ਇਹ ਵਾਲੀ ਫਿਲੋਸਫੀ ਨੇ ਬਹੁਤ ਜ਼ਿਆਦਾ ਇੱਕ ਉਗਰ ਕਹਿ ਦਿੰਦੇ ਨਾ ਆਪਾਂ ਆਪਣੇ ਵੱਲੋਂ ਇੱਕ ਫੇਸ ਉਠਾਇਆ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਆ, ਗੋ ਟਰੈਵਲ, ਬਾਏ ਦੈਟ ਫੇਵਰੇਟ ਕੈਮਰਾ, ਬਾਏ ਯੋਰ ਫੇਵਰੇਟ ਕਾਰ, ਤਾਂ ਕੀ ਹੋਇਆ ਨਹੀਂ ਹੋ ਰਿਹਾ, ਕਿ ਜੋ ਹੈ ਇੱਥੇ ਚੰਗੇ ਤਰੀਕੇ ਨਾਲ ਭੋਗੋ, ਕਿ ਬਾਅਦ ਚੋਂ ਕੀ ਹੈ ਕੀ ਨਹੀਂ ਯੂ ਡੋਂਟ ਨੋ.
1: ਵੈਸੇ ਨਾ ਬੜੀ ਜੇ ਤੁਸੀਂ ਕਈ ਵਾਰੀ ਸੋਚ ਲਓ ਇਹਦੇ ਉੱਤੇ, ਤੇ ਸੋਚ ਦਾ ਤੇ ਕੋਈ ਅੰਤ ਨਹੀਂ ਹੈ ਨਾ, ਤੁਸੀਂ ਜਿੱਧਰ ਨੂੰ ਮਰਜ਼ੀ ਆਪਣੀ ਸੋਚ ਦੇ ਘੋੜੇ ਲੈ ਜਾਓ. ਪਰ ਮੈਂ ਮੇਰੇ ਲਈ ਤੇ ਹੋਰ ਵੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ.
0: ਓਕੇ,
1: ਹੁਣ ਤੁਸੀਂ ਕਿਤੇ 'ਤੇ ਜਾ ਕੇ ਤੁਸੀਂ ਬ੍ਰੇਕ ਲਾਓਗੇ ਨਾ, ਮੰਨ ਲਓ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਕਈ ਵਾਰੀ ਵੀ ਹਾਂ ਜ਼ਿੰਦਗੀ ਇੱਕ ਵਾਰੀ ਮਿਲਣੀ ਆ ਅਤੇ ਆਪਾਂ ਘੁੰਮ ਫਿਰ ਲਈਏ, ਹੈ ਨਾ, ਆਪਾਂ ਵਧੀਆ ਸੁੱਖ ਸੁਵਿਧਾਵਾਂ ਆਪਾਂ ਹੰਢਾ ਲਈਏ. ਪਰ ਜਿੱਦਾਂ ਜਿੱਦਾਂ ਆਪਾਂ ਟਿੱਕ ਕਰੀ ਜਾਂਦੇ ਹਾਂ ਨਾ ਵੀ ਹਾਂ ਆ ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਅਤੇ ਅੰਤ ਨਹੀਂ ਆ ਕੋਈ. ਮੰਨ ਲਓ ਤੁਸੀਂ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਆਪਾਂ ਵਿੱਚ ਸਕਿੱਪ ਕਰਕੇ ਜੇ ਆਪਾਂ ਦਾਇਰਾ ਖੋਲੀਏ ਅਤੇ ਇੱਕ ਵਾਰੀ ਯਾਰ ਜ਼ਿੰਦਗੀ ਮਿਲੀ, ਤੁਹਾਨੂੰ ਸਾਰੀ ਦੁਨੀਆਂ ਦਾ ਪਤਾ ਹੋਣਾ ਚਾਹੀਦਾ ਅਤੇ ਉਹ ਸਾਰੀ ਦੁਨੀਆਂ ਦਾ ਪਤਾ ਉਹ ਘੁੰਮ ਫਿਰ ਕੇ ਤੁਹਾਨੂੰ ਹੋਣਾ ਚਾਹੀਦਾ. ਕਿੰਨੇ ਕੁ ਬੰਦੇ ਹੋਣਗੇ ਜਿਹੜੇ ਸਾਰੀ ਦੁਨੀਆਂ ਘੁੰਮ ਲੈਂਦੇ ਹੋਣਗੇ ਆਪਣੀ ਇਸ ਇੱਕ ਜ਼ਿੰਦਗੀ ਦੇ ਵਿੱਚ?
0: ਜਾਂ ਫਿਰ
1: ਹੋ ਤੇ ਕੁਛ ਨਹੀਂ ਸਕਦਾ, ਸਾਰਾ ਸਾਰਾ ਕੁਛ ਤੇ ਕੁਛ ਵੀ ਨਹੀਂ ਹੋ ਸਕਦਾ.
0: ਯੇ ਜਵਾਨੀ ਹੈ ਦੀਵਾਨੀ 'ਚ ਕਹਿੰਦੀ ਹੈ ਨਾ ਦੀਪਿਕਾ ਰਣਵੀਰ ਨੂੰ ਕਿ ਸਭ ਕੁਛ ਨਹੀਂ ਮਿਲਦਾ ਬਣੀ, ਕੁਛ ਨਾ ਕੁਛ ਛੂਟ ਜਾਤਾ ਹੈ. ਉਹ ਉਹੀ ਵਾਲੀ ਗੱਲ ਹੈ ਕਿ ਬਣੀ ਸਭ
1: ਉਹ ਤੇ ਲੰਮੀ ਆ ਨਾ, ਉਹ ਕਹਿ ਸਕਦੀ ਹੈ.
0: ਓ ਯਾਰ ਬਣੀ ਘਰ ਬੈਠਾ ਜਾ ਸੁਣ ਰਿਹਾ ਤੇ ਤੇਰੇ ਤੇ ਤੰਜ ਕੱਸਿਆ ਗਿਆ, ਦੇਖ ਲੈ ਯਾਰ ਮਾੜੀ ਗੱਲ ਹੈ.
1: ਨਹੀਂ ਮੈਂ ਦੀਪਿਕਾ ਤੇ ਕੱਸਿਆ,
2: ਮੈਂ ਨਹੀਂ ਮੰਨਦਾ
1: ਉਹਨੂੰ ਵਿਚਾਰੇ ਨੂੰ ਰੈਸਟ ਕਰਨ ਦਾ ਤੁਸੀਂ.
0: ਹਾਂਜੀ ਹਾਂਜੀ, ਨਹੀਂ
1: ਠੀਕ ਨਹੀਂ ਹੈ,
0: ਮੁੰਡਾ ਠੀਕ ਨਹੀਂ. ਗੈਟ ਵੈਲ ਸੂਨ ਮੇਰੀ ਜਾਨ. ਪਰ ਖੈਰ ਗੱਲ ਇਹ ਹੈ ਕਿ ਅੱਛਾ ਤੁਹਾਡਾ ਇਹ ਪੁਆਇੰਟ ਤਾਂ ਹੈ, ਪਰ ਇਹਦੇ ਅੰਦਰ ਇੱਕ ਪ੍ਰੋ ਪੁਆਇੰਟ ਵੀ ਆ ਜਾਂਦਾ. ਪ੍ਰੋ ਪੁਆਇੰਟ ਇਹਦੇ ਅੰਦਰ ਇਹ ਆ ਜਾਂਦਾ ਕਿ ਕਾਫੀ ਲੋਕ ਫਿਰ ਉਹ ਚੀਜ਼ਾਂ ਕਰ ਪਾਉਂਦੇ ਆ ਜੋ ਸ਼ਾਇਦ ਉਹਨਾਂ ਨੇ ਆਪਣੇ ਮਾਇੰਡ ਦੇ ਅੰਦਰ ਬਲੋਕੇਜ ਕੀਤੀਆਂ ਹੁੰਦੀਆਂ. ਕਿਉਂਕਿ ਅਸੀਂ ਕਹਿੰਦੇ ਨਾ ਕਿ ਉਹ ਅੰਗਰੇਜ਼ੀ ਦੇ ਅੰਦਰ ਇੱਕ ਕਹਾਵਤ ਹੈ ਜਿਹਦਾ ਇੱਕ ਟ੍ਰਾਂਸਲੇਸ਼ਨ ਮੰਨਦੇ ਆ ਕਿ ਜਿੰਨੇ ਵੀ ਸਾਡੇ ਮਾਇੰਡ ਦੇ ਪਹਾੜ ਬਣੇ ਹੋਏ ਉਹ ਅਸੀਂ ਆਪ ਹੀ ਬਣਾਏ ਆ, ਕਿ ਅਸਲ 'ਚ ਤਾਂ ਇੱਦਾਂ ਦਾ ਕੁਛ ਨਹੀਂ ਹੈ. ਸ਼ਾਇਦ ਇੱਦਾਂ ਦੀ ਚੀਜ਼ਾਂ ਬਾਕੀ ਜਿਹਦੇ ਅੰਦਰ ਆਪਾਂ ਲਾਸਟ ਟਾਈਮ ਗੱਲ ਕਰ ਰਹੇ ਮੈਂ ਅਤੇ ਬਲਕੀਰਤ ਇਹਦੇ ਉੱਪਰ, ਰਿਸਪੋਂਸੀਬਿਲਿਟੀਜ਼ ਵਰਸਿਸ ਪੈਸ਼ਨ ਦੇ ਉੱਪਰ, ਹੈ ਨਾ, ਇਹ ਥੋੜ੍ਹਾ ਉਹਦੇ ਨਾਲ ਹੀ ਚੱਲਦੀ ਗੱਲ ਆ ਜਾਂਦੀ ਹੈ ਕਿ ਹੋ ਸਕਦਾ ਕਿ ਮੈਂ ਦੇਰ ਇਜ਼ ਅ ਡ੍ਰੀਮ ਜੋਬ, ਦੇਰ ਇਜ਼ ਅ ਡ੍ਰੀਮ ਕਹਿ ਲਓ ਬਿਜ਼ਨਸ ਮੈਂ ਕਰਨਾ ਚਾਹੁੰਦਾ, ਮੈਂ ਕੁਛ ਪੈਸ਼ਨ ਹੈ ਮੈਨੂੰ ਇਸ ਚੀਜ਼ ਦਾ, ਪਰ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਯਾਰ ਮੈਂ ਬਹੁਤ ਸਾਰੀਆਂ ਰਿਸਪੋਂਸੀਬਿਲਟੀ ਆਪਣੇ ਮਾਇੰਡ 'ਚ ਬਣਾਈਆਂ ਹੋਈਆਂ. ਪਰ ਜਦੋਂ ਮੈਂ ਕਹਿੰਦਾ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ, ਮੈਂ ਤਾਂ ਇੰਜੋਏ ਕਰਾਂ, ਸ਼ਾਇਦ ਬੰਦਾ ਆਪਣੇ ਸੁਪਨੇ ਵੱਲ ਪੈਰ ਪੁੱਟ ਲੈਂਦਾ, ਉਸ ਪਾਸੇ ਜਾਣਾ ਸ਼ੁਰੂ ਕਰ ਦਿੰਦਾ. ਵਾਟ ਇਜ਼ ਦੈਟ, ਦਿਸ ਇਜ਼ ਵਾਟ ਆਈ ਬਿਲੀਵ.
1: ਪਰ ਉਹੀ ਹੈ ਨਾ, ਇਸ ਚੀਜ਼ ਦਾ ਕੋਈ ਬੜਾ ਐਡਾ ਸੌਖਾ ਨਹੀਂ ਹੈ ਇਹ ਕੰਮ. ਆਪਾਂ ਜਦੋਂ ਸੁਣਦੇ ਹਾਂ ਨਾ ਇਹ ਚੀਜ਼, ਤੁਸੀਂ ਆਪਾਂ ਹੁਣ ਥੋੜ੍ਹਾ ਜਿਹਾ ਇੱਕ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਵੀ ਕਿ ਜ਼ਿੰਦਗੀ ਤੁਹਾਨੂੰ ਵਾਰ ਵਾਰ ਨਹੀਂ ਮਿਲਣੀ, ਇਹ ਸਾਨੂੰ ਸੁਣਨ 'ਚ ਬੜਾ ਸੌਖਾ ਜਿਹਾ ਲੱਗਦਾ ਕਿ ਹਾਂ ਤੁਸੀਂ ਕਰੋ ਜੋ ਕਰਨਾ. ਪਰ ਇੱਦਾਂ ਹੋ

0: ਨਹੀਂ ਪਾਉਂਦਾ। ਜੇ ਹੋ ਪਾਉਂਦਾ ਤਾਂ ਇੱਕ ਛੋਟਾ ਜਿਹਾ ਪਾਰਟ ਤੁਸੀਂ ਕਰ ਲਓਗੇ। ਫੋਰ ਐਗਜ਼ਾਮਪਲ, ਤੁਸੀਂ ਇੱਕ ਟੀਚਾ ਇੱਕ ਮਿੱਥ ਲਿਆ, ਜਾਂ ਤੁਹਾਨੂੰ ਮੰਨ ਲਓ ਤੁਹਾਡਾ ਪੈਸ਼ਨ ਆ, ਫੋਰ ਐਗਜ਼ਾਮਪਲ ਤੁਹਾਡਾ ਸਿੰਗਿੰਗ ਪੈਸ਼ਨ ਹੈ ਤੁਹਾਡਾ, ਅਤੇ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਤੁਸੀਂ ਉਸ ਪਾਸੇ ਨੂੰ ਹੋ ਤੁਰੇ, ਤੁਸੀਂ ਅਚੀਵ ਕਰ ਲਿਆ, ਦੈਨ ਵੱਟ ਕੀ ਰੁਕ ਗਿਆ ਉੱਥੇ ਕੰਮ, ਫਿਰ ਉੱਥੋਂ ਅੱਗੇ ਸਫ਼ਰ ਤਾਂ ਸ਼ੁਰੂ ਫਿਰ ਹੋ ਜਾਂਦਾ ਵਾ, ਵੀ ਜ਼ਿੰਦਗੀ ਇੱਕੇ ਵਾਰੀ ਯਾਰ ਮਿਲੀ ਆ, ਹੁਣ ਗਾਂਹ ਫਿਰ ਬੰਦਾ ਗਾਂਹ ਤੁਰ ਪੈਂਦਾ। ਹੋ ਸਕਦਾ ਉਹਨੂੰ ਲੱਗੇ ਵੀ ਮੈਂ ਫਿਲਮਾਂ ਵੀ ਕਰ ਲਾਂ, ਜ਼ਿੰਦਗੀ ਯਾਰ ਇੱਕੇ ਵਾਲੀ ਮਿਲੀ ਆ, ਫਿਰ ਉਹ ਕਹੂਗਾ ਮੈਂ ਬਾਲੀਵੁੱਡ ਚੱਲ ਜਾਂ, ਇੱਕੇ ਵਾਰੀ ਮਿਲੀ ਆ, ਕਦੀ ਵਾਰ ਵਾਰ ਮਿਲਣੀ ਆ, ਮੈਂ ਹੁਣ ਗਾਂਹ ਚੱਲ ਜਾਂ। ਸੋ ਉਹ ਸਭ ਕੁਛ ਦੇ ਬਾਵਜੂਦ ਵੀ ਇਹ ਸਫ਼ਰ ਰੁਕਦਾ ਨਹੀਂ ਆ, ਇਹ ਬੜਾ ਗੋਲਕ ਧਾਰਾ ਵਾ, ਮਤਲਬ ਘੁੰਮ ਘੁੰਮ ਕੇ ਤੁਸੀਂ ਫਿਰ ਲਾਈਫ ਦੇ ਵਿੱਚ ਇੱਕ ਸਮਾਂ ਆਉਂਦਾ ਵਾ ਜਦੋਂ ਤੁਸੀਂ ਫਿਰ ਉੱਥੇ ਹੀ ਉਸੇ ਮੋੜ 'ਤੇ ਖਲੋਤੇ ਹੁੰਦੇ ਹੋ, ਕੁਛ ਅਲੱਗ ਲੋਕਾਂ ਦੇ ਨਾਲ, ਅਲੱਗ ਰੁੱਖ, ਅਲੱਗ ਚੌਂਕ, ਅਲੱਗ ਲੀੜੇ ਕੱਪੜੇ, ਅਲੱਗ ਗੱਡੀ।
1: ਹਾਂ, ਇਹ ਗੱਲ ਕਹੀ ਵੀ ਜਾਂਦੀ ਹੈ ਨਾ ਕਿ ਤੁਸੀਂ ਬਹੁਤ ਜ਼ਿਆਦਾ ਜੇ ਬੁਰਾ ਫੀਲ ਕਰ ਰਹੇ ਹੋ ਅੱਜ ਦੇ ਦਿਨ, ਯੂ ਆਰ ਨੋਟ ਫੀਲਿੰਗ ਅਪ ਟੂ ਮਾਰਕ, ਜਸਟ ਥਿੰਕ ਕਿ ਇੱਕ ਟਾਈਮ 'ਤੇ ਤੁਸੀਂ ਜੋ ਲਾਈਫ ਜੀ ਰਹੇ ਹੋ ਉਹ ਜੀਣਾ ਚਾਹ ਰਹੇ ਸੀਗੇ, ਤੁਸੀਂ ਅੱਜ ਉਸ ਸਟੇਜ 'ਤੇ ਹੈਗੇ ਹੋ। ਅਸੀਂ ਕਿਉਂਕਿ ਹਰ ਰੋਜ਼ ਲਾਈਫ ਜੀਂਦੇ ਰਹਿੰਦੇ ਹਾਂ, ਪਰ ਕਿੰਨੇ ਲੋਕ ਹੁੰਦੇ ਕਿ ਸਾਡੇ ਸੁਪਨੇ ਹੁੰਦੇ ਕਿ ਅਸੀਂ ਬਾਹਰ ਆਈਏ, ਹੈ ਨਾ, ਕਿ ਉਹ ਉਦੋਂ ਤਾਂ ਬਹੁਤ ਜ਼ਿਆਦਾ ਹੈ ਨਾ ਲੱਗਦਾ ਕਿ ਯਾਰ ਇਹ ਚੀਜ਼ ਹੋਊਗੀ ਕਦੀ ਕਿ ਨਹੀਂ ਹੋਊਗੀ, ਫਿਰ ਜਿਸ ਕੰਮ 'ਚ ਪੈ ਗਏ ਹਾਂ ਲੋਕ ਘਰ ਆਪਣਾ ਲੈ ਲੈਂਦੇ, ਕਿ ਬੰਦੇ ਦਾ ਪਹਿਲੇ ਇੱਕ ਸੁਪਨਾ ਹੁੰਦਾ ਯਾਰ ਮੈਂ ਸ਼ੇਅਰਿੰਗ 'ਚ ਰਹਿੰਦਾ, ਮੈਂ ਘਰ ਲੈ ਲਵਾਂ, ਹੁਣ ਜਦੋਂ ਘਰ ਲੈ ਲਿੱਤਾ ਅਤੇ ਉਹਦੇ ਅੰਦਰ ਵੀ ਬੰਦਾ ਕਿਸੇ ਕਾਰਨ ਇਰੀਟੇਟਿਡ ਹੈ ਜਾਂ ਡਾਊਨ ਫੀਲ ਕਰ ਰਿਹਾ, ਡਿਪਰੈਸਡ ਫੀਲ ਕਰ ਰਿਹਾ, ਕੁਛ ਵੀ ਕਾਰਨ ਹੋ ਸਕਦੇ ਆ, ਹੈ ਨਾ, ਪਰ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਦਿਸ ਇਜ਼ ਵਾਟ ਆਈ ਵਾਂਟਡ ਇੱਕ ਟਾਈਮ 'ਤੇ, ਕਿ ਉਹ ਸਟੇਜ ਆ। ਤੁਹਾਡੀ ਵਾਲੀ ਗੱਲ 'ਤੇ ਆ ਜਾਂਦਾ ਕਿ ਇੱਕ ਰੋਕ ਜਾਂ ਫਿਰ ਕਿਤੇ ਰੁਕਣਾ ਨਹੀਂ ਆ, ਉਦਾਂ ਦਾ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਆ ਇਸ ਚੀਜ਼ ਦੇ ਨਾਲ, ਕਿ ਫਿਲੋਸਫੀ ਮਾੜੀ ਨਹੀਂ ਆ, ਪਰ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਹੈ ਕਿ ਕਿੱਥੇ ਤੱਕ ਸਹੀ ਆ। ਲੈਟ ਸਪੋਜ਼ ਮੈਂ ਸਿੰਗਿੰਗ ਪਸੰਦ ਕਰਦਾ, ਜਿਸਾ ਤੁਸੀਂ ਹੁਣੇ ਥੋੜ੍ਹੀ ਦੇਰ ਪਹਿਲੇ ਸੁਣਿਆ ਕਿੰਨਾ ਪਿਆਰ ਲੱਗਾ,
0: ਹਾਂਜੀ,
1: ਹੈ ਨਾ, ਇਹਦਾ ਅੰਦਰ ਇਹ ਹੋ ਸਕਦਾ ਕਿ ਆਈ ਮਾਈਟ ਟੈਲ ਮਾਈ ਸੈਲਫ ਕਿ ਯਾਰ ਕ੍ਰਿਸ਼ਨਾ ਕਦੀ ਨਾ ਕਦੇ ਤਾਂ ਲਾਈਫ 'ਚ 40 ਦਾ ਤਾਂ ਹੋਏਗਾ ਨਾ, ਹੈ ਨਾ, ਲੈਟ ਸਪੋਜ਼ ਮੈਂ 40 ਦਾ ਬੇਸੁਰਾ ਨਾ ਹੋ ਕੇ ਸੁਰੀਲਾ ਹੋ ਜਾਵਾਂ, ਪਰ ਉਹ ਫਿਰ ਇਹ ਹੋਣਾ ਚਾਹੀਦਾ ਕਿ ਮੇਰੇ ਮਾਇੰਡ ਦੇ ਅੰਦਰ ਇਹ ਗੱਲ ਹੋਵੇ ਕਿ ਮੈਂ ਆਪਣੇ ਮਨ ਨੂੰ ਖੁਸ਼ ਕਰਨ ਲਈ ਸਿੱਖਣਾ ਚਾਹੁੰਦਾ। ਇਹ ਨਹੀਂ ਕਿ ਹਾਂ ਵੀ ਹੁਣ ਕੈਸੇਟ ਕੱਢੀ ਆ ਅਤੇ ਬਾਅਦ 'ਚੋਂ ਫਿਰ ਰੋਡ ਲੇਵਰ ਕਰਨਾ ਬੁੱਕ, ਉਹ ਵਾਲੀ ਮਨਸ਼ਾ ਨਹੀਂ ਹੋਣੀ ਚਾਹੀਦੀ। ਹਾਂ, ਉਹ ਜਿਹਦੀ ਮਨਸ਼ਾ, ਉਹ ਪਰਸਨੈਲਿਟੀਜ਼ ਹੀ ਵੱਖਰੀਆਂ ਹੁੰਦੀਆਂ, ਉਹ ਤਿਆਰੀ ਹੀ ਵੱਖਰੀ ਹੁੰਦੀ ਆ, ਉਹ ਵਾਲੇ ਆਪਾਂ 0.01% ਲੋਕਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਆਮ ਇਨਸਾਨ ਮੈਂਗੋ ਪੀਪਲ ਉਹਨਾਂ ਬਾਰੇ ਜੇ ਆਪਾਂ ਗੱਲ ਕਰੀਏ ਕਿ ਥੋੜ੍ਹਾ ਬਹੁਤ ਠੀਕ ਹੈ, ਇਟਸ ਗੁੱਡ ਟੂ ਫੋਲੋ ਦਿਸ ਟੂ ਐਨ ਐਕਸਟੈਂਟ, ਪਰ ਹਾਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਉਹ ਤਾਂ ਖਤਮ ਹੀ ਨਹੀਂ ਹੋਣਾ, ਉਹ ਤਾਂ ਹਾਲੀਵੁੱਡ ਤੋਂ ਬਾਅਦ ਬੰਦਾ ਕਹਿੰਦਾ ਮੈਂ ਆਪਣੇ ਖੁਦ ਦਾ ਹੀ ਸਟੂਡੀਓ ਖੋਲ ਲਵਾਂ ਐਂਡ ਕੋਈ ਨਹੀਂ ਇਸ ਚੀਜ਼ ਦਾ।
0: ਹਰ ਇੱਕ ਜਿਹੜੀ ਥੋਟ ਆ ਨਾ, ਹਰ ਇੱਕ ਜਿਹੜੀ ਸੇ ਆ, ਸਿਆਣੀ ਗੱਲ ਆ, ਉਹ ਇੱਕ ਦੂਸਰੇ ਦੇ ਨਾ ਚਾਚੇ ਤਾਏ ਦੀ ਪੁੱਤ ਧੀ ਆ, ਸਾਰੀਆਂ ਚੀਜ਼ਾਂ ਘੁੰਮ ਘੁਮਾ ਕੇ ਫਿਰ ਉੱਥੇ ਆ ਕੇ ਰੁਕ ਜਾਂਦੀਆਂ ਤੁਹਾਡੀਆਂ। ਹੁਣ ਸਭ ਤੋਂ ਪਹਿਲਾਂ ਤਾਂ ਮਤਲਬ ਯੂ ਓਨਲੀ ਲਿਵ ਵੰਸ, ਤੁਸੀਂ ਇੱਕੋ ਵਾਰੀ ਤੁਹਾਨੂੰ ਜ਼ਿੰਦਗੀ ਮਿਲੀ ਆ, ਇੱਕ ਵਾਰੀ ਜੀਣਾ ਤੁਸੀਂ ਖੁੱਲ੍ਹ ਕੇ ਜੀ ਲਓ। ਬੇਸਿਕਲੀ ਆਪਾਂ ਇਹ ਚਾਹ ਰਹੇ ਹਾਂ ਕਿ ਆਪਾਂ ਸਾਰੇ ਅੱਜ ਸੋਚੀਏ ਵੀ ਆਪਾਂ ਖੁੱਲ੍ਹ ਕੇ ਜੀਣਾ ਜਾਂ ਇੱਕੋ ਵਾਰੀ ਜ਼ਿੰਦਗੀ ਮਿਲੀ ਆ, ਤੁਸੀਂ ਕਰਨਾ ਕੀ ਚਾਹੁੰਦੇ ਜੇ ਇਸ ਜ਼ਿੰਦਗੀ ਦੇ ਵਿੱਚ। ਮੈਨੂੰ ਇੱਦਾਂ ਲੱਗਦਾ ਕ੍ਰਿਸ਼ਨਾ ਜੀ, ਹਰ ਇੱਕ ਦੇ ਨਾ ਆਪਣੀ ਆਪਣੀ ਬਿਰਤੀ, ਆਪਣੀ ਆਪਣੀ ਪਰਵਰਿਸ਼, ਆਪਣੇ ਆਪਣੇ ਸੁਭਾਅ, ਉਹਦੇ ਮੁਤਾਬਿਕ ਜਿੱਦਾਂ ਦੀ ਕੁਦਰਤ ਨੇ ਤੁਹਾਨੂੰ ਬਣਤਰ ਦਿੱਤੀ ਆ
1: ਜੀ,
0: ਉਹਦੇ ਮੁਤਾਬਿਕ ਸਾਡਾ ਆਂਸਰ ਡਿਫਰੈਂਟ ਹੋਊਗਾ।
1: ਸਹੀ ਗੱਲ।
0: ਫੋਰ ਐਗਜ਼ਾਮਪਲ, ਜੇ ਕਿਸੇ ਇਹਦੇ ਵਿੱਚ ਥੋੜ੍ਹੀ ਅਧਿਆਤਮਿਕ ਬਿਰਤੀ ਆ, ਕੋਈ ਥੋੜ੍ਹਾ ਧਾਰਮਿਕ ਬੰਦਾ ਵਾ, ਅਤੇ ਉਹਨੂੰ ਜੇ ਤੁਸੀਂ ਇਹ ਕਹੋ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਇੱਕ ਵਾਰੀ ਮਿਲਣੀ ਆ, ਤਾਂ ਉਹ ਕਹੂਗਾ ਵੀ ਇਹਨੂੰ ਪਾਠ ਪੂਜਾ ਦੇ ਵਿੱਚ ਲਾਓ।
1: ਬਿਲਕੁਲ,
0: ਤੁਸੀਂ ਵਾਰ ਵਾਰ ਨਹੀਂ ਇਹ ਜਾਮਾ ਤੁਹਾਨੂੰ ਮਿਲਣਾ, 84 ਲੱਖ ਜੂਨਾ ਭੋਗ ਕੇ ਫਿਰ ਤੁਹਾਨੂੰ ਇਹ ਮਿਲਿਆ ਵਾ, ਬੜੀ ਤਪੱਸਿਆ ਤੋਂ ਬਾਅਦ ਮਿਲਿਆ ਵਾ, ਤੁਸੀਂ ਇਹ ਜਨਮ ਤੁਹਾਨੂੰ ਤਾਂ ਮਿਲਿਆ ਵਾ, ਤੁਸੀਂ ਰੱਬ ਦਾ ਨਾਂ ਲਓ।
1: ਬਿਲਕੁਲ ਸਹੀ ਗੱਲ।
0: ਉਸ ਰੱਬ ਨੂੰ ਪਾਓ ਤੁਸੀਂ, ਉਹ ਤੁਹਾਨੂੰ ਇਹ ਨਹੀਂ ਕਹੂਗਾ ਵੀ ਤੁਸੀਂ ਸਾਰੀ ਦੁਨੀਆ ਘੁੰਮ ਲਓ, ਤੁਸੀਂ ਕਰ ਲਓ ਜਿੰਨੇ ਫੈਸ਼ਨ ਹੁੰਦੇ ਆ, ਲੈ ਲਓ ਜਿੰਨੇ ਵੱਡੇ ਘਰ ਲਏ ਜਾਂਦੇ ਆ, ਕਾਰੋਬਾਰ ਖੜੇ ਕਰ ਲਓ ਆਪਣਾ। ਸੋ ਇਸੇ ਤਰ੍ਹਾਂ ਜੇ ਕੋਈ ਬਿਜ਼ਨਸਮੈਨ ਹੋਊਗਾ,
1: ਉਹਨੇ ਕਹਿਣਾ ਕਿ ਡੋਮੀਨੇਟ ਕਦੋਂ ਕਰੂੰਗੇ, ਕਦੋਂ ਆਪਣੀ ਇੰਡਸਟਰੀ ਦਾ ਸਭ ਤੋਂ ਹੈ ਹੀ ਕੋਈ ਐਥਲੈਟਿਕ ਆਦਮੀ ਹੋਏਗਾ ਬੜਾ, ਕੋਈ ਜਿਮ ਵਾਲਾ ਹੋਏਗਾ, ਕਿ ਤੁਸੀਂ ਇੱਕੋ ਲਾਈਫ ਮਿਲੀ, ਤੁਹਾਨੂੰ ਪਤਾ ਨਹੀਂ ਤੁਹਾਡੀ ਪੀਕ ਪਰਫਾਰਮੈਂਸ ਕੀ ਹੈ। ਅੱਜ ਕੱਲ੍ਹ ਇਨਫਲੂਐਂਸਰ ਜਿਹੜੇ ਨੇ ਜਿਹੜੇ ਜਿਮ ਤੋਂ ਰਿਲੇਟਡ ਨੇ, ਉਹ ਉਹਨਾਂ ਦੇ ਅੰਦਰ ਆਹ ਕਹਿ ਲਓ ਇੱਕ ਟੈਂਪਲੇਟ ਸੈੱਟ ਹੋ ਗਿਆ, ਹੈ ਨਾ, ਕਿ ਇਹ ਗੱਲ ਕੀਤੀ ਜਾਂਦੀ ਹੈ ਕਿ ਯੂ ਓਨਲੀ ਲਿਵ ਵੰਸ, ਅਤੇ ਤੁਹਾਨੂੰ ਹੀ ਨਹੀਂ ਪਤਾ ਕਿ ਤੁਹਾਡੀ ਬੋਡੀ ਦੀ ਪੋਟੈਂਸ਼ੀਅਲ ਕੀ ਆ, ਹਾਈਐਸਟ ਪੋਟੈਂਸ਼ੀਅਲ ਕੀ ਆ, ਕਿ ਨਾ ਜੁਆਇਨ ਮੀ, ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਪੋਟੈਂਸ਼ੀਅਲ ਕੀ ਆ, ਕਿ ਹਾਂ ਇੱਕ ਮਾਰਕੀਟਿੰਗ ਗਿਮਿਕ ਵੀ ਆ ਇਹਦੇ ਅੰਦਰ। ਫਿਰ ਭਾਅ ਜੀ ਉਹ ਗੱਲ ਸਭ ਤੋਂ ਜ਼ਰੂਰੀ ਜੋ ਹਰ ਮੇਰੇ ਖਿਆਲ ਨਾਲ चीज़ दे अंदर आनी चाहिए है कि हाउ मच ट्रू यू आर टू योर सेल्फ, थानू अपने बारे कितना पता।
0: एग्जैक्टली मैं उही गल करन लगा कि ये बहुत वधिया विशा वा, ਇਹਦੇ ਵਿੱਚੋਂ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਜਾਂ ਤੁਹਾਨੂੰ ਜਾਣੇ ਜਾਊਗਾ ਜੇ ਤੁਸੀਂ ਸੋਚੋਗੇ ਬਹਿ ਕੇ ਕਿਤੇ ਆਰਾਮ ਦੇ ਨਾਲ। ਅਸਲ 'ਚ ਇਹੋ ਹੀ ਮੈਡੀਟੇਸ਼ਨਸ ਨੇ।
1: ਸੋ ਰਾਈਟ,
0: ਸੋ ਇਹ ਅਲੱਗ ਅਲੱਗ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ। ਜਦੋਂ ਤੁਸੀਂ ਇਸ ਬਾਰੇ ਸੋਚੋਗੇ ਨਾ ਤਾਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਭਾਈ ਜਦੋਂ ਤੁਹਾਨੂੰ ਇਹ ਪਤਾ ਲੱਗਾ ਵੀ ਹਾਂ ਤੁਹਾਨੂੰ ਕੀ ਕਰਨਾ ਚਾਹੀਦਾ ਤੇ ਤੁਹਾਨੂੰ ਇਹ ਵੀ ਫਿਰ ਪਤਾ ਲੱਗੂਗਾ ਤੁਸੀਂ ਗਾਂਹ ਸੋਚੋਗੇ ਵੀ ਤੁਹਾਨੂੰ ਇਹ ਵੀ ਆਈਡੀਆ ਹੋਜੂਗਾ ਵੀ ਤੁਸੀਂ ਕਿਹੜੇ ਟਾਈਪ ਦੀ ਪਰਸਨੈਲਿਟੀ ਹੋ। ਪਰ ਇਹ ਵੀ ਇੰਨਾ ਸੌਖਾ ਨਹੀਂ ਆ ਕਿਉਂਕਿ ਕਈ ਵਾਰੀ ਇਹ ਛਲਾਵਾ ਹੁੰਦਾ ਵਾ, ਕਈ ਵਾਰੀ ਆਪਾਂ ਕਿਸੇ ਦੂਸਰੇ ਵੱਲ ਵੇਖ ਕੇ ਉਹ ਚੀਜ਼ ਚੁਣ ਰਹੇ ਹੁੰਦੇ ਹਾਂ। ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਲਾਸਟ ਟਾਈਮ ਪੈਸ਼ਨ ਦੀ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਮੇਰਾ ਪੈਸ਼ਨ ਕੀ ਆ। ਇਹ ਇੱਕ ਪਹਿਲੀ ਗੱਲ ਆ। ਦੂਸਰੀ ਗੱਲ, ਬੜੇ ਬੰਦੇ ਤੁਹਾਨੂੰ ਕਹਿ ਦਿੰਦੇ ਆ ਵੀ ਮੈਨੂੰ ਪਤਾ ਵਾ ਮੇਰਾ ਆਹ ਪੈਸ਼ਨ ਹੈ, ਪਰ ਉਹ ਅਡੋਪਟਿਡ ਪੈਸ਼ਨ ਹੁੰਦਾ।
1: ਯੈਸ,
0: ਉਹ ਆਸ ਪਾਸ ਫੈਸ਼ਨ ਚੋਂ ਉਸ ਮਾਹੌਲ ਚੋਂ, ਹੈ ਨਾ। ਹਾਂ, ਉਹ ਜੋ ਟ੍ਰੈਂਡ ਚੱਲ ਰਿਹਾ ਵਾ ਉਹਦੇ ਵਿੱਚੋਂ ਇੱਕ ਆਪਾਂ ਸਿੰਗਿੰਗ ਕਰੀ ਜਾਂਦੇ ਹਾਂ। ਸਿੰਗਿੰਗ ਕੀ ਆ? ਇੱਕ ਪੈਸ਼ਨ ਆ, ਇੱਕ ਟ੍ਰੈਂਡ ਆ। ਉਸ ਟ੍ਰੈਂਡ ਦੇ ਵਿੱਚੋਂ ਇੱਕ ਪੈਸ਼ਨ ਚੁੱਕ ਲਿਆ, ਐਕਚੁਅਲ ਦੇ ਵਿੱਚ ਉਹਨਾਂ ਦਾ ਪੈਸ਼ਨ ਨਹੀਂ ਆ। ਮੈਂ ਦਾਅਵੇ ਨਾਲ ਕਹਿੰਦਾ, ਤੁਸੀਂ ਬਾ ਕੇ ਦਸਾਂ ਬੰਦਿਆਂ ਨੂੰ ਪੁੱਛ ਲਓ, ਦਸਾਂ ਦੇ ਵਿੱਚੋਂ 8 ਜਾਣਿਆਂ ਨੂੰ ਨਹੀਂ ਪਤਾ ਹੋਊਗਾ ਵੀ ਉਹਨਾਂ ਦਾ, ਜਾਂ ਤੁਸੀਂ ਉਹਨਾਂ ਬਾਰੇ ਪਹਿਲਾਂ ਉਹਨਾਂ ਦੇ ਨਾਲ ਇੱਕ ਇੱਕ ਘੰਟੇ ਦੀ ਗੱਲਬਾਤ ਕਰ ਲਓ, ਜਾਂ ਜਿਹੜੇ ਮੇਰੇ ਬੰਦੇ ਇਰਦ ਗਿਰਦ ਰਹਿੰਦੇ ਵੱਸਦੇ ਆ ਉਹਨਾਂ ਨੂੰ ਜਦੋਂ ਪੁੱਛਦਾ ਮੈਂ ਜਾਣਦਾ ਤੇ ਨਹੀਂ ਉਹ ਸਹੀ ਨਹੀਂ ਦੱਸ ਪਾਉਂਦੇ।
1: ਫੈਕਟ,
0: ਉਹਨਾਂ ਦੇ ਅੰਦਰ ਕੁਛ ਹੋਰ ਚੱਲ ਰਿਹਾ ਹੁੰਦਾ, ਪਰ ਉਹ ਇਸ ਕਰਕੇ ਨਹੀਂ ਦੱਸ ਪਾਉਂਦੇ ਕਿਉਂਕਿ ਕਈ ਵਾਰੀ ਉਹ ਚੀਜ਼ ਉਹਨਾਂ ਨੂੰ ਲੱਗਦਾ ਕਿ ਸਮੇਂ ਦੇ ਤਰਾਜੂ 'ਚ ਬੜੀ ਹਲਕੀ ਆ, ਕੋਈ ਕੀ ਕਹੂਗਾ।
1: ਮੇਨ ਪੁਆਇੰਟ ਇਹੀ ਹੈ ਨਾ,
0: ਉਹਦੇ 'ਚ ਕੁਛ ਨਹੀਂ ਨਿਕਲਣਾ। ਇਹਦੇ 'ਚ ਕੀ ਆਪਾਂ ਕੁੱਲ ਮਿਲਾ ਕੇ ਜਿਹੜਾ ਸਾਡਾ ਪੈਸ਼ਨ ਆ ਉਹ ਕਿਤੇ ਨਾ ਕਿਤੇ ਡਰਿਵਨ ਹੁੰਦਾ ਵਾ ਸਾਡੀ ਐਂਬੀਸ਼ਨ 'ਚੋਂ ਹੀ।
1: ਬਿਲਕੁਲ,
0: ਜਾਂ ਫਿਰ ਜੋ ਸਾਡੇ ਆਸ ਪਾਸ ਸਕਸੈਸਫੁਲ ਲੋਕ ਨੇ ਉਹਦੇ 'ਚੋਂ ਡਰਿਵਨ ਹੁੰਦਾ ਵਾ।
1: ਬਿਲਕੁਲ,
0: ਆਪਾਂ ਆਪਣਾ ਪੈਸ਼ਨ ਉੱਦਾਂ ਦਾ ਘੜਦੇ ਹਾਂ, ਆਪਣੇ ਆਪ ਨੂੰ ਭੁਲੇਖਾ ਪਾਉਂਦੇ ਹਾਂ, ਉੱਦਾਂ ਦਾ ਦੱਸਦੇ ਹਾਂ ਜਾਂ ਚੂਜ਼ ਕਰਦੇ ਹਾਂ, ਜਾਂ ਸੁੱਤੇ ਸਿੱਧ ਚੂਜ਼ ਹੋ ਜਾਂਦਾ ਵਾ ਕਿ ਉਹਦੇ ਵਿੱਚੋਂ ਹੀ ਤੁਹਾਨੂੰ ਦਿਖ ਰਿਹਾ ਹੁੰਦਾ ਵੀ ਤਰੱਕੀ ਵੀ ਆ। ਕਦੀ ਕੋਈ ਬੰਦਾ ਤੁਹਾਨੂੰ ਇੱਦਾਂ ਦਾ ਪੈਸ਼ਨ ਨਹੀਂ ਦੱਸੂਗਾ ਜਿਹੜਾ ਉਹ ਕਿਸੇ ਤਰੱਕੀ ਵੱਲ ਨੂੰ ਨਹੀਂ ਉਹਨੂੰ ਲੀਡ ਕਰ ਰਿਹਾ ਹੋਊਗਾ, ਪੈਸੇ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ, ਨਾਂ ਵੱਲ ਨੂੰ, ਸ਼ੋਹਰਤ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ। ਬਹੁਤ ਘੱਟ ਬੰਦਾ ਤੁਹਾਨੂੰ ਇੱਦਾਂ ਦਾ ਦੱਸੂਗਾ। ਪਰ ਇਹ ਥੋੜ੍ਹੀ ਆ ਵੀ ਦੁਨੀਆਂ ਦੇ ਉੱਤੇ ਉਹ ਚੀਜ਼ਾਂ ਹੈ ਨਹੀਂ, ਐਗਜ਼ਿਸਟ ਨਹੀਂ ਕਰਦੀਆਂ, ਜਾਂ ਫਿਰ ਇੱਕ ਬੰਦੇ ਦਾ ਇੱਕ ਹੀ ਥੋੜ੍ਹੀ ਆ, ਉਹ ਮਲਟੀਪਲ ਪੈਸ਼ਨ
1: ਹੋ ਸਕਦਾ,
0: ਹੈ ਨਾ। ਸੋ ਇਹ ਸਾਰੀਆਂ
1: ਕਿ ਤੁਹਾਨੂੰ ਪਤਾ ਹੋਵੇ ਕਿ ਮੈਂ ਅਸਲ 'ਚ ਕੀ ਹਾਂ,
0: ਇਹੋ ਹੀ। ਹਾਂ, ਫਿਰ ਉਹੀ ਗੱਲ ਆ ਗਈ ਨਾ, ਆਪਾਂ ਪੈਸ਼ਨ 'ਚੋਂ ਵੀ ਇਹੋ ਵੇਖ ਰਹੇ ਹਾਂ ਵੀ ਤੁਹਾਨੂੰ ਜਾਣਨ ਨੂੰ ਮਿਲੂਗਾ ਤੁਸੀਂ ਕੌਣ ਹੋ। ਆਪਣੇ ਆਪ ਨੂੰ ਬੰਦੇ ਖੋਜ ਹਰ ਰੋਜ਼, ਤੁਹਾਨੂੰ ਆਪਣੇ ਆਪ ਬਾਰੇ ਜਾਣਨ ਨੂੰ ਮਿਲੂਗਾ।
1: ਸਹੀ ਗੱਲ,
0: ਹੈ ਨਾ। ਤੁਸੀਂ ਇੱਕੋ ਵਾਰੀ, ਇੱਕੋ ਹੀ ਜ਼ਿੰਦਗੀ ਹੈ ਤੁਹਾਡੇ ਕੋਲ, ਉਸ ਪਾਸਿਓਂ ਆ ਜਾਓ ਤੇ ਤੁਹਾਨੂੰ ਉੱਥੇ ਵੀ ਜਾਣਨ ਨੂੰ ਮਿਲੂਗਾ ਤੁਸੀਂ ਕਿੱਦਾਂ ਦੇ ਹੋ।
1: ਮੇਰੇ ਖਿਆਲ ਨਾਲ ਜਦੋਂ ਆਪਣੇ ਆਪ ਨੂੰ ਇਹ ਕਹਿ ਦਿਓ ਨਾ ਕਿ ਮੇਰੇ ਕੋਲ ਇੱਕੋ ਹੀ ਜ਼ਿੰਦਗੀ ਆ, ਹੈ ਨਾ, ਕਿ ਦੇਰ ਇਜ਼ ਫਾਈਨਾਈਟ ਨੰਬਰ ਆਫ ਈਅਰਸ ਦੈਟ ਆਈ ਵਿਲ ਬੀ ਹੇਅਰ, ਹੈ ਨਾ, ਤੇ ਸ਼ਾਇਦ ਇਹ ਜਿਹੜਾ ਸਵਾਲ ਹੈ ਨਾ ਇਹ ਜ਼ਿਆਦਾ ਬੈਟਰ ਟ੍ਰਿਗਰਿੰਗ ਹੈ ਟੂ ਨੋ ਯੋਰ ਸੈਲਫ, ਮੈਨੂੰ ਇਹ ਲੱਗਦਾ ਕਿ ਜੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਕਦੀ ਪੁੱਛਿਆ ਹੋਵੇ, ਪੁੱਛਿਆ ਹੈ, ਤੇ ਜੋ ਮੈਨੂੰ ਸੈਲਫ ਅਵੇਅਰਨੈਸ ਇਸ ਸਵਾਲ ਤੋਂ ਆਈ ਹੈ ਨਾ ਕਿ ਯਾਰ ਜੇ ਕੁਛ ਕਰਨਾ ਹੋਵੇ ਛੱਡ ਦੇ, ਮਤਲਬ ਇਹ ਕਿ ਤੇਰੀ ਫਿਲਹਾਲ ਮਾਲੀ ਹਾਲਤ ਕੀ ਹੈ, ਤੇਰਾ ਸੁਸਾਈਟਲ ਹਾਲਤ ਕੀ ਹੈ, ਕਿ ਤੂੰ ਰਹਿਣਾ ਕਿੱਥੇ, ਕੀ ਸਭ ਕੁਛ ਛੱਡ, ਵੱਟ ਡੂ ਯੂ ਰੀਅਲੀ ਆਰ, ਇੱਕ ਵਾਰੀ ਲਾਈਫ ਮਿਲਣੀ ਹੈ, ਇਹ ਤਾਂ ਪਛਾਣ, ਤੇ ਸ਼ਾਇਦ ਜ਼ਿਆਦਾ ਬੈਟਰ ਆਂਸਰ ਆ ਜਾਂਦਾ ਰਾਦਰ ਦੈਨ ਇੱਧਰ ਉੱਧਰ ਘੁੰਮ ਫਿਰ ਕੇ, ਕਿਸੇ ਦੇ ਪ੍ਰਵਚਨ ਸੁਣ ਕੇ, ਕਿਸੇ ਦੀ ਸਲਾਹ ਸੁਣ ਕੇ। ਆਪਣੇ ਆਪ ਨਾਲ ਜਦੋਂ ਬੰਦਾ ਇਹ ਗੱਲ ਕਰ ਲਵੇ ਨਾ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ, ਤੂੰ ਪਛਾਣ ਤਾਂ ਲੈ ਤੂੰ ਹੈ ਕੀ ਹੈ ਕੀ ਨਹੀਂ ਹੈ।
0: ਨਜ਼ਰੀਆ ਹੈ ਨਾ ਫਿਰ, ਮਤਲਬ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਵੇਖਦੇ ਹਾਂ, ਸੋਰੀ ਮਾਇੰਡ ਨਾ ਕਰੇ ਕੋਈ, ਕਿਉਂਕਿ ਸਾਡੀ ਸੋਸਾਇਟੀ ਦੇ ਕੁਛ ਇੱਕ ਕੌੜੇ ਸੱਚ ਨੇ ਅਤੇ ਉਹਨਾਂ ਆਸ ਪਾਸ ਜਿਹੜੇ ਵਿਚਰਦੇ ਕੌੜੇ ਸੱਚ ਨੇ ਉਹਨਾਂ ਤੋਂ ਆਪਾਂ ਸੌਖਾ ਸਮਝ ਜਾਂਦੇ ਹਾਂ। ਫੋਰ ਐਗਜ਼ਾਮਪਲ ਇੱਕ ਬੰਦਾ ਨਾ ਇਸ ਚੀਜ਼ ਦੇ ਉੱਤੇ ਅਸਰ ਹੋ ਜਾਂਦਾ ਉਹਦਾ, ਜੋ ਕਿ ਅੱਜ ਕੱਲ੍ਹ ਸਾਰਿਆਂ 'ਤੇ ਆ ਵੀ ਸਾਨੂੰ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਹੁਣ ਇਹਦੇ ਬਹੁਤ ਸਾਰੇ ਐਂਗਲ ਨੇ, ਮੈਂ ਸਿਰਫ ਇੱਕ ਫੜ ਰਿਹਾ ਵਾਂ, ਇਸ ਕਰਕੇ ਮੈਂ ਮਾਫ਼ੀ ਮੰਗ ਰਿਹਾ, ਬਾਕੀ ਤੁਹਾਡੇ ਜਿਹੜੇ ਨੇ ਉਹ ਸਿਰ ਮੱਥੇ। ਇੱਕ ਬੰਦਾ, ਇੱਕ ਹਸਬੈਂਡ ਜਾਂ ਵਾਈਫ, ਉਹਦੇ ਉੱਤੇ ਇਹ ਚੀਜ਼ ਆਪਾਂ ਜੇ ਲਾਗੂ ਕਰਕੇ ਵੇਖੀਏ ਵੀ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਇਹ ਮੈਨੂੰ ਖੁਸ਼ ਨਹੀਂ ਰੱਖ ਪਾ ਰਿਹਾ ਜਾਂ ਮੈਨੂੰ ਖੁਸ਼ ਨਹੀਂ ਰੱਖ ਪਾ ਰਹੀ, ਇਹਦੇ 'ਚ 36 ਤਰ੍ਹਾਂ ਦੀਆਂ ਪ੍ਰੋਬਲਮ ਨੇ, ਇਹ ਮੈਨੂੰ ਬਹੁਤ ਨੋਕਾ ਟੋਕੀ ਕਰਦਾ ਜਾਂ ਕਰਦੀ ਆ, ਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕੁਛ ਹੱਲੇ ਕਰਨਾ ਹੈ ਨਾ, ਮੈਂ ਵਲੋਗਰ ਬਣਨਾ, ਮੈਂ ਸਿੰਗਰ ਬਣਨਾ, ਜਾਂ ਮੈਂ
1: ਜਾਂ ਫਿਰ ਨੋਰਮਲ ਕਿੱਤਾ ਵੀ ਹੋਵੇ ਪਰ ਟਾਈਮ ਦੇਣਾ ਪੈ ਰਿਹਾ ਯਾਰ, ਮੈਂ ਤਾਂ ਬਿਜ਼ਨਸ ਕਰਨਾ,
0: ਮੈਂ ਸਿਰਫ ਬੱਚਿਆਂ ਜੋਗੇ, ਮੈਂ ਨਹੀਂ ਸਿਰਫ ਘਰੇ ਬੱਚਿਆਂ ਜੋਗੀ ਹੋ ਕੇ ਰਹਿ ਜਾਣਾ, ਜਾਂ ਘਰ ਵਾਲੇ ਦੇ ਵੀ ਕਈ ਤਰ੍ਹਾਂ ਦੇ ਹੋ ਸਕਦੇ ਆ। ਜਦੋਂ ਮਤਲਬ ਇੱਦਾਂ ਦਾ ਕੁਛ ਸੋਚ ਕੇ ਇੱਕ ਬੰਦਾ ਕਵੇ ਵੀ ਜ਼ਿੰਦਗੀ ਤੇ ਸਿਰਫ ਇੱਕੋ ਵਾਰੀ ਮਿਲਣੀ ਆ, ਛੱਡੋ ਇਹਨੂੰ, ਇਹਨੂੰ ਦਈਏ ਤਲਾਕ, ਇਹ ਮੈਨੂੰ ਹੋਲਡ ਕਰਕੇ ਬੈਠਾ ਵਾ, ਜਾਂ ਇਹ ਮੈਨੂੰ ਹੋਲਡ ਕਰਕੇ ਬੈਠੀ ਆ। ਹੁਣ ਇਹ ਇੱਕ ਨਜ਼ਰੀਆ ਵਾ ਇਸ ਥੋਟ ਨੂੰ ਵੇਖਣ ਦਾ ਕਿ ਜ਼ਿੰਦਗੀ ਸਿਰਫ ਸਾਨੂੰ ਇੱਕ ਵਾਰੀ ਮਿਲੀ ਆ, ਲੈਟਸ ਇੰਜੋਏ। ਉਹ ਇੰਜੋਏ ਤੁਸੀਂ ਕਿੱਥੋਂ ਭਾਲ ਰਹੇ ਹੋ? ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ। ਇਹਨੂੰ ਛੱਡੋ, ਇਹਨੂੰ, ਇਹ ਮੈਨੂੰ ਮੇਰੇ ਉਹਦੇ ਲਈ ਹਰਡਲ ਆ। ਅਤੇ ਮੈਂ ਅਸਲ ਦੇ ਵਿੱਚ ਇਸ ਥੋਟ ਦੇ ਪਿੱਛੇ ਕਿਤੇ ਨਾ ਕਿਤੇ ਹੋਰ ਬਹੁਤ ਸਾਰਾ ਕੁਛ ਹੋਊਗਾ। ਮੈਂ ਅੱਗੇ ਕਿਹਾ ਵੀ ਬਹੁਤ ਸਾਰੇ ਰੀਜ਼ਨ ਹੋਣਗੇ, ਕਈਆਂ ਦੇ ਵਾਜਬ ਵੀ ਹੋਣਗੇ, ਪਰ ਕਈ ਬਹੁਤਿਆਂ ਦੇ ਗੈਰ ਵਾਜਬ ਅੱਜ ਕੱਲ੍ਹ। ਉਹਨਾਂ ਦੇ ਵਿੱਚ ਸਿਰਫ ਇੰਨਾ ਆ ਵੀ ਜ਼ਿੰਦਗੀ ਸਿਰਫ ਇੱਕ ਵਾਲੀ ਮਿਲੀ ਆ, ਅਸੀਂ ਇੰਜੋਏ ਕਰਨੀ ਆ, ਅਸੀਂ ਆਪਣੇ ਸੁਪਨੇ ਪੂਰੇ ਕਰਨੇ ਆ। ਹੁਣ ਉੱਥੇ ਤੁਸੀਂ ਉਹ ਸੁਪਨੇ ਨੂੰ ਪੂਰੇ ਕਰਨ ਪਿੱਛੇ ਆਪਣਾ ਘਰ ਤੋੜ ਲਿਆ। ਵੇਖਿਆ ਜਾਵੇ ਤੇ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਥੋਟ ਤੇ ਇੱਦਾਂ ਦਾ ਵੀ ਹੋ ਸਕਦਾ ਵੀ ਯਾਰ ਇੱਕੋ ਵਾਰੀ ਜ਼ਿੰਦਗੀ ਮਿਲੀ ਆ, ਵਾਰ ਵਾਰ ਵਿਆਹ ਕਰਾ ਕਰਾ ਕੇ ਹੀ ਆਪਾਂ ਖਰਾਬ ਕਰੀ ਜਾਣੀ ਆ, ਵਾਰ ਵਾਰ ਲੋਕਾਂ ਨੂੰ ਪਰਖਦਿਆਂ ਹੀ ਖਰਾਬ ਕਰੀ ਜਾਣੀ ਆ। ਜ਼ਿੰਦਗੀ ਤੇ ਇੱਕੇ ਵਾਰੀ ਮਿਲੀ ਆ, ਇੱਕ ਵਾਰੀ ਤੇ ਰਿਸਪੋਂਸੀਬਿਲਟੀਆਂ ਸੰਭਾਲ ਲਈਏ ਆਪਣੀਆਂ, ਥੋੜ੍ਹ ਤੇ ਆ ਵੀ ਹੋ ਸਕਦਾ, ਪਰ ਇਹ ਨਹੀਂ ਆਉਂਦਾ ਲੋਕਾਂ ਦੇ ਦਿਮਾਗ 'ਚ, ਪਹਿਲਾਂ ਆਉਂਦਾ ਸੀ।
1: ਇਹ ਤੁਹਾਡੀ ਗੱਲ ਸਹੀ ਆ, ਇਹ ਘੱਟ ਆਉਂਦਾ
0: ਕਿਉਂਕਿ ਇਹ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਰਿਸਪੋਂਸੀਬਿਲਟੀਆਂ 'ਚ ਬੰਨ ਕੇ ਰੱਖਦਾ, ਦੂਸਰਾ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਆਜ਼ਾਦ ਕਰਦਾ ਫੋਰ ਟਾਈਮ ਬੀਂਗ, ਕਿਉਂਕਿ ਅਗਲੇ ਕਿਸੇ ਮੋੜ ਦੇ ਉੱਤੇ ਤੁਸੀਂ ਫਿਰ ਉਹੀ ਲਾਪ ਰਹੇ ਹੋਗੇ ਰਾਗ।
1: ਹਾਂ, ਉਹ ਜਦੋਂ
0: ਇੱਕ ਵਾਰੀ ਮਿਲੀ ਆ,
1: ਹਾਂ, ਜਦੋਂ ਤ੍ਰਿਸ਼ਨਾ ਮਿਲ ਗਈ ਇੱਕ ਚੀਜ਼ ਦੀ ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਖਾਲੀ ਹੋ ਕਿ ਹੁਣ ਮੈਂ ਕੀ ਕਰਾਂ।
0: ਅਗਲੇ ਮੋੜ ਤੇ ਫਿਰ ਤੁਸੀਂ ਉਹੀ ਕਹਿ ਰਹੇ ਹੋ, ਜ਼ਿੰਦਗੀ ਇੱਕੇ ਵਾਰੀ ਮਿਲੀ ਆ, ਲੈਟਸ ਇੰਜੋਏ, ਮੈਂ ਕਿਉਂ ਨਾ ਆਪਣਾ ਘਰ ਫੇਰ ਵਸਾਵਾਂ, ਉਹਨੇ ਵੀ ਵਸਾ ਲਿਆ, ਉਹਨੇ ਵੀ ਵਸਾ ਲਿਆ,
1: ਸਹੀ ਗੱਲ।
0: ਫਿਰ ਉੱਥੋਂ ਸ਼ੁਰੂ ਹੋ ਗਿਆ, ਜ਼ਿੰਦਗੀ ਤੇ ਇੱਕੇ ਵਾਰੀ ਮਿਲੀ ਆ, ਸੋ ਐਂਡ ਸੋ ਅੱਗੇ ਤੇ ਅੱਗੇ ਚੱਕਰ ਚੱਲੀ ਜਾਣਾ ਤੇ ਫਿਰ ਉਹੀ ਰਾਗ ਚੱਲਦਾ ਰਹਿਣਾ। ਹਰ ਇੱਕ ਸਟੇਜ ਦੇ ਉੱਤੇ ਡਿਫਰੈਂਟ ਤੁਹਾਡੇ ਹਰਡਲਸ ਹੋਣਗੇ, ਡਿਫਰੈਂਟ ਤੁਹਾਡੇ ਐਂਬੀਸ਼ਨਸ ਹੋਣਗੀਆਂ, ਡਿਫਰੈਂਟ ਲੋਕ ਹੋਣਗੇ ਤੁਹਾਡੀ ਲਾਈਫ 'ਚ, ਪਰ ਤੁਸੀਂ ਸਿਰਫ ਉਸੇ ਚੀਜ਼ 'ਤੇ ਪਹਿਰਾ ਦੇ ਰਹੇ ਹੋਵੋਗੇ ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ।
1: ਹਾਂ, ਮਤਲਬ ਮੇਰੇ ਹਿਸਾਬ ਨਾਲ ਕਿਉਂਕਿ ਅਸੀਂ ਇਨਸਾਨ ਹਾਂ, ਸਾਨੂੰ ਇਹ ਫਿਲੋਸਫੀ ਇਨਸਾਨ ਬਣਿਆ ਰਹਿਣ ਦੇਵੇ, ਨਾ ਕਿ ਇੱਕ ਮਸ਼ੀਨ ਜਾਂ ਫਿਰ ਇੱਕ ਰੋਬੋ, ਉਤਨਾ ਕੁ ਚਲਾਉਣਾ ਚਾਹੀਦਾ ਕਿ ਤੁਸੀਂ ਇਸ ਗੱਲੋਂ ਨਾ ਡਿਫਾਈਨ ਹੋਵੋ ਕਿ ਯਾਰ ਇਹ 9 to 5 ਇੱਥੇ ਕੰਮ ਕਰਦਾ ਜਾਂ ਫਿਰ ਇਹ ਇਸ ਤਰ੍ਹਾਂ, ਵਿਚ ਇਜ਼ ਆਲਸੋ ਨੋਟ ਬੈਡ ਕਿ ਡਿਫਾਈਨ ਹੋਣਾ। ਪਰ ਹਾਂ, ਉਹੀ ਵਾਲੀ ਗੱਲ ਜਿਹੜੀ ਆਪਾਂ ਪਹਿਲੇ ਕੀਤੀ ਹੈ ਕਿ ਜੇ ਕਿਸੇ ਵੀ ਚੀਜ਼ ਦਾ ਐਕਸੈਸ ਕਰ ਲਈਏ ਉਹ ਤਾਂ ਖਰਾਬ ਹੀ ਹੈ, ਨਾਲੇ ਕੋਈ ਵੀ ਫਿਲੋਸਫੀ ਆਪਾਂ ਚੱਕ ਲਈਏ ਨਾ, ਕੋਈ ਵੀ ਆਪਾਂ ਇੱਕ ਵੀ ਪੁਆਇੰਟ ਚੱਕ ਲਈਏ ਉਹਦੇ ਅੰਦਰ ਜਿਹੜੇ ਹੁੰਦੇ ਆ ਨੈਗੇਟਿਵ ਪੁਆਇੰਟਸ ਜਾਂ ਫਿਰ ਤੁਹਾਨੂੰ ਅਲੂਫ ਕਰਨ ਵਾਲੇ ਪੁਆਇੰਟਸ ਜਾਂ ਤੁਹਾਨੂੰ ਮਤਲਬੀ ਬਣਾਉਣ ਵਾਲੇ ਪੁਆਇੰਟਸ, ਉਹ ਹਮੇਸ਼ਾ ਹਾਵੀ ਰਹਿਣਗੇ ਕਿਉਂਕਿ ਈਜ਼ੀਅਰ ਨੇ, ਈਜ਼ੀਅਰ ਟੂ ਡੂ ਆ। ਕਿਹੜੀ ਉਹ ਕਿਤਾਬ ਹੈ ਨਾ, 48 ਲਾਜ਼ ਜਿਹੜੀ ਪਾਵਰ ਵਾਲੀ ਕਿਤਾਬ ਹੈ, ਜਿਹੜਾ ਬੰਦਾ ਉਹ ਜੇ ਤੁਸੀਂ ਪੜ੍ਹਨ ਬੈਠ ਜਾਓ, ਜੇ ਤੁਸੀਂ ਪੜ੍ਹੋ ਤਾਂ ਉਹਦਾ ਪੁਆਇੰਟ ਹੀ ਇਹ ਹੈ ਕਿ ਸਵਾਰਥੀ ਮਤਲਬੀ ਬਣੋ, ਆਪਣਾ ਵੇਖੋ ਤੇ ਦੁਨੀਆ ਜਿੱਤ ਲਉਂਗੇ, ਵਿਚ ਇਜ਼ ਨੋਟ ਰਾਈਟ, ਵਿਚ ਇਜ਼ ਨੋਟ ਰੋਂਗ, ਬੇਸਿਕਲੀ ਤਰੀਕੇ ਨਾਲ ਚੱਲਦਾ।
0: ਮੈਨੂੰ ਇੱਦਾਂ ਲੱਗਦਾ
1: ਤੁਹਾਡਾ ਪੁਆਇੰਟ ਕਾਫੀ ਉਸ ਹਿਸਾਬ ਨਾਲ ਠੀਕ ਹੈ ਜੋ ਤੁਸੀਂ ਹੁਣੇ ਕਿਹਾ।
0: ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਵਾ ਕ੍ਰਿਸ਼ਨਾ ਜੀ, ਉਹ ਜਿਹੜੀ ਕਿਤਾਬ ਹੈ ਨਾ, ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਵੀ ਕਿਸੇ ਬਿਜ਼ਨਸਮੈਨ ਨੇ ਲਿਖੀ ਆ।
1: ਹਾਂ, ਵਾਕਈ ਉਹ ਹੈ ਹੀ ਇਸ ਤਰ੍ਹਾਂ।
0: ਹਾਂ, ਜਿਹਨੇ ਆਪਣੇ ਇੰਪਲੋਈਜ਼ ਕੋਲੋਂ ਕੰਮ ਕਰਾਉਣਾ, ਜਿਹਨੂੰ ਸਿਰਫ ਇਹ ਮਤਲਬ ਹੈ ਵੀ ਮੈਂ ਆਪਣਾ ਕੰਮ ਕਿੱਦਾਂ ਚਲਾਉਣਾ, ਉਹਦੇ ਵਿੱਚ ਕਿਸੇ ਦਾ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਇੱਕ ਬਿਜ਼ਨਸਮੈਨ ਪੜੂਗਾ, ਉਹਨੂੰ ਬਹੁਤ ਵਧੀਆ ਲੱਗਦੇ ਵਿਚਾਰ, ਪਰ ਐਜ਼ ਇੰਪਲੋਈ ਤੁਸੀਂ ਪੜੋ।
1: ਹਾਂ, ਮਤਲਬ ਜਿੰਨੇ ਜੇ ਤੁਸੀਂ ਕੂਟਨੀਤਿਕ ਹੋ ਆਪਣੇ ਮਾਈਂਡ ਸੈਟ ਤੋਂ ਲੈ ਕੇ ਬਹੁਤੇ, ਤਾਂ ਯੂ ਵਿਲ ਲਾਈਕ ਮੋਰ ਆਫ ਦਿਸ ਇੱਦਾਂ ਦਾ ਲਿਟਰੇਚਰ। ਪਰ ਖੈਰ, ਜੋ ਤੁਸੀਂ ਗੱਲ ਕਰ ਰਹੇ ਸੀਗੇ, ਕੌੜਾ ਸੱਚ ਤੇ ਇਹੀ ਆ, ਜੇ ਆਪਾਂ ਇਹ ਵਾਲਾ ਵੀ ਤੁਹਾਡਾ ਜਿਹੜਾ ਪੁਆਇੰਟ ਹੈ ਨਾ, ਜੋ ਤੁਸੀਂ ਹੁਣੇ ਦੱਸਿਆ ਕਿ ਇਹ ਤਾਂ ਇਹਦੇ ਅੰਦਰ ਸਪਲੀਮੈਂਟ ਵੀ ਹੁੰਦਾ, ਕਿੰਨੇ ਸਾਰੇ ਵਿਆਹਾਂ ਦੇ ਅੰਦਰ ਤੁਸੀਂ ਸੁਣਦੇ ਹੋ ਕਿ ਲੋਕਾਂ ਦਾ ਬਾਹਰ ਅਫੇਅਰ ਵੀ ਚੱਲਦਾ, ਕੁਛ ਵੀ ਚੱਲਦਾ, ਤੇ ਇਹ ਵਾਲੀ ਜਿਹੜੀ ਮਾਈਂਡ ਸੈਟ ਹੈ ਨਾ, ਇਹ ਵਾਲਾ ਕਿ ਮੇਰੀ ਇੱਕ ਵਾਰੀ ਲਾਈਫ ਮਿਲਣੀ ਹੈ, ਮੈਂ ਫਲਾਂ ਫਲਾਂ ਨਾਲ ਖੁਸ਼ ਨਹੀਂ ਹੈ, ਜੇ ਮੈਨੂੰ ਇੱਥੇ ਥੋੜ੍ਹੀ ਖੁਸ਼ੀ ਮਿਲ ਰਹੀ, ਮੈਂ ਕੀ ਗਲਤ ਕਰ ਰਿਹਾ, ਮਤਲਬ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਵੀ ਇਹ ਚੀਜ਼ ਚੱਲ ਪੈਂਦੀ ਹੈ। ਸੋ ਹਾਂ, ਫਿਲੋਸਫੀ ਮਾੜੀ ਨਹੀਂ, ਪਰ
0: ਜ਼ਿੰਦਗੀ ਸਿਰਫ
1: ਸਹੀ ਥਾਂ ਤੇ ਲਾਓ।
0: ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਮੈਂ ਇੱਕੋ ਜਨਾਨੀ ਤੱਕ ਕਿਉਂ ਸੀਮਤ ਰਹਾਂ, ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਮੈਂ ਇੱਕੋ ਬੰਦੇ ਤੱਕ ਕਿਉਂ ਸੀਮਤ ਰਹਾਂ, ਜ਼ਿੰਦਗੀ ਸਿਰਫ ਇੱਕੋ ਵਾਲੀ ਮਿਲੀ ਆ, ਮੈਂ ਖੁੱਲ੍ਹ ਕੇ ਸ਼ਰਾਬ ਕਿਉਂ ਨਾ ਪੀਵਾਂ, ਮੈਂ ਕਿਉਂ ਨਾ ਦੁਨੀਆਂ ਦੇ ਸਾਰੇ ਨਸ਼ੇ ਟਰਾਈ ਕਰਾਂ, ਮਤਲਬ ਇਹਦੇ ਪਿੱਛੇ ਤੇ ਬਹੁਤ ਸਾਰਾ ਕੁਛ ਹੈ ਨਾ, ਮਤਲਬ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਅੱਗੇ ਜੋ ਮਰਜ਼ੀ ਲਾ ਲਓ, ਜਦਕਿ ਚਾਹੀਦਾ ਤੇ ਆ, ਮਤਲਬ ਜਾਂ ਜਿਹਦੇ ਕਰਕੇ ਇਹ ਚੀਜ਼ ਬਣੀ ਆ, ਆਈ ਥਿੰਕ ਉਹ ਤੇ ਸ਼ਾਇਦ ਇਹ ਆ ਵੀ ਮੰਨ ਲਓ ਤੁਸੀਂ ਬਹੁਤ ਦੁਖੀ ਫੀਲ ਕਰ ਰਹੇ ਹੋ, ਡਾਊਨ ਫੀਲ ਕਰ ਰਹੇ ਹੋ, ਉੱਥੇ ਮੈਨੂੰ ਇਹ ਵਧੀਆ ਲੱਗਦੀ ਹੈ ਚੀਜ਼ ਵੀ ਆ ਜ਼ਿੰਦਗੀ ਇੱਕ ਵਾਰੀ ਮਿਲੀ ਆ, ਦੁਖੀ ਹੋਈ ਜਾਣਾ ਮੈਂ, ਦਫ਼ਾ ਕਰੋ
1: ਤੁਸੀਂ ਬਹੁਤ ਕਨਫਿਊਜ਼ ਹੋ, ਤੁਹਾਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਕੀ ਨਹੀਂ ਕਰਨਾ, ਤੁਹਾਨੂੰ ਕਲੈਰਿਟੀ ਨਹੀਂ ਆਪਣੇ ਆਪ ਨੂੰ ਲੈ ਕੇ, ਉੱਥੇ ਦਾ ਚੀਜ਼ਾਂ ਬਹੁਤ ਵਧੀਆ ਉੱਥੇ
0: ਦਾ ਫਿਲ ਕਰੋ ਤੁਸੀਂ, ਮਤਲਬ ਮੈਂ ਤੇ ਇਸੇ ਚੀਜ਼ ਤੇ ਆ ਕੇ ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਦਫ਼ਾ ਕਰੋ ਤੁਸੀਂ, ਕੰਮ ਮਹੀਨੇ ਦੀਆਂ ਛੁੱਟੀਆਂ ਲਓ, ਚਲੋ ਘੁੰਮਣ ਚੱਲੀਏ, ਇਹ ਵੀ ਮਾਰਕੀਟ ਦਾ ਇੱਕ ਟ੍ਰੈਂਡ ਆ।
1: ਉਹ ਤਾਂ ਆਪਾਂ ਕਿਹਾ ਹੋਇਆ ਨਾ ਗੱਲ ਕਿ ਅੱਜ ਸੋਸ਼ਲ ਮੀਡੀਆ ਬੰਦ ਹੋ ਜਾਵੇ ਤੇ ਟਰੈਵਲਿੰਗ ਖਤਮ ਹੋ ਜਾਵੇ। ਬਿਲਕੁਲ,
0: ਬਾਕੀ ਤੁਹਾਡੇ ਆਪਣੇ ਆਪਣੇ ਸਾਰਿਆਂ ਦੇ ਵਿਚਾਰ, ਕਿਉਂਕਿ ਹੁਣ ਆਪਾਂ ਲਗਭਗ ਕਾਫੀ ਇਹਨੂੰ ਖੋਲ ਕੇ ਰੱਖ ਦਿੱਤਾ, ਜ਼ਰੂਰੀ ਨਹੀਂ ਆ ਵੀ ਸਾਡੇ ਕੋਲ ਹੀ ਆ ਸਾਰੇ ਪੁਆਇੰਟ, ਇਹਨਾਂ ਤੋਂ ਹਟ ਕੇ ਤੁਹਾਡੇ ਜੋ ਪੁਆਇੰਟ ਆ ਉਹ ਤੁਸੀਂ ਰੱਖਣ ਦੀ ਕੋਸ਼ਿਸ਼ ਕਰੋ। ਸਾਡੀ ਇਹ ਵੀ ਬੇਨਤੀ ਰਹੂਗੀ ਵੀ ਇਹਨਾਂ ਦੇ ਆਲੇ ਦੁਆਲੇ ਨਾ ਆਪਾਂ ਘੁੰਮੀ ਜਾਈਏ, ਮੰਨ ਲਓ ਇੰਨੇ ਕੁ ਤਾਂ ਆਪਾਂ ਕਰ ਲਏ, ਹੁਣ ਇਹਨਾਂ ਨੂੰ ਆਪਾਂ ਹੋਰ ਅੱਗੇ ਥੋੜ੍ਹਾ ਜਿਹਾ ਤੋਰੀਏ, ਸਾਨੂੰ ਥੋੜ੍ਹਾ ਜਿਹਾ ਵਿਜ਼ਨ ਕਲੀਅਰ ਹੋਵੇ, ਜਿਹੜੇ ਆਪਾਂ ਗੱਲ ਗੱਲ 'ਤੇ ਕਹਿ ਦਿੰਦੇ ਹਾਂ ਵੀ ਜ਼ਿੰਦਗੀ ਕੇਰੀ ਮਿਲੀ ਹੈ ਯਾਰ, ਕਰੋ ਐਸ਼ ਤੁਸੀਂ, ਇੰਨਾ ਕਹਿ ਕੇ ਤੁਸੀਂ ਮੰਨ ਲਓ 2 ਲੱਖ ਦੀ ਗੱਡੀ ਚੁੱਕ ਲਿਆ ਹੈ ਨਾ, ਅਤੇ ਜ਼ਿੰਦਗੀ ਕੇਰੀ ਮਿਲੀ ਆ, ਉਹਦਾ ਦੂਸਰਾ ਐਂਗਲ ਇਹ ਆ ਵੀ ਜ਼ਿੰਦਗੀ ਕੇਰੀ ਮਿਲੀ ਹੈ ਯਾਰ, ਮੈਂ ਆਪਣੀ ਪਸੰਦ ਦੀ ਗੱਡੀ ਕਿਉਂ ਨਾ ਲਵਾਂ, ਦੈਟਸ ਫਾਈਨ, ਪਰ ਜ਼ਿੰਦਗੀ ਸਿਰਫ ਇੱਕ ਵਾਲੀ ਮਿਲੀ ਆ, ਮੈਂ ਉਹਨੂੰ ਕਰਜ਼ਾ ਹੀ ਲਾਉਂਦੇ ਹਾਲਾਤ,
1: ਇਹ ਨਹੀਂ ਹੋਣਾ ਚਾਹੀਦਾ ਨਾ। ਪਰ ਜੇ ਇੱਕ ਰਿਵਰਸ ਬਹੁਤ ਵਧੀਆ ਪੁਆਇੰਟ ਆ, ਇੱਕ ਸਕਸੈਸਫੁਲ ਬੰਦੇ ਦੀ ਲੈਂਸ ਤੋਂ ਮੈਂ ਤੁਹਾਨੂੰ ਦੱਸਦਾ, ਇੱਕ ਸ਼ੋਅ ਆ ਦਾ ਬਿਗ ਬੈਂਗ ਥਿਊਰੀ, ਬਹੁਤ ਮਸ਼ਹੂਰ ਸ਼ੋਅ ਆ, ਪਤਾ ਨਹੀਂ ਤੁਸੀਂ ਦੇਖਿਆ ਨਹੀਂ ਦੇਖਿਆ, ਅਤੇ ਉਹਦੇ ਅੰਦਰ ਨਾ ਉਹ ਕਹਾਣੀ ਹੈ, 4 ਸਾਇੰਟਿਸਟ ਦੋਸਤ ਨੇ, ਬਿਲਕੁਲ ਹੀ ਮਤਲਬ ਹੁੰਦਾ ਨਾ ਕੁਛ ਨਹੀਂ ਪਤਾ ਦੀਨ ਦੁਨੀਆ ਦਾ, ਅਤੇ ਉਹਨਾਂ ਦੇ ਸਾਹਮਣੇ ਗੁਆਂਢ ਇੱਕ ਬਹੁਤ ਖੂਬਸੂਰਤ ਖਾਤੂ ਨਾ ਕੇ ਰਹਿਣਾ ਸ਼ੁਰੂ ਕਰਦੀ ਹੈ, ਅਤੇ ਉਹ ਕਿਸ ਤਰ੍ਹਾਂ ਲਾਈਫ ਚੱਲਦੀ, ਉਹਦੇ ਅੰਦਰ ਕਰੈਕਟਰ ਇੱਕ ਬੰਦੇ ਨੇ ਪਲੇ ਕੀਤਾ, ਜਿਮ ਪਾਰਸਨ ਨਾਮ ਉਹਨੇ ਪਲੇ ਕੀਤਾ ਸੀਗਾ, ਕਰੈਕਟਰ ਸ਼ੈਲਡਨ ਨਾਮ ਦਾ, ਉਹ ਮੇਨ ਕਰੈਕਟਰ ਸੀਗਾ ਉਹਦੇ ਅੰਦਰ, ਉਹ ਇੰਨਾ ਹਿੱਟ ਹੋਇਆ ਸ਼ੋਅ, 12-13 ਸੀਜ਼ਨ ਆ ਗਏ, 12ਵੇਂ ਸੀਜ਼ਨ ਤੱਕ ਐਵਰੀ ਵਨ ਇਨ ਦੈਟ ਕਾਸਟ ਵਾਸ ਗੈਟਿੰਗ $1 million ਪਰ ਐਪੀਸੋਡ,
0: ਓਕੇ,
1: 23-24 ਐਪੀਸੋਡ ਬਣਨੇ ਹੀ ਬਣਨੇ, 3 ਹੋਰ ਸੀਜ਼ਨ ਦਾ ਆਇਆ ਕੰਟਰੈਕਟ, ਕਿਉਂਕਿ ਜਿਹੜਾ ਬੰਦਾ ਸ਼ੈਲਡਨ ਪਲੇ ਕਰਦਾ ਸੀਗਾ ਉਹਨੇ ਕਿਹਾ ਮੈਂ ਨਹੀਂ ਕਰਨਾ, ਉਹ ਸ਼ੋਅ ਇੰਨਾ ਮਸ਼ਹੂਰ ਆ ਕਿ ਉਹਦੇ ਹੀ ਕਰੈਕਟਰ ਦੇ ਉੱਪਰੋਂ ਇੱਕ ਹੋਰ ਉਹਨਾਂ ਨੇ ਸ਼ੋਅ ਬਣਾਇਆ ਯੰਗ ਸ਼ੈਲਡਨ, ਕਿ ਉਹਦਾ ਬਚਪਨ ਦਿਖਾਇਆ, ਉਹਦੇ 7 ਸੀਜ਼ਨ ਚੱਲੇ, ਉਹ ਬੜਾ ਹਿੱਟ ਹੋਇਆ, ਫਿਰ ਉਹ ਯੰਗ ਸ਼ੈਲਡਨ ਵਿੱਚੋਂ ਜਿਹੜਾ ਸ਼ੈਲਡਨ ਦਾ ਭਰਾ ਬਣਿਆ, ਹੁਣ ਉਹਦਾ ਇੱਕ ਸ਼ੋਅ ਬਣਾ ਦਿੱਤਾ ਉਹਨਾਂ ਨੇ, ਮਤਲਬ ਇੱਕੋ ਸ਼ੋਅ ਤੋਂ 3 ਸ਼ੋਅ ਨਿਕਲੇ, ਉਹ ਇੰਨਾ ਮਕਬੂਲ ਕਰੈਕਟਰ, 1 of the top 5 'ਚ ਗਿਣਿਆ ਜਾਂਦਾ, ਉਹਨੂੰ ਪੁੱਛਿਆ ਕਿਸੇ ਨੇ ਕਿ ਯਾਰ ਤੂੰ $22-23 million ਹਰ ਸਾਲ ਆ ਰਿਹਾ ਐਂਡ ਇੰਨੀ ਮਸ਼ਹੂਰੀ ਹੈ, ਤੂੰ ਕਿਉਂ ਮਨਾ ਕਰਤਾ, ਕਹਿੰਦਾ ਮੈਂ ਨਾ ਆਪਣੀ ਉਮਰ ਦੇ ਉਸ ਪੜਾਅ 'ਤੇ ਹਾਂ ਕਿ ਮੇਰੇ ਫਾਦਰ 55 ਦੇ ਸੀਗੇ ਜਦੋਂ ਪੂਰੇ ਹੋ ਗਏ, ਮੈਂ ਅੱਜ 43 ਸਾਲ ਦਾ, ਸੋ ਕਹਿੰਦਾ ਜੇ ਮੈਂ ਆਪਣੇ ਫਾਦਰ ਜਿੰਨੀ ਹੀ ਮੇਰੀ ਉਮਰ ਹੋਈ, ਮੇਰੇ ਕੋਲ ਸਿਰਫ 10 ਸਾਲ ਆ, ਕਹਿੰਦਾ ਮੈਂ ਜਾਣਿਆ ਨਹੀਂ ਜਾਣਾ ਚਾਹੁੰਦਾ ਕਿ ਇੱਕ ਬੰਦਾ ਇੱਕ ਸੀਰੀਅਲ ਕਰਦਾ ਸੀਗਾ ਅਤੇ ਇੰਨੇ ਪੈਸੇ ਕਮਾਏ, ਉਹ ਬ੍ਰੌਡਵੇ ਕਰਨ ਚਲਾ ਗਿਆ ਭਾਜੀ, ਜਿਹ 'ਚ ਕੋਈ ਪੈਸਾ ਨਹੀਂ ਕੁਛ ਨਹੀਂ, ਇੱਕ ਥੀਏਟਰ ਮਤਲਬ ਜਿਹਨੂੰ ਆਪਾਂ ਹਨਾ, ਜਿਹਨਾਂ ਨੂੰ ਨਹੀਂ ਪਤਾ ਕਿ ਇੰਗਲੈਂਡ ਦੇ ਅੰਦਰ ਬ੍ਰੌਡਵੇ ਥੀਏਟਰ ਹੁੰਦਾ, ਉਹਨੇ 3 ਸਾਲ ਸਿਰਫ ਥੀਏਟਰ ਕੀਤਾ, ਕਿ ਉਹਦਾ ਕੀ ਸੀਗਾ ਪੁਆਇੰਟ, ਯੂ ਓਨਲੀ ਲਿਵ ਵਾਂਸ, ਕਿ ਮੈਂ ਇੱਕ ਵਾਰੀ, ਸੋ ਇਹਨੂੰ ਉਸ ਲੈਂਸ ਨਾਲ ਵੀ ਮੈਂ ਚਾਹੁੰਦਾ ਲੋਕੀ ਸੋਚਣ ਕਿ ਜੇ ਤੁਸੀਂ ਹਾਈਪਰ ਸਕਸੈਸਫੁਲ ਹੈਗੇ ਹੋ ਕਿਸੇ ਚੀਜ਼ ਨੂੰ ਲੈ ਕੇ, ਅਤੇ ਤੁਹਾਨੂੰ ਲੱਗਦਾ ਕਿ ਇੱਥੇ ਥੋੜ੍ਹੀ ਬ੍ਰੇਕ ਲਗਾ ਕੇ ਕੁਛ ਹੋਰ ਵੀ ਟਰਾਈ ਕਰਨਾ ਚਾਹੀਦਾ, ਜਾਂ ਫਿਰ ਨਹੀਂ ਕਰਨਾ ਚਾਹੀਦਾ, ਜਾਂ ਫਿਰ ਥੋੜ੍ਹਾ ਸ਼ਾਂਤ ਹੋ ਜਾਣਾ ਚਾਹੀਦਾ, ਥੋੜ੍ਹਾ ਈਜ਼ੀ ਹੋ ਜਾਣਾ ਚਾਹੀਦਾ, ਫਿਰ ਭਾਰ ਨਹੀਂ ਪਾਉਣਾ ਚਾਹੀਦਾ ਆਪਣੇ 'ਤੇ,
0: ਇਹਦੇ ਨਾਲ ਫਿਰ ਇੱਕ ਅਲੱਗ ਥਿਊਰੀ ਵੀ ਐਡ ਹੋ ਜਾਂਦੀ ਕ੍ਰਿਸ਼ਨਾ ਜੀ, ਜੋ ਤੁਸੀਂ ਪੀਕ 'ਤੇ ਛੱਡਦੇ ਹੋ ਨਾ, ਫਿਰ ਤੁਸੀਂ ਸਮਝਦੇ ਹੋ ਵੀ ਸੱਚ ਕੀ ਆ, ਫਿਰ ਤੁਸੀਂ ਸਮਝਦੇ ਹੋ ਸਕੂਨ ਕੀ ਆ, ਫਿਰ ਅਸੀਂ ਮੰਨਾਂਗੇ ਵੀ ਤੁਹਾਡਾ ਪੈਸ਼ਨ ਕੀ ਆ, ਫਿਰ ਤੁਹਾਨੂੰ ਲੱਭ ਜੂਗਾ, ਜਦੋਂ ਤੁਸੀਂ ਪੀਕ 'ਤੇ ਕੋਈ ਚੀਜ਼ ਛੱਡੋਗੇ ਨਾ, ਅਤੇ ਫਿਰ ਤੁਹਾਨੂੰ ਇਹ ਚੀਜ਼ ਸਮਝ ਆ ਜੂਗੀ, ਫਿਰ ਤੁਸੀਂ ਆਪੇ ਸਮਝੋ ਵੀ ਇਹ ਤੁਹਾਡਾ ਪੈਸ਼ਨ ਹੀ ਸੀ ਜਿਹਦੇ ਕਰਕੇ ਤੁਸੀਂ ਛੱਡਿਆ, ਕਿਉਂਕਿ ਜਿੰਨਾ ਵੱਡਾ ਸੈਕਰੀਫਾਈਜ਼ ਤੁਸੀਂ ਕਰਨ ਜਾ ਰਹੇ ਹੋ,
1: ਸਹੀ, ਯੈਸ, ਦੈਟ ਇਜ਼ ਦਾ ਪੁਆਇੰਟ, ਹੈ ਨਾ,
0: ਉਨਾ ਵੱਡੀ ਅਚੀਵਮੈਂਟ ਵੀ ਤੁਹਾਨੂੰ ਹੋਊਗੀ, ਪਰ ਉਹਦੇ ਲਈ ਜਿਗਰਾ ਚਾਹੀਦਾ,
1: ਕਿਉਂਕਿ ਸਭ ਤੋਂ ਵੱਡਾ ਫੈਨ ਤੁਹਾਡੇ ਪੈਸ਼ਨ ਦਾ ਤੁਸੀਂ ਖੁਦ ਹੋ, ਜੋ ਸ਼ਰਧਾ, ਜੋ ਸ਼ਰਧਾਂਜਲੀ ਤੁਸੀਂ ਦੇ ਸਕਦੇ ਹੋ ਆਪਣੇ ਪੈਸ਼ਨ ਨੂੰ, ਕੋਈ ਹੋਰ ਨਹੀਂ ਦੇ ਸਕਦਾ, ਬਾਅਦ 'ਚੋਂ ਲੋਕੀ ਕਹਿ ਸਕਦੇ ਹਾਂ ਯਾਰ ਉਹ ਬਹੁਤ ਵਧੀਆ ਬੋਲਦਾ ਸੀ, ਗਾਉਂਦਾ ਸੀ, ਲਿਖਦਾ ਸੀ, ਵਟਐਵਰ, ਹੈ ਨਾ, ਜਾਂ ਫਿਰ ਚੰਗਾ ਇਨਸਾਨ ਸੀ, ਚੰਗਾ ਬਿਜ਼ਨਸਮੈਨ ਸੀ, ਪਰ ਤੁਸੀਂ ਜਦੋਂ ਉਸ ਚੀਜ਼ ਨੂੰ ਉਸ ਲੈਵਲ 'ਤੇ, ਉਸ ਵਿਜ਼ਨ 'ਤੇ ਲੈ ਜਾਂਦੇ ਹੋ ਜੋ ਤੁਸੀਂ ਸੋਚੀ ਹੁੰਦੀ ਆ, ਉਸ ਤੋਂ ਬਾਅਦ ਤੁਹਾਡਾ ਕੀ ਸਟੈਪ ਹੈ, ਕਿਉਂਕਿ ਯੂ ਓਨਲੀ ਲਿਵ ਵਨਸ, ਇਹਦੇ 'ਤੇ ਵੀ ਲੋਕਾਂ ਤੋਂ ਪੁੱਛਿਆ ਜਾ ਸਕਦਾ,
0: ਹੈ ਨਾ, ਹੁਣ ਉਦੋਂ ਦੀ ਫਾਊਂਟੇਨ ਹੈਡ ਦੀ ਗੱਲ ਕਰ ਰਹੇ ਹੋ,
1: ਹਾਂ,
0: ਹੈ ਨਾ, ਹੁਣ ਉਸ ਬੰਦੇ ਦਾ ਪੈਸ਼ਨ ਅਤੇ ਉਸ ਬੰਦੇ ਦਾ ਆ ਨਾ ਜਿਹਨੇ ਚੀਜ਼ਾਂ ਛੱਡੀਆਂ, ਜਿਹਨੇ ਕਿਹਾ ਵੀ ਨਹੀਂ ਯਾਰ ਮੇਰਾ ਮਾਡਲ ਤੁਸੀਂ ਕੌਣ ਹੁੰਦੇ ਹੋ ਚੇਂਜ ਕਰਨ ਵਾਲੇ, ਹਨਾ ਮੇਰਾ ਮੇਰਾ ਥੋਟ ਆ ਮੇਰੀ ਕ੍ਰੀਏਸ਼ਨ ਆ
1: ਉਹਨੇ ਅੱਗ ਹੀ ਲਾਤੀ ਬਿਲਡਿੰਗ ਨੂੰ ਕਿ ਨਹੀਂ ਜਾਂ ਬਣੇਗੀ ਤਾਂ ਮੇਰੇ ਹਿਸਾਬ ਦੀ ਨਹੀਂ ਤਾਂ ਕੋਈ ਨੀ ਲੋਕੀ ਰਹਿੰਦੇ ਪਏ ਤੱਕ ਭਾਵੇਂ ਖਤਮ ਹੋ ਜਾਣ ਮੈਨੂੰ ਕੁਛ ਲੈਣਾ ਦੇਣਾ ਨਹੀਂ
0: ਪੈਸ਼ਨ ਤੇ ਉਹ ਆ ਨਾ
1: ਪੈਸ਼ਨ ਉਹ ਆ
0: ਹਾਂ ਤੁਸੀਂ ਇੱਕੇ ਵਾਰੀ ਤੁਸੀਂ ਜੀਣਾ ਵਾ ਅਦਰਵਾਈਜ਼ ਉਹ ਜਿਹੜਾ ਦੂਸਰਾ ਕਰੈਕਟਰ ਹੈ ਪੈਸਾ ਤੇ ਉਹ ਬਹੁਤ ਸੋਹਣਾ ਕਮਾ ਰਿਹਾ ਉਹਦੀ ਸਰਕਾਰੀ ਦਰਬਾਰੇ ਉਹਦਾ ਰੁਤਬਾ ਵੀ ਬਹੁਤ ਆ
1: ਹਾਂਜੀ ਭਾਜੀ ਕਿੱਦਾਂ ਭਾਜੀ ਠੀਕ ਭਾਜੀ ਮਹਾਰਾਜ ਮਾਲਕ ਤੁਸੀਂ ਪ੍ਰਭੂ ਜੀ ਜਿਹੜਾ ਇਹ ਵਾਲਾ ਉਹ ਵਾਲਾ ਕਰੈਕਟਰ ਹੈ ਨਾ ਦੂਸਰਾ ਐਂਡ ਉਹਨੇ ਕਿੰਨਾ ਮਤਲਬ ਉਹੀ ਸਮਾਜ 'ਚ ਬੜਾ ਨਾਮ ਕਮਾ ਲਿਆ ਪੈਸਾ ਕਮਾ ਲਿਆ ਪਰ ਉਹ ਜਿਹਨੂੰ ਫਤੂਰ ਸੀਗਾ ਕਿ ਮੈਂ ਜੇ ਮੈਂ ਕੁਛ ਬਣਾਊਂਗਾ ਅੱਛਾ ਆਹ ਵੀ ਬਹੁਤ ਜ਼ਰੂਰੀ ਹੈ ਨਾ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਪੈਸ਼ਨ ਜਾਂ ਫਿਰ ਉਹੀ ਯੂ ਓਨਲੀ ਲਿਵ ਵੰਸ ਵਾਲੀ ਗੱਲ ਆ ਕਿ ਜੋ ਵੀ ਚੀਜ਼ ਇਸ ਚੀਜ਼ ਨੂੰ ਸੋਚਣ ਤੋਂ ਬਾਅਦ ਪੂਰਤੀ ਕਰਨਾ ਚਾਹੁੰਦੇ ਹੋ ਉਹਨੂੰ ਫਿਰ ਬਹੁਤ ਗ੍ਰੈਂਡ ਲੈਵਲ ਦਾ ਕਰੋ ਨਾ ਉਹਨੂੰ ਫਿਰ ਮੀਡੀਓਕਰ ਹੀ ਕਿਉਂ ਕਰਨਾ
0: ਦੇਖੋ ਗ੍ਰੈਂਡ ਉਹ ਹੋ ਹੀ ਜਾਂਦਾ ਆਪੇ
1: ਹਾਂ ਮਤਲਬ ਉਹ ਮਾਈਂਡਸੈਟ ਗ੍ਰੈਂਡ ਆ ਹਾਂ ਕਿ ਮੀਡੀਓਕਰ ਨਹੀਂ ਕਰਨਾ ਯਾਰ
0: ਹੁਣ ਗੌਤਮ ਦਾ ਰਾਜ ਤਖਤ ਛੱਡ ਕੇ ਪਰਿਵਾਰ ਤੇ ਨਿਕਲ ਜਾਣਾ ਇਟਸੈਲਫ ਗ੍ਰੈਂਡ ਆ ਮਤਲਬ ਹੋਰ ਗ੍ਰੈਂਡ ਕੀ ਹੋ ਜਾਣਾ
1: ਜੇ ਸਿਧਾਰਥ ਤੋਂ ਤਾਂ ਫਿਰ ਗੌਤਮ ਸਿੱਧੇ ਬੁੱਧ ਬਣੋ ਨਾ ਵਿਚਾਰਾ ਨਹੀਂ ਕੁਝ ਹੋਣਾ ਚਾਹੀਦਾ
0: ਸਿਧਾਰਥ ਤੋਂ ਅਗਲਾ ਸਿੱਧਾ
1: ਬੁੱਧ ਬਣੋ
0: ਬੁੱਧ ਬਣ ਗਿਆ
1: ਸੋ ਰਾਈਟ
0: ਉਹ ਜਦੋਂ ਜਿੱਦਾਂ ਵੱਡਾ ਤੁਹਾਡਾ ਤਿਆਗ ਆ ਉਹ ਤੇ ਆਪਣੇ ਆਪ ਗ੍ਰੈਂਡ ਹੋ ਗਿਆ ਨਾ ਹੁਣ ਕੋਈ ਵੀ ਚੀਜ਼ ਆਪਾਂ ਇਹ ਨਹੀਂ ਕਹਿ ਰਹੇ ਵੀ ਅਬੇ ਇਹ ਤਾਂ ਐਗਜ਼ਾਮਪਲ ਜਦੋਂ ਵੀ ਦੇਣੀ ਹੁੰਦੀ ਆ ਆਪਾਂ ਬਹੁਤ ਪੀਕ ਦੇਣੀ ਹੁੰਦੀ ਆ ਉਹ
1: ਕਿ ਅਗੇਨ 0.01% ਲੋਕਾਂ ਦੀ ਦੇਣੀ ਹੁੰਦੀ ਆ ਪਰ ਹਾਂ
0: ਰਿਚਰਡ ਜੀ ਇਹਦਾ ਇਹ ਇੱਦਾਂ ਦੀ ਫੀਲ ਆ ਵੀ ਤੁਸੀਂ ਸਾਨੂੰ ਰੋਟੀ ਤੇ ਸੱਦਿਆ ਹੁੰਦਾ
1: ਆਪੇ ਸਵਾਦ ਨਾ ਛੋਲੇ ਕੁਲਚਿਆਂ ਦਾ ਬੰਨਣਾ ਸ਼ੁਰੂ ਹੋ ਗਿਆ ਮੈਂ ਕਿਹਾ ਪਹੁੰਚ ਗਏ ਟੈਲੀਪੈਥੀ
0: ਨਹੀਂ ਅਸੀਂ ਅਸੀਂ ਤੁਹਾਨੂੰ ਕਹਿਣਾ ਵਾ ਵੀ ਰਿਚਰਡ ਜੀ ਜੀ ਆਇਆਂ
1: ਨੂੰ ਜੀ ਆਇਆਂ ਨੂੰ ਹਾਂ ਹਮ ਕਹਿੰਗੇ
0: ਵੈਲਕਮ
1: ਵੈਲਕਮ
2: ਹਾਂ जैसे कृष्णा ने बोला मैंने एक नया वर्ड सीखा मैं सब जगह छेपना चाहता
1: हूँ वेरी गुड वेरी गुड
0: तुम फिर ये कह सकते हो करो मैनु जी आया नु आ गया मैं
2: अच्छा करो मैनु दिल नु जी आया नु
1: दिलों जी आया नु अच्छा नहीं पर मैं एक बात बताऊं आपकी ये बात ना मैं अभी ठीक कर देता हूँ ये आप सही करो पता क्यों बिकॉज दिस इज रिचर्ड जीज वर्ल्ड एंड वी आर ऑल लिविंग इन इट
0: ਇੰਗਲਿਸ਼ ਚੈਨਲ ਤੇ ਵੀ ਤੁਸੀਂ ਆਉਂਦੇ ਹੋ
1: ਅੱਛਾ
0: ਭੁਲੇਖਾ ਲੱਗਦਾ ਇਹਨਾਂ ਨੂੰ
1: ਟੂ ਟਾਈਮਿੰਗ
0: ਪਤਾ ਨੀ ਫੋਕਸ ਜਾਂ ਕਿਹੜਾ ਕਿਹਦਾ ਨਾਂ ਲੈਣ ਡਿਆ ਕਹਿੰਦੇ
2: ਰੇਡੀਓ ਹਾਂਜੀ ਸਵਿਚ ਕਰਕੇ ਉਹ ਕਰ ਦਿੱਤਾ ਹੂੰ ਫੌਕਸ
0: ਤਾਹੀਓ ਫਿਰ ਉਹ ਕਹਿ ਰਹੇ ਵੀ ਅਸੀਂ ਫੌਕਸ ਤੇ ਵੀ ਸੁਣਿਆ ਵਾ ਰਿਚਰਡ ਜੀ ਨੂੰ ਕਮਾਲ ਤੁਸੀਂ ਵੱਡੀ ਡਿਊਟੀ ਕਰਦੇ
2: ਵਾਹ
0: ਗੁੱਡ ਗੁੱਡ ਗੁੱਡ ਗੁੱਡ
1: ਉਹਨਾਂ ਨੂੰ ਕਦੀ ਐਵੇਂ ਫੋਨ ਕਰਕੇ ਕਹਿ ਦਿਓ ਕਿ ਗਾਇਜ਼ ਯੂ ਨੀਡ ਟੂ ਆਪਣੀ ਗੇਮ ਅਪ ਕਰੋ ਆਈ ਲਿਸਨ ਟੂ ਦਿਸ ਅਦਰ ਗਾਇਜ਼
0: ਉਹਨਾਂ ਵਰਗਾ ਸ਼ੋਅ ਕਰਾਇਆ ਉਹਨਾਂ ਨੂੰ
1: ਕਹੋ ਸੋ ਮੈਨ
0: ਉਹਨਾਂ ਨੂੰ ਕਹੋ ਕਹਿ ਦੇ ਯਾਰ ਉਹਨਾਂ ਵਰਗਾ ਸ਼ੋਅ ਕਰਿਆ ਕਰੋ
1: ਮਜ਼ਾ ਜਾਂ ਨਹੀਂ ਆ ਰਿਹਾ ਕੋ ਕੋ ਆਪਣਾ ਕੰਟੈਂਟ ਬੈਟਰ ਕਰੋ ਯੂ ਓਨਲੀ ਲਿਵ ਵਾਂਸ ਯਾਰ ਜਿਸ ਤਰ੍ਹਾਂ ਹਾਂਜੀ ਵਾਲੇ ਕਰਦੇ ਉਦੋਂ ਦਾ ਕਰਿਆ ਕਰੋ
2: ਹਾਂਜੀ ਹਾਂਜੀ ਤੋ ਹਮ ਅਗਰ ਯੋਲੋ ਚੈਨਲ ਮੇ ਵਾਪਸ ਆਤੇ ਹੈ ਤੋ ਯੋਲੋ ਚੈਨਲ ਸੇ ਮੇਰਾ ਯੇ ਕਿ ਇੱਕ ਦਫਾ ਅਨੁਪਮ ਖੇਰ ਵੈਨ ਹੀ ਵਾਸ ਐਟ ਸਪੀਕ ਹੀ ਹੈਡ ਡਨ ਅਰਾਊਂਡ 1000 ਮੂਵੀਜ਼ ਉਸਨੇ ਦੇਖਾ ਕਿ ਅਮਿਤਾਬ ਬੱਚਨ ਬਾਹਰ ਧੂਪ ਮੇ ਤਪਤੇ ਧੂਪ ਮੇ ਬੈਠਾ ਹੋਇਆ ਬਿਨਾਂ ਛਤਰੀ ਵਤਰੀ ਕੇ ਫੁੱਲ ਮੇਕਅਪ ਐਂਡ ਕੋਸਟਿਊਮ ਪਹਿਨ ਕੇ ਐਂਡ ਯੇ ਅਨੁਪਮ ਖੇਰ
0: ਟੈਂਟਰਮ
2: ਹਾਂਜੀ ਤੋ ਉਸਨੇ ਜਾ ਕੇ ਪੁੱਛਿਆ ਕਿ ਆਪਕੋ ਗਰਮੀ ਨਹੀਂ ਲੱਗ ਰਹੀ ਐਂਡ ਆਲ ਐਂਡ ਹੀ ਸੇਡ ਇਟਸ ਆਲ ਇਨ ਦ ਮਾਈਂਡ ਐਂਡ ਮੈਂ ਜਿਸ ਜਨਰੇਸ਼ਨ ਮੇ ਪੈਦਾ ਹੁਆ ਹੂੰ ਡਾਇਨਾਸੋਰ ਏਜ ਮੇ ਔਰ ਮੇਰੇ ਸੋਰੀ ਸਟੋਨ ਏਜ ਮੇ ਔਰ ਮੇਰੇ ਫਾਦਰ ਡਾਇਨਾਸੋਰ ਏਜ ਕੇ ਤੋ ਮੇਰਾ ਹਮਾਰਾ ਸੋਚਨੇ ਕਾ ਢੰਗ ਅਲਗ ਹੈ ਯਾ ਕਲਚਰ ਇਜ਼ ਡਿਫਰੈਂਟ ਦੈਟ ਹਮਾਰੇ ਪੇਰੈਂਟਸ ਨੇ ਕਭੀ ਹਮੇ मतलब जैसे एक मौसम के बारे में कुछ ज्यादा नहीं बोल कि बारिश आ रही है, इफ यू वांट टू गो एंड प्ले इन द रेन टॉक हॉकी, मैंने बहुत खेला है बारिश में, माय फादर नेवर स्टॉप मी, इफ यू वांट टू गो एंड स्विम इन द कोल्ड बिकॉज आई स्विम इन द आउटडोर्स, चाहे ठंडा हो या गर्म हो, माय फादर नेवर टोल्ड मी कि अरे बारिश इतनी ठंडी होती है, व्हाई यू गोइंग फॉर द स्विम,

0: यूके में तो जबकि क्रिसमस में यू क्रैक अ लेक एंड यू जंप इनटू द कोल्ड वाटर, दैट्स अ ट्रेडिशन फॉर क्रिसमस. और वो लोग सब क्या कहते हैं, स्कॉच पी के करते, मैं बिना स्कॉच पिए करता हूँ. तो व्हाट आई एम ट्राइंग टू से इज कि
1: स्कॉच ना पिया करो.
0: और मेरे डैड ने ये भी बोला कि
2: ठंडे पानी ना
0: लाया करो. इफ यू हैव कंपैशन, इफ यू हैव कंपैशन, यू विल नेवर हैव नेगेटिव थॉट्स और फीलिंग अबाउट अदर्स. मतलब वो जेलसी नहीं रहेगी या
1: एनवी नहीं आएगा ना.
0: एनवी नहीं आएगा एंड यू विल एंजॉय लाइफ द वे इट इज एंड यू विल बी कंटेंट विद व्हाट यू हैव. एंड तो बस यही सब मुझे बोलना तो बहुत था, बट आई थिंक दिस इज व्हाट सम्स इट अप.
1: नहीं,
2: थैंक यू ऋषि जी.
0: यू विल ओनली लिव वंस एंड दिस इज हाउ हमारे जैसे स्टोन एज के लोग जीते हैं. लोगों को शायद समझ आते नहीं आता आजकल के जमाने में, पता नहीं, बट आई एम एंजॉइंग इट एंड आई एम लविंग इट.
2: थैंक यू ऋषि जी, थैंक यू, थैंक यू. अच्छा इधर ना एक पक्ष होर भी है. थैंक यू थोड़ा. एक पक्ष होर भी आ कि जिदा जिंदगी दोबारा नहीं मिलनी सानू, है ना, एको जिंदगी कर लो जो करना. पर लगता नहीं कि आप हर थां तो भाई अद्धा किलो 100 ग्राम लैके बाकी सारिया के छोटे छोटे खुशियां चो जो सानू खुशियां लगदियाँ, मान लो रिचर्ड जी आते आप इन्हें को चाहते भी यार इदा का सुभाव मिल जाए, है ना. लाल जी तो आप उन्होंने को मिलने भी इदा का सुभाव मिल जाए यार, इदा की शांति मिल जाए. कोई रिच बंदा तो है कहने यार इदा इदा का सू मिल जाए, है ना. कोई सक्सैसफुल बंदा वा, कोई बहुत ज़्यादा मशहूर है तो आप कहने इदा की मशहूरी मिल जाए, है ना. इस सब कुछ न कोई गल्लां बहुत सोहणियां करदा है ना यार, इदां दियां गल्लां करनियां आ जाण, है ना. रिस्पैक्टिड बंदा है ना यार, इदां दी रिस्पैक्ट आ जाए. अहीं सारा सारे थावां तों किलो 100 ग्राम अद्धा किलो लैके अहीं उदां दी इक क्रिएशन शायद करना चाहुंदे आ.
1: दैट इज़ सो राइट.
2: ते इस सब दे दरम्यान सानूं इह ते पता ही नहीं लगदा भी साडे च की आ. ते सच मजे दी गल पता की आ, मैं कई वारी महसूस करदा जिहड़ी तुहाडे च लोक चीज़ वेख रहे हुंदे ना, जां लोक तुहानूं दसदे आ भी ਤੁਹਾਡੀ ਸਾਨੂੰ ਆਹ ਚੀਜ਼ ਚੰਗੀ ਲੱਗਦੀ ਆ, ਤੇ ਤੁਸੀਂ ਕਈ ਵਾਰੀ ਸੋਚਣ ਲਈ ਮਜਬੂਰ ਹੋ ਜਾਂਦੇ, ਮੈਂ ਨਹੀਂ ਮੰਨਦਾ ਵੀ ਮੇਰੇ ਚ ਆਹ ਚੀਜ਼ ਹੈਗੀ ਆ.
1: ਸਹੀ ਗੱਲ ਹੈ, ਬਿਲਕੁਲ ਰਾਈਟ,
2: ਹੈ ਨਾ,
1: ਐਬਸੋਲੂਟਲੀ ਰਾਈਟ.
2: ਹੁਣ ਕਈ ਵਾਰੀ ਕਈ ਫੋਰ ਐਗਜ਼ਾਮਪਲ ਕਈ ਲੋਕ ਕਹਿ ਜਾਣਗੇ ਵੀ, ਜਾਂ ਅਕਸਰ ਹੀ ਮੈਂ ਕਈ ਵਾਰੀ ਮਿਲਦਾ ਤੇ ਕਹਿ ਦੇਣਗੇ ਭਾਈ ਤੁਹਾਡੇ 'ਚ ਬੜਾ ਪੇਸ਼ੈਂਸ ਹੈ ਨਾ, ਤੇ ਮੈਂ ਸੋਚਦਾ ਵੀ ਨਹੀਂ ਯਾਰ ਮੇਰੇ 'ਚ ਤਾਂ ਹੈ ਨਹੀਂ. ਮੈਂ ਤਾਂ ਰਾਤ ਦਿਨ ਇਹ ਦੁਆਵਾਂ ਕਰਦਾ ਵਾਂ ਵੀ ਮੇਰੇ ਬਜ਼ੁਰਗਾਂ ਵਰਗਾ ਮੇਰੇ 'ਚ ਪੇਸ਼ੈਂਸ ਆ ਜਾਵੇ. ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ, ਪਰ ਜੋ ਸਾਡੇ ਚ ਹੈਗਾ ਵਾ ਉਹ ਕਿਸੇ ਨੂੰ ਨਹੀਂ ਸਮਝ ਆ ਰਿਹਾ, ਇਹਦਾ ਮਤਲਬ ਆਪਾਂ ਕਿੱਡੇ ਵਧੀਆ ਰੈਪ ਹੋ ਕੇ ਫਿਰਦੇ ਹਾਂ ਦੁਨੀਆ ਚ.
1: ਬਿਲਕੁਲ ਬਿਲਕੁਲ.
2: ਜਿਹੜੀ ਆਪਾਂ ਅੱਜ ਕਹਾਣੀ ਵੀ ਸਵੇਰੇ ਬਣ ਰਹੇ ਹਾਂ ਵੀ ਸਟੇਜ ਦੇ ਉੱਤੇ ਬੰਦਾ ਕੁਛ ਹੋ ਰਿਹਾ, ਆਪਾਂ ਉਹ ਵੇਖ ਕੇ ਤੇ ਉਹਦੇ ਵਰਗਾ ਬਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ. ਮੰਨ ਲਓ ਤਥਾਸਤੂ ਹੋ ਜੇ, ਤੁਸੀਂ ਉਹਦੇ ਵਰਗੇ ਬਣ ਜਾਓ, ਫਿਰ ਤੁਹਾਨੂੰ ਪਤਾ ਲੱਗੇ ਯਾਰ ਆਹ ਕੀ ਹੋ ਗਿਆ. ਇਹੋ ਹੀ ਕਹਾਣੀ ਸੀ ਨਾ ਅੱਜ ਚੈੱਕਅਪ ਦੀ, ਮਤਲਬ ਉਹਦਾ ਜਿਹੜਾ ਸਕੋਰ ਸੀ ਉਹ ਤੇ ਇਹੋ ਹੀ.
1: ਸਹੀ ਗੱਲ.
2: ਸੋ ਇਹ ਬੜੀਆਂ ਚੀਜ਼ਾਂ ਗੁੰਝਲਦਾਰ ਜੀਆਂ, ਪਰ ਆਪਾਂ ਸੋਸ਼ਲ ਮੀਡੀਆ ਦੇ ਇਨਫਲੂਐਂਸ ਜਾਂ ਵੈਸੇ ਅੱਜ ਕੱਲ੍ਹ ਆਪਾਂ ਨਾ ਸਿੱਧਾ ਸਿੱਧਾ ਕੋਈ ਥੋਟ ਚੁੱਕ ਕੇ ਅਤੇ ਉਹਨੂੰ ਆਪਾਂ ਜਿੱਥੇ ਮਰਜ਼ੀ ਫਿੱਟ ਕਰ ਦਿੰਦੇ
1: ਹਾਂ, ਜਿੱਥੇ ਲੱਗ
2: ਇੱਕ ਚੀਜ਼ ਕਹਿ ਕੇ ਆਪਾਂ ਬ੍ਰੇਕ 'ਤੇ ਜਾਂਦੇ, ਫਿਰ ਮੈਨੂੰ ਚੇਤਾ ਭੁੱਲ ਜਾਣਾ ਉਸ ਚੀਜ਼ ਦਾ, ਅਤੇ ਮੈਨੂੰ ਲੱਗਦਾ ਭੁੱਲ ਹੀ ਗਿਆ ਵਾ ਕਿਉਂਕਿ ਟਾਈਮ ਹੋ ਗਿਆ ਕਾਫ਼ੀ. ਸੋ ਇੱਧਰ ਮੈਂ ਧਿਆਨ ਮਾਰ ਲਿਆ ਅਤੇ ਟਾਈਮ ਆਪਣਾ ਬਹੁਤ ਚੱਲ ਗਿਆ ਓਵਰ, ਅਤੇ ਬਾਕੀ ਗੱਲਾਂ ਬਾਤਾਂ ਆ ਕੇ ਆਪਾਂ ਕਰਦੇ ਹਾਂ, ਅਤੇ ਮੈਨੂੰ ਤੁਸੀਂ ਚੇਤਾ ਕਰਾਇਓ ਇਸ ਗੱਲ ਤੋਂ ਹੀ ਆਪਾਂ ਸ਼ੁਰੂ ਕਰਾਂਗੇ. ਅਤੇ ਅਗਲੇ ਹਿੱਸੇ ਦੇ ਵਿੱਚ ਜਿਹੜੇ ਰਹਿ ਗਏ ਨੇ ਕਾਲਰ ਉਹਨਾਂ ਦੀ ਮਾਫ਼ੀ ਚਾਹੁੰਦੇ ਹਾਂ, ਅੱਗੇ ਸਿਰਫ ਤੁਹਾਡੀਆਂ ਗੱਲਾਂ ਅਤੇ ਸਾਡੀਆਂ ਸਿਰਫ 80%. ਆਪਾਂ ਇੱਕ ਬ੍ਰੇਕ ਲੈ ਸੀ.
1: ਠੀਕ ਹੈ ਜੀ, ਸੁਣਦੇ ਰਹੋ ਰੇਡੀਓ.
2: ਰੇਡੀਓ ਹਾਂਜੀ 1674 AM.

0: जवानी तो इश्क होना है इन थिएटर्स नियर यू
1: ऑन द 5th ऑफ जून।
2: हां जी रेडियो
3: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
4: देखो सच बता दो।
5: मैं झूठ नहीं बोल रही, मैनू सच्ची कुछ नहीं पता।
3: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच।
6: रोज रोज शॉपिंग हुंदिया ने, पता नहीं केड़ा देवता राजी कीता इन्हां ने।
7: सूरज देवता
6: की मतलब?
7: ओ कमलिए, सन करंट वालियां तो ज्यादा इन्हां ने सोलर पैनल लगवाया ता इन्हां दी सेविंग्स वध गई।
6: मैनू नहीं पता, आपा भी सोलर पैनल लगवाना है हुणे।
7: तुसी भी करो बचत ते लगवाओ सोलर पैनल। कॉल सन करंट 0448-066-494 ते। सालां तो बेस्ट सर्विस लई एक ही नाम सन करंट। दियो रेडियो हांजी दा हवाला ते पाओ $200 दा डिस्काउंट भी।
8: किथे वज गई तेरी गड्डी?
9: गड्डी ता ठीक हो जू पर इंश्योरेंस वालिया नू लीगल वालिया नू एथे प्रदेश विच समझाऊंगा किवें?
8: तेरे वांग किन्ने ही अपने भैन भरावां दी टेंशन मिंटां च दूर कीती है।
7: सिंक स्मैश रिपेयर वालिया ने इन्हां दे कोल अपनी मां बोली च काम करन वाले लॉयर्स दी फ्री ऑफ कॉस्ट टीम, ऑल मेजर एंड माइनर एक्सीडेंटल लाइफ टाइम वारंटी नाल वर्क एंड पेंट, फ्री लोन कार दी सर्विस मिलदी है, ऑल प्राइवेट एंड इंश्योरेंस ऑथराइज्ड काम ते। फ्री लीगल एडवाइस लई कॉल करो 0383-85-77-48 ते। सिंक स्मैश रिपेयर, 8 ग्रेस वे, रेवन हॉल।
10: सोना चाहिदा,
11: भरोसा चाहिदा,
10: क्वालिटी ते बाई बैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बाई बैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ वी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493-536-042।
12: की होया, इन्नी टेंशन क्यों लेती हुई है?
13: यार की दसा, मॉर्गेज दा काम आज भी नहीं बनया।
12: आज सिमी पैन जी आए सी, उन्होंने अपना मॉर्गेज यूवी फाइनेंशियल सर्विसेज तो थोड़े टाइम विच ही करवा लेता।
13: अच्छा, असि भी उन्होंने कॉन्टेक्ट कर दे फिर ता।
12: जेकर थानो भी लोड है होम लोन, रीफाइनेंस, कार लोन या फिर एनी अदर लोन दी, ता आज ही कॉन्टेक्ट करो हरप्रीत सिंह फ्रॉम यूवी फाइनेंशियल सर्विसेज एट 0433-8311 or visit uvfinancial.com.au. Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo, business fleet lai gal karo, vehicle experts, Tim Forbes ya Kori naal. Radio Hanji de hawale naal pao, 3 saal di free service. Chadston Ford, ready, set, Ford.
14: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਕਿੱਦਾਂ ਇੰਸ਼ੋਰੈਂਸ ਕਰਵਾਓ ਤੇ ਚਿੰਤਾ ਮੁਕਤ ਹੋ ਜਾਓ ਤੇ ਆਪਣੇ ਸੁਪਨੇ ਪੂਰੇ ਕਰੋ, ਕਿਉਂਕਿ ਜ਼ਿੰਦਗੀ ਸਿਰਫ ਇੱਕੋ ਵਾਰ ਮਿਲਣੀ ਹੈ, ਵਾਰ ਵਾਰ ਜ਼ਿੰਦਗੀ ਨਹੀਂ ਮਿਲਣੀ। ਅੱਜ ਯਾਰ ਬੜੀ ਮਤਲਬ
15: ਟੂ ਗੁੱਡ
14: ਹੈ ਨਾ, ਕ੍ਰੀਏਟਿਵ ਜੀਆਂ ਐਡਾਂ ਬਣ ਰਹੀਆਂ।
15: ਮਾਈਟੀ ਇੰਪ੍ਰੈਸਡ, ਮਾਈਟੀ ਇੰਪ੍ਰੈਸਡ, ਕੀ ਬਾਤ ਹੈ, ਦੋਨੋ ਵਾਰੀ ਤੁਸੀਂ ਕੀ ਪਲੱਗ ਇਨ ਕੀਤਾ, ਵੈਰੀ ਗੁੱਡ।
14: ਵਾਹ, ਮਤਲਬ ਵਾਹ, ਆਈ ਐਮ
15: ਮੈਂ ਤਾਂ ਨਾ ਇਹੀ ਸੋਚੀ ਜਾ ਰਿਹਾ, ਉਹ ਰਿਚਰਡ ਜੀ ਨੇ ਉਹਦੀ ਗੱਲ ਕੀਤੀ ਨਾ ਡਾਇਨਾਸੌਰ ਏਜ ਦੀ, ਮੈਂ ਸੋਚ ਰਿਹਾ ਉਹ ਅਖੀਰਲਾ ਦਿਨ ਕਿੱਦਾਂ ਦਾ ਰਿਹਾ ਹੋਣਾ। ਉਹ ਕੋਈ ਡਾਇਨਾਸੌਰ ਕਹਿ ਰਿਹਾ ਨਾ, ਯੂ ਓਨਲੀ ਲਿਵ ਵਾਂਸ ਗਾਇਸ, ਚਲੋ ਆ ਜਾਓ ਆਪ ਉਸ ਵਾਲੇ ਜੰਗਲ ਵੱਲ ਚੱਲਦੇ ਹਾਂ ਅਤੇ ਨਾਲ ਹੀ ਮਿਟਿਓਰ ਆਇਆ ਅਤੇ ਧਰਤੀ ਖਤਮ।
14: ਮੈਂ ਤਾਂ ਹੋਰ ਸੋਚੀ ਜਾਂਦਾ, ਮੈਂ ਡਾਇਨਾਸੌਰ ਏਜ ਕਹਿੰਦੇ ਆ ਕਿ ਉਦੋਂ ਆਂਡਿਆਂ 'ਚੋਂ ਬੰਦੇ ਨਿਕਲਦੇ।
16: ये राज तो रिचर्ड जी के साथ चला गया है? अब जब आएंगे दोबारा।
14: डायनासोर बच्चे देंदे ही अंडे वाला?
16: नहीं, बच्चे देंदे, मैमल से गया,
14: बच्चे देंदे ही। पता नहीं फिर मैं केड़ा कार्टून जे देखा पियो, ए डायनासोर दा कहंदे अंडा वा बड़ा।
15: नहीं, ओ इस तरह सीगा, डायनासोर हर तरह दे सीगे,
14: अंडे वाले।
15: हां, मतलब क्योंकि जिस तरह ही ह्यूमन एक स्पीशीज है ना, ओना च ऐसा स्पीशीज नहीं सीगे ना कि वेजिटेरियन भी डायनासोर होएगा ਤੇ ਨੋਨ ਵੈਜ ਵੀ ਹੋਏਗਾ, ਉੱਡਣ ਵਾਲਾ ਵੀ ਸੀਗਾ, ਪਾਣੀ ਚ ਰਹਿਣ ਵਾਲਾ ਵੀ ਸੀਗਾ। ਸੋ ਉਹਨਾਂ ਵਿੱਚ ਕੋਈ ਮੈਮਲ ਵੀ ਹੋਣਗੇ ਤੇ ਕੋਈ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਅੰਡੇ ਦਿੰਦੇ ਹੋਣਗੇ, ਇਸ ਤਰ੍ਹਾਂ ਸੀਗਾ, ਕਿਉਂਕਿ ਸਾਰੀ ਦੁਨੀਆ ਹੀ ਡਾਇਨਾਸੌਰ ਸੀ ਬੇਸਿਕਲੀ।
14: ਉਹ ਕਹਿੰਦੇ ਬਹੁਤ ਵੱਡਾ ਸੀ ਤੇ ਉੱਡ ਵੀ ਲੈਂਦਾ ਸੀ,
15: ਹੋ ਸਕਦਾ ਹੈ ਨਾ। ਆ ਗੇਂਡੇ ਦੀ ਗੱਲ ਹੁੰਦੀ ਹੈ ਕਿ ਜਿਹੜਾ ਹਿਪੋਪੋਟਮਸ, ਉਹ ਕਹਿੰਦੇ ਆ ਕਿ ਸਭ ਤੋਂ ਕਲੋਜ਼ੈਸਟ ਕਜ਼ਨ ਆ ਡਾਇਨਾਸੌਰ ਦਾ ਜਿਹੜਾ ਰਾਇਨਾਸੌਰਸ ਸੀਗਾ
14: ਅੱਛਾ
15: ਜਿਹੜਾ ਦਰਿਆਈ ਉਸ ਟਾਈਮ ਦਾ ਦਰਿਆਈ ਸੀਗਾ ਨਾ ਡਾਇਨਾਸੌਰ
14: ਉਹ ਇਹਨਾਂ ਦੀਆਂ ਗੱਲਾਂ ਚ ਨਹੀਂ ਆਈਦਾ ਹੁੰਦਾ ਤੇ ਬਾਂਦਰਾਂ ਬਾਂਦਰਾਂ ਨੂੰ ਵੀ ਸਾਡੇ ਵੱਡੇ ਦਾਂਤੇ ਇਹ ਬੜੇ ਖਰਾਬ ਨੇ ਬੰਦੇ ਬੰਦੇ ਦੇ ਕਾਫੀ ਕਰੀਬ ਆ ਹਨਾ ਉਹ ਦੂਰੋਂ ਦੱਸਣ ਲੱਗ ਪਏ ਅੱਗੇ ਜਿਹੜਾ ਪਿੰਜਰਾ ਆਉਣਾ ਵਾ ਉਹ ਆ ਇਦਾਂ ਇਦਾਂ ਤੇ ਅਗਲੇ ਪਿੰਜਰਾ ਨੀ ਮਤਲਬ ਅੱਗੇ ਜਿਹੜਾ
15: ਏਰੀਆ ਟ੍ਰੀ ਹਾਊਸ ਟਾਈਪ ਜਿਹਾ ਬਣਾਇਆ ਹੋਇਆ
14: ਵੀ ਉਹ ਸਭ ਤੋਂ ਕਰੀਬੀ ਸੈਂਸ ਰੱਖਦਾ ਵਾ ਇਨਸਾਨ ਦੀ ਹਨਾ ਤੇ ਉਹ ਵਾਕਈ ਹੀ
15: ਇਹ ਹੈ ਨੀ
14: ਉਹ ਵਾਕਈ ਹੀ ਕਿਉਂਕਿ ਉਹਦੇ ਨਾ ਉਹਨਾਂ ਦੋ ਦੋ ਰੱਖੇ ਹਸਬੈਂਡ ਵਾਈਫ ਤੇ ਉਹ ਐ ਮੂੰਹ ਜਿਹਾ ਬਣਾ ਕੇ ਬਸ ਬੋਲੇ ਬੋਲੇ ਜਿਹਾ ਸੁੱਟ ਕੇ ਉਰੇ ਨੂੰ ਵੇਖਣ ਡਿਆ ਜਿੱਦਣ ਦੀ ਆਪਾਂ ਲੰਘਣ ਡੇ ਹਨਾ ਉਦਣ ਤੇ ਉਹ ਵਿਚਾਰੀ ਪਿੱਛੋਂ ਨਾ ਮਾੜਾ ਜਿਹਾ ਉਹਨੂੰ ਪਹੁੰਚਾ ਜਿਹਾ ਮਾਰੇ ਮਨਾਵੇ ਮਨੂ ਵੇ ਕੁਛ ਫੜ ਕੇ ਦਿੰਦੀ ਸੀ ਘਾਹ ਜੇ ਚ ਉਹਨੂੰ ਹਨਾ ਉਹ ਬੋਲੇ ਜਿਹਾ ਸੁੱਟ ਕੇ ਫੇਰ ਥੋੜਾ ਜਿਹਾ ਇੱਧਰ ਹੋ ਜੇ ਮੈਂ ਵਾਕਈ ਗੱਲ ਸਹੀ
15: ਗੱਲ ਤੇ ਸਹੀ ਇਹਦੇ ਲੱਛਣ ਠੀਕ ਹੈ
14: ਇਹ ਮੈਂ ਵਾਕਈ ਕਰੀਬੀ ਆ
15: ਇਹ ਕਰੀਬੀ ਆ
14: ਸੋ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਚਿੜੀਆ ਘਰ ਵੇਖ ਲੈਣਾ ਚਾਹੀਦਾ ਬੰਦੇ
15: ਨੂੰ ਸਹੀ ਗੱਲ ਹੈ ਸਹੀ ਗੱਲ
14: ਹੈ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਜਿੱਥੇ ਆਏ ਆਪਾਂ ਉਹ ਉਸ ਜ਼ਿੰਦਗੀ ਨੂੰ ਇੰਜੋਏ ਕਰ ਲੈਣਾ ਚਾਹੀਦਾ ਪਰ ਇੰਜੋਏ ਕਿੱਦਾਂ ਮਤਲਬ ਕਿਹੜੀ ਚੀਜ਼ ਤੁਹਾਡੇ ਲਈ ਇੰਜੋਏਮੈਂਟ ਕੀ ਆ ਮੰਨ ਲਓ ਤੁਹਾਡੇ ਲਈ ਇੰਜੋਏਮੈਂਟ ਘੁੰਮਣਾ ਫਿਰਨਾ ਇੱਕ ਵਾਰੀ ਤੁਸੀਂ ਘੁੰਮ ਲਿਆ ਦੈਨ ਵਟ ਫਿਰ ਅੱਗੇ ਕੀ ਆ
15: ਤੇ ਘੁੰਮਣਾ ਵੀ ਕਿੱਥੇ ਆ ਮਤਲਬ ਇੱਕ ਇਹ ਵੀ ਹੈ ਨਾ ਕਿ ਯੂਜੂਲੀ ਅਗੇਨ ਉਹੀ ਵਾਲੀ ਗੱਲ ਆ ਜਦੋਂ ਤੱਕ ਇੰਟਰਨੈਟ ਨਹੀਂ ਸੀ ਬੰਦੇ ਦੀ ਬਕਟ ਲਿਸਟ ਹੁੰਦੀ ਸੀ ਯਾਰ ਮੈਂ ਇਹ ਚੀਜ਼ ਵੇਖਣਾ ਚਾਹੁੰਦਾ ਹਨਾ ਇਹ ਵੀ ਦੇਖਣਾ ਚਾਹੁੰਦਾ ਵਾਲੀ ਗੱਲ ਨਹੀਂ ਜਿਸ ਹੁਣ ਤੁਸੀਂ ਉਹ ਬੋਲਿਆ ਇਹਦਾ ਨਾਮ ਲਿੱਤਾ ਜ਼ੂ ਦਾ ਹਨਾ ਮੈਨੂੰ ਕੋਈ ਖਾਸ ਇੰਨਾ ਸ਼ੌਂਕ ਨਹੀਂ ਹੈ ਮੈਂ ਹਜੇ ਵੀ ਆਪਣਾ ਮਨ ਬਣਾ ਰਿਹਾ
14: ਜਦੋਂ ਬੱਚੇ ਹੋ ਗਏ
15: ਕਿ ਵੈਰੀਬੀ ਵੀ ਜਾ ਕੇ ਦੇਖ ਕੇ ਆਉਂਦੇ ਹਨਾ ਮੇਰਾ ਇੱਕ ਦਿਨ ਪਲਾਨ ਬਣ ਗਿਆ ਸੀ ਭਾਂਜਿਆਂ ਨਾਲ ਹੀ ਜਾਣ ਦਾ ਬਣ ਗਿਆ ਕਿ ਮੇਰੇ ਦੀਦੀ ਜੀ ਕਹਿ ਰਹੇ ਮੈਂ ਬਹੁਤ ਬਹੁਤ ਦੇਖ ਲਿੱਤੇ ਆ ਪ੍ਰਾਣੀ ਤੂੰ ਹੀ ਨਾਲ ਚੱਲ ਮੇਰੀ ਬੱਸ ਹੋ ਗਈ ਹਨਾ ਹੋ ਜਾਂਦਾ ਪਰ ਹੁਣ ਦੇਖੋ ਕਈ ਲੋਕਾਂ ਦੇ ਅੰਦਰ ਹੈ ਉਹ ਰਣਬੀਰ ਕਪੂਰ ਨੇ ਕਿਸੇ ਇੰਟਰਵਿਊ ਚ ਬੋਲਤਾ ਮਸਾਏ ਮਾਰਾ ਹੋ ਕੇ ਆਓ ਤੇ ਉਹ ਉੱਥੇ ਦਾ ਤਾਂ ਬਹੁਤ ਉਹ ਟੂਰਿਜ਼ਮ ਵੀ ਬੜਾ ਵਧ ਗਿਆ ਅੱਛਾ ਉਹ ਪ੍ਰੋਪਰਲੀ ਇੱਕ ਤਾਂ ਅਫਰੀਕਾ ਹਨਾ ਸੋਨੇ ਸੁਹਾਗਾ ਪੂਰਾ ਟ੍ਰਾਈਬਲ ਏਰੀਆ ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ ਇੰਨਾ ਬੰਦਾ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਤਾਂ ਨੋਰਮਲ ਬੇਸਿਕ ਸਫਾਰੀਆਂ ਕਰਾਉਂਦੇ ਕਿ ਉਹਨੇ ਕੀ ਟੈਂਟ ਰੱਖੇ ਆ ਬੰਦਾ ਆਇਆ 13 ਦਿਨ ਆਪਣੇ ਕੋਲ ਠਹਿਰਾਣਾ ਜੋ ਬਣਾਉਂਦੇ ਆ ਉਹੀ ਖਾਣਾ ਉਹੀ ਖਿਲਾ ਦੇਣਾ ਤੋਰ ਦੇਣਾ ਹੁਣ ਮਤਲਬ ਉਹੀ ਕੀ ਆ ਯੋਲੋ ਦੇ ਅੰਦਰ ਬੇਚਾਰੇ ਅਫਰੀਕੀ ਟ੍ਰਾਈਬ ਵੀ ਤੰਗ ਆਏ ਹੋਏ ਆ ਥੈਂਕਸ
14: ਮੋਦੀ ਜੀ ਨੇ ਪਿੱਛੇ ਜੇ ਉਹ ਕਿੱਥੇ ਚਲ ਗਏ
15: ਉਹ ਤਾਂ ਬਹੁਤ ਥਾਵਾਂ ਤੇ ਜਾਂਦੇ ਤੁਸੀਂ ਮੈਨੂੰ ਦੱਸੋ ਕਿੱਥੇ ਹੋ
14: ਨਹੀਂ ਜਿਹੜਾ ਉਹ ਕਿਹੜੇ ਮਿਆਂਮਾਰ ਕਿੱਥੇ ਗਏ
15: ਮਿਆਂਮਾਰ ਤਾਂ ਗੁਆਂਢੀ ਆ
14: ਆਹੋ ਤੇ ਉਦਾਂ ਦਾ ਜਿੱਦਾਂ ਨਹੀਂ ਉਹਨਾਂ ਨੂੰ ਕਿਹੜਾ ਸੀ
15: ਹਾਈਐਸਟ ਸਿਵਿਲੀਅਨ ਅਵਾਰਡ ਮਿਲਿਆ ਸੀ ਅਫਰੀਕਾ ਦੇ ਕਿਸੇ ਥਾਂ ਤੇ ਗਏ
14: ਨਹੀਂ ਨਹੀਂ ਇੱਥੇ ਆਪਣੇ ਗਵਾਂਢ ਯਾਰ ਉਹਨਾਂ ਨਾਲ ਲੜਾਈ ਸੀ ਨਾ ਤੇ ਅੰਡੇਮਾਨ ਚਲ ਗਏ ਸੀ ਮਿਆਂਮਾਰ ਵਾਲਿਆਂ ਨਾਲ ਹੀ ਨਾ
15: ਮਾਲਦੀਵਸ
14: ਵਾਲਿਆਂ ਨਾਲ ਤੇ ਆਪਣਾ ਇਹ ਉਧਰ ਚਲ ਗਏ ਸੀ ਤੇ ਫਿਰ ਉਹ ਸਾਰੀ ਭੀੜ ਉਧਰ ਨੂੰ ਤੁਰ ਪਈ
15: ਲਕਸ਼ਦੀਪ ਜਾਓ ਅੰਡਾਮਾਨ ਜਾਓ
14: ਉੱਥੇ ਖੜ ਕੇ ਫੋਟੋ ਲਵਾਈ ਸੀ ਉਹਨਾਂ ਨੇ ਸੋ ਇਹ ਡਿਪੈਂਡ ਕਰਦਾ ਵਾ ਹਨਾ ਵੀ ਕੀ ਤੁਹਾਡੀ ਅਵਸਥਾ ਉਸ ਟਾਈਮ ਦੇ ਉੱਤੇ ਕਿੱਦਾਂ ਦੀ ਆ ਜਾਂ ਫਿਰ ਮੈਂ ਕੋਸ਼ਿਸ਼ ਕਰ ਰਿਹਾ ਯਾਦ ਕਰਨ ਦੀ ਮੈਂ ਲਿਖ ਕੇ ਵੀ ਲਿਆ ਯਾਰ ਮੈਨੂੰ ਲੱਗਣ ਡਿਆ ਮੈਂ ਲਿਖ ਕੇ ਬੈਠਾ ਵਾ
15: ਲਿਖਿਆ ਤੁਸੀਂ ਕੁਛ ਹੋਰ ਆ ਤੁਸੀਂ ਬੋਲ ਚੁੱਕੇ ਹੋ ਦੇਖੋ ਗਾਇਸ ਲਿਖ ਵੀ ਲਿਆ ਕਰੋ ਕਿਉਂਕਿ ਯੂ ਓਨਲੀ ਲਿਵ ਵਾਂਸ ਐਵੇਂ ਕਈ ਵਾਰੀ ਗੱਲ ਕਹਿਣੀ ਕਹਿਣੀ ਰਹਿ ਜਾਂਦੀ ਹੈ ਯਾਰ ਹੁਣ ਪਤਾ ਨਹੀਂ ਕੱਲ੍ਹ ਨੂੰ ਆਪਾਂ ਟੋਪਿਕ ਛੇੜੀਏ ਨਾ ਛੇੜੀਏ
14: ਹਾਂ ਤੁਹਾਡੇ ਹੁਣ ਤੋਂ ਬਾਅਦ ਵੇਖੋ ਤਾਂ ਇਹ ਵੀ ਤਾਂ ਨਾ ਵੀ ਤੁਸੀਂ ਇੱਕੋ ਵਾਰੀ ਆਏ ਹੋ ਤੁਸੀਂ ਜ਼ਿੰਦਗੀ ਦੇ ਉੱਤੇ ਜੋ ਤੁਹਾਡੇ ਥੋਟਸ ਨੇ ਜੋ ਤੁਹਾਡੇ ਕੋਲ ਚੰਗਾ ਕੁਛ ਆ ਉਹ ਤੁਸੀਂ ਇਸ ਦੁਨੀਆਂ ਨੂੰ ਦੇ ਜੋ ਮੰਨ ਲਓ ਹੁਣ ਇਹਦੇ ਵਿੱਚ ਉਹਦੇ ਇੱਕ ਸੋਹਣੀ ਚੀਜ਼ ਇਹ ਵੀ ਆ ਕਿ ਤੁਸੀਂ ਮੰਨ ਲਓ ਇੱਕ ਸਿਧਾਂਤ ਆ ਨਾ ਕਿ ਤੁਸੀਂ ਜੋ ਸਿੱਖਿਆ ਉਹ ਤੁਸੀਂ ਅੱਗੇ ਡਿਲੀਵਰ ਕਰ ਜੋ
15: That is right.
14: ਜੋ ਤੁਹਾਨੂੰ ਆਉਂਦਾ ਆ ਇੱਕ ਨਾ ਦੁਨੀਆਂ ਦਾ ਇੱਕ ਪਾਸਤਾ ਵਾ ਆਈ ਥਿੰਕ ਇਟਲੀ ਦਾ ਪਿੰਡ ਆ
15: ਓਕੇ
14: ਤੇ ਉੱਥੇ ਇੱਕ ਸਮਾਂ ਆਇਆ ਕਿ ਉਹ ਇੱਕ ਖਾਸ ਤਰ੍ਹਾਂ ਦਾ ਪਾਸਤਾ ਬਣਦਾ ਵਾ ਉੱਥੇ
15: ਅੱਛਾ
14: ਤੇ ਉਹ ਸਿਰਫ ਇੱਕੋ ਔਰਤ ਕੋਲੋਂ ਰਹਿ ਗਈ ਉਹ ਕਲਾ
15: ਓਕੇ
14: ਇਕਲੌਤੀ ਇੱਕੋ ਔਰਤ ਕੋਲੋਂ
15: ਵਾਹ
14: ਤੇ ਫਿਰ ਉਹਨਾਂ ਨੇ ਇਹ ਸੋਚਿਆ ਵੀ ਮਤਲਬ ਜ਼ਿੰਦਗੀ ਤੇ ਇੱਕ ਵਾਰੀ ਮਿਲਣੀ ਆ ਤੇ ਇਹ ਕਲਾ ਜਿਹੜੀ ਅੱਗੇ ਹੋਰਾਂ ਤੱਕ ਵੀ ਜਾਣੀ ਚਾਹੀਦੀ ਹੈ ਤੇ ਫਿਰ ਉਹਨਾਂ ਨੇ ਐਫਰਟ ਕਰਕੇ ਤੇ ਹੁਣ ਇਸ ਟਾਈਮ ਦੇ ਉੱਤੇ ਸਿਰਫ ਕਹਿੰਦੇ ਨੇ ਕਿ 10 ਔਰਤਾਂ ਨੇ
15: ਅੱਛਾ
14: ਉਸ ਪਿੰਡ ਦੀਆਂ ਜਾਂ ਆਲੇ ਦੁਆਲੇ ਦੀਆਂ
15: ਜਿਨ੍ਹਾਂ ਨੂੰ ਆ ਗਿਆ
14: ਹਾਂ ਜਿਨ੍ਹਾਂ ਨੂੰ ਪਤਾ ਕਲਾ
15: ਵਾਹ
14: ਤੇ ਅਦਰਵਾਈਜ਼ ਉਹ ਦੁਨੀਆਂ ਤੇ ਹੋਰ ਨਹੀਂ ਕਿਸੇ ਨੂੰ ਪਤਾ ਤੇ ਉਹ ਇੱਦਾਂ ਦਾ ਪਾਸਤਾ ਵਾ ਵੀ ਉਹ ਬੜੀ ਡੈਲੀਕੇਸੀ ਨਾਲ ਬਣਾਉਣਾ ਪੈਂਦਾ ਰਵੇ ਦਾ ਬਣਦਾ ਵਾ
15: ਅੱਛਾ
14: ਤੇ ਜੇ ਉਹ ਚ ਮਾੜੀ ਜੀ ਵੀ ਕੋਈ ਮਤਲਬ ਪਾਣੀ ਦੀ ਬੂੰਦ ਵੀ ਇੱਕ ਦੀ ਵੱਧ ਘੱਟ ਪੈ ਗਈ
16: ਉੱਚ ਨੀਚ ਹੋ ਗਈ ਤੇ ਉਹ ਖਰਾਬ ਹੋ ਗਿਆ।
14: ਹਾਂ ਮੈਂ ਵੇਖਣ ਦੀ ਕੋਸ਼ਿਸ਼ ਕੀਤੀ ਉਹ ਨਾ ਸੌਰਟ ਆਫ ਉਦਾਂ ਦਾ ਇੱਕ ਉਹ ਆ ਜਿਹੜਾ ਫਾਰਮੂਲਾ ਜਿੱਦਾਂ ਆਪਣੇ ਸੋਨ ਪਾਪੜੀ ਨਹੀਂ ਪਾਉਂਦੀ ਜਾਂ ਪਤੀਸਾ ਬਣਦਾ
16: ਪਤੀਸਾ
14: ਵੀ ਉਹ ਉਹਨੂੰ ਵਾਰ ਵਾਰ ਵਾਰ ਵਾਰ ਉਹਨੂੰ ਫੋਲਡ ਕਰਨਾ ਖਿੱਚਣਾ ਫੋਲਡ ਕਰਨਾ ਉਹ ਰੇਸ਼ੇ ਇੰਨੇ ਕੁ ਬਰੀਕ ਬਣਦੇ ਆ ਤੇ ਉਹ ਇੰਨਾ ਕੁ ਬਰੀਕ ਕਹਿੰਦੇ ਉਹ ਬਣਦਾ ਵਾ ਤੇ ਉਹਦਾ ਇੱਕ ਹੋਰ ਉਹਦੇ 'ਚ ਕਹਿੰਦੇ ਖਾਸ ਗੱਲ ਆ ਵੀ ਉਹ ਇੱਕ ਨਾ ਫੈਸਟੀਵਲ ਕਰਦੇ ਸਾਲ ਬਾਅਦ ਤੇ ਉੱਥੇ ਉਹ ਫ੍ਰੀ ਖਵਾਉਂਦੇ ਉਹ ਵਾਲਾ ਇਹ ਨਹੀਂ ਆ ਵੀ ਉਹ ਵਿਕਦਾ ਵਾ
16: ਕਿੰਨੀ ਪਿਆਰੀ ਗੱਲ
14: ਹਾਂ
16: ਇੱਦਾਂ ਦੀ ਗੱਲਾਂ ਸੁਣ ਕੇ ਕਿੰਨਾ ਖੁਦ ਨੂੰ ਕਿੰਨਾ ਹਿਊਮਨ ਲੱਗਦਾ ਨਾ ਖੁਦ ਨੂੰ ਵੀ ਫੀਲ ਹੁੰਦਾ ਕਿ ਕਿਤੇ ਦੂਰ ਕਿਤੇ ਪਿੰਡ ਆ ਉੱਥੇ ਲੋਕ ਆਮ ਜਿਹੀ ਜ਼ਿੰਦਗੀ ਜੀ ਰਹੇ ਆ ਪਾਸਤਾ ਬਣਾ ਰਹੇ ਆ ਫ੍ਰੀ ਚ ਖਿਲਾ ਰਹੇ ਸੋ ਲਾਈਫ ਇਜ਼ ਗੁੱਡ
14: ਇਹਨਾਂ ਦੀ ਕਿੱਡੀ ਵਧੀਆ ਲੱਗਦੇ ਆ ਤੁਸੀਂ ਮਤਲਬ ਜਿਹੜੀਆਂ ਇਟਲੀ ਦੀਆਂ ਜਾਂ ਫਿਰ ਫ੍ਰੈਂਚ ਤੁਸੀਂ ਵੀਡੀਓ ਵੇਖਦੇ ਹੋ ਨਾ ਜਦੋਂ
16: ਹਾਂ ਭਾਜੀ ਇਹਨਾਂ ਦਾ ਕਲਚਰ ਬਹੁਤ ਪਿਆਰਾ
14: ਹਾਂ ਤੇ ਉਹਨਾਂ ਦੀਆਂ ਮਤਲਬ ਮੈਨੂੰ ਇੱਕ ਚੀਜ਼ ਦਾ ਮੈਨੂੰ ਥੋੜਾ ਜਿਹਾ ਉਹ ਫੀਲ ਹੁੰਦਾ ਫਿਰ ਵੀ ਆਪਣਾ ਆਪਾਂ ਕਹਿੰਦੇ ਹਾਂ ਸਾਡਾ ਕਲਚਰ ਬੜਾ ਰਿਚ ਆ ਆਪਾਂ ਕਹਿੰਦੇ ਹਾਂ ਸਾਡੇ ਪਿੰਡ ਅਸੀਂ ਪੇਂਡੂ ਹੈ ਨਾ ਸਾਡਾ ਸਾਗ ਸਾਡਾ ਦਿਸ ਦੈਟ ਪਰ ਉਹ ਸਾਗ ਕਿੱਥੇ ਆ ਉਹ ਸਾਡਾ ਪਿੰਡ ਦੇ ਵਿੱਚ ਪਿੰਡ ਕਿੱਥੇ ਆ ਸਾਡਾ ਪਿੰਡ ਦੇ ਵਿੱਚ ਸਾਡਾ ਉਹ ਪਿੰਡ ਕਿੱਥੇ ਆ ਹੁਣ ਆ ਪੈਲਸਾਂ ਦੇ ਵਿੱਚ ਹਵੇਲੀ ਬਣਾਤੀ ਉੱਥੇ ਆਪਾਂ ਜਾ ਕੇ ਸਵਾਦ ਜਿਹਾ ਲੈ ਲੈਂਦੇ ਹਾਂ ਜਾਂ ਕਈਆਂ ਨੇ ਹੁਣ ਆਪਣੇ ਉਹ ਆ ਬਣਾ ਲਏ ਗੈਸਟ ਹਾਊਸ ਜੇ ਹੈ ਨਾ ਉੱਥੇ ਜਾ ਕੇ
16: ਮਤਲਬ ਜਿੱਥੇ ਵੈਸੇ ਵੀ ਮਿਲ ਜਾਣਾ ਉੱਥੇ ਹੀ ਮਿਲਦਾ ਪਿਆ
14: ਹਾਂ ਪਰ ਅਸਲ ਦੇ ਵਿੱਚ ਵੇਖੀਏ ਤਾਂ ਉਹਨਾਂ ਦੇ ਜਿਹੜੇ ਪੁਰਾਣੇ ਪਿੰਡ ਹੋਣਗੇ ਹੀ ਨਾ ਐਗਜ਼ਿਸਟਿੰਗ ਤਾਂ ਹੀ ਤਾਂ ਉਹ ਵੀਡੀਓ ਬਣਦੀਆਂ ਨੇ ਉੱਥੇ ਲੱਗਦਾ ਵਾ ਉਹ ਪੁਰਾਣੇ ਯਾਰ ਉਹ ਲਾਗਿਓ ਖੇਤਾਂ 'ਚੋਂ ਤੋੜ ਤੋੜ ਕੇ ਉਹ ਚੀਜ਼ਾਂ ਉੱਥੋਂ ਹੀ ਉਹ ਪੁੱਟ ਕੇ ਚੀਜ਼ਾਂ ਬਣਾਉਣ ਡੇ ਆ ਆਪਣੀ ਉੱਥੋਂ ਓਲਿਵ ਤੋੜਨ ਡੇ ਆ ਆਪਣੀ ਉਹ ਚਾਹ ਉੱਥੇ ਫੁੱਲ ਫਲ ਜੇ ਤੋੜ ਕੇ ਉੱਥੋਂ ਉਹਨੇ ਚਾਹ ਬਣਾ ਲਈ ਉੱਥੇ ਹੀ ਉਹਨੇ ਫੜਿਆ ਉਹਨੇ ਕਣਕ ਫੜੀ ਪੀਸੀ ਉੱਥੇ ਹੀ ਉਹਨੇ ਭਾਵੇਂ ਉਹ ਵੀਡੀਓ 'ਚ ਹੀ ਵਿਖਾਉਂਦੇ ਆ ਪਰ ਉਹ ਹੈਗੀਆਂ ਤਾਂ
16: ਐਗਜ਼ਿਸਟਿੰਗ ਆ ਤਾਂ ਹੀ ਤਾਂ ਕਰ ਪਾ ਰਹੇ
14: ਸਾਡੇ ਕੋਲ ਕਿਹੜਾ ਪਿੰਡ ਹੈ ਇੱਦਾਂ ਦਾ
16: ਹਾਂ ਇਹ ਗੱਲ ਸਹੀ ਹੈ
14: ਸਾਡੇ ਕੋਲ ਉੱਦਾਂ ਦੇ ਮਾਡਲ ਹੀ ਨਹੀਂ
16: ਸੋ ਰਾਈਟ ਸੋ ਰਾਈਟ
14: ਸੋ ਜ਼ਿੰਦਗੀ ਕਿਹੜੀ ਮਿਲਣੀ
16: ਆਪਾਂ ਇਹ ਵੀ ਨਹੀਂ ਗਲੋਬਲ ਵੀ ਨਹੀਂ ਕਰ ਪਾਉਂਦੇ ਆਪਣੇ ਫੂਡ ਨੂੰ ਉਸ ਲਿਹਾਜ਼ ਨਾਲ ਜੇ ਆਪਾਂ ਖਾਸ ਕਰ ਜੇ ਆਪਾਂ ਸਾਗ ਦੀ ਹੀ ਜੇ ਆਪਾਂ ਗੱਲ ਕਰ ਲਈਏ ਕੁਛ ਕਿ ਮੋਰਲੀ ਜੇ ਆਪਾਂ ਇਟਾਲੀਅਨ ਫੂਡ ਅਤੇ ਇੰਡੀਅਨ ਫੂਡ ਦੀ ਗੱਲ ਕਰੀਏ ਤੇ ਹਜੇ ਵੀ ਇੰਡੀਅਨ ਜ਼ਿਆਦਾ ਇੰਡੀਅਨ ਫੂਡ ਖਾਂਦਾ ਜੇ ਰੈਸਟੋਰੈਂਟਸ ਵਗੈਰਾ ਦੇਖੋ ਇਟਾਲੀਅਨ ਦੇ ਅੰਦਰ ਹਰ ਤਰ੍ਹਾਂ ਦੇ ਲੋਕ ਪਹੁੰਚੇ ਹੁੰਦੇ ਆ ਇੱਕ ਮੈਂ ਇੱਥੇ ਨੋਟਿਸ ਕੀਤਾ ਓਬਵੀਅਸਲੀ ਇੱਥੇ ਕੀਤਾ ਇੰਡੀਆ 'ਚ ਤਾਂ ਇਟਾਲੀਅਨ ਮਿਲੇ ਨਹੀਂ ਕਦੇ
14: ਪਰ ਹੁਣ ਤਾਂ ਬਹੁਤ ਮਿਲਦਾ
16: ਅੱਛਾ ਨਹੀਂ ਨਹੀਂ ਬੰਦਾ ਨਹੀਂ ਮਿਲਿਆ ਕਦੇ ਮੈਂ ਕਹਿਣ ਲੱਗਾ ਕੋਈ ਇਟਾਲੀਅਨ ਰੈਸਟੋਰੈਂਟ ਜਿਹੜੇ ਇਟਾਲੀਅਨ ਹੀ ਰਨ ਕਰ ਰਹੇ ਹੋਣ ਨਾ ਤੁਸੀਂ ਉਹਨਾਂ ਤੋਂ ਮਾਰਗੇਟਾ ਹੀ ਮੰਗਾ ਲਓ ਜੇ ਤੇ ਇਫ ਯੂ ਆਸਕ ਕੀ ਯਾਰ ਤੇਰੇ ਕੋਲ ਚਿਲੀ ਓਇਲ ਹੈ ਟਬੈਸਕੋ ਆ ਉਹ ਨਾ ਮਤਲਬ ਉਹਨਾਂ ਚਿਹਰੇ ਤੇ ਆਉਂਦਾ
14: ਗੁੱਸਾ ਕਰਦੇ
16: ਯਾਰ ਤੇਰੀ ਹਿੰਮਤ ਕਿੱਦਾਂ ਹੋਈ ਤੂੰ ਪੈਸੇ ਦੇ ਰਿਹਾ ਇਹਦਾ ਮਤਲਬ ਇਹ ਤੂੰ ਮੰਗ ਕਿੱਦਾਂ ਲਿੱਤਾ
14: ਤੁਸੀਂ ਲੂਣ ਮੰਗ ਲਓ ਤਾਂ ਗੁੱਸਾ ਕਰਦੇ
16: ਮਾਈਂਡ ਕਰਦੇ ਦੇ ਆਰ ਵੈਰੀ ਪੈਸ਼ਨੇਟ ਵਿਦ ਦੇਅਰ ਫੂਡ ਆਲਸੋ ਹਾਂ ਇਹ ਮੈਂ ਨੋਟਿਸ ਕੀਤਾ
14: ਇੱਥੇ ਬੜੇ ਨੇ ਜਿਹੜੇ ਟ੍ਰੈਡੀਸ਼ਨਲ
16: ਹਾਂ ਟ੍ਰੈਡੀਸ਼ਨਲ
14: ਪਰ ਉਹ ਚੀਜ਼ ਉਹ ਪਸੰਦ ਨਹੀਂ ਉਹਨਾਂ ਨੂੰ
16: ਕੈਚਅਪ ਕਹਿ ਕੇ ਦੇਖੋ ਮਾੜਾ ਜਿਹਾ ਪੂਰਾ ਮੂੰਹ ਬਣ ਜਾਂਦਾ ਕਿ ਅੱਛਾ ਕੈਚਅਪ
14: ਮੈਂ ਤਾਂ ਕੰਮ ਵੀ ਕੀਤਾ ਨਾ ਇਹਨਾਂ ਨਾਲ
16: ਅੱਛਾ ਓਕੇ
14: ਸਾਡਾ ਹੈੱਡ ਸ਼ੈਫ ਇਟਾਲੀਅਨ ਹੁੰਦਾ ਇਹ
16: ਅੱਛਾ
14: ਉਹ ਇਹ ਚੀਜ਼ ਉਹਨਾਂ ਦੇ ਲਈ ਮਤਲਬ ਬਹੁਤ ਇਨਸਲਟਿੰਗ ਆ ਵੀ
16: ਤੁਸੀਂ ਬਾਹਰਲਾ ਫਲੇਵਰ ਮੰਗਦੇ ਪਏ ਹੋ ਐਕਸਟਰਾ ਫਲੇਵਰ
14: ਮੰਗਦੇ ਉਹ ਖਾ ਲਓ ਜਾ ਕੇ ਤੁਸੀਂ ਤੁਹਾਨੂੰ ਇਹ ਚਾਹੀਦਾ ਤੁਹਾਨੂੰ ਮੈਂ ਕੱਲ੍ਹ ਇੰਡੀਅਨ ਕੁੱਕ ਕਰਕੇ ਦਊ ਜਦੋਂ ਜੋ ਖਾਣਾ ਆ ਉਦੋਂ ਉਹ ਤੁਹਾਨੂੰ ਕੁੱਕ ਹੋਇਆ ਤੁਹਾਨੂੰ ਮਿਲ ਜੂਗਾ ਸਾਡੇ ਵਾਂਗੂ ਨਹੀਂ ਵੀ ਤੁਸੀਂ ਮਤਲਬ ਨੂਡਲ ਬਣਾ ਲਏ ਪਾਸਤਾ ਬਣਾ ਲਿਆ ਤੇ ਵਿੱਚ ਤੁਸੀਂ ਸੌਸ ਪਾ ਲਈ ਤੇ ਉਹਨੂੰ ਤੁਸੀਂ ਇੰਡੋ ਚਾਈਨੀਜ਼ ਟੱਚ ਦੇ ਤਾ ਤੇ ਉਹਨੂੰ ਤੁਸੀਂ ਗਰਮ ਮਸਾਲਾ ਵੀ ਪਾ ਤਾ ਵਿੱਚ ਤੇ ਉਹਨੂੰ ਤੁਸੀਂ ਆਪਾਂ ਸਾਰ ਕੁਛ ਦੇ ਵਿੱਚ ਉਹ ਚੀਜ਼ ਕਰ ਦਿੰਦੇ ਹਾਂ ਤੇ ਖੈਰ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ ਸਾਨੂੰ ਹਾਂ ਇਹ ਤੇ ਮੈਂ ਬਿਲਕੁਲ ਵਾਜਬ ਹੈ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਾਰੇ ਤਰ੍ਹਾਂ ਦੇ ਖਾਣੇ ਖੁਣੇ ਟਰਾਈ ਕਰ ਲੈਣੇ ਚਾਹੀਦੇ ਆ
16: ਟਰਾਈ ਕਰ ਲੈਣੇ ਚਾਹੀਦੇ ਐਂਡ ਉਹ ਵਾਲੇ ਜੋ ਠੇਠ ਹੋਣ ਇਹਦਾ ਇਹ ਠੇਠ ਬੰਦਾ ਬਣਾਉਂਦਾ ਹੋਵੇ ਜਿਹੜਾ ਮਾਈਂਡ ਕਰ ਜਾਏ ਕਿ ਯਾਰ ਤੂੰ ਮੇਰਾ ਫਲੇਵਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਕੈਚਅਪ ਮੰਨ ਕੇ ਇੱਦਾਂ ਦੇ ਬੰਦੇ ਤੋਂ ਕਿਉਂਕਿ ਉਹੀ ਹੈ ਨਾ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਸੋਚਿਆ ਕਿ ਹਾਂ ਆਈ ਐਮ ਹੇਅਰ ਓਨਲੀ ਵੰਸ ਆਈ ਵਿਲ ਓਨਲੀ ਮੇਕ ਜੋ ਮੇਰੀ ਲੈਗੇਸੀ ਹੈ ਉਸ ਤੋਂ ਹੀ ਆਸੇ ਪਾਸੇ ਦਾ ਬਣਾਊਂਗਾ ਐਂਡ ਉਹਨੂੰ ਮੀਡੀਓਕ੍ਰਿਟੀ ਤੋਂ ਉੱਪਰ ਲੈ ਕੇ ਜਾਊਂਗਾ
14: ਸੋ ਖੈਰ ਖਾਣੇ ਦੀਆਂ ਗੱਲਾਂ ਤੋਂ ਫਿਰ ਜੇ ਆਪਾਂ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਯੋਲੋ ਤੇ ਆਈਏ ਇੱਕ ਮੇਰਾ ਪੁਆਇੰਟ ਹੋਰ ਸੀ ਕਿ ਜਿਹੜੀ ਸਾਡੀ ਇਹ ਵਾਲੀ ਸਾਇੰਸ ਆ ਨਾ ਇਹ ਵਾਲਾ ਸਾਡਾ ਜਿਹੜਾ ਥੋਟ ਆ ਉਹ ਤੁਹਾਨੂੰ ਨਹੀਂ ਲੱਗਦਾ ਕਿ ਆਪਸ਼ਨਸ ਦੇ ਵਿੱਚੋਂ ਨਿਕਲਦਾ ਸਾਡੀਆਂ ਸੁਵਿਧਾਵਾਂ ਦੇ ਵਿੱਚੋਂ ਨਿਕਲਦਾ ਅਵੇਲੇਬਿਲਟੀ ਦੇ ਵਿੱਚੋਂ ਨਿਕਲਦਾ ਮੰਨ ਲਓ ਜੇ ਤੁਹਾਡੇ ਕੋਲ ਇਸ ਟਾਈਮ ਤੁਸੀਂ ਹੈਂਡ ਟੂ ਮਾਊਥ ਹੋ ਤੇ ਤੁਸੀਂ ਇੱਦਾਂ ਦਾ ਸੁਪਨਾ ਨਹੀਂ ਵੇਖੋਗੇ ਵੀ ਯਾਰ ਜ਼ਿੰਦਗੀ ਕਿਹੜੀ ਮਿਲਣੀ ਹੈ ਦੁਬਾਰਾ ਚਲੋ ਯੂਰਪ ਘੁੰਮ ਕੇ ਆਈਏ ਇਹ ਨਹੀਂ ਹੋਊਗਾ
16: ਇਹ ਗੱਲ ਸਹੀ ਹੈ
14: ਤੁਹਾਡੇ ਕੋਲ ਉਹ ਚੀਜ਼ ਦੀ ਅਵੇਲੇਬਿਲਟੀ ਐਕਸੈਸ ਦੇ ਵਿੱਚ ਤੁਹਾਡੇ ਕੋਲ ਉਹ ਚੀਜ਼ ਹੋਣੀ ਪੈਸਾ ਹੋਣਾ ਤੇ ਫਿਰ ਉਹਨੂੰ ਜੇ ਫਿਰ ਡੀਕੋਡ ਕਰੋ ਤੇ ਉਹਦੇ ਚ ਪਤਾ ਕੀ ਆਨਸਰ ਨਿਕਲਦਾ ਕਿ ਤੁਹਾਡੇ ਕੋਲ ਹੈਗਾ ਸੀ ਤੁਸੀਂ ਉਹਦੇ ਉੱਤੇ ਚੁੰਗਟ ਚੁੰਗਟ ਕੀ ਸੱਪ ਕੁੰਡਲੀ ਮਾਰ ਕੇ ਬੈਠੇ ਸੀ ਤੇ ਤੁਹਾਡੇ ਇਸ ਥੋਟ ਨੇ ਤੁਹਾਨੂੰ ਉੱਥੋਂ ਉਠਾਇਆ ਵੀ ਚੱਲ ਇਹ 'ਚ ਥੋੜ੍ਹਾ ਜਿਹਾ ਖਰਚ ਲੈਂਦੇ ਹਾਂ ਇੱਧਰ ਵੀ ਖਰਚ ਲੈਂਦੇ
15: ਹਾਂ ਇਹ ਤਾਂ ਹੈ
14: ਆਪਾਂ ਜਦੋਂ ਹੁਣ ਪਿੰਡ ਹਾਂ ਜਾਂ ਆਪਾਂ ਇੰਡੀਆ ਹਾਂ ਉਦੋਂ ਕਿੰਨੇ ਕਿੱਦਾਂ ਦੇ ਕਿਤੇ ਥੋਟ ਆਉਂਦੇ ਸੀ
15: ਸਗੋਂ ਜਿਹੜੀ ਫਿਲਮ ਆਈ ਸੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਜਦੋਂ ਆਈ ਤੇ ਇੱਕ ਬੰਦੇ ਨੇ ਸਪੈਸ਼ਲ ਲਿਖ ਕੇ ਕਿਹਾ ਕਹਿੰਦਾ ਕਿ ਜ਼ੋਇਆ ਜੀ ਆਪਣੇ ਕਿਹਾ ਤੋਂ ਬਹੁਤ ਅੱਛਾ ਹੈ ਕਿ ਮੈਂ ਆਪਣੇ ਦੋ ਦੋਸਤੋਂ ਕੋ ਮਨਾਊਂ ਔਰ ਫਿਰ ਹਮ ਲੋਕ ਸਪੇਨ ਜਾਏ ਔਰ ਫਿਰ ਹਮ ਟੋਮਾਟੀਨਾ ਖੇਲੇ ਔਰ ਫਿਰ ਆਕਾਸ਼ ਸੇ ਯੇ ਕਰੇ ਵੋ ਕਰੇ ਮੈਂ ਆਪਕੋ ਇਹ ਬਤਾ ਦੂੰ ਮੇਰੇ ਪਿਤਾ ਜੀ ਮੇਰਾ ਬੱਸ ਕਾ ਪਾਸ ਨਹੀਂ ਬਣਾ ਕਰਦੇ ਉਹ ਕਹਿ ਰਹੇ ਬਾਹਰ ਕਹੀਂ ਪਰ ਕੰਮ ਕਰ ਔਰ ਪਾਸ ਜੋ ਕੇ ਖੁਦ ਪੈਸੇ ਇਕੱਠੇ ਕਰ
14: ਉਹ ਬੰਦੇ ਦੀ
15: ਉਹੀ ਨਾ
14: ਸਥਿਤੀ ਤੇ ਹੋ ਗਿਆ ਬੰਦੇ ਦੀ ਸਿਚੁਏਸ਼ਨ ਬਹੁਤ ਮੈਟਰ ਕਰਦੀ ਹੈ
15: ਰਿਤਿਕ ਰੋਸ਼ਨ ਕਰ ਸਕਦਾ ਸੈਨੋਰੀਟਾ ਵੀ ਤੁਹਾਨੂੰ ਪੈਸੇ ਚਾਹੀਦੇ ਕਾਫੀ ਤਾਂ ਹੀ ਹੋ ਪਾਏਗਾ
14: ਸੋ ਚਲੋ ਅੱਜ ਯੋਲੋ ਨੂੰ ਡੀਕੋਡ ਕਰੀਏ ਤੇ ਤੁਸੀਂ ਪੋਸੀਬਲ ਦੱਸੋ ਵੀ ਕੀ ਆ ਮਤਲਬ ਜੋ ਪੋਸੀਬਲ ਆ
15: ਹਾਂ
14: ਕੀ ਆ
15: ਪੋਸੀਬਲ
14: ਜਸਵਾਲ ਸਾਹਿਬ ਅੱਜ ਕੱਲ੍ਹ ਬਹੁਤ ਵਿਚਾਰ ਆਪਣੇ ਸੋਹਣੇ ਸੋਹਣੇ ਭੇਜਦੇ ਆ ਤੇ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਇਹਨਾਂ ਨੂੰ ਸ਼ੌਂਕ ਹੈ ਇਹੋ ਜਿਹੇ ਵਿਸ਼ਿਆਂ ਦੇ ਉੱਤੇ
4: ਗੱਲ ਕਰਨ ਦੀ ਬਹੁਤ ਸ਼ੌਕ ਸੀਗੇ ਹੈਗੇ ਹੁਣ ਵੀ ਹੈਗੇ ਆ ਸੇਮ ਸੇਮ ਇਸੇ ਚੀਜ਼ ਦੇ ਉੱਤੇ ਜਿਹੜੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਲਾਈਫ ਕਮਸ ਫਸਟ ਵਨ ਟਾਈਮ ਓਨਲੀ ਅਸੀਂ ਜ਼ਿੰਦਗੀ ਚ ਇੱਕ ਵਾਰ ਜਿਉਣ ਆਏ ਆ ਕਦੇ ਲੱਗਦਾ ਸੀ ਆਪਾਂ ਸਾਰੇ ਬੰਦੇ ਇਹੀ ਡੈਫੀਨੇਸ਼ਨ ਦਿੰਦੇ ਆ ਯਾਰ ਤੁਹਾਨੂੰ ਨਹੀਂ ਪਤਾ ਹੈਗਾ ਜ਼ਿੰਦਗੀ ਦਾ ਵੀ ਕਦੋਂ ਕੀ ਹੋ ਜਾਣਾ ਕਿੱਥੇ ਕਿਵੇਂ ਆ ਪਤਾ ਨੀ ਅੱਜ ਹੈ ਜਿਵੇਂ ਉਹ 43 ਸਾਲ ਵਾਲੇ ਬੰਦੇ ਦੀ ਤੁਸੀਂ ਐਗਜ਼ਾਮਪਲ ਦਿੱਤੀ ਵੀ ਉਹ ਕਹਿੰਦਾ ਵੀ ਮੇਰਾ ਡੈਡ 55 ਦਾ ਵਾ ਯੂ ਡੋਂਟ ਨੋ ਵੀ 43 ਤੋਂ ਬਾਅਦ ਵੀ ਤੁਸੀਂ 1 month ਕੱਢਣਾ ਕਿ ਨਹੀਂ ਕੱਢਣਾ ਠੀਕ ਹੈ ਜੀ ਉਹ ਤਾਂ ਸਾਨੂੰ ਕੱਲ ਦਾ ਤਾਂ ਬਿਲਕੁਲ ਨਹੀਂ ਭਰੋਸਾ ਆਏਗਾ ਪਤਾ ਵੀ ਕੱਲ ਕੀ ਹੋਣਾ ਨੈਕਸਟ ਸੈਕਿੰਡ ਵਟ ਇਜ਼ ਗੋਇੰਗ ਟੂ ਹੈਪਨ ਤੁਹਾਡੇ ਕੋਲ ਅੱਜ ਹੀ ਆ ਜੋ ਹੈਗਾ ਠੀਕ ਹੈ ਇਹ ਵੀ ਗੱਲ ਆ ਪਰ ਦੂਜੇ ਪਾਸੇ ਇਹ ਵੀ ਆ ਜੇ ਮੇਰਾ ਕੋਈ ਸ਼ੌਂਕ ਸੀਗਾ ਕਿਸੇ ਕਿਸਮ ਦਾ ਤੇ ਮੈਂ ਉਹਨੂੰ ਪੋਸਟਪੋਨ ਕਰ ਲਿਆ ਆਉਣ ਵਾਲੇ 10 ਸਾਲ ਬਾਅਦ ਜਾਂ 15 ਸਾਲ ਬਾਅਦ ਵੀ ਜਦੋਂ ਮੈਂ ਰਿਟਾਇਰ ਹੋਊਂਗਾ ਉਸ ਤੋਂ ਬਾਅਦ ਜਿਹਨੂੰ ਪੂਰੀ ਕਰੂੰਗਾ ਤੇ ਜੇ ਉਸ ਤੋਂ ਪਹਿਲਾਂ ਉਹ ਕਹਿੰਦੇ ਕ੍ਰਿਸ਼ਨ ਜੀ ਵਾਂਗੂ ਖੁਦਾ ਨਾ ਖਾਸਤਾ ਵੀ ਹਾਂ ਪਟਾਕਾ ਪੈ ਗਿਆ ਫੇਰ ਕਿਹੜੇ ਮੈਨੂੰ ਰੱਬ ਨੇ ਕਹਿ ਦੇਣਾ ਵੀ ਤੂੰ ਉਹ ਸ਼ੌਂਕ ਪੂਰਾ ਨੀ ਕੀਤਾ ਵੀ ਤੈਨੂੰ ਤਾਂ ਐਂਟਰੀ ਨੀ ਦੇਣੀ ਤੂੰ ਤਾਂ ਵਾਪਸ ਜਾ ਮਤਲਬ ਇਹ ਆਪਣੀਆਂ ਅਸੀਂ ਆਪਣੀਆਂ ਨੈਸੈਸਿਟੀ ਦੇ ਹਿਸਾਬ ਨਾਲ ਆਪਣੇ ਐਕਸਪੈਂਸਿਸ ਦੇ ਹਿਸਾਬ ਨਾਲ ਆਪਣੀ ਪੋਕਟ ਦੇ ਹਿਸਾਬ ਨਾਲ ਕੰਡੀਸ਼ਨਸ ਬਣਾ ਲਈਆਂ ਵੀ ਲਾਈਫ ਕਮਸ ਓਨਲੀ ਵਨ ਟਾਈਮ ਤੁਹਾਨੂੰ ਮਿਲੀ ਆ ਜ਼ਿੰਦਗੀ ਯੋਲੋ ਆ ਠੀਕ ਹੈ ਜੀ ਤੇ ਉਹ ਤੁਸੀਂ ਆਪਣੇ ਸ਼ੌਂਕ ਪੂਰੇ ਕਰਨੇ ਆ ਓਬਵੀਅਸ ਆ ਵੀ ਜੇ ਤੁਹਾਡੇ ਕੋਲ ਫਾਈਨਾਂਸਿਸ ਹੈਗੇ ਆ ਭਾਜੀ ਤਾਂ ਸਾਰਾ ਕੁਛ ਹੀ ਹੋ ਜਾਂਦਾ ਜੋ ਮਰਜ਼ੀ ਕਰ ਲਓ ਜਦੋਂ ਹੁਣ ਤੁਸੀਂ ਹੈਂਡ ਟੂ ਮਾਊਥ ਕਰ ਰਹੇ ਹੋ ਤਾਂ ਫੇਰ ਐਕਸਕਿਊਜ਼ ਹੀ ਬਣਦੇ ਆ ਠੀਕ ਹੈ ਨਾ ਜੀ ਇਹ ਗੱਲ ਹੈਗੀ ਤੇ ਇਹਦੇ ਵਿੱਚ ਵੀ ਭਾਜੀ ਮੈਂ ਇੱਕ ਹੋਰ ਚੀਜ਼ ਮੈਂ ਕਿਸੇ ਨਾ ਕਿਤੇ ਪੋਡਕਾਸਟ ਤੇ ਬਹੁਤ ਵਧੀਆ ਗੱਲ ਸੁਣੀ ਉਸ ਤੋਂ ਬਾਅਦ ਮੇਰੇ ਚ ਕਾਫੀ ਚੇਂਜ ਹੋਈ ਇਸ ਚੀਜ਼ ਬਾਰੇ ਉਹ ਕਹਿੰਦਾ ਤੁਸੀਂ ਜ਼ਿੰਦਗੀ ਚ ਨਾ ਕਿਸੇ ਵੀ ਇਨਸਾਨ ਨੂੰ ਚਾਹੇ ਫਰੋਲ ਕੇ ਦੇਖ ਲਿਓ ਆਪਣੀ ਲਾਈਫ ਦੇ ਕਹਿੰਦਾ ਦੁਬਾਰਾ ਸੇਮ ਬੰਦੇ ਨੂੰ ਨਹੀਂ ਮਿਲਦੇ
15: ਸੋ ਰਾਈਟ
4: ਮਤਲਬ ਉਹ ਸੇਮ ਨਹੀਂ ਹੁੰਦਾ ਐਵਰੀ ਡੇ ਵੀ ਚੇਂਜ ਤੇ ਕਿਉਂ ਅਸੀਂ ਆਪਣੇ ਵਿਚਾਰ ਨਹੀਂ ਬਦਲ ਸਕਦੇ ਠੀਕ ਹੈ ਜੀ ਮੈਨੂੰ ਇਹ ਲੱਗਦਾ ਵਾ ਮੈਂ ਠੀਕ ਹੈ ਮੇਰੇ ਹੈਗੇ ਆ ਕੁਛ ਕੁ ਸ਼ੌਂਕ ਪਰ ਹਾਂ ਇਹ ਨਹੀਂ ਹੈ ਹਾਰਡ ਐਂਡ ਫਾਸਟ ਰੂਲ ਵੀ ਆਈ ਹੈਵ ਟੂ ਡੂ ਇਟ ਬਿਫੋਰ ਆਈ ਡਾਈ ਮੈਨੂੰ ਜ਼ਿੰਦਗੀ ਮਿਲੀ ਮੈਂ ਅੱਜ ਦੀ ਡੇਟ ਦੇ ਵਿੱਚ ਸ਼ਾਮ ਨੂੰ ਘਰੇ ਬੈਠ ਕੇ ਅੱਧਾ ਘੰਟਾ ਸੋਫੇ ਤੇ ਫਿਲਮ ਦੇਖ ਕੇ ਪਸੰਦ ਕਰ ਰਿਹਾ ਤਾਂ ਮੇਰੇ ਲਈ ਉਹ ਸਵਿਟਜ਼ਰਲੈਂਡ ਦੇ ਟੂਰ ਤੋਂ ਵੱਧ ਆ
14: ਉੱਥੇ ਬੈਠਿਆਂ ਦੁਨੀਆ ਵੇਖ
4: ਲਈ ਮੈਂ ਦੁਨੀਆ ਵੇਖ ਲਈ ਚਾਹੇ ਮੈਂ ਬੈੱਡ ਤੇ ਸੌਂ ਕੇ ਟਿਕਟੋਕ ਦੇਖ ਕੇ ਮੈਨੂੰ ਖੁਸ਼ੀ ਮਿਲ ਰਹੀ ਹੈ ਉਹ ਚੀਜ਼ ਦੇ ਨਾਲ ਮੇਰੀ ਹੈਪੀਨੈਸ ਮੈਟਰ ਕਰਦੀ ਆ ਨਾ ਕਿ ਦੁਨੀਆ ਦੀਆਂ ਬਣਾਈਆਂ ਹੋਈਆਂ ਕੰਡੀਸ਼ਨ ਜਾਂ ਜਨਰੇਸ਼ਨ ਦੀਆਂ ਬਣਾਈਆਂ ਠੀਕ ਹੈ ਸਾਡੇ ਮਾਂ ਬਾਪ ਨੇ ਜੋ ਸਿਖਾਇਆ ਬਹੁਤ ਵਧੀਆ ਸੇਵਿੰਗ ਕਰਨੀ ਚਾਹੀਦੀ ਹੈ ਜੀ ਬਟ ਕੱਲੀ ਸੇਵਿੰਗ ਕਰ ਕਰਕੇ ਤੁਸੀਂ ਆਪਣੇ ਜਿਹੜੇ ਛੋਟੇ ਛੋਟੇ ਸ਼ੌਂਕ ਆ ਐਟਲੀਸਟ ਉਹ ਜ਼ਰੂਰ ਪੂਰੇ ਕਰ ਲਓ ਪਰ ਜੇ ਨਹੀਂ ਵੀ ਹੁੰਦੇ ਤਾਂ ਵੀ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਵੀ ਕਿਤੇ ਰਿਟਰਨ ਨਹੀਂ ਹੈਗਾ ਵੀ ਤੁਹਾਨੂੰ ਮਰਨ ਨਹੀਂ ਦੇਣਾ ਜਾਂ ਤੁਹਾਨੂੰ ਉੱਤੇ ਜਾਣ ਨਹੀਂ ਦੇਣਾ ਹੈਗਾ ਉਹ ਸਾਰਾ ਕੁਛ ਐਂਡ ਆਉਣਾ ਹੀ ਆਉਣਾ ਆਪਣੀ ਲਾਈਫ
14: ਸਹੀ ਗੱਲ ਹੈ ਬਹੁਤ ਵਧੀਆ ਤੁਹਾਡਾ ਸਾਂਝ ਪਾਉਣ ਦੇ ਲਈ ਸੋ ਕਿਤੇ ਨਾ ਮਤਲਬ ਇਹਦਾ ਇੱਕ ਚੀਜ਼ਾਂ 'ਤੇ ਮੁੱਢ ਕਦੀਮੋ ਹੀ ਇਹ ਚੱਲਦੀਆਂ ਆ ਰਹੀਆਂ ਨੇ, ਪਰ ਉਹਨਾਂ ਦੀ ਸੈਂਸ ਪਹਿਲਾਂ ਸ਼ਾਇਦ ਕੁਛ ਹੋਰ ਹੁੰਦੀ ਸੀ। ਹੁਣ ਜਦੋਂ ਉਹ ਮੰਡੀ ਦੇ ਹੱਥ ਆ ਗਈ ਨਾ ਉਹ ਚੀਜ਼, ਅਤੇ ਉਹ ਫਿਰ ਇਸ ਪਾਸੇ ਨੂੰ ਆਪਣੇ ਪ੍ਰੋਡਕਟ ਵੇਚਣ ਲਈ ਵੀ ਉਹ ਚੀਜ਼ਾਂ, ਆਪਾਂ ਇਹ ਨਹੀਂ ਕਹਿੰਦੇ ਵੀ ਇਹ ਥੋਟ ਮਾੜਾ ਵਾ, ਥੋਟ ਬਹੁਤ ਵਧੀਆ
15: ਥੋਟ ਵਧੀਆ,
14: ਪਰ ਇਹਨੂੰ ਕੁਛ ਛਾਤਰ ਲੋਕਾਂ ਨੇ ਸ਼ਾਇਦ
15: ਕਮੋਡਿਟਾਈਜ਼ ਕਰ,
14: ਹਾਂ ਨਾ, ਹਾਂ, ਵੇਚਣ ਦੇ ਲਈ ਆਪਣਾ ਸਮਾਨ ਤੁਹਾਨੂੰ ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਕਰਜ਼ਾ ਚੁੱਕੋ ਵੱਧ ਤੋਂ ਵੱਧ, ਇਸ ਚੀਜ਼ ਦੇ ਲਈ ਤੁਹਾਨੂੰ ਤਿਆਰ ਕਰਨਾ ਵੀ ਤੁਸੀਂ ਸਾਡਾ ਪ੍ਰੋਡਕਟ ਲੈ ਲਓ, ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਪੈਸੇ ਥੱਲੇ ਆਓ, ਰਾਤ ਦਿਨ ਕੰਮ ਹੀ ਕਰੀ ਜਾਓ। ਉਹਦੇ ਲਈ ਜਦੋਂ ਵਰਤਣਾ ਸ਼ੁਰੂ ਕੀਤਾ ਨਾ ਇਹਨਾਂ ਕੰਪਨੀਆਂ ਨੇ, ਇਹਨਾਂ ਵੱਡੇ ਵੱਡੇ ਬੁਲਾਰਿਆਂ ਨੇ, ਸਪੀਕਰਸ ਨੇ, ਤੇ ਉਹ ਫਿਰ ਖਰਾਬੀ ਵੱਲ ਨੂੰ ਤੁਰ ਪਿਆ,
15: ਉਹ ਹਿੱਸਾ ਬਣ ਗਿਆ ਸਾਡੀ ਲਾਈਫ ਦਾ, ਹੈ ਨਾ, ਕਿ ਹੁਣ ਸਕਿਨ ਕੇਅਰ ਦੇ ਵੀ 7 ਪਾਰਟ ਆ ਗਏ। ਤੁਸੀਂ ਪਹਿਲੇ ਗੱਲ ਕਰ ਰਹੀ, ਆਪਾਂ ਬਾਰਬੀ ਤੋਂ ਗੱਲ ਸ਼ੁਰੂ ਕੀਤੀ ਸੀ, ਹੈ ਨਾ, ਉਹ ਬਾਰਬੀ ਨੁਮਾ ਹੋਣਾ ਲਾਈਫ ਦਾ ਹੁਣ ਨੈਸੈਸਿਟੀ ਬਣ ਗਿਆ, ਹੈ ਨਾ। KPMG ਟੌਪ 4 ਚ ਆਉਂਦੀ, ਹੈ ਨਾ, ਅਕਾਊਂਟਿੰਗ ਫਰਮ ਦੇ ਅੰਦਰ, ਉਹਨਾਂ ਦਾ ਸਰਵੇ ਆ। ਉਹ ਕਹਿੰਦੇ ਸੀਗੇ ਕਿ ਜਿਹੜੇ ਬੇਬੀ ਬੂਮਰ ਜਨਰੇਸ਼ਨ ਸੀ, ਜਿਹੜੀ 60s ਦੀ ਜਨਰੇਸ਼ਨ ਸੀ, ਉਹਨਾਂ ਦਾ ਰੇਸ਼ੀਓ ਕਮਾਈ ਦਾ ਵਰਸਿਸ, ਸਾਲ ਦੀ ਕਮਾਈ ਦਾ ਵਰਸਿਸ ਉਹਨਾਂ ਦੇ ਘਰ ਦੀ ਵੈਲਿਊ ਖਰੀਦਣ ਦੀ, ਉਹ 4.5-1 ਸੀ।
14: ਓਕੇ,
15: ਠੀਕ ਹੈ। ਜੋ ਅੱਜ ਦੀ ਜਨਰੇਸ਼ਨ ਹੈ, ਜੋ ਅੱਜ 27 ਦਾ ਆਦਮੀ, ਉਹਦੇ ਲਈ ਉਹ 10-1 ਹੈ।
14: ਅੱਛਾ,
15: ਦੁੱਗਣੀ ਹੋ ਗਈ। ਫਿਰ ਉਹਦੇ ਅੰਦਰ ਆ ਗਿਆ ਕਿ 3 ਗੁਣਾ ਜ਼ਿਆਦਾ ਉਹ ਪਿਛਲੀ ਜਨਰੇਸ਼ਨ ਸਕਸ਼ਮ ਸੀਗੀ ਮੌਰਗੇਜ ਨਾ ਸਿਰ ਤੇ ਚੜਾਉਣ ਲਈ, ਸਿੱਧੇ ਹੀ ਆਊਟਰਾਈਟ ਘਰ ਖਰੀਦਣ ਚ, ਕਿ ਕਿਸ਼ਤਾਂ ਲਾਣੀਆਂ ਹੀ ਨਹੀਂ। ਹੁਣ ਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਕਿ ਇੰਨਾ ਕਮੋਡਿਟਾਈਜ਼ ਸੀਗੀ ਨਹੀਂ ਉਸ ਟਾਈਮ ਦੀ ਮਾਰਕੀਟ, ਹੈ ਨਾ, ਕਿ ਮੇਰੇ ਇੱਧਰ ਖਰਚੇ ਹੀ ਨਹੀਂ ਸੀਗੇ, ਕਿ ਹੈ ਨਾ, ਹੁਣ ਸਾਡੀ ਗਰੋਸਰੀ ਦੀ ਕਾਰਟ ਕਹਿ ਲਓ, ਹੈ ਨਾ, ਜਾਂ ਫਿਰ ਸਾਡੇ ਘਰ ਦੀ ਇੰਟੀਰੀਅਰ ਕਹਿ ਲਓ, ਜਾਂ ਫਿਰ ਘਰ ਦੇ ਅੰਦਰ ਜ਼ਰੂਰੀ ਚੀਜ਼ਾਂ ਜੇ ਕਹਿ ਲਓ, ਉਹ ਚੀਜ਼ਾਂ ਹੀ ਨਹੀਂ ਜਦ ਐਗਜ਼ਿਸਟ ਕਰਦੀਆਂ ਸੀਗੀਆਂ, ਹੈ ਨਾ। ਹੁਣ ਸਾਰੇ ਘਰ ਆਟੋਮੇਸ਼ਨ ਨਹੀਂ ਹੋਣੇ ਸ਼ੁਰੂ ਹੋ ਗਏ, ਅੱਜ ਤੋਂ 6 ਬਾਅਦ ਉਹ ਘਰ ਆਊਟਡੇਟਡ ਹੈ, ਜਿਹਦੇ ਅੰਦਰ ਤੁਸੀਂ ਇਸ ਤਰ੍ਹਾਂ ਚੁਟਕੀ ਨਹੀਂ ਮਾਰੋਗੇ ਅਤੇ ਲਾਈਟ ਔਨ ਜਾਂ ਆਫ ਨਹੀਂ ਹੋਏਗੀ, ਆਊਟਡੇਟਡ ਹੋ ਗਿਆ ਆਪੇ, ਉਹਦੀ ਕੋਈ ਨਾ ਕੋਈ ਤਾਂ ਵਧੀਆ ਤਗੜੀ ਕੋਸਟ ਹੋਏਗੀ, ਹੈ ਨਾ। ਸੋ ਜ਼ਮਾਨਾ ਇੰਨਾ ਕਮੋਡਿਟਾਈਜ਼ ਹੋ ਗਿਆ, ਅਸੀਂ ਐਸ ਪੀਪਲ ਇੰਨੇ ਕਮੋਡਿਟਾਈਜ਼ ਹੋ ਗਏ ਹਾਂ, ਇੰਨਾ ਜ਼ਰਾ ਸਾਨੂੰ ਐਡਵਰਟਾਈਜ਼ਿੰਗ ਨੇ ਜਕੜ ਲਿਆ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਬੰਦਾ ਜੇਬ 'ਚ ਹੈ ਨਹੀਂ ਅਤੇ ਕਵੇ ਕਿ ਯਾਰ, ਮਤਲਬ ਜਿੰਨਾ ਕੁ ਜੇਬ 'ਚ ਉਸ ਹਿਸਾਬ ਨਾਲ ਕਰੇ ਯੋਲੋ, ਇਹਦਾ ਇੱਕ ਸੈਕਿੰਡ ਵਰਜਨ ਇਹ ਨਿਕਲ ਆਉਂਦਾ, ਬੰਦਾ ਕਹਿੰਦਾ ਕਿ ਯਾਰ ਮੇਰੇ ਤੋਂ ਆਹ ਸਭ ਖਰੀਦ ਨਹੀਂ ਹੋਣਾ, ਸਾਰੀ ਉਮਰਾਂ ਕਿਸ਼ਤਾਂ ਹੀ ਲਾਣੀਆਂ, ਇਸ ਤੋਂ ਚੰਗਾ ਇਹ ਆ ਕਿ ਮੈਂ ਜੋ ਚੀਪ ਥ੍ਰਿਲ ਮਿਲ ਰਿਹਾ, ਆਈ ਸ਼ੁੱਡ ਗੋ ਟੂ ਦੈਟ ਬਾਰ ਟੂ ਨਾਈਟ, ਹੈ ਨਾ, ਮੈਨੂੰ ਜਾਣਾ ਚਾਹੀਦਾ ਆਪਣੇ ਦੋਸਤਾਂ ਨਾਲ। ਨਹੀਂ, ਬੰਦੇ ਨੂੰ ਨਾ ਕਲੱਬ 'ਚ ਜਾਣ ਕੇ ਨੱਚਣ ਦਾ ਸ਼ੌਂਕ ਹੈ, ਨਾ ਉਹਨੂੰ 4 ਬੰਦੇ ਬੈਠ ਕੇ ਪੀਣ ਦਾ ਸ਼ੌਂਕ ਹੈ, ਪਰ ਕਿਉਂ ਜ਼ਮਾਨਾ ਕਰ ਰਿਹਾ, ਆਈ ਸ਼ੁੱਡ ਗੋ ਟੂ ਦੈਟ ਕੌਨਸਰਟ, ਹੈ ਨਾ। ਫਿਰ ਬੰਦਾ ਇਸੇ ਬਣਾਉਂਦਾ, ਯਾਰ ਮੈਂ ਯੂਰੋਪ ਨਹੀਂ ਜਾ ਪਾ ਰਿਹਾ, ਮੈਂ ਕੌਨਸਰਟ ਦੀ ਟਿਕਟਾਂ ਤਾਂ ਲਵਾਂ ਐਟਲੀਸਟ।
14: ਜ਼ਿੰਦਗੀ ਇੱਕ ਵਾਰੀ ਮਿਲਣੀ ਯਾਰ, 300-400 ਦੀ ਟਿਕਟ ਹੈ, ਇੰਨਾ ਕਹਿ ਕੇ ਬੰਦਾ ਖਰਚ ਦਿੰਦਾ,
15: ਬੰਦਾ ਖਰਚ ਦਿੰਦਾ। ਅੱਛਾ, ਉਹਦੀ ਮਤਲਬ 300-400 ਦੀ ਵੈਲਿਊ ਤਾਂ ਬਹੁਤ ਹੈ ਨਾ, ਕਿਉਂਕਿ ਤੁਸੀਂ ਉਸ ਦਿਨ ਕੰਮ ਵੀ ਨਹੀਂ ਗਏ, ਹੈ ਨਾ, ਤੁਸੀਂ ਫਿਰ ਘੰਟੇ ਪਹਿਲਾਂ ਨਿਕਲੇ ਹੋ, ਪਾਰਕਿੰਗ ਲੱਭੀ ਹੈ, ਬਾਅਦ ਚੋਂ ਖਾਣਾ ਖਾ ਰਹੇ ਹੋ, ਮਤਲਬ ਇਟਸ ਅ ਹੋਲ ਪੈਕੇਜ। ਆਈ ਐਮ ਨੋਟ ਸੇਇੰਗ ਇਹ ਰੋਂਗ ਹੈ ਜਾਂ ਕੁਛ, ਮੈਨੂੰ ਆਪ ਨੂੰ ਬੜਾ ਸ਼ੌਂਕ ਹੈ, ਹੈ ਨਾ, ਖਾਸ ਕਰ ਸਟੈਂਡਰਡ ਕਾਮੇਡੀ ਦੇਖਣ ਦਾ ਬਹੁਤ ਸ਼ੌਂਕ ਹੈ, ਹੈ ਨਾ, ਜੋ ਮਰਜ਼ੀ ਹੈ, ਪਰ ਇਹ ਸੋਚ ਇਸ ਤਰੀਕੇ ਨਾਲ ਵੀ ਕਮੋਡਿਟਾਈਜ਼ ਹੋ ਗਈ ਹੈ ਹੁਣ, ਕਿ ਬਾਈ ਹੋਣਾ ਨਹੀਂ, ਉਹ ਜੋ ਬਜ਼ੁਰਗ ਕਰਕੇ ਖਰੀਦ ਲਏ ਘਰ ਜਾਂ ਕੁਛ, ਆਪਣੇ ਤੋਂ ਨਹੀਂ ਕੁਛ ਹੋਣਾ ਬਈ, ਆਪਣਾ ਤਾਂ ਰੈਂਟ ਹੈ ਜਾਂ ਮੌਰਗੇਜ ਹੈ ਇੱਕੋ ਬਰਾਬਰ ਆ, ਕਿਉਂ ਐਵੇਂ ਪਿੱਠ ਤੋੜੀ ਜਾਂਦਾ ਪਿਆ, ਦਫਾ ਮਾਰ ਆਰਾਮ ਨਾਲ, ਨਾ ਸੈਟਰਡੇ ਸੰਡੇ ਚਿੱਲ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ।
14: ਬੜੇ ਬੜੇ ਇੱਦਾਂ ਦੇ ਕੇਸ ਤੁਸੀਂ ਇੱਥੇ ਕ੍ਰਿਸ਼ਨਾ ਵੇਖ ਲੈਂਦੇ ਹੋ, ਜਿਹਨਾਂ ਨੇ ਸਾਰਾ ਕੁਛ ਇਹ ਅਚੀਵ ਕਰਕੇ ਵੀ ਜਿਹਨਾਂ ਦੇ ਕੋਲ ਨਹੀਂ ਰਿਹਾ।
15: ਬਿਲਕੁਲ,
14: ਠੀਕ ਆ, ਫਿਰ ਆਪਾਂ ਉੱਥੋਂ ਇਹ ਚੀਜ਼ ਡਰਾਈਵ ਕਰਕੇ ਸਾਨੂੰ ਲੈ ਕੇ ਆਉਂਦੀ ਹੈ ਵੀ ਜ਼ਿੰਦਗੀ

0: ਦੀਆਂ ਜਿਹੀਆਂ ਦੋ ਚਾਰ ਗੱਲਾਂ ਕੀਤੀਆਂ ਨੇ। ਸੋ ਜਦੋਂ ਵੀ ਕਿਸੇ ਵੀ ਥੋਟ ਨੂੰ ਲੈ ਕੇ ਤੁਹਾਨੂੰ ਲੱਗੇ ਤੇ ਉਹਦਾ ਦੂਸਰਾ ਪੱਖ ਜ਼ਰੂਰ ਵੇਖ ਲਿਓ ਵੀ ਹਾਂ ਜੇ ਆਪਾਂ ਇਹਨੂੰ ਇੱਦਾਂ ਨਹੀਂ ਤੇ ਇੱਦਾਂ ਜੇ ਕਰਦੇ ਹਾਂ ਤੇ ਫਿਰ ਕੀ। ਫੋਰ ਐਗਜ਼ਾਮਪਲ ਜੇ ਆਪਾਂ ਨੂੰ ਇਹ ਲੱਗਦਾ ਵਾ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਕਰਜ਼ਾ ਚੁੱਕ ਲਈਏ ਤੇ ਦੂਸਰੇ ਉਹ ਅਗਲੇ ਪਾਲੇ ਵੀ ਸੋਚ ਕੇ ਵੇਖਿਓ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਸੱਤੇ ਸੱਤੇ ਦਿਨ ਕੰਮ ਹੀ ਕਰਦੇ ਰਹਿਣਾ।
1: ਯੈਸ,
0: ਤੇ ਉੱਥੇ ਫਿਰ ਤੁਹਾਨੂੰ ਇਹ ਆਨਸਰ ਮਿਲਦਾ ਹੋਊਗਾ ਵੀ ਨਹੀਂ ਕੋਈ ਗੱਲ ਨਹੀਂ, ਆਹ 5 ਸਾਲ ਕਰ ਲੈਂਦੇ ਹਾਂ ਫਿਰ ਅਸੀਂ ਛੱਡ ਦਾਂਗੇ। ਕੰਮ ਕਦੀ ਛੁੱਟਦੇ ਨਹੀਂ ਆ, ਕੰਮ ਤੁਹਾਡਾ ਸਰੀਰ ਤੁਹਾਨੂੰ ਛੁਡਾ ਦਿੰਦਾ, ਡਾਕਟਰ ਤੁਹਾਨੂੰ ਛੁਡਾ ਦਿੰਦਾ, ਤੁਹਾਡੀ ਸਾਹ ਸੱਤਿਆ ਤੁਹਾਡੀ ਐਨਰਜੀ ਤੁਹਾਨੂੰ ਛੁਡਾ ਦਿੰਦੀ ਆ, ਕੰਮ ਇੱਦਾਂ ਛੁੱਟਦੇ ਨਹੀਂ ਆ। ਜੇ ਤੁਸੀਂ ਅੱਜ ਇਹ ਸੋਚ ਕੇ ਕੰਮ ਵੱਧ ਫੜ ਲਿਆ ਵੀ ਕੋਈ ਨਹੀਂ 5 ਸਾਲ ਕਰ ਲਾਂਗੇ ਉਹਨੇ ਚਿਰ ਨੂੰ ਹਲਕਾ ਹੋ ਜੂਗਾ ਫਿਰ ਆਪਾਂ ਛੱਡ ਦਾਂਗੇ, ਨਹੀਂ ਫਿਰ ਇਹ ਇੱਦਾਂ ਦੀ ਚੀਜ਼ ਆ ਵੀ ਇੱਕ ਵਾਰੀ ਤੁਸੀਂ ਫੜ ਲਈ ਸਬਜ਼ੀ ਸਵਾਦ ਆ ਫਿਰ ਤੁਸੀਂ ਰੋਟੀ ਅੱਧੀ ਖਾ ਕੇ ਨਹੀਂ ਛੱਡਣੀ।
1: ਬਿਲਕੁਲ ਸਹੀ ਗੱਲ,
0: ਫਿਰ ਤੁਸੀਂ ਉਦੋਂ ਤੱਕ ਖਾਣੀ ਜਦੋਂ ਤੱਕ ਗਲੇ ਤੱਕ ਨਾ ਨੱਕੋ ਨੱਕ ਭਰ ਨਾ ਗਏ ਤੁਸੀਂ।
1: ਬਿਲਕੁਲ ਸਹੀ, ਸੋ
0: ਥੋਟ ਸਾਰੇ ਬਹੁਤ ਵਧੀਆ ਨੇ, ਇਹ ਜਿਹੜੀਆਂ ਸੇਜ਼ ਨੇ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਵਰਤਣਾ, ਫਾਰਮੂਲਾ ਕਦੋਂ ਕਿਹੜੇ ਟਾਈਮ ਦੇ ਉੱਤੇ ਵਾਜਬ ਆ, ਜਿੱਦਾਂ ਦਵਾਈ ਆਪਾਂ ਸਹੀ ਸਮੇਂ ਦੇ ਉੱਤੇ ਖਾਈਏ, ਜੇ ਰੋਟੀ ਦੇ ਨਾਲ ਖਾਣ ਵਾਲੀ ਹੈ ਤੇ ਰੋਟੀ ਨਾਲ, ਜੇ ਭੁੱਖੇ ਢਿੱਡ ਖਾਣ ਵਾਲੀ ਹੈ ਤੇ ਭੁੱਖੇ ਢਿੱਡ, ਹੈ ਨਾ। ਸੋ ਜਿਹੜਾ ਵੀ ਫਾਰਮੂਲਾ ਜਿਹੜੇ ਟਾਈਮ ਦੇ ਉੱਤੇ ਬਣਦਾ ਵਾ ਜਿਹੜੇ ਹਾਲਾਤਾਂ 'ਚ ਪਾਉਂਦਾ, ਜੇ ਉਦੋਂ ਹੀ ਤੁਸੀਂ ਲਾਓਗੇ ਤੇ ਜ਼ਿਆਦਾ ਵਧੀਆ, ਨਹੀਂ ਤੇ ਤੁਹਾਡੇ ਲਈ ਨੁਕਸਾਨਦੇਹ ਆ ਅੱਜ ਦੇ ਸਮੇਂ 'ਤੇ ਹੈ ਹੀ ਆ ਖਾਸ।
1: ਹਾਂ, ਮਤਲਬ ਉਹੀ ਡਾਇਗਨੋਜ਼ ਕੀਤਾ ਤਾਂ ਡਾਇਗਨੋਜ਼ ਦਾ ਮੇਨ ਪੁਆਇੰਟ ਇਹੀ ਹੋਣਾ ਚਾਹੀਦਾ ਕਿ ਤੁਹਾਨੂੰ ਵਾਕਈ ਪ੍ਰੋਬਲਮ ਕੀ ਆ। ਸੋ ਯੂ ਸ਼ੁੱਡ ਨੋ ਕਿ ਤੁਸੀਂ ਅਸਲ 'ਚ ਕਿੱਦਾਂ ਦੀ ਪਰਸਨੈਲਿਟੀ ਹੋ, ਤੁਸੀਂ ਅਸਲ 'ਚ ਕੀ ਇਨਸਾਨ ਹੈਗੇ ਹੋ। ਆਪਣੇ ਬਾਰੇ ਖੁਦ ਨੂੰ ਗਿਆਨ ਹੋਏਗਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਪਰ ਜਦੋਂ ਮੈਨੂੰ ਆਪਣੀ ਸੱਚਾਈ ਪਤਾ, ਸੋ ਆਈ ਵਿਲ ਨੋ ਹਾਊ ਟੂ ਯੂਜ਼ ਆਲ ਆਫ ਦਿਸ। ਇਹ ਗੱਲ ਸਹੀ ਆ, ਪੱਖ ਕਿਹੜਾ ਸਹੀ ਹੈ ਕਿਹੜਾ ਨਹੀਂ ਉਹ ਵੀ ਤਾਂ ਹੀ ਪਤਾ ਲੱਗੇਗਾ ਜਦ ਮੈਂ ਕਿਸੇ ਹੋਰ ਦੀ ਦੱਸੀ ਲਾਈਫ ਨਹੀਂ ਜੀ ਰਿਹਾ, ਕਿਸੇ ਹੋਰ ਦੀ, ਕਿਉਂਕਿ ਮੈਨੂੰ ਕਿਸੇ ਦੀ ਪਰਸਨੈਲਿਟੀ ਚੰਗੀ ਲੱਗਦੀ ਆ, ਇਸ ਕਰਕੇ ਮੈਂ ਉਹ ਪਰਸਨੈਲਿਟੀ ਨਹੀਂ ਬਣਾ ਰਿਹਾ। ਇੱਕ ਨਾ ਇੰਟਰਨੈਟ 'ਤੇ ਟੈਸਟ ਹੁੰਦਾ, ਪਰਸਨੈਲਿਟੀ ਟੈਸਟ ਫ੍ਰੀ 'ਚ ਹੋ ਜਾਂਦਾ, ਐਂਡ ਉਹ ਮਤਲਬ ਸਾਈਕੋਲੋਜੀਕਲ ਥਿੰਗ ਹੈ, ਇਹ ਨਹੀਂ ਕਿ ਮਤਲਬ ਐਵੇਂ ਗੱਲਬਾਤ ਵਾਲੀ ਹੈ। ਦੁਨੀਆਂ ਦੇ ਅੰਦਰ 16 ਤਰ੍ਹਾਂ ਦੀਆਂ ਪਰਸਨੈਲਿਟੀਜ਼ ਆ, 800 ਦੇ 800 ਕਰੋੜ ਲੋਕ ਉਹ 16 ਦੇ ਅੰਦਰ ਢਲ ਜਾਂਦੇ ਆ। 100 ਸਵਾਲ ਹੁੰਦੇ ਆ, ਉਹ 100 ਸਵਾਲ ਦੀ ਡਿਗਰੀ ਇਸ ਤਰ੍ਹਾਂ ਹੁੰਦੀ ਹੈ, ਜਿੱਥੇ ਸਮਝੋ ਸਵਾਲ ਹੈ ਕਿ ਤੁਸੀਂ ਜੇ 4 ਬੰਦਿਆਂ ਦੇ ਵਿੱਚ ਖੜੇ ਹੋ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਕੀ ਤੁਸੀਂ ਖੁਦ ਜਾ ਕੇ ਉਹਨਾਂ ਨੂੰ ਬੁਲਾਓਗੇ? ਹੁੰਦਾ ਸਟਰੋਂਗਲੀ ਅਗਰੀ, ਅਗਰੀ, ਨਿਊਟਰਲ, ਡਿਸਅਗਰੀ, ਸਟਰੋਂਗਲੀ ਡਿਸਅਗਰੀ, ਹੈ ਨਾ। ਉਹਦੇ ਅੰਦਰ ਨਾ ਉਸ 100 ਸਵਾਲ ਦੇ ਕੁਐਸਚਨਨੇਅਰ ਤੋਂ ਪਹਿਲਾਂ ਉਹਨਾਂ ਨੇ ਇੱਕੋ ਹੀ ਬਸ ਡਿਸਕਲੇਮਰ ਦਿੱਤਾ ਹੋਇਆ ਕਿ ਉਹ ਆਨਸਰ ਦਿਓ ਜੋ ਤੁਸੀਂ ਕਰਦੇ ਹੋ, ਉਹ ਨਹੀਂ ਜੋ ਤੁਸੀਂ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਕਰਨਾ ਚਾਹੁੰਦੇ ਹੋ। ਆਈਡੀਅਲ ਸਿਚੁਏਸ਼ਨ ਨਹੀਂ, ਜੋ ਤੁਸੀਂ ਅਸਲ 'ਚ ਕਰਦੇ
0: ਹੋ ਇਸ ਟਾਈਮ
1: ਹੋ, ਉਹ ਕਰੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਅਸਲ 'ਚ ਕੀ ਪਰਸਨੈਲਿਟੀ, ਐਂਡ ਇਹ ਚੀਜ਼ ਮੇਰੇ ਲਈ ਵਾਜਿਬ ਹੈ ਕਿ ਨਹੀਂ ਹੈ, ਕਿ ਮੈਂ ਉਸ ਸਾਈਡ 'ਤੇ ਹਾਂ ਜੋ ਤੁਸੀਂ ਕਿਹਾ ਕਿ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗਏ ਕਿ ਮੈਂ ਨਹੀਂ ਜਾਣਾ ਯੂਰਪ, ਜਾਂ ਮੈਂ ਇਸ ਸਾਈਡ ਦਾ ਕਿ ਯਾਰ ਪੈਸੇ ਨਹੀਂ ਹੈਗੇ ਤਾਂ ਯੂਰਪ ਨਹੀਂ, ਜ਼ਰਾ ਦਫ਼ਾ ਮਾਰੋ, ਮੈਂ ਕਲੱਬ ਚਲ ਜਾਂਦਾ ਜਾਂ ਮੈਂ ਕੌਂਸਰਟ, ਭਾਵੇਂ ਮੈਨੂੰ ਨਾ ਉਹ ਸਿੰਗਰ ਦਾ ਨਾਮ ਪਤਾ ਨਾ ਮੈਨੂੰ ਕਲੱਬਿੰਗ ਕਰਨੀ ਪਤਾ, ਪਰ ਮੈਨੂੰ ਐਂਟਰਟੇਨਮੈਂਟ ਨੂੰ, ਸ਼ੌਂਕ ਨੂੰ ਸ਼ੌਂਕ ਰੱਖੋ, ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਰੱਖੋ, ਉਹਨੂੰ ਇੱਕ ਕੰਮ ਨਾ ਬਣਾਓ ਕਿਉਂਕਿ ਬਾਕੀ ਸਮਾਜ ਕਰ ਰਿਹਾ। ਬੇਸਿਕ ਪੁਆਇੰਟ ਇਹ।
0: ਸੋ ਇਹਨੂੰ ਸਿਰਫ ਇੱਕ ਹੋਰ ਵੀ ਚੀਜ਼ ਹੈ ਕਿ ਆਪਾਂ ਇੰਨਾ ਕਹਿ ਕੇ ਨਹੀਂ ਛੱਡ ਸਕਦੇ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੇ ਖੁਸ਼ ਰਹਿਣਾ ਚਾਹੀਦਾ। ਪਰ ਖੁਸ਼ ਰਹਿਣ ਦਾ ਮਤਲਬ ਵੀ ਹਰ ਇੱਕ ਬੰਦੇ ਦੇ ਲਈ ਅਲੱਗ ਅਲੱਗ ਆ। ਤੁਹਾਨੂੰ ਲੱਗਦਾ ਵਾ ਵੀ ਤੁਸੀਂ ਇਹਦੇ 'ਚ ਤੁਹਾਨੂੰ ਖੁਸ਼ੀ ਮਿਲ ਰਹੀ ਆ, ਹੈ ਨਾ, ਤੁਹਾਨੂੰ ਫਿਲਮ ਵੇਖ ਕੇ ਖੁਸ਼ੀ ਮਿਲ ਰਹੀ ਆ, ਜਿੱਦਾਂ ਜਸਵਾਲ ਸਾਹਿਬ ਨੂੰ ਮਿਲ ਰਹੀ ਆ ਕਹਿੰਦੇ, ਬੜੇ ਸਾਰੇ ਜਿਹਨੂੰ ਸਾਨੂੰ TV ਵੇਖ ਕੇ ਲੱਗਦਾ ਵਾ ਵੀ ਆਪਾਂ ਠੀਕ, ਆਪਾਂ ਖੁਸ਼ ਹੋ ਗਏ, ਬੜਿਆਂ ਨੂੰ ਲੱਗਦਾ ਵੀ ਆਪਾਂ ਘੁੰਮ ਫਿਰ ਕੇ ਖੁਸ਼ੀ ਮਨਾ ਲਾਂਗੇ ਆਪਾਂ, ਕਈ ਨੂੰ ਲੱਗਦਾ ਵੀ ਬਾਹਰ ਖਾ ਕੇ ਆਪਾਂ ਨੂੰ ਜ਼ਿਆਦਾ ਖੁਸ਼ੀ ਮਿਲ ਜਾਂਦੀ ਹੈ, ਕਿਸੇ ਨੂੰ ਨਵੇਂ ਕੱਪੜੇ ਪਾ ਕੇ ਮਿਲ ਜਾਂਦੀ ਹੈ। ਜੇ ਖੁਸ਼ੀ ਤੁਹਾਨੂੰ ਮਿਲਣੀ ਹੈ ਨਾ, ਤੇ ਉਹ ਤੁਹਾਨੂੰ ਮੰਨ ਲਓ ਨਵਾਂ ਪਹਿਨਣ ਲਿਆ ਵੀ ਮਿਲ ਜਾਂਦੀ ਕਈ ਵਾਰੀ, ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਡੇ ਨਾਲ ਕੀ ਹੋਇਆ, ਪਰ ਨਿੱਕੀ ਜਿਹੀ ਇੱਕ ਬਦਲਾਅ ਦੇ ਨਾਲ ਵੀ ਤੁਸੀਂ ਹੁਣੇ ਤੁਸੀਂ ਕਿਸੇ ਹੋਰ ਮੂਡ 'ਚ ਹੋ, ਤੇ ਕਈ ਵਾਰੀ ਤੁਹਾਨੂੰ ਕੋਈ ਬੰਦਾ ਕੋਈ ਹੁਣੇ ਹੀ ਅਗਲੇ ਪਾਲ ਹੀ ਤੁਹਾਨੂੰ ਇੱਦਾਂ ਦਾ ਮਿਲਦਾ ਵਾ, ਰਾਹ ਜਾਂਦੇ ਸ਼ੀਸ਼ਾ ਠਾਂ ਕਰਕੇ ਤੁਹਾਡੇ ਵੱਲ ਨੂੰ ਸਮਾਈਲ ਕਰਦਾ, ਉਹੀ ਤੁਹਾਨੂੰ ਖੁਸ਼ੀ ਦੇ ਜਾਂਦਾ।
1: ਵੈਸੇ ਜ਼ਿਆਦਾਤਰ ਖੁਸ਼ੀ ਉੱਥੇ ਉੱਥੋਂ ਹੀ ਮਿਲਦੀ ਹੈ ਜਿੱਥੇ ਜ਼ਿਆਦਾ ਪੈਸੇ ਦਾ ਆਦਾਨ ਪ੍ਰਦਾਨ ਨਾ ਹੋਇਆ ਹੋਵੇ। ਕਈ ਵਾਰੀ ਹਲਕਾ ਜਿਹਾ, ਮਤਲਬ ਮੈਂ ਆਪਣਾ ਜੇ ਪਰਸਨਲ ਦੱਸਾਂ, ਮੇਰਾ ਜੇ ਹਲਕਾ ਜਿਹਾ ਰੂਟੀਨ ਮੈਂ ਚੇਂਜ ਹੋ ਜਾਵੇ ਨਾ, ਮੈਂ ਬੜਾ ਖੁਸ਼ ਹੋ ਜਾਣਾ ਕਿ ਯਾਰ ਅੱਛਾ ਅੱਜ ਆਈ ਐਮ ਨੋਟ ਡੂਇੰਗ ਦਿਸ, ਹੈ ਨਾ, ਕਿ ਇਸ ਟਾਈਮ 'ਤੇ ਤਾਂ ਆਹ ਕਰ ਰਿਹਾ, ਹੈ ਨਾ, ਜਾਂ ਫਿਰ ਕੁਛ ਲਿਖ ਪਾਵਾਂ, ਮੈਂ ਕਿਸੇ ਨੂੰ ਸੁਣਾਉਣਾ ਨਹੀਂ ਕੁਛ ਨਹੀਂ, ਪਰ ਜੇ ਮੈਂ ਲਿਖ ਪਾ ਰਿਹਾ ਮੈਨੂੰ ਚੰਗਾ ਲੱਗ ਰਿਹਾ, ਉਹ ਗੁੱਡ ਯਾਰ ਅੱਜ ਮੈਂ ਲਿਖ ਪਾਇਆ।
0: ਉਹੀ ਕਹਿੰਦੇ ਨਾ
1: ਜਿਸ ਚੀਜ਼ ਦੀ ਕਮੋਡਿਟੀ ਨਹੀਂ ਹੈ ਨਾ, ਪ੍ਰਾਈਸ ਟੈਗ ਨਹੀਂ ਹੈ,

0: ਉਹ ਜੈਨੂਇਨਲੀ ਤੁਹਾਨੂੰ ਸੈਟੀਸਫਾਈ ਕਰਦੀ ਆ।
1: ਬਿਲਕੁਲ, ਬਹੁਤੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜ਼ਿਆਦਾਤਰ ਲੋਕ ਨਾ ਖੁਸ਼ੀ ਭਾਲਦੇ ਨੇ, ਪਰ ਉਹਨਾਂ ਦੇ ਲਈ ਖੁਸ਼ੀ ਕੋਈ ਵੱਡੀ ਚੀਜ਼ ਹੁੰਦੀ ਆ, ਉਹਨਾਂ ਦੇ ਮੁਤਾਬਕ, ਉਹਨਾਂ ਦੀ ਹੈਸੀਅਤ ਦੇ ਮੁਤਾਬਕ ਕੋਈ ਵੱਡਾ ਮਾਰਕਾ ਜਿਹੜਾ ਉਹਨਾਂ ਦੀ ਵੱਡੀ ਖੁਸ਼ੀ ਹੁੰਦੀ ਹੈ, ਪਰ ਖੁਸ਼ੀ ਆਲਵੇਜ਼ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਟਾਈਨੀ ਬੀਨੀ ਚੀਜ਼ਾਂ ਦੇ ਵਿੱਚ ਲੁਕੀ ਹੁੰਦੀ ਹੈ, ਜਿਹੜੀਆਂ ਆਪਾਂ ਐਵੇਂ ਮਿਸ ਕਰੀ ਜਾਂਦੇ ਹਾਂ ਵੀ ਇਹਦੀ ਕਿਹੜੀ ਗੱਲ ਹੈ, ਗਾਂ ਵੱਡੀ ਕੋਈ ਮਤਲਬ ਇੰਨੇ ਚੀਜ਼ ਨੇ ਨਹੀਂ ਮੈਨੂੰ ਖੁਸ਼ ਕਰਨਾ, ਉਹਨੂੰ ਵੀ ਆਪਾਂ ਛੱਡਤਾ, ਉਹਨੂੰ ਵੀ ਛੱਡਤਾ, ਪਰ ਉਹਦੇ ਮਤਲਬ ਵੀ ਆਪਾਂ ਉਹ ਹਰ ਇੱਕ ਪੈਰ ਦੇ ਉੱਤੇ ਖੁਸ਼ੀ ਆਪਾਂ ਮਿਸ ਕਰ ਰਹੇ ਹੁੰਦੇ, ਕਿਸੇ ਨੂੰ ਮਿਲਣ ਦੀ ਖੁਸ਼ੀ, ਕਿਸੇ ਨਾਲ ਗੱਲ ਕਰਨ ਦੀ ਖੁਸ਼ੀ, ਹੈ ਨਾ, ਕਿਸੇ ਨਾਲ ਬਹਿ ਕੇ ਖਾਣ ਦੀ ਖੁਸ਼ੀ, ਕਿਸੇ ਨਾਲ ਵੰਡ ਕੇ ਖਾ ਲੈਣ ਦੀ ਖੁਸ਼ੀ, ਕਿਸੇ ਨੂੰ ਹੱਸ ਕੇ ਕਮਾਉਣ
0: ਦੀ ਖੁਸ਼ੀ,
1: ਕਿਸੇ ਦਾ ਉਤਰ ਕੇ ਤੁਸੀਂ ਮਾੜੀ ਜੀ ਕੋਈ ਹੈਲਪ ਕਰਤੀ ਉਹ ਤੁਹਾਡੀ ਖੁਸ਼ੀ, ਹੈ ਨਾ, ਕਿਸੇ ਨੂੰ ਕਵਾ ਲੈਣ ਦੀ, ਕਿਸੇ ਨਾਲ ਕੂਹ ਪੈਣ ਦੀ ਖੁਸ਼ੀ, ਸੋ ਬੜਾ ਬੜਾ ਕੁਛ ਹੈ ਜਿਹੜਾ, ਪਰ ਅਗੇਨ ਡਿਪੈਂਡ ਕਰਦਾ, ਇਹਨਾਂ ਗੱਲਾਂ ਵੀ ਇੱਦਾਂ ਦੀਆਂ ਨੇ ਜਿਹੜਾ ਜਿਹੜੀ ਜਿੱਦਾਂ ਦੀ ਸਿਚੁਏਸ਼ਨ 'ਚ ਆ ਉਦੋਂ ਉਹਨੂੰ ਸਮਝ ਆ ਰਹੀ ਹੁੰਦੀ ਆ, ਅਤੇ ਜ਼ਰੂਰੀ ਨਹੀਂ ਵੀ ਅੱਜ ਸਮਝ ਆ ਰਹੀ ਹੋਵੇ, ਪਰ ਜਿਹਨੂੰ ਆ ਰਹੀ ਹੁੰਦੀ ਆ ਉਹਨੂੰ ਆ ਰਹੀ ਹੁੰਦੀ ਆ, ਅਤੇ ਜਦੋਂ ਆ ਗਈ ਉਦੋਂ ਹੀ ਸਵੇਰਾ, ਅਤੇ ਆਪਾਂ ਕੁਛ ਇੱਕ ਮੈਸੇਜ ਤਾਂ ਫਿਰ ਆਪਾਂ ਇਜਾਜ਼ਤ ਲਈਏ, ਅਤੇ ਸਮੇਂ ਦਾ ਨਾ ਤੁਸੀਂ ਪੈਦਾ ਪਰੇ ਬੈਠੇ ਮੈਨੂੰ ਚੇਤਾ ਕਰਾਇਆ ਕਰੋ। ਸਤਿ ਸ਼੍ਰੀ ਅਕਾਲ ਮਹਿੰਦਰ ਜੀ ਕਹਿੰਦੇ ਨੇ ਕਿ ਹੈਲੋ, ਹਾਂਜੀ ਸਾਡੇ ਵੱਲੋਂ ਵੀ ਹੈਲੋ ਜੀ, ਕਰਮਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਰਣਜੋਤ ਬ੍ਰਦਰ ਗੁੱਡ ਵੇ ਟੂ ਐਕਸਪਲੇਨ ਐਜ਼ ਆਲਵੇਜ਼, ਅਤੇ ਤੁਸੀਂ ਬਹੁਤ ਵਧੀਆ ਐਕਸਪਲੇਨ ਕਰਦੇ ਹੋ ਵਿਦ ਯੂਅਰ ਲਾਈਫ ਐਕਸਪੀਰੀਅੰਸ, ਵੈਰੀ ਇਨਫੋਰਮੇਟਿਵ ਟੋਪਿਕ, ਥੈਂਕ ਯੂ। ਅਤੇ ਬਲਜੀਤ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ, ਸਤਿ ਸ਼੍ਰੀ ਅਕਾਲ, ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜ਼ਿੰਦਗੀ ਦੇ ਰੰਗਾਂ ਨੂੰ ਅਤੇ ਢੰਗਾਂ ਨੂੰ, ਅਤੇ ਸਾਰਿਆਂ ਨੂੰ ਦਿਨ ਸੋਹਣੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੈਵੀ ਰੇਨ ਇਨ ਮੁਰਾਬਿਨ, ਰਕੇਸ਼ ਕੁਮਾਰ ਜੀ ਕਲਾਈਡ ਤੋਂ ਮੈਸੇਜ ਕਰਦੇ ਨੇ, ਧੰਨਵਾਦ ਜੀ। ਅਤੇ ਕਹਿੰਦੇ ਕਿ ਸਮੇਂ ਅਤੇ ਮੌਸਮ ਵਿੱਚ ਆ ਗਈ ਬੜੀ ਤਬਦੀਲੀ, ਉੱਤੋਂ ਸਿਹਤ ਵੀ ਬਹੁਤਿਆਂ ਦੀ ਰਹਿਣ ਲੱਗ ਪਈ ਥੋੜ੍ਹੀ ਬਹੁਤ ਢਿੱਲੀ, ਸਵੇਰੇ ਸਵੇਰੇ ਕੰਮ ਨੂੰ ਚੱਲਿਆਂ ਅਤੇ ਰਾਹ ਕੱਟ ਗਈ ਡਰਾਈਵੇ ਅਤੇ ਕਾਲੀ ਬਿਜਲੀ, ਵੀਕਐਂਡ 'ਤੇ ਰੱਖੀ ਸੀ ਪਾਰਟੀ, ਫਿਰ ਫ੍ਰੀ ਦੀ ਦਾਰੂ ਅਤੇ ਪਲੇਟਾਂ ਭਰ ਭਰ ਕੇ ਖਾ ਗਿਆ ਪੀਟਰ ਹੋਟ ਸਪਾਈਸ ਚਿਕਨ ਚਿੱਲੀ, ਫਿਰ ਸਾਰੀ ਰਾਤ ਭੱਜ ਭੱਜ ਕੇ ਟੋਇਲਟ 'ਚ ਆਵੇ, ਪੈਂਟ ਵਿੱਚ ਹੀ ਹੋ ਗਈ ਵਿਚਾਰੀ, ਦੋ ਤਿੰਨ ਇੰਚ ਪੈਂਟ ਹੋ ਗਈ ਢਿੱਲੀ, ਸੋਮਵਾਰ ਮੰਗਲਵਾਰ ਦੀ ਕੀਤੀ ਡਿਊਟੀ, ਕਿਉਂਕਿ ਡਾਕਟਰ ਕਹਿੰਦਾ ਸੀ ਪੀਟਰ ਸੋ ਹੁਣ ਬੈੱਡ ਤੋਂ ਦੋ ਦਿਨ ਨਾ ਹਿੱਲੀ। ਵੇਖੋ ਜਿੱਥੇ ਇਹੋ ਜਿਹੀ ਕੋਈ ਗੱਲ ਆ ਗਈ ਨਾ ਪੈਂਟ ਗਿੱਲੀ ਕਰਨ ਵਾਲੀ ਲਬੇੜਨ ਵਾਲੀ, ਉੱਥੇ ਪੀਟਰ ਲਾਤਾ ਹੀ ਹੋਣਾ, ਫਿਰ ਘੁੰਮਣ ਵਰਗੇ ਵੀ ਪੀਟਰ ਦੇ ਘਰੇ ਪਹੁੰਚਣ, ਮੂੰਗੀ ਮਸਰੀ ਦੀ ਦਾਲ ਲੈ ਕੇ ਪੀਲੀ ਪੀਲੀ
0: ਪੀਲੀ,
1: ਹੁਣ ਬੁੱਧਵਾਰ ਪੀਟਰ ਪਾ ਕੇ ਆਇਆ ਇਲਾਸਟਿਕ ਵਾਲੀ ਨੀਕਰ, ਕਿਉਂਕਿ ਕੰਪਨੀ ਦੀ ਪੈਂਟ ਹੋ ਗਈ ਸੀ ਬਹੁਤ ਢੀਲੀ
0: ਢੀਲੀ, ਕਾਫੀ ਢਿੱਲੀ ਪਰ ਚੁਸਤ ਲਿਖਾਵਟ ਦੇ ਨਾਲ ਘੁੰਮਣ ਸਾਹਿਬ
1: ਕਹਿੰਦਾ ਘੁੰਮਣ ਰੇਡੀਓ ਹਾਂਜੀ ਨੂੰ ਪੀਟਰ ਦੀ ਵਾਪਸੀ ਤੇ ਹੰਸ ਰਾਜ ਹੰਸ ਦੀ ਹਵਾ ਚਲਾ ਦਿਓ ਸੀਲੀ ਸੀਲੀ,
0: ਹੋਏ ਹੋਏ ਹੋਏ
1: ਸੀਲੀ ਸੀਲੀ ਆਉਂਦੀ ਹੈ,
0: ਮੈਂ ਨਹੀਂ ਗਾ ਰਿਹਾ ਬਈ,
1: ਹੈਵੀ ਰੇਨ ਇਨ ਡੈਨਿਨੋਂਗ ਸਾਊਥ ਇੰਡਸਟਰੀਅਲ ਏਰੀਆ, ਇਹਦਾ ਮਤਲਬ ਚਾਰ ਚਪੇਰੇ ਮੀਂਹ ਪੈ ਰਿਹਾ, ਆਪਣੇ ਵੇਖੀਏ ਬਾਹਰ ਜਾ ਕੇ ਕੀ ਪੈ ਰਿਹਾ। ਸਤਿ ਸ਼੍ਰੀ ਅਕਾਲ ਕਹਿੰਦੇ, ਯੈਸਟਰਡੇ ਤੁਸੀਂ ਗੱਲ ਕਰਦੇ ਸੀ ਕਾਕਰੋਚ ਜੰਟਾ ਪਾਰਟੀ ਦੀ, ਅਤੇ ਹੁਣ ਗੁੱਡ ਨਿਊਜ਼ ਆ ਕਿ ਸੋਨਮ ਵਾਂਗਚੁਕ ਆਲਸੋ ਜੁਆਇਨਿੰਗ ਸੀ ਜੇ ਪੀ, ਠੀਕ ਹੈ ਜੀ। ਬੱਚੇ ਕਹਿੰਦੇ ਕਿ ਜੋ ਟੀ ਵੀ ਦੇ ਉੱਤੇ ਦੇਖਦੇ ਨੇ ਬਹੁਤ ਅਸਰ ਕਰਦੇ ਨੇ, ਅਤੇ ਜਦ ਬੱਚੇ ਛੋਟੇ ਸੀ ਤਾਂ ਪੈਪਾ ਪਿਕ ਬਹੁਤ ਦੇਖਦੇ ਸੀ, ਹੁਣ ਉਹ ਕੈਰਟ ਸੂਪ ਖਾਂਦੇ ਨੇ, ਅਤੇ ਕਈ ਸਾਲ ਆਪਣੇ ਬੱਚਿਆਂ ਨੂੰ ਮੂੰਗੀ ਦੀ ਦਾਲ ਕੈਰਟ ਸੂਪ ਕਹਿ ਕੇ ਖਵਾਉਂਦੀ ਰਹੀ ਹੈ ਮੈਂ, ਸਮਾਰਟ ਮੋਮ
0: ਆਪ ਦਾ ਕੋਈ ਅਫਸਰ ਨੇ ਬਦਲਦੇ ਹੋਏ
1: ਆਪਣੇ ਵਾਲਿਆਂ ਵਿਆਹ ਟਾਈਮ ਕਹਿੰਦੇ ਕਿ ਬਾਰ ਵੀ ਹੁੰਦੀਆਂ ਨੇ, ਵਿਆਹ ਤੋਂ ਬਾਅਦ ਕਹਿੰਦੇ ਕਿ ਐਸਟਰੀ ਐਸਟਰੀ ਪਤਾ ਨਹੀਂ ਕਿਉਂ ਬਣ ਜਾਂਦੀਆਂ, ਅੱਛਾ ਇਹ ਵੀ ਕੋਈ ਹੋਣਾ ਵਾ, ਤੇ ਧੰਨਵਾਦ ਟਾਈਗਰ ਜੀ ਕਹਿੰਦੇ ਕੱਲ ਦਾ ਡਿਨਰ ਵਾਜ ਰਾਜਮਾ ਵਿਦ ਚਾਵਲ ਪਾਪੜ ਐਂਡ ਪੀਜ਼ਾ, ਧੰਨਵਾਦ ਜੀ ਮਿਹਰਬਾਨੀ, ਤੇ ਵੀਰਿੰਦਰ ਜੀ ਧੰਨਵਾਦ ਕਹਿੰਦੇ ਕਿ ਯੋਲੋ ਲਿਵ ਫਰੀ ਨੋਟ ਕੇਅਰਫੁੱਲ ਬਟ ਦਾ ਕੁਸ਼ਚਨ ਇਜ਼ ਹਾਓ ਟੂ ਫਿਗਰ ਆਊਟ ਵਟ ਇਜ਼ ਦਾ ਲਿਮਿਟ ਆਫ ਯੂਰ ਪਲੇਅਰ ਬੀ ਇਟ ਫੂਡ ਮਨੀ ਔਰ ਇੰਜੋਇਮੈਂਟ ਦਾ ਟਿਪਿੰਗ ਪੁਆਇੰਟ ਇਜ਼ ਵੇਅਰ ਫਨ ਬਿਕਮ ਰਿਗਰੈਟ ਐਂਡ ਬਰਨ ਆਊਟ ਐਂਡ ਦੈਟ ਟਿਪਿੰਗ ਪੁਆਇੰਟ ਇਜ਼ ਯੂਅਰ ਲਿਮਿਟ, ਥੈਂਕ ਯੂ।
0: ਵਾਹ क्या बयानबाजी की थी तुसी
1: कमाल है कमाल
0: अंदाजे बयान बहुत अच्छा लगा
1: नहीं वो एदा सोखा पड़े जांदा सत श्री अकाल कहंदे असी तां ट्रैफिक अपडेट लैने आ फॉक्स तों गगन जी कहंदे ने ठीक है जी ते कहंदे कि मैं बहुत सेवा करी अपने बचपन दे विच अपने दादे चाचे भूआ ते होरां नूं लताड़ के जिवें तुसी गल कर रहे हो ते गुरजी जी कहंदे ने कि मैं भी कुट्टिया नहीं कुटिया ने लत्तां नानी जी दियां ते नानी जी एंड नाना जी दे कोलों बातां सुनन जांदी हुंदी सी इसे लालच दे विच कि ओह सानूं उन्ना चिर बात सुनाउंदे रहणगे आपां लत्तां कुटदे रहांगे है ना थैंक यू ते धन्नवाद परवीन खुराणा जी कहिंदे ने कि वर्किंग फुल रेनिंग ते अभी खरबंदा जी कहिंदे कि एडीलेड तों फुल रेन हो रही आ ते बलजीत बलप्रीत राणू जी धन्नवाद तुहाडा कहिंदे कि होप तुसीं सारे ठीक ठाक होवोगे ते कहिंदे ने कि अलयोशा दी कहानी सुन के ते बहुत वधिया लगा ते मैनू कहिंदे कि मेरे मोम दा चेता आ गया स्टोरी सुन के एंड फैल्ट रियली इमोशनल वाइल लिसनिंग बिकॉज शी वॉज दैट काइंड ऑफ करैक्टर ते वेरी वैल नरेटिड थैंक यू जी थैंक यू वाकई वो मैनू धन्यवाद तुहाडा कल वाली कहानी दे भेज देने कवलजीत फिरक जी कहिंदे कि थैंक यू बहुत मेहरबानी जी ते हुण आपां तुहाडे कोलों इजाजत लैने चलिए फिर
0: चलो चलो पिज्जा ही खाने हुण ते इन्ना पिज्जा पिज्जा हो गया
1: हाँ जी पिज्जा कित्थे होया
0: टाइगर साहब ने भी कल पिज्जा खा लिया
1: नहीं नहीं उन्होंने राजमा खादे
0: नाल पिज्जा भी बोले हो तुसी
1: नहीं नहीं उन्होंने राजमा खादे
0: यार चल मैंने सुन गया हूं
1: पापड़
0: तो
1: पापड़
0: अच्छा मैं समझा पिज्जा फिर मेरे माइंड च पिज्जा घूम रहा
1: जिड्डी सेहत है नाल पिज्जा भी खा गए होने
0: चलो टाइगर साहब आज रात जरूर पिज्जा खाओ मैं ततक सिंह साहब नूं मनाना कि असीं दुपहरे खाइए कितने
1: अच्छा ये गल आ साग वाला पिज्जा जसवाल साहब कहंदे कि साग वाला पिज्जा
0: वाह नहीं ये वाला नहीं आपां खावांगे
1: यार हो सकदा उन्होंने मज नूं खाणा होवे तुसीं वर्ल्ड लेवल कहिंदे कि वीर जी पिज्जा भी क्या अच्छा पिज्जा मैं क्या चलो मैं क्या मैं यार बड़ी लवा फिर मैनू क्यों लगा फिर राजमा ही क्या है लेने कहंदे कल दा डिनर वाज राजमा विद चावल पापड़ एंड पिज़्ज़ा सा प्याज प्याज प्याज अच्छा मेरी अखां प्याज वेख रहीयां
0: पर थोड़ा मन पिज़्ज़े दा कर रहा
1: जबान मेरी पिज़्ज़ा बोली जांदी
0: सो लेट्स हैव सम गुड वुड फायर पिज़्ज़ा
1: वुड फायर पिज़्ज़ा ओह ये गुड आईडिया ब्रो
0: गुड आईडिया ब्रो
1: रेडियो हाँ जी ते धन्नवाद तुहाडा आस करदे कि अज दी गलबात तुसीं पसंद कीती होएगी ये जिंदगी दे उह फलसफे ने जिथे हर वार ते नहीं पर जिथे किते लोड़ पैंदी उत्थे साडे काम जरूर आ जांदे ने कई वार आपां ना साडे कोल समां नहीं हुंदा असल दे विच आपां सारे बहुत एक दूसरे तो वध के एक दूसरे कोल पॉइंट्स ने किसी को बोलन दा समां नहीं किसी कोल दसन दा नहीं किसी को पढ़न दा नहीं पर आपां इन्ने क ज़्यादा बिजी हाँ भी आपां इन्हां विशेयां दे उत्ते ना इन्नी डंगाई दे नाल अपने आप च भी नहीं सोच पाउंदे ते ना ही सुन पाउंदे हां दस पाउंदे हां ये भी आपां तुहानूं कुछ नवां दस रहे हां सारा कुछ पहले ही पता वा सानू तुहानू साडे तो होर बेहतर पता वा अपने अपने कह लो भी काम दे हिसाब नाल अपनी अपनी समा स्थान परिस्थिति दे हिसाब दे नाल सुभाअ दे हिसाब दे नाल हर एक दे लई सच्चाई कुछ अलग है पर फिर भी जदों आपां नू इदां डिस्कस कर लैने ना तो फिर सानू लगदा भी वह लड़ी जिहड़ी आ वह अगे तुर पई आ कुछ ना कुछ तो क्लीयर हुंदा वा ईवन साडा बोल के बड़ा कुछ क्लीयर हो जांदा
0: रिविजन हो गई कह लो एक हिसाब दी है ना
1: रिविजन हो गई योलो दी रिविजन हो गई हुण नहीं योलो नहीं भुलदा हुण ते धन्नवाद ते हुण लैने तुहाडे कोल इजाजत
0: जी
1: हसते खेडते चढ़ती कला च रहो जिंदगी का आनंद रहो पर जिंदगी का आनंद लैण का मतलब पहले आप वेखिए भी की है जिंदगी का आनंद लैण का मतलब कित यह तो नहीं है भी आप अपने आप नूं तंग कर रहे हैं अपने सिर ते बोझ चाड़ रहे हैं एवें नजायज ही अपने आप नूं खपा रहे हैं शरीरक तौर के उत्ते पैसे के तौर के उत्ते मानसिक तौर के उत्ते आनंद लैण का भी मतलब पहला सानूं समझना पऊगा आप इन्ना कह के नहीं सिर्फ छड़ सकते भी आनंद लो खुश रहो खुश किदां रहना वो खुशी तुहानूं जे लगदी होवे भी मेरे इन्ने पैसे खर्च के मैनूं खुशी मिल जूगी वो टाइम बिंग ते तुहानूं मिल गई पर उस तो बाद होर वड्डा बर्डन बन गई दैन वट दूसरा पासा आपां जरूर उहदा सोच लिया करिए कि जिहनूं आपां अज खुशी कह रहे हाँ वह लोंग टर्म आ जां फिर शॉर्ट टर्म है जिहड़ियां छोटियां छोटियां खुशियां दी आपां गल कर रहे हाँ ना उहदा ये मतलब मेले गए हो तुसीं उत्थे फ्री दा पहन देता तुहानूं किसे ने ये तो वेखो कुछ नहीं लैन देना कोई तुहानूं बाद च थोड़ी रिग्रैट थोड़ी है कोई ਅੱਜ ਤੇ ਤੁਹਾਨੂੰ ਖੁਸ਼ੀ ਮਿਲ ਗਈ ਆ, ਕੱਲ ਨੂੰ ਜੇ ਨਹੀਂ ਵੀ ਤੁਹਾਨੂੰ ਪਹਿਨ ਚੰਗਾ ਲੱਗਾ ਤੁਸੀਂ ਸੁੱਟ ਵੀ ਦਿੱਤਾ, ਕੋਈ ਦੁੱਖ ਥੋੜ੍ਹੀ ਆ। ਨਿੱਕੀਆਂ ਖੁਸ਼ੀਆਂ ਨੇ ਤੇ ਉਹੀ ਫਿਰ ਜਾਂਦੇ ਜਾਂਦੇ ਜਿਹੜਾ ਵੀ ਕੋਈ ਮਿਲਦਾ ਉਹਨੂੰ ਹੱਸ ਕੇ ਬੁਲਾ ਲਿਆ ਕਰੋ, ਜਿਹੜਾ ਵੀ ਕੋਈ ਮਿਲਦਾ ਉਹਨੂੰ ਤੁਸੀਂ ਹੈਲੋ ਹਾਏ ਉਹਦਾ ਸੁੱਖ ਦੁੱਖ ਪੁੱਛ ਲਿਆ ਕਰੋ। ਗੁਆਂਢ ਗੁਆਂਢ ਕਿਸੇ ਨੂੰ ਲੋੜ ਆ, ਉਹਨੂੰ ਮੰਨ ਲਓ ਕੌਲੀ ਸਬਜ਼ੀ ਵੱਧ ਬਣਾ ਤੀ ਉਹਨੂੰ ਦੇ ਤੀ, ਉਹਦੇ ਨਾਲੋਂ ਵੱਧ ਤੁਹਾਨੂੰ ਖੁਸ਼ੀ ਹੋਣੀ ਵੇਖ।
2: ਸਹੀ ਗੱਲ ਆ,
1: ਹੈ ਨਾ। ਤੋ ਇੱਕ ਦੂਸਰੇ ਦਾ ਆਸਰਾ ਬਣਨ ਦੇ ਵਿੱਚ, ਇਨਸਾਨ ਦਾ ਇਨਸਾਨ ਦੇ ਕੰਮ ਆਉਣ ਦੇ ਵਿੱਚ ਜੋ ਲੁਤਫ ਜਾਂ ਜੋ ਜ਼ਿੰਦਗੀ ਦਾ ਨਜ਼ਾਰਾ ਜਾਂ ਖੁਸ਼ੀ ਮਿਲਦੀ ਆ, ਉਹ ਖੁਸ਼ੀ ਤੁਹਾਨੂੰ ਬਹੁਤ ਮਹਿੰਗੀ ਗੱਡੀ ਲੈ ਕੇ ਨਹੀਂ ਮਿਲਣੀ,
2: ਜ਼ਰੂਰੀ ਨਹੀਂ ਹੈ। ਸਹੀ ਗੱਲ ਆ,
1: ਜੇ ਮਿਲੂਗੀ ਤਾਂ ਉਹ ਟਾਈਮਲੀ ਹੋਊਗੀ, ਹੈ ਨਾ। ਤੁਸੀਂ ਭਾਵੇਂ ਜੇ ਅਫੋਰਡ ਵੀ ਕਰਦੇ ਹੋ ਤੇ ਉਸ ਤੋਂ ਬਾਅਦ ਵੀ ਤੁਹਾਡੀ ਹੋਰ ਫਿਰ ਵੱਡੀ ਵੱਲ ਨੂੰ ਆਪਾਂ ਤੁਰ ਪਾਂਗੇ।
2: ਹਾਂ, ਕਹਿੰਦੇ ਨਾ ਹੈਪੀਨੈਸ ਇਜ਼ ਨੋਟ ਅ ਸਟੇਟ ਓਨਲੀ ਸਟੇਟ ਆਫ ਮਾਈਂਡ, ਇਟ ਇਜ਼ ਆਲਸੋ ਅ ਚੋਇਸ। ਹਾਂ, ਸੋ ਹੈਪੀਨੈਸ ਚੂਜ਼ ਵੀ ਕਰਨੀ ਪੈਂਦੀ ਹੈ ਤੇ ਉਹਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਪੈਂਦਾ।
1: ਬਸ ਕਈ ਵਾਰੀ ਆਪਾਂ ਤੁਰੇ ਤੁਰੇ ਜਾਂਦੇ, ਮੰਨ ਲਓ ਗੁਰੂ ਘਰ ਗਏ, ਉੱਥੇ ਕਿਸੇ ਬਜ਼ੁਰਗ ਨਾਲ ਗੱਲਾਂ ਕਰ ਲਈਆਂ, ਕਿੰਨੀ ਖੁਸ਼ੀ ਮਿਲਦੀ ਸਾਨੂੰ।
2: ਬਿਲਕੁਲ,
1: ਉਹ ਬਜ਼ੁਰਗ ਤੁਹਾਨੂੰ ਜਦੋਂ ਦੁਆਵਾਂ ਦਿੰਦੇ ਆ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ। ਇੱਦਾਂ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਆਪਾਂ ਨਗਲੈਕਟ ਕਰਨਾ ਸ਼ੁਰੂ ਕਰਤਾ, ਜਿਨ੍ਹਾਂ ਨੂੰ ਆਪਾਂ ਹੁਣ ਬਹੁਤੀ ਅਹਿਮੀਅਤ ਨਹੀਂ ਆਪਾਂ ਦਿੰਦੇ
2: ਜੀ,
1: ਉਹਦੇ ਨਾਲ ਬੈਰੀਅਰ ਵੀ ਟੁੱਟੇ ਨੇ। ਉਹ ਬੱਚਿਆਂ ਦੇ ਨਾਲ ਵੀ ਗੱਲਾਂ ਕਰੀਏ ਤਾਂ ਵੀ ਮਿਲ ਜਾਏ। ਸਵੇਰੇ ਆਪਾਂ ਲਾਫਟਰ ਥੈਰੇਪੀ ਕਰਦੇ, ਕਿੰਨੀ ਖੁਸ਼ੀ ਮਿਲਦੀ ਹੈ, ਕੋਈ ਜਾਂਦਾ ਥੋੜ੍ਹੀ ਸਾਡਾ।
2: ਸਹੀ ਗੱਲ ਹੈ, ਬਿਲਕੁਲ ਸਹੀ ਗੱਲ,
1: ਤਾਂ ਕੋਈ ਪੈਸਾ ਥੋੜ੍ਹੀ ਲੱਗਦਾ ਸਾਡਾ, ਹੈ ਨਾ। ਇੱਕ ਖਿੱਚ ਹੁੰਦੀ ਆ ਵੀ ਆਪਾਂ ਜਾ ਕੇ ਫਿਰ ਉਹਨਾਂ ਕੋਲ ਗੱਲਾਂ
2: ਸੁਣੀਆਂ,
1: ਹੈ ਨਾ, ਨਿੱਕੀਆਂ ਸੁਣੀਆਂ, ਇਹ ਖੁਸ਼ੀਆਂ। ਪਰ ਜੇ ਸਾਡੇ ਕੋਲ ਟਾਈਮ ਹੀ ਨਹੀਂ ਆ ਵੀ ਆਪਾਂ ਉਹ ਗੱਲ ਕਰ ਹੀ ਨਹੀਂ ਪਾ ਰਹੇ, ਬੱਚੇ ਸਾਡੇ ਘਰ ਬੈਠੇ ਆ, ਅਸੀਂ ਰੇਡੀਓ 'ਤੇ ਸੁਣ ਕੇ ਹੱਸਦੇ ਹਾਂ।
2: ਸਹੀ ਬਾਤ ਹੈ,
1: ਇਹ ਸਾਡੀ ਰਿਐਲਿਟੀ ਅੱਜ ਦੀ ਜ਼ਿੰਦਗੀ ਦੀ, ਸਾਰਿਆਂ ਦੀ ਆ, ਇਕੱਲਿਆਂ ਦੀ ਨਹੀਂ। ਤੁਸੀਂ ਫੀਲ ਨਹੀਂ ਕਰਨਾ, ਕੋਸ਼ਿਸ਼ ਕਰਨੀ ਵੀ ਹੌਲੀ ਹੌਲੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰੀਏ ਅਤੇ ਹੁਣ ਲੈਂਦੇ ਹਾਂ ਇਜਾਜ਼ਤ, ਕਿਉਂਕਿ ਸਿਆਣੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੁੰਦਾ ਜੀ। ਇਹ ਜਿੰਨੀ ਇਹ ਲੱਸੀ 'ਚ ਪਾਣੀ ਆ
2: ਜੀ ਜੀ ਜੀ,
1: ਬਸ ਮਤਲਬ ਹੱਸ ਲਿਆ ਕਰੋ ਜਦੋਂ ਵੀ ਟਾਈਮ ਮਿਲੇ, ਪਰ ਕਿਸੇ ਸਹੀ ਗੱਲ 'ਤੇ ਪਾਗਲ ਵੀ ਕਹਿੰਦੇ ਨੇ ਲੋਕ।
3: Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
4: ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
5: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0694-94 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਵਾਪਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ, ਅਤੇ ਹੁਣ ਗੱਲਬਾਤ ਕਰਦੇ ਚੱਲਾਂਗੇ ਫੁੱਟਬਾਲ ਦੀ। ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਜਾ ਰਿਹਾ ਔਰ ਵਰਲਡ ਕੱਪ ਦੇ ਨਾਲ ਸੰਬੰਧਿਤ ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਖਾਸ ਕਰਕੇ ਫੀਫਾ ਵਰਲਡ ਕੱਪ ਨੂੰ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਈਵੈਂਟ ਹੈ, ਓਲੰਪਿਕ ਨੰਬਰ 2 ਦੇ ਉੱਤੇ ਹੈ, ਫੀਫਾ ਵਰਲਡ ਕੱਪ ਨੰਬਰ 1 ਦੇ ਉੱਤੇ, ਜਿਸ ਨੂੰ ਸਭ ਤੋਂ ਵੱਧ ਵਾਰ ਲਾਈਵ ਜਾਂ ਜਿਹੜੇ ਬ੍ਰੌਡਕਾਸਟ ਮਾਧਿਅਮ ਦੇ ਨਾਲ ਦੇਖਿਆ ਜਾਂ ਸੁਣਿਆ ਜਾਂਦਾ ਰਿਹਾ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੈ ਜਿਹੜੀ ਉਹ 1930 ਦੇ ਵਿੱਚ ਹੋਈ ਸੀ, ਅਤੇ ਪਹਿਲਾ ਟੂਰਨਾਮੈਂਟ ਉਰੂਗਵੇ ਦੇ ਵਿੱਚ ਖੇਡਿਆ ਗਿਆ ਸੀ। ਪਹਿਲਾ ਵਰਲਡ ਕੱਪ ਵੀ ਉਰੂਗਵੇ ਨੇ ਹੀ ਜਿੱਤਿਆ ਸੀਗਾ। ਬ੍ਰਾਜ਼ੀਲ ਦੀ ਟੀਮ ਹੈ ਜਿਹੜੀ ਉਹ ਅਜੇ ਤੱਕ ਦੀ ਇਸ ਵਰਲਡ ਕੱਪ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਫਲ ਟੀਮ ਰਹੀ ਹੈ। ਬ੍ਰਾਜ਼ੀਲ ਦੀ ਟੀਮ ਨੇ 5 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ। ਬ੍ਰਾਜ਼ੀਲ ਦੀ ਇਕੱਲੀ ਇਹੋ ਜਿਹੀ ਟੀਮ ਹੈ ਜੋ ਹਰ ਵਰਲਡ ਕੱਪ ਦੇ ਵਿੱਚ ਖੇਡੀ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਟੀਮ ਨਹੀਂ ਹੈ ਦੁਨੀਆ ਦੇ ਵਿੱਚ ਜਿਸ ਨੇ ਅਜੇ ਤੱਕ 1930 ਤੋਂ ਲੈ ਕੇ ਸਾਰੇ ਵਰਲਡ ਕੱਪ ਨੇ ਜਿਹੜੇ ਉਹ ਖੇਡੇ ਹੋਣ। ਵਰਲਡ ਕੱਪ ਸੰਭਾਵੀ ਤੌਰ 'ਤੇ 4 ਸਾਲ ਦੇ ਬਾਅਦ ਕਰਵਾਇਆ ਜਾਂਦਾ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ। 1942 ਅਤੇ 1946 ਦੇ ਵਰਲਡ ਕੱਪ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਨਹੀਂ ਖੇਡੇ ਜਾ ਸਕੇ ਸਨ। ਜਰਮਨੀ ਅਤੇ ਇਟਲੀ ਨੇ 4-4 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ। ਇਸ ਦੇ ਨਾਲ ਨਾਲ ਇੱਕ ਹੋਰ ਰਿਕਾਰਡ ਇਟਲੀ ਨੇ ਬਣਾਤਾ ਹੈ ਕਿ 3 ਵਾਰ ਲਗਾਤਾਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਬਾਹਰ ਬੈਠੇ ਨੇ। ਇਸ ਵਾਰੀ ਵੀ ਇਟਲੀ ਦੀ ਟੀਮ ਹੈ ਜਿਹੜੀ ਉਹ ਕੁਆਲੀਫਾਈ ਨਹੀਂ ਕਰ ਰਹੀ। ਅਰਜਨਟੀਨਾ ਨੇ 2022 ਦੇ ਵਿੱਚ ਫਰਾਂਸ ਨੂੰ ਹਰਾ ਕੇ ਆਪਣਾ 30ਵਾਂ ਵਰਲਡ ਕੱਪ ਜਿੱਤਿਆ ਸੀ ਔਰ ਬਾਕਮਾਲ ਮੈਚ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ, ਜਿਸ ਦੇ ਵਿੱਚ ਮਬਾਪੇ ਅਤੇ ਲਾਇਨਲ ਮੈਸੀ ਦੀ ਜਿਸ ਤਰ੍ਹਾਂ ਦੀ ਪਰਫੋਰਮੈਂਸ ਰਹੀ ਸੀ ਉਹ ਵੀ ਬਾਕਮਾਲ ਸੀ। 2022 ਵਰਲਡ ਕੱਪ ਦੇ ਨਾਲ ਲਗਭਗ 5 ਬਿਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਸਨ ਅਤੇ ਇਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਟੂਰਨਾਮੈਂਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ। ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਧ ਸਕੋਰ ਵਾਲਾ ਮੈਚ 1954 ਦੇ ਵਿੱਚ ਖੇਡਿਆ ਗਿਆ ਸੀ, ਜਿੱਥੇ ਆਸਟਰੀਆ ਨੇ ਸਵਿਟਜ਼ਰਲੈਂਡ ਨੂੰ 7 ਗੋਲਾਂ ਦੇ ਨਾਲ ਮਾਤ ਦਿੱਤੀ ਸੀ। ਕੈਮਰੂਨ ਦੇ ਰੋਜ਼ਰ ਮਿਲਾ 42 ਸਾਲ ਦੀ ਉਮਰ ਦੇ ਵਿੱਚ ਗੋਲ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਵਰਲਡ ਕੱਪ ਦੇ ਪੂਰੇ ਇਤਿਹਾਸ ਦੇ ਵਿੱਚ। ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮਿਰੋਸਲਾਵ ਕਲੋਜ਼ ਜਰਮਨੀ, ਜੋ ਕਿ ਵਰਲਡ ਕੱਪ ਇਤਿਹਾਸ 'ਤੇ ਸਭ ਤੋਂ ਵੱਧ 16 ਗੋਲ ਕਰਨ ਵਾਲੇ ਖਿਡਾਰੀ ਨੇ, ਇਸ ਦੇ ਨਾਲ ਪਹਿਲੇ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਲੀਜੈਂਡ ਖਿਡਾਰੀ ਹੋਇਆ ਜਿਨ੍ਹਾਂ ਨੇ 3 ਵਰਲਡ ਕੱਪ ਜਿੱਤੇ ਨੇ ਔਰ 2026 ਵਰਲਡ ਕੱਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ 48 ਟੀਮਾਂ ਨੇ ਹਿੱਸਾ ਲੈ ਰਹੀਆਂ ਨੇ। ਇਸ ਤੋਂ ਪਹਿਲਾਂ 32 ਟੀਮਾਂ ਤੱਕ ਹੀ ਇਸ ਨੂੰ ਸੀਮਿਤ ਰੱਖਿਆ ਜਾਂਦਾ ਰਿਹਾ ਔਰ ਇਸ ਵਾਲੀ 48 ਟੀਮਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਫਨ ਫੈਕਟ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਚੋਰੀ ਹੋ ਗਈ ਸੀ ਅਤੇ 7 ਦਿਨਾਂ ਦੇ ਬਾਅਦ ਇਸ ਨੂੰ ਰਿਕਵਰ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਦੋ ਉਹਨਾਂ ਖਿਡਾਰੀਆਂ ਦੀ ਵੀ ਗੱਲ ਇਸ ਆਪਣੀ ਗੱਲਬਾਤ ਦੇ ਵਿੱਚ ਜ਼ਰੂਰ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਬਾਰੇ ਪੂਰੀ ਦੁਨੀਆ ਹੈ ਜਿਹੜਾ ਉਹਨਾਂ ਨੂੰ ਖੇਡਦੇ ਵੀ ਦੇਖਣਾ ਪਸੰਦ ਕਰਦੀ, ਉਹਨਾਂ ਦੇ ਫੈਨ ਵੀ ਆਪਸ ਦੇ ਵਿੱਚ ਪੂਰੀ ਤਰ੍ਹਾਂ ਵੰਡ ਹੋ ਜਾਂਦੇ ਨੇ ਕਿ ਜਿਸ ਨੇ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਰੋਨਾਲਡੋ ਜਾਂ ਮੈਸੀ। ਸੋ ਆਓ ਦੋਨਾਂ ਦੀ ਗੱਲ ਕਰਦੇ ਹਾਂ, ਰੋਨਾਲਡੋ ਅਤੇ ਮੈਸੀ ਬਾਰੇ ਦਿਲਚਸਪ ਜਿਹੜੇ ਫੈਕਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਰੋਨਾਲਡੋ ਫੁੱਟਬਾਲ ਇਤਿਹਾਸ ਦੇ ਸਭ ਤੋਂ ਵੱਧ ਅਧਿਕਾਰਿਕ ਗੋਲ ਕਰਨ ਵਾਲੇ ਖਿਡਾਰੀ ਮੰਨੇ ਜਾਂਦੇ ਨੇ। ਯੂਐਫਾ ਚੈਂਪੀਅਨਜ਼ ਲੀਗ ਦੇ ਵਿੱਚ ਸਭ ਤੋਂ ਵੱਧ 140 ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਹੈ। ਰੋਨਾਲਡੋ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 5 ਵੱਖ ਵੱਖ ਵਰਲਡ ਕੱਪ ਟੂਰਨਾਮੈਂਟਾਂ ਦੇ ਵਿੱਚ ਜਾਂ ਵੱਖ ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਨੇ ਉਹ ਗੋਲ ਕੀਤਾ। ਉਹ ਪੁਰਤਗਾਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੇ ਵਿੱਚ ਗੋਲਾਂ ਦਾ ਵਿਸ਼ਵ ਰਿਕਾਰਡ ਵੀ ਹੈ ਜਿਹੜਾ ਉਹ ਉਹਨਾਂ ਦੇ ਨਾਮ ਹੈ। ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ, ਯੂਵੈਂਟਸ ਅਤੇ ਅਲ ਨਸਰ ਵਰਗੇ ਕਲੱਬਾਂ ਦੇ ਲਈ ਖੇਡਿਆ। ਉਹ ਹਾਲ ਦੀ ਘੜੀ ਅਲ ਨਸਰ ਦੇ ਲਈ ਹੀ ਖੇਡ ਰਹੇ ਨੇ। 5 ਵਾਰ ਦੀ ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ 5 ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਆ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ, ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ, ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ, ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬਲੂਨ ਡੀਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ, ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ ਚੋਣਵੇਂ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ, ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਹਾਂ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ, ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ? ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਜ਼ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਓਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾਂ ਕਹਿ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ। ਸੋ ਨੰਬਰ 2 ਦੇ ਉੱਤੇ ਨੇ ਅਲੀ ਦੇਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦਾ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ ਉਹ ਖਿਡਾਰੀ ਆ, ਉਸਦਾ ਨਾਮ ਹੈ ਸੁਨੀਲ ਛੇਤਰੀ। ਉਸਦਾ ਜ਼ਿਕਰ ਤੱਕ ਨਹੀਂ ਹੁੰਦਾ ਜਦੋਂ ਅਸੀਂ ਟੌਪ 5 ਫੁੱਟਬਾਲਰਸ ਦੀ ਗੱਲ ਕਰਦੇ ਹਾਂ। 95 ਗੋਲ ਨੇ ਜਿਹੜੇ ਸੁਨੀਲ ਛੇਤਰੀ ਨੇ ਇੰਡੀਆ ਦੇ ਵੱਲੋਂ ਖੇਡਦਿਆਂ ਕੀਤੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕੀਰਤੀ ਮਨਜ਼ੂਰ ਆ। ਆਲ ਟਾਈਮ ਇੰਟਰਨੈਸ਼ਨਲ ਫੁੱਟਬਾਲ ਦੇ ਵਿੱਚ ਸਭ ਤੋਂ ਵੱਧ ਗੋਲ ਕਰਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ 5 ਦੇ ਵਿੱਚ ਭਾਰਤੀ ਖਿਡਾਰੀ, ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੌਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ। ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕੇ ਕੀਤਾ ਜਾਂਦਾ ਰਿਹਾ ਅਤੇ 95+ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਵੇਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ। ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ। ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫੇਰ ਦੱਸਦੇ ਚੱਲਦੇ ਹਾਂ ਕਿ ਪਹਿਲਾਂ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ। ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ। PSG ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ। ਵਰਲਡ ਕੱਪ ਦੇ ਵਿੱਚ ਕਿਸ ਤਰੀਕੇ ਦੇ ਨਾਲ PSG ਪਰਫੋਰਮ ਕਰਦੀ ਹੈ ਵੀ ਦੇਖਣ ਯੋਗ ਹੋਏਗਾ। ਇਸ ਦੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ, ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ, ਤਾਂ ਇਹ ਕਿਹਾ ਜਾਂਦਾ ਕਿ ਸਿਮਸਨ ਦੀ ਪ੍ਰੈਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ। ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ। ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰੈਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਪੌਲ ਆਕਟੋਪਸ ਸੀ, ਯਾਦ ਹੋਏਗਾ ਤੁਹਾਨੂੰ, ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ। ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ। ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕ ਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ, ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ। ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ। ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
4: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
3: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ, ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
5: ਕੀ ਹੋਇਆ, ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ?
6: ਯਾਰ ਕੀ ਦੱਸਾਂ, ਮੌਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ।
5: ਅੱਜ ਸਿੰਮੀ ਭੈਣ ਜੀ ਆਏ ਸੀ, ਉਹਨਾਂ ਨੇ ਆਪਣਾ ਮੌਰਗੇਜ UV ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
6: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਹਾਂ ਫਿਰ ਤਾਂ।
5: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ UV ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਓਰ ਵਿਜ਼ਿਟ uvfinancial.com.au।

ਵਾਪਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਆ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ। ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰਾਇਲ ਚੈਲੰਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ, ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ। 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ, ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB। ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰਾਇਲ ਚੈਲੰਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਸੀ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ। ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣੇ, ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ, ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ, ਬਟ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ, ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ। ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ। ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ। ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ, ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 8 ਅੰਕ ਸੀ। ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ। ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ, ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ, ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ। 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ। ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ, ਜਦਕਿ ਕੋਲਕਾਤਾ ਨਾਈਟ ਰਾਈਡਰਸ, ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ, ਜਿਸ ਨੂੰ ਰਾਜਸਥਾਨ ਰਾਇਲਸ ਨੇ ਜਿਹੜਾ ਉਹ ਬਾਹਰ ਕੀਤਾ, ਇਨਕਲੂਡਿੰਗ ਪੰਜਾਬ ਕਿੰਗਸ, ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ। 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ। ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ, ਨੰਬਰ 6 ਦੇ ਉੱਤੇ ਫਿਨਿਸ਼ ਕੀਤਾ। 7 ਮੈਚ ਇਸ ਦੇ ਵਿੱਚ ਜਿੱਤੇ ਨੇ, 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ, ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ। ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ ਤੀਸਰੀ ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ। ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ, ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ, ਖਾਸ ਕਰਕੇ ਜਦੋਂ ਅਸੀਂ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ। ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ। ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ, 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇ ਕੀਤੀਆਂ ਨੇ, ਇਸ ਦੇ ਵਿੱਚ 50 50s ਅਤੇ 100 ਇਸ ਦੇ ਵਿੱਚ, ਇੱਕ ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ, 103 ਦਾ ਹਾਈਐਸਟ ਸਕੋਰ ਰਿਹਾ। ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈਏ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ। ਸਟ੍ਰਾਈਕ ਰੇਟ ਬਾਕਮਾਲ ਆ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ, ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ, ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ ਉਹ ਉਹਨਾਂ ਦੀ ਇਨਿੰਗ ਦੀ ਬੈਸਟ, ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ। 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ। ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣਾਈਆਂ ਨੇ, ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ। ਸਿਮਿਲਰ ਸਾਈ ਸੁਦਰਸ਼ਨ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ, ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ, ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL ਜੇ ਕਾਪਰ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ, ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ, ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੋ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ। 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ, ਨੰਬਰ 4 ਦੇ ਉੱਤੇ ਰਹੇ ਨੇ।
ਹੈਨਰੀ ਕਲਾਸਨ ਨੇ 624 ਦੌੜਾਂ ਬਣਾਈਆਂ ਨੇ, ਨੰਬਰ 5 ਦੇ ਉੱਤੇ ਰਹੇ ਨੇ ਇਸ਼ਾਨ ਕਿਸ਼ਨ, ਨੰਬਰ 602 ਦੌੜਾਂ ਦੇ ਨਾਲ, ਨੰਬਰ 7 ਦੇ ਉੱਤੇ ਕੇ ਐਲ ਰਾਹੁਲ ਹੈ 593 ਦੌੜਾਂ ਦੇ ਨਾਲ, ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ, ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੋਸ ਬਟਲਰ ਨੇ 526 ਦੌੜਾਂ ਬਣਾ ਕੇ 10ਵਾਂ ਪਾਇਦਾਨ ਹੈ ਜਿਹੜਾ ਉਹ ਹਾਸਲ ਕੀਤਾ ਹੈ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ ਬੀ ਸੀ ਸੀ ਆਈ ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ ਬੀ ਸੀ ਸੀ ਆਈ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ਆਈ ਸੀ ਸੀ ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ਆਈ ਸੀ ਸੀ ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ ਮਾਫ਼ ਕਰਨਾ ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ, ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸਦਾ ਇੱਕ ਵੱਡਾ ਕਾਰਨ ਹੈ ਆਈ ਸੀ ਸੀ ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖੜਾਇਆ ਜਾਵੇ, ਇਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹਾਂ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ ਬੀ ਸੀ ਸੀ ਆਈ ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖੜਾਇਆ ਨਾ ਜਾਵੇ, ਪਰ ਉਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ। ਆਸ ਉਮੀਦ ਇਹੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸੇ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ ਆਈ ਪੀ ਐੱਲ ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ ਆਈ ਪੀ ਐੱਲ ਦੇ ਵਿੱਚ 283 ਮੈਚ ਖੇਲ ਚੁੱਕੇ ਹਾਂ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਰਿਹਾ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ। 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ, ਸ਼ਿਖਰ ਧਵਨ ਅਤੇ ਡੈਵਿਡ ਵਾਰਨਰ ਵਰਗੇ ਪਲੇਅਰ ਨੇ ਜਿਹੜੇ ਉਹ ਆਲ ਟਾਈਮ ਫੇਵਰੇਟ ਦੇ ਵਿੱਚ ਅਸੀਂ ਜ਼ਰੂਰ ਦੇਖ ਸਕਦੇ ਹਾਂ। ਆਈ ਪੀ ਐੱਲ ਦੇ ਵਿੱਚ ਖਾਸ ਕਰਕੇ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਅਵਾਰਡਸ ਦੀ ਵੀ ਗੱਲ ਕਰਦੇ ਹਾਂ ਤਾਂ ਔਰੇਂਜ ਕੈਪ ਤੋਂ ਇਲਾਵਾ ਵੀ ਬੈਸਟ ਅਮਰਜਿੰਗ ਪਲੇਅਰ ਦਾ ਅਵਾਰਡ ਵੀ ਹੈ ਜਿਹੜਾ ਉਹ ਵੀ ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ, ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ ਆਈ ਪੀ ਐੱਲ ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਦੇ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇ ਆਫਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ
ਪਰਪਲ ਕੈਂਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾੜਾ ਨੂੰ ਉਸਦਾ ਸਿਰਾ ਜਾਂਦਾ, 29 ਵਿਕਟਾਂ ਲਈਆਂ ਨੇ, ਹਾਲਾਂਕਿ 1 ਵਿਕਟ ਦੂਰ ਜ਼ਰੂਰ ਰਹੇ ਨੇ। ਭੁਵਨੇਸ਼ਵਰ ਕੁਮਾਰ ਉਹਨਾਂ ਨੇ 28 ਵਿਕਟ ਇਸ ਆਈ ਪੀ ਐੱਲ ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੌਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟਸ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ 21 ਵਿਕਟਸ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟਸ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟਸ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ, 19 ਵਿਕਟਸ ਦੇ ਨਾਲ ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟਸ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟਸ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ, ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ, ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ। ਔਰ ਬਾਕਮਾਲ ਪਰਫੋਰਮੈਂਸ ਇਸ ਆਈ ਪੀ ਐੱਲ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੀਆਂ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ, ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ। ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾੜਾ ਦੇ ਵੱਲੋਂ ਕਰਾਈਆਂ ਗਈਆਂ ਨੇ। ਜੌਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ ਆਈ ਪੀ ਐੱਲ ਦਾ ਲਿਖਾ ਜੋਖਾ, ਆਈ ਪੀ ਐੱਲ ਦੇ ਰਿਕਾਰਡਸ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ, ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ ਆਈ ਪੀ ਐੱਲ ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਇਫ ਯੂ ਕੈਨ ਅੰਡਰਸਟੈਂਡ ਵਨ ਆਈ ਸਟਾਰਟ ਪੰਜਾਬੀ ਵਿੱਚ ਬੋਲਣਾ ਤਾਂ ਤੁਸੀਂ ਵਿਕਟੋਰੀਆ ਪੁਲਿਸ ਵਿੱਚ ਨੌਕਰੀ ਕਰਨ ਲਈ ਉਸ ਤੋਂ ਵੀ ਵੱਧ ਯੋਗ ਹੋ ਜਿੰਨਾ ਤੁਸੀਂ ਸੋਚਦੇ ਹੋ। ਵਧੀਆ ਸ਼ੁਰੂਆਤੀ ਤਨਖਾਹ ਨਾਲ ਸ਼ੁਰੂ ਕਰੋ ਅਤੇ ਨੌਕਰੀ ਦੌਰਾਨ ਦੂਜੀ ਭਾਸ਼ਾ ਦੀ ਵਰਤੋਂ ਕਰਕੇ ਪੱਤੇ ਕਮਾਓ। ਵਿਕਟੋਰੀਆ ਪੁਲਿਸ, ਰਿਕਰੂਟਿੰਗ ਨਾਓ। Authorized by the Victorian Government, Melbourne.
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ

0: ਰੇਡੀਓ ਹਾਂਜੀ 1674 ਐਮ ਦੋਸਤੋ ਅੱਜ ਜੂਨ 1984 ਤੇ ਗੱਲਬਾਤ ਕਰਾਂਗੇ ਜੂਨ ਦਾ ਮਹੀਨਾ ਚੜ੍ਹਾਉਂਦਾ ਤਾਂ ਉਹ ਦਿਨ ਯਾਦ ਆਉਂਦੇ ਨੇ ਜਦੋਂ 1 ਤੋਂ 10 ਜੂਨ 1984 ਦੇ ਦਰਮਿਆਨ ਦਰਬਾਰ ਸਾਹਿਬ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਬੜੇ ਸਾਰੇ ਸਵਾਲ ਮਨ ਦੇ ਵਿੱਚ ਆਉਂਦੇ ਨੇ ਬੜੀਆਂ ਸਾਰੀਆਂ ਕਿਤਾਬਾਂ ਬੜੇ ਸਾਰੇ ਪ੍ਰਚਾਰਕ ਆਪਾਂ ਸੁਣਦੇ ਹਾਂ ਅਤੇ ਇਹਨਾਂ ਦੇ ਜਵਾਬ ਜ਼ਰੂਰ ਸਾਨੂੰ ਮਿਲਦੇ ਨੇ ਪਰ ਫਿਰ ਵੀ ਬੜੇ ਸਾਰੇ ਸਵਾਲ ਅੱਧੇ ਅਧੂਰੇ ਪਏ ਰਹਿੰਦੇ ਨੇ ਕਿ ਆਖਿਰਕਾਰ ਇੱਦਾਂ ਕਿਉਂ ਹੋਇਆ ਵਾਪਰਿਆ ਕਿਉਂ ਸਿੱਖਾਂ ਦੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਕੀਤਾ ਗਿਆ ਪਿੱਛੇ ਕਿਹੜੇ ਕਿਹੜੇ ਘਟਨਾਕ੍ਰਮ ਵਾਪਰੇ ਸੀ ਕਿਹੜੇ ਕਿਹੜੇ ਲੋਕ ਜ਼ਿੰਮੇਵਾਰ ਸੀ ਉਸ ਸਮੇਂ ਦੇ ਰਾਜਨੀਤਿਕ ਤਾਣੇ ਬਾਣੇ ਕਿੱਦਾਂ ਦੇ ਸੀ ਇਹ ਸਭ ਕੁਛ ਜਾਣਨ ਦੇ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਪ੍ਰੀਤਮ ਰੁਪਾਲ ਜੀ ਦੇ ਨਾਲ ਸਾਡੇ ਨਾਲ ਅਕਸਰ ਹੀ ਜੁੜਦੇ ਨੇ ਅਤੇ ਅਲੱਗ ਅਲੱਗ ਵਿਸ਼ਿਆਂ ਦੇ ਉੱਤੇ ਆਪਾਂ ਇਹਨਾਂ ਦੇ ਕੋਲੋਂ ਜਾਣਕਾਰੀ ਲੈਂਦੇ ਇਹਨਾਂ ਦੇ ਤਜਰਬੇ ਦੇ ਵਿੱਚੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਸ ਸਮੇਂ ਦੇ ਕਿੱਦਾਂ ਦੇ ਹਾਲਾਤ ਸੀ ਕੀ ਘਟਨਾਕ੍ਰਮ ਵਾਪਰਿਆ ਅਤੇ ਕੀ ਹੋਰ ਵੀ ਕੋਈ ਹੱਲ ਹੋ ਸਕਦਾ ਸੀ ਤਾਂ ਕਿ ਇੱਦਾਂ ਦਾ ਕੁਛ ਵੱਡਾ ਨਾਮ ਵਾਪਰਦਾ ਹਾਂਜੀ ਸਰ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਸਤਿ ਸ਼੍ਰੀ ਅਕਾਲ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ
0: ਸੋ ਇਹ ਜਿਹੜੀ ਫੌਜੀ ਕਾਰਵਾਈ ਸੀ ਕੀ ਕਹਾਂਗੇ ਇਹਦੇ ਬਾਰੇ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਬਹੁਤ ਕੁਛ ਸੁਣਿਆ ਅਤੇ ਅੱਖੀਂ ਵੇਖਿਆ ਆਮ ਲੋਕਾਂ ਦੇ ਨਾਲ ਉਸ ਸਮੇਂ ਦੇ ਦਰਮਿਆਨ ਕਈ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਉਹਨਾਂ ਦੇ ਨਾਲ ਤੁਸੀਂ ਵਿਚਰੇ ਵੀ ਜੇ ਆਪਾਂ ਉਸ ਸਮੇਂ ਦੇ ਵਿੱਚ ਜਾਈਏ ਵਾਪਸ ਤਾਂ ਕਿਵੇਂ ਦਾ ਮਾਹੌਲ ਸੀ ਕਿੱਦਾਂ ਇੱਦਾਂ ਦੇ ਸਮੀਕਰਨ ਬਣ ਗਏ
1: ਦੇਖੋ ਇੱਕ ਤਾਂ ਜਿਹੜਾ ਹੈ ਰਣਜੋਤ ਜੀ ਇਸ ਘਟਨਾ ਨੂੰ ਕਮਾਲ ਦੀ ਗੱਲ ਇਹ ਹੈ ਕਿ 42 ਸਾਲ ਵਾਪਰਿਆ ਹੋ ਗਏ ਆ ਤੇ ਪਰ ਅਜੇ ਵੀ ਉਹ ਇਹ ਘਟਨਾ ਉਵੇਂ ਹੀ ਜਿਹੜੀ ਹੈ ਉਹ ਤਾਜ਼ਾ ਘਟਨਾ ਲੱਗਦੀ ਹੈ ਜਿਵੇਂ ਅਜੇ ਕੱਲ ਜਿਹੜੀ ਆ ਉਹ ਵਾਪਰੀ ਹੋਵੇ ਉਹਦੇ ਦੋ ਤਿੰਨ ਵੱਡੇ ਕਾਰਨ ਨੇ ਕਿ ਆਮ ਤੌਰ ਤੇ ਜਿਹੜਾ ਹੁੰਦਾ ਕਿਹਾ ਵੀ ਜਾਂਦਾ ਜਿਹੜੇ ਵੱਡੇ ਵੱਡੇ ਦੁਨੀਆਂ ਦੇ ਸਾਈਕਾਲੋਜਿਸਟ ਹੋਏ ਨੇ ਜਾਂ ਹੋਰ ਉਹ ਵੀ ਕਹਿੰਦੇ ਕਿ ਜਿਹੜੀਆਂ ਟ੍ਰੈਜਡੀਜ਼ ਹੁੰਦੀਆਂ ਨੇ ਤੇ ਪਰ ਉਹਨਾਂ ਨੂੰ ਭੁੱਲ ਜਾਣਾ ਚਾਹੀਦਾ ਤੇ ਫੇਰ ਹੀ ਉਹ ਕੌਮਾਂ ਜਿਹੜੀਆਂ ਨੇ ਉਹ ਅੱਗੇ ਡਿਵੈਲਪ ਕਰ ਸਕਦੀਆਂ ਨੇ ਜੇ ਉਹਦੇ ਰੋਣੇ ਰੋਂਦੇ ਰਹਿਣ ਤਾਂ ਫੇਰ ਜਿਹੜੀ ਉਹ ਡਿਵੈਲਪਮੈਂਟ ਹੁੰਦੀ ਨੀ ਪਰ ਇਹ ਭੁੱਲਣ ਵਾਲੀ ਜਿਹੜੀ ਘਟਨਾ ਉਹ ਹੈ ਨੀ ਤੇ ਪਰ ਇਹ ਹੈ ਵੀ ਇਹਨੂੰ ਚੇਤਿਆਂ ਚ ਰੱਖਿਆ ਜਾਵੇ ਜਾਂ ਇਹਨੂੰ ਯਾਦ ਰੱਖਿਆ ਜਾਵੇ ਯਾਦ ਕੀਤਾ ਜਾਵੇ ਤਾਂ ਕਿਵੇਂ ਯਾਦ ਕੀਤਾ ਜਾਵੇ ਇਹ ਵੀ ਜਿਹੜਾ ਹੈਗਾ ਇੱਕ ਵੱਡਾ ਇੱਕ ਸਵਾਲ ਪਹਿਲਾਂ ਤਾਂ ਆਪਾਂ ਥੋੜਾ ਜਿਹਾ ਦੋ ਚਾਰ ਮਿੰਟ ਇਹਦੀ ਜਿਹੜਾ ਪਿਛੋਕੜ ਹੈ ਵੀ ਕੀ ਕਾਰਨ ਕੀ ਬਣਿਆ ਵਜ੍ਹਾ ਕੀ ਬਣੀ ਇੱਦਾਂ ਦੀ ਐਡੀ ਵੱਡੀ ਕਾਰਵਾਈ ਜਿਹੜੀ ਉੱਥੇ ਕਰਨੀ ਪਈ ਫੌਜ ਦਾਖਲ ਹੋਈ ਤੇ ਕਿਉਂਕਿ ਜਦੋਂ 1955 ਦੇ ਵਿੱਚ ਜਦੋਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਸ਼ੁਰੂ ਹੋਇਆ ਸੀ 1955 ਦੇ ਵਿੱਚ ਇੱਕ ਵਾਰੀ ਪੁਲਿਸ ਦਾਖਲ ਹੋਈ ਸੀ ਪੰਜਾਬ ਪੁਲਿਸ ਉਹਦਾ ਵੀ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਸੀ ਮਾਫ਼ੀ ਮੰਗਣੀ ਪਈ ਸੀ ਜਿਹੜੀ ਸੀ ਤੇ ਉਹ ਇਹ ਤਾਂ ਉਸ ਤੋਂ ਕਿਤੇ ਵੱਡੀ ਘਟਨਾ ਵਾਪਰ ਗਈ ਕਿਉਂ ਜਦੋਂ ਫੌਜ ਹੀ ਦਾਖਲ ਹੋ ਗਈ ਤੇ ਗੱਲ ਅਸਲ ਦੇ ਵਿੱਚ ਜਿਹੜਾ ਅਸਲ ਇਹਦਾ ਪਿਛੋਕੜ ਤਾਂ ਜੁੜਦਾ ਹੈ 47 ਦੀ ਤਕਸੀਮ ਤੋਂ ਬਾਅਦ ਜੋ ਸਿਚੁਏਸ਼ਨ ਜੋ ਬਣਦੀ ਰਹੀ ਕਿਉਂਕਿ 47 ਤੋਂ ਪਹਿਲਾਂ ਜਦੋਂ ਵੀ ਅਕਾਲੀਆਂ ਦੇ ਮੋਰਚੇ ਚੱਲੇ ਜਾਂ ਕਾਂਗਰਸ ਤੇ ਅਕਾਲੀਆਂ ਨੇ ਰਲ ਕੇ ਵੀ ਕੁਛ ਏਦਾਂ ਦਾ ਕੀਤਾ ਜਾਂ ਇੱਥੇ ਉਦੋਂ ਵੀ ਜਿਹੜੀਆਂ ਸੀ ਮਿਲੀਟੈਂਸੀ ਦੀਆਂ ਜਿਹੜੀਆਂ ਮੂਵਮੈਂਟ ਜਿਹੜੀਆਂ ਨੇ ਉਹ ਚੱਲੀਆਂ ਨੇ ਤੇ ਉਹ ਜਿਹੜਾ ਹੈ ਸਾਰਾ ਜਦੋਂ ਆਪਾਂ ਦੇਖਦੇ ਹਾਂ ਕੁੱਲ ਮਿਲਾ ਕੇ ਜਦੋਂ ਆਪਾਂ ਤੇ ਉਹ ਇੱਕ ਏਦਾਂ ਦਾ ਇੱਕ ਮਾਹੌਲ ਇਹ ਬਣਿਆ ਕਿ ਆਜ਼ਾਦੀ ਮਿਲੇ ਤੇ ਕਿਸ ਤਰੀਕੇ ਨਾਲ ਮਿਲੇ ਜਦੋਂ ਅੰਗਰੇਜ਼ਾਂ ਨੇ ਜਿਹੜਾ ਸੀਗਾ ਅਲੱਗ ਅਲੱਗ ਜਿਹੜਾ ਟੂ ਨੇਸ਼ਨ ਫਾਰਮੂਲਾ ਲਿਆਂਦਾ ਕਿ ਜਿਹੜੇ ਸੀ ਹਿੰਦੂ ਸਿੱਖ ਇੱਕ ਪਾਸੇ ਮੁਸਲਿਮ ਇੱਕ ਪਾਸੇ ਉਹਨਾਂ ਨੂੰ ਇੱਕ ਅਲੱਗ ਦੇਸ਼ ਦਿੱਤਾ ਜਾਵੇ ਉਹ ਦੇਸ਼ ਦਾ ਨਾਮ ਵੀ ਪਾਕਿਸਤਾਨ ਰੱਖਿਆ ਤੇ ਫਿਰ ਉੱਥੇ ਨਾਲ ਇਹ ਵੀ ਗੱਲ ਚੱਲੀ ਕਿ ਜੇ ਟੂ ਨੇਸ਼ਨ ਫਾਰਮੂਲਾ ਥ੍ਰੀ ਨੇਸ਼ਨ ਫਾਰਮੂਲਾ ਕਿਉਂ ਨੀ ਗਾ ਸਿੱਖ ਕਿੱਥੇ ਜਾਣ ਤੇ ਪਰ ਕਿਉਂਕਿ ਉਦੋਂ ਦੀ ਜਿਹੜੀ ਸੈਂਸਸ ਦੇ ਰਿਪੋਰਟ ਦੇ ਮੁਤਾਬਕ ਸਿੱਖਾਂ ਦੀ ਕਿਤੇ ਬਹੁ ਗਿਣਤੀ ਦੋ ਤਹਿਸੀਲਾਂ ਨੂੰ ਛੱਡ ਕੇ ਕਿਤੇ ਬਣਦੀ ਨੀ ਸੀ ਹੋਰ ਤੇ ਇਹ ਇਸ ਰੂਪ ਦੇ ਵਿੱਚ ਇਹ ਗੱਲ ਜਿਹੜੀ ਉੱਭਰ ਕੇ ਸਾਹਮਣੇ ਆਈ ਜਦੋਂ ਜਦੋਂ ਆਪਾਂ ਰੈਡਕਲਿਫ ਦੀ ਗੱਲ ਕਰਦੇ ਹਾਂ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਹੋਇਆ ਕਿ ਚਲੋ ਇਸ ਤਰੀਕੇ ਦਾ ਬਣਾਇਆ ਜਾਵੇ ਤੇ ਉਦੋਂ ਮਹਾਤਮਾ ਗਾਂਧੀ ਦਾ ਨਹਿਰੂ ਦਾ ਜਿਹੜੇ ਨੈਸ਼ਨਲ ਲੀਡਰ ਸੀ ਉਸ ਵੇਲੇ ਆਜ਼ਾਦੀ ਦੀ ਲੜਾਈ ਮੂਵਮੈਂਟ ਦੇ ਉਹਨਾਂ ਦਾ ਅਸਰ ਵੀ ਸੀ ਅਕਾਲੀਆਂ ਤੇ ਤੇ ਇਹ ਪਰ ਇਹ ਗੱਲ ਅਕਾਲੀ ਦਲ ਦੇ ਅੰਦਰ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹ ਗੱਲ ਘਰ ਕਰਦੀ ਸੀ ਕਿ ਸਾਨੂੰ ਜਿਹੜਾ ਅਸੀਂ ਇੰਨਾ ਕੁਛ ਹੁਣ ਤੱਕ ਵੀ ਸਟੇਜਾਂ ਤੇ ਅਕਸਰ ਕਹਿੰਦੇ ਕਿ ਸਾਡੀਆਂ ਇੰਨੀਆਂ ਕੁਰਬਾਨੀਆਂ ਇੰਨੀਆਂ ਸ਼ਹੀਦੀਆਂ 80% ਜਿਹੜੇ ਸੀ ਪੰਜਾਬੀ ਜਿਹਦੇ ਤੋਂ ਜ਼ਿਆਦਾਤਰ ਸਿੱਖ ਸੀ ਉਹ ਕੁਰਬਾਨ ਹੋਏ ਤੇ ਪਰ ਸਾਨੂੰ ਮਿਲਿਆ ਕੀ ਇਸ ਕਿਸਮ ਦੀਆਂ ਜਿਹੜੀਆਂ ਉਹ ਗੱਲਾਂ ਜਿਹੜੀਆਂ ਨਾਲ ਨਾਲ ਚੱਲੀਆਂ ਜਿਹੜਾ ਇਹਦੇ ਪਿੱਛੇ ਇੱਕ ਪੋਲੀਟੀਕਲ ਜਿਹੜਾ ਕਾਰਨ ਜਿਹੜਾ ਸੀ ਉਹ ਬਣਿਆ ਤੇ ਪਰ ਇਹ ਵੀ ਕਮਿਊਨਲ ਕਾਰਨ ਕਦੇ ਨੀ ਸੀ ਬਣਿਆ ਤੇ ਕਿਉਂਕਿ ਜਦੋਂ ਵੱਡੇ ਕਮਿਊਨਲ ਰਾਇਟਸ ਜਦੋਂ ਉਦੋਂ ਹੋਏ 47 ਦੀ ਤਕਸੀਮ ਵੇਲੇ ਉਦੋਂ ਹਿੰਦੂ ਤੇ ਸਿੱਖ ਇਕੱਠੇ ਸੀ ਮੁਸਲਮਾਨ ਦੂਜੇ ਪਾਸੇ ਸੀ ਤੇ ਵਿੱਚ ਵਿਚਾਲੇ ਜਿਹੜੇ ਸੀ ਉਹ ਵੀ ਲੋਕ ਸੀ ਜਿਹੜੇ ਸੈਕੂਲਰ ਸੀ ਉਹ ਕਹਿੰਦੇ ਸੀ ਵੀ ਬਿਲਕੁਲ ਗਲਤ ਹੋ ਰਹੀ ਆ ਉਹ ਸਾਰੇ ਧਰਮਾਂ ਨਾਲ ਸੰਬੰਧਿਤ ਸੀ ਜਿਹੜੇ ਸੈਕੂਲਰ ਸੋਚ ਰੱਖਦੇ ਸੀ ਤੇ ਪਰ ਮਗਰੋਂ ਬਾਅਦ ਦੇ ਵਿੱਚ ਜਦੋਂ ਖਾਸ ਕਰਕੇ ਇਹ ਗੱਲ ਸਾਹਮਣੇ ਆਈ ਜਦੋਂ ਪੰਜਾਬ ਦੇ ਵਿੱਚ ਰਾਜ ਕਰਨ ਦੀ ਗੱਲ ਸਾਹਮਣੇ ਆਈ ਤੇ ਹਾਲਾਂਕਿ ਇਹ ਨੀ ਹੋਇਆ ਕਿ ਕੋਈ ਏਦਾਂ ਦਾ ਡੈਲੀਬਰੇਟਲੀ ਕੋਈ ਇਹ ਗੱਲ ਹੋਈ ਕਿਉਂਕਿ ਜਦੋਂ ਇੰਡੀਪੈਂਡੈਂਟ ਭਾਰਤ ਦੇ ਵਿੱਚ ਬਾਅਦ ਦੇ ਵਿੱਚ ਵਜ਼ਾਰਤ ਬਣੀ ਤਾਂ ਜਿਹੜਾ ਸੀਗਾ ਸਿੱਖਾਂ ਨੂੰ ਉੱਥੇ ਵੀ ਜਿਹੜੀ ਆ ਪ੍ਰਤੀਨਿਧਤਾ ਮਿਲੀ ਐਸੀ ਗੱਲ ਨੀ ਕਿ ਮਿਲੀ ਨੀ ਸਾਡੇ ਡਿਫੈਂਸ ਮੰਤਰੀ ਜਿਹੜੇ ਪਹਿਲੇ ਸੀਗੇ ਉਹ ਬਲਦੇਵ ਸਿੰਘ ਉਹ ਸਿੱਖ ਸੀਗੇ ਤੇ ਫਿਰ ਹੁਕਮ ਸਿੰਘ ਜਿਹੜੇ ਹੈਗੇ ਸਪੀਕਰ ਵੀ ਰਹੇ ਤੇ ਉਹ ਇਸ ਤਰ੍ਹਾਂ ਦੀ ਨੀ ਸੀ ਪਰ ਪੰਜਾਬ ਦੇ ਵਿੱਚ ਜਦੋਂ ਇਹ ਪੰਜਾਬ ਦੀ ਕਿਉਂਕਿ ਡੈਮੋਗ੍ਰਾਫੀ ਏਦਾਂ ਦੀ ਸੀ ਪੰਜਾਬ ਬਹੁਤ ਵੱਡਾ ਸੀ ਤੇ ਇੱਥੇ ਏਦਾਂ ਦੀ ਸ਼ੁਰੂ ਸ਼ੁਰੂ ਦੇ ਵਿੱਚ ਸਾਰੇ ਕੋਈ ਸਿੱਖਾਂ ਦੇ ਵਿੱਚੋਂ ਨਹੀਂ ਬਣਿਆ ਫਿਰ ਜਦੋਂ ਕੈਰੋਂ ਸਾਹਿਬ ਬਣੇ ਤਾਂ ਉਦੋਂ ਵੀ ਅਕਾਲੀਆਂ ਨੂੰ ਇਹ ਲੱਗਿਆ ਕਿ ਸਾਡਾ ਕਿਤੇ ਗੁਣਾ ਇੱਥੇ ਪੈਣਾ ਨਹੀਂ ਤੇ ਜੇ ਬਣੂਗਾ ਤਾਂ ਇੱਥੇ ਕਾਂਗਰਸ ਦਾ ਹੀ ਬਣੂਗਾ ਭਾਵੇਂ ਉਹ ਸਰਦਾਰ ਪੱਗ ਵਾਲਾ ਬਣੇ ਭਾਵੇਂ ਉੱਥੇ ਬਿਨਾਂ ਪੱਗ ਵਾਲਾ ਬਣੇ ਤੇ ਫਿਰ ਉਹ ਪੰਜਾਬੀ ਸੂਬੇ ਵਾਲੀ ਜਿਹੜੀ ਗੱਲ ਸੀ ਉਹ ਸਾਰੀ ਉਸ ਚੋਂ ਨਿਕਲੀ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਲੰਬਾ ਸਮਾਂ ਰਿਹਾ ਮੋਰਚਾ ਕਦੇ ਥੋੜਾ ਜਿਹਾ ਘੱਟ ਜਿਹਾ ਕਰੇ ਕਦੇ ਤੇਜ਼ ਹੋ ਜਾ ਕਰੇ ਉਸ ਮੋਰਚੇ ਦੌਰਾਨ ਵੀ ਬਹੁਤ ਕੁਛ ਹੋਇਆ ਲਗਭਗ ਜਿਹੜਾ ਸੀ 1950 ਤੋਂ ਸ਼ੁਰੂ ਹੋ ਕੇ 1966 ਤੱਕ ਜਦੋਂ ਅਵਾਰਡ ਜਿਹੜਾ ਹੈ ਇੰਦਰਾ ਗਾਂਧੀ ਨੇ ਦਿੱਤਾ ਤੇ ਉਦੋਂ ਤੱਕ ਜਿਹੜਾ ਸੀ ਇਹ ਮੋਰਚਾ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਉਹਦੇ ਚ ਵੀ ਇਹ ਫਿਰ ਲੱਗਿਆ ਕਿ ਆਹ ਇਲਾਕੇ ਏਦਾਂ ਦੇਣੇ ਸੀ ਉਹ ਉੱਥੇ ਕਾਣੀ ਵੰਡ ਇਸ ਤਰੀਕੇ ਦੀ ਪਈ ਹਰਿਆਣਾ ਅਲੱਗ ਬਣਿਆ ਕੁਛ ਇਲਾਕੇ ਹਿਮਾਚਲ ਨਾਲ ਜੋੜਤੇ ਤੇ ਉਹ ਇੱਕ ਤਰੀਕੇ ਦਾ ਇਨਸਾਫ਼ ਜਿਹੜਾ ਸੀ ਉਹ ਪੰਜਾਬ ਨਾਲ ਨਹੀਂ ਹੋਇਆ ਤੇ ਜਿੱਥੋਂ ਬਾਅਦ ਫਿਰ ਉਹ ਗੱਲ ਧੁਖਦੀ ਧੁਖਦੀ ਫਿਰ ਅੱਗੇ ਪਹੁੰਚੀ ਅਨੰਦਪੁਰ ਸਾਹਿਬ ਦੇ ਮਤੇ ਤੱਕ ਅਨੰਦਪੁਰ ਸਾਹਿਬ ਰੈਜੂਲੂਸ਼ਨ ਜਿਹੜਾ ਪਹਿਲਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਹੁੰਦਾ ਉਹ ਹੁੰਦਾ 1972 ਦੇ ਵਿੱਚ ਤੇ 1972 ਦਾ ਅਨੰਦਪੁਰ ਸਾਹਿਬ ਰੈਜੂਲੂਸ਼ਨ ਨੂੰ ਬਿਲਕੁਲ ਆਊਟਰਾਈਟਲੀ ਕਾਂਗਰਸ ਨੇ ਜਾਂ ਇੰਦਰਾ ਗਾਂਧੀ ਨੇ ਇਹ ਕਹਿ ਕੇ ਰੱਦ ਕਰਤਾ ਕਿ ਇਹ ਤਾਂ ਵੱਖਵਾਦੀ ਮਤ ਹੈ ਤੇ ਹਾਲਾਂਕਿ ਉਹ ਚ ਵੱਖਵਾਦੀ ਕੋਈ ਗੱਲ ਨੀ ਸੀ ਸਾਊਥ ਦੀਆਂ ਪਾਰਟੀਆਂ ਈਵਨ ਪੱਛਮੀ ਬੰਗਾਲ ਦੇ ਵਿੱਚ CPM ਦੀ ਸਰਕਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਨਹੀਂ ਇਹ ਠੀਕ ਹੈ ਬਿਲਕੁਲ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਨੇ ਪਰ ਉਹ ਨਹੀਂ ਉਹ ਗੱਲ ਚੱਲੀ ਉਹ ਵੱਧ ਅਧਿਕਾਰਾਂ ਨੂੰ ਲੈ ਕੇ ਜਿਹੜਾ ਸੀ ਉਹ ਫਿਰ ਅਕਾਲੀ ਮੂਵਮੈਂਟ ਉਵੇਂ ਚੱਲਦੀ ਰਹੀ ਤੇ ਵਿੱਚ ਜਿਹੜਾ ਬਲਦੀ ਤੇ ਤੇਲ ਪਾਉਣ ਵਾਲਾ ਕੰਮ ਕੀਤਾ ਉਹ ਕੀਤਾ ਫਿਰ ਜਿਹੜਾ SYL ਵਾਲਾ ਜਿਹੜਾ ਅਵਾਰਡ ਸੀ ਜਿਹੜਾ ਇੰਦਰਾ ਗਾਂਧੀ ਨੇ ਕਿਉਂਕਿ ਜਦੋਂ ਦੁਬਾਰਾ ਜਿਹੜੀ ਸੀ ਇੰਦਰਾ ਗਾਂਧੀ ਸੱਤਾ ਦੇ ਵਿੱਚ ਆਈ ਤੇ ਕਿਉਂਕਿ ਇੱਕ ਵਾਰ ਤਾਂ 1977 ਦੇ ਵਿੱਚ ਜਿਹੜੀ ਸੀ ਇਹ ਸਾਰੇ ਕਾਂਗਰਸ ਹਾਰ ਗਈ ਸੀ ਤੇ ਬੜੀ ਛੇਤੀ ਜਿਹੜੀ ਹੈ ਜਿਹੜੀ ਹੈ ਸਰਕਾਰ ਬੜਾ ਘੱਟ ਸਮਾਂ ਚੱਲੀ ਜਨਤਾ ਪਾਰਟੀ ਦੀ 1980 ਦੇ ਵਿੱਚ ਫਿਰ ਜਦੋਂ ਇੰਦਰਾ ਗਾਂਧੀ ਆਪਣਾ ਇਹਦੇ ਚ ਆਈ ਤੇ ਫਿਰ ਉਹ ਜਿਹੜਾ ਸੀ ਸਾਰਾ ਕੰਮ ਤੇਜ਼ ਹੋ ਗਿਆ SYL ਵਾਲਾ ਕੰਮ ਤੇਜ਼ ਹੋ ਗਿਆ ਫਿਰ ਉਹ ਨਵਾਂ ਇੱਕ ਮੋਰਚਾ ਸ਼ੁਰੂ ਹੋ ਗਿਆ SYL ਨੂੰ ਲੈ ਕੇ ਫਿਰ ਉਹ ਧਰਮ ਯੁੱਧ ਮੋਰਚੇ ਚ ਬਦਲ ਗਿਆ ਦਰਬਾਰ ਸਾਹਿਬ ਚ ਆ ਗਿਆ ਤੇ ਪੈਰਲਲ ਜਿਹੜਾ ਸੀ ਇੱਕ ਦੋ ਗੱਲਾਂ ਇੱਕ ਅਕਾਲੀ ਦਲ ਦੀ ਮੂਵਮੈਂਟ ਚੱਲ ਰਹੀ ਸੀ ਪੈਰਲਲ ਦਮਦਮੀ ਟਕਸਾਲ ਦੇ ਮੁਖੀ ਜਿਹੜਾ ਉਹਨਾਂ ਦੇ ਨਾਂ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਇੱਕ ਧਰਮ ਯੁੱਧ ਮੋਰਚਾ ਕਹਿ ਲਓ ਜਾਂ ਹੋਰ ਇੱਕ ਬਿਲਕੁਲ ਧਾਰਮਿਕ ਐਂਗਲ ਤੋਂ ਇਹ ਨਾਲ ਸ਼ੁਰੂ ਕੀਤਾ ਤੇ ਫਿਰ ਹੌਲੀ ਹੌਲੀ ਜਿਹੜਾ ਸੀ ਤਿੰਨ ਮੋਰਚੇ ਉਸ ਵੇਲੇ ਪੈਰਲ ਚੱਲ ਰਹੇ ਸੀਗੇ ਤੇ ਇੱਕ ਤਾਂ ਜਿਹੜਾ ਕਪੂਰੀ ਮੋਰਚਾ ਅਕਾਲੀ ਦਲ ਨੇ ਲਾਇਆ ਉਦੋਂ CPM ਵੀ ਨਾਲ ਸੀ ਅਕਾਲੀ ਦਲ ਦੇ ਜਿਹੜੀ SYL ਦੇ ਖਿਲਾਫ ਲੱਗਿਆ ਦੂਜਾ ਮੋਰਚਾ ਜਗਦੇਵ ਸਿੰਘ ਤਲਵੰਡੀ ਨੇ ਜਿਹੜਾ ਉਹ ਹਰਿਆਣਾ ਸ਼ੁਰੂ ਕੀਤਾ ਸੀ ਬਾਅਦ ਦੇ ਵਿੱਚ ਉਹ ਦਿੱਲੀ ਸ਼ਿਫਟ ਹੋਣ ਦੀ ਗੱਲ ਹੋ ਗਈ ਤੇ ਪਰ ਫਿਰ ਤਿੰਨੇ ਇਕੱਠੇ ਹੋ ਗਏ ਉਧਰੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਜਿਹੜਾ ਸੀਗਾ ਐਜੀਟੇਸ਼ਨ ਚੱਲ ਰਹੀ ਸੀ ਉਹ ਫਿਰ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸੀ ਮੋਰਚਾ ਸ਼ਿਫਟ ਹੋ ਗਿਆ ਫਿਰ ਉੱਥੋਂ ਗ੍ਰਿਫਤਾਰੀਆਂ ਜਿਹੜੀਆਂ ਉਹ ਸ਼ੁਰੂ ਹੋਈਆਂ ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਪਹਿਲਾਂ ਚੌਕ ਮਹਿਤਾ ਜਿਹੜਾ ਹੈੱਡਕੁਆਟਰ ਹੈ ਟਕਸਾਲ ਦਾ ਉੱਥੇ ਸੀ ਫਿਰ ਉੱਥੋਂ ਬਕਾਇਦਾ ਕਿਹਾ ਜਾਂਦਾ ਕਿ ਉਸ ਵੇਲੇ ਜਿਹੜੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸੀ ਉਹਨਾਂ ਨੇ ਬਕਾਇਦਾ ਇਨਵਾਈਟ ਕੀਤਾ ਕਿ ਤੁਸੀਂ ਇੱਥੋਂ ਸ਼ੁਰੂ ਕਰੋ ਆ ਕੇ ਨਾਨਕ ਨਿਵਾਸ, ਉਹਨਾਂ ਨੂੰ ਜਗ੍ਹਾ ਦਿੱਤੀ ਤੇ ਉੱਥੋਂ ਫਿਰ ਇਹ ਲਗਾਤਾਰ ਜਿਹੜਾ ਮੋਰਚਾ ਜਿਹੜਾ ਉਹ ਚੱਲਿਆ। ਹੁਣ ਉਹਨਾਂ ਦਿਨਾਂ ਦੇ ਵਿੱਚ ਇੱਕ ਪਾਸੇ ਗ੍ਰਿਫਤਾਰੀਆਂ ਹੋ ਰਹੀਆਂ ਨੇ, ਲੋਕ ਜਿਹੜਾ ਹੈਗਾ ਲਗਾਤਾਰ ਜਥੇ ਪੂਰੇ ਪੰਜਾਬ ਚੋਂ ਜਾ ਰਹੇ ਨੇ, ਜੇਲ੍ਹਾਂ ਭਰੀਆਂ ਜਾ ਰਹੀਆਂ ਨੇ ਇਹਨਾਂ ਇਸ਼ੂ ਨੂੰ ਲੈ ਕੇ। ਅਨੰਦਪੁਰ ਦਾ ਮਤਾ, ਹੋਰ ਜਿਹੜੀਆਂ ਉਦੋਂ ਮੰਗਾਂ ਸੀ, ਕਾਫੀ ਮੰਗਾਂ ਸੀ ਜਿਹਦੇ ਚ ਐਸਵਾਈਲ ਦਾ ਇਸ਼ੂ ਸੀ, ਪਾਣੀਆਂ ਦਾ ਮੁੱਦਾ ਸੀ, ਚੰਡੀਗੜ੍ਹ ਦਾ ਮੁੱਦਾ ਸੀ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਣ, ਇਹ ਜਿਹੜਾ ਮੁੱਦਾ ਸੀ ਨਾਲ, ਤੇ ਕੁਛ ਜਿਹੜੀਆਂ ਧਾਰਮਿਕ ਮੰਗਾਂ ਸੀ, ਇਹ ਕਾਫੀ ਲੈ ਕੇ ਜਿਹੜਾ ਇਹ ਮੋਰਚਾ ਜਿਹੜਾ ਸ਼ੁਰੂ ਹੋਇਆ ਲਗਾਤਾਰ ਚੱਲਦਾ ਰਿਹਾ। ਪਰ ਨਾਲ ਜਿਹੜਾ ਸੀ ਇਹਦੇ ਇੱਕ ਇਹ ਸੀ ਕਿ ਇੱਦਾਂ ਦੀਆਂ ਇੰਸੀਡੈਂਟ ਘਟਨਾਵਾਂ ਸ਼ੁਰੂ ਹੋ ਗਈਆਂ ਤੇ ਪੰਜਾਬ ਦੇ ਵਿੱਚ ਬਾਹਰ, ਜਿਹਦੇ ਚ ਮਾਨਾਵਾਲਾ ਕਾਂਡ ਹੋਇਆ ਜਦੋਂ ਬੱਸ ਚੋਂ ਲਾ ਕੇ ਜਿਹੜਾ ਸੀਗਾ ਕੁਛ ਜਿਹੜੇ ਹਿੰਦੂ ਕਮਿਊਨਿਟੀ ਦੇ ਲੋਕਾਂ ਨੂੰ ਬਾਹਰ ਅੱਡ ਕੱਢ ਕੇ ਮਾਰਤਾ ਮਿਲੀਟੈਂਟਾਂ ਨੇ, ਤੇ ਹੋਰ ਘਟਨਾਵਾਂ ਵਾਪਰੀਆਂ ਜਿਹਦੇ ਕਰਕੇ ਉਦੋਂ ਦਰਬਾਰਾ ਸਿੰਘ ਦੀ ਸਰਕਾਰ ਸੀਗੀ ਕਾਂਗਰਸ ਦੀ ਇੱਥੇ ਪੰਜਾਬ ਦੇ ਵਿੱਚ, ਉਹ ਭੰਗ ਕਰਕੇ ਰਾਸ਼ਟਰਪਤੀ ਰਾਜ ਲੱਗਿਆ। ਤੇ ਸੋ ਨਾਲ ਨਾਲ ਜਿਹੜੀ ਸੀ ਗੱਲਬਾਤ ਵੀ ਜਿਹੜੀ ਚੱਲਦੀ ਰਹੀ ਪ੍ਰਧਾਨ ਮੰਤਰੀ ਨਾਲ, ਵਿੱਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੀ ਆਪਣੀ ਕਿਚਨ ਕੈਬਨਿਟ ਸੀ ਉਹਦੇ ਬੰਦਿਆਂ ਦੇ ਨਾਲ, ਇਧਰੋਂ ਅਕਾਲੀਆਂ ਦੇ ਜਿਹੜੇ ਲੀਡਰ ਸੀਗੇ ਜਿਹਦੇ ਚ ਪ੍ਰਕਾਸ਼ ਸਿੰਘ ਬਾਦਲ ਵੀ ਸੀ, ਗੁਰਚਰਨ ਸਿੰਘ ਟੌਹੜਾ ਸੀ ਜਾਂ ਹਰਚੰਦ ਸਿੰਘ ਲੌਂਗੋਵਾਲ ਸੀ, ਜਗਦੇਵ ਸਿੰਘ ਤਲਵੰਡੀ ਸੀ, ਇਹ ਇਹਨਾਂ ਦੇ ਨਾਲ ਤੇ ਉਹ ਪਰ ਗੱਲਬਾਤ ਕਿਤੇ ਜਿਹੜੀ ਉਹ ਸਿਰੇ ਨਹੀਂ ਚੜੀ, ਮੰਗਾਂ ਜਿਹੜੀਆਂ ਉਹ ਨਹੀਂ ਮੰਨੀਆਂ ਗਈਆਂ। ਅਲਟੀਮੇਟਲੀ ਪੰਜਾਬ ਦੇ ਵਿੱਚ ਜਿਹੜੀਆਂ ਬਾਹਰ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਸ਼ੁਰੂ ਹੋਈਆਂ। ਹੁਣ ਉਹਦੇ ਵਿੱਚ ਜਿਹੜੀ ਇੱਕ ਵੱਡੀ ਘਟਨਾ 1982 ਦੇ ਵਿੱਚ ਵਾਪਰਦੀ ਹੈ, ਉਹ ਜਿਹੜੇ DIG ਸੀਗੇ ਉੱਥੇ ਅਵਤਾਰ ਸਿੰਘ ਅਟਵਾਲ, ਉਹਦਾ ਦਰਬਾਰ ਸਾਹਿਬ ਦੇ ਅੰਦਰ ਪੌੜੀਆਂ ਚੜ੍ਹਦੇ ਜਿਹੜੇ ਮੇਨ ਜਿਹੜਾ ਐਂਟਰੀ ਹੈ ਜਿਹੜੀ ਘੰਟਾ ਘਰ ਵਾਲੀ, ਤੇ ਉਧਰੋਂ ਬਹੁਤ ਨੇੜਿਓ ਜਿਹੜੀ ਗੋਲੀ ਮਾਰ ਕੇ ਜਿਹੜੀ ਉਹ ਉਹਦੀ ਹੱਤਿਆ ਕਰ ਦਿੱਤੀ ਗਈ ਉੱਥੇ। ਹਾਲਾਂਕਿ ਉਦੋਂ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਨੇ ਨਿੰਦਾ ਕੀਤੀ ਇਸ ਕਤਲ ਦੀ, ਇਹ ਵੀ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਇਹ ਕੀਤਾ ਜਾ ਰਿਹਾ ਤੇ, ਪਰ ਹੌਲੀ ਹੌਲੀ ਫਿਰ ਇਹ ਗੱਲ ਜਿਹੜੀ ਅੱਗੇ ਇਸ ਤੋਂ ਵੱਧਦੀ ਗਈ ਤੇ ਉਧਰੋਂ ਘੇਰਾ ਜਿਹੜਾ ਪੁਲਿਸ ਦਾ, ਫਿਰ CRP ਲਾਤੀ, BSF ਲਾਤੀ, ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲਦੀਆਂ ਰਹੀਆਂ। ਅਖੀਰ ਇਹ ਗੱਲ ਫਿਰ ਉੱਥੇ ਹੀ ਆ ਪਹੁੰਚੀ ਕਿ ਦਰਬਾਰ ਸਾਹਿਬ ਦੀ ਜਿਹੜੀ ਅਟੈਕ ਵਾਲੀ ਗੱਲ ਜਿਹੜੀ ਆਈ ਤੇ ਇਦਾਂ ਦਾ ਫੈਸਲਾ ਰਾਤੇ ਰਾਤ ਲਿਆ ਕੇ ਆ ਇਦਾਂ ਦੀ ਕਾਰਵਾਈ ਕਰਨੀ ਹੈ। ਉਦੋਂ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ ਤੇ ਹਾਲਾਂਕਿ ਪਹਿਲਾਂ ਜਿਹੜੇ ਬਾਹਰ ਬਿਆਨ ਆਉਂਦੇ ਸੀ ਉਹ ਹੋਰ ਤਰ੍ਹਾਂ ਦੇ ਆਉਂਦੇ ਸੀ, ਰਾਜੀਵ ਗਾਂਧੀ ਵੀ ਉਦੋਂ MP ਬਣ ਚੁੱਕੇ ਸੀ ਤੇ ਕਾਂਗਰਸ ਦੇ, ਪਰ ਉਹਨਾਂ ਕੋਲ ਕੋਈ ਉਦੋਂ ਅਹੁਦਾ ਨਹੀਂ ਸੀ, ਨਾ ਉਹ ਮੰਤਰੀ ਸੀ ਨਾ ਹੋਰ। ਉਹਨਾਂ ਦਾ ਕੁਛ ਦਿਨ ਪਹਿਲਾਂ ਬਿਆਨ ਆਉਂਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਬਾਰੇ ਕਿ ਉਹ ਤਾਂ ਸੰਤ ਨੇ, ਉਹਨਾਂ ਦੀ ਕੋਈ ਸਮੱਸਿਆ ਨਹੀਂ ਹੈ ਕਿਸੇ ਤਰ੍ਹਾਂ ਦੀ, ਇਸ ਤਰ੍ਹਾਂ ਦੀ ਸਟੇਟਮੈਂਟ ਆਉਂਦੀ ਹੈ। ਤੇ ਦੂਜੇ ਪਾਸੇ ਇਹ ਸਾਰੇ ਕੁਛ ਜਿਹੜਾ ਸੀ ਇਹ ਮਨਸੂਬੇ ਜਿਹੜੇ ਸੀ ਇਹ ਬਣਾਏ ਜਾ ਰਹੇ ਸੀ ਤੇ ਬਕਾਇਦਾ ਰਾਸ਼ਟਰਪਤੀ ਤੋਂ ਜਿਹੜਾ ਸੀ ਉਹ ਆਰਡਰ ਕਰਾ ਕੇ ਫਿਰ, ਹਾਲਾਂਕਿ 1 June ਨੂੰ ਇਹ ਜਿਹੜਾ ਸੀ ਸਾਰਾ ਇਹ ਸ਼ੁਰੂ ਹੋ ਗਿਆ ਸੀ, ਇਹਦੀ ਇੱਕ ਤਰੀਕੇ ਦੀ ਐਕਸਰਸਾਈਜ਼ ਸ਼ੁਰੂ ਹੋ ਗਈ ਸੀ ਕਿਉਂਕਿ ਪਹਿਲਾਂ CRP ਨੇ ਉੱਥੇ ਗੋਲੀਬਾਰੀ ਕੀਤੀ। ਇਹ ਵੀ ਰਿਪੋਰਟਾਂ ਸੀ ਕਿ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਬਿਨਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੁਛ ਕਾਰਕੁਨ, ਜਿਹੜੇ ਭਾਈ ਅਮਰੀਕ ਸਿੰਘ ਉਸ ਵੇਲੇ ਪ੍ਰਧਾਨ ਸੀ ਸਿੱਖ ਸਟੂਡੈਂਟ ਫੈਡਰੇਸ਼ਨ ਦੇ, ਤੇ ਜਿਹੜੇ ਜਨਰਲ ਸੁਵੇਗ ਸਿੰਘ ਜਿਹੜੇ ਉਸ ਵੇਲੇ ਉਹ ਵੀ ਦਰਬਾਰ ਸਾਹਿਬ ਦੇ ਅੰਦਰ ਸੀ। ਜਨਰਲ ਸੁਵੇਗ ਸਿੰਘ ਉਹ ਵਿਅਕਤੀ ਸੀ ਜੋ ਜਦੋਂ ਜਿਹੜੀ ਸੀਗੀ 1971 ਦੀ ਜਿਹੜੀ ਲੜਾਈ ਸੀ ਬੰਗਲਾਦੇਸ਼ ਵਾਲੀ, ਤੇ ਜਿਹਦੇ ਚ ਬੰਗਲਾਦੇਸ਼ ਨਿਕਲਿਆ, ਜਿਹੜੀ ਆਪਾਂ ਉਸ ਵੇਲੇ ਇਹਨੂੰ ਪੂਰਵੀ ਪਾਕਿਸਤਾਨ ਕਹਿੰਦੇ ਸੀ, ਤੇ ਉੱਥੇ ਜਿਹੜੀ ਮੁਕਤੀ ਵਾਹਿਨੀ ਬਣਾਈ ਜਿਹੜੇ ਉੱਥੋਂ ਦੇ ਬੰਗਾਲੀ ਸੀ ਮਿਲੀਟੈਂਟ ਉਹਨਾਂ ਨਾਲ ਲੈ ਕੇ ਜਾਂ ਜਿਹੜੇ ਐਜੀਟੇਸ਼ਨ ਲੜ ਰਹੇ ਸੀ, ਉਦੋਂ ਜਨਰਲ ਸੁਵੇਗ ਸਿੰਘ ਦਾ ਉਹਦੇ ਚ ਵਾਹਵਾ ਰੋਲ ਸੀ, ਵਾਹਵਾ ਹੱਥ ਸੀ, ਤੇ ਬਾਅਦ ਦੇ ਵਿੱਚ ਜਨਰਲ ਸੁਵੇਗ ਸਿੰਘ ਨੂੰ ਕੋਰਟ ਮਾਰਸ਼ਲ ਕਰਕੇ ਤੇ ਜਿਹਨੂੰ ਇੱਕ ਤਰੀਕੇ ਦਾ ਉਹ ਕਹਿੰਦੇ ਆ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਸੀਗਾ ਨੌਕਰੀ ਤੋਂ, ਜਿਹੜਾ ਹੈ ਕੱਢ ਦਿੱਤਾ ਸੀ ਬੜਾ ਬੇਇੱਜ਼ਤ ਕਰਕੇ, ਤੇ ਉਹਨਾਂ ਦੇ ਅੰਦਰ ਵੀ ਇਹ ਥੋੜੀ ਜਿਹੀ ਕਿਤੇ ਨਾ ਕਿਤੇ ਗੱਲ ਸੀ ਸਟੇਟ ਦੇ ਖਿਲਾਫ, ਇੰਡੀਅਨ ਸਟੇਟ ਦੇ ਖਿਲਾਫ, ਤੇ ਉਹ ਸਾਰੇ ਉਹ ਅੰਦਰੋਂ ਇਹ ਵੀ ਖਬਰਾਂ ਆ ਰਹੀਆਂ ਸੀ ਕਿ ਹਥਿਆਰ ਇਕੱਠੇ ਹੋ ਰਹੇ ਆ, ਕਿੱਦਾਂ ਹਥਿਆਰ ਆਉਂਦੇ, ਇੱਦਾਂ ਦੀਆਂ ਗੱਲਾਂ। ਸੋ ਪਹਿਲਾਂ CRP ਦੇ ਤੋਂ 1 June ਨੂੰ CRP ਨੇ ਫਾਇਰਿੰਗ ਕੀਤੀ, ਅੰਧਾਧੁੰਦ ਫਾਇਰਿੰਗ ਕੀਤੀ ਦਰਬਾਰ ਸਾਹਿਬ ਦੀਆਂ ਜਿਹੜੀਆਂ ਬਾਹਰੇ ਬਾਹਰ ਜਿਹੜੇ ਉਹਨਾਂ ਦੇ ਮੋਰਚੇ ਬਣੇ ਹੋਏ ਸੀ ਨੇੜੇ ਦੀਆਂ ਬਿਲਡਿੰਗਾਂ ਤੇ, ਉੱਥੋਂ ਤੇ ਉਹਦੇ ਚ ਜਿਹੜਾ ਸੀ ਇੱਕ ਜੋ ਵਿਅਕਤੀ ਸੀਗਾ ਉਹ ਜਿਹੜਾ ਬਾਬਾ ਅਟਲ ਰਾਏ ਜੀ ਵਾਲਾ ਗੁਰਦੁਆਰਾ ਉਸ ਪਾਸੇ ਸੀ, ਉਹਨੂੰ ਗੋਲੀ ਲੱਗੀ ਤੇ ਉਹ ਮਾਰਿਆ ਵੀ ਗਿਆ ਸੀ। ਤੇ ਪਰ ਇਹ ਕਿ ਨਾਲ ਉਹ ਅੰਦਰੋਂ ਕੋਈ ਰਿਟੈਲੀਏਸ਼ਨ ਨਹੀਂ ਹੋਈ ਕਿਉਂਕਿ ਜਨਰਲ ਸੁਨੀਲ ਸਿੰਘ ਨੂੰ ਪਤਾ ਸੀ ਕਿ ਉਹ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਹਥਿਆਰ ਕਿਹੋ ਜਿਹੇ ਆ, ਫਾਇਰਿੰਗ ਕਿੱਦਾਂ ਦੀ ਹੁੰਦੀ ਆ, ਅੰਦਰੋਂ ਇਹ ਸਾਰਾ ਕੁਛ ਕਰ ਰਹੇ ਆ। ਤੇ ਪਰ ਇਹ ਵੀ ਅੰਦਰੋਂ ਰਿਟੈਲੀਏਸ਼ਨ ਨਾ ਹੋਣ ਕਰਕੇ ਸੀ ਆਰ ਪੀ ਵੀ ਆਪਣੀ ਜਿਹੜੀ ਆ ਉਹਨਾਂ ਨੇ ਗੋਲੀਬੰਦੀ ਕਰਤੀ। ਤੇ ਉਦੋਂ ਬਾਅਦ ਫਿਰ ਇਹ ਲਗਾਤਾਰ ਇਹ ਫੌਜ ਭੇਜਣ ਨਾਲ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਤੇ 2 ਜੂਨ ਨੂੰ ਫਿਰ ਜਿਹੜਾ ਸੀ ਪੰਜਾਬ ਬਕਾਇਦਾ ਇੱਕ ਆਰਡਰ ਕਰਕੇ ਤੇ ਉਹ ਜਿਹੜਾ ਕਿਉਂਕਿ ਉਦੋਂ ਰਾਸ਼ਟਰਪਤੀ ਰਾਜ ਤਾਂ ਲੱਗੇ ਹੋਏ ਸੀ, ਕਿਹੜਾ ਕਿਸੇ ਨੂੰ ਕੋਈ ਅੱਗੋਂ ਪੰਜਾਬ ਦੇ ਵਿੱਚ ਕੋਈ ਮੀਟਿੰਗ ਕਰਨ ਦੀ ਲੋੜ ਸੀ ਜਾਂ ਪੰਜਾਬ ਸਰਕਾਰ ਤੋਂ ਕੋਈ ਲੈਣ ਦੀ ਸੀ ਲੋੜ, ਗਵਰਨਰ ਨੇ ਸਾਈਨ ਕਰਨੇ ਸੀ ਤੇ ਮਿਸਟਰ ਪਾਂਡੇ ਸੀਗੇ ਉਸ ਵੇਲੇ ਗਵਰਨਰ। ਤੇ ਆਪਰੇਸ਼ਨ ਜਿਹੜਾ ਸੀ ਉਹ ਫਿਰ ਬਲੂ ਸਟਾਰ ਆਪਰੇਸ਼ਨ ਉਹਦੀ ਸ਼ੁਰੂਆਤ ਹੋਈ ਪੰਜਾਬ ਫੌਜ ਦੇ ਹਵਾਲੇ ਕਰਤਾ 2 ਜੂਨ ਨੂੰ। 3 ਜੂਨ ਨੂੰ ਜਿਹੜਾ ਸੀਗਾ ਫੌਜ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ। ਅਸਲ ਜਿਹੜੀ ਜਿਹਨੂੰ ਆਪਾਂ ਫੀਰਸ ਜਿਹੜੀ ਜਿਹੜੀ ਲੜਾਈ ਕਹਿੰਦੇ ਆ ਤੇਜ਼ ਹੋਈ ਉਹ ਚੱਲੀ ਉਹ 3 ਤੋਂ 5 ਜੂਨ ਨੂੰ ਜਿਹੜੀ ਸੀ ਉਦੋਂ ਚੱਲੀ ਜਦੋਂ ਪੂਰਾ ਪੰਜਾਬ ਦੇ ਵਿੱਚ ਫਿਰ ਕਰਫਿਊ ਜਿਹੜਾ ਸੀ ਉਹ ਲਾ ਦਿੱਤਾ ਗਿਆ। ਇੱਕ ਤਰੀਕੇ ਦਾ ਇਹ ਸੀ ਪੂਰਾ ਪੰਜਾਬ ਫੌਜ ਦੇ ਹਵਾਲੇ ਸੀ ਤੇ ਚਿੜੀ ਵੀ ਨਹੀਂ ਸੀ ਫਟਕ ਰਹੀ ਕਿਤੇ ਬਾਹਰ ਨਿਕਲਣ ਦਾ ਤਾਂ ਸਵਾਲ ਨੀ ਪੈਦਾ ਹੁੰਦਾ ਕਿ ਕੋਈ ਘਰਾਂ ਤੋਂ ਬਾਹਰ ਵੀ ਨਿਕਲ ਸਕੇ ਤੇ ਬਹੁਤ ਮੁਸ਼ਕਲ ਲੋਕਾਂ ਨੂੰ ਪੇਸ਼ ਵੀ ਆਈ। ਤੇ ਫਿਰ ਅੰਦਰੋਂ ਜਦੋਂ ਇਹ ਲੜਾਈ ਸ਼ੁਰੂ ਹੋਈ ਸਾਰੀ ਤੇ 6 ਤਰੀਕ ਨੂੰ 5 ਤਰੀਕ ਦੀ ਰਾਤ ਨੂੰ ਫਿਰ ਉਹਨਾਂ ਨੇ 6 ਨੂੰ ਇਹਨਾਂ ਨੇ ਰੇਡੀਓ ਤੇ ਗੱਲ ਨਸ਼ਰ ਕੀਤੀ ਕਿ ਸੰਤ ਜਰਨੈਲ ਸਿੰਘ ਤੇ ਜਨਰਲ ਸੁਵੇਗ ਸਿੰਘ ਤੇ ਭਾਈ ਅਮਰੀਕ ਸਿੰਘ ਜਿਹੜੇ ਸੀ ਉਹ ਇਸ ਲੜਾਈ ਦੇ ਵਿੱਚ ਜਿਹੜੇ ਸੀ ਉਹ ਮਾਰੇ ਗਏ, ਸ਼ਹੀਦ ਹੋ ਗਏ। ਤੇ ਬਕਾਇਦਾ ਸੰਤ ਜਰਨੈਲ ਸਿੰਘ ਦੇ ਜਿਹੜੇ ਭਰਾ ਸੀਗੇ ਕੈਪਟਨ ਹਰਚਰਨ ਸਿੰਘ ਰੋਡੇ ਉਦੋਂ ਆਰਮੀ ਦੇ ਵਿੱਚ ਸੀ, ਜਲੰਧਰ ਪੋਸਟਡ ਸੀਗੇ ਉਦੋਂ, ਮੇਰੇ ਖਿਆਲ ਸੂਬੇਦਾਰ ਸੀ ਸ਼ਾਇਦ ਉਹ। ਤੇ ਉਹ ਸ਼ਨਾਖਤ ਕਰਕੇ ਗਏ, ਸਾਈਨ ਕਰਕੇ ਗਏ ਉਹਨਾਂ ਦੀ ਬੋਡੀ ਦੀ ਤੇ ਉਸ ਤੋਂ ਬਾਅਦ ਸੰਸਕਾਰ ਕੀਤਾ। ਪਰ ਇਹ ਜਿਹੜੀ ਸਾਰੀ ਗੱਲਬਾਤ ਜਿਹੜਾ ਇਹ ਆਪਰੇਸ਼ਨ ਇਹ 10 ਦਿਨ ਚੱਲਿਆ ਲਗਭਗ ਪਹਿਲੀ ਤੋਂ ਸ਼ੁਰੂ ਹੋ ਕੇ ਕਿਉਂਕਿ ਜਦੋਂ ਸੀ ਆਰ ਪੀ ਨੇ ਫਾਇਰਿੰਗ ਕੀਤੀ ਤੇ 10 ਤਰੀਕ ਤੱਕ ਜਿਹੜਾ ਸੀਗਾ ਦਰਬਾਰ ਸਾਹਿਬ ਜਿਹੜਾ ਕੰਪਲੈਕਸ ਸੀਗਾ ਸਾਰਾ ਫੌਜ ਦੇ ਕਬਜ਼ੇ ਚ ਆ ਗਿਆ ਸੀ। ਉਦੋਂ ਬਾਅਦ ਫਿਰ ਸਫਾਈ ਹੋਰ ਸਾਰਾ ਕੁਛ ਸ਼ੁਰੂ ਹੋਇਆ। ਉਹਦੇ ਚ ਰਣਜੋਤ ਜੀ ਗੱਲ ਇੱਕ ਕਿਉਂਕਿ ਇਹਦੇ ਵੱਖ ਵੱਖ ਪੱਖ ਨੇ ਜਿੱਦਾਂ ਤੁਸੀਂ ਵੀ ਦੱਸਿਆ ਤੇ ਆਰਮੀ ਦੇ ਐਂਗਲ ਤੋਂ ਜਿਹੜਾ ਉਸ ਵੇਲੇ ਅਗਵਾਈ ਕਰ ਰਿਹਾ ਸੀ ਸਾਡਾ ਕੁਲਦੀਪ ਸਿੰਘ ਬਰਾੜ ਮੇਜਰ ਜਨਰਲ ਸੀ ਉਸ ਵੇਲੇ, ਉਹਦੀ ਇੱਕ ਕਿਤਾਬ ਆਈ ਹੈ ਜਿਹਦੇ ਤੇ ਹੋਰ ਪੱਤਰਕਾਰਾਂ ਨੇ ਕਿਤਾਬਾਂ ਲਿਖੀਆਂ। ਮਾਰਕ ਟਲੀ ਦੀ ਕਿਤਾਬ ਜਿਹੜੀ ਆ ਉਹ ਕਾਫੀ ਸਭ ਤੋਂ ਪਹਿਲਾਂ ਛਪ ਗਈ ਸੀ ਉਹ ਤੇ ਉਹ ਧੜਾ ਧੜ ਵਿਕੀ ਵੀ। ਉਸ ਤੋਂ ਬਾਅਦ ਹੋਰਾਂ ਲੋਕਾਂ ਦੀਆਂ ਜਿਹੜੇ ਕੋਈ ਰਾਹ ਦੇ ਵਿੱਚ ਉਸ ਵੇਲੇ ਅਫਸਰ ਸੀ ਸਿੱਖ ਅਫਸਰ ਸੀ ਉਹਨਾਂ ਦੀਆਂ ਵੀ ਕਿਤਾਬਾਂ ਆਈਆਂ। ਇੱਥੋਂ ਤੱਕ ਜਿਹੜੇ ਉਦੋਂ ਗਵਰਨਰ ਸੀਗੇ ਮਿਸਟਰ ਪਾਂਡੇ ਬਾਅਦ ਚ ਉਹਨਾਂ ਦੀ ਕਿਤਾਬ ਵੀ ਉਹ ਇਸ ਸ਼ਰਤ ਲਿਖ ਕੇ ਦੇ ਗਏ ਸੀ ਆਪਣੀਆਂ ਬੇਟੀਆਂ ਨੂੰ ਕਿ ਇਹਦੀ ਪਬਲਿਸ਼ ਮੇਰੀ ਡੈਥ ਤੋਂ ਬਾਅਦ ਹੋਣੀ ਚਾਹੀਦੀ ਹੈ। ਤੇ ਉਹ ਕਿਤਾਬ ਵੀ ਜਿਹੜੀ ਆਈ ਜਿਹਨਾਂ ਨੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਹਦੇ ਪੱਖ ਪੇਸ਼ ਕੀਤੇ। ਤੇ ਮੈਂ ਉਦੋਂ ਸਟੂਡੈਂਟ ਸੀ ਬੀ ਏ ਦਾ ਤੇ ਪਰ ਇਹ ਵੀ ਅਖਬਾਰਾਂ ਅਖਬਾਰਾਂ ਲਈ ਲਿਖਣਾ ਸ਼ੁਰੂ ਕਰਤਾ ਸੀ ਥੋੜਾ ਜਿਹਾ ਇਸ ਪਾਸੇ ਸੀਗਾ ਧਿਆਨ ਪੱਤਰਕਾਰੀ ਵਾਲੇ ਪਾਸੇ ਰੁਝਾਨ ਕਹਿ ਲਓ। ਤੇ ਪਰ ਜਿਹੜੀ ਸੀ ਉਦੋਂ ਜੋ ਕੁਛ ਵੀ ਜਿਹੜਾ ਹੋਇਆ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਹਾਲਾਂਕਿ ਕਿਹਾ ਜਾਂਦਾ ਹੈ ਕਿ ਫੌਜ ਨੇ ਵਾਰ ਵਾਰ ਵਾਰਨਿੰਗ ਦਿੱਤੀ ਕਿ ਬਾਹਰ ਆ ਜਾਓ ਤੁਸੀਂ ਹਥਿਆਰ ਸੁੱਟ ਦਿਓ ਹੱਥ ਖੜੇ ਕਰਕੇ ਸਰੈਂਡਰ ਕਰ ਦਿਓ। ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਵਾਈਟ ਪੇਪਰ ਸਰਕਾਰ ਨੇ ਜਾਰੀ ਕੀਤਾ ਜਿਹੜਾ ਇਮੀਡੀਏਟ ਵਾਈਟ ਪੇਪਰ ਛਾਪਿਆ ਗਿਆ ਛਾਪ ਕੇ ਵੰਡਿਆ ਗਿਆ ਤੇ ਉਸ ਜਿਹੜੇ ਹੈਗਾ ਉਹ ਵਾਈਟ ਪੇਪਰ ਦੇ ਮੁਤਾਬਕ ਵੀ ਜੇ ਆਪਾਂ ਦੇਖਦੇ ਹਾਂ ਤੇ ਕਾਫੀ ਜਿਹੜੀਆਂ ਕੈਜੂਅਲਟੀ ਜਿਹੜੀਆਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ 493 ਜਿਹੜੇ ਸੀ ਅੰਦਰ ਦਰਬਾਰ ਸਾਹਿਬ ਚ ਲੋਕ ਮਾਰੇ ਗਏ ਤੇ ਜਿਹੜੇ ਹੈਗੇ 83 ਫੌਜੀ ਮਾਰੇ ਗਏ ਇਸ ਆਪਰੇਸ਼ਨ ਦੇ ਵਿੱਚ। ਤੇ ਪਰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਜਿਹੜਾ ਗੱਲ ਕੀਤੀ ਡਿਸਕਲੋਜ ਕੀਤਾ ਤੇ ਰਾਜੀਵ ਗਾਂਧੀ ਨੇ ਕਿਹਾ ਕਿ 700 ਜਿਹੜੇ ਸੀ ਉਹ ਸਾਡੇ ਬੰਦੇ ਫੌਜ ਦੇ ਜਾਂ ਆਰਮੀ ਦੇ ਜਾਂ ਉਹ ਜਿਹੜੇ ਮਾਰੇ ਗਏ ਤੇ ਇਸ ਤਰ੍ਹਾਂ ਇਸ ਤਰੀਕੇ ਦੀ ਗੱਲ ਜਿਹੜਾ ਸੀ ਕੀਤਾ ਗਿਆ। ਤੇ ਇਸੇ ਤਰ੍ਹਾਂ ਜਿਹੜੀ ਜ਼ਖਮੀਆਂ ਦੀ ਗਿਣਤੀ ਵਾਈਟ ਪੇਪਰ ਦੇ ਵਿੱਚ ਜਿਹੜੀ ਸੀ ਉਹ 294 ਦੱਸੀ ਗਈ ਸੀ ਤੇ ਪਰ ਉਹਦੇ ਤੇ ਜਿਹੜੀਆਂ ਬਾਅਦ ਦੇ ਵਿੱਚ ਕੋਈ ਇੰਡੀਪੈਂਡੈਂਟ ਜੋ ਵੀ ਇਨਕੁਆਇਰੀਜ਼ ਵਗੈਰਾ ਜੋ ਹੁੰਦੀਆਂ ਨੇ ਉਹਦੇ ਜ਼ਖਮੀ ਜਿਹੜੇ ਸੀ ਫੌਜੀ 800-900 ਜਿਹੜੇ ਉਹ ਦੱਸੇ ਗਏ ਇਸ ਓਪਰੇਸ਼ਨ ਦੇ ਜਿਹੜੇ ਦੌਰਾਨ। ਇਹਦੇ ਚ ਕੋਈ ਸ਼ੱਕ ਨਹੀਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਦੇਖਿਆ ਖਾਸ ਕਰਕੇ ਅੰਮ੍ਰਿਤਸਰ ਦੇ ਆਲੇ ਦੁਆਲੇ ਲੋਕਾਂ ਨੇ ਕਿ ਕਿੰਨੀ ਇਹ ਫੀਲਸ ਜਿਹੜੀ ਲੜਾਈ ਸੀ ਤੇ ਇਸ ਲੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਗੋਲਾ ਬਰੂਦ ਹਥਿਆਰ ਜਿਹੜੇ ਵਰਤੇ ਗਏ ਟੈਂਕਾਂ ਦੀ ਵਰਤੋਂ ਕੀਤੀ ਗਈ ਜਿਹੜੀਆਂ ਗਨਸ਼ਿਪ ਸੀ ਹੈਲੀਕਾਪਟਰ ਉਹਨਾਂ ਦੀ ਵਰਤੋਂ ਕੀਤੀ ਗਈ ਇੱਥੋਂ ਹੀ ਲੱਗਦਾ ਕਿ ਉੱਥੇ ਜਿਹੜਾ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਬਾਅਦ ਦੇ ਵਿੱਚ ਜਿਹੜੇ ਸ਼ਰਧਾਲੂ ਦੀ ਗੱਲ ਵੀ ਜਿਹੜਾ ਵਾਈਟ ਪੇਪਰ ਦੇ ਵਿੱਚ ਪਹਿਲਾਂ ਬਹੁਤ ਘੱਟ ਦੱਸੇ ਗਏ ਤੇ ਫਿਰ ਜਿਹੜਾ ਸੀ ਓ ਪੀ ਸੀ ਜੋਸ਼ੀ ਜਿਹੜੇ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸ਼ਰਧਾਲੂ 1000 ਤੋਂ ਵੱਧ 3000 ਮਾਰੇ ਗਏ ਤੇ ਪਰ ਬਾਅਦ ਦੇ ਵਿੱਚ ਜਿਹੜੀ ਗੱਲ ਆਈ ਕਿ 10000 ਦੇ ਕਰੀਬ ਜਿਹੜੇ ਸ਼ਰਧਾਲੂ ਸੀ ਉਹ ਸਾਰੇ ਮਾਰੇ ਗਏ। ਜ਼ਿਆਦਾ ਜਿਹੜੇ ਲੋਕ ਸੀ ਉਹਨਾਂ ਚੋਂ ਉਹ ਸੀ ਜਿਹੜੇ ਬਾਹਰ ਆਉਣਾ ਚਾਹੁੰਦੇ ਸੀ ਤੇ ਸਰੈਂਡਰ ਕਰਨਾ ਚਾਹੁੰਦੇ ਸੀ ਜਦ ਫੌਜ ਨੇ ਉਹਨਾਂ ਨੂੰ ਜਿਹੜਾ ਸਿੱਧਾ ਹੀ ਜਿਹੜਾ ਉਹ ਮਾਰਿਆ ਤੇ ਇੱਥੋਂ ਤੱਕ ਕਿ ਕੁਛ ਜਿਹੜੇ ਡਾਕਟਰ ਨੇ ਬਾਅਦ ਚ ਉਹਨਾਂ ਦੀਆਂ ਵੀ ਰਿਪੋਰਟਾਂ ਆਈਆਂ ਤੇ ਉਹਨਾਂ ਨੇ ਬਕਾਇਦਾ ਆਪਣੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਵੀ ਲਿਖਿਆ ਕਿ ਜਿਹਨਾਂ ਦੇ ਹੱਥ ਪੋਸਟਮਾਰਟਮ ਵਾਸਤੇ ਗਿਆ ਕਿ ਹੱਥ ਪਿੱਛੋਂ ਬੰਨੇ ਹੋਏ ਸੀਗਾ। ਇਹਦਾ ਮਤਲਬ ਕਿ ਏਦਾਂ ਦੀ ਜਿਹੜੀ ਬਰੂਟੈਲਿਟੀ ਜਿਹੜੀ ਉਹ ਹੋਈ ਕਿ ਫੜ ਕੇ ਉਹਨਾਂ ਨੂੰ ਪਿੱਛੋਂ ਹੱਥ ਬੰਨ ਕੇ ਵੀ ਜਿਹੜਾ ਹੈ ਗੋਲੀ ਮਾਰੀ ਗਈ। ਇਹ ਇਸ ਤਰ੍ਹਾਂ ਦੀ ਜਿਹੜਾ ਹੈ ਫੌਜ ਦੀ ਉਹ ਕਾਰਵਾਈ ਰਹੀ ਤੇ ਲੰਬਾ ਸਮਾਂ ਜਿਹੜੀ ਇਹ ਫੌਜ ਦੀ ਇਹ ਕਾਰਵਾਈ ਦੀ ਫਿਰ ਕੁਛ ਧਿਰਾਂ ਵੱਲੋਂ ਨਿੰਦਾ ਕੀਤੀ ਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਬੀਜੇਪੀ ਹੁਣ ਸਿੱਖਾਂ ਦੀ ਬਹੁਤ ਆਪਣੇ ਆਪ ਨੂੰ ਹੇਜ ਜਿਤਾ ਰਹੀ ਹੈ ਤੇ ਉਹਨਾਂ ਦੇ ਉਸ ਵੇਲੇ ਕਿਉਂਕਿ ਪ੍ਰਧਾਨ ਵੀ ਰਹੇ ਬਹੁਤ ਸੀਨੀਅਰ ਲੀਡਰ ਐਲ ਕੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਜਿਹੜੀ ਉਹ ਲਿਖਿਆ ਤੇ ਉਹ ਬੁੱਕ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੇ ਕਹਿਣ ਤੇ ਸਾਡੇ ਜ਼ੋਰ ਪਾਉਣ ਤੇ ਹੀ ਜਿਹੜਾ ਹੈ ਇੰਦਰਾ ਗਾਂਧੀ ਨੇ ਫੌਜੀ ਕਾਰਵਾਈ ਕੀਤੀ ਕਿਉਂਕਿ ਅਸੀਂ ਵਾਰ ਵਾਰ ਮੰਗ ਕਰ ਰਹੇ ਸੀ ਕਿ ਆਰਮੀ ਜਿਹੜੀ ਹੈ ਦਰਬਾਰ ਸਾਹਿਬ ਚ ਜਾ ਕੇ ਉੱਥੋਂ ਮਿਲੀਟੈਂਟਾਂ ਨੂੰ ਬਾਹਰ ਕੱਢਣਾ ਚਾਹੀਦਾ। ਏਦਾਂ ਦੀ ਗੱਲ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੀ ਉਹ ਕਹਿਣ ਤੇ ਇਹ ਗੱਲ ਹੋਈ ਤੇ ਇਹ ਜਿਹੜੀ ਹੈ ਤੇ ਇਹਦੇ ਚ ਪੋਲੀਟੀਕਲ ਪਾਰਟੀਆਂ ਦੇਸ਼ ਦੀਆਂ ਖਾਸ ਕਰਕੇ CPM ਨੇ ਇਹਦੀ ਉਦੋਂ ਬੰਗਾਲ ਦੇ ਵਿੱਚ ਸਰਕਾਰ ਸੀ ਉਹਨਾਂ ਦੀ ਤੇ ਉਹਨਾਂ ਨੇ ਨਿੰਦਾ ਕੀਤੀ ਤੇ ਚੰਦਰ ਸ਼ੇਖਰ ਜੋ ਉਸ ਵੇਲੇ ਜਨਤਾ ਪਾਰਟੀ ਦੇ ਲੀਡਰ ਸੀਗੇ ਤੇ ਉਹਨਾਂ ਨੇ ਨਿੰਦਾ ਕੀਤੀ ਕਿ ਇਹ ਕਾਰਵਾਈ ਇਸ ਤਰੀਕੇ ਨਾਲ ਨਹੀਂ ਸੀ ਹੋਣੀ ਚਾਹੀਦੀ। ਹੋਰ ਬਹੁਤ ਸਾਰੇ ਤਰੀਕੇ ਹੁੰਦੇ ਆ ਏਦਾਂ ਦੇ ਥਾਂ ਤੇ ਵੀ ਇੱਕ ਧਾਰਮਿਕ ਸਥਾਨ ਦੀ ਜਿਹੜੀ ਆ ਉਹ ਬੇਅਦਬੀ ਹੋਈ ਹੈ ਕਿਉਂਕਿ ਦਰਬਾਰ ਸਾਹਿਬ ਜਿੱਥੇ ਕਦੇ ਜਿਹੜੀ ਹੈ ਉਹ ਇੱਕ ਤਰੀਕੇ ਦੀ ਆਪਾਂ ਕਹਿੰਦੇ ਹਾਂ ਕਿ ਕੀਰਤਨ ਪਾਠ ਹੋਰ ਉਹ ਕਦੇ ਬੰਦ ਹੀ ਨਹੀਂ ਹੋਇਆ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਬਿਲਕੁਲ ਇਹ ਜਿਹੜਾ ਸੀ ਬੰਦ ਹੋਇਆ ਕਿਉਂਕਿ ਆਜ਼ਾਦ ਭਾਰਤ ਦੇ ਵਿੱਚ ਪਹਿਲੀ ਵਾਰੀ ਇਹਨਾਂ ਦੀ ਘਟਨਾ ਸੀ। ਉਸ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਜਿਹੜੀਆਂ ਤਾਂ ਭਾਵੇਂ ਅਬਦਾਲੀ ਵੇਲੇ ਦੀਆਂ ਘਟਨਾਵਾਂ ਹੋਣ ਭਾਵੇਂ ਹੋਰਨਾਂ ਦੀਆਂ ਮੱਸਾ ਰੰਗੜ ਦੀ ਘਟਨਾ ਹੋਵੇ ਦਰਬਾਰ ਸਾਹਿਬ ਦੇ ਵਿੱਚ ਉੱਥੇ ਕਬਜ਼ਾ ਕਰਕੇ ਏਦਾਂ ਦੀ ਐਕਟੀਵਿਟੀ ਦੀ ਤੇ ਪਰ ਉਸ ਤੋਂ ਬਾਅਦ ਜਿਹੜੀ ਸੀ ਪਹਿਲੀ ਆਜ਼ਾਦ ਭਾਰਤ ਦੀ ਪਹਿਲੀ ਜਿਹੜੀ ਇਹ ਘਟਨਾ ਸੀ ਤੇ ਜਦੋਂ ਅੰਦਰ ਪਾਠ ਬੰਦ ਹੋਇਆ ਕੀਰਤਨ ਬੰਦ ਹੋਇਆ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਿਹੜੇ ਸਰੂਪ ਨੂੰ ਵੀ ਜਿਹੜੀ ਸੀ ਉਹ ਗੋਲੀ ਜਿਹੜੀ ਆ ਉਹ ਲੱਗੀ ਤੇ ਇਹ ਇਸ ਤਰ੍ਹਾਂ ਦੀ ਜਿਹੜੀ ਆ ਉਹ ਜਿਹੜੀ ਆ ਉਹ ਐਕਟੀਵਿਟੀ ਜਿਹੜੀ ਆ ਇਹ ਏਦਾਂ ਦੀ ਸੀ ਤੇ ਫਿਰ ਅਕਾਲ ਤਖ਼ਤ ਸਾਹਿਬ ਤੱਕ ਹੁਣ ਕਿਉਂਕਿ ਜਿੰਨੀਆਂ ਵੀ ਤਸਵੀਰਾਂ ਨਸ਼ਰ ਹੁੰਦੀਆਂ ਨੇ ਅੱਜ ਵੀ ਹੁੰਦੀਆਂ ਨੇ ਜਾਂ ਹੁਣ ਵੀ ਇਹਨਾਂ ਦਿਨਾਂ ਚ ਵੀ ਉਦੋਂ ਤੋਂ ਵੀ ਤੇ ਉਹ ਅਕਾਲ ਤਖ਼ਤ ਸਾਹਿਬ ਦੀਆਂ ਹੁੰਦੀਆਂ ਨੇ। ਅਕਾਲ ਤਖ਼ਤ ਸਾਹਿਬ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੋਪਾਂ ਦੇ ਟੈਂਕਾਂ ਦੇ ਗੋਲੇ ਵੱਜੇ ਅੰਦਰੋਂ ਸਾਰਾ ਤੋਸ਼ਾਖਾਨਾ ਜਿਹੜਾ ਤਹਿਖਾਨਾ ਜਿੱਥੇ ਸਾਰਾ ਉੱਥੋਂ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਉਸ ਤੋਂ ਜਿਹੜਾ ਹੈ ਬਾਅਦ ਹੌਲੀ ਹੌਲੀ ਹੌਲੀ ਹੌਲੀ ਫਿਰ ਜਿਹੜੇ ਸੀ ਕਿੱਦਾਂ ਉੱਭਰਨਾ ਸ਼ੁਰੂ ਹੋਇਆ ਤੇ ਇਹਦਾ ਜਿਹੜਾ ਇਮੀਡੀਏਟ ਰਿਐਕਸ਼ਨ ਇੱਕ ਰਣਜੋਤ ਜੀ ਇਹ ਹੋਇਆ ਕਿ ਜਿਹੜੇ ਸਿੱਖ ਫੌਜੀ ਸੀ ਤੇ ਉਹ ਛਾਉਣੀਆਂ ਚੋਂ ਭੱਜਣੇ ਸ਼ੁਰੂ ਹੋ ਗਏ ਜਦੋਂ ਇਹ ਖਬਰਾਂ ਪਹੁੰਚੀਆਂ ਭਾਵੇਂ ਉਹ ਮੇਰਠ ਚ ਸੀ ਭਾਵੇਂ ਰਾਮਗੜ੍ਹ ਸੀ ਉੱਥੋਂ ਤੇ ਉਹਨਾਂ ਦਾ ਵੀ ਨੁਕਸਾਨ ਹੋਇਆ ਉਹਨਾਂ ਚੋਂ ਜਦੋਂ ਕਿਉਂਕਿ ਕੋਈ ਹਥਿਆਰ ਸੁੱਟ ਕੇ ਭੱਜਿਆ ਕੋਈ ਹਥਿਆਰ ਲੈ ਕੇ ਭੱਜਿਆ ਉਹਨਾਂ ਨੂੰ ਘੇਰ ਲਿਆ ਫੌਜ ਨੇ ਤੇ ਕੁਛ ਲੋਕ ਉਹਨਾਂ ਚੋਂ ਮਾਰੇ ਗਏ ਤੇ ਕੁਛ ਜਿਹੜੇ ਸੀ ਉਹ ਫੌਜ ਨੇ ਉਹਨਾਂ ਨੂੰ ਕੱਢ ਦਿੱਤਾ ਉਹਨਾਂ ਤੇ ਕੋਰਟ ਮਾਰਸ਼ਲ ਹੋਇਆ ਤੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਕੁਛ ਨਹੀਂ ਬਣਿਆ ਬਹੁਤੇ ਏਦਾਂ ਦੇ ਫੌਜੀ ਜਿਹਨਾਂ ਨੂੰ ਆਪਾਂ ਧਰਮੀ ਫੌਜੀਆਂ ਦੇ ਨਾਂ ਨਾਲ ਜਾਣਦੇ ਹਾਂ ਤੇ ਬਾਅਦ ਚ ਇੱਥੇ ਅਕਾਲੀ ਦਲ ਦੀ ਸਰਕਾਰ ਬਣੀ ਹਾਲਾਂਕਿ SGPC ਨੇ ਜਾਂ ਅਕਾਲੀ ਸਰਕਾਰ ਨੇ ਕੋਸ਼ਿਸ਼ ਕੀਤੀ ਇਹਨਾਂ ਨੂੰ ਰਿਲੀਫ ਦੇਣ ਦੀ ਪਰ ਕੋਈ ਬਹੁਤਾ ਉਵੇਂ ਦਾ ਜਿਹੜਾ ਰਿਲੀਫ ਉਹਨਾਂ ਨੂੰ ਜਿਹੜਾ ਉਹ ਨਹੀਂ ਮਿਲਿਆ ਤੇ ਇਹਦੇ ਚ ਹੁਣ ਜਿੱਦਾਂ ਮੈਂ ਸ਼ੁਰੂ ਦੱਸਿਆ ਕਿ 42 ਸਾਲ ਜਿਹੜੇ ਇਸ ਘਟਨਾ ਨੂੰ ਹੋ ਗਏ ਤੇ ਪਰ ਇਸ ਘਟਨਾ ਤੋਂ ਬਾਅਦ ਵੀ ਜਿਹੜਾ ਹੈ ਅਜੇ ਤੱਕ ਜਿੱਦਾਂ ਮੈਂ ਕਿਹਾ ਸੀ ਕਿ ਕਿਵੇਂ ਇਹਨੂੰ ਯਾਦ ਕੀਤਾ ਜਾਵੇ ਜਾਂ ਇਹ ਕਿਹੜੀਆਂ ਗੱਲਾਂ ਯਾਦ ਰੱਖੀਆਂ ਜਾਣ, ਕੀ ਸਟੇਟ ਦਾ ਰੋਲ ਹੁੰਦਾ ਹੈ, ਤੇ ਜਾਂ ਕੀ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਜਿਹੜੇ ਬਾਅਦ ਦੇ ਵਿੱਚ ਸਰਕਾਰਾਂ ਵੀ ਬਣੀਆਂ, ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ, ਠੀਕ ਹੈ ਆਪਰੇਸ਼ਨ ਗੋਸਟ ਤੋਂ ਬਾਅਦ ਅਕਾਲੀ ਦਲ ਬਿਲਕੁਲ ਇੱਕ ਵਾਰ ਦਬ ਕੇ ਰਹਿ ਗਿਆ ਸੀ, ਉੱਥੇ ਜਿਹੜੀ ਨਵੀਂ ਇੱਕ ਲੀਡਰਸ਼ਿਪ ਪੈਦਾ ਖੜੀ ਹੋ ਗਈ ਸੀ, ਕਿਉਂਕਿ ਉਹਨਾਂ ਉਦੋਂ ਉਸ ਵੇਲੇ ਇੱਕ ਵੱਡਾ ਇਲਜ਼ਾਮ ਇਹ ਲੱਗਿਆ ਸੰਤ ਹਰਚੰਦ ਸਿੰਘ ਲੌਂਗੋਵਾਲ ਮੋਰਚਾ ਡਿਕਟੇਟਰ ਸੀ, ਜਿਹੜੇ ਜਹਿਦਾ ਗੁਰਚੰਦ ਸਿੰਘ ਟੋਹੜਾ SGP ਦੇ ਪ੍ਰਧਾਨ ਸੀ, ਕਿ ਇਹ ਜਿਹੜੇ ਸੀ ਹੱਥ ਖੜੇ ਕਰਕੇ ਸਰੈਂਡਰ ਕਰਕੇ ਜਿਹੜੇ ਦਰਬਾਰ ਸਾਹਿਬ ਕੰਪਲੈਕਸ ਤੋਂ ਜਿਹੜੇ ਉਹ ਬਾਹਰ ਆਏ ਹੈ, ਤੇ ਇਹਦਾ ਅਸਰ ਹੋਇਆ ਤੇ ਜਿਸ ਕਰਕੇ ਇੱਕ ਨਵੀਂ ਜਿਹੜਾ ਸੀ ਉੱਥੇ ਇੱਕ ਪੋਲੀਟੀਕਲ ਗਰੁੱਪ ਸਿਮਰਜੀਤ ਮਾਨ ਦੀ ਅਗਵਾਈ ਹੇਠ ਕਹਿ ਲਓ ਜਾਂ ਆਪਣੇ ਤੌਰ ਤੇ ਇੱਕ ਆਪ ਮਹਾਰਾਜਾਂ ਦਾ ਇੱਕ ਗਰੁੱਪ ਬਣਿਆ, ਪਰ ਪੋਲੀਟੀਕਲੀ ਉਹ ਵੀ ਕਿਤੇ ਨਾ ਕੰਸੋਲੀਡੇਟ ਹੋ ਸਕਿਆ ਨਾ ਪੋਲੀਟੀਕਲ ਪਾਵਰ ਹਾਸਲ ਕਰ ਸਕਿਆ, ਤੇ ਕਮਾਲ ਦੀ ਗੱਲ ਇਹ ਹੋਈ ਕਿ ਉਸ ਤੋਂ ਕਿਤੇ ਵੱਧ ਜਿਹੜਾ ਨੁਕਸਾਨ ਹੈ, ਤੇ ਠੀਕ ਹੈ ਦਰਬਾਰ ਸਾਹਿਬ ਸ਼ਰਧਾਲੂਆਂ ਦਾ ਨੁਕਸਾਨ ਹੋਇਆ, ਪਰ ਜਿਹੜਾ ਨੌਜਵਾਨਾਂ ਦਾ ਨੁਕਸਾਨ ਹੈ, ਉਸ ਤੋਂ ਬਾਅਦ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਜਦੋਂ ਅਜੀਬ ਲੌਂਗੋਵਾਲ ਸਮਝੌਤਾ ਹੁੰਦਾ, ਤੇ ਜਿਹਦੇ ਵਿੱਚ ਲੌਂਗੋਵਾਲ ਵੀ ਮਾਰੇ ਜਾਂਦੇ ਆ, ਜਾਂ ਉਦੋਂ ਪਹਿਲਾਂ ਇੰਦਰਾ ਗਾਂਧੀ ਜਿਹੜੀ ਆ ਉਹ ਮਾਰੀ ਜਾਂਦੀ ਹੈ, ਜਿਸ ਕਰਕੇ ਦਿੱਲੀ ਦੇ ਵਿੱਚ ਸਿੱਖਾਂ ਦਾ ਬਹੁਤ ਨੁਕਸਾਨ ਹੁੰਦਾ, ਤੇ ਉਦੋਂ ਬਾਅਦ ਇੱਥੇ ਸੁਰਜੀਤ ਸਿੰਘ ਬਰਨਾਲੇ ਦੀ ਅਗਵਾਈ ਦੇ ਵਿੱਚ ਸਰਕਾਰ ਵੀ ਬਣਦੀ ਹੈ ਤੇ ਸਰਕਾਰ ਵੀ ਰਹਿੰਦੀ ਹੈ, ਤੇ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਜ਼ਿਆਦਾ ਖਰਾਬ ਹੋਏ, ਪੁਲਿਸ ਕੋਲ ਅਖਤਿਆਰਾਤ ਜ਼ਿਆਦਾ ਆਏ, ਉਸ ਤੋਂ ਬਾਅਦ ਫਿਰ ਰਾਸ਼ਟਰਪਤੀ ਜੋ ਰਾਜ ਲੱਗਿਆ, ਬਿਆਨ ਸਿੰਘ ਦੀ ਸਰਕਾਰ ਜਦੋਂ ਬਣਦੀ ਹੈ ਤੇ ਉਦੋਂ ਤੱਕ ਜਿਹੜਾ ਇੱਥੇ ਜਿਹੜਾ ਦੌਰ ਚੱਲਦਾ 1992 ਤੱਕ, ਤੇ ਬਿਆਨ ਸਿੰਘ ਸਰਕਾਰ ਦੇ ਬਣਨ ਤੋਂ ਬਾਅਦ ਵੀ ਉਦੋਂ ਜਿਹੜਾ ਸੀ ਨੌਜਵਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੁਲਿਸ ਨੇ ਫੇਕ ਇਨਕਾਊਂਟਰ ਦੇ ਵਿੱਚ ਜਿਹੜੇ ਸੀ ਬੱਚੇ ਨੌਜਵਾਨ ਮੁੰਡੇ ਮਾਰੇ, ਕੁਛ ਏਦਾਂ ਦੀਆਂ ਘਟਨਾਵਾਂ ਜਿਹੜੀਆਂ ਜਿੱਦਾਂ ਮੈਂ ਪਹਿਲਾਂ ਦੱਸਿਆ ਸੀ ਉਹ ਵੀ ਬਾਅਦ ਦੇ ਵਿੱਚ ਕੁਛ ਵਾਪਰੀਆਂ, ਜਿੱਦਾਂ ਮੈਂ ਮਾਨਾ ਵਾਲੇ ਕਾਂਡ ਦੀ ਗੱਲ ਕੀਤੀ ਹੈ, ਤੇ ਪਰ ਇਹ ਹੈ ਕਿ ਸਭ ਤੋਂ ਵੱਧ ਜਿਹੜਾ ਸੀ ਉਹ ਨੁਕਸਾਨ ਸਾਡੀ ਜਵਾਨੀ ਦਾ ਨੌਜਵਾਨੀ ਦਾ ਉਦੋਂ ਹੋਇਆ, ਜਿਹੜਾ ਹੁਣ ਸਾਰਾ ਰੁਝਾਨ ਚੱਲ ਰਿਹਾ ਨਾ ਜੀ ਇੱਥੇ ਗੈਂਗਸਟਰ ਦਾ ਨਸ਼ਿਆਂ ਦਾ ਹੋਰ, ਮੈਂ ਪੱਤਰਕਾਰ ਦੇ ਤੌਰ ਤੇ ਉਹਨੂੰ ਉਹਦੇ ਇੱਕ ਬਾਈ ਪ੍ਰੋਡਕਟ ਵਜੋਂ ਦੇਖਦਾ, ਜੇ ਉਦੋਂ ਦਾ ਜਿਹੜਾ ਸੀ ਦਹਿਸ਼ਤ ਵਾਲਾ ਮਾਹੌਲ ਪੰਜਾਬ ਚ ਬਣਿਆ, ਉਦੋਂ ਕੋਈ ਵੀ ਇੱਥੇ ਪੋਲੀਟੀਕਲੀ ਜਾਂ ਕੋਈ ਵੀ ਡੈਮੋਕ੍ਰੇਟਿਕ ਤਰੀਕੇ ਦੇ ਨਾਲ ਕੋਈ ਪਾਵਰ ਇੱਥੇ ਮੱਤ ਜਿਹੜੀ ਆ ਉਹ ਨਹੀਂ ਕਰ ਸਕੀ, ਠੀਕ ਹੈ ਬਾਅਦ ਦੇ ਵਿੱਚ ਬਿਆਨ ਸਿੰਘ ਦੀ ਸਰਕਾਰ ਧੱਕੇ ਨਾਲ ਹੀ ਬਣ ਗਈ, 12-13% ਵੋਟਾਂ ਪਈਆਂ, ਅਕਾਲੀਆਂ ਦਾ ਬਾਈਕਆਊਟ ਸੀ, ਤੇ ਉਦੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਬਣੀ, ਫਿਰ ਕਾਂਗਰਸ ਦੀ ਸਰਕਾਰ ਬਣੀ। ਕਮਾਲ ਦੀ ਗੱਲ ਇਹ ਕਿ ਹੁਣ ਵੀ ਅਕਸਰ ਪੋਲੀਟੀਕਲ ਪਾਰਟੀਆਂ ਭਾਵੇਂ BJP ਹੈ ਅਕਾਲੀ ਦਲ ਹੈ ਉਹ ਕਹਿੰਦੀਆਂ ਕਿ ਕਾਂਗਰਸ ਜ਼ਿੰਮੇਵਾਰ ਹੈ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ, ਏਦਾਂ ਦੀਆਂ ਗੱਲਾਂ ਕਰਦੇ, ਪਰ ਉਸ ਤੋਂ ਬਾਅਦ ਇਹ ਪੰਜਾਬ ਦੇ ਵਿੱਚ ਦੋ ਵਾਰ ਕਾਂਗਰਸ ਦੀ ਬਿਆਨ ਸਿੰਘ ਦੀ ਸਰਕਾਰ ਤਾਂ ਚਲੋ ਭਾਵੇਂ ਨਾ ਮੰਨੋ, ਤੇ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਦੋ ਵਾਰ ਕਾਂਗਰਸ ਦੀ ਸਰਕਾਰ ਰਹਿ ਗਈ, ਤੇ ਇਹ ਇੱਕ ਏਦਾਂ ਦਾ ਇੱਕ ਨਸੂਰ ਹੈ ਜਿਹੜੀ ਇਹ ਘਟਨਾ, ਤੇ ਉਹ ਹਰ ਵਾਰ ਯਾਦ ਕੀਤਾ ਜਾਂਦਾ, ਨਾ ਉਹ ਭੁੱਲ ਸਕਦਾ ਨਾ ਉਹਦੇ ਜਿਹੜੇ ਸਹੀ ਪਰਸਪੈਕਟ ਦੇ ਵਿੱਚ ਜਿਹੜੇ ਸਹੀ ਪੱਖ ਨੇ ਉਹ ਕਿਤੇ ਉਹਨਾਂ ਦੀ ਗੱਲ ਹੁੰਦੀ ਹੈ ਨਾ ਚਰਚਾ ਹੁੰਦੀ ਹੈ, ਬਸ ਪੋਲੀਟੀਕਲ ਪਾਰਟੀਆਂ ਆਪਣੇ ਤਰੀਕੇ ਨਾਲ ਕਰਦੀਆਂ, ਦਮਦਮੀ ਟਕਸਾਲ ਆਪਣੇ ਤਰੀਕੇ ਨਾਲ ਕਰਦੀ ਹੈ, ਜਿਹੜੀ ਹੁਣ ਪੂਰੀ ਤਰ੍ਹਾਂ BJP ਦੀ ਸਪੋਰਟ ਕਰ ਰਹੀ ਹੈ, ਹਰਨਾਮ ਸਿੰਘ ਧੁੰਮਾ ਦਾ ਕਈ ਵਾਰੀ ਬਿਆਨ ਵੀ ਆਇਆ ਜੋ ਮੁਖੀ ਹੈ ਹੁਣ ਟਕਸਾਲ, ਤੇ ਸੋ ਇਸ ਤਰੀਕੇ ਦਾ ਜਿਹੜਾ ਹੈਗਾ ਇਹ ਇੱਕ ਘਟਨਾ ਜਿਹਨੂੰ ਸਿੱਖ ਕਦੇ ਵੀ ਭੁੱਲ ਨਹੀਂ ਸਕਦੇ, ਤੇ ਪਰ ਇਹ ਵੀ ਇਹਦੇ ਤੋਂ ਕੋਈ ਬਹੁਤੇ ਸਬਕ ਵੀ ਜਿਹੜੇ ਹੈ ਉਹ ਨਹੀਂ ਸਿੱਖੇ ਗਏ, ਜਿਹੜਾ ਲੱਗਦਾ ਹੁੰਦਾ ਕਿ ਇਹਨੂੰ ਕਿਸ ਤਰੀਕੇ ਨਾਲ ਐਡਰੈਸ ਕਰਨਾ ਚਾਹੀਦਾ ਸੀ ਇਸ ਘਟਨਾ ਨੂੰ, ਜਾਂ ਬਾਅਦ ਦੇ ਵਿੱਚ ਕਿੱਦਾਂ ਦੀ ਲੀਡਰਸ਼ਿਪ ਮਰਜ ਹੋਣੀ ਚਾਹੀਦੀ ਸੀ, ਤੇ ਇਹ ਇਹ ਇਹ ਸਾਰਾ ਕੁਝ ਜਿਹੜਾ ਸੀ ਇਹ ਅਜੇ ਤੱਕ ਕਿਸੇ ਪਾਸੇ ਤਨ ਪਤਨ ਜਿਹੜਾ ਨਹੀਂ ਲੱਗਾ, ਕਿਉਂਕਿ ਇਸ ਘਟਨਾ ਨੂੰ ਜਿੰਨਾ ਸਿੱਖ ਡਾਇਸਪੋਰਾ ਬਾਹਰ ਬੈਠਾ ਉਹਨੂੰ ਕਿਸ ਤਰੀਕੇ ਨਾਲ ਲੈਂਦਾ, ਜਾਂ ਇੱਕ ਇਹਨਾਂ ਘਟਨਾਵਾਂ ਨੂੰ ਲੈ ਕੇ ਇੱਕ ਵੱਡੀ ਖਾਲਿਸਤਾਨ ਦੀ ਮੂਵਮੈਂਟ ਚੱਲਦੀ ਹੈ ਜਿਹੜੀ ਬਾਹਰ ਬਾਹਰ ਚੱਲਦੀ ਹੈ, ਇੱਥੇ ਜੇ ਰਹਿੰਦੀ ਹੈ ਥੋੜੀ ਮੋਟੀ ਕਾਗਜ਼ਾਂ 'ਚ ਰਹਿੰਦੀ ਹੈ, ਤੇ ਉਹ ਅਜੇ ਤੱਕ ਵੀ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਤੂਲ ਦੇ ਕੇ ਫੰਡ ਇਕੱਠੇ ਕਰਨੇ, ਹੋਰ ਇਹਦੇ 'ਚ ਬੜਾ ਕੁਛ ਜਿਹੜਾ ਚੱਲ ਰਿਹਾ, ਤੇ ਪਰ ਇਹ ਹੈ ਕਿ ਇਹਦਾ ਜਿਹੜਾ ਇਹਦੇ ਤੋਂ ਕੋਈ ਜਿੱਦਾਂ ਮੈਂ ਕਹਿ ਕਿ ਸਬਕ ਸਿੱਖਣ ਵਾਲੀ ਗੱਲ ਤੇ ਉਸ ਜਾਂ ਪੰਜਾਬ ਲਈ ਜਾਂ ਸਿੱਖਾਂ ਲਈ ਕੋਈ ਏਦਾਂ ਦੀ ਕੋਈ ਗੱਲ ਅਜੇ ਨਹੀਂ ਹੋਈ।
0: ਸੋ ਜਿੱਦਾਂ ਤੁਸੀਂ ਦੱਸਿਆ ਉਸ ਸਮੇਂ ਤੁਸੀਂ ਸਟੂਡੈਂਟ ਹੀ, ਸੋ ਸਭ ਤੋਂ ਵਧੇਰੇ ਪ੍ਰਭਾਵ ਕਹਿੰਦੇ ਨੇ ਕਿ ਜਦੋਂ ਵੀ ਕੋਈ ਇੱਦਾਂ ਦੀ ਵੱਡੀ ਘਟਨਾ ਵਾਪਰਦੀ ਆ ਉਦੋਂ ਨੌਜਵਾਨੀ ਦੇ ਉੱਤੇ ਹੁੰਦਾ ਵਾ, ਨੌਜਵਾਨ ਹਰ ਇੱਕ ਚੀਜ਼ ਨੂੰ ਅਲੱਗ ਨਜ਼ਰੀਏ ਦੇ ਨਾਲ ਵੇਖਦਾ ਵਾ, ਜਜ਼ਬਾਤੀ ਹੋ ਕੇ ਵੀ ਵੇਖਦਾ ਵਾ, ਗੁੱਸੇ ਦੇ ਵਿੱਚ ਰੋਹ ਦੇ ਵਿੱਚ ਵੀ ਵੇਖਦਾ ਵਾ। ਸੋ ਉਹ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ, ਡਿਪੈਂਡ ਔਨ ਕਿੱਦਾਂ ਦਾ ਸੁਭਾਅ। ਸੋ ਉਸ ਸਮੇਂ ਦੇ ਉੱਤੇ ਜੋ ਕੁਛ ਵਾਪਰ ਰਿਹਾ ਸੀ ਜਾਂ ਜਿੱਦਾਂ ਨਿੱਤ ਦਿਨ ਅਖਬਾਰਾਂ ਦੇ ਵਿੱਚ ਆ ਰਿਹਾ ਹੋਊਗਾ, ਸੋ ਹੋਰ ਕੀ ਉੱਥੇ ਸਲਿਊਸ਼ਨ ਨਜ਼ਰ ਆਉਂਦੇ ਸੀ? ਕੀ ਹੋਰ ਵੀ ਕੋਈ ਤਰੀਕਾ ਸੀ, ਹੋਰ ਵੀ ਕਿਸੇ ਤਰੀਕੇ ਦੇ ਨਾਲ ਇਹ ਸਿਚੁਏਸ਼ਨ ਟੈਕਲ ਕੀਤੀ ਜਾ ਸਕਦੀ ਸੀ ਜੇ ਸਿਚੁਏਸ਼ਨ ਬਣੀ? ਕਈ ਹੁਣੇ ਵੀ ਲਿਖਦੇ ਨੇ ਜਾਂ ਲਿਖਿਆ ਵਾ ਕਈਆਂ ਨੇ ਕਿਤਾਬਾਂ ਦੇ ਵਿੱਚ ਕਿ ਇਹ ਜਾਣ ਬੁੱਝ ਕੇ ਸਿਚੁਏਸ਼ਨ ਇੱਦਾਂ ਦੀ ਬਣਾਈ ਗਈ ਕਿਉਂਕਿ ਇਹ ਪਹਿਲਾਂ ਪੁਰਾਣੀ ਵਿਉਂਤਬੰਦੀ ਹੀ ਇਸੇ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਸੀ। ਸੋ ਕੀ ਉਦੋਂ ਦੇ ਮਾਹੌਲ ਦੇ ਹਿਸਾਬ ਦੇ ਨਾਲ ਵੇਖਿਆ ਜਾਵੇ ਤਾਂ ਕੀ ਹੋਰ ਕੋਈ ਹੱਲ ਨਹੀਂ ਬਚਦਾ?
1: ਨਹੀਂ ਦੇਖੋ, ਹੱਲ ਤਾਂ ਜਿਹੜੇ ਇਹਦੇ ਚ ਬਹੁਤ ਸਾਰੇ ਸੀ। ਇੱਕ ਤਾਂ ਦੇਖੋ ਜਿਹੜੇ ਸੀਨੀਅਰ ਪੱਤਰਕਾਰ ਨੇ, ਸਾਥੋਂ ਵੀ ਸੀਨੀਅਰ ਜਿਹੜੇ ਜਿਹਨਾਂ ਨੇ ਕੁਛ ਨਾ ਕੁਛ ਲਿਖਿਆ, ਉਹ ਦੋ ਤਿੰਨ ਗੱਲਾਂ ਜਿਹੜੀਆਂ ਇਹਦੇ ਲਈ ਕਰਦੇ ਆ। ਇੱਕ ਤਾਂ ਚਲੋ ਆਨੰਦਪੁਰ ਸਾਹਿਬ ਰੈਜੂਲੂਸ਼ਨ ਵਾਲਾ ਜਾਂ ਧਰਮ ਯੁੱਧ ਮੋਰਚਾ, ਉਹ ਸਾਰੀਆਂ ਗੱਲਾਂ ਨਾਲ ਜਿਹੜੀਆਂ ਇੱਦਾਂ ਦੀਆਂ ਕਿਲਿੰਗਸ ਸ਼ੁਰੂ ਹੋ ਗਈਆਂ ਇੱਕ ਪਰਟੀਕੁਲਰ ਇੱਕ ਕਮਿਊਨਿਟੀ ਦੀਆਂ, ਉਹ ਗੱਲਾਂ ਜਾਂ ਪੁਲਿਸ ਵਾਲਿਆਂ ਦੀਆਂ, ਤੇ ਪਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਜਦੋਂ 1900 ਜਿਹੜੀ ਹੈ ਉਹ 75 ਦੇ ਵਿੱਚ ਐਮਰਜੈਂਸੀ ਲੱਗਦੀ ਆ, ਤੇ ਐਮਰਜੈਂਸੀ ਦੇ ਦੌਰਾਨ ਇੰਦਰਾ ਗਾਂਧੀ ਸੀ ਉਦੋਂ ਪ੍ਰਧਾਨ ਮੰਤਰੀ, ਤੇ ਵੀ ਜਿਹੜੀ ਉਹ ਐਮਰਜੈਂਸੀ ਸੀ ਉਹ ਤਾਂ ਉਦੋਂ ਜਿਹੜੀ ਜਿਸ ਤਰੀਕੇ ਨਾਲ ਲਾਈ ਗਈ, ਉਦੋਂ ਜਿਹੜੀ ਫੜੋ ਫੜੀ ਕੀਤੀ ਜਾਂ ਜੇਲਾਂ ਦੇ ਵਿੱਚ ਬੰਦੇ ਫੜ ਕੇ ਕੀਤੇ, ਉਹ ਜ਼ਿਆਦਾ ਜਿਹੜੇ ਸੀ ਉਹ ਜਨਸੰਘ ਦੇ, ਭਾਰਤੀ ਜਨਸੰਘ ਜਾਂ ਉਹਨਾਂ ਪਾਰਟੀਆਂ ਦੇ ਸੀ, ਤੇ ਜਿਹੜੇ ਉਸ ਵੇਲੇ ਜਿਹਨਾਂ ਨੇ ਆਪਣਾ ਇਹ ਸ਼ੁਰੂ ਕੀਤਾ ਸੀ। ਤੇ ਅਕਾਲੀ ਦਲ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਠੀਕ ਹੈ ਭਾਵੇਂ, ਕਿਉਂਕਿ ਇਹ ਤਾਂ ਗੱਲ ਜਿਹਦਾ ਗੁਰਦਵੰਤ ਸਿੰਘ ਟੋਹੜਾ ਨੇ ਆਪਣੀ ਇੰਟਰਵਿਊ ਦੇ ਵਿੱਚ ਆਪਣੀ ਕਿਤਾਬ ਬਾਅਦ ਦੇ ਵਿੱਚ ਜਿਹੜੀ ਛਪੀ ਹੈ ਤੇ ਉਹਦੇ ਵਿੱਚ ਉਹ ਗੱਲਾਂ ਕੀਤੀਆਂ ਨੇ ਕਿ ਇੰਦਰਾ ਗਾਂਧੀ ਨੇ ਕਿਹਾ ਸੀ ਤੁਸੀਂ ਮੋਰਚਾ ਨਾ ਲਾਇਓ ਐਮਰਜੈਂਸੀ ਦੇ ਖਿਲਾਫ, ਵੀ ਚਲੋ ਠੀਕ ਹੈ ਤੁਸੀਂ ਭਾਵੇਂ ਸਾਡੇ ਖਿਲਾਫ਼ ਬਿਆਨ ਦੇ ਦਿਓ ਜਾਂ ਇੱਦਾਂ ਦੀ ਗੱਲ। ਇਹ ਵੀ ਕਿਹਾ ਜਾਂਦਾ ਕਿ ਉਹ ਇੱਕ ਤਰ੍ਹਾਂ ਦੀ ਇੱਕ ਖੁੰਦਕ ਸੀ ਅਕਾਲੀਆਂ ਦੇ ਖਿਲਾਫ਼, ਜਿਸ ਕਰਕੇ ਬਾਅਦ ਦੇ ਵਿੱਚ ਵੀ ਜਿਹੜਾ ਆਨੰਦਪੁਰ ਰੈਜੂਲੂਸ਼ਨ ਦੀ ਜਾਂ ਗੱਲ, ਕਿਉਂਕਿ ਆਨੰਦਪੁਰ ਰੈਜੂਲੂਸ਼ਨ ਉਦੋਂ ਪਹਿਲਾਂ ਆ ਚੁੱਕਿਆ ਸੀ, ਤੇ ਉਹਨਾਂ ਨੇ ਇਹ ਵੀ ਕਿਹਾ ਕਿ ਆਨੰਦਪੁਰ ਰੈਜੂਲੂਸ਼ਨ ਤੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਇਸ ਇਸ਼ੂ ਤੇ ਤੁਸੀਂ ਮੋਰਚਾ ਨਾ ਲਾਇਓ, ਤੇ ਅਕਾਲੀ ਦਲ ਨੇ ਅਮਰਿੰਦਰ ਦੇ ਖਿਲਾਫ਼ ਮੋਰਚਾ ਲਾ ਕੇ ਗ੍ਰਿਫ਼ਤਾਰੀਆਂ ਸ਼ੁਰੂ ਕਰਤੀਆਂ, ਤੇ ਜਿਹਦਾ ਜਿਸ ਕਰਕੇ ਬਾਅਦ ਚ ਸਮਝ ਆਉਂਦਾ ਕਿ ਪੂਰੇ ਦੇਸ਼ ਦੇ ਵਿੱਚ ਇਹ ਮੈਸੇਜ ਗਿਆ ਤੇ ਇੱਦਾਂ ਦਾ ਇੱਕ ਕਾਂਗਰਸ ਦੇ ਖਿਲਾਫ਼ ਮਾਹੌਲ ਬਣਿਆ, ਤੇ ਜਿਸ ਕਰਕੇ 1977 ਦੀਆਂ ਜਿਹੜੀਆਂ ਚੋਣਾਂ ਸੀ ਫਿਰ ਕਾਂਗਰਸ ਬੁਰੀ ਤਰ੍ਹਾਂ ਹਾਰੀ, ਐਮਰਜੈਂਸੀ ਵੀ ਹਟਾਉਣੀ ਪਈ, ਤੇ ਇਹ ਵੀ ਜਿਹੜਾ ਹੈਗਾ ਇੱਕ ਇੱਕ ਕਾਰਨ ਇਹਦਾ ਮੰਨਿਆ ਜਾ ਰਿਹਾ। ਤੇ ਦੂਜਾ ਇੱਕ ਜਿਹੜੀ ਅਕਸਰ ਗੱਲ ਪਹਿਲਾਂ ਤਾਂ ਕਈ ਵਾਰੀ ਅਕਾਲੀ ਸਟੇਜਾਂ ਤੋਂ ਲੋਕ ਕਹਿ ਦਿੰਦੇ ਸੀ ਇਹ, ਤੇ ਪਰ ਬਾਅਦ ਦੇ ਵਿੱਚ ਜਦੋਂ ਥੋੜਾ ਜਿਹਾ ਮਾਹੌਲ ਬਦਲਿਆ ਤੇ ਉਹ ਥੋੜੀ ਜਿਹੀ ਗੱਲ ਜਿਹੜੀ ਹੈ ਇਹ ਫਿਰ ਚੇਂਜ ਹੋਈ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਜਿਹੜੇ ਸੀਗੇ ਉਹ ਮੁਕਾਬਲਾ ਕਰਦੇ ਜਾਂ ਜਿੱਦਾਂ ਵੀ ਹੈ, ਤੇ ਉਹ ਅੰਦਰ ਮਾਰੇ ਗਏ, ਸ਼ਹੀਦ ਹੋ ਗਏ ਜਿਹਨਾਂ, ਤੇ ਉਹ ਇੱਕ ਗੱਲ ਇਹ ਕਿਹਾ ਜਾਂਦਾ ਸੀ ਅਕਾਲੀਆਂ ਵੱਲੋਂ ਜਾਂ ਇਹ ਕਹਿ ਰਹੇ ਸੀ ਬਿਹਾਇੰਡ ਦਾ ਕਰਟਨ ਜਾਂ ਇਹ ਸੀ ਕਿ ਆਫ ਦਾ ਰਿਕਾਰਡ ਕਿ ਸੰਤ ਜਿਹੜੇ ਹੈਗੇ ਉਹ ਕਾਂਗਰਸ ਦੇ ਪ੍ਰੋਡਕਟ ਹੈ, ਕਾਂਗਰਸ ਨੇ ਜਾਣ ਕੇ ਅਕਾਲੀਆਂ ਨੂੰ ਫੇਲ ਕਰਨ ਵਾਸਤੇ ਉਹਨਾਂ ਨੂੰ ਲਾਇਆ ਜਾਂ ਅਕਾਲੀਆਂ ਦੇ ਮੋਰਚੇ ਨੂੰ ਫੇਲ ਕਰਨ ਵਾਸਤੇ ਲਾਇਆ ਜਾਂ ਅਕਾਲੀ ਦਲ ਦੇ ਖਿਲਾਫ਼ ਕਾਂਗਰਸ ਇੱਥੇ ਇੱਦਾਂ ਦੀ ਕੋਈ ਨਵੀਂ ਗੂੰਦ ਗੂੰਦ ਰਹੀ ਹੈ, ਪਰ ਉਹ ਗੱਲ ਇਸ ਕਰਕੇ ਉਹਨਾਂ ਦੀ ਚੱਲੀ ਨਹੀਂ ਕਿਉਂਕਿ ਬਾਅਦ ਦੇ ਵਿੱਚ ਅਕਾਲੀ ਦਲ ਤਾਂ ਕਿਤੇ ਖੜਿਆ ਨਹੀਂ ਜਦੋਂ ਓਪਰੇਸ਼ਨ ਬਲੂ ਸਟਾਰ ਹੋਇਆ। ਪ੍ਰਕਾਸ਼ ਸਿੰਘ ਬਾਦਲ ਕੁਝ ਸਮਾਂ ਪਹਿਲਾਂ ਕਿਸੇ ਬਹਾਨੇ ਜਿਹੜੇ ਸੀ ਦਰਬਾਰ ਸਾਹਿਬ ਤੋਂ ਬਾਹਰ ਆ ਗਏ, ਤੇ ਜੇ ਅੰਦਰ ਭਾਵੇਂ ਦਰਬਾਰ ਸਾਹਿਬ ਦੀ ਰਾਖੀ ਕਹਿ ਲਓ ਜਾਂ ਉਹਦੀ ਪਵਿੱਤਰਤਾ ਦੀ ਰਾਖੀ ਲਈ ਜੇ ਅੰਦਰ ਜੇ ਸ਼ਹੀਦ ਹੁੰਦੇ ਆ, ਤੇ ਉਹ ਫਿਰ ਲੈ ਦੇ ਕੇ ਸੰਤ ਜਰਨੈਲ ਸਿੰਘ ਸੀ ਜਾਂ ਭਾਈ ਅਮਰੀਕ ਸਿੰਘ ਸੀ ਜਾਂ ਜਨਰਲ ਸੁਖਦੇਵ ਸਿੰਘ ਸੀ ਜਾਂ ਉਹ ਲੋਕ, ਤੇ ਇਸ ਕਰਕੇ ਫਿਰ ਇਹ ਜਿਹੜਾ ਇੱਕ ਨੈਰੇਟਿਵ ਉਦੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਇਹ ਨੈਰੇਟਿਵ ਤਾਂ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਚੱਲਿਆ ਨਹੀਂ। ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਇਹਨੂੰ ਟਾਲਿਆ ਜਾ ਸਕਦਾ, ਬਿਲਕੁਲ ਟਾਲਿਆ ਜਾ ਸਕਦਾ ਸੀ ਕਿਉਂਕਿ ਹੋਰ ਬਹੁਤ ਤਰੀਕੇ ਹੁੰਦੇ ਆ। ਸਭ ਤੋਂ ਪਹਿਲਾ ਤਰੀਕਾ ਤਾਂ ਗੱਲਬਾਤ ਦਾ ਹੀ ਹੁੰਦਾ, ਤੁਸੀਂ ਗੱਲਬਾਤ ਅੱਗੇ ਵਧਾਓ। ਕਿਉਂ ਧਰਮ ਯੁੱਧ ਮੋਰਚੇ ਦੌਰਾਨ ਇੰਨੇ ਵਾਰੀ ਕਿੰਨੀਆਂ ਮੀਟਿੰਗਾਂ ਹੋਈਆਂ, ਜਿਹੜੀਆਂ ਕਈ ਕਈ ਗੱਲਾਂ ਮੀਟਿੰਗਾਂ ਹੇਠਲੀ ਲੀਡਰਸ਼ਿਪ ਦੀਆਂ ਹੋਈਆਂ ਕਾਂਗਰਸ ਦੀਆਂ, ਅਰੁਣ ਨਹਿਰੂ ਵਰਗੇ ਸੀ ਉਦੋਂ ਉਹ ਇੰਦਰਾ ਗਾਂਧੀ ਤੱਕ ਪਹੁੰਚਦੀਆਂ ਨਹੀਂ ਸੀ, ਹੇਠੋਂ ਹੀ ਰਿਜੈਕਟ ਹੋ ਜਾਂਦਾ ਸੀ ਕਿ ਨਹੀਂ ਮੈਡਮ ਇਹ ਗੱਲ ਮੰਨਦੇ ਨਹੀਂ ਜਾਂ ਇਹ ਨਹੀਂ ਮੰਗ ਮੰਨੀ ਜਾਊਗੀ, ਇੱਦਾਂ ਦੀ ਗੱਲ ਹੈ, ਟੇਬਲ ਤੇ ਇਕੱਠੇ ਨਹੀਂ ਬੈਠੇ। ਤੇ ਦੂਜੀ ਗੱਲ ਇਹ ਹੈ ਕਿ ਜੇ ਚਲੋ ਫੌਜ ਲਾਉਣੀ ਸੀ, ਫੌਜ ਬਾਹਰੋਂ ਜਿਹੜਾ ਸੀਗਾ ਉਹ ਪੰਜ ਚਾਰ ਦਿਨ ਦਸ ਦਿਨ ਬਾਹਰੋਂ ਸਾਰਾ ਕੁਛ ਰੋਕ ਸਕਦੀ ਸੀ, ਤੇ ਜਾਂ ਸ਼ਰਧਾਲੂਆਂ ਨੂੰ ਬਾਹਰ ਜਿਹੜਾ ਸਕੇਪ ਰੂਟ ਦੇ ਸਕਦੇ ਸੀ ਬਾਹਰ ਨਿਕਲਣ ਵਾਸਤੇ, ਇੱਕ ਵਾਰੀ ਤੁਸੀਂ ਬਾਹਰ ਨਿਕਲੋ। ਤੇ ਦਿਨ ਵੀ ਉਹ ਚੁਣਿਆ ਗਿਆ ਜਦੋਂ ਪੰਜਵੇਂ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ, ਪਤਾ ਉਦੋਂ ਇਕੱਠ ਬਹੁਤ ਜ਼ਿਆਦਾ ਹੁੰਦਾ, ਬਹੁਤ ਸ਼ਰਧਾਲੂ ਆਏ ਹੋਏ ਸੀ। ਤੇ ਸੋ ਨਾ ਹੀ ਤਾਂ ਉਹਦੇ ਚ ਜਿਹੜੀ ਸਭ ਤੋਂ ਵੱਡੀ ਉਸ ਵੇਲੇ ਦੀ ਕਾਂਗਰਸ ਸਰਕਾਰ ਸੀ ਕੇਂਦਰ ਦੀ, ਉਹਦੀ ਕਿਤੇ ਮੈਚੋਰਿਟੀ ਸੀ ਨਾ, ਅਫਸਰ ਸ਼ਾਹੀ ਦੀ ਮੈਚੋਰਿਟੀ ਸੀ ਤੇ ਨਾ ਹੀ ਫੌਜੀ ਅਫਸਰਾਂ ਦੀ ਕੋਈ ਜਿਹੜੀ ਸੀ ਇਹ ਮੈਚੋਰਿਟੀ ਸੀ। ਭਾਵੇਂ ਜਨਰਲ ਐਸ ਵੈਦਿਆ ਉਦੋਂ ਜਿਹੜੇ ਸੀਗੇ ਚੀਫ ਆਫ ਦਾ ਆਰਮੀ ਸਟਾਫ ਸੀ, ਤੇ ਜਿਹੜਾ ਉਹ ਬਾਅਦ ਚ ਵੀ ਇਸੇ ਚੱਕਰ ਚ ਉਹ ਵੀ ਮਾਰਿਆ ਗਿਆ। ਤੇ ਜਿਹੜੇ ਇਹ ਕੁਲਦੀਪ ਬਰਾੜ ਵਰਗੇ ਜਿਹੜੇ ਇਹ ਜਿਹਨਾਂ ਨੂੰ ਇਸ ਆਪਰੇਸ਼ਨ ਦਾ ਜਿਹੜਾ ਸੀਗਾ ਉਹ ਮੋਹਰੀ ਬਣਾਇਆ ਗਿਆ, ਤੇ ਉਹ ਚਲੋ ਉਹ ਤਾਂ ਸਿੱਖ ਫੈਮਿਲੀ ਚੋਂ ਸੀ, ਉਹ ਤਾਂ ਇਸ ਸਾਰੀ ਗੱਲ ਨੂੰ ਸਮਝ ਸਕਦੇ ਸੀ ਵੀ ਭਾਵਨਾਵਾਂ ਹੁੰਦੀਆਂ ਨੇ ਤੇ, ਪਰ ਉੱਥੇ ਕੋਈ ਵੀ ਇਹ ਏਦਾਂ ਦਾ ਮੌਕਾ ਦਿੱਤਾ ਨਹੀਂ ਗਿਆ ਕਿ ਗੱਲਬਾਤ ਦੁਬਾਰਾ ਫਿਰ ਅੱਗੋਂ ਕਿਤੇ ਗੱਲਬਾਤ ਸ਼ੁਰੂ ਹੋ ਸਕੇ। ਕਿਉਂਕਿ ਜਦੋਂ ਆਰਮੀ 3 ਤਰੀਕ ਨੂੰ ਜਦੋਂ ਐਂਟਰ ਹੁੰਦੀ ਹੈ ਤੇ ਉਹ ਹਥਿਆਰ ਲੈ ਕੇ ਐਂਟਰ ਹੁੰਦੀ ਹੈ, ਅੰਦਰੋਂ ਕੁਦਰਤੀ ਹੈ ਜਦੋਂ ਫੌਜ ਇੱਕ ਵਾਰੀ ਐਂਟਰ ਹੁੰਦੀ ਹੈ, ਤੇ ਉਹ ਇਹ ਤਾਂ ਹੈ ਨੀ ਗਾ ਕਿ ਜਦੋਂ ਤੁਸੀਂ ਅਟੈਕ ਕਰਦੇ ਹੋ ਕਿਸੇ ਤੇ ਤਾਂ ਤੁਸੀਂ ਚੁੱਪ ਕਰਕੇ ਅੰਦਰ ਜਾਓਗੇ, ਇੱਕ ਹਮਲਾ ਕਰਦੇ ਫਿਰ ਹਮਲੇ ਦਾ ਅੰਦਰੋਂ ਵਿਰੋਧ ਵੀ ਹੁੰਦਾ। ਤੇ ਜੇ ਕੋਈ ਏਦਾਂ ਦਾ ਤਰੀਕਾ ਅਪਣਾਇਆ ਜਾਂਦਾ ਜਾਂ ਪੁਲਿਸ ਨੂੰ ਨਾਲ ਲੈ ਕੇ ਸਿਵਲ ਅਥਾਰਟੀ ਨੂੰ ਨਾਲ ਲੈ ਕੇ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਮਜਬੂਰ ਕਰੋ ਬਾਹਰ ਆਉਣ ਵਾਸਤੇ ਜਾਂ ਗ੍ਰਿਫਤਾਰੀਆਂ ਵਾਸਤੇ, ਇਸ ਪਾਸੇ ਨੂੰ ਜਿਹੜੀ ਗੱਲ ਤੁਰ ਸਕਦੀ ਸੀ, ਪਰ ਨਹੀਂ, ਇਸ ਪਾਸੇ ਨੂੰ ਗੱਲ ਨਹੀਂ ਤੁਰੀ ਤੇ ਫਿਰ ਗੱਲ ਇੱਥੋਂ ਤੱਕ ਪਹੁੰਚੀ। ਇੱਥੋਂ ਤੱਕ ਵੀ ਚਲੋ ਜੇ ਏਦਾਂ ਦੀ ਹੋ ਵੀ ਗਈ ਸੀ ਤੇ ਫਿਰ ਤੁਸੀਂ ਇੱਥੋਂ ਤੱਕ ਨੌਬਤ ਆ ਕੇ ਤੁਸੀਂ ਅੰਦਰ ਟੈਂਕ ਲੈ ਗਏ, ਛੋਟੀਆਂ ਜਿਹੜੀਆਂ ਸੀ ਮਸ਼ੀਨ ਗਨ ਉਹ ਲੈ ਗਏ, ਉੱਪਰੋਂ ਤੁਸੀਂ ਹੈਲੀਕਾਪਟਰ ਨਾਲ ਜਿਹੜਾ ਸੀਗਾ ਉਹ ਹਮਲੇ ਕੀਤੇ ਜਿਹਨੂੰ ਗਨਸ਼ਿਪਸ ਕਹਿੰਦੇ ਆ। ਤੇ ਸੋ ਇਹ ਇਸ ਤਰੀਕੇ ਦਾ ਸੀ ਕਿ ਇਹ ਇੱਕ ਮਿੱਥੀ ਹੋਈ ਗੱਲ ਸੀ ਕਿ ਇਹ ਕਰਨਾ ਹੀ ਕਰਨਾ, ਤੇ ਇਸ ਕਰਕੇ ਜਿਹੜਾ ਸੀ ਉਹ ਟਾਲਣ ਵਾਲੀ ਗੱਲ। ਬਹੁਤ ਸਾਰੇ ਤਰੀਕੇ ਸੀਗੇ ਟਾਲਣ ਦੇ ਪਰ ਨਹੀਂ ਵਰਤੇ ਉਦੋਂ, ਉਹਨਾਂ ਨੂੰ ਨਸ਼ਾ ਸੀ, ਤਾਕਤਵਰ ਨਸ਼ਾ ਸੀ ਜਾਂ ਇਹ ਕਹਿ ਲਓ, ਤੇ ਜਾਂ ਇਹ ਕਹਿ ਲਓ ਕਿ ਸਾਰੇ ਦੇਸ਼ ਦੇ ਵਿੱਚ ਕਿ ਮਾਹੌਲ ਬਣਾਉਣਾ ਜ਼ਰੂਰੀ ਸੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲੀ ਉਹ ਜਿਹੜਾ ਸੀਗੀ ਕਿਉਂਕਿ ਸਿੱਖ ਇੱਕ ਮਨੋਰਟੀ ਹੈ ਜਾਂ ਇਹਦੇ ਖਿਲਾਫ਼ ਇੱਕ ਏਦਾਂ ਦੀ ਗੱਲ ਕਰਨ ਵਾਸਤੇ ਕਿ ਆਹ ਦੇਖੋ ਇੱਕ ਜਿਹੜੇ ਸਿੱਖ ਨੇ ਉਹ ਦੇਸ਼ ਦੇ ਖਿਲਾਫ਼ ਲੜਾਈ ਸ਼ੁਰੂ ਕਰ ਰਹੇ ਨੇ, ਏਦਾਂ ਦੀ ਗੱਲ ਮਾਹੌਲ ਬਣਾਉਣ ਵਾਸਤੇ ਇਹ ਸਾਰਾ ਕੁਛ ਕੀਤਾ ਗਿਆ।
0: ਸੋ ਕੁੱਲ ਮਿਲਾ ਕੇ ਜੇ ਵੇਖੇ ਤੇ ਇਸ ਸਾਰੇ ਘਟਨਾਕ੍ਰਮ ਦੇ ਵਿੱਚੋਂ ਵੈਸੇ ਤਾਂ ਬਹੁਤ ਸਾਰੇ ਐਂਗਲ ਨੇ ਜਿਹੜੇ ਸਾਡੇ ਡਿਸਕਸ ਕਰਨ ਵਾਲੇ ਜਾਂ ਡਿਸਕਸ ਸਮੇਂ ਦਰ ਸਮੇਂ ਕੀਤੇ ਜਾਂਦੇ ਨੇ, ਸਮਝੇ ਜਾਂਦੇ ਨੇ, ਉਹਦੇ ਉੱਤੇ ਵਿਚਾਰ ਚਰਚਾਵਾਂ ਹੁੰਦੀਆਂ ਨੇ, ਪਰ ਜੇ ਆਪਾਂ ਇਸ ਸਾਰੀ ਕਨਵਰਸੇਸ਼ਨ ਦਾ ਜੇ ਆਪਾਂ ਵੇਖੀਏ ਤਾਂ ਭਿਣਕ ਜਿਹੜੀ ਉਹ ਰਾਜਨੀਤਿਕ ਹੀ ਪੈਂਦੀ ਹੈ, ਜਿਹਦੀ ਰਾਜਨੀਤਿਕ ਵਫਾਦਾਂ ਦੇ ਲਈ ਚਾਹੇ ਉਹ ਕਿਸੇ ਵੀ ਤਰੀਕੇ ਦੇ ਨਾਲ ਹੋਣ, ਚਾਹੇ ਉਹ ਹੁਣ ਅੱਜ ਖੁੱਲ੍ਹ ਕੇ ਡਿਸਕਸ ਕੀਤੇ ਜਾ ਰਹੇ ਹੋਣ, ਚਾਹੇ ਉਹ ਨਾ ਕੀਤੇ ਜਾ ਰਹੇ ਹੋਣ, ਪਰ ਰਾਜਨੀਤੀ ਹਮੇਸ਼ਾ ਹਰ ਇੱਕ ਵੱਡੇ ਬਲੰਡਰ ਦੇ ਪਿੱਛੇ ਹਾਵੀ ਰਹੀ ਹੈ ਤੇ ਦਿਖਦੀ ਹੈ ਪਰ ਤੱਕ।
1: ਨਹੀਂ ਇਹ ਤਾਂ ਬਿਲਕੁਲ ਹੈ, ਦੇਖੋ ਜਿਹੜੀਆਂ ਕੋਈ ਏਦਾਂ ਦੀਆਂ ਜਿਹੜੀਆਂ ਗੱਲਾਂ ਹੁੰਦੀਆਂ, ਜਿਹੜੀ ਰਾਜਨੀਤੀ ਦੇ ਬਲੰਡਰ ਤਾਂ ਉਹ ਤਾਂ ਜਿਹੜੀਆਂ ਨੇ ਜਿਹਨੂੰ ਆਪਾਂ ਇੰਟਰ ਕੌਂਟੀਨੈਂਟਲ ਕਹਿ ਲਈਏ ਜਾਂ ਇੰਟਰ ਜਿਹੜੀ ਹੈਗੀ ਆ ਅੱਡ ਅੱਡ ਅੱਡ ਦੇਸ਼ਾਂ ਦੇ ਵਿੱਚ ਕੋਈ ਏਦਾਂ ਦੀ ਜਿਹੜੀ ਹੈਗੀ ਇੰਸਰਜੈਂਸੀ ਹੈ ਜਾਂ ਏਦਾਂ ਦਾ ਜਿਹੜੀ ਲੜਾਈ ਹੈ ਇੱਕ ਦੂਜੇ ਦੇ ਖਿਲਾਫ਼, ਉਹਦੇ ਪਿੱਛੇ ਵੀ ਪੋਲੀਟੀਕਲ ਕਾਰਨ ਹੁੰਦੇ ਨੇ, ਰਾਜਨੀਤੀ ਹੁੰਦੀ, ਉਹਦੇ ਪਿੱਛੇ ਵੀ ਕੋਈ ਨਾ ਕੋਈ, ਉਹਦੇ ਵੀ ਆਪਾਂ ਦੇਖਦੇ ਹਾਂ ਕਿ ਕਿੱਦਾਂ ਦੇ ਜਿਹੜੇ ਰਿਜ਼ਲਟ ਉਹ ਸਾਹਮਣੇ ਆਉਂਦੇ ਨੇ, ਹਮੇਸ਼ਾ ਮਾੜੇ ਸਾਹਮਣੇ ਆਉਂਦੇ ਨੇ। ਸਾਡੇ ਦੇਸ਼ ਨੇ ਵੀ ਪਾਕਿਸਤਾਨ ਨਾਲ ਲੜਾਈਆਂ ਲੜ ਕੇ ਦੇਖੀਆਂ, ਤੇ ਇਹ ਤਾਂ ਬਿਲਕੁਲ ਇੱਕ ਵੱਖਰੀ ਗੱਲ ਸੀ, ਇਹ ਤਾਂ ਵਿਦਨ ਜਿਹੜੀ ਸੀ ਤੁਸੀਂ ਸਟੇਟ ਏਦਾਂ ਦਾ ਕੰਮ ਕਰ ਰਹੇ ਸੀ, ਤੇ ਫਿਰ ਤੁਸੀਂ ਇਹ ਕਰ ਰਹੇ ਸੀ ਕਿ ਤੁਸੀਂ ਉੱਥੇ ਫੌਜ ਭੇਜ ਰਹੇ ਹੋ ਜਿਹੜੀ ਇੱਕ ਧਾਰਮਿਕ ਜਿਹੜੀ ਜਗ੍ਹਾ ਹੈਗੀ, ਤੇ ਹਾਲਾਂਕਿ ਉਦੋਂ ਪਹਿਲਾਂ ਜਿਹੜੀ ਬਗਾਵਤਾਂ ਨੂੰ ਦਬਾਉਣ ਵਾਸਤੇ ਨਾਗਾਲੈਂਡ ਚ ਨੌਰਥ ਈਸਟ ਦੇ ਵਿੱਚ ਇਹ ਕੰਮ ਚੱਲਦਾ ਰਿਹਾ ਹੈਗਾ, ਤੇ ਉਹ ਉੱਥੇ ਜ਼ਿਆਦਾ ਈਵਨ ਮਨੀਪੁਰ ਅਰੁਣਾਚਲ ਪ੍ਰਦੇਸ਼ ਇੱਧਰ ਏਦਾਂ ਦੀਆਂ ਜਿਹੜੀਆਂ ਉਹ ਗੱਲਾਂ ਚੱਲਦੀਆਂ ਨੇ, ਪਰ ਉੱਥੇ ਜਿਹੜੇ ਉਹ ਮਿਲੀਟੈਂਟ ਗਰੁੱਪ ਵੀ ਸੀ ਤੇ ਉਹ ਏਦਾਂ ਸੀ, ਉਹ ਕਿਤੇ ਕਿਸੇ ਧਾਰਮਿਕ ਥਾਂ ਤੇ ਨਹੀਂ ਸੀ ਬੈਠੇ ਹੋਏ, ਤੇ ਉਹ ਮਿਲੀਟੈਂਟ ਗਰੁੱਪ ਸੀ ਜਿਹੜੇ ਉਹ ਪਹਾੜਾਂ ਦੇ ਵਿੱਚ ਜੰਗਲਾਂ ਦੇ ਵਿੱਚ ਉਹਨਾਂ ਨੇ ਆਪਣਾ ਟਿਕਾਣਾ ਬਣਾਇਆ ਹੋਇਆ ਸੀ, ਜਿੱਥੇ ਫੌਜ ਲਈ ਵੀ ਜਾਂ ਹੋਰ ਉਹ ਸੌਖਾ ਸੀ, ਪਰ ਅਲਟੀਮੇਟਲੀ ਤਾਂ ਫਿਰ ਉੱਥੇ ਵੀ ਆਪਣਾ ਨੁਕਸਾਨ ਕਰਾ ਕੇ ਜਾਂ ਹੋਰ ਸਮਝੌਤੇ ਹੋਏ, ਉਹਨਾਂ ਲੋਕਾਂ ਨੂੰ ਸੱਤਾ ਦੇਣੀ ਪਈ ਤੇ ਉਹਨਾਂ ਸਟੇਟਾਂ ਦੇ ਵਿੱਚ, ਭਾਵੇਂ ਈਵਨ ਆਸਾਮ ਵੀ ਕਿਉਂ ਨਾ ਹੋਵੇ, ਤੇ ਜਿਹੜੇ ਲੋਕ ਕਿਸੇ ਵੇਲੇ ਹਥਿਆਰ ਚੱਕ ਕੇ ਲੜ ਰਹੇ ਸੀ, ਪਰ ਇੱਥੇ ਕੋਈ ਇਸ ਤਰ੍ਹਾਂ ਦਾ, ਮੈਂ ਜਿੱਦਾਂ ਦੱਸਦਾ ਵੀ ਕੋਈ ਏਦਾਂ ਦਾ ਫਾਰਮੂਲਾ ਵਰਤਿਆ ਹੀ ਨਹੀਂ ਗਿਆ, ਇਸ ਤਰ੍ਹਾਂ ਦਾ ਕੋਈ ਸਕੇਪ ਰੂਟ ਜਿਹੜਾ ਉਹ ਦਿੱਤਾ ਹੀ ਨਹੀਂ ਗਿਆ, ਤੇ ਬਾਅਦ ਦੇ ਵਿੱਚ ਇੱਕ ਭਾਵਨਾਵਾਂ ਨੂੰ ਭੜਕਾ ਕੇ ਇੱਕ ਪਾਸੇ ਤੁਸੀਂ ਇਸ ਤਰ੍ਹਾਂ ਉਹ ਭਾਵਨਾਵਾਂ ਭੜਕੀਆਂ, ਦੂਜੇ ਪਾਸੇ ਜਿਹੜੀਆਂ ਬਾਕੀ ਦੇਸ਼ ਦੀਆਂ ਬਾਕੀ ਲੋਕਾਂ ਦੀਆਂ ਭਾਵਨਾਵਾਂ ਨੂੰ ਸਿੱਖਾਂ ਦੇ ਖਿਲਾਫ਼ ਭੜਕਾ ਕੇ ਸਾਰਾ ਕੁਛ ਇਸ ਕੀਤਾ। ਇਹੀ ਕਾਰਨ ਹੋਇਆ ਨਾ ਜੇ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਕੱਲੀ ਦਿੱਲੀ ਚ ਹੀ ਨਹੀਂ ਹੋਰਨਾਂ ਸਟੇਟਾਂ ਚ ਵੀ ਸਿੱਖਾਂ ਦੇ ਖਿਲਾਫ਼ ਲੋਕ ਜਿਹੜੇ ਉਹ ਖੜੇ ਹੋ ਗਏ, ਭਾਵੇਂ ਠੀਕ ਉਹਦੇ ਪਿੱਛੇ ਪੋਲੀਟੀਕਲ ਗੱਲਾਂ ਵੀ ਹੋ ਸਕਦੀਆਂ, ਪਰ ਕਿਸ ਤਰ੍ਹਾਂ ਇੱਕ ਕਮਿਊਨਲ ਜਿਹੜੇ ਰਾਈਟਸ ਉਹ ਕਦੇ ਹੋਏ ਨੀ ਸੀ ਹਾਲਾਂਕਿ, ਤੇ ਉਹ ਵੀ ਜਿਹੜੇ ਉੱਥੇ ਹੋ ਗਏ, ਤੇ ਇਹ ਇੱਕ ਤਰੀਕੇ ਦੀ ਇਹ ਵੀ ਇੱਕ ਰਾਜਨੀਤੀ ਸੀ। ਖਾਸ ਕਰਕੇ ਇਹਨੂੰ ਆਪਾਂ ਦੇਖ ਸਕਦੇ ਹਾਂ ਜਿਹੜੀ 1984 ਦੇ ਵਿੱਚ ਜਿਹੜੀ ਇਲੈਕਸ਼ਨ ਹੁੰਦੀ ਹੈ ਤੇ ਉਸ ਇਲੈਕਸ਼ਨ ਦੇ ਵਿੱਚ ਕਾਂਗਰਸ ਕਿੰਨੀ ਮੈਜੋਰਿਟੀ ਦੇ ਨਾਲ ਜਿਹੜੀ ਫਿਰ ਉਹ ਜਿੱਤਦੀ ਹੈ ਦੇਸ਼ ਦੇ ਵਿੱਚ, ਉਹ ਸਾਰਾ ਇਹ ਜਿਹੜਾ ਬਲੂ ਸਟਾਰ ਆਪਰੇਸ਼ਨ ਦੀ ਜਿਹੜੀ ਆਪਾਂ ਇਹਦਾ ਵੀ ਇੱਕ ਇਹ ਪੱਖ ਵੀ ਸੀਗਾ।
0: ਸੋ ਆਪਣੇ ਇਹ ਦੇਸ਼ ਦੇ ਵਿੱਚ ਪੁਰਾਣਾ ਫਾਰਮੂਲਾ ਲਾ ਲਈਏ ਚਾਹੇ ਪਾਰਟੀ ਕੋਈ ਵੀ ਹੋਵੇ, ਆਪਾਂ ਵੇਖ ਰਹੇ ਹਾਂ ਕਿ ਹਾਲੇ ਤੱਕ ਵੀ ਉਹ ਇੰਨੇ ਸਾਲ ਬੀਤ ਗਏ ਹਾਲੇ ਵੀ ਪੱਤਾ ਬੜਾ ਵਧੀਆ ਤਰੀਕੇ ਦੇ ਨਾਲ ਅਲੱਗ ਅਲੱਗ ਐਂਗਲਾਂ ਤੋਂ ਚਾਹੇ ਉਹਦਾ ਕਿ ਮੂੰਹ ਮਾਂਦਰਾ ਬਦਲ ਜਾਂਦਾ ਵਾ, ਪਰ ਉਹ ਹਾਲੇ ਵੀ ਇਹਨਾਂ ਦੇਸ਼ਾਂ ਦੇ ਵਿੱਚ ਰਾਜਨੀਤੀ ਦਾ ਇਹ ਕਿੱਡਾ ਤਗੜਾ ਫਾਰਮੂਲਾ ਕਿ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਆਪਣੇ ਹੱਕ 'ਚ ਭੁਗਤਾਇਆ ਜਾ ਸਕਦਾ। ਇੱਕ ਵਰਤਾਰਾ ਉਸ ਸਮੇਂ ਦਾ ਜਿਹੜਾ ਬਾਅਦ ਵਿੱਚ ਆਪਾਂ ਵੇਖਦੇ ਰਹੇ ਹਾਂ, ਬੜੇ ਲੰਮੇ ਸਮੇਂ ਤੱਕ ਇਹਦੇ ਸਾਈਡ ਇਫੈਕਟ ਰਹੇ, ਬੜੇ ਲੰਮੇ ਸਮੇਂ ਤੱਕ ਆਪਾਂ ਪੰਜਾਬ ਦਾ ਮੂੰਹ ਮਾਂਦਰਾ ਜਿਹੜਾ ਉਸੇ ਤਰੀਕੇ ਦੇ ਨਾਲ ਵੇਖਦੇ ਰਹੇ ਹਾਂ। ਇੱਕ ਉਹਦੇ ਵਿੱਚੋਂ ਸਭ ਤੋਂ ਵੱਡੀ ਚੀਜ਼ ਇਹ ਹੁੰਦੀ ਸੀ ਕਿ ਉਸ ਸਮੇਂ ਕੋਈ ਜੋ ਆਪਾਂ ਵੀ ਬਚਪਨ ਦੇ ਵਿੱਚ ਵੇਂਦੇ ਰਹੇ ਹਾਂ, ਕਿਸੇ ਤਰ੍ਹਾਂ ਦੀ ਕੋਈ ਫੋਟੋ ਇਹਦੇ ਨਾਲ ਸੰਬੰਧਿਤ ਨਹੀਂ, ਗੱਡੀ ਦੇ ਉੱਤੇ ਜਾਂ ਫਿਰ ਦੁਕਾਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਲਾਉਣ ਦਿੱਤੀ ਜਾਂਦੀ, ਜਿੱਦਾਂ ਅੱਜ ਕੱਲ੍ਹ ਆਪਾਂ ਵੇਖੀਦਾ ਵਾ ਸ਼ਰੇਆਮ ਦੁਕਾਨਾਂ ਦੇ ਉੱਤੇ ਵੀ ਜਿੱਦਾਂ ਫੋਟੋਆਂ ਵਿਕਦੀਆਂ ਨੇ, ਗੱਡੀਆਂ ਦੇ ਪਿੱਛੇ ਵੀ ਫੋਟੋਆਂ ਲੱਗ ਜਾਂਦੀਆਂ। ਜੇ ਮੈਂ ਗੱਲ ਕਰਾਂ ਉਸ ਸਮੇਂ ਦੀ, ਤਾਂ ਉਦੋਂ ਕੋਈ ਕਿਸੇ ਕਿਸਮ ਦੀ ਕੋਈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਵੇਚ ਨਹੀਂ ਸਕਦਾ, ਗੱਡੀ 'ਤੇ ਨਹੀਂ ਲਾ ਸਕਦਾ, ਜਾਂ ਹੋਰ ਵੀ ਜਿੰਨੇ ਵੀ ਇਸ ਸਾਰੇ ਘਟਨਾਕ੍ਰਮ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਚਿੰਨ੍ਹ ਸੀ। ਕੀ ਉਦੋਂ ਸਰਕਾਰ ਦਾ ਇੱਕ ਦਬਾਅ ਸੀ, ਸਰਕਾਰ ਤੋਂ ਡਰਦੇ ਨਹੀਂ ਸੀ ਲੋਕ ਲਾਉਂਦੇ, ਉਹ ਇੱਕ ਡਰ ਸੀ ਜਾਂ ਸਰਕਾਰ ਦੀ ਇੱਕ ਵਿਉਂਤਬੰਦੀ ਸੀ, ਜਾਂ ਫਿਰ ਹੁਣ ਜਿਹੜਾ ਇਹ ਸਮਾਂ ਆ ਗਿਆ ਕਿ ਆਪਾਂ ਫਿਰ ਦੁਬਾਰਾ ਵੇਖ ਰਹੇ ਹਾਂ ਕਿ ਹੁਣ ਇਸ ਚੀਜ਼ ਫਿਰ ਬਹੁਤ ਦੁਬਾਰਾ ਬੜੇ ਜ਼ੋਰਾਂ ਸ਼ੋਰਾਂ ਦੇ ਉੱਤੇ ਆ, ਕੀ ਲੋਕਾਂ ਦੀ ਆਵਾਜ਼ ਇੰਨੀ ਜ਼ਿਆਦਾ ਉੱਚੀ ਹੋ ਗਈ, ਜਾਂ ਫਿਰ ਹੁਣ ਆਪਾਂ ਇਹ ਵੇਖੀਏ ਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਹਾਂ ਠੀਕ ਆ ਹੁਣੇ ਥੋੜ੍ਹਾ ਜਿਹਾ ਮਾਈਲਡ ਕਰ ਦਿੱਤਾ ਜਾਵੇ, ਜਾਂ ਫਿਰ ਇਸ ਤਰੀਕੇ ਨਾਲ ਇਹਦੇ ਪਿੱਛੇ ਕੀ ਰਾਜਨੀਤੀ ਨਜ਼ਰ ਆਉਂਦੀ ਆ? ਕਿਉਂਕਿ ਇਹ ਬੜੀ ਹੁਣ ਜਿਹੜੇ ਹੁਣ ਜੰਮੇ ਨੇ ਜਾਂ ਉਸ ਤੋਂ ਬਾਅਦ ਉਹ ਇਹ ਚੀਜ਼ਾਂ ਸ਼ਾਇਦ ਔਖੀਆਂ ਸਮਝ ਸਕਦੇ, ਪਰ ਇਹ ਕਈ ਵਾਰ ਇਹ ਚੀਜ਼ਾਂ ਦਾ ਜਦੋਂ ਮੁਲਾਂਕਣ ਕਰੀਦਾ ਤੇ ਬੜੀਆਂ ਬੜੀਆਂ ਤੇਜ਼ੀ ਦੇ ਨਾਲ ਚੇਂਜ ਹੋਈਆਂ ਨੇ।
1: ਦੇਖੋ ਬਿਲਕੁਲ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ, ਜਿਹੜਾ ਤੁਸੀਂ ਨੁਕਤਾ ਉਠਾਇਆ ਨਾ, ਜਦੋਂ ਅੰਗਰੇਜ਼ਾਂ ਵੇਲੇ ਵੀ ਜਦੋਂ ਇਹ ਮੋਰਚਾ ਲੱਗਿਆ, ਚਾਬੀਆਂ ਦਾ ਮੋਰਚਾ ਲੱਗਿਆ, ਫਿਰ ਜੈਤੋ ਦਾ ਮੋਰਚਾ ਲੱਗਿਆ, ਤੇ ਉਦੋਂ ਰੋਸ ਦੇ ਵਜੋਂ ਅਕਾਲੀਆਂ ਨੇ ਨੀਲੀਆਂ ਤੋਂ ਕਾਲੀਆਂ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ ਸੀ, ਤੇ ਉਦੋਂ ਕਾਲੀਆਂ ਪੱਗਾਂ ਤੇ ਵੀ ਪਾਬੰਦੀ ਲੱਗ ਗਈ ਸੀ, ਜੇ ਕਿਸੇ ਕਾਲੀ ਪੱਗ ਬੰਨੀ ਹੁੰਦੀ ਸੀ ਤਾਂ ਉਹਨੂੰ ਉਹ ਐਲਾਨੀਆਂ ਕੋਈ ਪਾਬੰਦੀ ਨਹੀਂ ਸੀ, ਤੇ ਪੁਲਿਸ ਉਹਨੂੰ ਹੋਰ ਤਰ੍ਹਾਂ ਹਕਾਰਤ ਦੀ ਨਜ਼ਰ ਨਾਲ ਦੇਖਦੀ, ਜਾਂ ਫੜ ਲੈਂਦੇ ਜਾਂ ਅਰੈਸਟ ਕਰ ਲੈਂਦੇ, ਜਾਂ ਜੇ ਕੋਈ ਚੰਗਾ ਅਫਸਰ ਹੁੰਦਾ ਸੀ ਉਹ ਕਹਿੰਦਾ ਸੀ ਵੀ ਕਾਕਾ ਹੋਰ ਪੱਗ ਬੰਨ ਲਿਓ, ਕਾਲੀ ਨਾ ਬੰਨੋ ਕਿਉਂਕਿ ਏਦਾਂ ਤੁਹਾਨੂੰ ਭੁਲੇਖਾ ਪੈਂਦਾ ਏਦਾਂ ਦਾ। ਤੇ ਇਹ ਹਾਲਾਤ ਆਪਰੇਸ਼ਨ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਵੀ ਬਣੇ, ਜਦੋਂ ਇੱਕ ਰਿਐਕਸ਼ਨ ਵੱਡਾ ਹੋਇਆ ਤੇ ਲੋਕਾਂ ਨੇ ਕੇਸਰੀ ਪੱਗਾਂ ਬੰਨਣੀਆਂ ਸ਼ੁਰੂ ਕਰਤੀਆਂ, ਇਸ ਤੱਕ ਜਿਹੜੇ ਖਾਲਸਾ ਸਕੂਲ ਸੀ, ਖਾਲਸਾ ਕਾਲਜ ਸੀ, ਉੱਥੇ ਵੀ ਜਿਹੜਾ ਸੀ ਇਹ ਕੇਸਰੀ ਪੱਗਾਂ ਦਾ ਰਿਵਾਜ ਸ਼ੁਰੂ ਹੋ ਗਿਆ, ਤੇ ਨੌਜਵਾਨਾਂ ਨੇ ਦਾੜੀਆਂ ਰੱਖਣੀਆਂ ਸ਼ੁਰੂ ਕਰਤੀਆਂ, ਦਾੜੀਆਂ ਵਧਾਉਣੀਆਂ ਸ਼ੁਰੂ ਕਰਤੀਆਂ, ਤੇ ਇਹਦਾ ਇਮੀਡੀਏਟ ਇੱਕ ਰਿਐਕਸ਼ਨ ਹੋਇਆ। ਤੇ ਚਲੋ ਉਹਦੇ ਤਾਂ ਖੈਰ ਕੋਈ ਉਸ ਰੂਪ ਦੇ ਵਿੱਚ ਐਕਸ਼ਨ ਨਹੀਂ ਸੀ ਲੈ ਸਕਦੇ, ਪਰ ਫਿਰ ਵੀ ਜਦੋਂ ਜਿਹਦੇ ਪੀਲੀ ਪੱਗ ਕਾਲੀ ਪੱਗ ਜਿਹਦੇ ਕੇਸਰੀ ਪੱਗ ਬੰਨੀ ਹੁੰਦੀ ਸੀ ਉਹਨੂੰ ਪੁਲਿਸ ਦੇਖਦੀ ਜ਼ਰੂਰ ਹੋਰ ਨਜ਼ਰ ਦੇ ਨਾਲ ਸੀ, ਖਾਸ ਕਰਕੇ ਦਾੜੀ ਕੇਸ ਜਿਹਦੇ ਰੱਖੇ ਹੁੰਦੇ ਸੀ, ਤੇ ਜਾਂ ਕਈ ਵਾਰੀ ਪੁੱਛਗਿੱਛ ਵੀ ਲਈ ਵੀ ਰੋਕ ਲੈਂਦੇ ਸੀ, ਕੌਣ ਹੋ ਤੁਸੀਂ, ਕਿੱਥੋਂ ਆਏ ਹੋ। ਤੇ ਦੂਸਰੀ ਜਿਹੜੀ ਗੱਲ ਇਹ ਤੁਸੀਂ ਕੀਤੀ ਹੈ ਕਿ ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਾਂ ਸੁਰੇਖ ਸਿੰਘ, ਇੱਕ ਵਾਰ ਤਾਂ ਦੇਖੋ ਇਹ ਚੀਜ਼ਾਂ ਉੱਪਰ ਨਿਕਲ ਕੇ ਆਈਆਂ ਸਾਹਮਣੇ, ਤੇ ਪਰ ਇਹ ਵੀ ਫਿਰ ਇਹਨਾਂ ਨੂੰ ਕਿਉਂਕਿ ਜਦੋਂ 1985 ਤੋਂ ਬਾਅਦ ਹਾਲਾਤ ਬਦਲੇ, ਇੱਥੇ ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਬਣੀ, ਤੇ ਪਰ ਉਦੋਂ ਕਿਉਂਕਿ ਉਦੋਂ CRP ਦਾ ਬਹੁਤ ਸਮਾਂ ਰਹੀ, ਉਦੋਂ ਬਾਅਦ ਵੀ BSF ਵੀ ਰਹੀ ਆ, ਆਰਮੀ ਬੇਸ਼ੱਕ ਚਲੀ ਗਈ ਸੀ, ਤੇ ਆਰਮੀ ਨੂੰ ਤਾਂ ਫਿਰ ਇਹਦੇ ਨਾਲ ਬਹੁਤਾ ਕੋਈ ਮਤਲਬ ਨਹੀਂ ਸੀ ਕਿ ਤਸਵੀਰਾਂ ਲਾਉਂਦਾ ਜਾਂ ਨਹੀਂ ਲਾਉਂਦਾ, ਪਰ ਸਟੇਟ ਨੇ ਫਿਰ ਇੱਦਾਂ ਦਾ ਦਬਦਬਾ ਜਿਹੜਾ ਸੀ ਉਹ ਜ਼ਰੂਰ ਰੱਖਿਆ, ਉਹ ਤੇ ਨਿਗਾਹ ਰੱਖਣੀ ਸ਼ੁਰੂ ਕਰਤੀ। ਤੇ ਜਦੋਂ ਫਰੀ ਹੈਂਡ ਦਿੱਤਾ ਗਿਆ ਰਾਸ਼ਟਰਪਤੀ ਰਾਜ ਵੇਲੇ ਜਾਂ ਬੈਂਤ ਸਿੰਘ ਵੇਲੇ ਪੰਜਾਬ ਪੁਲਿਸ ਨੂੰ, ਤੇ ਉਹ ਫਿਰ ਦੇਖਦੀ ਇਹ ਸੀ ਕਿ ਬੰਦਾ ਸੋਚਦਾ ਇਹ ਕਿੱਦਾਂ, ਇਹ ਘਰੇ ਇਹਨੇ ਫੋਟੋ ਲਾਈ ਹੋਈ ਹੈ, ਤੇ ਇਸੇ ਕਰਕੇ ਉਹਨਾਂ ਨੂੰ ਚੱਕ ਲੈਂਦੇ ਸੀ। ਇਹੀ ਕਾਰਨ ਬਣਿਆ ਕਿ ਹਾਲਾਂਕਿ ਕੋਈ ਐਲਾਨੀਆ ਪਾਬੰਦੀ ਤਾਂ ਹੈ ਨਹੀਂ ਸੀ, ਨਾ ਹੀ ਕੋਈ ਇਹਦੇ ਤੇ ਨੋਟੀਫਿਕੇਸ਼ਨ ਹੋਇਆ, ਨਾ ਹੀ ਕੋਈ ਏਦਾਂ ਦਾ ਕੋਈ ਜਿਹੜੀ ਸੀ ਗੱਲ ਸਾਹਮਣੇ ਆਈ, ਕਾਨੂੰਨ ਬਣਿਆ ਕਿ ਆਹ ਨਹੀਂ ਵਿਕਣ ਦੇਣੀ ਜਾਂ ਨਹੀਂ। ਪਰ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ, ਭਾਈ ਅਮਰੀਕ ਸਿੰਘ ਦੀ, ਇਹਨਾਂ ਦੀ ਕੋਈ ਫੋਟੋ ਓਦਾਂ ਵੇਚਣ ਵੀ ਨੀ ਸੀ ਦਿੰਦੇ, ਜੋ ਕਿ ਵੇਚਦਾ ਸੀ ਤੇ ਚੁੱਪ ਕਰਕੇ ਪੁੱਛ ਲੈਂਦੇ ਉਧਰ ਲੈ ਜਾਏ ਇਹਦੇ ਨਾਲ ਏਦਾਂ ਕਰਕੇ। ਤੇ ਸੋ ਇਹ ਤੇ ਜਿਹੜੀ ਹੁਣ ਜਿਹੜੀ ਗੱਲ ਚੱਲ ਰਹੀ ਹੈ ਇਹ ਇਹ ਇੱਕ ਫੈਸ਼ਨ ਹੈ, ਇਹਦੇ ਚ ਓਦਾਂ ਦੀ ਗੱਲ ਨੀ ਇਹ, ਕਿਉਂਕਿ ਉਦੋਂ ਬਾਅਦ ਹਾਲਾਤ ਜਿਹੜੇ ਬੜੇ ਬਦਲੇ, ਤੇ ਉਹੀ ਲੋਕ ਜਿਹੜੇ ਨੇ ਕਿਸੇ ਵੇਲੇ ਦਾੜੀ ਕੇਸ ਰੱਖ ਲਏ ਸੀ, ਉਹੀ ਫਿਰ ਸ਼ੇਵ ਕਰਾ ਕੇ ਕੋਈ ਬਾਹਰ ਚਲੇ ਗਏ, ਕੋਈ ਇੱਥੇ ਹੀ ਜਿਹੜੇ ਸੀਗੇ ਆਪਣਾ ਮਹਾਂਦਰਾ ਬਦਲ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਚਲੇ ਗਏ, ਕਾਂਗਰਸ ਚਲੇ ਗਏ, ਹੋਰਨਾਂ ਚ, ਇਸ ਤੱਕ ਕਿ ਬੀਜੇਪੀ ਚ ਵੀ ਚਲੇ ਗਏ। ਤੇ ਪਰ ਇਹ ਵੀ ਇਹ ਜਿਹੜਾ ਕਿਤੇ ਨਾ ਕਿਤੇ ਇਹ ਵਾਲਾ ਜਿਹੜਾ ਫੈਸ਼ਨ ਹੈ, ਹੁਣ ਜਿੱਦਾਂ ਤੁਸੀਂ ਦੱਸਦੇ ਹੋ ਵੀ ਗੱਡੀਆਂ ਤੇ ਲਾ ਲੈਂਦੇ ਨੇ ਜਾਂ, ਤੇ ਇਹ ਕਿਉਂਕਿ ਜਿਹੜੇ ਨਵੀਂ ਪੀੜ੍ਹੀ ਹੈ ਜਾਂ ਨਵੀਂ ਪਨੇਰੀ ਹੈ ਉਹਨਾਂ ਨੂੰ ਇਹ ਸਾਰੀ ਇਤਿਹਾਸ ਇਸ ਹਿਸਟਰੀ ਦਾ ਉਵੇਂ ਪਤਾ ਨਹੀਂ ਹੈ, ਤੇ ਇਹ ਸਿਰਫ ਤੇ ਸਿਰਫ ਕਿ ਇਹਦਾ ਏਦਾਂ ਵਿਰੋਧ ਹੁੰਦਾ ਰਿਹਾ ਤੇ ਉਹ ਅਸੀਂ ਲਾ ਲੈਂਦੇ ਹਾਂ। ਤੇ ਹੁਣ ਵੀ ਕਈ ਥਾਵਾਂ ਤੇ ਜਦੋਂ ਦੂਜੀਆਂ ਸਟੇਟਾਂ ਚ ਆਪਾਂ ਦੇਖਦੇ ਹਾਂ, ਇਹ ਉੱਤਰਾਖੰਡ ਦੇ ਵਿੱਚ ਇਹ ਕਈ ਵਾਰੀ ਪੰਗਾ ਪੈਂਦਾ ਰਿਹਾ, ਹਿਮਾਚਲ ਚ ਵੀ, ਤੇ ਉਹ ਮਨਾ ਕਰ ਦਿੰਦੇ ਆ ਉੱਥੋਂ ਦੇ ਪੁਲਿਸ ਵਾਲੇ, ਜਾਂ ਇਹ ਕਿ ਨਹੀਂ ਤੁਸੀਂ ਆਹ ਤਸਵੀਰਾਂ ਕਿਉਂ ਲਾਈਆਂ, ਇਹਦਾ ਕੀ ਮਤਲਬ ਹੈ, ਤੁਸੀਂ ਤੀਰਥ ਯਾਤਰਾ ਤੇ ਚੱਲੇ ਹੋ ਆਪਣਾ ਤੁਸੀਂ ਜਾਓ, ਤੇ ਇਹ ਗੱਲ। ਪਰ ਇੱਕ ਗੱਲ ਬੜੀ ਇੱਥੇ ਮੈਂ ਇੱਕ ਸਪਸ਼ਟ ਸਾਫ ਕਰਨੀ ਚਾਹੁੰਦਾ ਕਿ ਜਿਹੜਾ ਖਾਸ ਕਰਕੇ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਵੇਂ ਪੋਲੀਟੀਕਲੀ ਜਾਂ ਕੁਛ ਵੀ ਹੋਵੇ, ਭਾਵੇਂ ਉਦੋਂ ਬਾਅਦ ਦਮਦਮੀ ਟਕਸਾਲ ਦੇ ਪ੍ਰਬੰਧ ਦੇ ਵਿੱਚ ਵੀ ਬਹੁਤ ਜ਼ਿਆਦਾ ਗਿਰਾਵਟ ਆਈ ਆ ਆਪਾਂ ਦੇਖਦੇ ਹਾਂ, ਤੇ ਪਰ ਉਹ ਉਹਨਾਂ ਸਮਿਆਂ ਤੋਂ ਲੈ ਕੇ ਹੁਣ ਤੱਕ ਜਿਹੜਾ ਸੀ ਇੱਕ ਇਸ ਤਰ੍ਹਾਂ ਦਾ ਇੱਕ ਵੱਡੇ ਇੱਕ ਨਾਇਕ ਵਜੋਂ, ਜਾਂ ਆਪਾਂ ਕਹਿੰਦੇ ਕਿ 20ਵੀਂ ਸਦੀ ਦੇ ਇੱਕ ਵੱਡੇ ਸਿੱਖ ਵਜੋਂ ਜਿਹੜਾ ਹੈ ਉਹ ਉੱਭਰ ਕੇ ਸਾਹਮਣੇ ਆਇਆ, ਤੇ ਉਹ ਆਭਾਰ ਉਵੇਂ ਅਜੇ ਵੀ ਹੈ।
0: ਜੀ ਬਿਲਕੁਲ, ਆਪਾਂ ਉਹ ਚੀਜ਼ ਹਾਲੇ ਵੀ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਸੋ ਹੁਣ ਇਹਨਾਂ ਦਿਨਾਂ ਦੇ ਵਿੱਚ ਜਦੋਂ ਸਾਰੇ ਫਿਰ ਦੁਬਾਰਾ ਤੋਂ ਉਸ ਘਟਨਾਕ੍ਰਮ ਨੂੰ ਯਾਦ ਕਰਦੇ ਨੇ, ਫਿਰ ਦੁਬਾਰਾ ਤੋਂ ਬਹੁਤ ਕੁਛ ਤਰੋ ਤਾਜ਼ਾ ਹੋ ਜਾਂਦਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਹੋਰ ਸਵਾਲ ਵੀ ਪੈਦਾ ਕਰਦੀਆਂ ਨੇ ਕਿ ਆਪਾਂ ਆ ਵੀ ਜਾਣੀਏ, ਇਹਦੇ ਬਾਰੇ ਵੀ ਹੋਰ ਵਧੇਰੇ ਜਾਣਿਆ ਜਾਵੇ। ਸੋ ਸਾਡੀ ਕੋਸ਼ਿਸ਼ ਇਹ ਹੋਈ ਕਿ ਇਸ ਜਾਂ ਇਹਨਾਂ ਦਿਨਾਂ ਦੇ ਇਤਿਹਾਸ ਦੇ ਨਾਲ ਤੁਹਾਡਾ ਵਾਹ ਵਾਸਤਾ ਕੁਛ ਜਾਣਕਾਰਾਂ ਦੇ ਕੋਲੋਂ ਜ਼ਰੂਰ ਪਾਉਂਦੇ ਰਹੀਏ। ਸਰ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ, ਧੰਨਵਾਦ।
0: ਸੋ ਦੋਸਤੋ, ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ। ਸੋ ਅੱਜ ਦੇ ਦਿਨ ਆਪਾਂ ਗੱਲਬਾਤ ਕਰ ਰਹੇ ਸਨ ਜੂਨ ਦੇ ਮਹੀਨੇ ਦੇ ਉੱਤੇ ਬਲੂ ਸਟਾਰ ਓਪਰੇਸ਼ਨ ਦੇ ਉੱਤੇ ਕੀ

0: ਕਰਦੇ ਹਾਂ ਕਿ ਤੁਸੀਂ ਅੱਜ ਦੀ ਇਹ ਜਾਣਕਾਰੀ ਪਸੰਦ ਕੀਤੀ ਹੋਵੇਗੀ, ਕੋਈ ਉਣਤਾਈ ਹੋਈ ਹੋਵੇ ਅਤੇ ਉਹਦੇ ਲਈ ਦੋਵੇਂ ਹੱਥ ਜੋੜ ਕੇ ਮੁਆਫੀ। ਕਈ ਮਸਲੇ ਇੰਨੇ ਸੈਂਸਿਟਿਵ ਹੁੰਦੇ ਨਹੀਂ ਜਿੰਨੇ ਸੈਂਸਿਟਿਵ ਆਪਾਂ ਬਣਾ ਦਿੰਦੇ ਹਾਂ, ਕਈ ਮਸਲੇ ਜਿੰਨੀ ਦਲੇਰੀ ਦੇ ਨਾਲ ਜਿੰਨੇ ਖੁੱਲ੍ਹ ਕੇ ਡਿਸਕਸ ਕੀਤੇ ਜਾਣੇ ਚਾਹੀਦੇ ਹੁੰਦੇ ਨੇ, ਸ਼ਾਇਦ ਉਹ ਇਸੇ ਕਰਕੇ ਨਹੀਂ ਹੋ ਪਾਉਂਦੇ ਕਿਉਂਕਿ ਸਾਡੇ ਸਾਰਿਆਂ ਦੇ ਨਜ਼ਰੀਏ ਅਲੱਗ ਅਲੱਗ ਨੇ। ਕੋਈ ਇਸ ਮੁੱਦੇ ਦੇ ਉੱਤੇ ਗਮਗੀਨ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਭਾਵੁਕ ਹੁੰਦਾ ਵਾ, ਕੋਈ ਇਸ ਮੁੱਦੇ ਦੇ ਉੱਤੇ ਗੁੱਸੇ ਦੇ ਵਿੱਚ ਆਉਂਦਾ ਵਾ, ਪਰ ਇਸ ਸਭ ਕੁਛ ਦਾ ਇੱਕ ਤਾਲਮੇਲ, ਇੱਕ ਸਭ ਕੁਛ ਦਾ ਸੰਤੁਲਨ ਬਣਾ ਕੇ ਜੇ ਆਪਾਂ ਵਧੀਆ ਤਰੀਕੇ ਦੇ ਨਾਲ ਬੜੇ ਪੱਖ ਜਿਹੜੇ ਜਿਹੜੇ ਵੀ ਕਿਸੇ ਦੇ ਸਵਾਲ ਹੋਣ, ਜੇ ਉਹਨਾਂ ਦੇ ਉੱਤੇ ਡਿਸਕਸ਼ਨਸ ਹੋਣ ਅਤੇ ਉਹ ਪੇਸ਼ੈਂਸ ਦੇ ਨਾਲ ਸੁਣੀਆਂ ਜਾਣ, ਪੁੱਛੀਆਂ ਜਾਣ, ਦੱਸੀਆਂ ਜਾਣ, ਅਤੇ ਇਹ ਤੋਂ ਬਿਹਤਰ ਹੋਰ ਕੋਈ ਸਿੱਖਿਆ ਨਹੀਂ ਹੋ ਸਕਦੀ। ਇਹਨਾਂ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਤੁਸੀਂ ਸੁਣ ਰਹੇ ਸੀ ਰੇਡੀਓ ਹਾਂਜੀ 1674 AM।
1: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ।
2: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮੈਲਟਨ।
3: ਟੈਂਸ਼ਨ ਨਿਰੀ ਟੈਂਸ਼ਨ,
4: ਕੀ ਹੋਇਆ?
3: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
4: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
3: ਜਾਂ 90-77-97-33
4: ਜਾਂ ਈਮੇਲ info@vyimmigration.com.au।
3: ਯਾਦ ਰੱਖੋ 9077-9733।
4: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
3: ਹਰ ਕਦਮ ਤੁਹਾਡੇ ਨਾਲ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
1: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Cory Nal. Radio Hanji de hawale nal pao 3 saal di free service. Chadston Ford, ready, set, Ford.
7: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ, ਮੈਲਬਰਨ।

0: ジオカル。
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਹਾਂਜੀ,

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802 ਤੇ।

0: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਮੀਤ ਦਾ ਵਿਆਹ ਬੜੀ ਸੋਹਣੀ ਕੁੜੀ ਦੇ ਨਾਲ ਹੋਇਆ ਸੀ, ਉਸਦਾ ਨਾਂ ਸੀ ਰਮਨ। ਮੀਤ ਉਹਨੂੰ ਬਹੁਤ ਪਿਆਰ ਕਰਦਾ ਹੈ। ਇੰਨਾ ਪਿਆਰ ਕਿ ਇੱਕ ਦਿਨ ਉਸ ਪਿਆਰ ਨੂੰ ਨਜ਼ਰ ਲੱਗ ਗਈ। ਰਮਨ ਨੂੰ ਚਮੜੀ ਦਾ ਰੋਗ ਹੋ ਗਿਆ। ਚਮੜੀ ਦਾ ਰੋਗ ਹੋਣ ਦੇ ਕਰਕੇ ਦਿਨੋਂ ਦਿਨ ਉਸਦੀ ਸੁੰਦਰਤਾ ਘਟਣ ਲੱਗ ਪਈ। ਹਾਲੇ ਸ਼ਾਇਦ ਇਸ ਘਰ 'ਤੇ ਹੋਰ ਕੈਰ ਟੁੱਟਣੇ ਸੀ। ਇੱਕ ਦਿਨ ਮੀਤ ਕਿਸੇ ਸਫ਼ਰ 'ਤੇ ਨਿਕਲਿਆ, ਜਦ ਵਾਪਸ ਆ ਰਿਹਾ ਸੀ ਤਾਂ ਐਕਸੀਡੈਂਟ ਹੋ ਗਿਆ। ਪਤਾ ਲੱਗਾ ਕਿ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਆ, ਹੁਣ ਉਹ ਵੇਖ ਨਹੀਂ ਸਕਦਾ। ਪਰ ਹੁਣ ਵੀ ਦੋਵਾਂ ਦੇ ਵਿੱਚ ਪਿਆਰ ਉਨਾ ਹੀ ਸੀ। ਉਹਨਾਂ ਦੇ ਵਿੱਚ ਕੋਈ ਖਾਸ ਫਰਕ ਕੋਈ ਲੱਭਿਆ ਵੀ ਨਾ ਲੱਭ ਸਕਦਾ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ, ਹੌਲੀ ਹੌਲੀ ਰਮਨ ਦਾ ਰੋਗ ਹੋਰ ਵੱਧਦਾ ਗਿਆ। ਹੌਲੀ ਹੌਲੀ ਉਹਦਾ ਚਿਹਰਾ ਹੋਰ ਵੀ ਵਿਗੜਦਾ ਗਿਆ। ਉਹਦੀ ਖੂਬਸੂਰਤੀ ਹੌਲੀ ਹੌਲੀ ਹੋਰ ਘਟਦੀ ਗਈ। ਪਰ ਹੁਣ ਅੰਨੇ ਹੋਏ ਮੀਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹ ਨਹੀਂ ਸੀ ਵੇਖ ਸਕਦਾ। ਲੋਕ ਕਹਿੰਦੇ ਸ਼ਾਇਦ ਇਸ ਵਜ੍ਹਾ ਕਰਕੇ ਇਹਨਾਂ ਦੇ ਪਿਆਰ 'ਚ ਕੋਈ ਫਰਕ ਨਹੀਂ ਆਇਆ, ਸ਼ਾਇਦ ਇਸ ਕਰਕੇ ਇਹਨਾਂ ਦਾ ਵਿਵਾਹਿਕ ਜੀਵਨ ਬੜਾ ਵਧੀਆ ਚੱਲੀ ਜਾਣ ਡਿਆ। ਦੋਵੇਂ ਜਾਣੇ ਇੱਕ ਦੂਸਰੇ ਨੂੰ ਉਨਾ ਹੀ ਪਿਆਰ ਕਰਦੇ ਜਿੰਨਾ ਪਹਿਲੇ ਦਿਨ ਕਰਦੇ ਸੀ, ਜਦੋਂ ਉਹਨਾਂ ਨੇ ਇੱਕ ਦੂਸਰੇ ਨੂੰ ਵੇਖਿਆ ਸੀ ਅਤੇ ਵੇਖਦੇ ਹੀ ਰਹਿ ਗਏ। ਸਮਾਂ ਅੱਗੇ ਵਧਿਆ, ਬਿਮਾਰੀ ਹੋਰ ਵੱਧਦੀ ਗਈ। ਆਖਿਰ ਇੱਕ ਦਿਨ ਰਮਨ ਇਸ ਦੁਨੀਆਂ ਤੋਂ ਚਲੀ ਗਈ। ਉਸਦੀ ਮੌਤ ਨੇ ਮੀਤ ਨੂੰ ਵੱਡਾ ਝਟਕਾ ਦਿੱਤਾ। ਮੀਤ ਨੇ ਸਾਰੇ ਰਿਵਾਜ ਪੂਰੇ ਕੀਤੇ, ਜੋ ਕੁਛ ਵੀ ਰੀਤੀ ਰਿਵਾਜ ਸੀ ਉਹ ਸਾਰੇ ਪੂਰੇ ਕਰਨ ਤੋਂ ਬਾਅਦ ਆਪਣੇ ਨੇੜਲਿਆਂ ਨੂੰ ਦੱਸਿਆ ਕਿ ਉਹ ਹੁਣ ਸ਼ਹਿਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਜਾਣਾ ਚਾਹੁੰਦਾ। ਉਹ ਇਸ ਸ਼ਹਿਰ ਦੇ ਵਿੱਚ, ਇਸ ਘਰ ਦੇ ਵਿੱਚ, ਉਹਨਾਂ ਲੋਕਾਂ 'ਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਉਸਨੂੰ ਰਮਨ ਦੀ ਯਾਦ ਆਵੇ। ਉਹ ਆਪਣਾ ਇਰਾਦਾ ਪੱਕਾ ਕਰ ਚੁੱਕਾ। ਰਿਸ਼ਤੇਦਾਰੀ ਦੇ ਵਿੱਚੋਂ ਇੱਕ ਆਦਮੀ ਨੇ ਅੱਗੇ ਹੋ ਕੇ ਕਿਹਾ, ਅੱਖਾਂ ਤੋਂ ਤੈਨੂੰ ਦਿਸਦਾ ਨਹੀਂ, ਕਿਤੇ ਹੋਰ ਜਾ ਕੇ ਗੁਜ਼ਾਰਾ ਕਿੱਦਾਂ ਕਰੇਗਾ, ਇੱਥੇ ਆਪਣਿਆਂ ਦੇ ਵਿੱਚ ਰਹੇਗਾ ਤਾਂ ਫਿਰ ਵੀ ਕੋਈ ਤੇਰੀ ਮਦਦ ਕਰ ਦੂ, ਤੂੰ ਸਾਡੇ ਘਰ ਚੱਲ, ਸਾਡੇ ਵੱਲ ਰਹਿ ਲਾ, ਜੋ ਰੁੱਖੀ ਮਿਸੀ ਆਪਾਂ ਖਾਂਦੇ ਹਾਂ ਉਹ ਤੂੰ ਵੀ ਖਾਂਦਾ ਰਹੀ, ਨਾਲੇ ਆ ਜਿਹੜੇ ਸ਼ਹਿਰ ਦੀ ਤੂੰ ਗੱਲ ਕਰਦਾ, ਜਿਹੜੇ ਘਰ ਦੀ ਗੱਲ ਕਰਦਾ, ਜਿਨ੍ਹਾਂ ਲੋਕਾਂ ਦੀ ਗੱਲ ਕਰਦਾ, ਉਹ ਭਲਿਆ ਇਹਨਾਂ ਨੂੰ ਤਾਂ ਤੂੰ ਵੇਖ ਵੀ ਨਹੀਂ ਸਕਦਾ। ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ, ਤੂੰ ਇੱਥੇ ਰਵੇਂ ਜਾਂ ਕਿਤੇ ਹੋਰ, ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਤਾਂ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ, ਝੂਠ ਹੈ ਕਿ ਮੈਨੂੰ ਦਿਸਦਾ। ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ ਨੇ, ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕੁਰੂਪ ਦੇਖਦੀ। ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ। ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ। ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ। ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ ਅੱਖਾਂ ਚਲੀਆਂ ਜਾਣ ਦਾ ਨਾਟਕ ਕਰਾਂਗਾ। ਇਹ ਝੂਠ ਮੇਰੇ ਲਈ ਚੰਗਾ ਸਾਬਤ ਹੋਇਆ। ਉਹ ਬਹੁਤ ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ। ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ, ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣ ਵੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ, ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ। ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ, ਨਾ ਵੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦੇ ਹਾਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਤੇ ਅਗਲੇ ਨੂੰ ਵੀ। ਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਬਰਸਦੀਆਂ ਨੇ। ਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ? ਤਾਂ ਉਹ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ? ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਈ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
3: ਹਾਂਜੀ ਹਾਂਜੀ ਓਏ ਹਾਂਜੀ ਹਾਂ।

ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਤੁਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499 2535 45 ਤੇ

ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 04332852 ਤੇ।

गीत की लत मोहे ऐसी लागी।

0: क्या बात है।
1: मैं गया जी असी तो फिर आप।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 04900545596। ਗਰੇਵਾਲ ਵੀਜ਼ਾ ਸੋਲੂਸ਼ਨ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
1: ਸੂਰਜ ਦੇਵਤਾ
0: ਕੀ ਮਤਲਬ?
1: ਓ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
0: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
1: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
2: ਬਲਜੀਤ, ਵਿਆਹ ਵਾਸਤੇ ਜੁਐਲਰੀ ਵੇਖਣ ਧੁੰਨਾ ਜੁਐਲਰਸ ਚੱਲੀਏ?
3: ਯਾਰ, ਉਹਨਾਂ ਦਾ ਡੈਂਡੀ ਨੌਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੌਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਰਨਸ ਵਿੱਚ ਧੁੰਨਾ ਜੁਐਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਐਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਐਲਰੀ ਵੀ। ਧੁੰਨਾ ਜੁਐਲਰਸ, 99 Main Road ਵੈਸਟ, ਸੇਂਟ ਐਲਬਰਨਸ ਅਤੇ 341 Lonsdale Street, ਡੈਂਡੀ ਨੌਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰ ਬਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ ਇਸ

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ।

ਜੋ ਤੁਧ ਭਾਵੈ ਸਾਈ ਪਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਨ, ਵਕਤ ਨ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਧਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਉ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸੇ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਤੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਪਉ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜਿਆ ਚੜਿਆ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਫੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਕਾੜਤ ਕੜੀਐ ਬਹੁਤ ਅਨੂਪ ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਤਾਂ ਉਹ ਮਰੈ ਨਾ ਠਾਗੇ ਜਾਏ। ਜਿਨ ਕਹਿ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੇ ਕੇ ਲੋਏ। ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ। ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ। ਜੇ ਕੋ ਕਥੈ ਕਾਂ ਅੰਤ ਨਾ ਅੰਤ।

ਹੋਣਿਆ ਨੰਗੀਆਂ ਨਾਤੇ ਨਰਸੰਗੀ ਪਰਮਾਤੇ ਨਮੋ ਪਾਨ ਬਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਪਾਨ ਬਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਿਤ ਨਿਰਿਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਪ੍ਰਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ ਨਮੋ ਰਾਜ ਰਾਜੇ ਸਵਰੰਗ ਪਰਮ ਬਿਰਦੇ ਨਮੋ ਸ਼ਸਤ੍ਰ ਪਾਨੇ ਨਮੋ

ਰਾਗ ਜਾਤਰ ਤਤ੍ਰ ਦਿਸਾ ਵਿਸਾ ਹੋਏ ਫੈਲੂਨ ਰਾਗ ਨਾਮ ਕਾਮ ਬਹੀਨ ਪੇਖ ਤਾਮ ਹੋ ਨ ਜਾਏ ਸਰਵ ਮਾਨ ਸਰਵਤਰ ਮਾਨ ਸਹਿਦੇਵ ਮਾਨ ਤਾਏ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਪੇਵ ਨ ਜਾਣੀ ਜੈ ਬੇਦ ਹਰਕ ਤੇਵ ਰੂਪ ਰੰਗ ਨ ਜਾਤ ਪਾਸੋ ਜਾਣੀ ਕਹਿ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਮ ਹੀਨ ਚੱਕਰ ਬਕਰ ਫਿਰੇ ਚਤੁਰ ਚੱਕ ਮਾਨ ਹੀ ਪੁਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪ ਹੀ ਜੈ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭੈ ਜੈ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਵ ਵਿਸ਼ਵ ਰਸਤਿਓ ਸੁਜੰਭਵ ਗਣ ਪੰਜਨ ਹਾਰ ਕਾਲਹੀਨ ਕਲਾ ਸੰਯੁਗਤ ਅਕਾਲ ਪੁਰਖ ਆਦੇਸ਼ ਧਰਮ ਤਾਮ ਸੋ ਪਰਮ ਰਹਿਤ ਅਭੂਤ ਅਲਖ ਅਭੇਗ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਪੰਜਨ ਮੁਕਦਾ ਏਕਾਮ ਆਵ ਰੂਪ ਅਮੀਕ ਅਨੁਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਪੰਜਨ ਆਦ ਰੂਪ ਅਸੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਲ ਸਰਵਗੰਤਾ ਸਰਵ ਹੰਤਾ ਸਰਵ ਤੇ ਅਨਪੇਕ ਸਰਵ ਸ਼ਾਸਤ੍ਰ ਜਾਣੀ ਜੈ ਰੂਪ ਰੰਗ ਰੇਖ ਪਰਮ ਵੇਦ ਪੁਰਾਣ ਜਾਂ ਕੇ ਨੇਤ ਭਾਗਤ ਨੇਤ ਕੋਟ ਸਿਮਰਤ ਪੁਰਾਣ ਸ਼ਾਸਤ੍ਰ ਨਾ ਆਵਹਿ ਉਚਿਤ ਮਦਭਾਰ ਛੰਦ ਤੋ ਪ੍ਰਸਾਦ ਗੁਣ ਗਾਨੁਦਾਰ ਮਹਿਮਾ ਅਪਾਰ ਆਸਾਨ ਅਭੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾ

0: ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਣ ਦੇ ਜਿਸ ਨੂੰ।

ਪਵਿੱਤ ਸੰਗਤ ਸੁਭਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾ ਲਿਆ ਕਹਿ ਨਾਨਕ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ

ਸੱਚ ਹੈ ਜਿੱਥੇ ਸਦਾ ਸੱਚ ਤਿਹਾਵੇ ਸੱਚੋ ਤਿਹਾਵੇ ਜਾਂ ਤੁਲਬਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਇਲਾ।

वाहेगुरु जी की फतेह। गुरु रूप गुरु की साजी नवाजी गुरु स्वरूप गुरु खालसा सत संग जी। ए पावन पवित्र फरमान जेड़ा सतगुरु पातशाह ने साडे ते कृपा करके सानू बख्शिश कीती है, एदी भूमिका ए है कि मनुखी सुभा दे विच एक कमजोरी है कि मैं ही ठीक हां ते बाकी दे गलत हन। साडे सुभा दे विच सब तो वड्डी कमजोरी ए पे मैं ठीक हां लेकिन बाकी दे गलत ने। लेकिन गुरमत का सिद्धांत यह है हम नहीं चंगे बुरा नहीं कोई, मैं चंगा नहीं लेकिन बाकी दे जिन्ने ने ए सारे दे सारे चंगे ने, यह गुरमत सिद्धांत है। गुरमुखो इस लड़ी के तहत जिवें आपा अज ही वेहने पे सियासी लोग चाहते ने पे आपा दूजे की कुर्सी खो के मैं बह जाइए, ये मनुखी सुभा दे विच बड़ी पुरानी कमजोरी है। ये केवल राजनीति विच ही नहीं धार्मिक लोकां दे विच भी रही। और जिस मौके धन गुरु नानक पातशाह महाराज का प्रकाश होया है उदो हिंदुस्तान विच जोगियां दा बोलबाला सी और वह अपनियां करा बातां विखा करके लोकां नूं प्रभावित कर दे ते मनुखी सुभा दे विच साडी फितरत च एक कमजोरी है कि आपां दूजे दी करामात वेख करके उहदे तो मुतासर हो करके आपां उहदे मगर लग जाने हां। साडे सिख धर्म दे विच करामात नूं कहर किया गया, लेकिन जिथे परमात्मा की होने का सवाल उथे गुरु पातशाह ने करामात विखाई अपनी वड्याई लई नहीं लेकिन परिपूर्ण परमात्मा की होंद नूं प्रगट करने वास्ते। जदों असीं दुनिया के धर्मां का मुतालिया करते हां ते बहु गिणती विच साडा समाज विच मुसलमान भरा ने साडे इस्लाम धर्म नूं मनण वाले वीर उस इस्लाम दे विच जिन्ना चिर कोई करामात ना विखाए उन्नू वह पीर नहीं बनते और उन्नू पीर बनने वास्ते अपनी करामात का प्रगटावा करना चाहिए करना पैंदा है। इस प्रकार ये योगी लोग प्राणायाम के द्वारा सिद्धियां प्राप्त करके लोगों नू मुतासर कर दे। ये मैं आम करके गल कहना है ते कई हस पैंदे ने कईयां नू चंगी भी लगती है। तुसी डेरिया में जांदे जे ना जेड़े बाबियां नू पैरी हाथ लाउण दी आदत पई है ना उहनां दी खुराक जे मेरी गल नोट करना कि तजर्बा करके वेखणा। तुसी सत बंदे उहदे डेरे में चले जाओ ते पहलां सारे राय कर लो, उहनां चो पंज बंदे बाबे दे गोडी हाथ लाउण ते दो ना लाउण ते बाबे नू इउं लगेगा वी इहनां नू गोली मार दिया ते घड़ी मुड़े पुछेगा दो बंदे कौन ने जेडे इथे आए ने गुरु के सिख बंदे ही होणगे ना, लेकिन उहनू रड़कदा भी हां जां मेरे इन्हां ने गोडियां नू हत्थ क्यों नहीं लाया। ये मनुखी सुभा दे विच बड़ी कमजोरी है ते मैं तकरीबन जो आप टकसाल विच महापुरशां कोलों पढ़िया है ना गोडी हत्थ लाओ ना लवाओ। असीं गुरसिख हां सानू हदायत आगे आवत सिंह जो पावै वाहिगुरु जी की फतेह पलावे। जदों गुरु का सिख गुरु के सिख नूं मिलदा भावें उह साडी भैण होवे भावें उह साडी बच्ची होवे साडे भरा होवे आपां फतेह पलावांगे ते गुरमुखो साडी जबान पवित्र हो जाएगा कन्न पवित्र हो जाणगे। रौ विचार इसे प्रकार गुरमुखो जेड़े गोरख नूं मनण वाले योगी लोग सन धन गुरु नानक पातशाह महाराज नूं मिले। इतिहास पढ़दे हां चार पांच वेरा उन्हां दी विशेष तौर ते गुरु नानक पातशाह बैस मुबासा होया, हो सकदा कई वेरा होया वे लेकिन चार पांच थावां ते विशेष तौर ते जिक्र है जिहड़ी सिद्ध गोष्ठ बाणी है ना
ਉਹਦਾ ਭਾਵ ਹੀ ਇਹੋ ਹੈ ਕਿ ਸਿੱਧ ਗੁਰੂ ਪਾਤਸ਼ਾਹ ਦੇ ਅੱਗੇ ਸਵਾਲ ਕਰਦੇ ਤੇ ਗੁਰੂ ਪਾਤਸ਼ਾਹ ਨੂੰ ਜਵਾਬ ਦਿੰਦੇ ਹਨ। ਅਜਿਵੇਂ ਸਾਨੂੰ ਕਹਿੰਦੇ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕਿਉਂ ਮੰਨਦੇ ਹੋ, ਤੇ ਸਾਡੇ ਗੁਰੂ ਨੇ ਕਹਿ ਦਿੱਤਾ ਮੈਂ ਸ਼ਬਦ ਨੂੰ ਮੰਨਦਾ। ਉਹਨਾਂ ਸਵਾਲ ਕੀਤਾ ਪਵਨ ਆਰੰਭ ਕਵਨ ਗੁਰੂ ਕਿਸ ਕਾ ਤੂੰ ਚੇਲਾ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਵਾਬ ਦਿੱਤਾ ਨਾਥ ਜੀ ਪਵਨ ਆਰੰਭ ਸਤਿਗੁਰ ਮਤ ਵੇੜਾ ਸ਼ਬਦ ਗੁਰੂ ਸੁਰ ਤੁਨ ਚੇਲਾ। ਮੈਂ ਵਿਅਕਤੀ ਨੂੰ ਗੁਰੂ ਨਹੀਂ ਮੰਨਦਾ, ਮੈਂ ਸ਼ਬਦ ਨੂੰ ਗੁਰੂ ਮੰਨਦਾ। ਤੇ ਸ਼ਬਦ ਕਿਹੜਾ? ਏਕ ਓਂਕਾਰ ਸਤਨਾਮ ਕਰਤਾ ਪੁਰਖ ਜੋ ਮੂਲ ਮੰਤਰ ਹੈ। ਰਹੁ ਵਿਚਾਰ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਇਹ ਕਿਹਾ ਵੀ ਤੁਸੀਂ ਗੋਰਖ ਨੂੰ ਮੰਨੋ, ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਲੇ ਗੋਰਖ ਨੂੰ ਨਹੀਂ ਮੰਨਦਾ, ਜਿਹੜਾ ਸ੍ਰਿਸ਼ਟੀ ਦੀ ਰੱਖਿਆ ਕਰਨ ਵਾਲਾ ਮੈਂ ਉਸ ਗੋਰਖ ਨੂੰ ਮੰਨਦਾ। ਸਮਾਂ ਨਹੀਂ ਕਿ ਮੈਂ ਖੁਲਾਸੇ ਵਿਚ ਬੂਤਾ ਜਾਵਾਂ। ਜਿਹੜਾ ਗੋਰਖ ਹੋਇਆ ਨਾ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗਾ ਜਿਹੜੀ ਮੈਂ ਗੱਲ ਕੀਤੀ ਵੀ ਮੇਰੇ ਮਤ ਵਿਚ ਆ ਜਾਓ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੋਰਖ ਮੈਨੂੰ ਤਾਂ ਕਹੀ ਜਾਣਾ ਪਰ ਯਾਦ ਰੱਖ ਤੇਰੇ ਗੁਰੂ ਦੀ ਕੀ ਹਾਲਤ ਹੈ। ਇਹ ਸਾਨੂੰ ਟਕਸਾਲ ਚ ਪੜਾਇਆ ਗਿਆ। ਗੋਰਖ ਦੇ ਗੁਰੂ ਦਾ ਨਾਮ ਸੀ ਮਛੰਦਰ। ਗੁਰਮੁਖੋ ਸਾਨੂੰ ਗੁਰੂ ਨਾਨਕ ਪਹੁੰਚਾਵੇ, ਸਾਨੂੰ ਬਾਜਾਂ ਵਾਲੇ ਨੇ ਕਸ਼ਹਿਰਾ ਪਵਾਇਆ ਸਿਖਾ, ਤੂੰ ਕਸ਼ਹਿਰਾ ਪਾ ਲਿਆ, ਤੇਰੇ ਵਾਸਤੇ ਕੇਵਲ ਤੇ ਕੇਵਲ ਇੱਕ ਧਰਮ ਪਤਨੀ, ਬਾਕੀ ਤੇਰੀਆਂ ਭੈਣਾਂ ਤੇ ਭਾਈ ਧੀਆਂ। ਸਿੱਖਾ ਵੇਖੀ ਪ੍ਰਤੱਖ ਤਾਂ ਕੀ, ਸੁਪਨੇ ਦੇ ਵਿੱਚ ਵੀ ਪਰਾਏ ਬਿਸਤਰੇ ਤੇ ਨਹੀਂ ਉਜਾਣਾ। ਜਿਹੜੀ ਇੰਦਰਾ ਡੈਣ ਨੇ ਅਕਾਲ ਤਖ਼ਤ ਦੀ ਬਿਲਡਿੰਗ ਢਾਈ ਹੈ ਨਾ, ਜਦੋਂ ਆਪਾਂ ਸਵੇਰੇ ਮਾਰੇ ਸਵਾਰੀ ਲੈ ਕੇ ਉਤਰਦੇ ਹਾਂ, ਉਹਦੇ ਪੌੜੀਆਂ ਦੇ ਐਸ ਪਾਸੇ ਇੱਕ ਸ਼ਬਦ ਉਕਰਿਆ ਹੁੰਦਾ ਸੀ। ਮੈਂ ਰੋਜ਼ਾਨਾ ਉਹ ਸ਼ਬਦ ਨੂੰ ਜਾ ਕੇ ਪੜ੍ਹਦਾ ਹੁੰਦਾ ਸਾਂ, ਕਿਉਂਕਿ ਮੈਂ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਨਾਂ ਰਹਿੰਦਾ ਸਾਂ। ਤੇ ਸ਼ਬਦ ਕੀ ਸੀ? ਸੁਧ ਜਪਤੇ ਹਮ ਲਈ, ਇਹ ਲਿਖਿਆ ਸੀ ਬਕਾਇਦਾ ਉਕਰਿਆ ਪੌੜੀਆਂ ਵਿਚ, ਸੁਧ ਜਪਤੇ ਹਮ ਲਈ ਬਚਨ ਗੁਰਦੈ ਹੰਭਾਰੇ, ਪੂਤ ਉਹੀ ਭਰਣ ਤੋਏ ਪ੍ਰਾਣ ਜਬਲਾ ਖੜਤਾਰੇ, ਨਿਜ ਨਾਰੀ ਕੇ ਸਾਥ ਨਿਉ ਤੁਮ ਨਿਤ ਬੜਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਇਓ। ਇਹ ਦਸਮ ਪਾਤਸ਼ਾਹ ਦਾ ਸ਼ਬਦ ਹੈ। ਜਿਹੜੀ ਗੁਰਮੁਖੋਂ ਮੈਂ ਬੇਨਤੀ ਕਰ ਰਿਹਾ, ਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਗੁਰਮੁਖਾ ਉਹ ਗੋਰਖਾ ਮੈਨੂੰ ਤਾਂ ਕਹੀ ਜਾਣਾ, ਆਪਣੇ ਗੁਰੂ ਦੀ ਹਾਲਤ ਵੇਖ, ਵੇਖੋ ਕਾਮ ਬੰਦੇ ਦੀ ਕਿੰਨੀ ਬੁੱਧੀ ਭ੍ਰਿਸ਼ਟ ਕਰ ਦਿੰਦਾ ਹੈ। ਇੱਕ ਰਾਜਾ ਮਰ ਗਿਆ, ਉਸ ਮਰੇ ਹੋਏ ਰਾਜੇ ਦੀ ਦੇਹ ਵਿਚ ਪ੍ਰਵੇਸ਼ ਕਰਕੇ ਤੇ ਉਹਦੀਆਂ ਰਾਣੀਆਂ ਨਾਲ ਮੰਦ ਕਰਮ ਕਰਦਾ ਹੈ। ਮਛੰਦਰ ਨਾਥ ਇਹ ਗੋਰਖ ਦੇ ਗੁਰੂ ਦੀ ਹਾਲਤ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮੈਨੂੰ ਤਾਂ ਤੂੰ ਕਹਿੰਦਾ ਵੀ ਆਹ ਕਰੋ ਤੇ ਆਹ ਕਰੋ, ਪਹਿਲਾਂ ਆਪਣਾ ਗੁਰੂ ਤਾਂ ਸੰਭਾਲ। ਉਹ ਕਈ ਕਰਤੂਤ ਕਰਦਾ ਹੈ, ਬੰਦਾ ਕਿੰਨਾ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਉਹਨੇ ਲੋਕਾਂ ਨੂੰ ਕਹਿ ਦਿੱਤਾ ਵੀ ਕੋਈ ਵੀ ਮੁੰਦਰਾ ਵਾਲਾ ਬੰਦਾ ਮੇਰੀ ਮਹਿਲਾਂ ਚ ਨਾ ਆਵੇ ਤਾਂ ਕਿ ਮੇਰੀ ਇਹ ਕਮਜ਼ੋਰੀ ਲੀਕ ਨਾ ਹੋ ਜਾਏ। ਆ ਤੁਸੀਂ ਕਿਤੇ ਵੇਖਣਾ, ਜਿਹੜੇ ਜੋਗੀ ਭਰਾ ਨੇ ਨਾ ਇੱਕ ਕੰਨ ਢੱਕਣਗੇ, ਤੁਸੀਂ ਆਮ ਮੇਰੀ ਗੱਲ ਤੋਂ ਨੋਟ ਕਰਨਾ, ਜਿਹੜੇ ਤੁਹਾਨੂੰ ਜੋਗੀ ਮਿਲਣਗੇ ਉਹਨਾਂ ਦਾ ਇੱਕ ਕੰਨ ਢੱਕਿਆ ਹੋਵੇਗਾ। ਇਹਦੇ ਪਿੱਛੇ ਕਾਰਨ ਕੀ ਹੈ? ਇਹਦਾ ਕਾਰਨ ਹੈ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਵੀ ਪਹਿਲਾਂ ਆਪਣੇ ਗੁਰੂ ਨੂੰ ਸੰਭਾਲ, ਗੋਰਖ ਜੀ ਗਏ ਇਹਨਾਂ ਆਪਣੇ ਕੰਨ ਨੂੰ ਢੱਕ ਲਿਆ, ਉਥੇ ਪੰਕਤੀਆਂ ਪੜੀਆਂ, ਜਾਗ ਮਛੰਦਰਾ ਗੋਰਖ ਬੋਲੇ ਜਾਗਣਾ ਕਰ। ਔਰ ਉਸੇ ਮੌਕੇ ਮਛੰਦਰ ਨਾਥ ਉਸ ਰਾਜੇ ਦੀ ਦੇਹ ਨੂੰ ਛੱਡ ਕੇ ਮੁੜ ਕੇ ਆਇਆ, ਕਹਿਣ ਤੋਂ ਭਾਵ ਕੇ ਗੁਰਮੁਖੋ ਬਕਾਰ ਗੁਰੂ ਕਿਰਪਾ ਕਰੇ, ਗੁਰੂ ਦੀ ਕਿਰਪਾ ਤੋਂ ਬਿਨਾਂ ਬਚਿਆ ਨਹੀਂ ਜਾਂਦਾ, ਗੁਰੂ ਮਾਰੀ ਕਿਰਪਾ ਕਰੇ ਸਾਡੇ ਸਾਰਿਆਂ ਦੇ ਉੱਪਰ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਾ ਵੀ ਤੁਸੀਂ ਸਾਡੇ ਧਾਰਮਿਕ ਚਿੰਨ ਪਾਓ, ਜਿਵੇਂ ਆਪਾਂ ਨੂੰ ਹੁਕਮ ਹੈ ਪੰਜ ਕਕਾਰ ਵਾਲੇ ਧਾਰਨ ਕਰਨੇ, ਉਹ ਸਿੰਗੀ ਲਾਓ, ਝੋਲੀ ਲਾਓ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿਣ ਲੱਗੇ ਭਲਿਆ
ਮੈਂ ਕੱਲਾ ਫੂਕਾਂ ਵਿਚ ਵਿਸ਼ਵਾਸ ਨਹੀਂ ਕਰਦਾ, ਮੈਂ ਆਹ ਸਿੰਗੀ ਵਜਾਉਣਾ, ਮੈਂ ਸਿੰਗੀ ਵਜਾਉਣਾ। ਇਹ ਨਹੀਂ ਭਾਵੇਂ ਸਿੰਗੀ ਦੇ ਉਲਟਾ ਮੈਂ ਕੇਵਲ ਤੇ ਕੇਵਲ ਵਿਖਾਰੇ ਨੂੰ ਕੰਡੈਮ ਕਰਦਾ, ਮੈਂ ਅੰਤਰੀ ਭਾਵ ਨੂੰ ਧਾਰਨ ਕਰਦਾ ਹਾਂ। ਔਰ ਉਸ ਮੌਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਵੇਂ ਉਹਨੂੰ ਸੰਬੋਧਨ ਕਰਕੇ ਸਿੱਖਿਆ ਦਿੱਤੀ ਹੈ, ਉਹ ਅੜਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨਗੇ। ਮਨ ਇਕਾਗਰ ਕਰਨ ਲਈ ਯਤਨ ਕਰੀਏ ਤੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ।

0: ਰਾਮਕਲੀ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਇਹ ਪਾਵਨ ਉਪਦੇਸ਼ ਦਿੰਦੇ ਹਨ।
1: ਸੁਰਤ ਸ਼ਬਦ ਸਾਖੀ ਮੇਰੀ ਸਿੰਘੀ।
0: ਸੋ ਜਿਹੜਾ ਸ਼ਬਦ ਹੈ ਨਾ, ਇਹਦੇ ਵਿੱਚ ਆਪਣੀ ਸੁਰਤੀ ਨੂੰ ਜੋੜਨਾ, ਤੇ ਜਿਵੇਂ ਆ ਕਈ ਪ੍ਰਾਸੰਖ ਵਜਾਉਂਦੇ ਹਨ, ਤੁਰੀ ਵਜਾਉਂਦੇ ਨੇ, ਇਸੇ ਤਰ੍ਹਾਂ ਜੋਗੀ ਲੋਕ ਸਿੰਘੀ ਵਜਾਉਂਦੇ ਨੇ। ਸਿੰਘੀ ਹੁਣ ਤਾਂ ਆਪਣੇ ਸਪੀਕਰ ਆ ਗਏ ਨੇ ਨਾ, ਤੇ ਮੈਨੂੰ ਬਚਪਨ ਵਿਚ ਚੰਗੀ ਤਰ੍ਹਾਂ ਚੇਤਾ ਹੈ, ਜਦੋਂ ਸ਼ਾਮ ਨੂੰ ਰਹਿ ਰਸਤਾ ਪਾਠ ਦਾ ਟਾਈਮ ਹੋਣਾ ਤੇ ਬਾਬਿਆਂ ਨੇ ਸੰਖ ਪੂਰਨਾ, ਇਹ ਮੈਂ ਆਪਣੇ ਪਿੰਡ ਭੂਰੇ ਕੋਨੇ ਵੇਖਿਆ ਹੈ, ਕਿਉਂ ਸਪੀਕਰ ਨਹੀਂ ਸੀ ਹੁੰਦੇ, ਉਹਨਾਂ ਨੇ ਸੰਖ ਪੂਰਨਾ ਤਾਂ ਕਿ ਲੋਕੀ ਸੁਚੇਤ ਹੋਣ ਔਰ ਉਹ ਪਰਮਾਤਮਾ ਦਾ ਨਾਮ ਲੈਣ, ਇਹ ਉਹਨਾਂ ਨੂੰ ਇੱਕ ਇਸ਼ਾਰਾ ਹੁੰਦਾ ਸੀ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਅਸੀਂ ਸ਼ਬਦ ਵਿਚ ਸੁਰਤੀ ਨੂੰ ਜੋੜਨ ਨੂੰ ਪ੍ਰੈਫਰੈਂਸ ਦਿੰਦੇ ਹਾਂ। ਗੁਰਮੁਖ ਆਪਾਂ ਰੋਜ਼ ਪੜ੍ਹ ਕਰਦੇ ਹਾਂ, ਧਿਆਨ ਦਿਆ ਜੇ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਾਓ। ਗੁਰੂ ਕੇ ਸਿੱਖਾ ਸੁਣ ਮੰਨ ਤੇ ਆਪਣੀ ਬਿਰਤੀ ਨੂੰ ਅੰਤਰ ਮੋਕਰ। ਇਹ ਮੈਂ ਤਕਰੀਬਨ ਜਦੋਂ ਵੀ ਮੇਰੀ ਡਿਊਟੀ ਹੁੰਦੀ ਮੈਂ ਕਹਿੰਦਾ ਆਪ ਜੀ ਨੂੰ, ਆਪਾਂ ਗੁਰਦੁਆਰੇ ਆਏ ਨਾ, ਕਿਸੇ ਦੀ ਪੱਗ ਟੇਢੀ ਹੈ, ਕਿਸੇ ਦੇ ਕੱਪੜੇ ਮੈੜੇ ਨੇ, ਉਹਨਾਂ ਨੂੰ ਨਾ ਵੇਖੋ, ਆਪਣੇ ਤੱਕ ਸੀਮਤ ਰਹੋ, ਆਪਣੇ ਆਪ ਨੂੰ ਅੰਦਰ ਵੇਖੋ ਵੀ ਮੈਂ ਕੀ ਕਰਦਾ ਹਾਂ। ਆਪਾਂ ਤਾਂ ਲੋਕਾਂ ਨੂੰ ਵੇਖੀ ਜਾਂਦੇ ਹਾਂ, ਉਹਦਾ ਸਿਰ ਨੰਗਾ ਸੀ, ਉਹਦੀ ਪੱਗ ਟੇਢੀ ਸੀ, ਉਹਦੇ ਕੱਪੜੇ ਵਧੀਆ, ਨਾ ਨਾ, ਗੁਰਦੁਆਰੇ ਆ ਕੇ ਕੇਵਲ ਤੇ ਕੇਵਲ ਗੁਰੂ ਨੂੰ ਵੇਖੋ ਤੇ ਆਪਣੇ ਅੰਦਰ ਝਾਤੀ ਮਾਰੋ ਕਿ ਮੇਰੇ ਅੰਦਰ ਕਿੰਨੀਆਂ ਕਮਜ਼ੋਰੀਆਂ ਨੇ, ਤੇ ਗੁਰੂ ਪਾਤਸ਼ਾਹ ਦੇ ਅੱਗੇ ਅਰਦਾਸ ਕਰੋ, ਪਾਤਸ਼ਾਹ ਰਹਿਮਤ ਦਾ ਝਾੜੂ ਮਾਰ ਕੇ ਕਿਤੇ ਮੇਰੇ ਅੰਦਰੋਂ ਵੀ ਐਬ ਕੱਢ ਦੇ। ਮੇਰੇ ਸਾਹਮਣੇ ਇਕਦਮ ਮਾਤਾ ਖੀਵੀ ਆ ਜਾਂਦੀ ਹੈ, ਗੁਰੂ ਅੰਗਦ ਸਾਹਿਬ ਦੇ ਮਹਿਲ, ਜਦੋਂ ਬਾਬਾ ਲਹਿਣਾ ਜੀ ਅਜੇ ਗੁਰੂ ਅੰਗਦ ਰੂਪ ਨੀ ਨਾ ਬਣੇ, ਤੇ ਇਹ ਤਿੰਨਾਂ ਸਾਲਾਂ ਤੋਂ ਬਾਅਦ ਖਡੂਰ ਸਾਹਿਬ ਆਏ, ਤੇ ਮਾਤਾ ਖੀਵੀ ਗੁਰੂ ਅੰਗਦ ਸਾਹਿਬ ਨੂੰ ਕਹਿਣ ਲੱਗੀ, ਸਵਾਮੀ ਜੀ ਮੇਰੇ ਵੱਲੋਂ ਝਾੜੂ ਵੀ ਇੱਕ ਲੈ ਜਾਓ, ਲੂਣ ਲੈ ਜਾਓ। ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਬਾਬੇ ਲਹਿਣੇ ਦੇ ਰੂਪ ਨੇ ਕਹਿਣ ਲੱਗੇ, ਖੀਵੀ ਕੀ ਕਿਹਾ ਏ? ਕਹਿੰਦੀ ਸਵਾਮੀ ਜੀ ਮੈਂ ਤੁਹਾਨੂੰ ਬੇਨਤੀ ਕੀਤੀ, ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿਚ ਜਾਣਾ ਤੇ ਉਹਨਾਂ ਨੂੰ ਬੇਨਤੀ ਕਰਨੀ, ਜਿਵੇਂ ਲੂਣ ਖਾਂਦਿਆਂ ਅਕੀਦਾ ਨੀ ਨਾ, ਅਸੀਂ ਤੇਰੀ ਸੇਵਾ ਤੋਂ ਅਕੀਏ ਨਾ।
1: ਸਤਿ ਸ੍ਰੀ ਅਕਾਲ।
0: ਤੇ ਜਿਵੇਂ ਲੂਣ ਝਾੜੂ ਮਾਰ ਕਰਕੇ ਕੂੜਾ ਕਰਕਟ ਬਾਹਰ ਕੱਢ ਦੀਦਾ, ਸਾਡੇ ਕੋਲ ਤਾਂ ਬਾਂਸ ਦਾ ਝਾੜੂ ਹੈ, ਅਸੀਂ ਤੇਰੇ ਦਰਬਾਰ ਦੇ ਸੇਵਕ ਹਾਂ, ਤੇਰੇ ਦਰ ਤੇ ਝਾੜੂ ਮਾਰਦੇ ਰਹੀਏ, ਪਰ ਤੂੰ ਸਾਡੇ ਹਿਰਦੇ ਅੰਦਰ ਰਹਿਮਤ ਦਾ ਝਾੜੂ ਮਾਰ ਕੇ ਤੇ ਸਾਡੇ ਅੰਦਰੋਂ ਔਗਣ ਕੱਢ ਦੀ। ਔਰ ਇਸੇ ਕਾਰਨ ਕਰਕੇ ਗੁਰਮੁਖੋ ਆਪਾਂ ਸੱਤੇ ਬਲਵੰਡੀ ਦੀ ਵਾਰ ਪੜ੍ਹਦੇ ਹਾਂ ਤੇ ਗੁਰੂ ਘਰ ਦੇ ਕੀਰਤਨੀਆਂ ਨੇ ਮਾਤਾ ਖੀਵੀ ਨੂੰ ਚੇਤੇ ਕੀਤਾ। ਬਾਣੀ ਚ ਨਾ ਹੈ ਮਾਤਾ ਖੀਵੀ ਦਾ, ਮਾਤਾ ਖੀਵੀ ਸੌ ਸੋਏ ਜਿਨ ਗੋਏ ਅਠਾਲੀ, ਲੰਗਰ ਦੌਲਤ ਵੰਡਗੇ ਰਸ ਅੰਮ੍ਰਿਤ ਖੀਰ ਕਿਹਾਲੀ। ਤੇ ਮੈਂ ਗੁਰਮੁਖੋ ਅੰਦਰੋਂ ਕਹਿੰਦਾ ਕਿਤੇ ਲੰਗਰ ਪ੍ਰਸ਼ਾਦੇ ਕਰਦੇ ਹੋ, ਮਾਤਾ ਖੀਵੀ ਦਾ ਨਾਮ ਹੀ ਲੈ ਲਿਆ ਕਰੋ, ਜੇ ਘਰ ਜੇ ਤੇ ਮੈਨੂੰ ਘੇਰ ਲਿਆ ਜੇ। ਮਾਤਾ ਖੀਵੀ ਦੇ ਨਾਂ ਚ ਇੰਨੀ ਬਰਕਤ ਹੈ, ਵਿਚੋਂ ਸੁਭਾਵਿਕ ਗੱਲ ਆ ਗਈ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਜੋਗੀ ਜੀ ਸ਼ਬਦ ਵਿਚ ਸੁਰਤੀ ਨੂੰ ਜੋੜਨਾ, ਔਰ ਇਸੇ ਪ੍ਰਕਾਰ ਜੋ ਪਰਿਪੂਰਨ ਪਰਮਾਤਮਾ ਨੂੰ ਲੋਕੀ ਸੁਣਦੇ ਨੇ ਉਸ ਪਾਸੇ ਆਪਣੇ ਮਨ ਨੂੰ ਜੋੜਨਾ, ਇਹ ਸਿੰਘੀ ਵਜਾਉਣਾ ਹੈ।
1: ਬਾਜੈ ਲੋਕ ਸੁਣੇ।
0: ਔਰ ਗੁਰਮੁਖੋ ਉਹਦਾ ਪਰਿਪੂਰਨ ਪਰਮਾਤਮਾ ਅਨਹਦ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵਜਿਆ, ਆਨੰਦ ਮੂਹ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ, ਸਭ ਧੰਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਪ੍ਰਦਾ ਕਿਰਪਾ। ਸੋ ਗੁਰਦੇਵ ਕਹਿੰਦੇ ਨੇ ਭਾਈ ਉਹਦਾ ਪਰਿਪੂਰਨ ਪਰਮਾਤਮਾ ਨਾ ਉਹ ਹਰੀ ਥਾਂ ਤੇ ਵਿਆਪਕ ਹੈ, ਸਾਰੇ ਲੋਕ ਉਹਨੂੰ ਸੁਣਦੇ ਨੇ ਪਤ ਝੋਲੀ ਮੰਗਣ ਕੇ ਤਾਈ। ਗੁਰਮੁਖੋ ਇਹ ਆਪਾਂ ਸਮਝ ਪੁਣੇ ਵਿਚ ਕਈ ਵਾਰ ਦੂਜਿਆਂ ਦੀ ਨਿੰਦਿਆ ਕਰਨ ਲੱਗ ਪਏ, ਕਨੈਮ ਕਰਨ ਲੱਗ ਪੈਂਦੇ ਹਾਂ। ਜਿੰਨੇ ਵੀ ਦੁਨੀਆਂ ਦੇ ਧਾਰਮਿਕ ਚਿੰਨ੍ਹ ਨੇ ਨਾ, ਭਾਵੇਂ ਕਿਸੇ ਵੀ ਧਰਮ ਦਾ, ਜਦੋਂ ਉਹਨਾਂ ਮਹਾਂਪੁਰਸ਼ਾਂ ਨੇ ਬਣਾਇਆ ਉਹਦਾ ਕੋਈ ਨਾ ਕੋਈ ਮਤਲਬ ਸੀ। ਲੇਕਿਨ ਦੁਖਾਂ ਤੇ ਵੀ ਸਮੇਂ ਦੇ ਨਾਲ ਮੁੜ ਕੇ ਉਹ ਰਸਮ ਰਹਿ ਜਾਂਦੀ ਹੈ, ਲੋਕੀ ਉਹਦੇ ਭਾਵ ਨੂੰ ਛੱਡ ਜਾਂਦੇ ਨੇ। ਪਹਿਲਾਂ ਕੋਈ ਨਾ ਕੋਈ ਭਾਵ ਹੁੰਦਾ ਜਿਵੇਂ ਮਹਾਤਮਾ ਜਨ ਆਪਾਂ ਵਿਹਨੇ ਆ ਨਾ ਤੇ ਉਹਨਾਂ ਨੇ ਚੋਲਾ ਪਾਇਆ ਹੁੰਦਾ ਤੇ ਆਪਾਂ ਕਹਿੰਦੇ ਚੋਲੇ ਨਾਲ ਰੱਬ ਮਿਲ ਜਾਏਗਾ ਨਹੀਂ ਨਹੀਂ ਉਹਨੂੰ ਉਹ ਮਹਾਤਮਾ ਕਹਿੰਦੇ ਨੇ ਕੱਫਣੀ ਉਹ ਕੱਫਣੀ ਤਾਂ ਕਹਿੰਦੇ ਨੇ ਵੀ ਜਿਵੇਂ ਕੋਈ ਬੰਦਾ ਮਰ ਜਾਏ ਤੇ ਆਪਾਂ ਕਹਿੰਦੇ ਕੱਫਣ ਪਾਇਆ ਉਹਨਾਂ ਦਾ ਗੁਰੂ ਕਹਿੰਦਾ ਪੁੱਤਰਾ ਤੂੰ ਕੱਫਣ ਪਾ ਲਿਆ ਤੂੰ ਅੱਜ ਤੂੰ ਮਰ ਗਿਆ ਜਿਹੜਾ ਮਰ ਗਿਆ ਨਾ ਉਹ ਆਪਣੀ ਮਰਜ਼ੀ ਨਹੀਂ ਕਰਦਾ ਇਹ ਉਹਨਾਂ ਦੇ ਚੋਲੇ ਦਾ ਭਾਵ ਹੈ ਕੱਫਣੀ ਪਾਉਣੀ ਇਸੇ ਪ੍ਰਕਾਰ ਇੱਥੇ ਜਿਹੜੇ ਯੋਗੀ ਲੋਕ ਸਨ ਉਹ ਆਪਣੇ ਚੇਲੇ ਨੂੰ ਸਭ ਤੋਂ ਪਹਿਲਾਂ ਮੰਗਣ ਭੇਜਦੇ ਕਿਉਂਕਿ ਮੰਗਣਾ ਬੜਾ ਔਖਾ ਹੈ ਪੰਜਾਬੀ ਦੀ ਕਹਾਵਤ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਇਹ ਗੁਰਬਾਣੀ ਦੀ ਪੰਕਤੀ ਨੇ ਸਾਡੀ ਪੰਜਾਬੀ ਦੀ ਕਹਾਵਤ ਹੈ ਮੰਗਣਾ ਬੜਾ ਔਖਾ ਹੈ ਤੇ ਮੈਂ ਵਿਦਾਂਤ ਸ਼ਾਸਤਰ ਦੇ ਵਿਚ ਇਕ ਪੰਕਤੀ ਪੜ੍ਹੀ ਕਬਲਾ ਗੁਣ ਔਰ ਗੌਰਵਤਾ ਜਬਲਾ ਕਹੇ ਨਾ ਦੇ ਦੇ ਕਹੇ ਧੋਖੇ ਸਭ ਗੁਣ ਗੌਰਵ ਪਿੱਠ ਦੇ ਇਹ ਸਾਨੂੰ ਵਿਦਾਂਤ ਦੇ ਸੰਤਾਂ ਮਹਾਂਪੁਰਸ਼ਾਂ ਨੇ ਪੰਕਤੀ ਪੜ੍ਹਾਈ ਕੀ ਇਹਦਾ ਅਰਥ ਹੈ ਵੀ ਤੁਹਾਡਾ ਸਤਿਕਾਰ ਤੁਹਾਡੇ ਗੁਣ ਦੀ ਕਦਰ ਉਦੋਂ ਤੱਕ ਹੈ ਜਦੋਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ ਜਦੋਂ ਹੱਥ ਅੜ ਗਿਆ ਤੇ ਉਹਨਾਂ ਕਹਿਣਾ ਤਾਂ ਮੰਗਤਾ ਉਹਦਾ ਸਤਿਕਾਰ ਖਤਮ ਹੋ ਜਾਏਗਾ ਤੁਹਾਡਾ ਸਤਿਕਾਰ ਤੇ ਅਦਬ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਕਿਸੇ ਅੱਗੇ ਹੱਥ ਨਾ ਅੱਡੋ ਹਾਂ ਇੱਕ ਮੈਂ ਬੇਨਤੀ ਕਰਾਂਗਾ ਹੱਥ ਅੱਡੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਪਾਤਸ਼ਾਹ ਮੈਂ ਤੇਰੇ ਦਰ ਦਾ ਮੰਗਤਾ ਗੁਰਾ ਇੱਕ ਦੇ ਭਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਆਖਿਆ ਕਰੋ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਣ ਹਾਰ ਦਤਾਰ ਮੈਂ ਨਿਤ ਚਤਾਰਿਆ ਨਖੋਟ ਨਾ ਜਾਈ ਮੂਲ ਅਤੁਲ ਭੰਡਾਰਿਆ ਮੈਂ ਤੇਰੇ ਅੱਗੇ ਤਾਂ ਮੰਗਿਆ ਜਿਹੜਾ ਤੇਰਾ ਭੰਡਾਰਾ ਮੁੱਕਦਾ ਨਹੀਂ ਜਿਵੇਂ ਆਪਾਂ ਕਹਿੰਦੇ ਥੋੜੇ ਜੇ ਤੁਸੀਂ ਲੇਟ ਆਓਗੇ ਸਵੇਰੇ ਖੀਰ ਬੜੀ ਵੱਧਦੀ ਪੱਤੀ ਸੀ ਪਰ ਜਿਹੜਾ ਵਾਹਿਗੁਰੂ ਆ ਨਾ ਉਹਦਾ ਭੰਡਾਰਾ ਮੁੱਕਦਾ ਹੀ ਨਹੀਂ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਪਤ ਝੋਲੀ ਮੰਗਣ ਕੇ ਤਾਂ ਹੀ ਭੇਖਿਆ ਨਾਮ ਪੜੇ ਔਰ ਮੈਂ ਮੰਗਦਾ ਕਿ ਪਚੌਲ ਨਹੀਂ ਮੰਗਦਾ ਆਟਾ ਨਹੀਂ ਮੰਗਦਾ ਮੈਂ ਦਾਲ ਨਹੀਂ ਮੰਗਦਾ ਮੈਂ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੇ ਵਾਹਿਗੁਰੂ ਮੈਨੂੰ ਨਾਮ ਦੀ ਭਿਖਿਆ ਪਾ ਮੈਨੂੰ ਨਾਮ ਦਾ ਖੈਰ ਪਾਉਣਾ ਕਰ ਆਪਾਂ ਰੋਜ਼ ਪਾਠ ਕਰਦੇ ਹਾਂ ਜਪਜੀਤ ਸਾਹਿਬ ਵਾਲੀ ਪੰਕਤੀ ਪੌੜੀ ਵੱਲ ਧਿਆਨ ਲੈ ਜਾਓ ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕਰੇ ਭੂਤ ਇਹ ਆਪਾਂ ਰੋਜ਼ ਪਾਠ ਕਰਦੇ ਹਾਂ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਉਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਹਿਰਦੇ ਦੀ ਝੋਲੀ ਡਾਹ ਕਰਕੇ ਅਰਦਾਸ ਬੇਨਤੀ ਕਰ ਹੇ ਵਾਹਿਗੁਰੂ ਨਾਮ ਦੀ ਖੈਰ ਪਾਉਣਾ ਕਰ
1: ਪਤ ਝੋਲੇ ਮੰਗਣ ਕਹਿ ਤਾਈ
0: ਅੱਛਾ ਤੂੰ ਮੇਰੀ ਪਤ ਰੱਖੀ ਇਹ ਮੰਗਣਾ ਹੈ
1: ਭੀਖਿਆ ਨਾਮ ਪੜੇ
0: ਔਰ ਇਸ ਅੰਤਿਸ਼ ਕਰਨ ਹਿਰਦੇ ਰੂਪੀ ਝੋਲੀ ਵਿਚ ਤੇਰਾ ਨਾਮ ਪੈਣਾ ਕਰੇ
1: ਬਾਬਾ ਗੋਰਖ ਜਾਗਾ
0: ਭਾਈ ਜਿਹੜਾ ਤੇਰਾ ਬਾਬਾ ਹੈ ਨਾ ਗੋਰਖ ਕਦੇ ਸਮਾਧੀ ਲਾਉਂਦਾ ਤੇ ਕਦੇ ਜਾਗਦਾ ਜਿਹੜੇ ਮੈਂ ਇਹ ਗੋਰਖ ਨੂੰ ਮੰਨਦਾ ਉਹ ਸਦੀਵੀ ਤੌਰ ਤੇ ਜਾਗਦਾ ਹੈ ਜਿਹਨੂੰ ਆਪਾਂ ਕਹਿੰਦੇ ਸਤਿਗੁਰ ਜਾਗਦਾ ਹੈ ਦਿਓ ਆਪਾਂ ਗੁਰਮੁਖ ਅਰਦਾਸ ਦਿਨੇ ਕਰੀਏ ਰਾਤ ਕਰੀਏ ਇਹ ਅਰਦਾਸ ਸੁਣਦਾ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਨ ਲੱਗਾ ਦੁਨੀਆਂ ਦੇ ਜਿੰਨੇ ਧਰਮ ਅੰਦਰ ਨੇ ਨਾ ਉਹ ਰਾਤ ਨੂੰ ਬੰਦ ਹੋ ਜਾਂਦੇ ਭਾਵੇਂ ਦੋ ਘੰਟੇ ਬੰਦ ਹੋਣ ਲੇਕਿਨ ਜਿਹੜਾ ਆਹ ਹਰਿਮੰਦਰ ਹੈ ਨਾ ਇਹ ਬੰਦ ਨਹੀਂ ਹੁੰਦਾ ਇਹਦਾ ਕਾਰਨ ਕੀ ਪਤਾ ਕਿਸੇ ਨੂੰ ਸਵੇਰੇ ਲੋੜ ਪੈ ਜਾਏ ਕਿਸੇ ਨੂੰ ਰਾਤ ਨੂੰ ਪੈ ਜਾਏ ਇਹ ਹਰਿਮੰਦਰ ਕਹਿੰਦਾ ਗੁਰਮੁਖਾ ਗੁਰੂ ਸੁਣਦਾ ਨਹੀਂ ਪਰਮੇਸ਼ਰ ਸੁਣਦਾ ਨਹੀਂ ਤੂੰ ਅਰਦਾਸ ਕਰ ਤੇਰੀ ਅਰਦਾਸ ਮੰਨੀ ਜਾਏਗੀ
1: ਸਤ ਸ੍ਰੀ ਇਹ ਨਹੀਂ
0: ਜਿਵੇਂ ਆਪਾਂ ਸਪੀਕਰ ਲਾ ਕੇ ਕਈ ਵਾਰ ਆਪਾਂ ਅਰਦਾਸ ਕਰਾਉਣੇ ਆ ਨਾ ਗੁਰਦੁਆਰੇ ਸਪੀਕਰ ਬੜਾ ਖਿੱਚ ਖਿੱਚ ਕੇ ਲਾਉਣਗੇ ਤੇ ਜੇ ਬਾਈ ਚਾਂਸ ਸਪੀਕਰ ਬੰਦ ਹੋ ਜਾਏ ਤੇ ਸਪੀਕਰ ਵਾਲੇ ਨੂੰ ਕਹਿੰਦੇ ਨੇ ਤੈਨੂੰ ਚਵਾਨੀ ਨਹੀਂ ਦੇਣੀ ਤੂੰ ਤਾਂ ਸਾਡਾ ਕੰਮ ਖਰਾਬ ਕੀਤਾ ਅਰਦਾਸ ਦੇ ਮੌਕੇ ਸਪੀਕਰ ਬੰਦ ਹੋ ਗਿਆ ਉਹ ਭਲਿਆ ਰੱਬ ਸਪੀਕਰ ਨਾਲ ਅਰਦਾਸ ਨਹੀਂ ਸੁਣਦਾ ਇਹ ਤੈਨੂੰ ਭੁਲੇਖਾ ਹੈ ਰੱਬ ਦੇ ਕੰਨ ਇੰਨੇ ਤੇਜ ਨੇ ਗੁਰੂ ਦੇ ਕੰਨ ਇੰਨੇ ਤੇਜ ਨੇ ਮੱਖਣ ਸ਼ਾਹ ਲਬਾਣਾ ਸੂਰ ਦੀ ਬੰਦਰਗਾਹ ਦੇ ਕੋਲ ਅਰਦਾਸ ਕਰਦਾ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਬਾਬੇ ਬਕਾਲੇ ਕੰਨ ਦੇ ਕੇ ਉਹਦੀ ਅਰਦਾਸ ਸੁਣਦੇ ਨੇ। ਇਹ ਆਪ ਸਾਰੇ ਜਾਣਦੇ ਆ ਨਾ ਕਿੱਥੇ ਗੁਜਰਾਤ ਸੂਰ ਦੀ ਬੰਦਰਗਾਹ ਮੱਖਣ ਸ਼ਾਹ ਲਵਾਣਾ ਕਿਤੇ ਤੇ ਬਾਬੇ ਬਕਾਲੇ ਮੇਰਾ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇਗ ਬਹਾਦਰ ਸਿਮਰੀਏ ਕਰ ਨੌਣ ਦਿਆਵੇ ਧਾਏ ਤੇ ਇਹ ਐਵੇਂ ਨੀ ਲਿਖਿਆ ਸਭ ਥਾਈ ਹੋਏ ਸਾਏ ਕੋਈ ਜਗ੍ਹਾ ਨੀ ਜਿੱਥੇ ਉਹ ਜਾਂਦਾ ਹੀ ਨਹੀਂ। ਉਹਦੇ ਜਹਾਜ਼ ਨੂੰ ਮੋਢਾ ਦੇ ਕੇ ਬੰਨੇ ਕੀਤਾ ਤੇ ਮੱਖਣ ਸ਼ਾਹ ਨੇ ਉਹ ਲੰਮੀ ਸਾਖੀ ਆਪਾਂ ਉਸ ਪਾਸੇ ਨਹੀਂ ਜਾਣਾ ਪਹਿਲਾਂ ਦੋ ਦੋ ਮੋਹਰਾਂ ਦੇ ਕੇ ਪਰਖ ਲਿਆ। ਜਦੋਂ ਸੱਚੇ ਗੁਰੂ ਕੋਲ ਆਇਆ ਨਾ ਤੇ ਉਹਨੇ ਚੋਲਾ ਮੋਢੇ ਤੋਂ ਪਾਸੇ ਕਰਕੇ ਆਖਿਆ ਮੱਖਣਾ ਤੇਰੇ ਜਹਾਜ਼ ਦੇ ਕਿਲ੍ਹਾਂ ਦਾ ਨਿਸ਼ਾਨ ਮੇਰੇ ਮੋਢੇ ਤੇ ਅਜੇ ਵੀ ਹੈ।
1: ਸਤਿ ਸ੍ਰੀ ਅਕਾਲ।
0: ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਪਿਆਰੋ ਅਸੀਂ ਜਿਹਨੂੰ ਮੰਨਦੇ ਆ ਨਾ ਉਹ ਸਦੀਵ

0: ਨੂੰ ਸੰਭਾਲਣ ਦੀ ਜਿੰਮੇਵਾਰੀ ਲਾ ਲਈ ਹੈ। ਉਹ ਅਸਲੀ ਗੋਰਖ ਹੈ, ਰੱਖਿਆ ਕਰਨ ਵਾਲਾ ਪ੍ਰਮਾਤਮਾ ਹੈ।
1: ਕਰਤੇ ਬਾਰ ਨਾ ਲਾਗੈ,
0: ਭਾਈ ਜਦੋਂ ਉਹ ਰਹਿਮਤ ਕਰਦਾ ਨਾ ਉਦੋਂ ਦੇਰੀ ਨਹੀਂ ਲੱਗਦੀ। ਇਹ ਨਹੀਂ ਵੀ 2 ਸਾਲ ਦਾ ਕੋਰਸ ਹੈ, 4 ਸਾਲ ਦਾ ਕੋਰਸ ਹੈ। ਆਪਾਂ ਪਿਓਖਰੇ ਸਾਹਿਬ ਦੀ ਸਾਖੀ ਜਾਣਦੇ ਆ। ਲਾਲ ਚੰਦ ਪੰਡਿਤ ਕਹਿਣ ਲੱਗਾ ਨਾ ਲਿਖਾ ਲਿਆ ਡਬਰ ਰੱਬ, ਜਦੋਂ ਉੱਥੇ 6ਵੇਂ 8ਵੇਂ ਪਾਤਸ਼ਾਹ ਦਿੱਲੀ ਨੂੰ ਕਹੇ ਨੇ ਨਾ, ਜਿਹੜੇ ਸਿੱਖ ਨੇ ਉਹਨਾਂ ਨੂੰ ਚਾਰ ਚਾਰ ਜਾਂਦਾ ਵੀ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਪਰਸੀਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ, ਗੁਰੂ ਕਾ ਸਿੱਖ ਜਾਂਦਾ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੇ ਰੇ। ਸੰਗਤਾਂ ਜਾਂਦੀਆਂ ਨੇ, ਉਥੇ ਇੱਕ ਪੰਡਿਤ ਹੈ ਵਿਦਵਾਨ, ਕਹਿੰਦਾ ਪ੍ਰੇਮੀਓ ਬੜੀ ਜਥੇ ਬਣਾ ਬਣਾ ਕੇ ਜਾਂਦੇ, ਕਹਿੰਦੇ ਸਾਡੇ ਗੁਰਦੇਵ ਆਏ ਨੇ। ਕੀ ਨਾਂ ਉਹਨਾਂ ਦਾ? ਕਹਿੰਦਾ ਉਹਨਾਂ ਦਾ ਨਾਮ ਹੈ ਸਤਿਗੁਰੂ ਹਰਕਿਸ਼ਨ ਸਾਹਿਬ ਮਹਾਰਾਜ। ਕਹਿੰਦਾ ਨਵੀਂ ਗੱਲ? ਉਹ ਕਹਿੰਦੇ ਨਵੀਂ ਗੱਲ ਕਿਹੜੀ ਭਾਈ? ਕਹਿਣ ਲੱਗਾ ਹਰੀ ਨਾਮ ਹੀ ਰੱਬ ਦਾ ਹੈ ਤੇ ਕ੍ਰਿਸ਼ਨ ਨਾਮ ਹੀ ਰੱਬ ਦਾ ਹੈ, ਇਹ ਡਬਲ ਰੱਬ ਆ, ਦੋ ਹੈ ਨਾ। ਕਹਿੰਦਾ ਇਹ ਡਬਲ ਰੱਬ ਹੈ? ਉਹ ਕਹਿੰਦਾ ਡਬਲ ਹੀ। ਗੁੱਸਾ ਨਾ ਕਰਨਾ ਸਰਦਾਰੋ, ਮੈਂ ਤੁਹਾਨੂੰ ਇਹ ਬੇਨਤੀ ਤਾਂ ਕੀਤੀ ਵੀ ਤੁਸੀਂ ਉਹਨੂੰ ਮੱਥਾ ਟੇਕਣ ਚੱਲੇ ਹੋ ਤੇ ਉਮਰ ਭਲਾ ਕਿੰਨੀ ਕੁ ਹੋਵੇਗੀ? ਕਹਿੰਦੇ ਸਿੱਖ ਮੱਤ ਉਮਰ ਦਾ ਕੋਈ ਸੰਬੰਧ ਨਹੀਂ, ਹੋਵੇਗੀ 5-7 ਸਾਲਾਂ ਦੀ, ਜਿਵੇਂ ਆਪਾਂ ਅੰਦਾਜ਼ਨ ਕਹਿ ਦਿੰਦੇ ਆ, ਹੋਵੇਗੀ 5-7 ਸਾਲਾਂ ਦੀ। ਕਹਿਣ ਲੱਗਾ ਕਮਾਲ ਕੀਤੀ, ਪਹਿਲਾਂ ਨਾ ਡਬਲ, ਹੁਣ ਤੁਸੀਂ ਬੱਚੇ ਨੂੰ ਮੱਥਾ ਟੇਕੀ ਜਾਂਦੇ ਹੋ। ਸਿੱਖਾਂ ਨੇ ਜਦੋਂ ਸੁਣਿਆ ਉਹਨਾਂ ਤੋਂ ਗੱਲ ਬਰਦਾਸ਼ਤ ਨਾ ਹੋਈ, ਕਿਉਂਕਿ ਆਪਾਂ ਨੂੰ ਹਦਾਇਤ ਹੈ ਗੁਰੂ ਕੀ ਸਿੱਖ ਨਿੰਦਾ ਸੁਣੇ ਨਾ ਕਾਨ। ਅਸੀਂ ਆਪਣੇ ਕੰਨਾਂ ਦੇ ਨਾਲ ਗੁਰੂ ਦੀ ਨਿੰਦਿਆ ਨਹੀਂ ਸੁਣਨੀ। ਮੈਂ ਤਕਰੀਬਨ ਹਰ ਰੋਜ਼ ਤੁਹਾਨੂੰ ਬੇਨਤੀ ਕਰਦਾ, ਤੁਸੀਂ ਡੇਰਿਆਂ ਤੇ ਜਾਂਦੇ ਹੋ, ਜਿਹੜੇ ਫੂਕਾਂ ਮਾਰਦੇ ਹੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਗੁਰੂ ਨਹੀਂ ਮੰਨਦੇ, ਉਹਨਾਂ ਦੇ ਡੇਰਿਆਂ ਤੇ ਜਾ ਕਰਕੇ ਪਾਪਾਂ ਦੀ ਭਾਗੀ ਨਾ ਬਣੋ। ਉਹਦਾ ਕਹਿੰਦੇ ਸਾਡੇ ਕੋਲ ਮੰਤਰ, ਅਸੀਂ ਤੈਨੂੰ ਤਾਰਾਂਗੇ ਸਾਡਾ ਧਰਮ। ਕਹਿੰਦਾ ਨਾ ਨਾ, ਅਸੀਂ ਨਹੀਂ ਮੰਨਦੇ ਉਹਨਾਂ ਨੂੰ, ਅਸੀਂ ਮੰਨਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਅਸੀਂ ਮੰਨਦੇ ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਰੋ ਵਿਚਾਰ। ਚੇਰੇ ਅਰਦਾਸ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੇਮੀਓ ਕੀ ਗੱਲ ਭਾਈ ਅਰਦਾਸ ਹੋ? ਕਹਿੰਦੇ ਪਾਤਸ਼ਾਹ ਸਾਨੂੰ ਪੰਡਿਤ ਨੇ ਆਹ ਗੱਲ ਕਹੀ। ਕਹਿਣ ਲੱਗੇ ਉਹਨੂੰ ਲੈ ਆਓ, ਲੈ ਆਂਦਾ। ਕਹਿਣ ਲੱਗੇ ਪੰਡਤਾ ਕਿਵੇਂ? ਕਹਿਣ ਲੱਗਾ ਜੀ ਗੁੱਸਾ ਨਾ ਕਰਿਆ ਜੀ, ਮੇਰਾ ਸੁਭਾਅ ਕੁਝ ਬਹੁਤਾ ਖੁੱਲਾ ਜਿਹਾ ਹੈ, ਨਾ ਤੁਸੀਂ ਬੜਾ ਵੱਡਾ ਰਖਾਇਆ ਹੈ ਤੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਤੇ ਗੀਤਾ ਆਚਰਨ ਕੀਤੀ, ਕੋਈ ਸ਼ਲੋਕ ਇੱਕ ਅੱਧਾ ਜਾਣਦੇ ਹੋ? ਗੁਰਦੇਵ ਕਹਿੰਦੇ ਵੀ ਜੇ ਮੈਂ ਅਰਥ ਕੀਤੇ ਨਾ, ਤੂੰ ਕਹਿਣਾ ਵੀ ਖੈਰ, ਕਿਉਂਕਿ ਗੁਰੂ ਪਰਿਵਾਰ ਨਾਲ ਸੰਬੰਧਿਤ ਇਹਨਾਂ ਨੇ ਕਦੇ ਪੜ੍ਹੇ ਹੋਣਗੇ, ਕੰਠ ਕੀਤੇ ਹੋਣਗੇ, ਤੂੰ ਇਉਂ ਕਰ ਜਿਹੜਾ ਕੋਈ ਤੈਨੂੰ ਭੋਲਾ ਭਾਲਾ ਜਾਪਦਾ ਨਾ, ਜਿਹਨੂੰ ਆਪਾਂ ਕਮਲਾ ਰਮਲਾ ਕਹਿੰਦੇ ਨੇ ਪੇਂਡੂ ਬੋਲੀ ਚ, ਲਿਆ ਕੋਈ। ਕਹਿਣ ਲੱਗਾ ਹੁਣ ਗੱਲ ਬਣੀ, ਉਥੇ ਇੱਕ ਮੇਰੇ ਵਰਗਾ ਛੱਜੂ ਝੋਰ ਖੂਹ ਤੋਂ ਪਾਣੀ ਭਰਦਾ ਸੀ, ਉਹਨੂੰ ਬਾਹੋਂ ਫੜ ਲਿਆ ਤੇ ਕਹਿੰਦਾ ਚੱਲ ਭਾਈ। ਉਹ ਕਹਿਣ ਲੱਗਾ ਕੀ ਗੱਲ? ਕਹਿਣ ਲੱਗਾ ਉਥੇ ਦੱਸਦਾ ਤੈਨੂੰ ਜਾ ਕੇ, ਲੈ ਆਂਦਾ। ਕਹਿਣ ਲੱਗੇ ਬਹਿ ਜਾ ਪਿਆਰਿਆ, ਹੁਣ ਪੰਡਤਾ ਬੇਨਤੀ ਧਿਆਨ ਦੇਈ, ਲਾਲ ਚੰਦ ਥੋੜਾ ਜਿਹਾ ਖਿਆਲ ਰੱਖੀ, ਸ਼ਲੋਕ ਧਿਆਨ ਨਾਲ ਪੜ੍ਹੀ ਧਿਆਨ ਨਾਲ। ਹੁਣ ਉਹ ਸ਼ਲੋਕ ਪੜ੍ਹਦਾ ਤੇ ਮੇਰੇ ਪਾਤਸ਼ਾਹ ਧੰਨ ਗੁਰੂ ਹਰਕਿਸ਼ਨ ਸੱਚੇ ਪਾਤਸ਼ਾਹ ਨੇ ਉਹ ਛੱਜੂ ਝੋੜ ਦੇ ਸਿਰ ਤੇ ਸੋਟੀ ਰੱਖੀ ਹੈ। ਉਹ ਲਾਲ ਚੰਦ ਪੰਡਤ ਨੂੰ ਕਹਿੰਦਾ ਪੰਕਤੀ ਇੱਕ ਬੋਲੀ ਉਹ ਭਾਈ ਗੁਰਮੁਖਾ, ਇਹਦੇ ਆਹ ਅਰਥ ਨੇ, ਆਹ ਅਰਥ ਨੇ, 7-7 ਅਰਥ ਕਰਦਾ। ਔਰ ਉਹ ਲਾਲ ਚੰਦ ਪੰਡਿਤ ਗੁਰੂ ਕਾ ਸਿੱਖ ਬਣਿਆ। ਮੇਰੇ ਕਹਿਣ ਤੋਂ ਭਾਵ ਹੈ ਜਿਹੜਾ ਮੇਰਾ ਗੁਰੂ ਹੈ ਨਾ ਗੁਰਮੁਖੋ, ਉਹ ਜਦੋਂ ਰਹਿਮਤ ਕਰਦਾ ਨਾ ਦੇਰੀ ਨਹੀਂ ਲੱਗਦੀ, ਉਹ ਕੋਈ ਪਤਾ ਨਹੀਂ ਵੀ ਉਹ ਕੀ ਕਿਰਪਾ ਕਰਦੇ। ਬਾਬਾ ਵਿਧੀ ਚੰਦ ਕਦੇ ਦਲੇਰੀ ਕਰਕੇ ਡੰਗਰ ਖੋਲਦਾ ਤੇ ਕਦੇ ਮੇਰੇ ਗੁਰੂ ਨੇ ਆਖਿਆ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ ਜੋ ਵਰ ਮੰਗਿਆ ਸੋਈ ਦੇਣਾ, ਜੋ ਮੰਗੇਗਾ ਤੈਨੂੰ ਦਿੱਤਾ ਹੈ। ਸੋ ਇਸ ਪ੍ਰਕਾਰ ਭਾਈ ਜਦੋਂ ਰਹਿਮਤ ਕਰਦਾ ਨਾ ਉਹ ਦੇਰੀ ਨਹੀਂ ਲਾਉਂਦਾ।
1: ਜਹਾਓ ਪਾਣੀ ਪ੍ਰਾਣ ਪਵਣ ਬੰਦ ਰਾਖੇ।
0: ਇਸ ਪ੍ਰਕਾਰ ਜਿਹੜਾ ਇਹ ਪਵਣ ਦਾ ਭਾਵ ਹੈ ਸਵਾਸ, ਇਹਨੂੰ ਆਪਾਂ ਕਵਾਂਗੇ ਬਿਰਤੀ। ਜਿਹੜੇ ਇਹ ਪਾਣੀ ਨਾਲ ਇਸ਼ਨਾਨ ਕਰਨਾ ਕਿਹੜਾ ਹੈ, ਜਿਹੜਾ ਪ੍ਰਾਣਾਂ ਨੂੰ ਸੰਕੋਚ ਕੇ ਕੰਟਰੋਲ ਕਰਕੇ अपने मन नू बन के रखना है।
1: चंद सूरज मुख दीए,
0: मैं उस गुरख नू मनदा है जेड़ा घ्यो दा दीवा, जेड़ा तिलां दे तेल दा दीवा नहीं जगाउंदा, जिदे चंद ते सूरज दो दीवे हन।
1: मरण जीवन कौ धरती दीने,
0: ना जी मैं ओनू मनदा है जिन्ना चिर जिउने धरती ते तुरदे आ, ते जदों साडे प्राण निकलणगे जेड़ी धरती ते साडा संस्कार होना जिन्ने ए धरती दिती है।
1: एते गुण विसरे,
0: उन्ने तेरे नाल इन्ना कुछ कीता ते तू ओनू भुल गया, जिन्हें तेन इना कोई दिता है ओनू तो भुल गया। आप सुखमनी साहब का पाठ करते मैं तकरीबन जिक्र करता रहना, निर्गुण आर एनिया सो प्रभ सदा संभाल, जिन किया ते चीत रख नानक निभी नाल, रमैया के गुण चेत परानी कवन मूल ते कवन दिष्टानी, जिन तू सास सिवार इगारिया गर्भ अग्न में जिन्हें उबारिया, बार बसता तुझे प्यारे दूध पर जोबन भोजन सुख सूद। वेखो दा कंट्रोल किन्ना अपनी बीबिया भैण बचिया ने, एक बीबी गरीब है एक अमीर है, दोवां दियां गोदियां च बच्चे ने, ते परमात्मा उन्हां दोवां बीबिया दे सीर राही बच्चियां नूं दुध देंदा। ए नहीं पे गरीब बीबी है ते उहदे घर दुध ही है नहीं, उहदे वास्ते भी उस बच्चे दी मां दे पेट विच परमात्मा ने दुध पैदा किया। एक अमीर बीबी ओदे शरीर विच भी दुध पीता ताकि उन्हां बच्चियां दी पालना कर ले। फिर वेखो दा कड्डा ख्याल आता साडा। मैं एक गुरमुख प्यारे को शायद 50-70 की गल उदो ये शब्द सुनिया सी, जब दांत ना थिए तब दूध दियो, जब दांत दिए के अन्न ना दे है, तू रब नू मनदा नहीं। जदों तेरे दंद नहीं सन उन्हें तेनू मां दे शरीर राही दुध दिता, ते गुरमुखा जी हुण तेनू दंद दिते ने तेनू रोटी भी देगा। जब दांत ना थे तब दूध दियो, जब दांत दिए क्या अन्न ना दे है। इस करके मेरे पाचा कहिंदे गुरमुखा ओदे गुणा नू भुलना जिन्ने तेनू इना कुछ दिता है।
1: सिद्ध साधक अर जोगी जंगम,
0: इस प्रकार प्रातन जोगी लोकां दी गिनती जेड़े सिद्ध ने 84 लिखी है। साधक तो भाव साधना करन वाले, जोगी तो भाव जुड़े हुए, ते जंगम दा भाव हुंदा जेड़े चक्कर जिन्हू आपां आम करके चक्करवर्ती कह दिंदे, अपने आम कहने फलाना भिंगम साधु है चक्करवर्ती है। जंगम दा भाव हुंदा चक्करवर्ती जिहड़े तुरे फिरन, जंगम दा भाव तुरे फिरना। इसे प्रकार अरबी दे मुताबक मुसलमान धर्म दे मुताबक पीर पुरश होर बेअंत हन।
1: पीर पुरश बहु तेरे,
0: इस प्रकार ओ पीर जिहड़े परिपूर्ण परमात्मा नूं मिलनी पुरश तो भाव हुंदा पुरशार्थ करदे हन। तां पुरश है ना प्रभु दे मिलन वास्ते प्रसारित करना, जिन्हू कहने उदम करेंदिया जियो तू, कमावदिया सुख पुंच, ध्यानदिया तू प्रभु मिल, नानक उतरे चिंत।
1: जे तिन मिला ता कीरत आखा,
0: जे गुरमुख प्यारिया नू किते मिल पिए उन्हां दी वड्याई परमात्मा दी वड्याई करना करो।
1: ता मन सेवा करे,
0: और मन करके गुरमुख प्यारे दी सेवा करे, क्योंकि आपां पढ़दे सही प्यारे बेल जिन्हां मिलिया तेरा नाम चित आवे।
1: कागद लोण रह कृत संगे,
0: बड़ा जोगी सी गुरमुख, गर्मी च आ गया काला पै गया, कहन लगा तेरी रखिया करेगा। गुरदेव कहिंदे बिल्कुल, आखे किवें, मेरे पातशाह ने उथे दृष्टांत दिता, कहिंदे भलिया जेड़ा लून है ना ते कागज है इनू पानी च पा दा ते 2 मिंटां च गल जांदा है, कागज गल जांदा है, लून खुर जाएगा, लेकिन कागज ते विच कागज ते लून नू घिओ च पा दिओ ए नहीं जी खुरदा। बड़ी सिंपल जी गल आपां घरां भी कर सकदे हां, तुसी लून दी डली घिओ च पा दिओ, जिन्ना मर्जी लाई चलो लून नहीं खुरेगा, जेड़ा कागदो पाटेगा नहीं। इस प्रकार ओ परिपूर्ण परमात्मा जेड़ा ना ओ घिओ वर्गा है, जेड़े असीं कागज ते लून वर्गे आ ना ਇਹਨਾਂ ਨੂੰ ਖੁਰ ਨੀ ਦੇਗਾ।
1: ਪਾਣੀ ਕਮਲ ਰਹਾ,
0: ਇਸ ਪ੍ਰਕਾਰ ਮਨਾਂ ਨੂੰ ਵੀ ਪਾਣੀ ਹੈ ਲੇਕਿਨ ਕਮਲ ਦਾ ਫੁੱਲ ਉਹਦੇ ਵਿਚ ਤਰਦਾ ਰਹਿੰਦਾ, ਉਹਦੇ ਤੇ ਪਾਣੀ ਪਾਓ ਰਹਿੰਦਾ ਪਾਣੀ ਦੇ ਵਿਚ ਲੇਕਿਨ ਪਾਣੀ ਉਹਦੇ ਤੇ ਟਿਕਦਾ ਨੀ, ਉਹ ਟਿਕਣ ਨੀ ਦਿੰਦਾ। ਇਸੇ ਪ੍ਰਕਾਰ ਆਪਾਂ ਰੋਜ਼ ਪਾਠ ਕਰਦੇ, ਕਹੋ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲੱਗ ਗਈ ਤਿੰਨੀ ਵਿਚੇ ਮਾਇਆ ਪਾਇਆ।

0: ਭਲਿਆ
1: ਮੈਂ ਇਹੋ ਜਿਹਾ ਗੁਰਮੁਖ ਪਿਆਰੇ ਦੀ ਸੰਗਤ ਕਰਨਾ ਭਗਤਾ ਭਾਵ ਦਾ ਭੈ ਵਾਲੀ ਗਤੀ ਜਿਹਨੂੰ ਆਪਾਂ ਆਮ ਪੇਂਡੂ ਚ ਬੋਲੀ ਚ ਕਹਿੰਦੇ ਨੇ ਕਈ ਵਾਰ ਉਹ ਭਲਿਆ ਰੱਬ ਦਾ ਖੌਫ ਕਰ ਇਹ ਆਪਣੀ ਆਮ ਪੇਂਡੂ ਬੋਲੀ ਉਹ ਭਲਿਆ ਪੁਰਸ਼ਾ ਤੂੰ ਬੁੱਧਾ ਬੋਲੀ ਜਾਣਾ ਰੱਬ ਦਾ ਖੌਫ ਕਰ ਜਿਹੜਾ ਰੱਬ ਦਾ ਖੌਫ ਕਰਦਾ ਨਾ ਉਹਨੂੰ ਕਹਿੰਦੇ ਨੇ ਭਗਤ ਅਸੀਂ ਉਹਨਾਂ ਭਗਤਾਂ ਦੀ ਸੰਗਤ ਕਰਦੇ ਹਾਂ ਇਹ ਸੀ ਗੁਰੂਮੁਖੋ ਗੁਰੂ ਕੇ ਪਾਵਨ ਪਿੱਤਰ ਹੁਕਮਨਾਮੇ ਦੀ ਵਿਚਾਰ ਹੁਣ ਜਿਹੜੀ ਲੜੀਵਾਰ ਸੰਥਿਆ ਹੈ ਇਹਦੀ ਆਪਾਂ ਵਿਚਾਰ ਕਰੀਏ ਜੇ ਕੋਈ ਦੋ ਮਿੰਟ ਟਾਈਮ ਹੋਏ ਤੇ ਇਹ ਸਾਕੇ ਬਾਰੇ ਵੀ ਗੱਲ ਕਰ ਲਾਂਗੇ ਨਹੀਂ ਤੇ ਫਿਰ ਇਹ ਨਹੀਂ ਸੇਵਾ ਪ੍ਰਵਾਨ ਕਰਨੀ ਹਾਂਜੀ ਸੁਣੋ

0: ਆਪਾਂ ਗੁਰਮੁਖੋ ਸੰਸਾਰ ਵਿੱਚ ਆਏ ਹਾਂ, ਇਹ ਸੰਸਾਰ ਇੱਕ ਮੰਡੀ ਹੈ ਤੇ ਆਪਾਂ ਮੰਡੀ ਵਿੱਚ ਕੁਝ ਨਾ ਕੁਝ ਖਰੀਦਣ ਲਈ ਜਾਂਦੇ ਹਾਂ। ਇਸੇ ਪ੍ਰਕਾਰ ਆਪਾਂ ਸੰਸਾਰ ਵਿੱਚ ਆਏ ਸਨ ਨੇਕੀ ਨੂੰ ਖਰੀਦਣ ਲਈ, ਲੇਕਿਨ ਆਪਾਂ ਗਨਾਹਾਂ ਦੀਆਂ ਪੰਡਾਂ ਬੰਨ ਲਈਆਂ ਤੇ ਨੇਕੀ ਖਰੀਦੀ ਨਹੀਂ। ਉਹ ਸਿਧਾਂਤ ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਗਲਤੀ ਹੋਈ ਕਿਉਂ, ਕਿਉਂਕਿ ਆਪਾਂ ਮਨ ਦੇ ਮਗਰ ਲੱਗੇ, ਮਨਮੁਖ ਵਪਾਰੇ ਸਾਰ ਨਾ ਜਾਣੀ। ਜਿਹੜਾ ਬੰਦਾ ਮਨ ਦੇ ਮਗਰ ਲੱਗਾ ਨਾ, ਉਹਨੂੰ ਇਹ ਨਹੀਂ ਪਤਾ ਵੀ ਕੀ ਲੈਣਾ ਤੇ ਕੀ ਨਹੀਂ ਲੈਣਾ। ਮਨ ਦੇ ਮਗਰ ਲੱਗਣ ਕਰਕੇ ਇਹ ਮਨੁੱਖ ਸੰਸਾਰ ਵਿੱਚ ਕਾਹਦੇ ਲਈ ਆਇਆ ਸੀ, ਕੀ ਲੈਣਾ ਕੀ ਨਹੀਂ ਲੈਣਾ ਇਹ ਸਾਰ ਨੂੰ ਜਾਣਦਾ ਨਹੀਂ ਤੇ ਕਰਦਾ ਕੀ ਮਨ ਦੇ ਮਗਰ ਲੱਗ ਕੇ।
1: ਵੇਖ ਵਿਹਾਜਾ ਹੈ ਵੇਖ ਸੰਗ੍ਰਹ ਹੈ।
0: ਅਸਲੀ ਇਹਦਾ ਇੱਕ ਮੁੱਖ ਅਰਥ ਹੈ, ਵੇਖ ਨਾਮ ਹੈ ਯਹਿਰ ਦਾ। ਵੇਖ ਆਪਾਂ ਕਹਿੰਦੇ ਯਹਿਰ ਨੂੰ, ਜਿਹਨੂੰ ਵਿਹੋ ਵੀ ਕਹਿੰਦੇ ਨੇ ਪੰਜਾਬੀ ਚ। ਦਿਨੇ ਰਾਤ ਇਹ ਨਿੰਦਿਆ ਤੇ ਚੁਗਲੀ ਰੂਪੀ ਯਹਿਰ ਇਕੱਠੀਆਂ ਕਰਦਾ। ਇਸੇ ਪ੍ਰਕਾਰ ਨਿੰਦਿਆ ਤੇ ਚੁਗਲੀ ਦੂਜਿਆਂ ਦੀ ਮੈਲ ਇਕੱਠੀ ਕਰਦਾ। ਆਪਾਂ ਸੰਤ ਬਾਬਾ ਜਰਨੈਲ ਸਿੰਘ ਹੋਰਾਂ ਨੂੰ ਚੇਤੇ ਕਰਨੇ, ਮੈਨੂੰ ਸਾਹਮਣੇ ਉਨ੍ਹਾਂ ਦੀ ਦ੍ਰਿਸ਼ਟਾਂਤ ਚੇਤੇ ਆਇਆ, ਗੁਰੂ ਨਾਨਕ ਨਿਵਾਸ ਦੀ ਗੱਲ ਜੇ ਤੇ ਮੇਰਾ ਇੱਕ ਭਰਾ ਜਿਉਂਦਾ ਜਾਗਦਾ, ਉਹ ਕੰਮ ਸੋ ਕੰਮ ਇੱਥੋਂ 10-12 ਸਾਲ ਵੱਡਾ, ਅਜੇ ਉਹ ਜਿਉਂਦਾ ਹੈ। ਤੇ ਉਹ ਸੰਤ ਕਰਤਾਰ ਸਿੰਘ ਕਰਕੇ ਸਾਡੀ ਸੰਤਾਂ ਨੇ ਆਪਣਾ ਤਵੜੀ ਸੀ ਸਾਡਾ, ਉਹ ਕਹਿੰਦੇ ਸਨ ਵੀ ਸੰਤਾਂ ਦੇ ਪਿੰਡ ਦੇ ਨੇ, ਭਾਵੇਂ ਕੋਈ ਵੀ ਅਸੀਂ ਸਿੱਧੀ ਗੱਲ ਕਰ ਲੈਂਦੇ ਸਾਂ। ਗੁਰੂ ਨਾਨਕ ਨਿਵਾਸ ਦੀ ਗੱਲ ਹੈ ਤੇ ਉਹ ਗੁਰਮੁਖ ਪਿਆਰਾ ਕਹਿਣ ਲੱਗਾ ਵੀ ਮਹਾਂਪੁਰਸ਼ ਜਿਹੜਾ ਉਮਰਾਂ ਨੰਗਲਾ ਹੈ, ਤੁਹਾਡੀ ਇੰਨੀ ਨਿੰਦਿਆ ਕਰਦਾ ਤੇ ਤੁਸੀਂ ਕੋਈ ਉਹਨੂੰ ਜਵਾਬ ਹੀ ਨਹੀਂ ਦਿੰਦੇ। ਆਪਾਂ ਗੱਲ ਕਰ ਰਹੇ ਹਾਂ, ਆਖਿਆ ਵੀ ਮੈਂ ਟਾਈਮ ਪਾਸ ਕਰ ਰਿਹਾ, ਵੇਖ ਸਾਡੀ ਕੀ ਅਵਸਥਾ ਤੇ ਰੱਬ ਦੇ ਪਿਆਰਿਆਂ ਦੀ ਇੱਕ ਅਵਸਥਾ ਹੈ। ਵੇਖ ਵਿਆਜੈ ਵੇਖ ਸੰਗ੍ਰਹਿ, ਆਪਾਂ ਨਿੰਦਿਆ ਤੇ ਚੁਗਲ ਰੂਪੀ ਇਹ ਖਰੀਦਦੇ ਹਾਂ, ਉਹਨੂੰ ਇਕੱਠਿਆਂ ਕਰਦੇ ਹਾਂ, ਲੇਕਿਨ ਰੱਬ ਦੇ ਪਿਆਰੇ ਨਹੀਂ। ਉਸ ਬੰਦੇ ਨੂੰ ਗੁਰਮੁਖ ਨੂੰ ਕਹਿਣ ਲੱਗੇ ਸੰਤ ਬਾਬਾ ਜਰਨੈਲ ਸਿੰਘ ਕਹਿਣ ਲੱਗੇ, ਗੁਰਮੁਖਾ ਉਹਦਾ ਨਾਂ ਪ੍ਰੀਤਮ ਸਿੰਘ ਹੈ, ਪ੍ਰੀਤਮ ਸਿੰਘ ਤੁਹਾਡੇ ਘਰ ਡੰਗਰ ਹਨ? ਕਹਿੰਦਾ ਜੀ ਡੰਗਰ ਬੜੀ ਕਿਰਪਾ ਗੁਰੂ ਦੀ, ਅਸੀਂ ਬੜੇ ਖੁੱਲੇ ਰੱਖੇ ਨੇ। ਤੇ ਕਹਿੰਦੇ ਗੋਹਾ ਗਾਹ ਇਹ ਪਿੰਡੂ ਬੋਲੀ ਹੈ। ਕਹਿਣ ਲੱਗੇ ਜੀ ਸਾਡਾ ਖਾਨਦਾਨੀ ਪਿੰਡ, ਅਸੀਂ ਉੱਥੇ ਬੀਬੀ ਰੱਖੀ ਹੈ, ਉਹਨੂੰ ਅਸੀਂ ਹਾੜੀ ਸੌਣੀ ਦਾਣੇ ਦਿੰਦੇ ਹਾਂ। ਮਹਾਂਪੁਰਸ਼ ਕਹਿਣ ਲੱਗੇ ਮਾਂਜਾ, ਕਹਿੰਦੇ ਜੀ ਮਾਂਜਾ ਸਾਡਾ ਗੋਹਾ ਤੇ ਅਸੀਂ ਮਾਂਜਾ ਨਹੀਂ ਦੇਣਾ। ਕਹਿਣ ਲੱਗੇ ਵੀ ਵੇਖੋ ਉਹ ਬੀਬੀ ਤੁਹਾਡਾ ਗੋਹਾ ਚੁੱਕਦੀ ਹੈ, ਤੁਸੀਂ ਉਹਨੂੰ ਹਾੜੀ ਸੌਣੀ ਦਾਣੇ ਦਿੰਦੇ ਹੋ ਤੇ ਮਾਂਜਾ ਵੀ ਦਿੰਦੇ ਹੋ ਤੇ ਉਮਰਾਂ ਨੰਗਲ ਜਵਾਨਰ ਮੇਰੀ ਮੈਲ ਚੱਟਦਾ ਤੇ ਤੂੰ ਕਹਿੰਦਾ ਮੈਂ ਬਿਆਨ ਦਿਆਂ, ਇੱਥੇ ਆ ਜੇ ਤੇ ਮੈਂ ਸਰੋਪਾ ਦੇ ਕੇ ਉਹਨੂੰ ਮੋੜਾਂਗਾ। ਤੂੰ ਇਹਨਾਂ ਨੇ ਵੀ ਨਿੰਦਿਆ ਕਰਦਾ, ਮੈਨੂੰ ਗੁੱਸਾ ਕੋਈ ਨੀ, ਮੈਂ ਤੈਨੂੰ ਆਖਦੀ ਹਾਂ ਵੀ ਨਾਮ ਤੂੰ ਤਾਂ ਕਹਿੰਦਾ ਵੀ ਮੈਂ ਹਾੜੀ ਦੇ ਦਾਣੇ ਵੀ ਦੇਣਾ, ਸੋਣੀ ਦੇ ਵੀ ਦੇਣਾ, ਮਾਂਜਾ ਵੀ ਦੇਣਾ ਤੇ ਮੈਂ ਤਾਂ ਦਿੱਤਿਆ ਉਹਨੂੰ ਕੱਖ ਨੀ। ਉਹ ਜਵਾਨ ਦੇ ਨਾਲ ਮੇਰੀ ਮੈਲ ਚੱਟਦਾ ਤੇ ਭਲਿਆ ਮੇਰਾ ਕੰਮ ਸਵਾਰਦਾ ਮੇਰਾ ਵਿਗਾੜਦਾ ਕਿ ਇਹਦਾ ਇਹ ਜੇ ਗੁਰਮੁਖਾਂ ਦਾ ਜੀਵਨ। ਆਪਾਂ ਤਾਂ ਅਗਲੇ ਮਾਨ ਤੱਕ ਜਾਂਦੇ ਹਾਂ ਨਾ, ਉਹ ਕਹਿੰਦੇ ਚ ਮੈਨੂੰ ਪੁੱਛਣ ਇੱਥੇ ਆ ਜੇ ਮੈਂ ਸਰੋਪਾ ਦੇ ਕੇ ਸਨਮਾਨਿਤ ਕਰਾਂਗਾ ਆਪਣਾ ਜੀਵਨ ਸਿੰਘ ਰਾਲ ਨਗਰ ਨੂੰ। ਇਹ ਜੇ ਰੱਬ ਦੇ ਪਿਆਰੇ ਦੀ ਨੂੰ ਆਪਾਂ ਆਮ ਬੋਲੀ ਚ ਕਹਿੰਦੇ ਬੁਰੇ ਨਾਲ ਬੁਰਿਆਈ ਕਰਨੀ, ਮਾਫ ਕਰਨ ਕੀ ਸਿਆਣੇ ਬੁਰੇ ਨਾਲ ਪਰ ਨੇਕੀ ਕਰਨੀ, ਇਹ ਗੁਰੂ ਨਾਨਕ ਜਾਣੇ। ਜਿਹੜੇ ਸੰਸਾਰੀ ਮਨ ਦੇ ਮਗਰ ਲੱਗੇ ਜੀਵ ਨੇ ਨਾ, ਇਹ ਦਿਨੇ ਰਾਤ ਜਿਹੜੀ ਨਿੰਦਿਆ ਚੁਗਲੀ ਗੁਨਾਹ ਪਾਪ ਇਹਨੂੰ ਇਕੱਠਿਆਂ ਕਰਦੇ ਨੇ, ਇਹ ਖਰੀਦਦੇ ਹਨ।
1: ਵੇਖ ਸਿਓ ਧਰਹਿ ਪਿਆਰ,
0: ਔਰ ਫਿਰ ਜਿਹੜੀ ਨਿੰਦਿਆ ਚੁਗਲੀ ਇਹਨੂੰ ਪਿਆਰ ਬੜਾ ਕਰਦੇ ਆ। ਕਿਸੇ ਨੋਟ ਕਰਨਾ ਸਾਧੀ ਜੀ, ਮੈਂ ਗੱਲ ਕਹਿਣ ਲੱਗਾ, ਜਦੋਂ ਆਪ ਪੰਜ ਸੱਤ ਬੰਦੇ ਬੈਠੇ ਹੋਣੇ ਨਾ ਤੇ ਕੋਈ ਬੰਦਾ ਕਿਸੇ ਦੀ ਨਿੰਦਿਆ ਚੁਗਲੀ ਕਰਦਾ, ਉਹਨੂੰ ਚੇਚੇ ਤੌਰ ਤੇ ਬਾਨਣ ਕਹਿੰਦੇ ਫਲਾਨਾ ਸਾਹਿਬ ਮਾੜਾ ਜਾ ਲਾਗੇ, ਉਹ ਦੱਸ ਕੀ ਆਖਿਆ ਈ। ਇਹ ਆਪਾਂ ਕਰਦੇ ਜੇ ਸਾਰੇ, ਉਹ ਨਿੰਦਿਆ ਚੁਗਲੀ ਕਰਦੇ ਆ ਤੇ ਆਪਾਂ ਕਹਿੰਦੇ ਫਲਾਨਾ ਸਾਹਿਬ

0: ਪਰਾ ਹੋ ਜਾ ਤੇ ਜਦੋਂ ਨਿੰਦਿਆ ਚੁਗਲੀ ਕਰਦਾ ਨਾ ਉਹਨੂੰ ਕਹਿੰਦੇ ਲੱਗ ਗਿਆ ਤੇ ਦੱਸ ਭਲਾ ਕੀ ਆਖਿਆ ਇਸ ਗੱਲ ਇੱਥੇ ਹੈ ਜਿਹੜੀ ਇਹ ਨਿੰਦਿਆ ਚੁਗਲੀ ਨਾ ਉਹਨੂੰ ਚੰਗਾ ਸਮਝਦਾ ਪਿਆਰ ਕਰਦਾ ਹੈ
1: ਬਾਹਰ ਆਹੋ ਪੰਡਿਤ ਸਦਾਏ ਦੇ
0: ਪੰਡਿਤ ਦੀ ਵਿਆਖਿਆ ਆਪਾਂ ਸੁਖਮਨੀ ਸਾਹਿਬ ਚ ਪੜ੍ਹਦੇ ਹਾਂ ਸੋ ਪੰਡਿਤ ਜੋ ਮਨ ਪ੍ਰਬੁੱਧ ਪੰਡਿਤ ਦੀ ਵਿਆਖਿਆ ਗੁਰੂ ਪੰਚਮ ਪਾਤਸ਼ਾਹ ਸੁਖਮਨੀ ਸਾਹਿਬ ਸੋ ਪੰਡਿਤ ਜੋ ਮਨ ਪ੍ਰਬੁੱਧ ਰਾਮ ਨਾਮ ਆਤਮ ਹੈ ਸੋ ਦੇ ਅਸਲੀ ਪੰਡਿਤ ਸੋ ਪੰਡਿਤ ਜੋ ਤਿਆਂ ਗੁਣਾ ਕੀ ਪੰਡ ਉਤਾਰੇ ਦੋ ਗੁਣ ਦੱਸੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਇਹੜੇ ਚੁੱਕੇ ਇਹਨੂੰ ਪਰਾਂ ਬਗਾਵੇ ਸੁੱਟਦੇ ਨਾ ਉਹਨੂੰ ਚੌਧਰ ਦੀ ਭੁੱਖ ਨਾ ਉਹਨੂੰ ਕੁਰਸੀ ਦੀ ਭੁੱਖ ਨਾ ਉਹਨੂੰ ਪੂਜਾ ਦੀ ਭੁੱਖ ਇੱਕ ਤਾਂ ਪੰਡਿਤ ਉਹ ਹੈ ਤੇ ਦੂਜਾ ਪੰਡਿਤ ਦੀ ਵਿਆਖਿਆ ਲੋਕਾਂ ਨੂੰ ਲੈਕਚਰ ਦੇਣ ਦੀ ਬਜਾਏ ਉਹ ਆਪਣੇ ਆਪ ਨੂੰ ਸਮਝਾਉਣ ਦਾ ਯਤਨ ਕਰੇ ਮੇਰੇ ਪਾਤਸ਼ਾਹ ਕਹਿੰਦੇ ਬਾਹਰੋਂ ਪੰਡਿਤ ਸਲਾਏ ਦੇ ਆਪਣੇ ਆਪ ਨੂੰ ਬਾਹਰੋਂ ਵਿਦਵਾਨ ਅਖਵਾਉਂਦੇ ਨੇ ਪਰ
1: ਮਨਹੋ ਮੂਰਖ ਗਾਵਾਰ
0: ਕਹਿੰਦੇ ਮਨ ਕਰਕੇ ਸਮਝ ਇਹ ਮੂਰਖ ਨੇ ਅੱਜ ਜਿੱਥੇ ਆਪਾਂ ਕਥਾ ਕਰ ਰਹੇ ਹਾਂ ਨਾ ਇੱਥੇ ਗਿਆਨੀ ਸੰਤ ਸਿੰਘ ਮਸਕੀਨ ਨੇ ਮੂਰਖ ਦੇ ਅਰਥ ਕੀਤੇ ਸਨ ਕਿਉਂਕਿ ਮੈਨੂੰ ਲੰਮਾ ਸਮਾਂ ਹੋ ਗਿਆ ਤੇ ਮੇਰੇ ਹੁੰਦੇ ਆ ਤੇ ਗਿਆਨੀ ਜੀ ਆਉਂਦੇ ਨੇ ਮਸਕੀਨ ਜੀ ਉਹਨਾਂ ਨੇ ਇੱਥੇ ਤਾਬਿਆ ਬੈਠਿਆਂ ਅਰਥ ਕੀਤੇ ਸਨ ਮੂਰਖ ਉਹ ਹੈ ਜਿਹਨੇ ਮੂੰਹ ਨੂੰ ਅੱਗੇ ਰੱਖਿਆ ਇਹ ਮਸਕੀਨ ਸਾਹਿਬ ਦੇ ਹੱਥ ਮੈਂ ਟੀਕੇ ਚ ਨੀ ਪੜੇ ਵੀ ਜੋ ਮਿਲਿਆ ਖਾ ਲਿਆ ਇੱਕ ਦੂਜਾ ਮੂੰਹ ਰੱਖਣੀ ਗੱਲ ਕਰਨੀ ਤੇ ਆਪਾਂ ਇਕੱਠੇ ਹਾਂ ਤੇ ਤੁਸੀਂ ਨਾਰਾਜ਼ ਨਾ ਹੋ ਜਾਓ ਉਦੋਂ ਕਹਿਣਾ ਵੀ ਮੈਂ ਕਹਿਣਾ ਤਾਂ ਚਾਹੁੰਦਾ ਸਾ ਪਰ ਮੈਂ ਮੂੰਹ ਰੱਖ ਲਿਆ ਵੀ ਨਾਰਾਜ਼ ਨਾ ਜਾਣਾ ਉਹ ਗੁਰਮੁਖੋ ਇੱਕੋ ਇੱਕ ਟਾਰਗੇਟ ਰੱਖੋ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰੋਜੇ ਆਹ ਰੱਖਿਆ ਕਰੋ ਉਹ ਕਲਗੀ ਵਾਲਾ ਨਾ ਰੁੱਸੇ ਦੁਨੀਆਂ ਦਾ ਕੀ ਹੈ ਅੱਜ ਸਾਡੇ ਨਾਲ ਨੇ ਕੱਲ ਸਾਡੇ ਤੋਂ ਦੂਰ ਹੋ ਜਾਣਗੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉਂ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਹੜੀ ਧਰਮ ਪਤਨੀ ਨੇ ਜਦੋਂ ਅਸੀਂ ਮਰ ਗਏ ਦਸਾਂ ਸਾਲਾਂ ਬਾਅਦ ਕਦੇ ਸੁਪਨੇ ਚ ਮਿਲ ਪਏ ਨਾ ਤੇ ਉਹਨੇ ਸਾਡੇ ਪੁੱਤ ਨੂੰ ਕਹਿਣਾ ਵੀ ਤੇਰੇ ਪਿਓ ਦੀ ਗਤੀ ਨੀ ਹੋਈ ਰਾਤ ਨੂੰ ਬੁਖਾਰੀ ਦੇ ਗਿਆ ਉਹਨੂੰ ਵੇਖ ਮੈਂ ਸੌਣ ਲਈ ਨੀ ਕਹਿ ਰਿਹਾ ਵੇਖਣਾ ਨੀ ਚਾਹੁੰਦੇ ਜਿਹੜੇ ਪੁੱਤ ਵਾਸਤੇ ਅਸੀਂ ਪਾਪ ਕਰਦੇ ਆ ਉਹਨੇ ਗੁਰਮੁਖੋ ਫੱਟੇ ਤੇ ਪਾ ਕੇ ਸਾਨੂੰ ਮੜੀਆਂ ਚ ਲਿਜਾ ਕੇ ਚੌ ਪਾਸੀ ਗੇੜਾ ਕੱਢ ਕੇ ਅੱਗ ਲਾਉਣੀ ਜੇ ਇਹਨਾਂ ਪੁੱਤਾਂ ਤੇ ਪਰਿਵਾਰ ਲਈ ਪਾਪ ਨਾ ਕਰਿਆ ਕਰੀਏ ਸਾਡੀ ਪਾਲਣਾ ਕਰਨਾ ਫਰਜ਼ ਹੈ ਅਸੀਂ ਇਹ ਵੇਖੀਏ ਅਸੀਂ ਅੱਗੇ ਜਾਣਾ ਐਸ ਘਰ ਲਈ ਆਪਾਂ ਜਿੰਨੇ ਬੈਠੇ ਥੋੜਾ ਬਹੁਤਾ ਮਿਹਨਤ ਕਰਦੇ ਹਾਂ ਵਿਗਿਆਨੀ ਜੀ ਘਰ ਦਾ ਬਣ ਜਾਏ ਪਤਾ ਨੀ ਆਪਾਂ 50 ਸਾਲ ਰਹਿਣਾ ਪਤਾ ਨੀ 70 ਰਹਿਣਾ ਪਰ ਜਿਹੜੇ ਘਰ ਚੋਂ ਆਪਾਂ ਪੱਕੇ ਤੌਰ ਤੇ ਜਾਣੇ ਕਦੇ ਉਹਦਾ ਪ੍ਰਬੰਧ ਵੀ ਕਰ ਲਈਏ ਜਿੱਥੇ ਆਪਾਂ ਪੱਕੇ ਤੌਰ ਤੇ ਜਾਣਾ ਨਾ ਉਹਦਾ ਪ੍ਰਬੰਧ ਵੀ ਕਰ ਲਈਏ ਉਹਦਾ ਪ੍ਰਬੰਧ ਕੀ ਹੈ ਨਾਮ ਧਨ ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਹਰੋਂ ਤਾਂ ਪੰਡਿਤ ਖਵਾਉਂਦੇ ਨੇ ਲੇਕਿਨ ਮੂਰਖ ਨੇ ਬਸਮਝ ਨੇ ਮੂੰਹ ਰੱਖਣੀ ਗੱਲ ਕਰਨੀ ਤੇ ਨਾ ਬਾਣੀ ਚ ਮੂਰਖ ਦੀ ਵਿਆਖਿਆ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ
1: ਹਰ ਸਿਓ ਚੇਤ ਨਾ ਲਾਏ ਨੇ
0: ਪਰਿਪੂਰਨ ਪਰਮਾਤਮਾ ਨਾਲ ਆਪਣੇ ਚੇਤ ਨੂੰ ਜੋੜਿਆ ਨਹੀਂ
1: ਵਾਦੀ ਧਰਨ ਪਿਆਰ
0: ਔਰ ਇਉਂ ਝਗੜੇ ਕਰਨੇ ਇਹਨਾਂ ਨਾਲ ਪਿਆਰ ਕਰਦੇ ਨੇ ਮੈਂ ਉਹਨੂੰ ਸਿੱਧਿਆਂ ਕਰ ਦਿੱਤਾ ਉਹਨੂੰ ਸਿੱਧਿਆਂ ਨਾ ਕਰ ਆਪ ਸਿੱਧਾ ਹੋ ਆਪਾਂ ਕਹਿੰਦੇ ਫਲਾਨਾ ਮੇਰੇ ਅੱਗੇ ਬੋਲੇ ਮੈਂ ਸਿੱਧਿਆ ਕਰ ਨਹੀਂ ਪਰਿਓ ਅਸੀਂ ਕਿਸੇ ਨੂੰ ਸਿੱਧਿਆ ਨਹੀਂ ਕਰਨਾ ਅਸੀਂ ਆਪ ਸਿੱਧਿਆ ਹੋਈਏ ਕਿਉਂਕਿ ਸਾਨੂੰ ਗੁਰਦੇਵ ਨੇ ਆਖਿਆ ਡੰਡੋਤ ਬੰਧਨ ਅਨਕਬਾਰ ਭਾਵ ਸਿੱਧੇ ਹੋ ਕੇ ਬੇਨਤੀ ਕਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ
1: ਵਾਦਾ ਕੀਆ ਕਰਨ ਕਹਾੜੀਆ
0: ਇਸ ਪ੍ਰਕਾਰ ਵਾਦ ਕਹਿੰਦੇ ਨੇ ਝਗੜੇ ਨੂੰ ਇਉਂ ਭਾਈ ਜੇ ਉਹੋ ਜੀ ਗੱਲ ਕਰਨੀ ਜਿੱਥੇ ਲੜਾਈ ਹੋ ਜਾਏ ਝਗੜਾ ਹੋ ਜਾਏ
1: ਕੂੜ ਬੋਲ ਕਰਹਿ ਆਹਾਰ
0: ਜਿਹਨੂੰ ਆਪਾਂ ਕਹਿੰਦੇ ਜਿੰਨਾ ਚਿਰ ਫਲਾਨਾ ਝੂਠ ਨਾ ਬੋਲੇ ਉਹਨੂੰ ਰੋਟੀ ਹਜਮ ਨਹੀਂ ਹੁੰਦੀ ਇਹ ਆਪਣੀ ਪੇਂਡੂ ਬੋਲੀ ਹੈ ਕਹਿੰਦੇ ਇਸ ਪ੍ਰਕਾਰ ਉਹ ਦਿਨੇ ਰਾਤ ਝੂਠ ਦੀ ਖੁਰਾਕ ਖਾਂਦੇ ਹਨ
1: ਜਗ ਮਹਿ ਰਾਮ ਨਾਮ ਹਰ ਨਿਰਮਲਾ
0: ਆਹ ਕੰਮ ਕਰਨਾ ਕਰੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਸੰਸਾਰ ਵਿਚ ਪਰਿਪੂਰਨ ਪਰਮਾਤਮਾ ਦਾ ਨਾਮ ਨਿਰਮਲ ਹੈ ਕਿਉਂਕਿ ਤੈਨੂੰ ਜਨਮਾਂ ਜਨਮਾਤਰਾ ਦੀ ਮੈਲ ਲੱਗੀ ਤੇ ਇਹ ਲਹਿ ਜਾਏਗਾ ਰੋਜ਼ ਪਾਠ ਕਰਦੇ ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪ ਹੈ ਨਾਵੇ ਕੇ ਰੰਗ
1: ਹੋਰ ਮੈਲਾ ਸਭ ਆਕਾਰ,
0: ਜੋ ਕੁਝ ਵੇਖ ਰਿਹਾ ਨਾ ਇਹ ਸਾਰਾ ਕੁਝ ਮੈਲਾ ਹੈ ਨਾ।

0: ਪਾਤਸ਼ਾਹ ਕਹਿੰਦੇ ਭਾਈ ਉਹ ਪਰਿਪੂਰਨ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ। ਬਾਣੀ ਚ ਲਿਖਿਆ ਚੇਤਨਾ ਹੈ ਤੋ ਚੇਤ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਇਹ ਤਲੰਗ ਰਾਗ ਦਾ ਸ਼ਬਦ ਹੈ ਨਵੇਂ ਪਾਤਸ਼ਾਹ ਦਾ। ਤਲੰਗ ਕਾਫੀ ਮਹੱਲਾ ਨੌਵਾਂ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ ਫੂਟੇ ਘੜ ਜੋ ਪਾਣੀ। ਜਿਵੇਂ ਟੁੱਟੇ ਘੜੇ ਚੋ ਪਾਣੀ ਵਗ ਜਾਂਦਾ ਪਿਆਰਿਆ, ਘੜੇ ਚ ਹੋ ਸਕਦਾ ਇੱਕ ਅੱਧਾ ਛੇਕ ਹੋਵੇ, ਤੇਰੇ ਚ ਨੌ ਛੇਕ ਨੇ ਜਿਹੜੀ ਤੇਰੀ ਤੇਰਾ ਸਰੀਰ ਹੈ ਨਾ। ਫੂਟੇ ਘੜ ਜੋ ਪਾਣੀ, ਜਿਵੇਂ ਟੁੱਟੇ ਘੜੇ ਚੋ ਪਾਣੀ ਵਗੀ ਜਾਂਦਾ ਨਾ, ਇਸੇ ਪ੍ਰਕਾਰ ਤੇਰੀ ਜ਼ਿੰਦਗੀ ਦੇ ਪਲ ਘੜਦੇ ਜਾਂਦੇ ਹਨ।
1: ਹੋਏ ਮੈਲੇ ਮਰਹਿ ਗਵਾਰ।
0: ਇਸ ਪ੍ਰਕਾਰ ਲੋਕਾਂ ਦੀ ਨਿੰਦਿਆ ਚੁਗਲੀ ਵਿਕਾਰ ਕਰਕੇ ਇਉਂ ਮੈਲੇ ਹੋ ਕਰਕੇ ਆਪਾਂ ਬਸਮੀ ਦੁਨੀਆ ਤੋਂ ਮਰੀ ਜਾਂਦੇ ਹਾਂ।
1: ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵਿਆ।
0: ਆਏ ਸਾਂ ਸੇਵਾ ਕਰਨ ਲਈ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਪ੍ਰਮਾਤਮਾ ਦੀ ਸੇਵਾ ਨੇ ਕੀਤੀ ਇਸ ਕਰਕੇ ਦੁਖੀ ਹੋਇਆ।
1: ਹੁਕਮ ਮੰਨੇ ਦੁਖ ਜਾਏ।
0: ਜੇ ਕਿਤੇ ਹੁਕਮ ਨੂੰ ਮੰਨੀਏ ਨਾ ਦੁੱਖ ਚਲਾ ਜਾਏਗਾ। ਆਪਾਂ ਜਿੰਨੀਆਂ ਅਰਦਾਸਾਂ ਕਰਦੇ ਕਹਿੰਦੇ ਆ ਵੀ ਨਾ ਹੋਵੇ, ਆ ਵੀ ਨਾ ਹੋਵੇ, ਤੇ ਗੁਰਮਤ ਕੀ ਜੇ ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਗੁਰਮੁਖ ਤੇਰਾ ਭਾਣਾ ਭਾਵੇ।
1: ਆਪੇ ਦਾਤਾ ਸੁਖੈ ਦਾ।
0: ਉਹ ਗੁਰਮੁਖਾ ਜਿੱਥੇ ਖੀਰ ਵਰਦੀ ਉੱਥੇ ਖੀਰ ਮਿਲੇਗੀ, ਜਿੱਥੇ ਰੋਟੀ ਪ੍ਰਸ਼ਾਦਾ ਵਰਦਾ ਉੱਥੇ ਪ੍ਰਸ਼ਾਦਾ ਮਿਲੇਗਾ। ਜਿਹੜਾ ਪਰਿਪੂਰਨ ਪ੍ਰਮਾਤਮਾ ਨਾ ਉਹ ਸੁੱਖਾਂ ਦਾ ਦਾਤਾ ਹੀ, ਉਹਦਾ ਸੁੱਖਾਂ ਦਾ ਲੰਗਰ ਚੱਲਦਾ ਹੈ।
1: ਆਪੇ ਦੇ ਸਜਾਏ।
0: ਜਿਵੇਂ ਮਾਂ ਦਾ ਪੁੱਤ ਹੈ, ਮਾਂ ਲਾਡ ਵੀ ਕਰਦੀ ਹੈ, ਮੱਥਾ ਵੀ ਚੁੰਮਦੀ ਹੈ ਜਦੋਂ ਉਹ ਗਲਤ ਕੰਮ ਕਰਦਾ, ਤੇ ਮੂੰਹ ਤੇ ਚਪੇੜੀ ਮਾਰਦੀ ਵੀ ਤੂੰ ਤਵੇ ਤੇ ਹੱਥ ਰੱਖ ਜਾਣਾ ਤੇਰਾ ਹੱਥ ਸੜ ਜਾਏਗਾ। ਛੋਟਾ ਜਿਹਾ ਬੱਚਾ ਮਸੂਮ ਨੂੰ ਪਤਾ ਨੀ, ਮਾਂ ਦੀ ਗੋਦੀ ਚ ਬੈਠਾ ਤੇ ਮਾਂ ਪ੍ਰਸ਼ਾਦਾ ਪਕਾਰੀ, ਉਹ ਤਵੇ ਨੂੰ ਹੱਥ ਲਾਉਣ ਲੱਗਾ ਤੇ ਮਾਂ ਨੇ ਚਪੇੜ ਮਾਰ ਕੱਤੀ। ਮਾਂ ਮਾਰ ਕੇ ਰਾਜੀ ਨਹੀਂ, ਲੇਕਿਨ ਬੱਚੇ ਦੀ ਗਲਤੀ ਕਰਕੇ ਉਹਨੂੰ ਸਜ਼ਾ ਦਿੰਦੀ ਹੈ। ਇਸ ਪ੍ਰਕਾਰ ਗੁਰਮੁਖੋ, ਜੇ ਆਪਾਂ ਨੂੰ ਕੋਈ ਪਰੇਸ਼ਾਨੀ ਹੈ ਨਾ ਤੇ ਸਾਡੇ ਗੁਨਾਹ ਕਰਕੇ ਪਰਮਾਤਮਾ ਸਾਨੂੰ ਸਜ਼ਾ ਦਿੰਦਾ ਹੈ।
1: ਨਾਨਕ ਏਵੈ ਜਾਣੀਐ।
0: ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਇਉਂ ਪ੍ਰਤੀਤ ਕਰਨਾ ਕਰ,
1: ਸਭ ਕੇਸ਼ ਤਿਸੈ ਰਜਾਏ।
0: ਇਹ ਸਾਰਾ ਕੁਝ ਉਹਦੇ ਭਾਣੇ ਦੇ ਵਿਚ ਹੈ, ਉਹਦੀ ਰਜਾ ਦੇ ਵਿਚ ਹੈ। ਇਹ ਮੈਂ ਆਮ ਕਰਕੇ ਬਹੁਤ ਦ੍ਰਿਸ਼ਟਾਂਤ ਦਿੱਤਾ। ਸੂਈ ਮਹੱਲਾ ਚੌਥਾ, ਗੁਰੂ ਰਾਮਦਾਸ ਪਾਤਸ਼ਾਹ ਦਾ ਸ਼ਬਦ ਹੈ, ਸੂਈ ਮਹੱਲਾ ਚੌਥਾ। ਕੀਤਾ ਕਰਨਾ ਸਰਬ ਰਜਾਈ, ਕਿਸ ਕੀਚੇ ਜੇ ਕਰ ਸਕੀਏ, ਆਪਣਾ ਕੀਤਾ ਕੁਛ ਨਾ ਹੋਵੇ, ਜੋ ਹਰ ਭਾਵੇ ਤੇ ਰੱਖੀਏ, ਹਰ ਜਿਉ ਸਭ ਕੋ ਤੇਰੇ ਵਸ, ਅਸਾਂ ਜੋਰ ਨਾਹੀਂ, ਕਿਸ ਕਰ ਹਮ ਸਾਕੇ, ਜਿਉ ਭਾਵੇ ਤਿਵੇਂ ਬਖਸ਼।
1: ਪੌੜੀ ਹਰ ਨਾਮ ਬਿਨਾ ਜਗਤ ਹੈ ਨਿਰਧਨ।
0: ਆਪਾਂ ਕਹਿੰਦੇ ਫਲਾਨਾ ਅਮੀਰ ਹੈ, ਫਲਾਨਾ ਗਰੀਬ ਹੈ, ਲੇਕਿਨ ਗੁਰਮਤ ਵਿਚ ਗੁਰਦੇਵ ਕਹਿੰਦੇ ਨੇ ਭਾਈ ਜਿਹੜਾ ਪਰਿਪੂਰਨ ਪ੍ਰਮਾਤਮਾ ਦਾ ਨਾਮ ਹੈ ਨਾ, ਇਹਦੇ ਤੋਂ ਬਿਨਾਂ ਸੰਸਾਰ ਗਰੀਬ ਹੈ।
1: ਬਿਨ ਨਾਵੈ ਤ੍ਰਿਪਤ ਨਾਹੀ।
0: ਲੇਕਿਨ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਇੱਥੇ ਮੇਰੇ ਇੱਕ ਸਾਹਮਣੇ ਬਗਦਾਦ ਦੀ ਸਾਖੀ ਆ ਗਈ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਬਗਦਾਦ ਗਏ ਨੇ, ਉੱਥੇ ਇੱਕ ਮੁਸਲਮਾਨ ਬਲੋਲ ਦੇ ਨਾਲ ਗੁਰੂ ਪਾਤਸ਼ਾਹ ਦੀ ਚਰਚਾ ਹੋਈ ਤੇ ਉਹ ਇੰਨਾ ਮੁਤਾਸਰ ਹੋਇਆ, ਉਹਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਨੂੰ ਅਪਣਾ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਇਸ਼ਟ ਮੰਨ ਲਿਆ। ਬਗਦਾਦ ਦੀ ਘਟਨਾ ਜੇ ਤੁਸੀਂ ਪ੍ਰਸੰਗ ਪੜ੍ਹਨਾ ਕਿਤੇ, ਉਹਦਾ ਨਾਮ ਸੀ ਬਲੋਲ। ਉਹਦੀ ਚਰਚਾ ਚੱਲੀ ਸਾਰੀ, ਉਹਨੂੰ ਸੰਸਾਰ ਮੰਨਣ ਲੱਗ ਪਿਆ ਭਾਈ ਫਲਾਨਾ ਬੜਾ ਬੇਪਰਵਾਹ ਮਹਾਂਪੁਰਸ਼ ਹੈ। ਰਾਜਾ ਆਇਆ, ਆਣ ਕੇ ਉਹਦੇ ਚਰਨਾਂ ਤੇ ਹੱਥ ਰੱਖ ਕੇ ਸੀਸ ਨਵਾਏ ਤੇ ਕਹਿਣ ਲੱਗਾ, ਮਹਾਂਪੁਰਸ਼ੋ ਕੁਝ ਸੇਵਾ ਦੱਸੋ। ਕਹਿਣ ਲੱਗੇ, ਸੇਵਾ ਗੁਰਮੁਖਾ ਕਾਹਦੀ ਹੈ, ਆ ਰੱਬ ਨੇ ਸੂਰ ਚੜਾਇਆ ਹੈ ਤੇ ਤੂੰ ਸਾਹਮਣੇ ਖਲੋਤਾ ਦੇ ਪਾਸੇ ਹੋ ਜਾ, ਸਿੱਧਾ ਚਾਨਣ ਪੈ ਲੈਣ ਦੇ। ਉਹ ਰਾਨ ਪਿੱਕੇ ਹੋ ਜਾ ਫਕੀਰ, ਮੈਂ ਤਾਂ ਕਹਿਣ ਲੱਗਾ ਬਾਬਾ ਜੀ ਕੁਝ ਚਾਹੀਦਾ। ਕਹਿੰਦੇ ਨਾ ਭਾਈ, ਜਦੋਂ ਚਲਾ ਗਿਆ ਨਾ ਧਿਆਨ ਦੇਣੀ। ਉਹਦੇ ਚੇਲੇ ਕਹਿਣ ਲੱਗੇ, ਪੀਰ ਜੀ ਰਾਜਾ ਸਾਹਿਬ ਨੇ ਤੁਹਾਨੂੰ ਆਖਿਆ ਸੀ ਕਿ ਕੁਝ ਨਾ ਕੁਝ ਮੰਗੋ ਤੇ ਆਪਣੇ ਕੋਠੇ ਦੀ ਛੱਤ ਟੁੱਟੀ ਹੈ, ਉਹਨੂੰ ਇਹ ਕਹਿਣਾ ਸੀ ਵੀ ਕੋਠੇ ਦੀ ਛੱਤ ਪਵਾ ਦੇ। ਮੈਨੂੰ ਬਚਨ ਚੰਗੇ ਲੱਗੇ, ਮੈਂ ਤੁਹਾਨੂੰ ਸਾਂਝੇ ਕਰਨ ਲੱਗਾ। ਪੀਰ ਕਹਿਣ ਲੱਗਾ, ਜਿਨ੍ਹਾਂ ਲੱਤਾਂ ਨਸਾਰ ਕੇ ਸੋਣਾ ਨਾ, ਉਹ ਦੂਜਿਆਂ ਦੇ ਅੱਗੇ ਹੱਥ ਨਹੀਂ ਅੜਦੇ, ਤੇ ਜੇ ਹੱਥ ਅੜੇਗਾ ਨਾ ਲੱਤਾਂ ਨਿਸਲਣੀ ਹੋਣੀਆਂ, ਲੱਤਾਂ ਇਕੱਠੀਆਂ ਕਰਨੀਆਂ ਪੈਣੀਆਂ। ਇਹ ਸਾਖੀ ਸਾਨੂੰ ਦੱਸਦੀ ਹੈ ਵੀ ਗੁਰਮੁਖਾ, ਜੇ ਨਸਲ ਲੱਤਾਂ ਕਰਨੀਆਂ ਤੇ ਜਣੇ ਖਣੇ ਕੋਲ ਮੰਗਣਾ ਤੇ ਜੇ ਮੰਗੇਗਾ ਨਾ ਤੇ ਫਿਰ ਉਹਨਾਂ ਨੇ ਕਹਿਣਾ ਜਾਂਦਾ ਇਹਨੇ ਮੇਰੇ ਕੋਲ ਆ ਲਿਆ ਤੇ ਇਹਨੂੰ ਮੈਂ ਆ ਦਿੱਤਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਅਸਲੀ ਸੰਤੋਖ ਜਿਹੜਾ ਨਾ ਇਹ ਕੇਵਲ ਤੇ ਕੇਵਲ ਨਾਮ ਵਿਚ ਹੈ, ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਪਰ ਆਪਾਂ ਰੋਜ਼ ਪਾਠ ਕਰਦੇ ਬਿਨ ਸੰਤੋਖ, ਸੰਤੋਖ ਤੋਂ ਬਿਨਾਂ ਬਾਤ ਨਹੀਂ ਬਣਨੀ। ਇਸੇ ਪ੍ਰਕਾਰ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ। ਇਹ ਸਾਰਾ ਸੰਸਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਗਰੀਬ ਹੈ, ਨਿਰਧਨ ਹੈ।
1: ਦੂਜਾ ਭਰਮ ਭੁਲਾਇਆ,
0: ਦ੍ਵੈਤ ਭਾਵ ਦੇ ਵਿਚ ਪੈ ਕੇ ਭੁਲੇਖਿਆਂ ਚ ਭਰਮ ਪੈ ਗਿਆ। ਭਰਮ ਕੀ ਹੁੰਦਾ ਆਪਾਂ ਜਿੰਨੇ ਨੇ ਭਰਮ ਦੀ ਵਿਆਖਿਆ ਬਾਣੀ ਚਾਹੁੰਦੀ ਕਿਆ ਕਹੀਏ, ਭਰਮ ਐਸਾ ਜੈਸਾ ਮੰਨਗੇ ਹੋਏ ਨਾ ਤੈਸਾ। ਗੁਰਬਾਣੀ ਚ ਦੀ ਵਿਆਖਿਆ ਕਿਆ ਕਹੀਏ ਭਰਮ ਐਸਾ, ਭਰਮ ਕੀ ਹੈ, ਜੈਸਾ ਮੰਨਗੇ ਹੋਏ ਨਾ ਤੈਸਾ। ਸਾਰੇ ਜਣੇ ਆਪਣੇ ਅੰਦਰ ਝਾਤੀ ਮਾਰੋ, ਆਪਾਂ ਨੂੰ ਭਰਮ ਪਿਆ ਮੈਂ ਨਹੀਂ ਮਰਨਾ। ਜਿੰਨੇ ਬੈਠੇ ਨਾ ਆਪਾਂ ਕੇ ਫਲਾਨਾ ਸੁਹਾਇਆ ਸੀ, ਅੱਗੇ ਨਾਲ ਢਿੱਲਾ ਜਿਹਾ ਪਿਆ, ਉਹ ਢਿੱਲਾ ਪਿਆ, ਤੂੰ ਭਲਵਾਨ ਬਣ ਗਿਆ, ਤੂੰ ਨੀ ਢਿੱਲਾ। ਬਾਣੀ ਕਹਿੰਦੀ ਹੈ ਆਪਾਂ ਨੂੰ ਭੁਲੇਖਾ ਕੀ ਹੈ, ਮੈਂ ਨਾ ਮਰੋ ਮਰਬੋ ਸੰਸਾਰਾ, ਲੋਕਾਂ ਮਰ ਜਾਣਾ ਮੈਂ ਨੀ ਮਰਨਾ। ਤੇ ਬਾਬਾ ਫਰੀਦ ਨੇ ਕੰਨ ਫੜ ਕੇ ਆਖਿਆ ਕਮਲਿਆ ਥੋੜਾ ਜਿਹਾ ਅਕਲ ਨੂੰ ਹੱਥ ਮਾਰ, ਫਰੀਦਾ ਕਿੱਥੇ ਤੈਂੜੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈ ਪਾਸ ਉਹ ਲੱਦ ਕੇ ਤੂੰ ਅਜੇ ਨਾ ਪਤੀੜਿਓ। ਤੇਰੀ ਬੇਬੇ ਕਿੱਥੇ ਗਈ, ਤੇਰਾ ਬਾਪੂ ਕਿੱਥੇ ਗਿਆ, ਜਿਹੜੀ ਤੈਨੂੰ ਮਾਂ ਘੁੱਟ ਘੁੱਟ ਕੇ ਗਲੇ ਨਾਲ ਲੈਂਦੀ ਸੀ, ਉਸ ਮਾਂ ਦਾ ਸੰਸਕਾਰ ਤੂੰ ਹੱਥੀ ਕੀਤਾ, ਸੰਸਕਾਰ ਤੇਰਾ ਵੀ ਹੋਣਾ ਏ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਕਿੱਥੇ ਭਰਾਵਾ, ਦੂਜੇ ਭਰਮ ਭੁਲਾਇਆ, ਦ੍ਵੈਤ ਭਾਵ ਚ ਲੈ ਕੇ ਭੁਲੇਖਾ ਪੈ ਗਿਆ।
1: ਮੈਂ ਦੁੱਖ ਪਾਹੀ,
0: ਔਰ ਮੈਂ ਕਰਕੇ ਆਪਾਂ ਦੁਖੀ ਆ, ਮੈਂ ਕਰਕੇ ਇੰਨੇ ਦੁਖੀ ਆ। ਹੁਣ ਸੂਈ ਆਪਣੇ ਟਿਕਾਣੇ ਤੇ ਆ ਗਈ, ਮਜਬੂਰੀ ਹੈ। ਇਹ ਮੇਰੇ ਖਿਆਲ 30 ਸਾਲ ਤੋਂ ਪੁਰਾਣੀ ਗੱਲ ਹੋਣੀ ਹੈ। ਇੱਕ ਬੰਦਾ ਦਰਬਾਰ ਸਾਹਿਬ ਉਹਨੇ ਦੁਪਹਿਰੇ ਆਣ ਕੇ ਤੇ ਧੁਆਈ ਵੀ ਕਰਨੀ ਤੇ ਕੁਝ ਤੌਰ ਤੇ ਮੇਰਾ ਵਾਗ ਵਸੀਤ ਹੋ ਕਹਿੰਦਾ ਗਿਆਨੀ ਜੀ ਅੱਠੀ ਪੈਰੀ ਮੈਂ ਪ੍ਰਸ਼ਾਦਾ ਛਕਦਾ। ਸੁਭਾਵਕ ਮੈਂ ਚਲੋ ਇਹਦਾ ਆਦਤ ਹੁੰਦੀ ਨੇ ਕਈ ਅੱਠੀ ਪੈਰੀ ਛਕਦੇ ਕਿ ਦੋ ਟਾਈਮ ਤੇ, ਉਹਦਾ ਮੈਨੂੰ ਕਾਰਨ ਲੱਭਾ। ਉਹ ਗੁਰਮੁਖੋ ਜਦੋਂ ਆਸਾ ਦੀ ਵਾਰ ਤੋਂ ਪਹਿਲਾਂ ਪ੍ਰਸ਼ਾਦ ਆਉਂਦਾ ਨਾ ਜਿਹਨੂੰ ਪੱਤਰ ਪਹਿਰੇ ਦੀ ਚੌਂਕੀ ਕਹਿੰਦੇ ਆ, ਉਦੋਂ ਸੰਗਤ ਘੱਟ ਆਉਂਦੀ ਤੇ ਕੜਾਹ ਪ੍ਰਸ਼ਾਦ ਬੜਾ ਖੁੱਲਾ ਵਰਤਦਾ ਹੈ। ਉਹਨੇ ਜਾ ਕੇ ਅੱਗੇ ਬਹਿ ਜਾਣਾ ਤੇ ਪੰਜਾਂ ਪਿਆਰਿਆਂ ਦੀ ਉਹਨੂੰ ਦੇਗ ਮਿਲਣੀ। ਇਹ ਮੈਂ ਕੋਲੋਂ ਨੀ ਬਣਾ ਲਿਆ, ਵਾਪਰੀ ਗਲਤ, ਸਾਡੀ ਕਰਤੂਤ ਆ ਜੇ ਆਪਾਂ ਕਰਦੇ ਆ। ਕੁਦਰਤੀ ਤੌਰ ਤੇ ਸਾਡਾ ਸੇਵਾਦਾਰ ਬਦਲ ਗਿਆ, ਉਹ ਨਵਾਂ ਸੇਵਾਦਾਰ ਆ ਗਿਆ ਤੇ ਉਹਨੂੰ ਇਹ ਨੀ ਸੀ ਪਤਾ ਵੀ ਠੇਕਾ ਇਹਨੇ ਲਿਆ ਪ੍ਰਸ਼ਾਦ ਲੈਣ ਦਾ। ਉਹਨੇ ਦੂਜੇ ਨੂੰ ਦੇ ਦਿੱਤਾ ਔਰ ਉਹਨੇ ਲਫਜੋ ਕਹੇ, ਮੇਰਾ ਜਵਾਨ ਪਾੜ ਦੀ ਗੱਲ ਕਹਿਣ ਤੇ ਕਾਲਜਾ ਪੜਦਾ ਕਹਿਣ ਲੱਗਾ, ਮੈਨੂੰ 30 ਸਾਲ ਹੋ ਗਏ ਨੇ ਖੇ ਖਾਂਦੇ ਨੂੰ, ਇਹ ਮਾਮਾ ਲੱਗਦਾ। ਇਹ ਦਰਬਾਰ ਸਾਹਿਬ ਚ ਲਫਜ ਗਏ, ਦਰਬਾਰ ਸਾਹਿਬ ਦੇ ਵਿਚ ਬਹਿ ਕੇ ਉਹਦਾ ਗੁਰਮੁਖੋ 30 ਸਾਲ ਆਇਆ ਕਿਸੇ ਕੰਮ ਨੀ। ਔਰ ਮੈਂ ਮੁੜ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਸਦਾਈ ਵੀ ਕੀਤੀ, ਉਹਨੂੰ ਮਚੰਡਿਆ ਚੰਗੀ ਤਰ੍ਹਾਂ। ਉਹ ਗੁਰਮੁਖੋ ਇੱਥੇ ਇਹ ਆਪਾਂ ਕਹਿੰਦੇ ਵੀ ਮੈਨੂੰ 30 ਸਾਲ ਹੋ ਗਏ ਮੈਂ ਖੇ ਖਾਣੋ ਨਾ, ਇੱਥੇ ਅਸੀਂ ਆਉਂਦੇ ਹਾਂ ਥਾਲ ਵਿਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਅਗਾ ਪਇਓ, ਮੈਂ ਅੱਗੇ ਬਹਿਨਾ ਤੂੰ ਕਿਉਂ ਬੈਠਾ। ਉਹ ਭਲਿਆ ਕਿਹੜੇ ਥਾਂ ਦੀ ਗੱਲ ਕਰਦਾ, ਤੇਰੇ ਮਹਿਲ ਤੇ ਮਾਰੀਆਂ ਵੀ ਰਹਿ ਜਾਣੇ, ਥਾਂ ਤੇ ਕਬਜ਼ਾ ਨਾ ਕਰ, ਜਿੱਥੇ ਤੂੰ ਬੈਠਾ ਨਾ ਇੱਥੇ ਤੇਰੇ ਤੋਂ ਪਹਿਲਾਂ ਕਈ ਬਹਿ ਗਈ, ਕਈ ਬਹਿ ਗਿਆ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਮੈਂ ਕਰਕੇ ਬੰਦਾ ਦੁਖੀ ਹੈ, ਮੈਂ ਵੱਡਾ। ਜਿਵੇਂ ਆਪਾਂ ਕਵਾਂਗੇ ਆ ਮੇਰਾ ਭਾਈ ਸਾਹਿਬ ਜੀ ਕਾਰਡ ਲਈ ਤੋਂ ਤੁਹਾਡੇ ਕੰਮ ਆਵਾਂਗਾ, ਸਾਡੇ ਕੰਮ ਆਉਣਾ ਜੀ ਆ, ਸਾਨੂੰ ਬੰਦਿਆਂ ਦੇ ਕਾਰਡਾਂ ਦੀ ਲੋੜ ਕੋਈ ਨੀ।
1: ਬਿਨ ਕਰਮਾ ਕਿਸ਼ੋ ਨਾ ਪਾਈ,
0: ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਕਰਮਾਂ ਤੋਂ ਗੁਣ ਮਿਲਣਾ ਨੀ। ਫਿਰ ਆਪਾਂ ਕਹਿਣਾ ਵੀ ਆਹ ਕੰਮ ਸੌਖਾ ਸਾਡੇ ਕੰਮ ਦਾ, ਜੇ ਕਰਮਾਂ ਨੂੰ ਕੁਝ ਮਿਲ ਜਾਏਗਾ, ਨਹੀਂ ਨੀ ਪਿਆਰਿਆ, ਕਰਮ ਵੀ ਤੂੰ ਬਣਾਉਣੇ ਨੇ। ਜੇ ਚੰਗੇ ਕੰਮ ਕਰੇਗਾ ਤੇ ਚੰਗਾ ਫਲ ਮਿਲੇਗਾ, ਜੈਸਾ ਬੀਜੇ ਸੋ ਲੂਣੇ, ਕਰਮਾ ਸੰਧਲਾ ਖੇਤ, ਫਰੀਦਾ ਲੋੜੇ ਦਾਖ ਬਜੋੜੀਆ, ਕਿੱਕਰ ਬੀਜੇ ਜੱਟ ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇੱਕ ਬੰਦਾ ਕਿੱਕਰਾਂ ਦੇ ਤੁੱਕੇ ਸੁੱਟਦਾ, ਸੌਗੀ ਨੀ ਮਿਲਣੀ ਉੱਥੇ। ਇੱਕ ਸਾਡੀ ਭੈਣ ਉਨ ਕੱਤਦੀ ਹੈ ਤੇ ਆ ਕੇ ਰੇਸ਼ਮ ਬਣ ਜੇ ਬੱਚੀਏ, ਉਨ ਦੀ ਉਨ ਰਹਿਣੀ ਹੈ ਧੀਏ, ਰੇਸ਼ਮ ਨਹੀਂ ਬਣਨਾ। ਇਸ ਪ੍ਰਕਾਰ ਇਹ ਕਰਮ ਜਿਹੜਾ ਸ਼ਬਦ ਹੈ ਨਾ, ਇਹਦਾ ਬੜੀ ਲੰਬੀ ਚੌੜੀ ਵਿਆਖਿਆ ਹੈ। ਅਰਬੀ ਫਾਰਸੀ ਵਿਚ ਕਰਮ ਦਾ ਅਰਥ ਨਾਲ ਬਖਸ਼ਿਸ਼, ਸੰਸਕ੍ਰਿਤ ਇਹਦਾ ਅਰਥ ਹੈ ਕੰਮ। ਮੈਂ ਇਹਦਾ ਸਾਂਝਾ ਜਿਹਾ ਅਰਥ ਆਪਣੇ ਕੋਲ ਬਣਾਇਆ ਹੈ। ਤੂੰ ਕੰਮ ਚੰਗੇ ਕਰ, ਉਹ ਤੇਰੇ ਤੇ ਬਖਸ਼ਿਸ਼ ਕਰ ਦੇਗਾ, ਤੂੰ ਆਪਣੀ ਡਿਊਟੀ ਕਰ, ਉਹ ਆਪਣੀ ਕਰੇਗਾ। ਬਿਨ ਕਰਮਾ ਕਿਸ਼ੂ ਨਾ ਪਾਈਏ, ਗੁਰਮੁਖਾ ਜਿੰਨਾ ਚਿਰ ਭਾਗ ਨਾ ਆਉਣ ਉਹਨਾਂ ਚ ਮਿਲਦਾ ਕੋਈ ਨੀ।
1: ਜੇ ਬਹੁਤ ਲੋ ਚਾਹੀ,
0: ਕਿੰਨਾ ਵੀ ਆਪਾਂ ਲਾਲਚ ਕਰੀਏ, ਕਿੰਨੀ ਵੀ ਲੋਚਾ ਹੋਵੇ ਸਾਡੇ ਅੰਦਰ, ਕਿੰਨੀ ਇੱਛਾ ਹੋਵੇ, ਪਰ ਕਰਮਾਂ ਤੋਂ ਬਿਨਾਂ ਬਾਤ ਨੀ ਬਣਨੀ।
1: ਆਵੇ ਜਾਏ ਜੰਮੇ ਮਰੇ,
0: ਗੁਰਮੁਖੋ ਪੂਰਾਂ ਦੇ ਪੂਰ ਜੰਮੀ ਜਾਂਦੇ ਨੇ ਤੇ ਪੂਰਾਂ ਦੇ ਪੂਰ ਤੁਰੀ ਜਾਂਦੇ ਨੇ। ਇਹ ਜਾਗੜਾ ਨਾ, ਇਹ ਜੰਕਸ਼ਨ ਹੈ ਗੱਡੀਆਂ ਦਾ। ਕੋਈ ਮੁਸਾਫਰ ਆ ਕੇ ਉਤਰ ਗਿਆ ਤੇ ਕੋਈ ਗੱਡੀ ਚ ਬਹਿ ਗਿਆ।
1: ਗੁਰ ਸ਼ਬਦ ਛੁਟਾਹੀ,
0: ਹਾਂ ਗੁਰੂ ਦੇ ਸ਼ਬਦ ਨਾਲ ਜੋੜ, ਇਹ ਤੈਨੂੰ ਛੁਡਾ ਦੇਗਾ। ਇੱਥੇ ਮੈਂ ਤੁਹਾਨੂੰ ਜਾਂਦਿਆਂ ਇੱਕ ਮਾੜਾ ਜਿਹਾ ਸਾ ਦਿਆਂ, ਜਿਹਨ ਰੱਬ ਦਾ ਨਾਂ ਨੀ ਲੈਣਾ। ਇੱਕ ਮਾਈ, ਉਹਨੇ ਰੱਬ ਦਾ ਨਾਂ ਨੀ ਸੀ ਕਦੇ ਲਿਆ, ਤੇ ਜਦੋਂ ਉਹਦਾ ਅੰਤ ਨੂੰ ਸਮਾਂ ਆਇਆ ਤੇ ਉਹਦੀ ਹਾਲਤ ਵੇਖ ਕੇ ਪੁੱਤ ਵੀ ਪਰੇਸ਼ਾਨ। ਆਪਾਂ ਉਦੋਂ ਪਤਾ ਕੀ ਨਵਾਂ ਬਣਾਇਆ ਫਾਰਮੂਲਾ, ਇਹਦੇ ਕੋਲ ਸੁਖਮਨੀ ਸਾਹਿਬ ਦਾ ਪਾਠ ਕਰਦੇ ਮਰ ਜਾਏ। ਮੈਂ ਬੜਾ ਹੈਰਾਨ ਹੁੰਦਾ ਕਿ ਸੁਖਮਨੀ ਸਾਹਿਬ ਦਾ ਪਾਠ ਮਾਰਨ ਵਾਸਤੇ ਹੈ ਸਾਡੇ ਵਿੱਚ। ਮੈਂ ਕਹਿਣ ਲੱਗਾ ਜੀ ਤੁਹਾਨੂੰ ਕਹਿਣਾ ਵਿਗਿਆਨੀ ਜੋਰ ਹੋ ਗਏ ਪਾਸੇ ਗੱਲ ਛੱਡੀ ਗਏ। ਮੇਰੇ ਘਰ ਦੀ ਗੱਲ ਇੱਥੋਂ ਦੀ, ਇੱਕ ਹਿੰਦੂ ਭਰਾ ਮੇਰੇ ਘਰ ਹੈ, ਮੈਨੂੰ ਨਾਂ ਵੀ ਚੇਤੇ, ਮੇਰੇ ਪਿੰਡਾਂ ਦਾ ਸੀ, ਤੇ ਕਹਿੰਦਾ ਗਿਆਨੀ ਤੁਹਾਡੇ ਕੋਲ ਪਾਠ ਕਰਾਉਣਾ। ਮੈਂ ਕਿਹਾ ਤੂੰ ਅੱਗੇ ਤੱਕ ਕਰਾਇਆ ਨੀ। ਕਹਿੰਦਾ ਬੇਬੇ ਬੜੀ ਔਖੀ ਹੈ ਤੇ ਤੁਸੀਂ ਪਾਠ ਕਰੋ ਸੁਖਮਨੀ ਸਾਹਿਬ ਦਾ। ਮੈਂ ਕਿਹਾ ਭਲਿਆ ਮੈਂ ਹੁਣ ਪਾਠ ਕੀਤਾ ਤੇ ਤੂੰ ਉਹ ਮਰ ਗਈ ਤੇ ਤੂੰ ਮੇਰੇ ਤਾਂ ਪਰਚਾ ਕਰਾ ਦੇਗਾ ਬੀਟ ਬੀਜ ਚ। ਮੈਂ ਕਿਹਾ ਮੈਂ ਨੀ ਪਾਠ ਕਰਨਾ ਵੀ ਇਹ ਪਾਠ ਮਾਰਨ ਵਾਸਤੇ ਠੰਡਾ ਹੋ ਕੇ ਕੰਮ ਚਲਾ ਗਿਆ। ਮੈਂ ਕਿਹਾ ਤੂੰ ਕਹਿੰਦਾ ਗਿਆਨੀ ਜੀ ਪਾਠ ਕਰਕੇ ਬੇਬੇ ਮਾਰ ਦਿਓ ਤੇ ਬੇਬੇ ਮਰ ਗਈ, ਤੂੰ ਕਹਿੰਦਾ ਗਿਆਨੀ ਨੇ ਪਾਠ ਕੀਤਾ ਤੇ ਮਰ ਗਈ। ਮੈਂ ਕਿਹਾ ਮੁੜ ਕੇ ਪਰਚਾ ਕਰਾ ਦੇਗਾ, ਉਹ ਕੱਚਾ ਜਿਹਾ ਹੋ ਗਿਆ। ਉਹ ਰੱਬ ਦੇ ਪਿਆਰਿਓ, ਇਹ ਪਾਠ ਮਰਨ ਲਈ ਨਹੀਂ, ਇਹ ਪਾਠ ਜੀਵਨ ਦੇਣ ਲਈ ਹੈ। ਇਹ ਪਾਠ ਤੁਸੀਂ ਕੁਝ ਗਿਆਨੀ ਜੀ ਕਰਾਉਂਦੇ ਕਿਉਂ ਆ? ਇਹ ਕਰਾਉਂਦੇ ਇਸ ਕਰਕੇ ਆ, ਅੰਤ ਕਾਲ ਨਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇਰ ਮੁਕਤਾ, ਪਤੰਬਰ ਵਾ ਕੇ ਹਿਰਦੇ ਵਸੇ। ਉਸ ਮੌਕੇ ਪ੍ਰਾਣੀ ਨੂੰ ਉਸ ਬਹਾਨੇ ਰੱਬ ਦਾ ਨਾਂ ਚੇਤੇ ਆ ਜੇ ਤੇ ਉਹ ਟਿਕਾਣੇ ਚਲਾ ਜਾਏਗਾ, ਉਹਦੀ ਕਲਿਆਣ ਹੋ ਜਾਏਗੀ। ਤੇ ਇਸ ਪ੍ਰਕਾਰ ਇਹ ਜਿੰਨਾ ਚਿਰ ਬੰਦੇ ਦੇ ਕਰਮ ਨਾ ਹੋਣ, ਆਵੇ ਜਾਏ ਜੰਮੇ ਮਰੇ, ਗੁਰ ਸ਼ਬਦ ਛੁਟਾਹੀ, ਗੁਰੂ ਦੇ ਸ਼ਬਦ ਦੇ ਨਾਲ ਹੀ ਇਹ ਛੁੱਟੇਗਾ।
1: ਆਪ ਕਰੈ ਕਿਸ ਆਖੀਐ,
0: ਉਹ ਗੁਰਮੁਖੋ ਕਰਨ ਵਾਲਾ ਵੀ ਉਹ, ਕਰਾਉਣ ਵਾਲਾ ਵੀ ਉਹ, ਕਿਹਨੂੰ ਕਹਿਣਾ ਕਰੀਏ?
1: ਦੂਜਾ ਕੋ ਨਾਹੀ,
0: ਇਹ ਤਾਂ ਦੋ ਚਾਰ ਰੱਬ ਹੁਣ ਤੇ ਆਪਾਂ ਆਖੇ ਵੀ ਨਾਰਾਜ ਤੇ ਆਪਾਂ ਦੂਜੇ ਨੂੰ ਖੁਸ਼ ਕਰ ਲਈਏ। ਗੁਰਦੇਵ ਕਹਿੰਦੇ ਗੁਰਮੁਖਾ ਰੱਬ ਇੱਕ ਹੈ, ਇਸ ਕਰਕੇ ਕਿਹਦੇ ਅੱਗੇ ਕਵੇਗਾ? ਉਹ ਕੌਣ ਹੈ? ਇੱਕ ਬਿਨ ਦੂਸਰ ਸੋ ਨਾ ਚਨਾਰ, ਬਿਨ ਕਰਤਾਰ ਨਾ ਕਿਰਤ ਮਾਨੂ, ਤੇਰਾ ਸਰੀਰ ਕੋ ਨਾਹੀ, ਜਿਸ ਨੂੰ ਲਵੇ ਲਾਇ ਸੁਣਾ। ਹੇ ਮੇਰੇ ਵਾਹਿਗੁਰੂ, ਤੇਰਾ ਬਰਾਬਰ ਕੋ ਹੋ ਹੈ ਹੀ ਨੀ, ਮੈਂ ਤੈਨੂੰ ਕਿਹਨੂੰ ਕਵਾਂ? ਇਹ ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ, ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਕੱਢ ਕੇ ਤੇ ਆਪਣੀ ਰਹਿਮਤ ਨਾਲ ਨਿਵਾਜਣ। ਉਹ ਸਮੇਂ ਦੀ ਮਜਬੂਰੀ ਕਰਕੇ ਗੁਰਮੁਖੋ ਜਿਹੜੀ ਇਹ ਆਪਸ ਸਾਕਾ ਚੱਲ ਰਿਹਾ, ਮੇਰੀ ਵਿਚਾਰ ਤਾਂ ਸੀ ਵੀ ਮੈਂ ਬਹੁਤ ਕੁਝ ਤਿਆਰੀ ਕਰਕੇ ਆਇਆ ਸੀ, ਕਿਉਂਕਿ ਮੈਂ ਸਾਕਾ ਅੱਖੀ ਵੇਖਿਆ, ਮੈਂ ਆਪਣੇ ਸਾਹਮਣੇ ਮੁਕਤਾਂ ਹੁੰਦੀਆਂ ਵੇਖੀਆਂ, ਪਰ ਸਮੇਂ ਦੀ ਮਜਬੂਰੀ ਕਰਕੇ, ਕਿਉਂਕਿ ਉਹਨਾਂ ਨੇ ਕਹਿਣਾ ਵੀ ਤੁਸੀਂ ਗਿਆਨ ਜੀ ਟਾਈਮ ਵੱਧ ਲਾ ਲਿਆ, ਇਸ ਕਰਕੇ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਕਿਰਪਾ ਕਰਨ। ਫੁੱਲਾਂ ਚੁੱਕਾਂ ਦੀ ਮਾਫ਼ੀ ਜੀ।

0: ਦਰਦ ਦਾ।
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
2: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 04334654922।
3: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ ਫ੍ਰੀ, ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜ਼ੀ ਖੁਸ਼ੀ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਸਾਨੂੰ ਇਹ ਦਿਨ ਦਿੱਤਾ। ਆਓ ਸ਼ੁਕਰਾਨਾ ਕਰੀਏ ਜਿਹਨੇ ਸਵਾਸ ਚੱਲਦੇ ਰੱਖੇ ਨੇ ਅੱਜ ਦੇ ਦਿਨ ਨੂੰ। ਆਓ ਹੱਸ ਖੇਡ ਕੇ ਮਾਣਦੇ ਹਾਂ, ਚਿਹਰੇ 'ਤੇ ਖੁਸ਼ੀ ਮਨ ਦੇ ਵਿੱਚ ਸ਼ੁਕਰਾਨੇ ਦੇ ਨਾਲ ਮਾਣਦੇ ਹਾਂ। ਆਓ ਉਹ ਸਾਰੇ ਜੀ ਯਾਦ ਕਰੀਏ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਖੁਸ਼ੀ ਦੇ ਰਹੇ ਨੇ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੀ ਮਦਦ ਕਰ ਰਹੇ ਨੇ, ਸਾਡੇ ਨਾਲ ਜੁੜੇ ਨੇ। ਉਹਨਾਂ ਸਾਰੇ ਜੀਆਂ ਨੂੰ ਆਪਣੇ ਚਿੱਤ ਦੇ ਵਿੱਚ ਲੈ ਕੇ ਆਈਏ, ਉਹਨਾਂ ਸਾਰੇ ਯਾਰਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਆਸ ਪਾਸ ਤੁਹਾਡੇ ਕਲੀਗਸ ਨੂੰ, ਉਹਨਾਂ ਸਾਰੇ ਲੋਕਾਂ ਨੂੰ ਜਿਨ੍ਹਾਂ ਦੇ ਕਰਕੇ ਘਰ ਦੇ ਵਿੱਚ ਰੁਜ਼ਗਾਰ ਹੈ। ਅਤੇ ਫਿਰ ਆਪਣੇ ਆਪ ਹੀ ਸ਼ੁਕਰਾਨਾ ਨਿਕਲੂਗਾ ਉਸ ਰੱਬ ਦੇ ਲਈ, ਇੰਨੇ ਸੋਹਣੇ ਇੰਨੇ ਪਿਆਰੇ ਇਨਸਾਨਾਂ ਦੇ ਨਾਲ ਉਹਨੇ ਤੁਹਾਨੂੰ ਮਿਲਾਇਆ, ਇੰਨੇ ਸੋਹਣੇ ਲੋਕਾਂ ਦੇ ਵਿੱਚ ਤੁਸੀਂ ਵਿਚਰ ਰਹੇ ਹੋ। ਤਾਂ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਸ਼ੁਕਰਾਨਾ ਬਣਿਆ ਰਹੇ, ਚਿੱਤ ਦੇ ਵਿੱਚ ਖਿਆਲ ਬਣਿਆ ਰਹੇ ਕਿ ਉਸ ਰੱਬ ਨੇ ਸਾਨੂੰ ਬਹੁਤ ਸਾਰੀਆਂ ਨਿਆਮਤਾਂ ਦੇ ਨਾਲ ਨਿਵਾਜਿਆ। ਆਪਾਂ ਉਹਨਾਂ ਲੋਕਾਂ ਵੱਲ ਵੇਖਦੇ ਜਿਹੜੇ ਲੋਕਾਂ ਨੇ ਸਾਡਾ ਕੁਛ ਵਿਗਾੜਿਆ ਜਾਂ ਹਾਲ ਹੀ ਦੇ ਵਿੱਚ ਕੁਛ ਦੁੱਖ ਦਿੱਤਾ, ਨੁਕਸਾਨ ਕੀਤਾ, ਪਰ ਉਹਨਾਂ ਵੱਲ ਨਹੀਂ ਵੇਖ ਪਾਉਂਦੇ ਜਿਨ੍ਹਾਂ ਨੇ ਸਾਨੂੰ ਖੁਸ਼ੀ ਦਿੱਤੀ, ਜਿਹੜੇ ਸਾਡੀ ਮਦਦ ਦੇ ਲਈ ਹਮੇਸ਼ਾ ਤਿਆਰ ਬਰ ਤਿਆਰ ਖੜ੍ਹੇ ਨੇ। ਆਪਾਂ ਕੁਦਰਤ ਦੇ ਉਹਨਾਂ ਨਜ਼ਾਰਿਆਂ ਵੱਲ ਵੇਖਦੇ ਹਾਂ ਜਿਨ੍ਹਾਂ ਕਰਕੇ ਤੁਹਾਨੂੰ ਪਰੇਸ਼ਾਨੀ ਆਉਂਦੀ ਹੈ, ਪਰ ਕੁਦਰਤ ਦੇ ਉਹਨਾਂ ਅਨੇਕਾਂ ਵਡਮੁੱਲੇ ਨਜ਼ਾਰਿਆਂ ਵੱਲ ਨਹੀਂ ਵੇਖਦੇ ਜਿਹੜੀਆਂ ਸਿੱਧੇ ਅਸਿੱਧੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਹਾਈ ਹੋ ਰਹੀਆਂ ਨੇ, ਸਾਡਾ ਜੀਵਨ ਆਸਾਨ ਬਣਾ ਰਹੀਆਂ ਨੇ, ਸਾਡੇ ਸਾਹ ਚੱਲਦੇ ਰੱਖ ਰਹੇ ਨੇ। ਅਤੇ ਸਾਰਾ ਕੁਛ ਉਸ ਰੱਬ ਦੇ ਕਰਕੇ, ਪਰਮਾਤਮਾ ਦੇ ਕਰਕੇ। ਅਤੇ ਆਓ ਫਿਰ ਉਸ ਰੱਬ ਦਾ ਸ਼ੁਕਰਾਨਾ ਕਰੀਏ, ਉਸ ਸ੍ਰਿਸ਼ਟੀ ਸਾਜਣ ਵਾਲੇ ਦਾ ਸ਼ੁਕਰਾਨਾ ਕਰੀਏ। ਅਤੇ ਵਧੀਆ ਅੱਜ ਦੇ ਦਿਨ ਦੇ ਵਿੱਚ, ਅੱਗੇ 5 ਤਰੀਕ ਅੱਜ ਜੂਨ ਦਾ ਮਹੀਨਾ 2026, ਅੱਜ ਦਿਨ ਸ਼ੁੱਕਰਵਾਰ ਦਾ, ਅਤੇ ਪ੍ਰੋਗਰਾਮ ਹਾਂਜੀ ਮੈਲਬਨ ਲੈ ਕੇ ਕਰੀ ਫਿਰ ਤੋਂ ਹਾਜ਼ਰ ਹਾਂ। ਅਰਦਾਸ ਕਰਦੇ ਹਾਂ ਕਿ ਜੋ ਵੀ ਮਨ ਦੇ ਵਿੱਚ ਧਾਰ ਕੇ ਤੁਸੀਂ ਅੱਜ ਘਰਾਂ ਤੋਂ ਬਾਹਰ ਨਿਕਲਿਓ, ਉਹ ਸਭ ਆਸਾਨ ਜਿਹੇ ਤਰੀਕੇ ਦੇ ਨਾਲ ਤੁਹਾਡਾ ਪੂਰਾ ਹੋਵੇ, ਸੋਹਣੀਆਂ ਅਤੇ ਨੇਕ ਕਮਾਈਆਂ ਕਰਕੇ ਘਰਾਂ ਨੂੰ ਵਾਪਸੀ ਹੋਵੇ। ਇਹ ਨੇਕ ਕਮਾਈਆਂ ਘਰਾਂ ਦੇ ਵਿੱਚ ਤੰਦਰੁਸਤੀ ਲੈ ਕੇ ਆਉਣ, ਚੜ੍ਹਦੀ ਕਲਾ ਲੈ ਕੇ ਆਉਣ, ਪਿਆਰ ਇਤਫਾਕ ਲੈ ਕੇ ਆਉਣ, ਦੁੱਖ ਦਲਿੱਦਰ ਦੂਰ ਹੋਣ। ਆਓ ਇਸੇ ਅਰਦਾਸ ਦੇ ਨਾਲ ਉਸ ਰੱਬ ਦਾ ਸ਼ੁਕਰਾਨਾ ਕਰਦਿਆਂ, ਉਸ ਰੱਬ ਦਾ ਨਾਂ ਲੈਂਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸ਼ਬਦ ਕੀਰਤਨ ਦਾ ਸਰਵਣ ਕਰਦਿਆਂ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ। ਅੱਜ 5 ਤਰੀਕ ਹੈ ਜੂਨ ਦਾ ਮਹੀਨਾ, ਅੱਜ ਦਿਨ ਸ਼ੁੱਕਰਵਾਰ ਦਾ। ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਅਹਿਸਾਸ ਦੇ ਨਾਲ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ। ਆਓ ਇਸ ਸਫ਼ਰ ਨੂੰ ਅੱਗੇ ਤੋਰਦੇ ਹਾਂ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਕੱਲ੍ਹ ਦੇ ਦਿਨ ਦੀਆਂ ਜੋ ਵੀ ਪਰੇਸ਼ਾਨੀਆਂ ਨੇ, ਗੁੱਸੇ ਗਿਲੇ ਨੇ, ਜੋ ਵੀ ਬਚੇ ਕੰਮ ਨੇ, ਆਓ ਇੱਕ ਪਾਸੇ ਰੱਖਦੇ ਹਾਂ ਫਿਲਹਾਲ, ਅਤੇ ਅੱਜ ਦੇ ਦਿਨ ਦਾ ਆਨੰਦ ਮਾਣਦੇ ਹਾਂ। ਅੱਜ ਦੇ ਦਿਨ ਦਾ ਆਨੰਦ ਇੱਕ ਵੱਡਾ ਸਾਰਾ ਸਾਹ ਲਓ, ਅੰਦਰ ਖਿੱਚੋ, ਬਾਹਰ ਕੱਢੋ, ਅਤੇ ਆਪਣੇ ਆਪ ਤੁਹਾਨੂੰ ਲੱਗਣਾ ਵੀ ਨਵਾਂ ਚੈਪਟਰ ਸ਼ੁਰੂ ਹੋ ਗਿਆ। ਨਹੀਂ ਲੱਗਦਾ ਤਾਂ ਫਿਰ ਆਓ ਆਪਾਂ ਹੋਰ ਗੱਲਾਂ ਬਾਤਾਂ ਦੇ ਵਿੱਚ ਮਨ ਲਾਉਂਦੇ ਹਾਂ। ਹੋਰ ਗੱਲਾਂ ਬਾਤਾਂ ਦੇ ਵਿੱਚ ਮਨ ਲਾਉਣ ਦੇ ਲਈ ਆਪਾਂ ਮੌਸਮ 'ਤੇ ਝਾਤੀ ਮਾਰਾਂਗੇ, ਟ੍ਰੈਫਿਕ 'ਤੇ ਝਾਤੀ ਮਾਰਾਂਗੇ, ਆਏ ਹੋਏ ਤੁਹਾਡੇ ਸੁੱਖ ਸੁਨੇਹਾਂ 'ਤੇ ਝਾਤੀ ਮਾਰਾਂਗੇ। ਤੁਹਾਡੇ ਕੋਲ ਕੁਛ ਹੋਊਗਾ ਅਤੇ ਤੁਸੀਂ ਵੀ ਸ਼ੇਅਰ ਕਰਿਓ। ਸ਼ੁੱਕਰਵਾਰ ਦਾ ਦਿਨ, ਅਤੇ ਅੱਜ ਆਪਾਂ ਅਗਲੇ ਹਿੱਸੇ ਦੇ ਵਿੱਚ ਇੱਕ ਸੈਗਮੈਂਟ ਇਹ ਵੀ ਰੱਖਿਆ ਹੁੰਦਾ ਕਿ ਤੁਹਾਡੇ ਨਾਲ ਕੁਛ ਇਸ ਹਫ਼ਤੇ ਚੰਗਾ ਹੋਇਆ, ਬੀਤਿਆ, ਕੋਈ ਆਸ ਪਾਸ ਸੁਣਿਆ, ਉਹ ਤੁਸੀਂ ਸਾਡੇ ਨਾਲ ਸਾਂਝਾ ਕਰਨਾ। ਅਤੇ ਉਹ ਚੰਗਾ ਚੰਗਾ ਆਸ ਕਰਦੇ ਹਾਂ, ਜੇ ਹਾਲੇ ਤੱਕ ਤੁਹਾਨੂੰ ਨਹੀਂ ਲੱਭ ਪਾਇਆ ਅਤੇ ਹੁਣੇ ਹੀ ਤੁਹਾਡੇ ਨਾਲ ਕੁਛ ਚੰਗਾ ਵਾਪਰੇ, ਕੁਛ ਸੋਹਣਾ ਵਾਪਰੇ, ਤੁਹਾਨੂੰ ਖੁਸ਼ੀ ਦੇ ਕੇ ਜਾਵੇ ਅਤੇ ਤੁਸੀਂ ਸਾਡੇ ਨਾਲ ਸਾਂਝਾ ਕਰੋ। ਪਰ ਉਸ ਤੋਂ ਪਹਿਲਾਂ ਮੌਸਮ 'ਤੇ ਝਾਤੀ ਮਾਰਦੇ ਹਾਂ। ਠੰਡਾ ਠੰਡਾ ਜਿਹਾ ਮੌਸਮ ਇਸ ਟਾਈਮ ਮੈਲਬਨ ਦੇ ਵਿੱਚ ਅਤੇ ਹੋਰ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਵਿੱਚ, ਅਤੇ ਆਓ ਵੇਖਦੇ ਹਾਂ ਇਹ ਵੀਕਐਂਡ ਕਿਵੇਂ ਦਾ ਰਹਿਣ ਵਾਲਾ। ਫਿਲਹਾਲ ਤਾਂ ਗਿੱਲਾ ਗਿੱਲਾ ਜਿਹਾ ਮੌਲ ਚਾਲ, ਚਾਰ ਚੁਫੇਰੇ, ਫਿਲਹਾਲ ਇੱਦਾਂ ਲੱਗਦਾ ਵੀ ਜਿੱਦਾਂ ਸੜਕਾਂ ਨੂੰ ਸੁੱਕਣ ਦਾ ਹੀ ਨਹੀਂ ਮੌਕਾ ਮਿਲਦਾ ਅਤੇ ਫਿਰ ਦੁਬਾਰਾ ਤੋਂ ਮੀਂਹ ਪੈ ਜਾਂਦਾ। ਅਤੇ ਮੈਲਬਨ 'ਚ ਅੱਜ ਵੀ ਨਹੀਂ, ਅੱਜ ਚਾਂਸ ਕੁਛ ਘੱਟ ਨੇ, ਇੱਕਾ ਦੁੱਕਾ ਇਲਾਕਿਆਂ ਦੇ ਵਿੱਚ ਹਲਕੇ ਛਿੱਟੇ ਛੁੱਟੇ ਹੋ ਸਕਦੇ ਨੇ, ਪਰ ਕੁੱਲ ਮਿਲਾ ਕੇ ਅੱਜ ਔਖੇ ਰਿਪੋਰਟ ਹੈ। ਮੀਂਹ ਚਾਂਸ ਹੈਗੇ ਜ਼ਰੂਰ ਆ, ਹੋ ਸਕਦਾ ਹੈ ਕਿ ਡੈਨਿਨੋਂਗ ਵਾਲੇ ਪਾਸੇ ਅੱਜ ਮੀਂਹ ਪੈ ਜਾਵੇ, ਪਰ ਬਾਕੀ ਥਾਵਾਂ ਦੇ ਉੱਤੇ ਥੋੜ੍ਹਾ ਜਿਹਾ ਔਖੇ ਰਿਪੋਰਟ ਹੀ ਲੱਗ ਰਿਹਾ। ਪਰ ਧੁੱਪ ਵੀ ਸੋਹਣੀ ਲੱਗੂਗੀ, ਅੱਜ ਸੂਰਜ ਦਿਖਾਈ ਦਊਗਾ, ਅੱਜ ਹੋ ਸਕਦਾ ਕਿ ਸੜਕਾਂ ਅੱਜ ਸੁੱਕਣ। 15 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਸਵੇਰੇ ਸਵੇਰੇ ਠੰਡ ਕਾਫੀ ਆ, 7 ਕੁ ਦੇ ਆਸ ਪਾਸ ਇਸ ਟਾਈਮ ਵੀ ਤੁਸੀਂ ਮਹਿਸੂਸ ਕਰ ਰਹੇ ਹੋ, ਵੈਸੇ 10 ਚਲਾ ਗਿਆ ਤਾਪਮਾਨ। ਕੱਲ੍ਹ ਅਤੇ ਪਰਸੋਂ ਦਾ ਦਿਨ ਬੜਾ ਵਧੀਆ ਵਾ, ਕੱਲ੍ਹ ਦਾ ਖਾਸ ਤੌਰ ਦੇ ਉੱਤੇ, ਕੱਲ੍ਹ ਦੇ ਦਿਨ ਬੜੀ ਸੋਹਣੀ ਪਿਆਰੀ ਧੁੱਪ ਲੱਗਣੀ ਹੈ, ਅਤੇ ਕੱਲ੍ਹ ਦੇ ਦਿਨ ਇਸ ਧੁੱਪ ਦਾ ਆਨੰਦ ਤੁਸੀਂ ਖੂਬ ਮਾਣ ਲਿਓ, ਖਾਸ ਤੌਰ ਦੇ ਉੱਤੇ ਜਿੱਦਾਂ ਦਾ ਮੌਸਮ ਚੱਲ ਰਿਹਾ। ਅਤੇ ਜਿੱਦਣ ਵੀ ਕਿਤੇ ਜਿਸ ਵੇਲੇ ਵੀ ਧੁੱਪ ਮਿਲਦੀ ਹੈ, ਜੇ ਕੋਈ ਕੰਮ ਬਹੁਤ ਹੀ ਜ਼ਿਆਦਾ ਕੁਛ ਜ਼ਰੂਰੀ ਨਹੀਂ ਆ ਅਤੇ ਉਹਨੂੰ ਅੱਗੇ ਥੋੜ੍ਹਾ ਜਿਹਾ ਟਾਲ ਕੇ ਛੱਡ ਕੇ ਅਤੇ ਵਾਕ 'ਤੇ ਨਿਕਲ ਜਾਇਆ ਕਰੋ, ਹੋ ਸਕੇ ਤਾਂ ਬੱਚਿਆਂ ਨੂੰ ਵੀ ਨਾਲ ਲੈ ਕੇ, ਕਿਉਂਕਿ ਇਹੋ ਜਿਹੇ ਦਿਨਾਂ ਦੇ ਵਿੱਚ ਧੁੱਪ ਘੱਟ ਹੀ ਮਿਲਦੀ ਹੈ ਅਤੇ ਵਿਟਾਮਿਨ ਡੀ ਸਾਡੀ ਲਗਭਗ ਸਾਰਿਆਂ ਦੀ ਲੋਅ ਰਹਿੰਦੀ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਅਤੇ ਐਤਵਾਰ ਦੇ ਦਿਨ ਵੀ ਸੋਹਣੀ ਧੁੱਪ ਲੱਗੂਗੀ, ਦੋਵੇਂ ਵੀਕਐਂਡ ਵਾਲੇ ਜਿਹੜੇ ਤਿੰਨੇ ਦਿਨ ਨੇ ਬੜੇ ਵਧੀਆ ਨੇ, ਅਤੇ ਇਹਨਾਂ ਤਿੰਨਾਂ ਦਿਨਾਂ ਦਾ ਆਪਾਂ ਆਨੰਦ ਮਾਣਦੇ ਹਾਂ। ਸਿਡਨੀ ਦੇ ਵਿੱਚ ਵੀ ਅੱਜ ਧੁੱਪ ਲੱਗੂਗੀ, ਕੁਛ ਇੱਕ ਇਲਾਕਿਆਂ ਦੇ ਵਿੱਚ ਮੀਂਹ ਸ਼ੋਅ ਹੋ ਰਿਹਾ ਸਵੇਰੇ ਸਵੇਰੇ ਦੇ ਸਮੇਂ, ਹਲਕੀ ਤੋਂ ਦਰਮਿਆਨੀ ਗਤੀ 'ਚ ਹਵਾਵਾਂ ਵੀ ਨੇ। ਤਾਪਮਾਨ ਸਵੇਰੇ ਸਵੇਰੇ ਤਾਂ ਲਗਭਗ ਮੈਲਬਨ ਵਰਗਾ ਹੀ ਆ, ਅੱਗੇ ਚੱਲ ਕੇ ਸਿਡਨੀ ਦੇ ਵਿੱਚ ਵੀ ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ। ਅਤੇ ਵੀਕਐਂਡ ਇੱਥੇ ਵੀ ਬੜਾ ਹੀ ਘੈਂਟ ਲੱਗਣ ਜਾ ਰਿਹਾ, ਦੋਵੇਂ ਦਿਨ ਬੜੀ ਸੋਹਣੀ ਪਿਆਰੀ ਧੁੱਪ ਹੈ, ਉਸ ਤੋਂ ਬਾਅਦ ਫਿਰ ਸੋਮਵਾਰ ਫਿਰ ਦੁਬਾਰਾ ਤੋਂ ਮੀਂਹ ਆ। ਪਰ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਲਗਭਗ ਕਾਪੀ ਪੇਸਟ ਹੀ ਲਾ ਲਓ ਤੁਸੀਂ, ਵੀ ਇੱਥੇ ਵੀ ਤੁਸੀਂ ਬਾਹਰ ਧੁੱਪ ਜ਼ਰੂਰ ਲਵਾ ਲਿਓ ਸਰੀਰ ਨੂੰ, ਇੱਕ ਵਾਰੀ ਮਨ ਖਿੜ ਜਾਂਦਾ ਵਾ। ਇਹ ਜਿਹੜਾ ਮੌਸਮ ਹੈ ਇਹਦੇ ਵਿੱਚ ਬਹੁਤ ਸਾਰੇ ਲੋਕ ਡਿਪਰੈਸ ਜਿਹਾ ਫੀਲ ਕਰਦੇ ਨੇ ਇਸ ਮੌਸਮ ਦੇ ਵਿੱਚ, ਅੰਦਰੇ ਅੰਦਰੇ ਬੈਠੇ ਰਹਿਣਾ, ਕੁਛ ਜ਼ਿੰਦਗੀ ਦਾ ਰੰਗ ਨਹੀਂ, ਕੁਛ ਇੱਦਾਂ ਲੱਗਦਾ ਵੀ ਝੱਟ ਦਿਨ ਚੜਿਆ ਅਤੇ ਝੱਟ ਨਿਬੜ ਗਿਆ। ਅਤੇ ਅਜਿਹੇ ਦੇ ਵਿੱਚ ਧੁੱਪ ਬਹੁਤ ਜ਼ਰੂਰੀ ਆ। ਅਤੇ ਆਪਾਂ ਧੁੱਪ ਵਾਲੇ ਸ਼ਹਿਰ 'ਚ ਚੱਲਦੇ ਹਾਂ, ਕੋਈ ਬ੍ਰਿਸਬੇਨ ਚੱਲਦੇ ਹਾਂ, ਅਤੇ 21 ਤਾਪਮਾਨ ਹੈ ਬ੍ਰਿਸਬੇਨ ਦੇ ਵਿੱਚ, ਜ਼ਿਆਦਾ ਜ਼ਿਆਦਾ ਅੱਜ ਦੇ ਦਿਨ ਦੇ ਲਈ, ਅਤੇ ਧੁੱਪ ਸੋਹਣੀ ਖਿੜੀ ਰਹੂਗੀ ਇਸ ਟਾਈਮ। ਸਵੇਰੇ ਸਵੇਰੇ ਠੰਡ ਹੈ, 15 ਕੁ ਦੇ ਆਸ ਪਾਸ ਤਾਪਮਾਨ ਹੈ, ਅਤੇ ਵੈਸਟ ਵਾਲੇ ਪਾਸੇ 25 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਨੇ। ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਸੋਹਣਾ ਦਿਨ ਲੱਗਣ ਜਾ ਰਿਹਾ, ਹਾਲਾਂਕਿ ਐਤਵਾਰ ਦੇ ਦਿਨ ਥੋੜ੍ਹੇ ਜਿਹੇ ਮੀਂਹ ਦੇ ਚਾਂਸ ਨੇ। ਪਰਥ ਸਵੇਰੇ ਸਵੇਰੇ ਦਾ ਸਮਾਂ ਠੰਡ ਆ, 8-9 ਤਾਪਮਾਨ ਆ, 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਈਸਟ ਵਾਲੇ ਪਾਸੇ ਹਲਕੀ ਗਤੀ ਦੇ ਵਿੱਚ ਹਵਾਵਾਂ ਜਿਹੜੀਆਂ ਬਾਅਦ 'ਚ ਦਰਮਿਆਨੀ ਤੱਕ ਵੀ ਰੂਪ ਧਾਰਨ ਕਰਨਗੀਆਂ ਦਿਨ ਦੇ ਵਿੱਚ ਕਾਹੇ 'ਚ, ਪਰ ਸੋਹਣੀ ਧੁੱਪ ਖਿੜੀ ਰਹੂਗੀ ਅੱਜ। ਕੱਲ੍ਹ ਅਤੇ ਪਰਸੋਂ ਦੇ ਦਿਨ ਵੀ ਝਾਤੀ ਮਾਰ ਲੈਂਦੇ ਹਾਂ, ਕੱਲ੍ਹ ਦਾ ਦਿਨ ਬੜਾ ਸੋਹਣਾ ਧੁੱਪ ਵਾਲਾ, ਪਰਸੋਂ ਦੇ ਦਿਨ ਮੀਂਹ ਪੈਣ ਵਾਲਾ ਵਾ ਐਤਵਾਰ ਦੇ ਦਿਨ ਪਰਥ ਦੇ ਵਿੱਚ। ਅਤੇ ਐਡੀਲੇਡ ਦੇ ਵਿੱਚ ਅੱਜ ਸਾਊਥ ਆਸਟ੍ਰੇਲੀਆ ਐਡੀਲੇਡ ਹੈ, ਇਹ ਪਤਾ ਨਹੀਂ ਕੀ ਚੱਕਰ ਹੈ, ਜਦੋਂ ਆਪਾਂ ਐਡੀਲੇਡ ਵੱਲ ਨੂੰ ਚੱਲਦੇ ਹਾਂ ਅਤੇ ਜ਼ਿਆਦਾਤਰ ਵੇਖੀਦਾ ਵੀ ਵੈਬਸਾਈਟ ਅੜ ਜਾਂਦੀ ਹੈ, ਤੇ ਚਲੋ 17 ਤਾਪਮਾਨ ਹੈ ਅੱਜ ਜ਼ਿਆਦਾ ਤੋਂ ਜ਼ਿਆਦਾ ਐਡਲੇਡ ਵਾਸੀਆਂ ਦੇ ਲਈ ਅਤੇ 8 ਤਾਪਮਾਨ ਇਸ ਟਾਈਮ ਸ਼ੋਅ ਹੋ ਰਿਹਾ ਅਤੇ ਠੰਡ ਤੁਸੀਂ ਮਹਿਸੂਸ ਕਰ ਰਹੇ ਹੋ ਕਿਉਂਕਿ 6 ਤਾਪਮਾਨ ਮਹਿਸੂਸ ਕਰ ਰਹੇ ਹੋਗੇ ਅਤੇ ਅੱਜ ਧੁੱਪ ਵੀ ਲੱਗੂਗੀ ਸੋਹਣੀ ਅਤੇ ਕੁਛ ਥਾਵਾਂ ਦੇ ਉੱਤੇ ਸਵੇਰੇ ਸਵੇਰੇ ਦੇ ਸਮੇਂ ਹਲਕੇ ਮੀਂਹ ਦੇ ਚਾਂਸ ਨੇ ਲਗਭਗ 50% ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਸੋਹਣੀ ਧੁੱਪ ਲੱਗੂਗੀ ਕੱਲ੍ਹ ਦੇ ਦਿਨ ਹਲਕੇ ਜਿਹੇ ਚਾਂਸ ਮੀਂਹ ਦੇ ਜ਼ਰੂਰ ਨੇ ਪਰ ਸੋਹਣਾ ਇਹ ਵੀਕਐਂਡ ਲਗਭਗ ਸਾਰੇ ਆਸਟ੍ਰੇਲੀਆ ਲਈ ਹਵਾੜ ਦੇ ਲਈ ਵੀ ਬੜਾ ਵਧੀਆ ਅੱਜ ਦਾ ਦਿਨ ਤਾਪਮਾਨ 14 ਤੱਕ ਸਿਮਟਦਾ ਨਜ਼ਰ ਆ ਰਿਹਾ ਸਵੇਰੇ ਸਵੇਰੇ ਠੰਡ ਜ਼ਰੂਰ ਆ ਅਤੇ ਠੰਡ ਵੀ ਕਾਫੀ ਆ ਪਰ ਕੱਲ੍ਹ ਅਤੇ ਪਰਸੋਂ ਦਾ ਦਿਨ ਵੀ ਬੜਾ ਵਧੀਆ ਸੋ ਵਿੱਚ ਵਿੱਚ ਧੁੱਪ ਝਾਤੀ ਮਾਰ ਜਾਊਗੀ ਅਤੇ ਕੈਨਬਰਾ ਦੇ ਵਿੱਚ ਵੀ ਬੜੀ ਸੋਹਣੀ ਧੁੱਪ ਅੱਜ ਦੇ ਦਿਨ ਲੱਗਣ ਜਾ ਰਹੀ ਹੈ ਪਰ ਸਵੇਰੇ ਸਵੇਰੇ ਠੰਡ ਆ ਮਾਈਨਸ 'ਚ ਤੁਸੀਂ ਮਹਿਸੂਸ ਕਰ ਰਹੇ ਹੋ ਵੈਸੇ 2 ਦੇ ਆਸ ਪਾਸ ਤਾਪਮਾਨ ਹੈ ਅਤੇ 15 ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਅੱਜ ਦੇ ਦਿਨ ਅਤੇ ਕੱਲ੍ਹ ਅਤੇ ਪਰਸੋਂ ਦੇ ਦਿਨ ਕੱਲ੍ਹ ਕਾਫੀ ਠੰਡ ਹੈ ਮਾਈਨਸ ਦੇ ਵਿੱਚ ਪਰਸੋਂ ਵੀ ਇੱਦਾਂ ਹੀ ਆ ਪਰ ਸੋਹਣੀਆਂ ਧੁੱਪਾਂ ਜ਼ਰੂਰ ਲੱਗ ਜਾਣਗੀਆਂ ਏਸੀ ਦਾ ਖਿਆਲ ਰੱਖਿਓ ਅਤੇ ਜੇ ਧੁੱਪਾਂ ਹੀ ਆਨੰਦ ਮਾਨਣਾ ਤੁਸੀਂ ਗਰਮੀ ਦਾ ਹੀ ਆਨੰਦ ਮਾਨਣਾ ਅਤੇ ਫਿਰ ਡਾਰਵਿਨ ਅੱਜ ਫਿਰ ਇੱਕ ਵਾਰੀ 31 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਅਤੇ ਇਹ ਨੌਰਦਰਨ ਟੈਰੀਟਰੀ ਹੈ ਜੀ ਇੱਥੇ ਇੱਦਾਂ ਹੀ ਚੱਲਣਾ ਇਹ ਤਾਂ ਕਹਿੰਦੇ ਇੱਦਾਂ ਹੀ ਚੱਲੂ ਆਪਾਂ ਵੱਧਦੇ ਹਾਂ ਟ੍ਰੈਫਿਕ ਵਾਲੇ ਪਾਸੇ ਨੂੰ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਜ਼ਰੂਰ ਸਾਡੇ ਤੱਕ ਪਹੁੰਚਾ ਦਿਓ ਟ੍ਰੈਫਿਕ ਸਭ ਤੋਂ ਪਹਿਲਾਂ ਮੈਲਬਰਨ ਦੀ ਜੇ ਗੱਲ ਕਰੀਏ ਅਤੇ ਇਸ ਟਾਈਮ 20 ਮਿੰਟ ਪਹਿਲਾਂ ਦੀ ਅਪਡੇਟ ਹੈ ਮਲਗਰੇਵ ਤੋਂ ਮਨੈਸ਼ ਫਰੀਵੇ ਮਲਗਰੇਵ ਦਾ ਇਲਾਕਾ ਜਿੱਥੇ 40 ਦੀ ਸਪੀਡ ਕੀਤੀ ਗਈ ਹੈ ਲੈਫਟ ਲੇਨ ਇਨਬਾਊਂਡ ਵਾਲੇ ਪਾਸੇ ਦੀ ਇੱਕ ਐਕਸੀਡੈਂਟ ਹੋਇਆ ਵਾ ਵਿਲਿੰਗਟਨ ਰੋਡ ਤੋਂ ਬਾਅਦ ਉਸ ਵਜ੍ਹਾ ਦੇ ਕਰਕੇ ਸਪੀਡ ਜਿਹੜੀ ਘਟਾਈ ਗਈ ਆ ਅਤੇ ਸਵੇਰੇ ਸਵੇਰੇ ਡਿਲੇ ਚੱਲ ਰਹੇ ਨੇ ਅਤੇ ਮਨੈਸ਼ ਦੇ ਉੱਤੇ ਡਿਲੇ ਹੋਣਾ ਸਵੇਰੇ ਸਵੇਰੇ ਕੋਈ ਵੱਡੀ ਗੱਲ ਨਹੀਂ ਗੀ ਸੋ ਇਸ ਕਰਕੇ ਵੱਡੀ ਗੱਲ ਇਹ ਆ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਣਾ ਤੁਸੀਂ ਅਤੇ ਇੱਕ ਲਿੰਡਹਸ ਤੋਂ ਅਪਡੇਟ ਆ ਰਹੀ ਆ ਥੋਮਸਨਜ਼ ਰੋਡ ਤੋਂ ਸੋ ਇਹ 1.5 ਘੰਟਾ ਪਹਿਲਾਂ ਦੀ ਅਪਡੇਟ ਆ ਈਸਟ ਰੋਡ ਈਸਟਬਾਊਂਡ ਵਾਲੇ ਪਾਸੇ ਦੀਆਂ 2 ਲੇਨਾਂ ਥੋਮਸਨ ਰੋਡ ਅਤੇ ਲਿੰਡਹਸ ਦੇ ਉੱਤੇ ਇੱਕ ਐਕਸੀਡੈਂਟ ਦੇ ਕਰਕੇ ਬੰਦ ਨੇ ਇਸ ਟਾਈਮ ਦੇ ਉੱਤੇ ਲਿੰਡਹਸਟ ਬੁਲੇਵਾਰਡ ਦੇ ਉੱਤੇ ਅਤੇ 40 ਦੀ ਸਪੀਡ ਇੱਥੇ ਵੀ ਕੀਤੀ ਗਈ ਇੱਥੇ ਵੀ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਅਤੇ ਬਾਕੀ ਅਪਡੇਟ ਜਿਹੜੀਆਂ ਨੇ ਪੁਰਾਣੀਆਂ ਨੇ ਚਲੋ ਆਪਾਂ ਉੱਧਰ ਨਹੀਂ ਜਾਂਦੇ ਅਤੇ ਕਰੀ ਮੋਟੀ ਜੀ ਝਾਤੀ ਤੁਸੀਂ ਵੀ ਮਾਰ ਲਿਓ ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰ ਦਿਓ ਵੈਸੇ ਜਿਹੜੇ ਕੁਛ ਪਲੈਨਡ ਕੰਮਕਾਰ ਨੇ ਉਹਨਾਂ ਦੇ ਉੱਤੇ ਝਾਤੀ ਮਾਰ ਲੈਣੇ ਵੀਕਐਂਡ 'ਤੇ ਜੇ ਤੁਸੀਂ ਨਿਕਲਣਾ ਤਾਂ ਏ ਬ੍ਰੈਕਟ ਸਟਰੀਟ ਸਿਟੀ ਦੇ ਵਿੱਚ ਵਿਲ ਸਟਰੀਟ ਅਤੇ ਵਿਲੀਅਮ ਸਟਰੀਟ ਦੇ ਦਰਮਿਆਨ ਦਾ ਜਿਹੜਾ ਹਿੱਸਾ ਉਹ ਬੰਦ ਰਹੂਗਾ 9 ਵਜੇ ਸ਼ਾਮ ਤੋਂ ਸਵੇਰੇ 4 ਵਜੇ 19 ਜੂਨ ਤੱਕ ਇਹ ਕੰਮਕਾਰ ਚੱਲਣਾ ਸਿਟੀ ਆਫ ਮੈਲਬਰਨ ਦੀ ਵੈਬਸਾਈਟ 'ਤੇ ਜਾ ਕੇ ਝਾਤੀ ਵਧੇਰੇ ਮਾਰ ਸਕਦੇ ਹੋ ਇਸ ਤੋਂ ਇਲਾਵਾ ਲਿਟਲ ਕੋਲਿਨ ਸਟਰੀਟ ਦੇ ਉੱਤੇ ਵੀ ਜਿਹੜਾ ਸਾਈਕਲਾਂ ਦੇ ਲਈ ਰਾਹ ਬਣਾਇਆ ਜਾ ਰਿਹਾ ਵਾ ਸੋ ਜਾਂ ਫਿਰ ਮੁਰੰਮਤ ਕੀਤੀ ਜਾ ਰਹੀ ਹੈ ਸ਼ਾਇਦ ਸੋ ਇਸੇ ਕਾਰਨ ਪੂਰੀ ਸੜਕ ਜਿਹੜੀ ਆ ਉਹ ਬੰਦ ਹੈ ਲਿਟਲ ਕੋਲਿਨ ਸਟਰੀਟ ਦੇ ਉੱਤੇ ਵੀ ਤੁਹਾਨੂੰ ਆ ਸਕਦੀ ਹੈ ਸਮੱਸਿਆ ਫਲਿੰਡਰ ਸਟਰੀਟ ਤੋਂ ਵੀ ਅਪਡੇਟ ਹੈ ਜਿੱਥੇ ਟਾਊਨ ਹਾਲ ਸਟੇਸ਼ਨ ਦੇ ਜਿਹੜੇ ਕੰਮ ਕਾਰ ਚੱਲ ਰਹੇ ਸੀ ਸੋ ਫਲਿੰਡਰ ਸਟਰੀਟ 'ਤੇ ਪੈਦਲ ਚੱਲਣ ਵਾਲਿਆਂ ਦਾ ਜਿਹੜਾ ਰਸਤਾ ਹੈ ਉਹ ਬਦਲੇ ਗਏ ਨੇ ਅਤੇ ਸੇਂਟ ਕਿਲਡਾ ਰੋਡ ਤੋਂ ਮੁੜਨ ਵਾਲੀ ਲੇਨ ਜਿਹੜੀ ਉਹ ਬੰਦ ਆ ਸੋ ਇਹਦਾ ਖਿਆਲ ਰੱਖਿਓ ਗਲੈਨ ਵੇਵਰਲੀ ਦਾ ਇਲਾਕਾ ਜਿੱਥੇ ਕਿ ਸਬ ਅਰਬਨ ਰੇਲ ਲੂਪ ਜਿਹਨੂੰ ਕਿ ਐੱਸ ਆਰ ਆਲ ਕਿਹਾ ਜਾਂਦਾ ਉਹਦੇ ਕੰਮ ਦੇ ਕਰਕੇ ਕੋਲਮੈਨ ਪਰੇਡ ਅਤੇ ਮੌਂਟਕਲੇਅਰ ਐਵਨਿਊ ਦੇ ਕਈ ਹਿੱਸੇ ਬੰਦ ਨੇ ਸੋ ਇਸ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ ਵਿਕਟੋਰੀਆ ਬਿਗ ਬਿਲਡ ਪ੍ਰੋਗਰਾਮ ਦੇ ਤਹਿਤ ਇਹ ਅਪਡੇਟ ਕੀਤੇ ਜਾ ਰਹੇ ਸੀ ਅਤੇ ਜੇ ਹੋਰ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਇਹਨਾਂ ਦੀ ਵੈਬਸਾਈਟ ਦੇ ਉੱਤੇ ਵੀ ਜਾ ਸਕਦੇ ਹੋ ਇਸ ਤੋਂ ਬਾਅਦ ਵੈਸਟਗੇਟ ਟਨਲ ਦੀ ਗੱਲ ਕਰੀਏ ਤਾਂ 26 ਜੂਨ ਤੱਕ ਰਾਤ ਦੇ ਸਮੇਂ 9 ਤੋਂ 5 ਤੱਕ ਕੰਮਕਾਰ ਚੱਲਣਾ ਲੇਨਾਂ ਬੰਦ ਰਹਿਣੀਆਂ ਨੇ ਅਤੇ ਇਸੇ ਤਰ੍ਹਾਂ ਦੇ ਨਾਲ ਸਮਿਥ ਸਟਰੀਟ ਅਤੇ ਐਪਲਟਨ ਡੌਕ ਰੋਡ ਦੇ ਵਿਚਕਾਰ ਦੀਆਂ ਲੇਨਾਂ ਵੀ ਬੰਦ ਰਹਿਣਗੀਆਂ ਸੋ ਇਸ ਕਰਕੇ ਸਲਾਹ ਇਹੋ ਹੀ ਆ ਵੀ ਸ਼ਹਿਰ ਦੇ ਜੇਕਰ ਅੰਦਰ ਤੁਸੀਂ ਜਾ ਰਹੇ ਹੋ ਇਹਨਾਂ ਇਲਾਕਿਆਂ ਦੇ ਵਿੱਚ ਤਾਂ ਟ੍ਰੈਫਿਕ ਦੇ ਲਈ ਤਿਆਰ ਰਹੋ ਦੇਰੀ ਸਵੇਰੀ ਹੋ ਸਕਦੀ ਆ ਅਤੇ ਜ਼ਰੂਰ ਇੱਕ ਵਾਰੀ ਚੈੱਕ ਕਰਕੇ ਅਤੇ ਫਿਰ ਹੀ ਨਿਕਲਿਓ ਤੁਸੀਂ ਸੋ ਇਸ ਟਾਈਮ ਕਿਰਾਏ ਤੁਹਾਡੇ ਉਹ ਵਾਲੀ ਗੱਲ ਨਹੀਂ ਫ੍ਰੀ ਨਹੀਂ ਹੁਣ ਅੱਧੇ ਲੱਗਣੇ ਸ਼ੁਰੂ ਹੋ ਚੁੱਕੇ ਆ ਇਹਦਾ ਵੀ ਤੁਸੀਂ ਧਿਆਨ ਰੱਖਿਓ ਅਤੇ ਜੇ ਹੁਣ ਟ੍ਰੈਫਿਕ ਦੀ ਗੱਡੀਆਂ ਦੀ ਗੱਲ ਚੱਲੀ ਆ ਤਾਂ ਵੀ ਦੱਸ ਦਈਏ ਕਿ ਜੇ ਤੁਸੀਂ ਰੈਜੋ ਦੇ ਲਈ ਹਲੇ ਅਪਲਾਈ ਨਹੀਂ ਕੀਤਾ ਤਾਂ ਕਿੱਦਾਂ ਕਰਨਾ ਹੈ ਉਹ ਤੁਸੀਂ ਸਾਡੀ ਸੋਸ਼ਲ ਮੀਡੀਆ ਤੋਂ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰੀਲ ਵੀ ਆਪਾਂ ਬਣਾ ਕੇ ਪਾ ਤੀ ਲਿਖ ਕੇ ਵੀ ਪਾ ਤਾ ਲਿੰਕ ਵੀ ਸ਼ੇਅਰ ਕਰਤੇ ਜੇ ਫਿਰ ਵੀ ਕੋਈ ਤੁਹਾਨੂੰ ਪ੍ਰੋਬਲਮ ਆਵੇ ਤਾਂ ਫਿਰ ਸਾਨੂੰ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਪਰ ਹਾਂ ਇੱਕ ਬੰਦਾ 2 ਵਾਹਨ 2 ਗੱਡੀਆਂ ਕਰ ਸਕਦਾ ਵਾ ਕਲੇਮ ਸੋ ਜਿੰਨਾ ਵੀ ਆਉਂਦਾ ਚਲੋ ਉਹਨਾਂ ਲਾਹੇਦਾ ਇਸ ਮਹਿੰਗਾਈ ਦੇ ਜ਼ਮਾਨੇ 'ਚ ਅਤੇ ਇਹ ਤੁਸੀਂ ਕਲੇਮ ਕਰ ਲਿਓ ਤੁਸੀਂ ਟਾਈਮ ਦੇ ਨਾਲ ਅਤੇ ਹਾਲੇ ਵੈਸੇ ਸਮਾਂ ਕਾਫੀ ਆ ਜੇ ਬਿਜ਼ੀ ਹੋ ਤਾਂ ਕੋਈ ਕਾਹਲੀ ਨਹੀਂ ਪਰ ਕਰ ਲਿਓ ਜੋ ਮਿਲਦੀ ਹੈ ਸੁੱਖ ਸੁਵਿਧਾ ਉਹ ਤਾਂ ਜ਼ਰੂਰ ਲਓ। ਸਿਡਨੀ ਵਾਲੇ ਪਾਸੇ ਨੂੰ ਚੱਲਦੇ ਹਾਂ ਅਤੇ ਸਿਡਨੀ ਅੱਜ ਦੇ ਲਈ ਜਿਹੜਾ ਵਿਵਿਡ ਸਿਡਨੀ ਇਸ ਵਜ੍ਹਾ ਕਰਕੇ ਭੀੜ ਭੜੱਕਾ ਸੋ ਸੀ ਬੀ ਡੀ ਸਰਕੂਲਰ ਕੁਏ ਅਤੇ ਦੀ ਰੌਕਸ ਦੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੋਣ ਦੀ ਉਮੀਦ ਆ। ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਪਹੁੰਚਣਾ ਵਾ ਅਤੇ ਕਹਿੰਦੇ ਜੇ ਹੋ ਸਕੇ ਤਾਂ ਆਪਣੀ ਕਾਰ ਘਰ ਛੱਡ ਕੇ ਆਇਓ ਅਤੇ ਪਬਲਿਕ ਟਰਾਂਸਪੋਰਟੇਸ਼ਨ ਦੀ ਵਰਤੋਂ ਕਰ ਲਿਓ। ਜਿਨ੍ਹਾਂ ਇਲਾਕਿਆਂ ਦੇ ਵਿੱਚ ਸੜਕਾਂ ਬੰਦ ਰਹਿਣੀਆਂ ਨੇ ਪਾਰਕਿੰਗ ਦੀਆਂ ਬਹੁਤ ਘੱਟ ਸਹੂਲਤਾਂ ਨੇ ਉੱਥੇ ਤੁਸੀਂ ਐਵੇਂ ਫਾਈਨ ਨਾ ਪਵਾਇਓ। ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਬਾਅਦ ਕਈ ਸੜਕਾਂ ਬੰਦ ਰਹਿਣੀਆਂ ਨੇ। ਇੱਕ ਵੱਡੀ ਲਿਸਟ ਆ, ਇਹ ਤੁਸੀਂ ਜ਼ਰੂਰ ਚੈੱਕ ਕਰ ਲਿਓ ਜਿਹੜੇ ਪਾਸਿਓਂ ਵੀ ਆ ਰਹੇ ਹੋ, ਜਿੱਧਰ ਨੂੰ ਵੀ ਜਾ ਰਹੇ ਹੋ। ਸੋ ਇਹ ਜ਼ਰੂਰ ਚੀਜ਼ਾਂ ਤੁਸੀਂ ਚੈੱਕ ਕਰ ਲਿਓ ਖਾਸ ਤੌਰ ਦੇ ਉੱਤੇ ਸਿਡਨੀ ਵਾਸੀ। ਬਾਕੀ ਹੋਰ ਕੋਈ ਵਧੇਰੇ ਜਾਣਕਾਰੀ ਹੈ ਅਤੇ livetraffic.com ਚੈੱਕ ਕਰ ਸਕਦੇ ਹੋ ਤੁਸੀਂ। ਲਾਈਵ ਟ੍ਰੈਫਿਕ ਨਿਊ ਸਾਊਥ ਵੇਲ ਦੀ ਐਪਲੀਕੇਸ਼ਨ ਵੀ ਡਾਊਨਲੋਡ ਕਰ ਸਕਦੇ ਹੋ। ਸੋ ਇਹ ਸਾਡੇ ਕੋਲ ਟ੍ਰੈਫਿਕ ਦੀ ਜਾਣਕਾਰੀ। ਜੇ ਤੁਹਾਡੇ ਕੋਲ ਕੋਈ ਜਾਣਕਾਰੀ ਆ ਤਾਂ ਸਾਡੇ ਨਾਲ ਜ਼ਰੂਰ ਤੁਸੀਂ ਸਾਂਝੀ ਕਰ ਦਿਓ। ਧੰਨਵਾਦ, ਮਿਹਰਬਾਨੀ। ਅਤੇ ਵੱਧਦੇ ਹਾਂ ਤੁਹਾਡੇ ਮੈਸੇਜਸ ਵੱਲ ਨੂੰ। ਸਿਮਰਨ ਜੀ ਕਹਿੰਦੇ ਨੇ ਕਿ ਫਰਾਈਡੇ ਅਤੇ ਠੰਡ ਦਾ ਆਨੰਦ ਮਾਣੋ ਅਤੇ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ। ਅਤੇ ਅੱਜ ਸਿਮਰਨ ਜੀ ਕੀ ਗੱਲ, ਅੱਜ ਉਹ ਨਹੀਂ ਭੇਜਿਆ ਉਹ ਜਿਹੜੀ ਬੀਬੀ ਅਮੋਜੀ ਵਾਲੀ, ਉਹ ਵੱਡੀ ਹਰੀ ਬੋਤਲ ਜੀ ਫੜ ਕੇ ਦੇਈਏ ਯੀਪੀ ਕਰਨ ਡੇ ਹੁੰਦੀ ਹੈ ਉਹਦੀ ਫੋਟੋ ਤੁਸੀਂ ਅਮੋਜੀ ਵਾਲੀ ਭੇਜਦੇ ਹੁੰਦੇ ਹੋ, ਕੀ ਗੱਲ ਅੱਜ ਮਤਲਬ ਹੈ। ਓਕੇ, ਸੰਜੂ ਸਿੰਘ ਜੀ ਕਹਿੰਦੇ ਨੇ ਕਿ ਸੰਜੂ ਗੋਗੀ ਅਤੇ ਲੱਕੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਧੰਨਵਾਦ ਅੰਮ੍ਰਿਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਕਹਿੰਦੇ ਨੇ ਕਿ ਪਾਰਟੀ ਖਾਧੀ ਕੱਲ੍ਹ ਬਰਥਡੇ ਦੀ ਅਤੇ ਬੜਾ ਨਜ਼ਾਰਾ ਆਇਆ ਅਤੇ ਕੇਕ ਘਰ ਵੀ ਮੈਂ ਲੈ ਕੇ ਆਈ ਅਤੇ ਹਾਲੇ ਫਰਿੱਜ ਦੇ ਵਿੱਚ ਪਿਆ ਅਤੇ ਹੁਣ ਮੈਂ ਜਦੋਂ ਚਾਹ ਬਣਾਊਂਗੀ ਅਤੇ ਫਿਰ ਮੈਂ ਖਾਊਂਗੀ ਅਤੇ ਕੰਮ 'ਤੇ ਵੀ ਨਾਲ ਲੈ ਕੇ ਜਾਊਂਗੀ। ਵਾਹ ਭੈਣ ਜੀ, ਇਕੱਲੇ ਇਕੱਲੇ ਕੇਕ, ਥੈਂਕ ਯੂ ਤੁਹਾਡਾ, ਧੰਨਵਾਦ, ਇੱਕ ਵਾਰੀ ਫਿਰ ਤੋਂ ਵਧਾਈਆਂ। ਅਤੇ ਗੁੱਡ ਮੋਰਨਿੰਗ ਦੀ ਸਾਂਝ ਜਿੱਦਾਂ ਸਾਡੇ ਨਾਲ ਰੋਹਿਤ ਕੁਮਾਰ ਜੀ ਪਾਉਂਦੇ ਨੇ ਅਤੇ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਦੇ ਲਈ। ਅਤੇ ਮੈਂ ਉੱਦਾਂ ਬਾਕੀਆਂ ਨੂੰ ਇਹ ਵੀ ਦੱਸਦਾ ਕਿ ਕੋਈ ਐਡਾ ਡਿਟੇਲ ਦੇ ਵਿੱਚ ਕੋਈ ਮੈਸੇਜ ਕਈ ਵਾਰੀ ਨਹੀਂ ਵੀ ਕਰਦਾ, ਪਰ ਜਿਨ੍ਹਾਂ ਦੇ ਨਾਲ ਪਿਆਰ ਆ ਹੁਣ ਸਾਰੇ ਤੁਸੀਂ ਪਰਿਵਾਰ ਹੋ ਅਤੇ ਕਈ ਚੀਜ਼ਾਂ ਮੈਂ ਪੱਲਿਓਂ ਵੀ ਕਰ ਦਿੰਦਾ। ਸੋ ਇਹ ਨਾ ਸੋਚੋ ਵੀ ਪਤਾ ਨਹੀਂ ਐਡੀ ਡਿਟੇਲ ਦੇ ਵਿੱਚ ਕੇਕ ਦਾ ਮੈਸੇਜ ਭੇਜਿਆ ਵਾ ਭੈਣ ਨੇ, ਅਤੇ ਇਹ ਮੈਂ ਅਜ਼ਿਊਮ ਹੀ ਕੀਤਾ ਵੀ ਇੱਦਾਂ ਹੀ ਹੋਇਆ ਹੋਣਾ, ਇੱਦਾਂ ਹੀ ਹੁੰਦਾ ਕੇਕ ਆਪਾਂ ਵੱਡੇ ਲੈ ਆਉਂਦੇ ਫਿਰ ਆਪਾਂ ਵੰਡਦੇ ਹਾਂ। ਕਰਮ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਕੱਲ੍ਹ ਦਾ ਡਿਨਰ ਬਲੈਕ ਬੀਨਸ ਅਤੇ ਅਨੀਅਨ ਜੀਰਾ ਰਾਈਸ ਅਤੇ ਨਾਲ ਸਲਾਦ। ਵਾਹ, ਧੰਨਵਾਦ ਜੀ। ਲਓ ਤੁਸੀਂ ਫਿਰ ਆਈਡੀਆ ਵੀ ਅੱਜ ਤੁਸੀਂ ਡਿਨਰ ਬਣਾ ਸਕਦੇ ਹੋ ਭਾਈ, ਬਲੈਕ ਬੀਨਸ ਵਿਦ ਅਨੀਅਨ ਜੀਰਾ। ਸਤਿ ਸ਼੍ਰੀ ਅਕਾਲ ਪਰਥ ਤੋਂ ਭੇਜਦੇ ਨੇ, ਗੁੱਡ ਮੋਰਨਿੰਗ ਭੇਜਦੇ ਨੇ ਸਾਨੂੰ ਜੋਸ਼ੀ ਸਾਹਿਬ। ਆਪਣਾ ਨਾਮ ਹੀ ਭੇਜ ਦਿਆ ਕਰੋ ਜੀ ਪੂਰਾ, ਕਈ ਵਾਰੀ ਵਟਸਐਪ 'ਤੇ ਵੀ ਨਾਂ ਨਹੀਂ ਹੁੰਦੇ ਤੁਹਾਡੇ ਪੂਰੇ ਅਤੇ ਵਧੀਆ ਲੱਗਦਾ। ਅਤੇ ਜਾਂ ਫਿਰ ਗੁਰਨਿਸ਼ਾਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸ਼ਬਦ ਕੀਰਤਨ ਬੜਾ ਸੋਹਣਾ ਸੀ ਅਤੇ ਮਿਹਰਬਾਨੀ। ਗਾਬਾ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਹੈ ਜੀ, ਸਤਿ ਸ਼੍ਰੀ ਅਕਾਲ। ਇੱਧਰ ਸਾਂਝੀ ਕਰਦੇ ਸਾਡਾ ਇੰਦਰਜੀਤ ਸਿੰਘ ਜੀ, ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਸਭ ਦਾ ਦਿਨ ਕਹਿੰਦੇ ਨੇ ਕਿ ਵਧੀਆ ਰਹੇ। ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਗੁਰਬੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਭ 'ਤੇ ਮਿਹਰ ਭਰਿਆ ਹੱਥ ਰੱਖੇ। ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਦੇ ਲਈ ਭੇਜਦੇ ਨੇ, ਵਾਹਿਗੁਰੂ ਸਭਨਾਂ ਉੱਤੇ ਮਿਹਰ ਭਰਿਆ ਹੱਥ ਰੱਖੇ, ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ, ਸਭਨਾਂ ਦੇ ਦੁੱਖ ਦੂਰ ਹੋਣ, ਅਰਦਾਸਾਂ ਮਨਜ਼ੂਰ ਹੋਣ, ਸਭਨਾਂ ਦੀ ਮਿਹਨਤ ਨੂੰ ਰੱਬ ਫੁੱਲ ਲਾਵੇ, ਸਭਨਾਂ ਦਾ ਦਿਨ ਸੁੱਖ ਸੁੱਖਾਂ ਦੇ ਨਾਲ ਚੜਾਵੇ। ਸ਼ੁਭ ਸਵੇਰ ਦੀਆਂ ਅਰਦਾਸਾਂ ਸੋਹਣੀਆਂ ਪਿਆਰੀਆਂ ਅੰਮ੍ਰਿਤ ਜੀ ਇੱਕ ਵਾਰੀ ਫਿਰ ਤੋਂ ਕਰਦੇ ਨੇ। ਅਤੇ ਜਸਵਾਲ ਸਾਹਿਬ ਬੜਾ ਪਿਆਰਾ ਮੈਸੇਜ ਹਰ ਰੋਜ਼ ਦੀ ਤਰ੍ਹਾਂ ਭੇਜਦੇ ਨੇ, ਕਹਿੰਦੇ ਕਿ ਸਿਆਣਪ ਉਸ ਵਕਤ ਵੀ ਆਉਂਦੀ ਹੈ ਜਦ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਕਿ ਕਈ ਵਾਰ ਦੂਸਰੇ ਦੀ ਹਮਦਰਦੀ ਵੀ ਇੱਕ ਧੋਖਾ ਹੀ ਹੈ। ਸ਼ੁਭ ਸਵੇਰ, ਧੰਨਵਾਦ ਜਸਵਾਲ ਸਾਹਿਬ। ਮਨ ਦੀਆਂ ਅਵਸਥਾਵਾਂ ਅਤੇ ਸੁਖਦੀਪ ਸਿੰਘ ਘੁੰਮਣ ਜੀ ਵੀ ਸਾਂਝੀਆਂ ਕਰਦੇ ਨੇ, ਕਹਿੰਦੇ ਨੇ ਕਿ ਓਸ਼ੋ ਲਿਖਦਾ ਕਿ ਤੁਸੀਂ ਵੀ ਕਮਾਲ ਕਰਦੇ ਹੋ, ਆਸਾਂ ਲੋਕਾਂ ਤੋਂ ਲਾਉਂਦੇ ਹੋ ਅਤੇ ਸ਼ਿਕਵੇ ਪਰਮਾਤਮਾ 'ਤੇ ਕਰਦੇ ਹੋ, ਬੜੀ ਪਤੇ ਦੀ ਗੱਲ ਹੈ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ। ਘੁੰਮਣ ਸਾਹਿਬ ਭੇਜਦੇ ਨੇ, ਸੁਖਵਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਇਟਸ ਫਰਾਈਡੇ ਯੇ। ਸਿਮਰਨ ਜੀ ਅੱਜ ਤੁਸੀਂ ਖਾ ਗਏ ਜੇ ਦਗਾ ਤੁਸੀਂ, ਅਤੇ ਅੱਜ ਤੁਹਾਡੇ ਵਾਲੇ ਮੂਡ 'ਚ ਮੈਨੂੰ ਸੁਖਵਿੰਦਰ ਭੈਣ ਜੀ ਲੱਗਦੇ, ਅੱਜ ਇਹਨਾਂ ਨੇ ਭੇਜਿਆ ਜੇ ਫਰਾਈਡੇ ਮਤਲਬ ਖਿੱਚ ਕੇ ਜ਼ਰਾ। ਜਤਿੰਦਰ ਜੀ ਕਹਿੰਦੇ ਨੇ ਕਿ ਵਾਹਿਗੁਰੂ ਤੇਰਾ ਸ਼ੁਕਰ ਆ, ਵੀਕਐਂਡ ਸਾਰਿਆਂ ਦਾ ਵਧੀਆ ਵਧੀਆ ਰਹੇ, ਹੈਪੀ ਫਰਾਈਡੇ ਅਤੇ ਹੈਵ ਅ ਨਾਈਸ ਵੀਕਐਂਡ ਸਾਰੀ ਟੀਮ ਦੇ ਲਈ। ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਦੀਪ ਦਿਓਲ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ ਵਲਗੂਲਗਾ ਤੋਂ, ਅਤੇ ਕਹਿੰਦੇ ਨੇ ਆਪ ਸਭ ਦਾ ਦਿਨ ਵਧੀਆ ਵਧੀਆ ਰਹੇ। ਦੇਸੀ ਮਹੀਨਿਆਂ ਦੇ ਵਿੱਚ ਅੱਜ 22 ਤਰੀਕ ਹੋ ਗਈ ਜੇਠ ਦੇ ਮਹੀਨੇ ਦੀ, ਅਤੇ ਗੁਰਵਿੰਦਰ ਸੰਧੂ ਜੀ ਇਹ ਸਾਂਝਾ ਲਗਾਤਾਰ ਨਿਰੰਤਰ ਜਾਰੀ ਰੱਖਦੇ ਨੇ। ਲਵਜੋਤ ਧੁਨਾ ਜੀ, ਧੁਨਾ ਜ਼ਿਲ੍ਹਾ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਪਰਮਜੋਸਨ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ। ਇਕਬਾਲ ਸੈਣੀ ਜੀ ਐਡੀਲੇਡ ਤੋਂ ਖੁਸ਼ੀਆਂ ਭਰਿਆ ਦਿਨ ਰਵੇ ਸਾਰਿਆਂ ਦਾ। ਇਹ ਅਰਦਾਸਾਂ ਕਰਦੇ ਨੇ ਸੰਦੀਪ ਸਿੰਘ ਰੱਖੜਾ ਜੀ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਵਾਹਿਗੁਰੂ ਸਾਰਿਆਂ ਦੀ ਚੜ੍ਹਦੀ ਕਲਾ ਰੱਖੇ ਅਤੇ ਲਵਲੀ ਜਿਹਾ ਦਿਨ ਰਵੇ। ਕਹਿੰਦੇ ਨੇ ਕਿ ਡਰਾਈਵ ਧਿਆਨ ਦੇ ਨਾਲ ਕਰਿਓ ਭਾਈ, ਰੱਬ ਰੱਖ। ਗੁਰਜਨ ਸਿੰਘ ਸਿੱਧੂ ਜੀ ਗੁੱਡ ਮੋਰਨਿੰਗ ਭੇਜਦੇ ਨੇ। ਅਤੇ ਮਾਨ ਸਾਹਿਬ ਹੁਣ ਡੀਨ ਸਾਈਡ ਵਾਲੇ ਹੋ ਗਏ ਨੇ ਅਤੇ ਮੈਸੇਜ ਭੇਜਦੇ ਨੇ ਕਿ ਰੇਡੀਓ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ। ਸਦਾ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ। ਹੈਪੀ ਵਾਲਾ ਸ਼ੁੱਕਰਵਾਰ ਅਤੇ ਨਾਲ ਚਾਹ ਕੌਫੀ ਅਤੇ ਸਲਾਦ ਅਤੇ ਕੁੱਕੀਆਂ ਅਤੇ ਸਾਰਾ ਕੁਛ ਜੋ ਜੋ ਵੀ ਸ਼ਗਨ ਵਿਹਾਰ ਹੁੰਦੇ ਨੇ। ਅਤੇ ਮੈਂ ਫਿਰ ਚਾਹ ਪੀ ਕੇ ਹੁਣ ਵਾਪਸੀ ਕਰਦਾ। ਅਤੇ ਉਸ ਤੋਂ ਪਹਿਲਾਂ ਦਿਲਬਾਗ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਰੇਡੀਓ ਹਾਂਜੀ ਦੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਅਤੇ ਮੈਂ ਆਇਆ ਜੀ ਇੱਕ ਬ੍ਰੇਕ ਲੈ ਕੇ ਚਾਹ ਪਾਣੀ ਪੀ ਕੇ ਅਤੇ ਆ ਕੇ ਫਿਰ ਅੱਜ ਦੀ ਕਹਾਣੀ ਸਾਂਝੀ ਕਰਦੇ ਹਾਂ। ਰੇਡੀਓ ਹਾਂਜੀ 1674।
1: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
6: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
7: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
8: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
5: ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
9: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਅਤੇ ਜ਼ਰੂਰ ਜ਼ਰੂਰ ਕੋਸ਼ਿਸ਼ ਕਰਕੇ ਖੁਸ਼ੀ ਲੈ ਕੇ ਆਇਓ। ਇੱਕ ਵਾਰੀ ਚਾਹੇ ਝੂਠੀ ਸਹੀ ਆਓ, ਚਿਹਰੇ ਦੇ ਉੱਤੇ ਖੁਸ਼ੀ ਮੁਸਕਰਾਹਟ ਲੈ ਕੇ ਆਉਂਦੇ।

ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਮਾਲ ਦੀ ਗੱਲ ਦੱਸਾਂ, ਇਹ ਝੂਠੀ ਨਹੀਂ ਸੀ ਮੁਸਕਰਾਹਟ। ਅਸਲ ਦੇ ਵਿੱਚ ਸਾਡੇ ਅੰਦਰ, ਤੁਹਾਡੇ ਅੰਦਰ ਇਹ ਖੁਸ਼ੀਆਂ, ਇਹ ਮੁਸਕਰਾਹਟਾਂ ਦੱਬੀਆਂ ਪਈਆਂ ਨੇ, ਇਹ ਅੰਦਰੋਂ ਹੀ ਨਿਕਲਦੀਆਂ ਨੇ, ਸਾਡੀਆਂ ਆਪਣੀਆਂ ਹੀ ਨੇ, ਸਾਡੇ ਕੋਲ ਖਜ਼ਾਨਾ। ਪਰ ਕਮਾਲ ਦੀ ਗੱਲ ਹੈ ਕਿ ਸਾਨੂੰ ਲੱਗਦਾ ਆਪਾਂ ਝੂਠਾ ਮੁਸਕਰਾਏ। ਝੂਠਾ ਕੁਛ ਵੀ ਨਹੀਂ ਇਨਸਾਨ ਦੇ ਅੰਦਰ, ਸਾਰੇ ਰੰਗ ਇਨਸਾਨ ਦੇ ਅੰਦਰ। ਅਤੇ ਆਓ ਫਿਰ ਸਵੇਰੇ ਸਵੇਰੇ ਦੇ ਸਮੇਂ ਇਹ ਵਾਲਾ ਰੰਗ ਉਭਾਰ ਕੇ ਆਪਾਂ ਉੱਤੇ ਲੈ ਕੇ ਆਉਂਦੇ ਹਾਂ, ਅਤੇ ਬਿਲਕੁਲ ਇਹਨੂੰ ਇਸੇ ਤਰ੍ਹਾਂ ਦੇ ਨਾਲ ਉੱਤੇ ਹੀ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਸ਼ਹਿਰ ਜਿੱਥੇ ਠੰਡਾ ਠੰਡਾ ਜਿਹਾ ਮੌਸਮ ਹੈ, ਰੂਸ ਦਾ ਸ਼ਹਿਰ ਸੇਂਟ ਪੀਟਰਸਬਰਗ। ਇੱਕ ਟਾਂਗੇ ਵਾਲਾ ਇੰਤਜ਼ਾਰ ਕਰ ਰਿਹਾ ਆਪਣੀ ਸਵਾਰੀ ਦੀ। ਬਜ਼ੁਰਗੀ ਦੀ ਅਵਸਥਾ ਦੇ ਵਿੱਚ ਪਤਲਾ ਜਿਹਾ ਸਰੀਰ, ਚਿਹਰੇ ਦੇ ਉੱਤੇ ਅਜੀਬ ਜਿਹੀ ਇੱਕ ਗਮੀ, ਅਜੀਬ ਜਿਹਾ ਦੁੱਖ। ਸ਼ਾਇਦ ਕੋਈ ਪੜ੍ਹਨ ਵਾਲਾ ਹੋਵੇ ਤਾਂ ਪੜ੍ਹ ਸਕੇ, ਪਰ ਇਸ ਟਾਈਮ ਦੇ ਉੱਤੇ ਥੋੜ੍ਹਾ ਹਨੇਰਾ ਜਿਹਾ ਹੋ ਰਿਹਾ, ਦਿਨ ਢਲ ਰਿਹਾ। ਕੋਈ ਆਸ ਪਾਸ ਹੋਵੇ, ਕਿਸੇ ਕੋਲ ਟਾਈਮ ਹੋਵੇ, ਸਮਾਂ ਹੋਵੇ ਤਾਂ ਪੜ੍ਹੇ, ਅਤੇ ਨਾ ਹੀ ਉਹਦੇ ਪਰਿਵਾਰ ਦੇ ਵਿੱਚ ਕੋਈ ਜਿਹੜਾ ਪੜ੍ਹ ਸਕੇ, ਅਤੇ ਜਾਂ ਫਿਰ ਇੱਦਾਂ ਕਹਿ ਲਓ ਕਿ ਉਹ ਆਪਣੇ ਪਰਿਵਾਰ ਨੂੰ ਇਹ ਪੜ੍ਹਾਉਣਾ ਨਹੀਂ ਚਾਹੁੰਦਾ, ਹੋਰ ਦੁਖੀ ਨਹੀਂ ਕਰਨਾ ਚਾਹੁੰਦਾ। ਕੀ ਕਾਰਨ ਹੈ ਇਹਦੇ ਚਿਹਰੇ ਦੇ ਉੱਤੇ ਇੰਨਾ ਜ਼ਿਆਦਾ ਦੁੱਖ ਆ, ਇੰਨਾ ਜ਼ਿਆਦਾ ਗੰਭੀਰ ਕਿਉਂ ਆ? ਠੰਡ ਦੀ ਤਾਂ ਉਹਨੂੰ ਕੋਈ ਪਰਵਾਹ ਨਹੀਂ ਆ। ਹੌਲੀ ਹੌਲੀ ਦਿਨ ਢਲਦਾ ਜਾਂਦਾ, ਹੌਲੀ ਹੌਲੀ ਰਾਤ ਵੱਧਦੀ ਜਾਂਦੀ ਹੈ। ਪਰ ਅੱਜ ਸ਼ਾਮਾਂ ਕੁਛ ਇੱਦਾਂ ਦੀਆਂ ਸੀ ਕਿ ਉਹਦੇ ਕੋਲ ਕੋਈ ਸਵਾਰੀ ਨਹੀਂ ਪਹੁੰਚੀ, ਸ਼ਾਇਦ ਮੌਸਮ ਇੱਦਾਂ ਦਾ ਸੀ ਤਾਂ ਕਰਕੇ। ਕਰਦਿਆਂ ਕਰਾਉਂਦਿਆਂ ਹੁਣ ਰਾਤ ਅੱਧੀ ਕੁ ਹੋਣ ਨੂੰ ਆਈ, ਅਤੇ ਅਚਾਨਕ ਕੀ ਵੇਖਦਾ ਕਿ ਸਾਹਮਣੇ ਇੱਕ ਸਵਾਰੀ ਤੁਰੀ ਆਉਂਦੀ ਹੈ। ਲਾਗੇ ਆਈ ਤਾਂ ਬੜੀ ਰੋਬਦਾਰ ਆਵਾਜ਼ ਦੇ ਵਿੱਚ ਪੁੱਛਿਆ, ਕਿਉਂ ਭਾਈ ਜਾਣਾ, ਫਲਾਣੇ ਫਲਾਣੇ ਥਾਂ ਦੇ ਉੱਤੇ ਜਾਏਗਾ, ਸੁਣਦਾ ਕਿ ਸੁੱਤਾ? ਇਸ ਰੋਬਦਾਰ ਆਵਾਜ਼ ਦੀ ਝਲਕ ਤਾਂ ਉਹਨੇ ਪਹਿਲੀ ਨਜ਼ਰੇ ਵੇਖ ਲਈ ਸੀ, ਪਰ ਉਹਦੇ ਕੋਲ ਬੋਲਿਆ ਤੱਕ ਨਹੀਂ ਜਾ ਰਿਹਾ। ਪਰ ਸ਼ਾਇਦ ਉਹ ਇਸੇ ਸਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ। ਇਸ਼ਾਰੇ ਦੇ ਨਾਲ ਕਿਹਾ, ਜੀ ਆ ਜਾਓ ਬੈਠੋ। ਜਦੋਂ ਟਾਂਗੇ ਦੇ ਵਿੱਚ ਬੈਠਾ ਤਾਂ ਲਾਗੇ ਹੋ ਕੇ ਕੀ ਵੇਖਦਾ ਕਿ ਉਹ ਕੋਈ ਵੱਡਾ ਅਫਸਰ ਆ, ਸੋਹਣਾ ਕੋਟ ਪਾਇਆ, ਕਿਸੇ ਖਾਸ ਕੰਮ ਚੱਲਿਆ ਲੱਗਦਾ। ਉਸਨੇ ਆਪਣਾ ਟਾਂਗਾ ਹੱਕਿਆ, ਤੋਰਿਆ, ਪਰ ਅਫਸਰ ਨੂੰ ਲੱਗਦਾ ਕਿ ਉਹਦੀ ਰਫ਼ਤਾਰ ਬੜੀ ਧੀਮੀ ਆ, ਬਹੁਤ ਹੌਲੀ ਹੌਲੀ ਟਾਂਗਾ ਤੋਰਦਾ। ਅਤੇ ਪਿੱਛੋਂ ਫਿਰ ਉਹ ਜ਼ੋਰਦਾਰ ਆਵਾਜ਼ ਆਈ, ਭਾਈ ਥੋੜ੍ਹਾ ਤੋਰ ਲਾ ਇਹਨੂੰ, ਤੂੰ ਬੁੱਢਿਆ ਮੈਨੂੰ ਲੇਟ ਕਰਾਏਂਗਾ ਜਾਪਦਾ। ਅਤੇ ਇੱਕ ਦੋ ਗੱਲਾਂ ਹੋਰ ਉਸ ਬਜ਼ੁਰਗ ਨੂੰ ਕਹਿ ਮਾਰੀਆਂ। ਬਜ਼ੁਰਗ ਦਾ ਕੋਈ ਧਿਆਨ ਨਹੀਂ, ਇਹ ਤਾਂ ਆਵਾਜ਼ ਜਿੱਦਾਂ ਉਹਨੂੰ ਸੁਣੀ ਨਹੀਂ, ਪਤਾ ਨਹੀਂ ਉਹ ਕਿੱਥੇ ਗੁੰਮ ਆ। ਇਹਨੇ ਨੂੰ ਬੇਧਿਆਨਾ ਪਤਾ ਨਹੀਂ ਕਦੋਂ ਇੱਕ ਪਾਸੇ ਦੀ ਲਗਾਮ ਖਿੱਚ ਬੈਠਾ, ਅਤੇ ਰਾਹ ਤੋਂ ਪਾਸੇ ਨੂੰ ਜਦੋਂ ਟਾਂਗਾ ਉਤਰਿਆ, ਥੋੜ੍ਹੇ ਜਿਹੇ ਝਟਕੇ ਵੱਜੇ ਤਾਂ ਫਿਰ ਰੋਬਦਾਰ ਆਵਾਜ਼ ਪਿੱਛੋਂ ਬੋਲੀ। ਇਸ ਵਾਰੀ ਆਵਾਜ਼ ਦੇ ਵਿੱਚ ਥੋੜ੍ਹਾ ਰੋਬ ਜ਼ਿਆਦਾ ਅਤੇ ਗੁੱਸਾ ਵੀ ਸੀ। ਅੰਨਾ ਹੋਇਆ, ਦਿਖਦਾ ਨਹੀਂ ਤੈਨੂੰ, ਤੈਨੂੰ ਟਾਂਗਾ ਚਲਾਉਣਾ ਵੀ ਆਉਂਦਾ ਕਿ ਨਹੀਂ? ਐਵੇਂ ਸੱਟ ਪੇਟ ਲਵਾਵੇਂਗਾ ਅਤੇ ਨਾਲੇ ਇਹਨੂੰ ਤੋਰ ਲਾ, ਇੰਨਾ ਹੌਲੀ ਹੌਲੀ ਸਵੇਰੇ ਪਹੁੰਚਣਾ? ਕੁਛ ਕੁ ਦੇਰ ਦੀ ਚੁੱਪੀ ਤਾਂ ਬਜ਼ੁਰਗ ਨੇ ਟਾਂਗੇ ਨੂੰ ਸੰਭਾਲਦਿਆਂ ਪਿੱਛੇ ਨੂੰ ਮੂੰਹ ਘੁਮਾ ਕੇ ਕਿਹਾ, ਜੀ ਮੇਰਾ ਜਵਾਨ ਪੁੱਤ ਚਲਾ ਗਿਆ, ਥੋੜ੍ਹੇ ਦਿਨ ਪਹਿਲਾਂ ਮੇਰੇ ਜਵਾਨ ਪੁੱਤ ਦੀ ਮੌਤ ਹੋ ਗਈ। ਕੁਛ ਦੇਰ ਦੀ ਚੁੱਪੀ ਤਾਂ ਫਿਰ ਬੋਲਿਆ, ਬੜਾ ਦੁੱਖ ਹੋਇਆ ਸੁਣ ਕੇ, ਬੜਾ ਦੁੱਖ ਹੋਇਆ ਤੇਰਾ ਪੁੱਤ ਚਲੇ ਗਿਆ, ਪਰ ਹੁਣ ਮੈਨੂੰ ਕੋਈ ਲੇਟ ਕਰਾਉਣਾ, ਇਹਨੂੰ ਖਿੱਚ ਲਾ, ਜਿਹੜਾ ਦੁਨੀਆਂ ਦੇ ਉੱਤੇ ਆਇਆ ਉਹਨੇ ਇੱਕ ਦਿਨ ਚਲੇ ਹੀ ਜਾਣਾ, ਇਹ ਜੱਗ ਦੀ ਸੱਚਾਈ ਆ, ਤੂੰ ਵੀ ਇੱਕ ਦਿਨ ਚਲੇ ਜਾਣਾ, ਮੈਂ ਵੀ ਇੱਕ ਦਿਨ ਚਲੇ ਜਾਣਾ। ਹੋਰ ਦੋ ਕੁ ਉਪਦੇਸ਼ ਦੀਆਂ ਗੱਲਾਂ ਝਾੜੀਆਂ ਅਤੇ ਫਿਰ ਦਬਕਾ ਮਾਰਿਆ, ਇਹਨੂੰ ਥੋੜ੍ਹਾ ਜਿਹਾ ਤੇਜ਼ ਤੋਰ ਲਾ,
ਦੁਨੀਆ ਤੋਂ ਜਾਣ ਵਾਲੇ ਚਲੇ ਜਾਂਦੇ ਨੇ, ਜ਼ਿੰਦਗੀ ਦੀ ਰਫ਼ਤਾਰ ਨਹੀਂ ਘਟਦੀ, ਜ਼ਿੰਦਗੀ ਦੀ ਰਫ਼ਤਾਰ ਹੋਰ ਤੇਜ਼ ਹੋ ਜਾਂਦੀ ਹੈ। ਮੈਂ ਸਮੇਂ ਸਿਰ ਪਹੁੰਚਣਾ। ਅਤੇ ਬਜ਼ੁਰਗ ਉਸ ਤੋਂ ਬਾਅਦ ਸਾਰਾ ਰਾਹ ਕੁਛ ਨਹੀਂ ਬੋਲਿਆ, ਕੋਈ ਖਾਸੀ ਰਫ਼ਤਾਰ ਵੀ ਨਹੀਂ ਉਹਦੇ ਕੋਲ ਵਧਾਈ ਗਈ, ਪਰ ਹੁਣ ਉਹ ਫਿਰ ਚੁੱਪ ਸੀ, ਜਿੱਦਾਂ ਸ਼ਾਇਦ ਪਿਛਲੇ ਕਈ ਦਿਨਾਂ ਤੋਂ। ਆਖਿਰਕਾਰ ਉਹ ਆਪਣੀ ਮੰਜ਼ਿਲ 'ਤੇ ਪਹੁੰਚਿਆ। ਉਸ ਅਫਸਰ ਨੇ ਪੈਸੇ ਦਿੱਤੇ ਅਤੇ ਜਾਣ ਲੱਗਾ, ਫਿਰ ਉਲਾਮਾ ਦੇ ਕੇ ਚਲੇ ਗਿਆ, ਤੂੰ ਮੈਨੂੰ ਲੇਟ ਕਰਾਤਾ। ਅਤੇ ਹੁਣ ਉਹ ਉੱਥੇ ਖਲੋਤਾ, ਫਿਰ ਦੁਬਾਰਾ ਇੰਤਜ਼ਾਰ ਕਰ ਰਿਹਾ। ਰਾਤ ਦੇ ਸ਼ਾਇਦ ਲਗਭਗ 1 ਵੱਜ ਗਏ ਨੇ। ਉਹਨੂੰ ਪਤਾ ਆ ਕਿ ਇਸ ਵੇਲੇ ਕੋਈ ਸਵਾਰੀ ਨਹੀਂ ਆਉਣੀ, ਪਰ ਫਿਰ ਵੀ ਉਸੇ ਜਗ੍ਹਾ ਦੇ ਉੱਤੇ ਖੜ੍ਹਾ ਇੰਤਜ਼ਾਰ ਕਰ ਰਿਹਾ। ਉਹ ਆਸਵੰਦ ਆ ਕਿ ਫਿਰ ਦੁਬਾਰਾ ਤੋਂ ਕੋਈ ਸਵਾਰੀ ਆਊਗੀ, ਫਿਰ ਦੁਬਾਰਾ ਤੋਂ ਮੈਂ ਉਹਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੰਜ਼ਿਲ 'ਤੇ ਲੈ ਕੇ ਜਾਊਂਗਾ। ਕਾਹਲੀ ਕਾਹਦੀ ਉਹਨੂੰ ਪੈਸੇ ਕਮਾਉਣ ਦੀ? ਹੋ ਸਕਦਾ ਕਾਫੀ ਲੰਮਾ ਸਮਾਂ ਬੀਤ ਗਿਆ ਉੱਥੇ ਖੜ੍ਹੇ ਨੂੰ। ਕਈ ਵਾਰ ਮਨ ਦੇ ਵਿੱਚ ਸੋਚਦਾ ਹੁਣ ਮੈਂ ਖਾਲੀ ਵਾਪਸ ਚਲੇ ਜਾਵਾਂ, ਪਰ ਫਿਰ ਸੋਚਦਾ ਨਹੀਂ, ਵਾਪਸ ਜਾ ਕੇ ਮੈਂ ਕੀ ਕਰੂੰਗਾ। ਇਹਨਾਂ ਜੱਕੋ ਤੱਕਿਆਂ ਦੇ ਵਿੱਚ ਆਪਣੇ ਆਪ ਦੇ ਨਾਲ ਗੱਲਾਂ ਕਰਦਿਆਂ ਅਚਾਨਕ ਕੰਨਾਂ ਦੇ ਵਿੱਚ ਕੁਛ ਆਵਾਜ਼ਾਂ ਪਈਆਂ। 3 ਕੁ ਨੌਜਵਾਨ ਸੀ, ਆਪਸ ਦੇ ਵਿੱਚ ਉੱਚੀ ਉੱਚੀ ਗੱਲਾਂ ਕਰਦੇ, ਹਾਸਾ ਠੱਠਾ ਕਰਦੇ, ਮੌਜ ਮਸਤੀ ਕਰਦੇ ਤੁਰੇ ਆਉਣ। ਲੱਗਦਾ ਸੀ ਉਹਨਾਂ ਨੇ ਸ਼ਰਾਬ ਵੀ ਪੀਤੀ ਹੈ, ਕਿਤੋਂ ਮੌਜ ਮਸਤੀ ਕਰਕੇ ਆਏ ਨੇ। ਉਹਨਾਂ ਨੇ ਜਦੋਂ ਵੇਖਿਆ ਸਾਹਮਣੇ ਟਾਂਗਾ ਖੜਿਆ, ਤਾਂ ਉਹਨਾਂ ਦੀਆਂ ਵੀ ਜਿੱਦਾਂ ਵਾਛਾਂ ਖੜ ਗਈਆਂ। ਓਏ ਓਏ ਬਾਪੂ, ਉਹ ਰੁੱਕ, ਆਵਾਜ਼ ਮਾਰੀ, ਤੂੰ ਸਾਨੂੰ ਫਲਾਣੀ ਜਗ੍ਹਾ ਲੈ ਕੇ ਜਾਏਗਾ? ਬਜ਼ੁਰਗ ਨੇ ਫਿਰ ਇਸ਼ਾਰੇ ਦੇ ਨਾਲ ਕਿਹਾ, ਬੈਠ ਜਾਓ। ਦੂਸਰਾ ਬੋਲਿਆ, ਆਪਾਂ ਸਿਰਫ 20 ਰੁਪਈਏ ਦੇਵਾਂਗੇ। 20 ਰੁਪਈਏ ਉਸ ਮੰਜ਼ਿਲ ਦੇ ਹਿਸਾਬ ਦੇ ਨਾਲ ਬਹੁਤ ਥੋੜ੍ਹੇ ਸੀ, ਪਰ ਉਹ ਪੈਸਿਆਂ ਲਈ ਸ਼ਾਇਦ ਕੰਮ ਨਹੀਂ ਸੀ ਕਰ ਰਿਹਾ। ਉਹਨੇ ਹਾਂ ਦੇ ਵਿੱਚ ਸਿਰ ਹਿਲਾਇਆ। 3 ਨੌਜਵਾਨ ਬੈਠ ਕੇ ਆਪਣੀ ਮੌਜ ਮਸਤੀ ਦੇ ਵਿੱਚ ਗੱਲਾਂ ਬਾਤਾਂ ਕਰੀ ਜਾਂਦੇ ਨੇ, ਅਤੇ ਥੋੜ੍ਹੀ ਅੱਗੇ ਜਾ ਕੇ ਫਿਰ ਉਹਨਾਂ ਨੌਜਵਾਨਾਂ ਨੇ ਵੀ ਉਹ ਸ਼ਿਕਾਇਤ ਕੀਤੀ। ਓਏ ਬਾਪੂ, ਇਹਨੂੰ ਤੋਰ ਲਾ। ਅਤੇ ਦੂਸਰਾ ਬੋਲਿਆ, ਲਿਆ ਮੈਂ ਚਲਾ ਕੇ ਵਿਖਾਵਾਂ, ਵੇਖੀ ਕਿੱਦਾਂ ਕਾਰ ਤੋਂ ਤੇਜ਼ ਭਜਾਉਣਾ ਮੈਂ ਇਹਨੂੰ। ਅਤੇ ਸਾਰੇ ਠਾਕਾ ਲਾ ਕੇ ਹੱਸਣ ਲੱਗ ਪਏ, ਪਰ ਬਜ਼ੁਰਗ ਉਹ ਬਿਲਕੁਲ ਚੁੱਪ ਚਾਪ ਸੀ, ਨਾ ਹੂੰ ਨਾ ਹਾਂ। ਜਦੋਂ ਥੋੜ੍ਹੇ ਕੁ ਸਮੇਂ ਦੇ ਲਈ ਚੁੱਪ ਚਾਨ ਹੋਈ, ਤਾਂ ਬਜ਼ੁਰਗ ਨੇ ਫਿਰ ਪਿੱਛੇ ਨੂੰ ਭੌਂ ਕੇ ਕਿਹਾ, ਮੇਰਾ ਵੀ ਤੁਹਾਡੇ ਵਰਗਾ ਇੱਕ ਪੁੱਤ ਸੀ, ਥੋੜ੍ਹੇ ਦਿਨ ਪਹਿਲਾਂ ਚੱਲ ਵਸਿਆ। ਅੱਛਾ, ਪਰ ਅਸੀਂ ਤਾਂ ਨਹੀਂ ਹਲੇ ਚੱਲਣ ਵਾਲੇ, ਅਸੀਂ ਤਾਂ ਹਲੇ ਭਾਈ ਜੀ ਕੇ ਜਾਵਾਂਗੇ, ਅਸੀਂ ਤਾਂ ਖੁੱਲ੍ਹ ਕੇ ਜੀਵਾਂਗੇ। ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਬਜ਼ੁਰਗ ਕੀ ਕਹਿ ਰਿਹਾ, ਉਹਨਾਂ ਨੂੰ ਕੋਈ ਪਰਵਾਹ ਨਹੀਂ ਕਿ ਮੌਤ ਕੀ ਆ, ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਕਿ ਬਜ਼ੁਰਗ ਉਹਨਾਂ ਦੇ ਨਾਲ ਕਿਹੜੇ ਦੁੱਖ ਵੰਡਣੇ ਚਾਹ ਰਿਹਾ। ਇੱਕ ਨੇ ਥੋੜ੍ਹਾ ਬਹੁਤਾ ਜਿਹਾ ਕਿਹਾ, ਸਾਨੂੰ ਦੁੱਖ ਹੋਇਆ ਸੁਣ ਕੇ। ਪਰ ਕੁਝ ਸਮੇਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਵੀ ਉਹੀ ਗੱਲ ਸੀ, ਜੇ ਥੋੜ੍ਹਾ ਜਿਹਾ ਤੇਜ਼ ਭਜਾ ਲਏ ਨਾ ਤਾਂ ਮਜ਼ਾ ਆ ਜਾਏ, ਅਸੀਂ ਥੋੜ੍ਹਾ ਜਿਹਾ ਸਮੇਂ ਸਿਰ ਘਰ ਪਹੁੰਚ ਜਾਵਾਂਗੇ। ਅਤੇ ਫਿਰ ਉਹ ਸਾਰਾ ਰਾਹ ਆਪਣੀਆਂ ਗੱਲਾਂ ਕਰਦੇ ਰਹੇ, ਜੋ ਜੋ ਕਰਕੇ ਆਏ ਸੀ, ਜੋ ਜੋ ਉਹਨਾਂ ਦੇ ਕਰਨ ਦੇ ਅੱਗੇ ਮਨਸੂਬੇ ਨੇ। ਅਤੇ ਇਸੇ ਤਰ੍ਹਾਂ ਦੇ ਨਾਲ ਉਹ ਆਖਿਰਕਾਰ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਗਏ। ਬਜ਼ੁਰਗ ਫਿਰ ਉਸੇ ਤਰ੍ਹਾਂ ਦੇ ਨਾਲ ਸ਼ਾਂਤ ਖੜ੍ਹਾ। ਹੁਣ ਉਹ ਸੋਚਦਾ ਕਿ ਮੈਨੂੰ ਆਪਣੇ ਅੱਡੇ 'ਤੇ ਚਲੇ ਜਾਣਾ ਚਾਹੀਦਾ, ਰਾਤ ਕਾਫੀ ਹੋ ਗਈ ਹੈ। ਰਾਤ ਕਾਹਦੀ ਹੋ ਗਈ ਹੈ, ਦਿਨ ਚੜ੍ਹਨ ਵਾਲਾ। ਤਾਂ ਉਸ ਸਮੇਂ ਦੇ ਹਿਸਾਬ ਦੇ ਨਾਲ ਜਿੱਥੇ ਵੀ ਟਾਂਗਿਆਂ ਦਾ ਅੱਡਾ ਸੀ, ਉਸ ਜਗ੍ਹਾ ਦੇ ਉੱਤੇ ਉਹਨੇ ਜਾ ਕੇ ਘੋੜਾ ਟਾਂਗੇ ਦੇ ਵਿੱਚੋਂ ਖੋਲ੍ਹ ਲਿਆ, ਟਾਂਗਾ ਇੱਕ ਪਾਸੇ ਕੀਤਾ, ਆਪਣਾ ਕੰਬਲ ਕੱਢਿਆ, ਵੇਖਿਆ ਕਿੱਥੇ ਕਿਤੇ ਜਾ ਕੇ ਜਗ੍ਹਾ ਬਣਦੀ ਹੈ ਸੌਣ ਦੇ ਲਈ, ਅਤੇ ਘੋੜੇ ਨੂੰ ਜਾ ਕੇ ਬਣੇ ਅਸਤਬਲ ਦੇ ਵਿੱਚ ਬੰਨ੍ਹ ਦਿੱਤਾ। ਕੋਲ ਪਿਆ ਚਾਰਾ ਘੋੜੇ ਦੇ ਅੱਗੇ ਪਾਇਆ, ਬਾਹਰ ਆ ਕੇ ਆਪਣੇ
ਆਪਣੇ ਬਿਸਤਰੇ ਵੱਲ ਕੰਬਲ ਫੜ ਕੇ ਜਾਣ ਹੀ ਲੱਗਾ ਸੀ ਕਿ ਪਤਾ ਨਹੀਂ ਫਿਰ ਮਨ ਦੇ ਵਿੱਚ ਕੀ ਆਇਆ, ਫਿਰ ਵਾਪਸ ਘੋੜੇ ਕੋਲ ਚਲਾ ਗਿਆ। ਘੋੜਾ ਜਿਹੜਾ ਕਾਫੀ ਦੇਰ ਤੋਂ ਭੁੱਖਾ ਸੀ, ਉਹ ਵੀ ਉਹਦੇ ਨਾਲ ਉਹਨਾਂ ਹੀ ਸੜਕਾਂ ਦੇ ਉੱਤੇ, ਖਾਧਾ ਉਹਨੇ ਵੀ ਕੁਛ ਨਹੀਂ, ਉਹ ਵੀ ਕਾਲੀ ਕਾਲੀ ਆਪਣਾ ਚਾਰਾ ਖਾਈ ਜਾਵੇ। ਪਰ ਬਜ਼ੁਰਗ ਉਹ ਹੁਣ ਘੋੜੇ ਦੇ ਕੋਲ ਅੱਗੇ ਚੱਲ ਕੇ ਖੜ ਗਿਆ। ਉਹਨੇ ਘੋੜੇ ਨੂੰ ਘੁੱਟ ਕੇ ਜੱਫੀ ਪਾਏ। ਕੁਛ ਦੇਰ ਦੇ ਲਈ ਇਸੇ ਤਰ੍ਹਾਂ ਦੇ ਨਾਲ ਜੱਫੀ ਘੁੱਟ ਕੇ ਰੱਖੀ ਅਤੇ ਉਧਰੋਂ ਘੋੜੇ ਨੇ ਆਪਣਾ ਚਾਰਾ ਖਾਣਾ ਛੱਡ ਦਿੱਤਾ, ਜਿੱਦਾਂ ਉਹਨੇ ਵੀ ਅੱਗੋਂ ਜੱਫੀ ਪਾ ਲਈ ਹੋਵੇ। ਉਹਦੇ ਮੋਢੇ ਦੇ ਉੱਤੇ ਉਹਨੇ ਵੀ ਆਪਣਾ ਮੂੰਹ ਘੁਸਾਇਆ, ਜਿੱਦਾਂ ਉਹ ਵੀ ਅੱਗੋਂ ਹਮਦਰਦੀ ਦੇ ਰਿਹਾ ਹੋਵੇ ਆਪਣੇ ਮਾਲਕ ਨੂੰ। ਬਜ਼ੁਰਗ ਕੁਛ ਨਹੀਂ ਬੋਲਿਆ, ਪਰ ਅੱਖਾਂ ਦੇ ਵਿੱਚੋਂ ਅੱਥਰੂ ਵਗਣ ਲੱਗ ਪਏ। ਬਾਹਾਂ ਥੋੜ੍ਹੀਆਂ ਜਿਹੀਆਂ ਢਿੱਲੀਆਂ ਕੀਤੀਆਂ ਅਤੇ ਬਜ਼ੁਰਗ ਨੇ ਸਾਰਾ ਦੁੱਖ ਫਰੋਲ ਮਾਲਿਆ। ਤੈਨੂੰ ਤਾਂ ਪਤਾ ਹੀ ਆ, ਮੇਰਾ ਇੱਕੋ ਇੱਕ ਇਕਲੌਤਾ ਪੁੱਤ ਸੀ, ਉਹ ਇਸ ਦੁਨੀਆਂ ਤੋਂ ਚਲਾ ਗਿਆ। ਹੁਣ ਮੇਰਾ ਕੌਣ ਹੈ ਇਸ ਦੁਨੀਆਂ ਦੇ ਉੱਤੇ? ਬੜੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਬੜਾ ਕੁਛ ਮੈਂ ਸੋਚਿਆ, ਮੈਂ ਵੀ ਕੀ ਕਰਨਾ ਜੀ ਕੇ, ਹੁਣ ਮੈਂ ਇਸ ਦੁਨੀਆਂ 'ਤੇ ਕੀ ਕਰੂੰਗਾ, ਹੁਣ ਮੈਂ ਕਿਹਦੇ ਲਈ ਕਮਾ ਰਿਹਾ, ਅਤੇ ਹੋਰ ਬਹੁਤ ਸਾਰਾ ਕੁਛ। ਪਰ ਆਖਿਰਕਾਰ ਜ਼ਿੰਦਗੀ ਤਾਂ ਜ਼ਿੰਦਗੀ ਹੈ, ਜਿਉਣਾ। ਮੈਂ ਅੱਜ ਕੰਮ 'ਤੇ ਇਸ ਕਰਕੇ ਆ ਗਿਆ ਸੀ, ਕਿਸੇ ਦੇ ਨਾਲ ਕੋਈ ਦੁੱਖ ਸੁੱਖ ਸਾਂਝਾ ਕਰੂੰਗਾ। ਪਰ ਇਹ ਇਨਸਾਨਾਂ ਦਾ ਸ਼ਹਿਰ, ਕਿਸੇ ਦਾ ਸੁੱਖ ਦੁੱਖ ਸੁਣਨ ਦੇ ਲਈ ਤਿਆਰ ਹੀ ਨਹੀਂ। ਤੂੰ ਸੁਣੇਗਾ ਨਾ ਮੇਰਾ ਦੁੱਖ, ਤੂੰ ਸੁਣੇਗਾ ਨਾ ਮੇਰਾ ਦਰਦ। ਅਤੇ ਘੋੜੇ ਨੇ ਅੱਗੋਂ ਫੁੰਕਾਰਾ ਮਾਰਿਆ, ਜਿੱਦਾਂ ਹਾਂ ਕਹਿ ਰਿਹਾ ਹੋਵੇ, ਹਾਂ ਮੈਂ ਸੁਣੂੰਗਾ ਤੇਰਾ ਦੁੱਖ। ਅਤੇ ਬਜ਼ੁਰਗ ਨੇ ਕਿੰਨਾ ਚਿਰ ਆਪਣਾ ਮਨ ਹਲਕਾ ਕੀਤਾ, ਆਪਣੀਆਂ ਸਾਰੀਆਂ ਆਪਣੇ ਘੋੜੇ ਨੂੰ ਸੁਣਾ ਮਾਰੀਆਂ, ਰੱਜ ਕੇ ਆਪਣਾ ਮਨ ਹਲਕਾ ਕੀਤਾ। ਤਾਂ ਘੋੜੇ ਦੀ ਧੌਣ ਦੇ ਉੱਤੇ ਥਾਪੀ ਦੇ ਕੇ ਵਾਪਸ ਤੁਰਨ ਲੱਗਾ, ਤਾਂ ਘੋੜਾ ਵਾਪਸ ਆਪਣਾ ਚਾਰਾ ਖਾਣ ਲੱਗ ਪਿਆ। ਇੱਥੇ ਇਹ ਕਹਾਣੀ ਖਤਮ ਹੋ ਜਾਂਦੀ ਹੈ, ਪਰ ਵੇਖਿਆ ਜਾਵੇ ਤਾਂ ਇੱਥੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ। ਇੱਥੋਂ ਸਾਨੂੰ ਇਹ ਸਮਝ ਆਉਣੀ ਸ਼ੁਰੂ ਹੁੰਦੀ ਆ ਕਿ ਦੁਨੀਆਂ ਦੇ ਵਿੱਚ ਇਨਸਾਨ ਕਿੰਨੇ ਜ਼ਿਆਦਾ ਵਿਅਸਤ ਨੇ, ਕਿਸੇ ਕੋਲ ਇੱਕ ਦੂਸਰੇ ਦਾ ਦੁੱਖ ਸੁਣਨ ਦਾ ਸਮਾਂ ਨਹੀਂ, ਖਾਸ ਤੌਰ ਦੇ ਉੱਤੇ ਇਨਸਾਨਾਂ ਕੋਲ ਤਾਂ ਬਿਲਕੁਲ ਨਹੀਂ। ਸ਼ਾਇਦ ਸਾਨੂੰ ਆਪਣੇ ਦੁੱਖ ਸੁਣਾਉਣ ਦੇ ਲਈ ਵੀ ਬੇਜ਼ਬਾਨਿਆਂ ਕੋਲ ਜਾਣਾ ਪੈਂਦਾ, ਸ਼ਾਇਦ ਇਹੋ ਹੀ ਵਜ੍ਹਾ ਕਿ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਹਰ ਕੋਈ ਪੈਟ ਰੱਖਣਾ ਜ਼ਿਆਦਾ ਬਿਹਤਰ ਸਮਝਦਾ। ਸ਼ਾਇਦ ਉਹਨਾਂ ਨੂੰ ਇਹ ਚੀਜ਼ ਸਮਝ ਆ ਗਈ ਆ ਕਿ ਦੁੱਖ ਇਨਸਾਨਾਂ ਦੇ ਨਾਲ ਨਹੀਂ ਫੁੱਲੇ ਜਾ ਸਕਦੇ, ਜਾਂ ਫਿਰ ਉਹਨਾਂ ਕੋਲ ਸਮਾਂ ਨਹੀਂ ਆ, ਜਾਂ ਫਿਰ ਉਹ ਜੇ ਤੁਹਾਡੇ ਦੁੱਖ ਸੁਣਦੇ ਵੀ ਆ ਅਤੇ ਅਣਸੁਣੇ ਜੇ ਕਰ ਛੱਡਦੇ ਆ। ਉਹ ਇਸ ਦੁਨੀਆਂ ਦੀ ਦੌੜ ਦੇ ਵਿੱਚ ਤੁਹਾਡੇ ਕੋਲ ਨਹੀਂ ਬਹਿਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇਹ ਡਰ ਆ ਕਿ ਆਪਾਂ ਇਸ ਦੁਨੀਆਂ ਦੀ ਦੌੜ ਦੇ ਵਿੱਚ, ਇਸ ਤਰੱਕੀ ਦੀ ਦੌੜ ਦੇ ਵਿੱਚ ਪਿੱਛੇ ਨਾ ਰਹਿ ਜਾਈਏ। ਸਾਡੇ ਆਸ ਪਾਸ ਤੁਰੇ ਫਿਰਦੇ ਲੋਕ, ਇਹ ਜਿਉਂਦੇ ਜਾਗਦੇ ਇਨਸਾਨ, ਇਹਨਾਂ ਦਾ ਜਿਹੜਾ ਇੱਕ ਦੂਸਰੇ ਦੇ ਪ੍ਰਤੀ ਵਰਤਾਰਾ ਆ, ਉਹਨੂੰ ਵੇਖ ਕੇ ਕਈ ਕਈ ਵਾਰੀ ਲੱਗਦਾ ਇਹਨਾਂ ਨੂੰ ਆਪਣਾ ਦੁੱਖ ਦੱਸਣ ਦਾ ਕੋਈ ਫਾਇਦਾ ਹੀ ਨਹੀਂ। ਇਹ ਟਾਂਗੇ ਵਾਲਾ ਵਿਅਕਤੀ ਹੀ ਉਹਨਾਂ ਵਾਰ ਵਾਰ ਇਹ ਬਜ਼ੁਰਗ ਕੋਸ਼ਿਸ਼ ਕਰਦਾ ਆਪਣਾ ਦੁੱਖ ਦੱਸਣ ਦੀ, ਪਰ ਕਿਸੇ ਕੋਲ ਇੰਨਾ ਟਾਈਮ ਕਿੱਥੇ। ਉਹਨਾਂ ਦਾ ਤਾਂ ਮਕਸਦ ਸਿਰਫ ਇੰਨਾ ਕਿ ਸਾਡੇ ਲਈ ਜਿੰਨਾ ਕੁ ਤੂੰ ਮਤਲਬ ਦੇ ਸਕਦਾ ਉਨਾ ਕੁ ਦੇ ਅਤੇ ਪਾਸੇ ਹੋ। ਸੋ ਜਦੋਂ ਇਨਸਾਨਾਂ ਨੇ ਨਕਾਰ ਦਿੱਤਾ ਤਾਂ ਫਿਰ ਉਹਨੇ ਆਪਣਾ ਦੁੱਖ ਜਾ ਕੇ ਇੱਕ ਬੇਜ਼ਬਾਨੇ ਦੇ ਨਾਲ ਫੋਲਿਆ, ਉਹਨੂੰ ਆਪਣਾ ਪੁੱਤ ਸਮਝ ਕੇ ਉਹਨੇ ਗੱਲਾਂ ਦੱਸੀਆਂ।

ਵਾਂਗੂ ਚੁੱਪ ਚਾਪ ਖੜ੍ਹੇ ਹੋ ਕੇ ਕਿਸੇ ਦੀਆਂ ਗੱਲਾਂ ਸੁਣ ਲਈਏ ਅਤੇ ਬਸ ਇੰਨਾ ਕੀ ਚਾਹੀਦਾ ਹੁੰਦਾ ਦੁਖੀ ਬੰਦੇ ਨੂੰ। ਇਸੇ ਕਰਕੇ ਆਪਾਂ ਆਰ ਯੂ ਓਕੇ ਵਰਗੇ ਦਿਨ ਵੀ ਮਨਾਉਂਦੇ ਹਾਂ। ਕੁਦਰਤ ਨੇ ਇਨਸਾਨ ਨੂੰ ਇੱਦਾਂ ਦਾ ਹੀ ਬਣਾਇਆ, ਸਾਡਾ ਡਿਜ਼ਾਇਨ ਇੱਦਾਂ ਦਾ ਹੀ ਆ। ਕੋਈ ਬਹੁਤ ਵੱਡੇ ਫਾਰਮੂਲੇ ਲਾਉਣ ਦੀ ਲੋੜ ਨਹੀਂ ਹੁੰਦੀ, ਕੋਈ ਕਿਸੇ ਦਾ ਓਪਰੇਸ਼ਨ ਕਰਕੇ ਅੰਦਰੋਂ ਦੁੱਖ ਨਹੀਂ ਕੱਢ ਸਕਦਾ। ਗੱਲ ਸਿਰਫ ਇਹ ਹੁੰਦੀ ਆ ਕਿ ਕਿਸੇ ਦਾ ਕੁਝ ਸੁਣ ਲਵੇ, ਕੁਝ ਸੁਣ ਕੇ ਹੌਲਾ ਹੋ ਜਾਵੇ ਅਤੇ ਸ਼ਾਇਦ ਕਹਾਣੀ 'ਚੋਂ ਆਪਾਂ ਵੀ ਸਿੱਖ ਸਕਦੇ ਹਾਂ ਕਿ ਜੇ ਤੁਹਾਡੇ ਆਸ ਪਾਸ ਲੋਕਾਂ ਕੋਲ ਸਮਾਂ ਨਹੀਂ ਨਾ ਤੁਹਾਡਾ ਦੁੱਖ ਸੁਣਨ ਦੇ ਲਈ, ਤਾਂ ਕੁਦਰਤ ਦੇ ਵਿੱਚ ਹੋਰ ਬਹੁਤ ਸਾਰਾ ਕੁਛ ਆ। ਦੱਸਣ ਵਾਲੇ ਦੁੱਖ ਕੰਧਾਂ ਨੂੰ ਵੀ ਦੱਸ ਲੈਂਦੇ ਨੇ। ਗੱਲ ਸਿਰਫ ਤੁਹਾਡੀ ਅੰਦਰੋਂ ਕੱਢਣ ਦੀ ਆ। ਇਹ ਜਿੰਨਾ ਚਿਰ ਚੁੱਪ ਰਹਿ ਕੇ ਲੋਕ ਆਪਣੇ ਅੰਦਰ ਰੱਖਦੇ ਨੇ ਉਨਾ ਚਿਰ ਇਹ ਤੁਹਾਡਾ ਨੁਕਸਾਨ ਕਰਦਾ ਅਤੇ ਹੋਰ ਵਧੇਰੇ ਨੁਕਸਾਨ ਕਰਦਾ। ਕਰਨ ਵਾਲੇ ਇਹਨਾਂ ਪੇੜ ਪੌਦਿਆਂ ਦੇ ਨਾਲ ਵੀ ਕਰ ਲੈਂਦੇ ਨੇ। ਦੁੱਖ ਸਾਂਝਾ ਕਰਨ ਦੇ ਲਈ ਕਈ ਬੇਜਾਨ ਚੀਜ਼ਾਂ ਨਾਲ ਵੀ ਕਰ ਲੈਂਦੇ ਨੇ। ਬਸ ਤੁਹਾਨੂੰ ਇਹ ਵੀ ਵੱਲ ਆਉਣਾ ਚਾਹੀਦਾ। ਪਰ ਜ਼ਿੰਦਗੀ ਨਿਰੰਤਰ ਚੱਲਦੀ ਰਹਿੰਦੀ ਹੈ, ਭਾਵੇਂ ਕਿ ਉਹ ਉਮਰ ਦੇ ਆਖਰੀ ਪੜਾਅ ਦੇ ਵਿੱਚ ਆ, ਭਾਵੇਂ ਕਿ ਉਹਦੇ ਲਈ ਦੁੱਖ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਆ। ਪਰ ਫਿਰ ਵੀ ਇਸ ਕਹਾਣੀ 'ਚ ਆਪਾਂ ਇੱਕ ਚੀਜ਼ ਹੋਰ ਵੇਖ ਸਕਦੇ ਹਾਂ ਕਿ ਜ਼ਿੰਦਗੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ। ਕਹਾਣੀ ਦੇ ਅਖੀਰ ਦੇ ਵਿੱਚ ਘੋੜਾ ਫਿਰ ਦੁਬਾਰਾ ਤੋਂ ਘਾਹ ਖਾਣ ਲੱਗ ਪੈਂਦਾ। ਮਤਲਬ ਇਹ ਕਿ ਦੁਨੀਆ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿਣੀ ਹੈ। ਤੁਸੀਂ ਕੁਛ ਦੇਰ ਖੜ੍ਹ ਕੇ ਕਿਸੇ ਦਾ ਦੁੱਖ ਸੁੱਖ ਸੁਣ ਲਓ, ਤੁਹਾਡੀ ਜ਼ਿੰਦਗੀ ਵੀ ਉਸੇ ਤਰ੍ਹਾਂ ਦੇ ਨਾਲ ਫਿਰ ਚੱਲਦੀ ਰਹਿਣੀ ਹੈ। ਕੋਈ ਕਿੰਨੇ ਵੀ ਡੂੰਘੇ ਦੁੱਖ ਦੇ ਵਿੱਚ ਕਿਉਂ ਨਾ ਹੋਵੇ, ਇਹ ਕੁਦਰਤ ਉਹਦੇ ਆਸਰੇ ਦੇ ਲਈ ਬਹੁਤ ਕੁਛ ਆਸ ਪਾਸ ਉਹਨੂੰ ਦਿੰਦੀ ਹੈ। ਜੀਵਨ ਇਸੇ ਤਰ੍ਹਾਂ ਦੇ ਨਾਲ ਚੱਲਦਾ ਰਹਿੰਦਾ। ਕਈ ਵਾਰ ਆਪਾਂ ਆਸ ਲਾਉਂਦੇ ਹਾਂ ਕਿ ਕਿਸੇ ਦੇ ਨਾਲ ਆਪਣਾ ਮਨ ਹਲਕਾ ਕਰਾਂਗੇ, ਕਿਸੇ ਦੇ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰਾਂਗੇ, ਪਰ ਉਹ ਉਲਟਾ ਸਾਡੇ ਦੁੱਖ ਨੂੰ ਹੋਰ ਵਧਾ ਦਿੰਦੇ ਨੇ। ਇਹ ਅਹਿਸਾਸ ਕਰਾ ਕੇ ਕਿ ਸਾਡੇ ਕੋਲ ਤਾਂ ਸਮਾਂ ਨਹੀਂ, ਆਪਾਂ ਨਹੀਂ ਤੁਹਾਡਾ ਦੁੱਖ ਸੁਣ ਸਕਦੇ। ਅਸੀਂ ਸਾਰੇ ਆਖਿਰਕਾਰ ਇਸੇ ਸਮਾਜ 'ਚ ਰਹਿ ਰਹੇ ਹਾਂ। ਅੱਜ ਆਪਾਂ ਕਿਸੇ ਦਾ ਦੁੱਖ ਸੁਣਾਂਗੇ, ਕੱਲ੍ਹ ਨੂੰ ਕੋਈ ਸਾਡਾ ਦੁੱਖ ਸੁਣ ਲੂਗਾ, ਪਰ ਸੱਚਾਈ ਇਹ ਕਿ ਸਾਡੇ ਕੋਲ ਫੁਰਸਤ ਹੀ ਨਹੀਂ। ਪਰ ਜੇ ਸਾਡੇ ਕੋਲ ਫੁਰਸਤ ਹੀ ਨਹੀਂ, ਸਮਾਂ ਹੀ ਨਹੀਂ ਕਿਸੇ ਦਾ ਸੁੱਖ ਦੁੱਖ ਸੁਣਨ ਦੇ ਲਈ, ਕਿਸੇ ਦੇ ਲਈ ਕੰਨ ਬਣਨ ਦਾ ਸਾਡੇ ਕੋਲ ਸਮਾਂ ਹੀ ਨਹੀਂ, ਕਿਸੇ ਲਈ ਜ਼ਬਾਨ ਬਣਨ ਦਾ ਸਾਡੇ ਕੋਲ ਸਮਾਂ ਹੀ ਨਹੀਂ, ਤਾਂ ਫਿਰ ਸਾਨੂੰ ਇੱਕ ਵਾਰੀ ਰੀਬੂਟ ਜ਼ਰੂਰ ਮਾਰ ਲੈਣਾ ਚਾਹੀਦਾ। ਅੰਤ ਦੇ ਵਿੱਚ ਕਹਾਣੀ ਸਾਨੂੰ ਕੁੱਲ ਮਿਲਾ ਕੇ ਇਹੋ ਹੀ ਕਹਿੰਦੀ ਹੈ ਕਿ ਰੁਝੇਵਿਆਂ ਭਰੀਆਂ ਜ਼ਿੰਦਗੀਆਂ ਦੇ ਵਿੱਚੋਂ ਕੁਛ ਸਮਾਂ ਸਾਨੂੰ ਆਪਣੇ ਆਪ ਦੇ ਲਈ ਅਤੇ ਦੂਜਿਆਂ ਦੇ ਲਈ ਜ਼ਰੂਰ ਕੱਢ ਲੈਣਾ ਚਾਹੀਦਾ। ਇੱਕ ਦੂਸਰੇ ਦੇ ਨਾਲ ਸੁੱਖ ਦੁੱਖ ਸਾਂਝਾ ਕਰਨ ਦਾ ਤੱਕ ਦਾ ਸਮਾਂ ਜੇਕਰ ਸਾਡੇ ਕੋਲ ਨਹੀਂ, ਤਾਂ ਫਿਰ ਸਮੱਸਿਆ ਬਹੁਤ ਵੱਡੀ। ਅੱਜ ਦਾ ਸਮਾਂ, ਅੱਜ ਦਾ ਇਹ ਦੌਰ, ਅੱਜ ਦਾ ਇਹ ਡਿਜੀਟਲ ਯੁੱਗ ਜਿਹਦੇ ਵਿੱਚ ਕਿ ਹਰ ਇੱਕ ਇਨਸਾਨ ਨੂੰ ਕੁੱਲ ਮਿਲਾ ਕੇ ਇਕੱਲਾਪਨ ਹੀ ਮਾਰਦਾ। ਇਸ ਇਕੱਲੇਪਨ ਦੇ ਵਿੱਚ, ਦੁਨੀਆ ਦੀ ਇਸ ਭੀੜ ਦੇ ਵਿੱਚ, ਭਰੀ ਪਈ ਆਬਾਦੀ ਦੇ ਵਿੱਚ ਕੋਈ ਵੀ ਕਿਸੇ ਦਾ ਵੀ ਕਿਸੇ ਤਰ੍ਹਾਂ ਦੇ ਨਾਲ ਵੀ ਸਹਾਰਾ ਬਣ ਸਕਦਾ। ਆਓ ਕੋਸ਼ਿਸ਼ ਕਰੀਏ ਆਪਣੇ ਆਸ ਪਾਸ ਲੋਕਾਂ ਦਾ ਸੁੱਖ ਦੁੱਖ ਵੰਡੀਏ। ਆਸ ਕਰਦੇ ਤੁਹਾਨੂੰ ਕਹਾਣੀ ਪਸੰਦ ਆਈ ਹੋਊਗੀ। ਕਹਾਣੀ ਲਿਖੀ ਸੀ ਐਂਟਨ ਚੌਕਵ ਨੇ ਅਤੇ ਕਹਾਣੀ ਦਾ ਨਾਂ ਸੀ ਮਿਜ਼ਰੀ, ਯਾਨੀ ਕਿ ਦੁੱਖ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਆਪਣੇ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦਿਆ ਕਰੋ, ਕਿਹੜੀ ਚੀਜ਼ ਕਿੱਦਾਂ ਦੀ ਤੁਹਾਨੂੰ ਲੱਗੇ, ਕਿੱਦਾਂ ਦੇ ਰੂਪ ਦੇ ਵਿੱਚ ਤੁਹਾਨੂੰ ਚਾਹੀਦੀ ਹੈ। ਸੋ ਤੁਹਾਡੇ ਮੈਸੇਜ ਇਸ ਚੀਜ਼ ਦੀ ਹਾਮੀ ਭਰਦੇ ਨੇ ਕਿ ਤੁਸੀਂ ਕਿਹੜੀ ਟਾਈਪ ਦਾ ਕੀ ਪਸੰਦ ਕਰ ਰਹੇ ਹੋ, ਅਤੇ ਉਹ ਸਾਨੂੰ ਹੌਸਲਾ ਦਿੰਦਾ, ਉਹ ਸਾਨੂੰ ਉਤਸ਼ਾਹ ਦਿੰਦਾ। ਸੋ ਇੰਨੀ ਦਿਨੀ ਜ਼ਿਆਦਾਤਰ ਆਪਾਂ ਐਂਟਨ ਚੈਕਅਪ ਦੀਆਂ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਅਤੇ ਜੇਕਰ ਤੁਸੀਂ ਵੀ ਇਹ ਕਹਾਣੀਆਂ ਪੜ੍ਹਨੀਆਂ ਚਾਹੁੰਦੇ ਹੋ, ਤਾਂ ਹਾਲ ਹੀ ਦੇ ਵਿੱਚ ਮੈਨੂੰ ਪਤਾ ਲੱਗਾ ਕਿ ਇਹਦਾ ਪੰਜਾਬੀ ਦੇ ਵਿੱਚ ਵੀ ਅਨੁਵਾਦਿਤ ਕਿਤਾਬ ਹੈਗੀ ਆ। ਤੁਸੀਂ kitabwala.com.au ਦੇ ਉੱਤੇ ਜਾ ਕੇ ਚੈੱਕ ਕਰ ਸਕਦੇ ਹੋ। ਅਤੇ ਜੇਕਰ ਇਹ ਕਹਾਣੀ ਤੁਸੀਂ ਦੁਬਾਰਾ ਸੁਣਨੀ ਆ, ਤਾਂ ਤੁਸੀਂ ਸਾਡੇ ਐਪਲੀਕੇਸ਼ਨ ਦੇ ਉੱਤੇ ਪੋਡਕਾਸਟ ਸੈਕਸ਼ਨ ਦੇ ਵਿੱਚ ਜਾ ਕੇ ਸੁਣ ਸਕਦੇ ਹੋ। ਧੰਨਵਾਦ। ਇੱਕ ਚੀਜ਼ ਹੋਰ ਦੀ ਮਾਫ਼ੀ, ਕਿਉਂਕਿ ਅੱਜ ਕੱਲ੍ਹ ਇਹ ਕਹਾਣੀਆਂ ਥੋੜ੍ਹੀਆਂ ਜਿਹੀਆਂ
ਲੈਂਥ ਦੇ ਵਿੱਚ ਜ਼ਿਆਦਾ ਹੁੰਦੀਆਂ ਨੇ, ਇਸ ਕਰਕੇ ਆਪਾਂ ਤੁਹਾਡੇ ਨਾਲ ਗਾਣਾ ਨਹੀਂ

ਸਾਂਝਾ ਕਰ ਪਾ ਰਹੇ। ਆਸ ਕਰਦੇ ਹਾਂ ਕਿ ਤੁਸੀਂ ਇਸ ਚੀਜ਼ ਦੇ ਲਈ ਮਾਫ਼ੀ ਦਿਓਗੇ, ਅਤੇ ਜੇਕਰ ਤੁਹਾਨੂੰ ਗਾਣਾ ਚਾਹੀਦਾ ਤਾਂ ਲੇਟਰ ਔਨ ਆਪਾਂ ਜ਼ਰੂਰ ਪਲੇ ਕਰ ਸਕਦੇ ਹਾਂ। ਫਿਲਹਾਲ ਸਮਾਂ ਆ ਗਿਆ ਇੱਕ ਨਿੱਕੀ ਜਿਹੀ ਬ੍ਰੇਕ, ਅਤੇ ਉਸ ਤੋਂ ਬਾਅਦ ਫਿਰ ਲਾਫਟਰ ਥੈਰੇਪੀ 'ਚ ਮਿਲਦੇ। ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਭੇਜਦੇ ਰਿਹਾ ਕਰੋ। ਧੰਨਵਾਦ ਰੇਡੀਓ ਹਾਂਜੀ 1674 AM।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਂਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ।
2: ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਯੂਥ ਜਸਟਿਸ ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।
4: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ, ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
5: ਸੂਰਜ ਦੇਵਤਾ
4: ਕੀ ਮਤਲਬ?
5: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
4: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
5: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-046-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ।

0: ਸੱਜੇ ਤੇ ਕਦੀ ਖੱਬੇ ਸਟਾਰਟ ਦਾ ਗਿਗਲਿੰਗ ਖੀ ਖੀ ਖੀ ਖੀ ਖੀ ਖੀ ਖੀ ਖੀ ਸ਼ੁਰੂ ਹੋ ਚੁੱਕੀ ਲਾਫਟਰ ਥੈਰੇਪੀ ਕੱਲ੍ਹ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੱਚੇ ਸਾਡੇ ਨਾਲ ਆ ਚੁੱਕੇ ਨੇ ਚੁਟਕਲੇ ਸੁਣਾਉਣ ਦੇ ਲਈ ਅਤੇ ਆਪਾਂ ਆ ਚੁੱਕੇ ਹਾਂ ਹੱਸਣ ਦੇ ਲਈ ਤੁਹਾਡੇ ਅੱਗੇ ਵੀ ਬੇਨਤੀ ਆ ਕਿ ਤੁਸੀਂ ਵੀ ਸਮਾਂ ਕੱਢਿਓ ਹੱਸਣ ਦੇ ਲਈ ਅਤੇ ਸਾਡੇ ਨਾਲ ਜ਼ਰੂਰ ਹੱਸੋ ਆਪਾਂ ਵਾਅਦਾ ਕਰ ਦੇਵਾਂਗੇ ਜ਼ਰੂਰ ਜ਼ਰੂਰ ਜ਼ਰੂਰ ਹੱਸਾਂਗੇ ਆਪਾਂ ਤੋਂ ਮਤਲਬ ਕਿ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ
1: ਹਾਂਜੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਅਤੇ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ ਅਸੀਂ ਰੈਡੀ ਹੋ ਗਿਆ ਹੱਸਣ ਹਸਾਉਣ ਲਈ ਚਲੋ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਸੁਣਦੇ ਹਾਂ ਚੁਟਕਲੇ ਅਤੇ ਦੇਖਦੇ ਹਾਂ ਸਾਨੂੰ ਬੁਝਾਰਤ ਦੇ ਆਨਸਰ ਮਿਲਣੇ ਕਿ ਨਹੀਂ ਆਓ ਕਰਦੇ ਹਾਂ ਗੱਲਾਂ ਬਾਤਾਂ ਬੱਚਿਆਂ ਦੇ ਨਾਲ
0: ਆਹ ਖਾਸੀਅਤ ਹੈ ਤੁਹਾਡੀ ਤੁਸੀਂ ਟੱਕ ਦੇਣੀ ਤੁਸੀਂ ਆ ਜਾਂਦੇ ਹੋ ਪੁਆਇੰਟ ਦੇ ਉੱਤੇ ਸਾਡੇ ਕੋਲ ਤਾਂ ਆਇਆ ਹੀ ਨਹੀਂ ਜਾਂਦਾ
1: ਔਜ਼ੀਜ਼ ਤੋਂ ਸਿੱਖਿਆ ਟੂ ਦ ਪੁਆਇੰਟ ਗੱਲ ਕਰੋ
0: ਅਸੀਂ ਇੰਨਾ ਚਿਰ ਪਤਾ ਨਹੀਂ ਕਿੱਥੇ ਕੱਢ ਛੱਡਿਆ ਚਲੋ ਆਓ ਜੀ ਫਿਰ ਲਾਫਟਰ ਥੈਰੇਪੀ ਦੀ ਸ਼ੁਰੂਆਤ ਕਰਦੇ ਹਾਂ ਅਤੇ ਮੈਂ ਫੋਨ ਕਰ ਲਵਾਂ ਆਪਣਾ ਲਾਗੇ ਅਤੇ ਸਭ ਤੋਂ ਪਹਿਲਾਂ ਔਜਲਾ ਸਾਹਿਬ ਬੜੇ ਦਿਨਾਂ ਦੇ ਡੇ ਟਰਾਈ ਕਰਨ ਆਪਾਂ ਔਜਲਾ ਸਾਹਿਬ ਨੂੰ ਪਹਿਲਾਂ ਆਪਾਂ ਲੈ ਲੈਂਦੇ ਹਾਂ ਅਤੇ ਮੈਸੇਜ ਕਰਕੇ ਦੱਸੋ ਜਿਨ੍ਹਾਂ ਜਿਨ੍ਹਾਂ ਦੀ ਅੱਜ ਛੁੱਟੀ ਆ ਕਈ ਬੱਚਿਆਂ ਦੀ ਮੈਨੂੰ ਪਤਾ ਲੱਗਾ ਵੀ ਅੱਜ ਛੁੱਟੀ ਆ ਅਤੇ ਜਿਨ੍ਹਾਂ ਦੀ ਛੁੱਟੀ ਉਹਨਾਂ ਨੂੰ ਆਪਾਂ ਪਿੱਛੇ ਕਰ ਦਿੰਦੇ ਹਾਂ ਅਤੇ ਦੂਸਰਿਆਂ ਨੂੰ ਆਪਾਂ ਪਹਿਲਾਂ ਵਾਰੀ ਦੇ ਦਾਂਗੇ ਔਜਲਾ ਸਾਹਿਬ ਕੀ ਹਾਲ ਚਾਲ ਨੇ ਠੀਕ ਠਾਕ ਹੋ ਸਤਿ ਸ਼੍ਰੀ ਅਕਾਲ ਜੀ
1: ਬੜੇ ਦਿਨੋਂ ਬਾਅਦ ਕਿ ਮੈਂ ਬੜੇ ਦਿਨੋਂ ਬਾਅਦ ਗੱਲ ਕਰ ਰਹੀ ਹਾਂ ਤੁਹਾਡੇ ਨਾਲ
0: ਨਹੀਂ ਇਹ ਆਉਂਦੇ ਹੀ ਇਹ ਹੁਣ ਆਏ ਕਿਉਂਕਿ ਤੀਆਂ ਤੂਈਆਂ ਸ਼ੁਰੂ ਹੋ ਚੁੱਕੀਆਂ ਨਾ
1: ਸਾਰੇ
0: ਬਿਮਾਰ ਹੀ ਆ ਇਹ ਕੀ ਗੱਲ ਹੋਈ ਵਾਲਾ ਸਾਹਿਬ
2: ਕਿਉਂਕਿ ਮੈਨੂੰ ਕੋਲਡ ਹੋਇਆ ਸੀਗਾ ਕਿਉਂਕਿ ਮੇਰੇ ਕਲਾਸ ਵਿੱਚ ਕੋਈ ਹੋਰ ਕਾਂਗਰਸ ਸੀਗਾ
0: ਹੈਸ਼ਟੈਗ ਮੀ ਟੂ
1: ਹੋਰ ਕੋਈ ਕੰਗ ਦਾ ਸੀਗਾ ਤੇ ਮੈਨੂੰ
0: ਅੱਛਾ ਕੰਗ ਦਾ ਹੈ ਕੰਗ ਪਿੰਡ ਦਾ ਹੈ
2: ਕੀ
0: ਕੰਗ ਪਿੰਡ ਦਾ ਹੈ
2: ਕੀ
0: ਕੰਗ ਦਾ ਸੀ ਕਿ ਖੰਗ ਦਾ ਸੀ
2: ਨੰਬਰ 2
0: ਤੁਸੀਂ ਦੱਸੋ ਨਾ ਬੋਲ ਕੇ ਦੱਸੋ ਬੋਲ ਕੇ ਯਾਰ ਹੁਣ ਤੁਸੀਂ ਹੋ ਗਏ ਵੱਡੇ
2: ਠੀਕ ਹੈ ਮੈਂ ਬੋਲਦਾ
0: ਹਾਂ ਬੋਲੋ
1: ਅਜੇ ਖੰਗ ਕੇ ਦੱਸਿਆ
0: ਇਹ ਤੇ ਕੰਗ ਦਾ ਹੋਇਆ ਨਾ ਖੰਗ ਦਾ ਦੱਸੋ ਪਹਿਲਾਂ ਪੰਜਾਬੀ ਤੇ ਠੀਕ ਕਰਨੀ ਪੈਣੀ ਨਾ ਆਪਾਂ ਨੂੰ ਰਾੜਾ ਘੱਗਾ ਉਂਗਾ ਨਿਆਂ ਠੀਕ ਕਰੋ ਆਪਣੇ ਹਾਂ ਤੁਹਾਨੂੰ ਨੀ ਹੁਣ ਤੁਹਾਨੂੰ ਹੁਣ ਕੋਈ ਤੁਹਾਡੇ ਲਈ ਕੋਈ ਆਪਸ਼ਨ ਨੀ ਹੈਗੀ ਹੁਣ ਤੁਹਾਡੇ ਲਈ ਕੋਈ ਉਹ ਨੀ ਹੈਗੀ ਤੁਸੀਂ ਹੁਣ ਹੋ ਗਏ ਵੱਡੇ ਤੁਸੀਂ ਸੀਨੀਅਰ ਚੁਟਕਲਾਕਾਰ ਜੇ ਹੁਣ
1: ਵਰਿਸ਼ਠ ਹਿੰਦੀ ਦੇ ਵਿੱਚ
0: ਯੇ ਠੀਕ ਹੈ
2: ਦੇਖੋ ਇਸ ਅਨਅਵੇਲੇਬਲ ਪਲੀਜ਼ ਗਿਵ ਮੀ ਸ਼ੋਰਟ 10 ਸੈਕਿੰਡ ਮੈਸੇਜ ਐਂਡ ਵੀ ਵਿਲ ਬੀ ਵਿਦ ਯੂ ਸ਼ੋਰਟਲੀ
0: ਤੇ ਜਦੋਂ ਮੈਂ ਇਧਰੋਂ ਕੀਤਾ ਨਾ ਜਦੋਂ ਮੈਂ ਐਕਸਚੇਂਜ ਚੋਂ ਬਟਨ ਦੱਬਿਆ ਹੋਰ ਠੀਕ ਠਾਕ ਹੁਣ ਠੀਕ ਹੋ
2: ਹਾਂਜੀ
0: ਓਕੇ ਕੀ ਸੁਣਾਓਗੇ ਫਿਰ ਅੱਜ
2: ਅੱਜ ਮੈਂ ਚੁਟਕਲਾ ਸੁਣਾਉਂਗਾ
0: ਓਕੇ
2: ਤਾਂ ਇੱਕ ਵਾਰੀ ਇੱਕ ਬੱਚਾ ਉਹਦੇ ਡੈਡੀ ਨੂੰ ਕਹਿੰਦਾ ਕਿ ਡੈਡੀ ਤੁਸੀਂ ਮੈਨੂੰ ਗੱਡੀ ਦੀ ਚਾਬੀ ਦੇ ਰਹੇ ਹੋ ਡੈਡੀ ਕਹਿੰਦਾ ਕਿ ਕਿਉਂ ਉਹ ਮੁੰਡਾ ਕਹਿੰਦਾ ਕਿ ਕਿਉਂਕਿ ਅੱਜ ਸਕੂਲੇ ਕੌਂਸਰਟ ਆ ਜੇ ਮੈਂ 10 ਲੱਖ ਦੀ ਗੱਡੀ ਤੋਂ ਨਿਕਲਿਆ ਬਹੁਤ ਟੋਲ ਹੋਣੀ ਤੇ ਫਿਰ ਡੈਡੀ ਨੇ ਕਹਿੰਦਾ ਆਲੇ 10 ਰੁਪਏ ਜਦੋਂ ਤੂੰ ਇੱਕ 30 ਲੱਖ ਦੇ ਬੱਸ ਤੋਂ ਨਿਕਲਿਆ ਹੋਰ ਟੋਰ
0: ਲੱਖ
1: ਸਿਮਰਨ ਅੰਕਲ ਨੇ ਕਹਿਣਾ ਯੇ
0: ਮਾਈ ਬੱਸ ਆਲ ਦ ਵੇ round and round
1: the wheel on the bus go round ha
0: sorry sorry thank you ayla sahab
2: thank you have a nice day
1: have
2: goodbye
1: a nice day.
0: thank you ehsan sade naal aujla sahab te next hun kon hai main message pai check kar lena va tu mainu bhej do jehde jinan de vi chutti a te next sade naal teeg ya sat sri akal teeg ki haal hai
1: ਸਤਿ ਸ਼੍ਰੀ ਅਕਾਲ
3: ਅੰਕਲ ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ,
0: ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਨੇ?
3: ਮੈਂ ਵਧੀਆ, ਤੁਹਾਡਾ ਕੀ ਹਾਲ ਚਾਲ ਆ?
0: ਬਹੁਤ ਵਧੀਆ, ਤੁਹਾਡੀ ਅੱਜ ਜਦੋਂ ਆਵਾਜ਼ ਸੁਣ ਲੈਣੇ ਤੇ ਫਿਰ ਸਾਡਾ ਹੋਰ ਵਧੀਆ ਹੋ ਜਾਂਦਾ ਹਾਲ।
1: ਬਿਲਕੁਲ,
0: ਵੋ ਸੋਚਤੇ ਹੈ ਕਿ ਬਿਮਾਰ ਕਾ ਹਾਲ ਅੱਛਾ ਹੈ, ਆਪਕੇ ਆਨੇ ਸੇ ਜੋ ਆ ਜਾਤੀ ਹੈ ਚਿਹਰੇ ਪੇ ਰੌਣਕ। ਤੁਸੀਂ ਪਹੁੰਚ ਗਏ ਸਕੂਲ?
3: ਮੰਮਾ ਨੇ ਹਜੇ ਅੰਬਰ ਨੂੰ ਹੁਣੇ ਰੈਡੀ ਕੀਤਾ।
1: ਮੰਮਾ ਨੇ ਕਿਹਾ ਘਰ ਰਹਿ ਲਓ ਅੱਜ।
0: ਕੱਪੜਿਆਂ ਦੀ ਗੱਲ ਕਰਦੀ ਹੁੰਦੀ, ਆਹ ਨੀ ਮੈਂ ਪੈਂਟ ਪਾਉਣੀ, ਆਹ ਨੀ ਮੈਂ ਬੂਟ ਪਾਉਣਾ, ਆਹ ਕਿਉਂ ਦਿੱਤਾ, ਏਦਾਂ ਕਰਦੀ ਹੁੰਦੀ ਆ?
3: ਹਾਂਜੀ,
0: ਦੈਟਸ ਗਰਲ ਥਿੰਗੀ। ਤੁਸੀਂ ਵੀ ਕਰਦੇ ਹੁੰਦੇ ਏਦਾਂ? ਇਹ ਤਾਂ ਮੈਂ ਅੰਬਰ ਨੂੰ ਪੁੱਛੂਗਾ।
3: ਉਹਨੇ
0: ਤਾਂ ਯੂਨੀਫਾਰਮ ਹੀ ਪਾਉਣੀ ਹੁੰਦੀ ਆ। ਨਹੀਂ, ਇਹ ਤੇ ਬੀਬੀ ਕੁੜੀ ਆ, ਕੀ ਸੁਣਾਉਂਗੀ ਬੀਬੀ ਕੁੜੀ?
3: ਅੱਜ ਸੁਣਾਉਗੀ ਇੱਕ ਗੀਤ।
1: ਓਕੇ।
3: ਅੱਲਰ ਬੱਲਰ ਬਾਵੇ ਦਾ ਬਾਵਾ ਕਣਕ ਲੈ ਆਵੇਗਾ, ਬਾਵੇ ਬਾਤੀ ਛੱਤੇਗੀ ਮਾਂ ਪੂਰੀਆਂ ਬੱਤੇਗੀ।
0: ਵਾਹ, ਯੂ ਮੀਨ ਰਣਜੀਤ ਬਾਵਾ, ਥੈਂਕ ਯੂ,
1: ਥੈਂਕ ਯੂ।
0: ਤੂੰ ਆ ਤਾਂ ਬੜਾ ਸੋਹਣਾ ਤੁਸੀਂ ਯਾਦ ਕੀਤਾ ਵਾ।
3: ਅੱਛਾ
0: ਨਹੀਂ, ਓਕੇ, ਕੀ ਹੁੰਦੇ ਵਾਲ, ਕੀ ਹੁੰਦੇ ਵਾਲ, ਨਹੀਂ ਅੰਗਰੇਜ਼ੀ ਚ ਕੀ ਕਹਿੰਦੇ, ਟੈਂਗਲ ਹੋ ਗਏ ਹੈ? ਟੈਂਗਲ ਹੋ ਗਏ ਅੱਜ? ਇੱਕ ਤੁਹਾਨੂੰ ਪਤਾ, ਇੱਕ ਕੰਘੀ ਮਿਲਦੀ, ਇੱਕ ਬੱਤੀ ਵਾਲੀ ਕੰਘੀ ਮਿਲਦੀ ਇਲੈਕਟ੍ਰੋਨਿਕ, ਉਹਦੇ ਨਾਲ ਬੜੀਆਂ ਸੌਖੀਆਂ ਨਿਕਲ ਜਾਂਦੀਆਂ ਅੜਕਾਂ।
1: ਇਹ ਤੇ ਮੈਨੂੰ ਵੀ ਨਹੀਂ ਪਤਾ ਸੀ।
0: ਵੇਖਿਆ ਫਿਰ ਤੁਸੀਂ ਅੜਕਾਂ ਜੋਗੇ ਛੱਡੇ ਹੁੰਦੇ, ਪਤਾ ਹੋਵੇ ਤੁਹਾਨੂੰ।
1: ਸਹੀ ਗੱਲ, ਆਖਰੀ ਸਾਹ ਗਿਣ ਰਹੇ ਮੇਰੇ ਬਾਲ।
0: ਅੰਬਰ, ਹੁਣ ਹੋ ਗਿਆ ਜੂੜਾ ਕਿ ਗੁੱਤਾਂ ਕੀਤੀਆਂ? ਗੁੱਤਾਂ ਕੀਤੀਆਂ। ਤੁਸੀਂ ਪੋਨੀ ਪਸੰਦ ਕਰਦੇ ਹੋ ਕਿ ਗੁੱਤਾਂ ਪਸੰਦ ਕਰਦੇ ਹੋ? ਗੁੱਤਾਂ। ਓਏ, ਮੈਨੂੰ ਵੀ ਗੁੱਤਾਂ ਸੋਹਣੀਆਂ ਲੱਗਦੀਆਂ। ਜਦੋਂ ਤੁਸੀਂ ਗੁੱਤਾਂ ਕਰਦੇ ਹੋ ਨਾ, ਤੇ ਫਿਰ ਤੁਸੀਂ ਹੋਰ ਸੋਹਣੇ ਲੱਗਦੇ ਹੋ,
1: ਹੋਰ ਸੋਹਣੇ ਵਾਲ ਹੋ
3: ਜਾਂਦੇ,
0: ਸੋਹਣੇ ਵਾਲ ਹੋ ਜਾਂਦੇ, ਫਿਰ ਛੇਤੀ ਲੰਮੇ ਵੀ ਹੋ ਜਾਂਦੇ ਨਾ। ਤੇ ਕੀ ਸੁਣਾਓਗੇ? ਹਾਂਜੀ, ਗੀਤ। ਓਏ, ਸੁਣਾਓ ਦੋ ਫਿਰ, ਤੁਸੀਂ ਵੀ ਗੀਤ।
3: ਕਿੱਕਲੀ ਜੀ ਫਾਗ ਮੇਰੇ ਵੀਰ, ਦੁਪੱਟਾ ਮੇਰੇ ਪਾਏ ਦਾ ਮਿੱਠੇ
0: ਜਵਾਈ ਦਾ,
3: ਜਵਾਈ ਬਾਟਾ ਕੂਈ ਤੇ ਤੰਦਾ ਮਾਵੀ ਛੂਈ
0: ਤੂਈ ਤੇ।
1: ਵਾਹ, ਬਹੁਤ ਵਧੀਆ।
0: ਤੇ ਅੰਬਰ, ਤੁਹਾਡਾ ਪਿੰਡ ਕਿਹੜਾ ਵਾ? ਤੁਸੀਂ ਕਿੱਥੋਂ ਹੋ ਪਿੱਛੋਂ, ਪੰਜਾਬ ਤੋਂ? ਸਰਹਾਲੀ। ਅੱਛਾ, ਤੁਸੀਂ ਫਿਰ ਮਾਝੇ ਵਾਲੇ ਹੋ ਹੈ? ਹਾਂ, ਮੈਂ ਆਈਡੈਂਟੀਫਾਈ ਕਰ ਰਿਹਾ ਹਾਂ ਕਿ ਤੁਹਾਡੇ ਇਲਾਕੇ ਚ ਟੂਈ ਦਾ ਕੀ ਮਤਲਬ ਹੈ। ਡੰਡਾ ਮਾਰੋ ਢੂਈ ਤੇ। ਥੈਂਕ ਯੂ ਅੰਬਰ, ਤੁਸੀਂ ਬਹੁਤ ਸੋਹਣਾ ਪੁੱਤ ਬੋਲਦੇ ਹੋ। ਥੈਂਕ ਯੂ, ਤੁਹਾਡੇ ਮੰਮਾ ਨੇ ਪਾਪਾ ਨੇ ਤੁਹਾਨੂੰ ਬਹੁਤ ਸੋਹਣਾ ਬੋਲਣਾ ਸਿਖਾਇਆ। ਥੈਂਕ ਯੂ ਪੁੱਤੋ,
3: ਥੈਂਕ ਯੂ। ਡੈਡੀ
0: ਨੇ ਸਿਖਾਇਆ। ਹਾਂ, ਮੈਂ ਤੇ ਇਹੋ ਹੀ ਕਿਹਾ ਨਾ, ਮੰਮਾ ਤੇ ਪਾਪਾ। थैंक यू, थैंक यू, हैव अ नाइस डे, नेक्स्ट हैव अ नाइस डे, थैंक यू। तो नेक्स्ट साढ़े नाल आरजा, तो उस तो बाद श्रेया, तुम रेडी रहो। आरजा सत श्रीकाल।
4: अप्रैल कोई विंटर आ गई, मैं क्या समर विंटर कले सीजन नहीं होंगे, स्प्रिंग ते ऑटम भी होंगी, ते कहंदे सा डेली विंटर समर समर स्प्रिंग सेम ते विंटर फॉल भी सेम।
0: आ वो ते कुमर च जाके ना सारा कुछ सेम ही होंदा, वेखी हुण एक उमर होर गां ओ हुंदी उदों हस्बैंड वाइफ च कोई फर्क नहीं होंदा, हस्बैंड इज वाइफ, वाइफ इज हस्बैंड,
1: इक्को जे लगण लग जांदे दोनों,
0: दोनों दी गल्लां भी इक्को जे हो जांदियां हुंदियां,
1: सेम सेम बट डिफरेंट
0: लगदी, जारे जुत्ती भी इक्को पाग तुर पैंदे आ, सलाह कर रहे ना दाल ना ही बनाया करिए
4: नहीं
0: मम्मी पापा की गल कर रहे हैं।
4: मम्मी पापा का मैं कह सकती हां कि वो ऐसा कर देंगे, पापा भी कह रहे कई बार कहते आली दाल बनानी आली नहीं बनानी
0: जने बैठे होंगे सिर न सिर जोड़ के। हां जी, ते की अपडेट है?
4: स्पोर्ट्स दी अपडेट दवांगी।
0: हां जी,
4: कैनेडियन डबल टीममेट विक्टोरिया मबोको जेडे की 19 साल दे ओना नाल टीम अप करना।
0: ये
4: हां जी,
0: गो सरीना।
4: मैं तो आप हां जी मैं उन्हों कदे खेडदे नहीं देखिया पर लाइक आई ऑलवेज वांटेड टू सी कि ओ खेडे ना, ते फिर हुन मेनू मौका मिलूगा देखण नु।
0: भाई ए किड्डी वड्डी गल है ना, 44 दी एज च फिर दोबारा तो यंग प्लेयर्स दे नाल आके आपां आपां वेखी ते आपां सोच के वेखी ते इस उम्र दे विच बंदा वॉक भी सोच के करदा।
4: हां जी, तुसीं तुसीं ये देखो कि ओ अपने जेड़े ओदी की टीममेट आ इज लाइक अराउंड 25 इयर्स ओ तो छोटी आ। कपड़े धोन लगी हुंदी है ते ओदे अपने घर ले दी जेब चो पैसे लभदे आ तां हसदी हुंदी आ।
0: ते अजकल ते जेब चो पैसे भी नहीं लभणे, हुण ते डिजिटल हो गया सारा कुछ।
4: थैंक
0: यू। सारा कुछ थोड़ी मिल जाता। ਹਾਂ ਨਹੀਂ ਕੋਈ ਨਹੀਂ, ਮੈਂ ਕਿਹਾ ਵਾ ਪੁੱਤ ਉਹਨਾਂ ਟੈਕਨੀਸ਼ੀਅਨ ਬਿਜ਼ੀ ਆ ਅਤੇ ਉਹ ਕਾਫੀ ਦੇਰ ਹੋ ਗਈ, ਉਹ ਵੀ ਬਿਮਾਰ ਚੱਲਣ ਡਿਆ ਵਿਚਾਰਾ, ਅਤੇ ਕੋਈ ਨਹੀਂ ਕਰਾਉਂਦੇ ਹਾਂ ਠੀਕ। ਥੈਂਕ ਯੂ ਪੁੱਤ, ਥੈਂਕ ਯੂ ਅਪਡੇਟ ਦੇ ਲਈ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਆ ਸ਼੍ਰੇਆ, ਬਾਕੀ ਅੱਗੇ ਬੇਨਤੀ ਥੋੜ੍ਹੀ ਵੇਟ ਕਰ ਲਓ, ਅੱਜ ਲਾਈਨਾਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਬਿਜ਼ੀ ਨੇ, ਅੱਜ ਸ਼ੁੱਕਰਵਾਰ ਆ। ਅਤੇ ਸਾਡੇ ਨਾਲ ਆ ਸ਼੍ਰੇਆ, ਸਤਿ ਸ਼੍ਰੀ ਅਕਾਲ ਵੀਰਾ, ਕਿ ਸ਼੍ਰੇਆ ਸਤਿ ਸ਼੍ਰੀ ਅਕਾਲ ਮਾਣੂ ਬਿੱਲੀ, ਆ ਵੀ ਬੰਦਾ ਨਾ ਯਸ਼ ਜੀ ਤੁਹਾਡੇ ਵਰਗਾ ਵਾ, ਬੜੀ ਬੜੀ ਛੇਤੀ ਗੱਲ ਨਿਬੇੜ ਦਿੰਦਾ। ਹਾਂਜੀ ਮੈਂ ਠੀਕ ਹੈ ਪੁੱਤੂ, ਹਾਂਜੀ ਚਾਹ ਪੀ ਕੇ ਆਏ, ਤੁਸੀਂ ਦੱਸੋ ਯਸ਼ ਜੀ ਪੀ ਕੇ ਆਏ?
1: ਹਾਂਜੀ ਚਾਹ ਹੀ ਪੀ ਕੇ ਆਏ,
0: ਦੋਵੇਂ ਜਾਣੇ ਚਾਹ ਪੀ ਕੇ ਆਏ, ਤੇ ਮੈਂ ਇੱਕ ਪਿੰਨੀ ਵੀ ਖਾ ਲਈ, ਤੇ ਤੁਸੀਂ ਖਾਧੀ ਪਿੰਨੀ?
1: ਮੈਂ ਲੈ ਕੇ ਆਈ ਹਾਂ, ਮੈਂ ਖਾਵਾਂਗੀ ਥੋੜੀ ਦੇਰ ਤੋਂ।
0: ਹਾਂ ਇੱਕ ਜਾਣੇ ਨੇ ਖਾ ਲਈ, ਇੱਕ ਜਾਣੇ ਨੇ ਖਾਣੀ ਆ, ਹੋਰ ਦੱਸੋ ਕੁਛ,
1: ਤੁਸੀਂ ਕੀ ਖਾਧਾ? ਤੁਸੀਂ ਕੀ ਖਾਧਾ
0: ਹੈ ਵੀਰਾ? ਨਿਊਟ੍ਰੀਗੇਨ, ਹਾਂ ਵੀਰਾ, ਜਿਹੜਾ ਤੁਸੀਂ ਪੁੱਛਦੇ ਹੋ ਨਾ ਆ ਕੇ ਤੁਸੀਂ ਕੀ ਖਾਧਾ, ਤੇ ਸਾਨੂੰ ਬਹੁਤ ਵਧੀਆ ਲੱਗਦਾ। ਅੱਜ ਕੱਲ੍ਹ ਤਾਂ ਕੋਈ ਪੁੱਛਦਾ ਵੀ ਨਹੀਂ ਨਾ ਕੀ ਖਾਧਾ ਤੁਸੀਂ,
1: ਕਿੰਨਾ ਕੇਅਰਿੰਗ ਹੈ, ਇਸ ਤੋਂ ਪਤਾ ਲੱਗਦਾ
0: ਬੜੇ ਕੇਅਰਿੰਗ ਹੋ ਤੁਸੀਂ। ਹੈਂ ਮੈਂ ਨਾ ਬਹੁਤੀ ਵਾਰੀ ਮੈਂ ਇਸੇ ਕਰਕੇ ਖਾ ਲੈਂਦਾ ਆ ਕੇ, ਕਈ ਵਾਰੀ ਜੀਵ ਨਹੀਂ ਕਰਦਾ ਹੁੰਦਾ, ਮੈਂ ਇਸੇ ਕਰਕੇ ਖਾ ਲੈਂਦਾ ਵੀ ਇਹਨੇ ਪੁੱਛਣਾ ਮੈਨੂੰ। ਗੁੱਡ ਜੋਬ, ਗੁੱਡ ਜੋਬ, ਗੁੱਡ ਜੋਬ। ਕੀ ਸੁਣਾਊਂਗਾ ਵੀਰਾ? ਵੀਰਾ ਤੁਸੀਂ ਤਾਂ ਭਾਵੇਂ ਏਦਾਂ ਹੀ ਪੁੱਛ ਕੇ ਚੱਲ ਜਾ ਕਰੋ। ਬਾਏ ਬਾਏ ਮਾਨੂੰ ਬਿੱਲੀ, ਪਾਣੀ ਉਹ ਦੂਜਾ ਹੋਣਾ ਨਾ, ਪਾਣੀ ਜਿੱਦਾਂ ਅੱਜ ਕੱਲ ਉਹ ਆਉਣ ਡਿਆ। ਅੱਛਾ ਦੱਸਿਓ ਮੈਸੇਜ ਕਰਕੇ ਜੇ ਤੁਹਾਡੇ ਘਰ ਦੇ ਵਿੱਚ ਵੀ ਗਾਰ ਵਾਲਾ ਪਾਣੀ ਆ ਰਿਹਾ, ਕਿਉਂਕਿ ਸਾਡੇ ਵੀ ਆਸ ਪਾਸ ਜਿਹੜੇ ਆਂਢ ਗੁਆਂਢ ਆ ਰਾਤੀ ਉਹ ਇਕੱਠੇ ਹੋਏ ਸੀ, ਉਹਨਾਂ ਦੇ ਘਰ ਪਾਣੀ ਟੂਟੀਆਂ ਦੇ ਵਿੱਚ ਕਾਲਾ ਪਾਣੀ ਆਉਣ ਡਿਆ ਵਾ ਗਾਰ ਵਾਲਾ, ਅਤੇ ਈਵਨ ਉਹ ਰਾਤੀ ਰੌਲਾ ਪੈਣ ਡਿਆ, ਉਹ ਕਹਿੰਦੇ 3 ਦਿਨ ਹੋ ਗਏ ਸੀ ਨਹਾਤੇ ਨਹੀਂ ਆ, ਵੀ ਪਾਣੀ ਐਡਾ ਗੰਦਾ ਆਉਣ ਡਿਆ, ਅਤੇ ਪਾਣੀ ਬੋਤਲਾਂ ਵਾਲਾ ਪੀਣ ਡਿਆ। ਹਾਂਜੀ ਬਾਏ ਬਾਏ ਪੁੱਤੋ, ਅਤੇ ਤੁਸੀਂ ਵੀ ਦੱਸੋ ਜੇ ਤੁਹਾਡੇ ਵੀ ਆਉਣ ਡਿਆ, ਕਿਉਂਕਿ ਮੈਂ ਸਵੇਰੇ ਹੁਣ ਆਪ ਚੈਨਲ 9 ਦੇ ਉੱਤੇ ਵੇਖ ਰਿਹਾ ਹਾਂ, ਅਤੇ ਇਹ ਹੋਰ ਵੀ ਕਈ ਇਲਾਕਿਆਂ ਦੇ ਵਿੱਚੋਂ ਇਹ ਸ਼ਿਕਾਇਤ ਆਈ ਹੈ, ਮੈਨੂੰ ਇਹ ਕਿ ਸਿਰਫ ਸ਼ਾਇਦ ਉਹਨਾਂ ਦੇ ਹੀ ਆਈ ਹੈ, ਅਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚੋਂ ਇਹ ਸ਼ਿਕਾਇਤ ਆ ਰਹੀ ਹੈ। ਅਤੇ ਤੁਸੀਂ ਵੀ ਦੱਸੋ ਤੁਹਾਡੇ ਵੀ ਕੋਈ ਇੱਦਾਂ ਦੀ ਹੈ ਗੱਲਬਾਤ ਜਾਂ ਹੋਰ ਕੋਈ ਤੁਹਾਡੇ ਕੋਲ ਜਾਣਕਾਰੀ ਹੋਵੇ। ਅਤੇ ਹਾਂਜੀ ਸ਼੍ਰੇਆ ਸਤਿ ਸ਼੍ਰੀ ਅਕਾਲ ਪੁੱਤ, ਤੁਸੀਂ ਆਉਂਦੇ ਰਹੋ।
1: ਹੈਲੋ
0: ਹੈਲੋ ਹੈਲੋ, ਅੱਛਾ ਸ਼੍ਰੇਆ ਵੀ ਚਲੇ ਗਈ, ਓਕੇ
1: ਮਾਣੋ ਬਿੱਲੀ ਨਹੀਂ ਬਾਏ ਬਾਏ ਕਹਿ ਕੇ ਖਤਮ ਕਰਦੇ,
0: ਹੈਲੋ ਹੈਲੋ ਕਰਦੇ ਰਹਿ ਗਏ ਆਪਾਂ ਤੇ ਹੈਲੋ ਹੈਲੋ ਕਰਦੇ ਰਹਿ ਗਏ। ਹਾਂਜੀ ਅਰਨਮ ਸਤਿ ਸ਼੍ਰੀ ਅਕਾਲ, ਕੱਲ ਪੁੱਤ ਸੋਰੀ ਤੁਹਾਨੂੰ ਵਾਰੀ ਨਹੀਂ ਦਿੱਤੀ ਗਈ, ਕੀ ਹਾਲ ਹੈ?
5: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ ਦੀਦੀ, ਸਤਿ
0: ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
1: ਕੀ ਹਾਲ ਚਾਲ ਨੇ?
5: ਵਧੀਆ, ਤੁਹਾਡਾ ਕੀ ਹਾਲ ਆ?
0: ਸਾਡਾ ਠੀਕ ਆ ਪੁੱਤੋ, ਤੁਸੀਂ ਠੀਕ ਹੋ? ਤੁਸੀਂ ਅੱਜ ਥੋੜੀ ਜੀ ਢਿੱਲਾ ਢਿੱਲਾ ਬੋਲਦੇ ਹੋ।
5: ਹਾਂਜੀ ਮੈਨੂੰ ਜ਼ੁਕਾਮ ਲੱਗਾ।
0: ਓਹੋ, ਸਾਰਿਆਂ ਨੂੰ ਜ਼ੁਕਾਮ ਲੱਗੀ ਜਾਂਦਾ ਯਾਰ,
5: ਠੰਡ ਜ਼ਿਆਦੀ ਹੋ ਗਈ,
1: ਠੰਡ ਜ਼ਿਆਦੀ ਹੋ ਗਈ,
0: ਪਰ ਠੰਡ 'ਚ ਨਹੀਂ ਲੱਗਦਾ, ਲੱਗਣਾ ਚਾਹੀਦਾ ਨਹੀਂ ਹੈ ਨਾ।
5: ਹਾਂਜੀ
0: ਹੈ, ਇਹ ਪਤਾ ਨਹੀਂ ਕੀ ਗੱਲ ਆ ਯਾਰ, ਕੋਈ ਸਾਨੂੰ ਨਾ ਇੰਤਜ਼ਾਮ ਕਰਨਾ ਚਾਹੀਦਾ ਇਦਾਂ ਦਾ।
5: ਹਾਂਜੀ
0: ਕੀ ਕਰੀਏ,
1: ਅਲਸੀ ਖਾਈ, ਅਲਸੀ
5: ਅਲਸੀ ਖਾ ਲੈ, ਅਲਸੀ ਤੇ ਮੈਂ ਰੋਜ ਖਾਂਦਾ, ਮੰਮਾ ਨੇ ਬਣਾਈ।
0: ਹਾਂ ਫਿਰ ਹੋ ਜਾਣਾ ਤੁਸੀਂ ਠੀਕ, ਤੁਸੀਂ ਨਾਲ ਵਿਟਾਮਿਨ ਸੀ ਵਗੈਰਾ ਵੀ ਲੈ ਲਿਆ ਕਰੋ।
5: ਹਾਂਜੀ
0: ਕੀ ਸੁਣਾਓਗੇ? ਦੱਸੋ ਇੱਕ ਦਿਨ ਤੇ ਦੱਸਿਆ ਕਰੋ।
1: ਹਾਂ ਸਹੀ ਗੱਲ, ਚਿੱਟੀ ਇਮਾਰਤ ਦਰਵਾਜ਼ਾ ਕੋਈ ਨੀ,
0: ਚਿੱਟੀ ਇਮਾਰਤ ਤੇ ਦਰਵਾਜ਼ਾ ਕੋਈ ਨੀ।
1: ਆਇਆ ਕੋਈ ਮੈਸੇਜ?
0: ਚਿੱਟੀ ਇਮਾਰਤ ਤੇ ਦਰਵਾਜ਼ਾ, ਜਸਵਾਲ ਸਾਹਿਬ ਕਹਿੰਦੇ ਕੈਟਰੀਨਾ ਕੈਫ,
1: ਵਾਹ ਵਾਹ,
0: ਮਨ ਸਾਹਿਬ ਕਹਿੰਦੇ ਮਿਸਿਜ਼ ਵੜਿੰਗ ਹੈ ਨਹੀਂ ਮਨ ਸਾਹਿਬ ਇੱਦਾਂ ਦਾ ਕਰਿਆ ਕਰੋ ਯਾਰ
1: ਤੁਸੀਂ ਹਿੰਟ ਦੋ ਹਿੰਟ ਨਹੀਂ ਦੇਣੀ
5: ਉਹਨੂੰ ਆਪਾਂ
1: ਪਹਾੜ ਬਣਾ ਕੇ
0: ਉਹ ਤੇ ਭੁਲੇਖਾ ਵੀ ਪਾਇਆ ਹੋ ਸਕਦਾ ਹੋਰ ਆਪਾਂ ਚਿੱਟਾ ਕੀ ਖਾਣੇ ਖੰਡ ਖਾਣੇ ਚਿੱਟੀ ਦੁੱਧ ਪੀਨੇ ਚਿੱਟਾ ਹੋਰ ਕੀ ਚਿੱਟੀਆਂ ਚੀਜ਼ਾਂ ਤੇ ਗਿਣੋ ਕਿਹੜੀਆਂ ਖਾਣੇ ਇਹਨਾਂ ਦੇ ਦੱਸੋ
1: ਦਿਮਾਗ ਚ ਜ਼ੁਕਾਮ ਜਾ ਗਿਆ
0: ਚਲ ਹਾਰ ਗਈ ਯਾਰ ਆਪਾਂ
5: ਆਨਸਰ ਹੈਗਾ ਆਂਡਾ
0: ਓ ਲੈ ਜਸੋਵਾਲ ਅੰਕਲ ਨੇ ਦੱਸਿਆ ਸੀ ਆਂਡਾ ਤੇ ਮੈਂ ਮੈਸੇਜ ਹੀ ਲੇਟ ਵੇਖਿਆ ਉਹਨਾਂ ਦਾ ਓਹੋ ਢਿੱਲੋਂ ਅੰਕਲ ਨੇ ਵੀ ਦੱਸਤਾ ਹੀ ਹੁਣ
1: ਇਹ ਆਨਸਰ ਮਾਨ ਸਾਹਿਬ ਨੂੰ ਦੱਸਣਾ ਚਾਹੀਦਾ ਸੀ
0: ਸੌਖਾ ਆਹ ਦਰਵਾਜ਼ਾ ਕੋਈ ਨਹੀਂ ਹੈ ਨਾ ਆਪਾਂ ਤੇ ਦੋਵੇਂ ਐਵੇਂ ਹੀ ਆ ਵੈਸੇ ਨਾ ਮਾਤਾ ਦਾ ਮਾਲ ਹੀ ਆਪਾਂ ਦੋਵੇਂ ਐਡਾ ਸੌਖਾ ਨੀ ਬੁੱਝਿਆ ਗਿਆ ਅਰਨਵ ਥੈਂਕ ਯੂ ਪੁੱਤੋ
1: ਥੈਂਕ ਯੂ ਥੈਂਕ ਯੂ
0: ਸਤਿ ਸ਼੍ਰੀ ਅਕਾਲ ਪੁੱਤੋ ਆ ਸਾਰਿਆਂ ਨੂੰ ਆਉਂਦਾ ਸੀ ਵੇਖੋ ਮਾਨ ਸਾਹਿਬ ਨੂੰ ਆਉਂਦਾ ਸੀ ਸੁਖਵਿੰਦਰ ਭੈਣ ਜੀ ਨੂੰ ਆਉਂਦਾ ਸੀ ਕੁਲਵੰਤ ਭਾਈ ਨੂੰ ਆਉਂਦਾ ਸੀ ਤੇ ਸਾਨੂੰ ਦੋਵਾਂ ਨੂੰ ਨੀ ਆਉਂਦਾ ਉਹ ਕੋਕੋਨਟ ਵੀ ਹੋ ਸਕਦਾ ਵੈਸੇ ਕੋਕੋਨਟ ਵੀ ਇੱਕ ਜਣਾ ਕਹਿ ਰਿਹਾ ਤੇ ਚਲੋ ਹੈ ਨੀ ਵੇ ਨਹੀਂ ਆਉਂਦਾ ਤੇ ਨਹੀਂ ਆਉਂਦਾ ਕੀ ਕੀਤਾ ਜਾਵੇ ਹੁਣ ਫਿਰ ਕੀ ਕਰ ਸਕਦੇ ਹਾਂ
1: ਕੁਛ ਨੀ ਅੱਗੇ ਵੱਧਦੇ ਆ
0: ਨਿਆਣੇ ਸਾਨੂੰ ਦੱਸਦੇ ਆ ਤੇ ਉਹ ਤੇ ਉਸੇ ਤੋਂ ਬਣ ਸਕਦੀਆਂ ਅਸੀਂ ਤੇ ਰੈਫਰੈਂਸ ਦੇ ਦਾਂਗੇ ਵੀ ਅਸੀਂ ਇਹਨੇ ਦੱਸਿਆ ਸਾਨੂੰ ਪੰਜ ਸੱਤ ਸੌ ਤੇ ਫਤਿਹ ਨੇ ਦੇ ਦੇਣੀਆਂ ਸਾਨੂੰ ਕੀ ਸੁਣਾਓਗੇ ਫਿਰ ਅੱਜ
6: ਅੱਜ ਮੈਂ ਪਹਿਲਾਂ ਤੁਹਾਨੂੰ ਕੀ ਸੁਣਾਉਂਗੀ ਉਸ ਤੋਂ ਬਾਅਦ ਬੁਜਾਰਤ
0: ਜੀ ਜੀ ਪਲੀਜ਼
6: ਕੁਰਸੀ ਤੇ ਕਿਤਾਬ ਕੋਈ ਨੇਮ ਕੋਈ ਸਾਬ ਸਾਬ ਗਏ ਬਾਜ਼ਾਰ ਉੱਥੇ ਵੱਡੇ ਵੱਡੇ ਪਹਿਲਵਾਨ ਖਾਂਦੇ ਗਿਰੀਆ ਤੇ ਬਦਾਮ ਮਾਰੋ ਮੁੱਕੀ ਕੱਢੋ ਜਾਨ ਮਾਰੋ ਮੁੱਕੀ ਕੱਢੋ ਜਾਨ ਮਾਰੋ ਮੁੱਕੀ ਕੱਢੋ ਜਾਨ
0: ਵਾਹ ਤੁਸੀਂ ਤੇ ਬੜਾ ਸੋਹਣਾ ਯਾਦ ਕਰ ਲਿਆ
6: ਥੈਂਕ ਯੂ
0: ਆ ਸਾਰੇ ਤੁਸੀਂ ਨਾ ਸਾਨੂੰ ਉਹ ਕਰਾਈ ਜਾਂਦੇ ਯਾਦ ਕਰਾ ਦਿੰਦੇ ਅਸੀਂ ਵੀ ਨਿੱਕੇ ਹੁੰਦੇ ਬੋਲਦੇ ਹੁੰਦੇ ਸੀ ਤੁਸੀਂ ਤੇ ਸਾਨੂੰ ਰੀਕਾਲ ਹੀ ਕਰਾ ਦਿੰਦੇ ਹੋ ਸਾਰੀਆਂ ਚੀਜ਼ਾਂ ਥੈਂਕ ਯੂ ਪੁੱਤ
6: ਪਾਪਾ ਨੇ ਸਿਖਾਇਆ
0: ਵਾਹ ਵੈਰੀ ਨਾਈਸ ਤੁਸੀਂ ਹੁਣ ਯਾਦ ਰੱਖਿਓ ਫਿਰ ਵੀ ਪਾਪਾ ਖੇਡਦੇ ਹੁੰਦੇ ਸੀ ਨਿੱਕੇ ਹੁੰਦੇ ਨਾ
1: ਤੇ ਬੋਲਿਆ ਵੀ ਕਿੰਨਾ ਸੋਹਣਾ ਨੀਟ
6: ਫੋਨ ਕਰਦੇ ਹੁੰਦੇ ਸੀਗੇ
0: ਅੱਛਾ ਤੇ ਕੀ ਸੁਣਾਓਗੇ ਫਿਰ
6: ਅੱਜ ਮੈਂ ਤੁਹਾਨੂੰ ਇੱਕ ਬੁਝਾਰਤ ਸੁਣਾਉਂਗੀ
0: ਓਕੇ
6: ਸਵੇਰੇ ਸੋਵੇ ਰਾਤ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ
1: ਇੱਕ ਵਾਰੀ ਫੇਰ ਬੋਲਿਓ
6: ਸਵੇਰੇ ਸੋਵੇ ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ
0: ਫਿਲਹਾਲ ਤੇ ਅੱਜ ਕੱਲ ਦੇ ਹਿਸਾਬ ਨਾਲ ਤੇ ਮੀਂਹ ਜਿਹਾ ਹੀ ਲੱਗਦਾ ਮੈਨੂੰ
6: ਨਹੀਂ
0: ਅੱਛਾ ਸਵੇਰੇ ਸੋਵੇ ਤੇ ਰਾਤ ਨੂੰ ਰੋਵੇ ਕਿ ਰਾਤ ਨੂੰ ਰੋਵੇ ਤੇ ਹੈ
6: ਸਵੇਰੇ
0: ਸੋਵੇ ਤੇ ਰਾਤ ਨੂੰ ਰੋਵੇ
6: ਕੈਂਡਲ
1: ਹਾਂਜੀ ਚਲੋ ਖੁੱਲਿਆ
0: ਮੈਂ ਤੇ ਸੋਚਣ ਡਿਆ ਹਾਂ ਵੀ ਭਾਜੀ ਕੀ ਕਹਿਣਗੇ ਵੀ ਤੂੰ ਯਸ਼ ਤੈਨੂੰ ਇੱਕ ਵੀ ਨਹੀਂ ਆਉਂਦਾ ਤੈਨੂੰ ਹੁਣ ਤੁਸੀਂ ਕਹਿਣ ਵਾਲੇ ਬਣ ਗਏ ਹੋ। ਇੱਕ ਚਲੋ ਇੱਕ ਅੱਧਾ ਮੈਂ ਵੀ ਬੁੱਝਦਾ ਵਾਂ, ਕੋਸ਼ਿਸ਼ ਕਰਦੇ ਹਾਂ। ਥੈਂਕ ਯੂ ਪੁੱਤੋ, ਥੈਂਕ ਯੂ, ਥੈਂਕ ਯੂ, ਬਾਏ ਬਾਏ ਬਾਏ ਪੁੱਤੋ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਥੈਂਕ ਯੂ। ਅਤੇ ਨੈਕਸਟ ਸਾਡੇ ਨਾਲ ਨੇ ਜਪਮਨ ਸਿੰਨੀ ਵਾਲਾ।
1: ਹੈਲੋ,
0: ਡਾਂਸ ਵੀ ਬੜਾ ਵਧੀਆ ਕਰਦਾ ਜੀ।
1: ਅੱਛਾ,
0: ਮੇਰੇ ਕੋਲ ਹੈਗੀ ਵੀਡੀਓ ਇੱਕ ਇਹਦੀ।
1: ਅੱਛਾ, ਵਾਹ ਜਪਮਨ,
0: ਬੜੀਆਂ ਗੱਲਾਂ ਸੁਣਾਉਂਦਾ ਹੈ, ਘੈਂਟ ਘੈਂਟ। ਤੇ ਜਪਮਨ ਸਿਡਨੀ ਵਾਲਾ ਕੀ ਸੁਣਾਓਗੇ?
7: ਮੈਂ ਮੰਮਾ ਤੋਂ ਪਾਪਾ ਤੇ ਪਾਪਾ ਤੋਂ ਸਿੱਖਿਆ।
1: ਹਾਂ, ਉਹ ਤੇ ਸਾਨੂੰ ਪਤਾ ਹੈ ਪੁੱਤੂ, ਇਸ ਤੇ ਕੋਈ ਦੁਰਾਏ ਨਹੀਂ ਹੈ।
0: ਮੈਨੂੰ ਲੱਗਾ ਕਹਿੰਦਾ ਮੈਂ ਪਾਪਾ ਤੋਂ ਸਿੱਖਿਆ ਤੇ ਪਾਪਾ ਨੇ ਮੰਮਾ ਤੋਂ ਸਿੱਖਿਆ।
1: ਮੰਮਾ ਨੇ ਸਾਰਿਆਂ ਨੂੰ ਸਿਖਾਇਆ।
7: ਹਾਂਜੀ ਹਾਂਜੀ
0: ਹਾਂਜੀ, ਥੈਂਕ ਯੂ। ਤੁਹਾਡੇ ਸਿਡਨੀ ਚ ਵੀ ਜਕਾਮ ਚ ਕੂਮ ਹੋਈ ਜਾਂਦੇ ਆ ਕਿ ਤੁਸੀਂ ਠੀਕ ਜੇ?
7: ਪਾਪਾ ਨੂੰ
0: ਜੁਕਾਮ ਹੋਇਆ ਸੀਗਾ। ਪਾਪਾ ਨੂੰ ਹੋਇਆ ਸੀ ਨਾ? ਓਕੇ ਓਕੇ, ਪਾਪਾ ਫਿਰ ਮੈਲਬਨ ਵਰ ਗਏ ਆ। ਕੀ ਸੁਣਾਓਗੇ ਫਿਰ?
7: ਚੁਟਕਲਾ
1: ਬੁਝਾ ਦੇ।
0: ਹਾਂਜੀ,
7: ਉਹ ਦੱਸੋ ਚੀਜ਼ ਜਿਹੜੀ ਠੰਡ ਵਿੱਚ ਪਿਘਲਦੀ ਵੀ ਨਹੀਂ।
0: ਉਹ ਦੱਸੋ ਚੀਜ਼ ਜਿਹੜੀ ਠੰਡ ਚ ਪਿਘਲਦੀ ਵੀ ਨਹੀਂ।
1: ਜਿੰਨੀ
0: ਮਰਜ਼ੀ ਠੰਡ ਹੋਵੇ ਜੰਮਦਾ ਨੀ ਕਿ ਪਿਘਲਦਾ ਨੀ?
1: ਹਾਂ, ਜੰਮਦਾ ਨੀ,
7: ਪਿਘਲ ਜਾਂਦੀ ਹੈ।
0: ਅੱਛਾ, ਜਿੰਨੀ ਮਰਜ਼ੀ ਠੰਡ ਹੋਵੇ ਪਿਘਲ ਜਾਂਦੀ ਹੈ। ਓਕੇ, ਅੱਛਾ, ਹਾਰ ਗਏ। ਬਰਫ
7: ਨਹੀਂ,
0: ਕੈਂਡਲ ਤੇ ਪਹਿਲਾਂ ਵਾਲੀ ਹੀ ਹੈ ਨਾ। ਸਨੋ
7: ਨਹੀਂ,
1: ਬਰਫ ਤੇ ਸਨੋ ਚ ਕੋਈ ਅੰਤਰ
0: ਹੈ? ਮੈਨੂੰ ਆਏ ਇਦਾਂ
7: ਹੁਣੇ ਬੋਲਿਆ, ਇਹਦਾ ਆਨਸਰ ਤੁਸੀਂ ਹੁਣੇ ਬੋਲਿਆ।
0: ਸਨੋ ਕੈਂਡਲ, ਪੁੱਛਾਂਗੇ ਮੰਮਾ ਨੂੰ।
1: ਅੱਜ ਤੇ ਦੱਸ ਸਕਦੀ
0: ਮੈਨੂੰ
7: ਬੜਾ ਮਜ਼ਾ ਆਉਂਦਾ
0: ਕੈਂਡਲ ਕੈਂਡਲ ਲਾਈਟ ਡਿਨਰ ਦਾ। ਗੁਡ, ਥੈਂਕ ਯੂ ਪੁੱਤੋ,
1: ਥੈਂਕ ਯੂ, ਹੈਵ ਅ ਨਾਈਸ ਡੇ।
7: ਅਤੇ ਅੱਜ ਨਾ ਮੇਰੀ ਨਾ ਸੌਕਰ ਵੀ ਹੈ।
1: ਓਕੇ,
0: ਗੁਡ ਗੁਡ ਗੁਡ, ਗੁਡ ਲੱਕ ਪੁੱਤੋ, ਅੱਜ ਫਿਰ ਤੁਹਾਨੂੰ ਗੁਡ ਲੱਕ ਮੈਸੇਜ। ਥੈਂਕ ਯੂ,
7: ਬਾਏ, ਹੈਵ ਅ ਨਾਈਸ ਡੇ।
0: ਥੈਂਕ ਯੂ, ਓਏ ਹੋਏ, ਜਪਮਨ ਜਪਮਨ ਸਿੰਨੀ ਵਾਲਾ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਵਿਰਕ ਸਾਹਿਬ, ਕੀ ਹਾਲ ਨੇ? ਪ੍ਰੋਗਰਾਮ ਦੇ ਉੱਤੇ ਫਿਰ ਨਾ ਮੈਂ ਪਛਾਣਿਆ ਨਹੀਂ ਤੁਹਾਨੂੰ ਪ੍ਰੋਗਰਾਮ ਤੇ ਫਿਰ। ਤੁਸੀਂ ਤੇ ਯਾਰ ਬੜੇ ਵੱਡੇ ਹੋ ਗਏ ਹੋ, ਹੈਂਡਸਮ ਬੋਏ ਬਣ ਗਏ ਤੁਸੀਂ ਤੇ ਪੂਰੇ ਹੀਰੋ।
1: ਵੀ 1 ਸਾਲ ਦੀ ਹੋ ਗਈ ਤੁਹਾਡੀ?
0: ਹਾਂ,
1: ਹੈ ਨਾ,
0: ਭੈਣ ਨੇ ਮੈਨੂੰ ਫੋਨ ਵੀ ਕੀਤਾ ਸੀ।
1: ਅੱਛਾ,
0: ਉਹ ਤੇ ਇੰਨੀ ਵੱਡੀ ਹੋ ਗਈ ਆ।
7: ਹਾਂ, ਮੈਂ 1 ਸਾਲ ਦੀ ਆ ਭੈਣ।
0: 1 ਸਾਲ ਦੀ ਹੋ ਗਈ ਉਹ ਵੀ,
1: ਮੁਬਾਰਕਾਂ ਤੁਹਾਨੂੰ।
0: ਤੇ ਵਿਰਕ ਸਾਹਿਬ ਨੂੰ ਖੜਾ ਵੀ ਲੈਂਦੇ ਆ?
1: ਹਾਂ
7: ਹਾਂਜੀ।
0: ਤੇ ਵਿਰਕ ਸਾਹਿਬ ਨੂੰ ਉਹ ਗੋਂ ਕਰਕੇ ਆਵਾਜ਼ਾਂ ਵੀ ਮਾਰਦੀ ਆ
7: ਜਦੋਂ ਮਤਲਬ
0: ਪਛਾਣਦੀ ਆ।
7: ਹਾਂ, ਪਛਾਣ ਲੈਂਦੀ ਵੀ ਆ ਬੰਦੇ ਨੀ, ਹੁਣ ਤੇ ਰੋਣਾ ਪੈਂਦਾ ਹੀ ਆ।
0: ਵਾਹ, ਫਿਰ ਤੇ ਬੜੀ ਸਮਾਰਟ ਆ ਵੀ
8: ਜੀ,
0: ਬੜੀ ਐਕਟਿਵ ਆ। ਗੁੱਡ, ਤੇ ਕੀ ਸੁਣਾਓਗੇ ਫਿਰ ਅੱਜ?
8: ਅੱਜ ਚੁਟਕਲਾ।
0: ਹਾਂਜੀ ਜੀ।
8: ਇੱਕ ਵਾਰ ਨਾ ਇੱਕ ਪੇਸ਼ੈਂਟ ਡਾਕਟਰ ਕੋਲ ਜਾਂਦਾ ਵਾ, ਤੇ ਪੇਸ਼ੈਂਟ ਡਾਕਟਰ ਨੂੰ ਕਹਿੰਦਾ ਵਾ, ਡਾਕਟਰ ਸਾਹਿਬ ਜਿਹੜੀ ਆ ਤੁਸੀਂ ਆ ਦਵਾਈ ਲਿਖੀ ਆ ਨਾ, ਉਹਨੂੰ ਪੂਰੇ ਪੈਰ ਚ ਨਹੀਂ ਲੱਗੀ। ਤੇ ਫਿਰ ਡਾਕਟਰ ਸਾਹਿਬ ਨੇ ਕਹਿੰਦਾ ਵਾ, ਮਾਮਾ ਮੈਂ ਦੇਖਣ ਡਿਆ ਪੈਨ ਚੱਲਦਾ ਵਾ।

0: ਵਾਹ ਵਾਹ
1: ਬੱਲੇ ਬਿਰਕਸਾ, ਤੁਸੀਂ ਤੇ ਨਾ ਚੁਟਕਲਾ ਜਾਨ ਹੀ ਪਾ ਦਿੰਦੇ, ਚੁਟਕਲਾ ਨਵਾਂ ਬਣਾ ਦਿੰਦੇ ਤੁਸੀਂ।
0: ਚੁਟਕਲੇ ਦਾ ਬੋਲਣ ਦਾ ਜਿਹੜਾ ਸਟਾਈਲ ਹੈ ਉਹ ਹੀ ਕਮਾਲ ਹੁੰਦਾ।
1: ਮੈਨੂੰ ਵੀ ਦੇ ਦਿਓ। ਤੁਸੀਂ ਫਿਰ ਏਦਾਂ ਕਰਿਓ, ਹਾਂ ਤੁਸੀਂ ਹੁਣ ਇੰਡੀਆ ਚਲ ਜਾਣਾ ਤੇ ਇੱਥੇ ਪਿੰਨੀਆਂ ਤੇ ਓਦਾਂ ਪਈਆਂ ਰਹਿਣੀਆਂ। ਚੱਲ ਕੋਈ ਨੀ, ਆ ਕੇ ਖਾ ਲਿਓ ਯਾਰ।
2: ਨਹੀਂ ਮੈਂ ਅੱਧੀਆਂ ਦੇਣੀਆਂ ਤੁਹਾਨੂੰ।
1: ਅੱਛਾ ਅੱਧੀਆਂ ਦੇਣੀਆਂ, ਠੀਕ ਹੈ। ਅੱਧੀਆਂ ਅੱਧੀਆਂ ਕਰਕੇ ਨਾ, ਇੱਕ ਇੱਕ ਦੰਦੀ ਵੱਢ ਕੇ।
2: ਵੈਲ
1: ਡਨ ਯਾਰ, ਤੁਸੀਂ ਤੇ ਮੈਥ ਵੀ ਬੜਾ ਵਧੀਆ ਰੱਖਦੇ ਜੀ। ਥੈਂਕ ਯੂ ਵਿਰਕ ਸਾਹਿਬ।
0: ਥੈਂਕ ਯੂ।
2: ਮੇਰਾ ਫੇਵਰੇਟ ਸਬਜੈਕਟ
1: ਵਾ। ਓ ਫਿਰ ਤੁਸੀਂ ਅਕਾਊਂਟੈਂਟ ਬਣੋਗੇ ਹੈ। ਵੈਰੀ ਨਾਈਸ, ਥੈਂਕ ਯੂ ਯਾਰ। ਫਿਰ ਹਿਸਾਬ ਤਾਬ ਵਾਲਾ ਬੰਦਾ ਨਾ ਮੈਨੂੰ ਚਾਹੀਦਾ ਵਾ ਇੱਕ। ਤੁਸੀਂ ਵੱਡੇ ਹੋਈ ਨਾ ਤੇ ਮੈਂ ਉਦੋਂ ਬੁੱਢੇ ਹੋਈ ਨਾ, ਤੇ ਫਿਰ ਨਾਲੇ ਆਪਾਂ ਦੋਵੇਂ ਜਾਣੇ ਨਾ ਗੱਪ ਸ਼ੱਪ ਮਾਰਿਆ ਕਰਾਂਗੇ, ਹੱਸਿਆ ਹੁਸਿਆ ਕਰਾਂਗੇ, ਨਾਲੇ ਅਸੀਂ ਕੰਮ ਕਰ ਲਿਆ ਕਰਾਂਗੇ।
2: ਠੰਡ
1: ਤੇ ਨੀ ਲੱਗਦੀ?
2: ਲੱਗਦੀ, ਅਸੀਂ ਰਜਾਈ ਲਈ
1: ਹੋਈ। ਅੱਜ ਛੁੱਟੀ ਤੁਹਾਨੂੰ?
2: ਹਾਂਜੀ।
1: ਓਕੇ, ਤੇ ਰਜਾਈ ਦੀ ਨਹੀਂ ਛੁੱਟੀ?
2: ਰਜਾਈ ਦੀ ਨਹੀਂ, ਰਜਾਈ ਦੀ ਨਹੀਂ ਛੁੱਟੀ ਹੈਗੀ।
1: ਅੱਜ ਰਜਾਈ ਦੀ ਨਹੀਂ ਛੁੱਟੀ? ਓਕੇ,
0: ਠੀਕ ਜਾਂਦੇ ਅੰਕਲ ਹੈ ਨਾ।
1: ਹਾਂ ਮੈਨੂੰ ਲੱਗਾ ਸੀ ਅੱਜ ਕੰਬਲਾਂ ਨੂੰ ਵੀ ਛੁੱਟੀ ਕਿ ਨਹੀਂ, ਭਲਾ ਇਕੱਲੀਆਂ ਰਜਾਈਆਂ ਨੂੰ ਛੁੱਟੀ ਆ। ਮੰਮਾ ਵੱਲ ਕੀ ਵੇਨੀ ਹੈ, ਇੱਦਾਂ ਦੱਸ। ਹਾਂ
2: ਰਜਾਈ ਨੂੰ।
1: ਹੈਂ, ਕੱਲੀ ਰਜਾਈ ਨੂੰ ਛੁੱਟੀ ਆ?
2: ਰਜਾਈ, ਹਾਂਜੀ।
1: ਹਾਂ ਓਕੇ, ਅੱਜ ਮੈਂ ਸੁਣਿਆ ਸਰਾਣੇ ਵੀ ਐਕਸਕਰਸ਼ਨ ਤੇ ਗਏ ਆ।
2: ਨਹੀਂ ਮੈਂ ਲਿਆ ਹੋਇਆ।
1: ਅੱਛਾ ਲਿਆ ਵਾ, ਓਕੇ ਓਕੇ। ਇੱਕ ਜਣਾ ਫਿਰ ਨਹੀਂ ਗਿਆ ਹੋਣਾ, ਬਾਕੀ ਤੇ ਗਏ ਆ ਹਨ?
2: ਨਹੀਂ। ਵੀ ਕਿੱਥੇ ਜਾਓਗੇ ਐਕਸਕਰਸ਼ਨ?
1: ਮੈਂ ਥੋੜੀ ਜਾਊਂਗਾ
0: ਜਦੋਂ ਇਨਕਰਸ਼ਨ ਹੁੰਦਾ ਅੰਦਰ ਸਟੂਡੀਓ ਚ ਬੈਠੇ ਹੁੰਦੇ, ਜਦੋਂ ਐਕਸਕਰਸ਼ਨ ਹੁੰਦਾ ਬਾਹਰ ਬੈਠੇ ਹੁੰਦੇ।
1: ਬਾਹਰ ਤੋਂ ਚੇਤਾ ਕਰਾਤਾ, ਤੁਸੀਂ ਧੁੱਪ ਲੱਗ ਗਈ ਬਾਹਰ?
0: ਹਾਂ
1: ਸਾਡੇ ਵੀ ਧੁੱਪ ਲੱਗ ਗਈ। ਓਕੇ ਚਲੋ ਫਿਰ ਰਜਾਈ ਚੋਂ ਨਿਕਲ ਜਾਓ ਕੇ ਧੁੱਪ ਲੱਗੀ ਤੇ
2: ਗੱਲ ਕਰਨ ਤੋਂ ਬਾਅਦ।
1: ਅੱਛਾ ਗੱਲ ਕਰਨ ਤੋਂ ਬਾਅਦ, ਚਲੋ ਫਿਰ ਕੀ ਸੁਣਾਓਗੇ?
2: ਤੇ ਐਸ਼ਨ ਤੇ ਵੀਰ ਜੀ ਅਮ ਸੁੱਤੇ ਹੋਏ ਤੇ ਮੈਂ ਮੰਮਾ ਨੇ ਬਹੁਤ ਵਾਰੀ ਉਠਾਇਆ ਕਿ ਦੀ
1: ਓ
0: ਤੇ ਫਿਰ ਤੇ ਤੁਹਾਡੀ ਵਾਰੀ ਆ ਅੱਜ ਤੇ ਕੱਲੀ।
1: ਉਹ ਤੇ ਸੁਸਤੀ ਸੁਸਤੀ ਨੇ ਹਨਾ।
2: ਮੇਰੇ
1: ਲਈ ਸਰਪ੍ਰਾਈਜ਼ ਆ ਰਿਹਾ?
2: ਜੇ ਤੁਸੀਂ ਸਾਰੇ ਉੱਥੇ ਹੋਗੇ ਫਿਰ ਤੁਹਾਡੇ ਲਈ ਸਾਰੇ ਲਈ ਹੋਗਾ, ਜੇ ਕੱਲੇ ਰਿਜ਼ੋਰਟ ਤੱਕ ਕਰੋਗੇ ਫਿਰ ਉਹਨਾਂ ਲਈ ਕੱਲੇ
1: ਹੋਗਾ।
0: ਅੱਜ ਹੀ ਆ
1: ਰਿਹਾ?
2: ਨਹੀਂ,
1: ਵੱਡਾ ਸਰਪ੍ਰਾਈਜ਼ ਹੈ ਕਿ ਨਿੱਕਾ ਸਰਪ੍ਰਾਈਜ਼ ਹੈ?
2: ਵੱਡਾ
1: ਵੱਡਾ ਓਏ ਕਿਤੇ ਮੈਨੂੰ ਰੇਂਜ ਰੋਵਰ ਤੇ ਨਹੀਂ ਲੈਤੀ ਤੁਸੀਂ
2: ਨਹੀਂ
1: ਕੀ ਆ ਕਾਰਨੀਵਲ ਹਾਂ ਫੇਰ ਕਿਹੜੀ
0: ਬੀ
1: ਵਾਈ ਡੀ ਥੈਂਕ ਯੂ ਤਵਨੀਤ ਰਜਾਈ ਨਾਲੇ ਲਿਆਓਗੇ ਹਾਂ ਬਾਅਦ ਚ ਮੈਸੇਜ ਕਰਿਓ ਜਾਂ ਫੋਨ ਕਰਿਓ ਹਾਂ ਇਹ ਤੁਹਾਡੀ ਗੁੱਡ ਚੀਜ਼ ਆ ਪਹਿਲਾਂ ਮੈਨੂੰ ਗੁੱਡ ਕੁਐਸਚਨ ਆ ਪਹਿਲਾਂ ਮੈਨੂੰ ਪੁੱਛ ਲਿਓ ਹਾਂ ਕਿਉਂਕਿ ਮੰਡੇ ਸਾਡੇ ਗੈਸਟ ਆਉਣੇ ਆ
2: ਸਾਡੇ ਗੈਸਟ ਕੱਲ ਜਾ ਰਹੇ ਤੇ ਡੈਡਾ ਕੱਲ ਕੈਨੇਡਾ ਜਾ ਰਹੇ
1: ਓਕੇ
0: ਦਾਦੀ ਨੂੰ ਛੱਡਣ
2: ਹਾਂਜੀ ਤੁਹਾਨੂੰ ਕਿਵੇਂ ਪਤਾ
0: ਤੁਸੀਂ ਦੱਸਦੇ ਸੀ
1: ਇੱਕ ਦਿਨ ਤੁਸੀਂ ਕੋਈ ਛੱਡਦੇ ਜੇ ਸੀ ਕ੍ਰੈਡਿਟ ਕਾਰਡ ਦਾ ਤੁਸੀਂ ਜਾਣਿਓ
0: ਤੁਸੀਂ ਦੱਸਦੇ ਸੀ
1: ਹਾਂਜੀ ਕੀ ਸੁਣਾਓਗੇ
0: ਹਾਂਜੀ
2: ਬੋਲੀ
1: ਹਾਂਜੀ
2: ਬੱਲੇ ਬੱਲੇ ਸਾਡੇ ਜਿਜੜੀ ਚੜਾਈਆ ਸ਼ਾਵਾ ਸ਼ਾਵਾ ਸਾਡੇ ਜਿਜੜੀ ਚੜਾਈਆ ਚੂਹੇ ਵਗੇ ਮੁੱਛਾਂ ਉੱਤੇ ਹਰੀ ਐਨਕ ਲਾਈਆ
1: ਚੂਹੇ
2: ਵਗੇ ਮੁੱਛਾਂ ਉੱਤੇ ਹਰੀ ਐਨਕ ਲਾਈਆ
1: ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਥੈਂਕ ਯੂ ਬਤੋ
0: ਥੈਂਕ ਯੂ ਹੈਵ ਅ ਨਾਈਸ ਡੇ
2: ਜਿਹੜਾ ਤੁਸੀਂ ਤਪਾ ਜਾ ਤੁਸੀਂ ਗਾਣਾ ਲਾਇਆ ਉਦੋਂ ਮੈਂ ਉੱਠ ਗਈ ਸੀ
1: ਅੱਛਾ ਉਦੋਂ ਮੈਂ ਉੱਠ ਗਈ ਸੀ ਓਕੇ ਉਦੋਂ ਮੈਂ ਉੱਠ ਗਈ ਸੀ
2: ਉਦੋਂ ਮੈਂ ਉੱਠ ਗਈ ਸੀ
1: ਹਾਂ ਤੁਸੀਂ ਇਕੱਲੇ ਹੋ ਨਾ ਜੇ ਇਕੱਲੇ ਹੋ ਤੇ ਫਿਰ ਕਹਿੰਦਾ ਮੈਂ ਉੱਠ ਗਈ ਸੀ ਤੇ ਜ਼ਿਆਦਾ ਜਾਣੇ ਹੋ
2: ਵੀ ਸੀ
1: ਅੱਛਾ ਮੰਮਾ ਵੀ ਸੀ ਓਕੇ ਫਿਰ ਕਹਿੰਦਾ ਅਸੀਂ ਫਿਰ ਕਹਿੰਦਾ ਅਸੀਂ ਉੱਠ ਗਏ ਸੀ
2: ਓਕੇ
1: ਹਾਂ ਥੈਂਕ ਯੂ ਪਤਾ
0: ਥੈਂਕ ਯੂ
2: ਬਾਏ
1: ਥੈਂਕ ਯੂ ਹੈਵ ਅ ਨਾਈਸ ਡੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਮਨਤ ਫਤਿਹ ਤੇ ਉਸ ਤੋਂ ਬਾਅਦ ਲਾਲ ਜੀ ਤੇ ਬਾਕੀਆਂ ਦੇ ਕੋਲੋਂ ਮਾਫੀ ਤੇ ਲਾਲ ਜੀ ਕੀ ਹਾਲ ਓ ਸੋਰੀ ਮਨਤ ਕੀ ਹਾਲ ਹੈ
0: ਮੋਤੀ
1: ਚੂਰ ਦਾ ਲੱਡੂ
2: ਛੋਟਾ ਬਟ ਕੇ
1: ਮੰਨਤ ਨੂੰ ਬਚਿਆ ਬੁਚਿਆ ਜਿਹਾ ਹੀ ਦਿੰਦੇ ਆ ਤੁਹਾਨੂੰ ਪਤਾ ਮੈਨੂੰ ਵੀ ਬੂੰਦੀ ਵਾਲਾ ਲੱਡੂ ਬੜਾ ਪਸੰਦ ਹੈ
0: ਮਨਨ ਬੋਲੇ ਲਾਈਕ
1: ਵਾਈਜ਼ ਬੋਲੀ ਨਹੀਂ ਕੋਈ
0: ਸੋਚਾਂ ਚ ਪੈ ਗਏ ਕਹਿੰਦੇ ਹੁਣ ਤੇ ਮੈਂ ਖਾ ਲਿਆ
2: ਬਾਜ ਕੱਟੀ ਗਈ ਸੀ
1: ਅੱਛਾ ਬਾਜ ਕੱਟੀ ਗਈ ਓਕੇ ਮੈਂ ਕਰੇ ਲੱਡੂ ਫਸ ਗਿਆ ਸੀ ਸੰਗ ਚ
0: ਮੈਨ ਲੱਗਿਆ ਕੈਰੀ ਹੋਣੀ ਹੁਣ ਤੇ ਮੈਂ ਖਾ ਲਿਆ ਹੁਣ ਤੁਹਾਨੂੰ ਪਸੰਦ ਹੈ ਮੈਂ ਕੀ ਕਰਾਂ
1: ਮਨਨ ਕੀ ਲਿਆਓ ਫਿਰ ਅੱਜ ਛੁੱਟੀ ਕਦੀ ਅੱਜ ਤੁਹਾਨੂੰ
2: ਅੱਜ ਸਾਡੇ ਪੀਪਲ ਫ੍ਰੀ ਡੇ ਆ ਕਿਉਂਕਿ ਉਹਨਾਂ ਨੇ ਸਾਡੇ ਜਿਹੜੇ ਟੀਚਰਸ ਨੇ ਉਹਨਾਂ ਨੇ ਸਾਡੀਆਂ ਰਿਪੋਰਟਸ ਲਿਖਣੀਆਂ ਨੇ ਕਿੱਦਾਂ ਬਿਹੇਵੀਅਰ ਸੀ ਕਿੱਦਾਂ ਪੜ੍ਹਾਈ ਕਰ ਰਹੇ ਸੀਗੇ ਇਹ ਸੈਮੈਸਟਰ ਦੇ ਵਿੱਚ
0: ਇਹ ਸਹੀ ਹੈ ਅੱਜ ਤੋਂ ਲੈ ਕੇ ਫਿਰ ਤੁਸੀਂ ਡਾਇਰੈਕਟ ਟਿਊਜ਼ਡੇ ਜਾਓਗੇ ਸਕੂਲ 4 ਦਿਨ ਦੀ ਛੁੱਟੀਆਂ
2: ਹਾਂਜੀ
1: ਯਾਰੇ ਫਿਰ ਤੇ ਕੀ ਸੁਣਾਓਗੇ ਫਿਰ
2: ਉਸਤਾ ਗ੍ਰਿਫਤ ਅੱਜ ਹੀ ਚੱਲ ਜਾਣਾ
0: ਓ ਵਾਹ
2: ਪਰ ਪਾਪਾ ਮੰਡੇ ਦੀ ਛੁੱਟੀ ਨਹੀਂ ਵਾਇਸਲੀ ਯੂਜ਼ ਕਰ ਰਹੇ ਪਾਪਾ ਨੂੰ ਮੈਂ ਕਿਹਾ ਸੀ ਮੰਡੇ ਹੀ ਵਾਪਸ ਆ ਜਾਂਦੇ ਆ ਪਾਪਾ ਕਹਿੰਦੇ ਕਿ ਸੁਣਦੇ ਆ
0: ਆਪਣਾ
1: ਓ ਵਾਇਸਲੀ ਵਾ
0: ਪਾਪਾ ਕੈਲਕੂਲੇਟਡ ਯੂਜ਼ ਕਰ ਰਹੇ ਹੈ
1: ਵਾਇਸਲੀ ਨਹੀਂ ਤੂੰ ਕਰਿਆ ਕਰ ਵਾਇਸਲੀ ਯੂਜ਼
0: ਬੇਬੇ ਹੈ
1: ਕੀ ਸੁਣਾਓਗੇ?
0: ਹਾਂਜੀ,
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ ਜਿਹੜੀ ਮੈਂ ਆਪ ਬਣਾਈ ਹੈ, ਸੁੱਤੀ ਪਈ ਪਈ ਨੇ।
1: ਅੱਛਾ, ਸੁੱਤੀ ਪਈ ਨੇ।
0: ਸਾਨੂੰ ਤੇ ਸੂਟਾਂ ਦੇ ਸੁਪਨੇ ਆਉਂਦੇ ਰਹਿੰਦੇ, ਬੋਲੀ ਬਣਾ ਲੈਂਦੇ। ਹਾਂਜੀ,
2: ਬਾਰੇ ਬਰਸੀ ਖੱਟਣ ਗਿਆ ਸੀ, ਬਾਰੇ ਬਰਸੀ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਭੂਆ, ਮੇਰੇ ਕਦੇ ਨੀ ਪਈਆਂ ਬਾਲਾਂ ਵਿੱਚ ਜੂਆ, ਮੇਰੇ ਕਦੇ ਨੀ ਪਈਆਂ
0: ਬਾਲਾਂ ਵਿੱਚ ਜੂਆ। ਕੀ ਮੈਨੀਫੈਸਟੇਸ਼ਨ ਹੋ ਰਿਹਾ। ਵਾਹ ਮੰਨਤ।
1: ਖੜੰਗਿਆ ਸੀ ਬਾਰੀ ਬਰਸੀ, ਖਟਕੇ ਲਿਆਂਦੀ ਕੌਲੀ, ਬੜੀ ਸੋਹਣੀ ਬਣ ਗਈ ਤੇਰੀ ਜੂਆਂ ਵਾਲੀ ਬੋਲੀ, ਬੜੀ ਸੋਹਣੀ ਬਣ ਗਈ ਤੇਰੀ ਜੂਆਂ ਵਾਲੀ ਬੋਲੀ। ਨਿਮੰਨਤ ਨਿਮੰਨਤ ਫੁੱਫੂ ਫੁੱਫੂ ਫੁ, ਨਿਮੰਨਤ ਨਿਮੰਨਤ ਫੁੱਫੂ ਫੁੱਫੂ ਫੁ, ਬੱਲੇ ਬੱਲੇ ਬੱਲੇ ਬੱਲੇ, ਸ਼ਾਵਾ ਸ਼ਾਵਾ ਸ਼ਾਵਾ।
0: ਵਾਹ ਮੰਨਤ, ਮੰਨਤ ਐਂਡ ਮੰਨਤ ਦੀ ਵਾਈਸ ਕ੍ਰੀਏਟੀਵਿਟੀ।
1: ਹਾਂ, ਮੰਨਤ ਵਾਕਈ ਬੜੀ ਵੱਡੀ ਰਾਈਟਰ ਆ।
0: ਇਹ ਤੇ ਹੈ।
1: ਥੈਂਕ ਯੂ ਮੰਨਤ।
0: ਥੈਂਕ ਯੂ।
2: ਲੇਕਿਨ ਪਤਾ ਨਾ ਵੀ ਕੱਲ ਕਰ ਲੋ।
1: ਹਾਂਜੀ ਹਾਂਜੀ, ਕਰਾ ਦੋ ਜੀ, ਕਰਾ ਦੋ।
2: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਦੀਦੀ।
0: ਸਤਿ
1: ਸ਼੍ਰੀ ਅਕਾਲ,
0: ਕੀ ਹਾਲ ਚਾਲ?
2: ਮੰਨਤ ਜੀ ਤਾਂ ਥੋੜਾ ਟਾਈਮ ਹੀ ਆਇਆ ਉੱਠਿਆ ਨੂੰ, ਮੈਂ ਤਾਂ ਨਾ ਵੀ ਲਿਆ।
1: ਓਏ ਯਾਰ, ਇਹ ਬੰਦਾ ਨਾ
2: ਬਹੁਤ ਟਾਈਮ ਹੋ ਗਿਆ ਨਾ ਉੱਤੇ ਤੋਂ।
0: ਵਾਹ,
1: ਇਹ ਬੜਾ ਕਿੱਡਾ ਐਕਟਿਵ ਆ।
2: ਤੁਸੀਂ
1: ਅੱਜ ਚੱਲ ਚੱਲੇ ਹੋ, ਅਸੀਂ ਤੇ ਛੁੱਟੀਆਂ ਦੇ ਵਿੱਚ, ਅਸੀਂ ਐਤਵਾਰ ਅਸੀਂ ਤੇ ਮੀਟਿੰਗ ਰੱਖੀ ਸੀ ਪ੍ਰਧਾਨਗੀ ਵਾਲੀ।
0: ਓਹੀ ਜਿਸ ਪੀਜ਼ੇ ਖਿਲਾਣੇ ਸੀ
2: ਮੁੰਡੇ ਗੱਲ ਆ।
1: ਨਹੀਂ ਨਹੀਂ, ਉਹ ਤੇ ਹੁਣ ਸਾਡੇ ਤੇ ਪੈਸੇ ਚਲ ਗਏ ਹਾਲ ਦੇ, ਤੇ ਹੁਣ ਬਾਕੀ ਸਾਰੇ ਨਿਆਣਿਆਂ ਨੇ ਹਾਂ ਕਰਤੀ ਆਉਣ ਦੀ। ਤੇ ਉਹ ਚੇਤਾ ਭੁੱਲ ਗਿਆ, ਤੁਸੀਂ ਮੈਨੂੰ ਦੱਸਤਾ ਸੀ ਨਾ ਵੀ ਅਸੀਂ ਹੋਣਾ ਨੀ
2: ਪਾਪਾ ਜੀ।
1: ਤੁਸੀਂ ਫਿਰ ਅਗਲੀ ਪਾਰਟੀ ਚ ਆ ਜਾਓ, ਫਿਰ ਕੋਈ ਨੀ, ਐਰ ਕੀ ਸਾਂਭ ਲਾਂਗੇ ਆਪਾਂ,
0: ਮਿਸ ਤੇ ਕਰਾਂਗੇ ਇਹਨਾਂ ਨੂੰ।
1: ਆਹੋ, ਮਿਸ ਤੇ ਕਰਾਂਗੇ।
2: ਅਸੀਂ ਪ੍ਰਧਾਨ ਤੋਂ ਬਿਨਾਂ ਨਹੀਂ ਕਰ ਸਕਦੇ।
0: ਇਹ ਵੀ ਗੱਲ ਸਹੀ ਹੈ।
1: ਪ੍ਰਧਾਨ ਫਿਰ ਡਮੀ ਲਾ ਲਾਂਗੇ ਕੋਈ, ਆਪਾਂ ਫਿਲਹਾਲ ਇਸ ਸਾਲ ਲਈ ਕੋਈ ਹੋਰ ਬਣਾ ਲਾਂਗੇ, ਵੀ ਆਖਾਂਗੇ ਵੀ ਇੱਥੇ ਨਹੀਂ ਹੈਗਾ।
2: ਨਹੀਂ ਆਏ ਨਹੀਂ ਹੁਣਾ।
0: ਹਾਂ, ਨਹੀਂ ਹੁਣਾ।
1: ਪ੍ਰਧਾਨ ਕੌਣ ਆ ਫਿਰ?
2: ਮੰਨ ਦੀਦੀ।
1: ਫਿਰ ਮੰਨ ਗਏ ਤੁਸੀਂ ਵੀ ਮੰਨਤ ਪ੍ਰਧਾਨ ਆ?
2: ਹਾਂਜੀ।
1: ਪੱਕੀ ਗੱਲ ਆ?
2: ਜਿਹੜੀ ਉੱਪਰ ਥੱਲੇ ਵੀ ਆ ਜਾਂਦੀ ਤੇ ਉੱਪਰ ਵੀ ਚੱਲ ਜਾਂਦੀ ਆ।
1: ਅੱਛਾ, ਕਿਹੜੀ ਚੀਜ਼ ਆ ਜਿਹੜੀ ਥੱਲੇ ਵੀ ਆ ਜਾਂਦੀ ਤੇ ਉੱਤੇ ਵੀ ਚੱਲ ਜਾਂਦੀ ਆ?
0: ਵਾਟਰ ਫਾਊਂਟੇਨ,
1: ਲਿਫਟ,
2: ਨਾ
1: ਪੌੜੀਆਂ, ਜੂਆ, ਹੋਰ ਫਿਰ ਥੱਲੇ ਵੀ ਆ ਜਾਂਦੀ ਤੇ ਉੱਤੇ ਵੀ ਚੜ ਜਾਂਦੀ ਆ।
0: ਕਿਸਮਤ ਇਹਨੇ ਆਪ ਬਣਾਈਏ, ਇਹਦੇ ਤੇ ਨੈਕਸਟ ਲੈਵਲ ਆਨਸਰ ਹੋਣਾ।
1: ਕੁਝ ਵੀ ਹੋ ਸਕਦਾ,
0: ਆਪਾਂ ਜਿੰਨਾ ਹਾਈ ਲੈਵਲ ਦਾ ਸੋਚ ਰਹੇ ਖਤਰਨਾਕ ਇਹਦਾ ਆਨਸਰ।
1: ਹਾਂਜੀ, ਦੱਸੋ ਦੱਸੋ ਦੱਸੋ।
0: ਹਿੰਟ
2: ਅੰਸ਼ਰ ਹੈਗਾ ਮੀ। ਉਹ ਥੱਲੇ ਆਂਦਾ ਸਮੁੰਦਰ ਚੜ ਜਾਂਦਾ ਤੇ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ, ਪਰ ਉਹ ਹਵਾ ਨਾਲ ਉੱਪਰ ਚੜ ਜਾਂਦਾ।
0: ਤੁਸੀਂ ਇੰਨੀ ਵੈਦਰ ਫੋਰਕਾਸਟ ਕੀਤੀ ਤੇ ਆਨਸਰ ਹੀ ਨਹੀਂ ਆਇਆ ਇਹਦਾ।
1: ਵਾਹ ਵਾਹ ਫਤਿਹ ਜੀ, ਤੁਸੀਂ ਤਾਂ ਕਮਾਲ ਹੀ ਕਰੀ ਜਾਂਦੇ ਹੋ। ਹੈ, ਥੈਂਕ ਯੂ
0: ਥੈਂਕ ਯੂ
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ
1: ਥੈਂਕ ਯੂ, ਬਾਏ ਬਾਏ। ਤੇ ਲਾਸਟ ਸਾਡੇ ਨਾਲ ਹੋਣਗੇ ਲਾਲ ਜੀ। ਕੀ ਹਾਲ ਨੇ ਲਾਲ ਜੀ? ਬਹੁਤ ਵਧੀਆ। ਤੁਹਾਡੇ ਲਈ ਇੱਕ ਮੈਸੇਜ ਆਇਆ ਸੀ ਯਾਰ, ਕਹਿੰਦੇ ਇੱਕ ਮਿੰਟ ਮੈਂ ਖੋਲਣਾ, ਕਹਿੰਦੇ ਵੀ ਲਾਲ ਜੀ ਨੂੰ ਕਿਹੋ ਵੀ 5 ਵਾਰ ਸਬਸਕ੍ਰਿਪਸ਼ਨ ਤੇ ਐਕਸਕਰਸ਼ਨ ਕਹਿ ਕੇ ਵਿਖਾਉਣ। ਮੈਂ ਦੱਸਿਆ ਇਹਨਾਂ ਨੂੰ, ਮੈਂ ਜਿਹੜੇ ਜਿੰਨੇ ਤੁਸੀਂ ਔਖੇ ਸ਼ਬਦ ਸਮਝਦੇ ਹੋ ਨਾ ਉਹ ਸਾਰੇ ਬੋਲ ਲੈਂਦਾ ਵਾ ਬੰਦਾ।
3: ਬੋਲਦਾ ਬੜੀ ਵਧੀਆ ਗੱਲ ਲੱਗ ਰਿਹਾ ਸੀ,
1: ਬੱਲੇ ਬੱਲੇ ਬੱਲੇ ਸਾਡੇ ਲਾਲ ਦੀ ਚੜ੍ਹਾਈ ਆ। ਸਿਆਣੀਆਂ ਸਿਆਣੀਆਂ ਗਲਤ ਗੱਲਾਂ ਉੱਤੇ ਗੁੱਤ ਵੱਡੀ ਪਾਈ ਆ
0: ਤੇ ਜਲ ਵਿਭਾਗ ਚ ਉੱਚੀ ਕਮਾਈ ਹੈ।
1: ਬੜੀ ਵਧੀਆ, ਤੁਸੀਂ ਤੇ ਆਪਣੇ ਆਪ ਦੀ ਵਿਆਖਿਆ ਕਰ ਰਹੇ ਹੋ।
3: ਆਪਣੇ ਨਾ ਸੈਮੀ ਸਾਹਿਬ ਕਹਿੰਦੇ ਲਾਲ ਜੀ ਮੈਂ ਨਾ ਕੱਲ ਮੈਂ ਕਿਹਾ ਵੀ ਮੈਂ ਘਰ ਆ ਜਾਂਦਾ ਕੋਈ ਕੁਛ ਨੀ ਤੰਗ ਕਰਨਾ, ਆਪਣੇ ਆਪ ਹੀ ਸਭ ਕੁਛ ਕਰਿਆ ਕਰਨਾ ਤੇ ਕਹਿੰਦੇ ਮੈਂ ਕਿਹਾ ਮੈਂ ਆਪਣਾ ਨਾ ਮੈਨੂੰ ਭੁੱਖ ਲੱਗੀ ਮੈਂ ਬ੍ਰੈਡ ਕੱਢੀ ਹੈ ਨਾ ਸੇਕੀ ਤੇ ਹਰੀ ਚਟਨੀ ਲਾ ਕੇ ਖਾ ਗਿਆ। ਮੈਂ ਕਿਹਾ ਚੱਲ ਵਧੀਆ, ਕਹਿੰਦਾ ਕਹਿੰਦਾ ਵਧੀਆ, ਕਹਿੰਦਾ ਸਵੇਰੇ ਉਹ ਆਪਣਾ ਮਹਿੰਦੀ ਲੱਗ ਰਹੀ ਸਿਰ ਚ ਲਾਉਣ ਦੀ।
1: ਅੱਜਕੱਲ ਰਹਿਣ ਦੇ ਸ਼ਕੀਨ ਫਿਰਦੀ ਨੈਣ ਗਿਰ ਮਾਰਦੀ ਵੀ ਨੰਗ ਗਈ ਜਵਾਨੀ ਮੁੱਟੀ ਹਾਰਦੀ। ਸਤਿ ਸ੍ਰੀ ਅਕਾਲ ਲਾਲ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ ਸਨ ਸਾਡੇ ਨਾਲ ਲਾਲ ਜੀ। ਤੇ ਹੁਣ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਤੇ ਕਹਿੰਦੇ ਚਲੋ ਭਾਜੀ ਨੂੰ ਕਹੋ ਵੀ 3 ਵਾਰੀ ਹੁਣ ਤੇ ਚਲੀ ਗਈ ਯਾਰ, ਕਹਿੰਦੇ 5 ਵਾਰੀ ਛੱਡੋ ਕਹੋ 3 ਵਾਰੀ ਕਹਿ ਕੇ ਵਾ। ਤੇ ਅਸੀਸ ਕੌਰ ਕਹਿੰਦੇ ਅੱਜ ਛੁੱਟੀ ਆ ਤੇ ਹਾਂ ਹਾਂ ਜੀ
0: ਸੁੱਤੀ ਆ,
1: ਹਾਂ ਮਤਲਬ ਇੱਦਾਂ ਕਹਿ ਲਓ ਛੁੱਟੀ ਆ ਤੇ ਸੁੱਤੀ ਆ ਤੇ ਅੱਜ 10 ਵਜੇ ਫੋਨ ਕਰੂਗੀ। ਵਾਹ
0: ਓਕੇ, ਅਪਾਇੰਟਮੈਂਟ ਫਿਕਸ।
1: ਹਾਂ ਅਪਾਇੰਟਮੈਂਟ ਫਿਕਸ ਹੋ ਗਈ ਅੱਜ ਅਸੀਸ ਕੌਰ ਦੀ। ਕਹਿੰਦੇ ਨੇ ਕਿ ਰੱਜ ਰੱਜ ਕੇ ਖਾਂਦੀ ਪਿੰਨੀ ਕਿਉਂਕਿ ਰਮਨਦੀਪ ਬੀਬਾ ਰਮਨਦੀਪ ਦੇ ਸਾਈਜ਼ ਬਣਾਇਆ ਮਿੰਨੀ ਤੇ ਰੱਜ ਰੱਜ ਖਾਂਦੇ ਪਿੰਨੀ ਕਿਉਂਕਿ ਮੱਧਮ ਜਿਹੀ ਰੱਖੀ ਸੀ ਚੀਨੀ ਤੇ 2 ਤੋਂ ਵੱਧ ਘੁੰਮਣ ਖਾਵੇ ਨਾ ਪਿੰਨੀ ਕਿਉਂਕਿ ਲੰਮੇ ਰੂਟ ਤੇ ਆ ਜਾਂਦੀ ਹੈ ਨੀਨੀ। ਕਰੇ ਘੁੰਮਣ ਧੰਨਵਾਦ ਉਹਨਾਂ ਵੱਡੇ ਪੁਰਖਿਆਂ ਦਾ ਜਿਨ੍ਹਾਂ ਸਰਦੀਆਂ ਵਿੱਚ ਲਿਆਂਦੀ ਏ ਗੁਣਕਾਰੀ ਪਿੰਨੀ ਤੇ ਸੁਖਦੀਪ ਸਿੰਘ ਘੁੰਮਣ ਜੀ।
0: ਵਾਹ ਜੀ ਵਾਹ, ਪਿੰਨੀ ਪਿੰਨੀ ਹੋਈ
1: ਪਈ ਪਿੰਨੀ ਪਈ ਹੋਈ ਆ। ਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ

ਸਤਿ ਸ਼੍ਰੀ ਅਕਾਲ ਭਾਈ ਦੇ ਇੰਟਰਨੈਟ ਤੋਂ ਕਹਿੰਦੇ ਕਿ ਸਾਰਿਆਂ ਦੇ ਉੱਤੇ ਰੱਬ ਮਿਹਰ ਭਰਿਆ ਹੱਥ ਰੱਖੇ। ਗੁਰਨਿਸ਼ਾਨ ਜੀ ਕਹਿੰਦੇ ਕਿ ਮਾਸਟਰ ਚਲੋ ਫੀਸ ਮਾਫੀ ਦੀ ਅਰਜ਼ੀ ਲਿਖੋ ਸੁੱਖਾ। ਫੀਸ ਕਿੰਨੀ ਹੈ ਮਾਸਟਰ? 2200। ਸੁੱਖਾ ਮੈਂ ਨਹੀਂ ਲਿਖਣੀ ਮਾਸਟਰ। ਕਿਉਂ ਸੁੱਖਾ? ਸਾਡਾ ਬਾਪੂ ਕਹਿੰਦਾ ਐਵੇਂ ਹੀ ਆ ਹਜ਼ਾਰ 2000 ਪਿੱਛੇ ਕਹੇ ਐਵੇਂ ਕੁੱਤੇ ਬਿੱਲੀ ਦੀ ਨਾ ਮਿੰਨਤਾਂ ਨਹੀਂ ਕਰਨੀਆਂ। ਮਨਜੀਤ ਸਿੰਘ ਬਟਾਲਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਦੇ ਲਈ ਅਤੇ ਧੰਨਵਾਦ ਮਿਹਰਬਾਨੀ। ਸਤਿ ਸ਼੍ਰੀ ਅਕਾਲ ਇੱਧਰ ਭੇਜਦੇ ਨੇ ਰਾਜ ਜਸਵਾਲ ਜੀ ਕਹਿੰਦੇ ਕਿ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਅੰਮ੍ਰਿਤ ਭੈਣ ਜੀ ਥੈਂਕ ਯੂ ਤੁਹਾਡਾ ਅਤੇ ਗੁੱਡ ਮੋਰਨਿੰਗ ਅਤੇ ਆਉਂਦੇ ਨੇ ਕਿ ਅੱਜ ਦੀ ਕਹਾਣੀ ਬਹੁਤ ਵਧੀਆ ਸੀ। ਵਰਿੰਦਰ ਜੀ ਤੁਹਾਡਾ ਧੰਨਵਾਦ। ਗਾਬਾ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ ਜੀ। ਕਹਿੰਦੇ ਨੇ ਕਿ ਯੈਸ ਜੀ ਕਰੈਨਬੰਦ ਵਿੱਚ ਪਾਣੀ ਸਾਫ਼ ਹੈ। ਨਹੀਂ ਸਾਫ਼ ਵਾਲੇ ਨਾ ਦੱਸਣ, ਸਾਰਿਆਂ ਦਾ ਸਾਫ਼ ਹੀ ਹੋਣਾ ਵਾ। ਜੇਕਰ ਕਿਤੇ ਕਿਸੇ ਦਾ ਕਿਤੇ ਇੱਕਾ ਦੁੱਕਾ ਕਿਸੇ ਦਾ ਕੋਈ ਖਰਾਬ ਆ ਰਿਹਾ ਤਾਂ ਉਹ ਦੱਸ ਦਿਓ। ਵੈਸੇ ਤਾਂ ਜ਼ਿਆਦਾਤਰ ਤਾਂ ਖਰਾਬ ਹੀ ਆ ਸਾਰਿਆਂ ਦਾ। ਓ ਸੋਰੀ, ਜ਼ਿਆਦਾਤਰ ਤਾਂ ਠੀਕ ਹੀ ਹੋਣਾ ਸਾਰਿਆਂ ਦਾ। ਕਿਤੇ ਕਿਤੇ ਹੈਗੀ ਆ ਸਮੱਸਿਆ। ਪਤੀ ਨਹਾਉਣ ਗਿਆ, ਪਤਨੀ ਨੇ ਉਸਨੂੰ ਫੋਨ ਉਸਦਾ ਫੋਨ ਚੈੱਕ ਕੀਤਾ ਅਤੇ ਕੰਟੈਕਟਸ ਦੇ ਵਿੱਚ ਇੱਕ ਨਾਮ ਕਰੋਨਾ ਲਿਖਿਆ ਸੀ। ਪਤੀ ਨੇ ਉਸ ਨੰਬਰ ਦੇ ਉੱਤੇ ਕਾਲ ਕੀਤੀ ਤਾਂ ਉਸਦੇ ਆਪਣੇ ਫੋਨ ਦੇ ਉੱਤੇ ਰਿੰਗ ਵੱਜਣ ਲੱਗ ਪਈ। ਹੁਣ ਪਤੀ ਬਾਥਰੂਮ 'ਚੋਂ ਬਾਹਰ ਨਹੀਂ ਆ ਰਿਹਾ, ਬੋਲ ਰਿਹਾ ਮੈਂ ਲੋਕਡਾਊਨ 'ਚ ਹਾਂ, ਮੈਂ ਲੋਕਡਾਊਨ 'ਚ ਹਾਂ। ਲੱਕੀ ਆਸੀ ਜੀ, ਕਾਫ਼ੀ ਦਿਨਾਂ ਬਾਅਦ ਭੇਜਦੇ ਨੇ ਚੁਟਕਲ। ਲੱਕੀ ਆਸੀ ਜੀ ਕੀ ਗੱਲ, ਚੁਟਕਲਿਆਂ ਦਾ ਪੈ ਗਿਆ ਕਾਲ, ਕੀ ਗੱਲ ਹੋ ਗਈ, ਗੱਲ ਕੀ ਆ? ਗੁਰਜੀਤ ਜੀ ਧੰਨਵਾਦ ਅਤੇ ਹਰਮਨ ਜੀ ਧੰਨਵਾਦ ਤੁਹਾਡਾ। ਕਹਿੰਦੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ, ਤੰਦਰੁਸਤੀ ਬਖਸ਼ੇ ਅਤੇ ਲੌਂਗ ਵੀਕਐਂਡ ਵਧੀਆ ਵਧੀਆ ਰਹੇ ਸਾਰਿਆਂ ਦਾ। ਹਾਂਜੀ ਬਿਲਕੁਲ ਜੀ, ਲੌਂਗ ਵੀਕਐਂਡ ਉੱਤੇ ਢੇਰ ਸਾਰੀਆਂ ਖੁਸ਼ੀਆਂ, ਢੇਰ ਸਾਰਾ ਇੰਜੋਏ ਕਰਿਓ ਅਤੇ ਗੱਡੀ ਚਲਾਉਂਦੇ ਸਮੇਂ ਰਫ਼ਤਾਰ 'ਤੇ ਕਾਬੂ ਰੱਖਿਓ, ਮੋਬਾਈਲ ਦੇ ਉੱਤੇ ਬਹੁਤਾ ਨਾ ਧਿਆਨ ਦਿਓ, ਉਂਗਲਾਂ ਨਾ ਜਾਣ ਅਤੇ ਵੀਕਐਂਡ ਤੁਹਾਡਾ, ਲੌਂਗ ਵੀਕਐਂਡ ਤੁਹਾਡਾ ਤਾਂ ਕਿ ਵਧੀਆ ਵਧੀਆ ਰਹੇ। ਅਤੇ ਕਹਿੰਦੇ ਸਾਡੇ ਮਾਝਾ ਮਾਲਵਾ ਮਿਕਸ ਹੈ ਜੀ, ਤੇਗ ਅਤੇ ਅੰਬਰ ਦੇ ਡੈਡੀ। ਠੀਕ ਹੈ ਜੀ। ਅਤੇ ਫਿਰ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ। ਅਤੇ ਜਤਿੰਦਰਪਾਲ ਸਿੰਘ ਜੀ ਕਹਿੰਦੇ ਕਿ ਪਿੰਡ ਟਾਰਨੇ ਤੋਂ, ਹਰ ਰੋਜ਼ ਦੀ ਤਰ੍ਹਾਂ ਈਟ ਹੈਲਦੀ ਅਤੇ ਲਿਵ ਬੈਟਰ, ਅਤੇ ਅੱਜ ਦੀ ਕਹਾਣੀ ਬਹੁਤ ਵਧੀਆ ਲੱਗੀ, ਬੜੇ ਢੰਗ ਨਾਲ ਵਧੀਆ ਨਾਲ ਸੁਣਾਈ। ਅਤੇ ਰੇਡੀਓ ਹੰਜ ਦੇ ਸਾਰੇ ਮੈਂਬਰਾਂ ਦੇ ਲਈ ਸੱਜਰੀ ਸਵੇਰ ਦੀ ਢੇਰ ਸਾਰੀ ਖੁਸ਼ੀਆਂ ਲੈ ਕੇ ਆਵੇ ਅਤੇ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ ਭੇਜਦੇ ਨੇ। ਅਤੇ ਹੁਣ ਲੈਣੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

Chadston Ford, Dandenong Road ਤੇ ਤੁਹਾਨੂੰ ਉਡੀਕ ਰਿਹਾ ਹੈ Ford Ranger, Ranger Super Duty, Everest ਤੇ ਸਦਾਬਹਾਰ Mustang, brand new demo ਤੇ quality pre-owned vehicles, trade-in ਅਤੇ finance options ਵੀ available. ਆਓ ਤੇ ਆਪਣੀ ਨਵੀਂ Ford ਦਾ test drive ਕਰੋ, business plate ਲਈ ਗੱਲ ਕਰੋ, vehicle experts Tim Forbes ਜਾਂ Corey ਨਾਲ. Radio ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ free service. Chadston Ford, ready, set, Ford.

0: ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: ਭੈਣਜੀ ਕੀ ਹਾਲ ਹੈ ਪਿੱਠ ਦਰਦ ਦਾ?
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕਅਪ ਫੀਲ

0: ഓൾറെഡി വെസ്റ്റഡ്. സെർച്ചസ് ഓൺലൈൻ ഓർ കോൾ 0433465492.
1: കീ ഹോയാ? ഇനി ടെൻഷൻ ക്യൂ ലെത്തി ഹോയി ഹൈ?
2: യാർ കീ ദസാ, മോർഗേജ് ദാ കാം അജ് വി നീ ബണിയാ.
1: അജ് സിമ്മീ പേ എൻജി ആയാ സീ, ഉനാ നേ അപ്നാ മോർഗേജ് യുവി ഫൈനാൻഷ്യൽ സർവീസസ് തോ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ।
2: ਅੱਛਾ, ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ।
1: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ, ਰੀਫਾਈਨਾਂਸ, ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ, ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 0430-8383-11 ਔਰ ਵਿਜ਼ਿਟ uvfinancial.com.au।
3: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ, ਮਿਲਟਨ।
4: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ?
5: ਯਾਰ, ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
4: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
6: ਟੈਨਸ਼ਨ ਨਿਵੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT, ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਹੀ ਅਪਾਇੰਟਮੈਂਟ ਲਈ ਕਾਲ ਕਰੋ 0410-530-530
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733
7: VY Immigration and Education Consultant,
6: ਹਰ ਕਦਮ ਤੁਹਾਡੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 5 ਤਰੀਕ ਹੈ ਜੂਨ ਦਾ ਮਹੀਨਾ, ਸ਼ੁੱਕਰਵਾਰ ਦਾ ਦਿਨ। ਵੇਖਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ ਸਾਡੇ ਨਾਲ। ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਉਹ ਜਾਣਦੇ ਹਾਂ ਕਿਹੜੀਆਂ ਨੇ ਅੱਜ ਦੇ ਦਿਨ ਦੀਆਂ ਖਾਸ ਅਪਡੇਟਸ। ਗੌਤਮ ਜੀ, ਤੁਸੀਂ ਆਉਂਦੇ ਰਹੋ
1: ਜੀ। ਬਹੁਤ ਧੰਨਵਾਦ ਰਣਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਅਤੇ ਫਿਰ ਭਾਰਤ ਆਸਟ੍ਰੇਲੀਆ ਦੀਆਂ ਖਬਰਾਂ ਵੱਲ ਆਉਂਦੇ ਹਾਂ। ਸਭ ਤੋਂ ਪਹਿਲਾਂ ਪਹਿਲੀ ਖਬਰ ਏ ਫਾਰ ਅਮੈਰੀਕਾ, ਅਮੈਰੀਕਾ ਤੋਂ ਹੀ ਸ਼ੁਰੂ ਕਰ ਲੈਂਦੇ ਹਾਂ। ਅਤੇ ਉੱਥੋਂ ਦੇ ਰਾਸ਼ਟਰਪਤੀ ਡੀ ਫਾਰ ਡੋਨਲਡ ਟਰੰਪ, ਜਿਨ੍ਹਾਂ ਨੇ ਇਰਾਨ ਜੰਗ ਨੂੰ ਲੈ ਕੇ ਆਪਣੇ ਖਿਲਾਫ ਆਪਣੇ ਹੀ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਏ ਪ੍ਰਸਤਾਵ ਦੀ ਹਮਾਇਤ ਕਰਨ ਵਾਲੇ ਪਾਰਲੀਮੈਂਟੇਰੀਅਨਸ ਦੇ ਖਿਲਾਫ ਪਲਟਵਾਰ ਕੀਤਾ ਅਤੇ ਕਿਹਾ ਹੈ ਕਿ ਉਹ ਦੇਸ਼ ਭਗਤੀ ਦੀ ਭਾਵਨਾ ਤੋਂ ਉਲਟ ਨੇ। ਖੈਰ ਇਹ ਭਾਵਨਾ ਅਮਰੀਕਾ ਦੇ ਵਿੱਚ ਵੀ ਆ ਗਈ ਹੈ ਕਿ ਰਾਸ਼ਟਰਪਤੀ ਦਾ ਵਿਰੋਧ ਦੇਸ਼ ਭਗਤੀ ਤੋਂ ਉਲਟ ਹੋ ਸਕਦਾ। ਪਰ ਖੈਰ ਬੁੱਧਵਾਰ ਦੇ ਦਿਨ ਅਮਰੀਕਾ ਦੇ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਇੱਕ ਪ੍ਰਸਤਾਵ ਪਾਸ ਕੀਤਾ ਸੀ ਜਿਸ ਦਾ ਮਕਸਦ ਟਰੰਪ ਨੂੰ ਇਰਾਨ ਦੇ ਖਿਲਾਫ ਅੱਗੇ ਤੋਂ ਕੋਈ ਵੀ ਫੌਜੀ ਕਾਰਵਾਈ ਕਰਨ ਤੋਂ ਰੋਕਣਾ ਸੀ। ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਟਰੰਪ ਨੇ ਲਿਖਿਆ ਕਿ ਇਹ ਬੇਕਾਰ ਵੋਟਿੰਗ ਸਦਨ ਦੇ ਵਿੱਚ ਚਾਰ ਖਰਾਬ ਰਿਪਬਲਿਕਨ ਅਤੇ ਸਾਰੇ ਖਰਾਬ ਡੈਮੋਕਰੇਟਸ ਦੇ ਨਾਲ ਰਲ ਕੇ ਹੋਈ ਹੈ। ਇਰਾਨ ਦੇ ਨਾਲ ਜੰਗ ਖਤਮ ਕਰਨ ਨੂੰ ਲੈ ਕੇ ਚੱਲ ਰਹੀਆਂ ਆਖਰੀ ਗੱਲਾਂ ਬਾਤਾਂ ਜਾਂ ਜਿਹੜੀਆਂ ਵੀ ਇਸ ਵਕਤ ਚਰਚਾਵਾਂ ਚੱਲ ਰਹੀਆਂ ਨੇ, ਉਸ ਦਰਮਿਆਨ ਮੇਰੀ ਜੰਗ ਨੂੰ ਲੈ ਕੇ ਸ਼ਕਤੀ ਸੀਮਤ ਕਰਨ ਦੇ ਪੱਖ ਦੇ ਵਿੱਚ ਵੋਟ ਕੀਤੀ ਗਈ। ਅਜਿਹਾ ਦੇਸ਼ ਹਿੱਤ ਦੇ ਖਿਲਾਫ ਕੰਮ ਕੌਣ ਕਰਦਾ ਹੈ? ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਪਾਸ ਪ੍ਰਸਤਾਵ ਕਾਨੂੰਨੀ ਤਾਕਤ ਕਿੰਨੀ ਕੁ ਰੱਖਦਾ ਹੈ। ਵਾਈਟ ਹਾਊਸ ਨੇ ਇਸ ਮਹੱਤਵ ਨੂੰ ਫਿਲਹਾਲ ਖਾਰਜ ਕਰ ਦਿੱਤਾ ਹੈ। ਵਾਈਟ ਹਾਊਸ ਯਾਨੀ ਕਿ ਰਾਸ਼ਟਰਪਤੀ ਦਫ਼ਤਰ ਦਾ ਕਹਿਣਾ ਹੈ ਕਿ ਇਹ ਕਦਮ ਰਾਸ਼ਟਰਪਤੀ ਦੀ ਸ਼ਕਤੀਆਂ ਨੂੰ ਸੀਮਤ ਕਰਨ ਦੇ ਲਈ ਇੱਕ ਅਸੰਵਿਧਾਨਕ ਕੋਸ਼ਿਸ਼ ਹੈ। ਅਮਰੀਕੀ ਪਾਰਲੀਮੈਂਟ ਬੇਸ਼ੱਕ ਰਾਸ਼ਟਰਪਤੀ ਦੀਆਂ ਤਾਕਤਾਂ ਸੀਮਤ ਕਰੇ ਨਾ ਕਰੇ, ਇਰਾਨ ਦੇ ਖਿਲਾਫ਼ ਜੰਗ ਕਰਨ ਤੋਂ ਰੋਕੇ ਨਾ ਰੋਕੇ, ਪਰ ਇਰਾਨ ਦੀ ਤਰਫ ਤੋਂ ਆਪਣੀ ਚਾਲ ਮਸਤ ਚੱਲੀ ਜਾ ਰਹੀ ਹੈ। ਇਸਲਾਮਿਕ ਰਿਪਬਲਿਕ ਆਫ ਇਰਾਨ ਦੇ ਸੰਸਥਾਪਕ ਰੂਹ ਖੁਮੈਨੀ ਦੀ ਬਰਸੀ ਦੇ ਮੌਕੇ ਦੇ ਉੱਤੇ ਇਹ ਪਿਛਲੇ 6 ਸਾਲਾਂ ਤੋਂ ਇਰਾਨ ਦੇ ਤਤਕਾਲੀ ਸਿਖਰਲੇ ਨੇਤਾ ਅਲੀ ਖਾਮਨੇਈ ਭਾਸ਼ਣ ਦਿੰਦੇ ਆ ਰਹੇ ਸੀ, ਪਰ ਇਸ ਸਾਲ ਇਰਾਨ ਦੇ ਸਿਖਰਲੇ ਨੇਤਾ ਮੁਸਤਫਾ ਖਾਮਨੇਈ ਨੇ ਇੱਕ ਲਿਖਤ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ। ਉਹਨਾਂ ਨੇ ਖੁਦ ਨਹੀਂ ਪੜ੍ਹਿਆ ਕਿਉਂਕਿ ਉਹ ਹਾਲੇ ਤੱਕ ਕਿੱਥੇ ਨੇ ਨਹੀਂ ਪਤਾ ਕਿਸੇ ਨੂੰ। ਇਹ ਸੁਨੇਹਾ ਤਹਿਰਾਨ ਦੇ ਅਸਥਾਈ ਇਮਾਮ ਜੁਮਾ ਮੁਹੰਮਦ ਜਵਾਦ ਹਾਜੀ ਅਲੀ ਅਕਬਰੀ ਨੇ ਪੜ੍ਹਿਆ। ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਇਰਾਨ ਨੇ ਇਸ ਸੁਨੇਹੇ ਦੇ ਵਿੱਚ ਜਾਂ ਇਰਾਨ ਦੇ ਸਿਖਰਲੇ ਨੇਤਾ ਨੇ ਇਸ ਸੁਨੇਹੇ ਦੇ ਵਿੱਚ ਆਪਣੇ ਦੇਸ਼ ਨੂੰ ਅਤੇ ਦੂਜੇ ਦੇਸ਼ਾਂ ਨੂੰ ਖਰੀਆਂ ਖੋਟੀਆਂ ਸੁਣਾਈਆਂ ਨੇ। ਆਪਣੇ ਦੇਸ਼ ਨੂੰ ਤਾਂ ਨਹੀਂ ਸੁਣਾਈਆਂ ਪਰ ਦੂਜਿਆਂ ਦੇਸ਼ਾਂ ਨੂੰ, ਖਾਸ ਤੌਰ ਦੇ ਉੱਤੇ ਇਜ਼ਰਾਈਲ ਅਤੇ ਅਮਰੀਕਾ ਨੂੰ। ਉਹਨਾਂ ਕਿਹਾ ਹੈ ਕਿ ਸਾਡੇ ਫੌਜੀ, ਸਾਡੇ ਜਵਾਨ ਸਾਡੇ ਦੁਸ਼ਮਣ ਦੇ ਸਾਹਮਣੇ ਡਟ ਕੇ ਲੜੇ ਨੇ ਔਰ ਦੁਸ਼ਮਣ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ਦੇ ਉੱਤੇ ਫੌਜੀ ਲੜਾਈ ਅਤੇ ਮੈਦਾਨਾਂ ਦੇ ਵਿੱਚ, ਮੈਦਾਨਾਂ ਅਤੇ ਸੜਕਾਂ ਦੇ ਉੱਤੇ ਜਿਹੜੀ ਇੱਕ ਕਾਰਵਾਈ ਕੀਤੀ ਗਈ ਹੈ, ਉਸ ਦੇ ਵਿੱਚ ਦੋਹਾਂ ਕਾਰਵਾਈਆਂ ਦੇ ਅੰਦਰ ਦੁਸ਼ਮਣ ਨੂੰ ਇੱਕ ਅਪਮਾਨਜਨਕ ਹਾਰ ਝੱਲਣੀ ਪਈ ਹੈ। ਸੁਨੇਹੇ 'ਚ ਕਿਹਾ ਗਿਆ ਹੈ ਕਿ ਦੁਸ਼ਮਣ ਆਪਣੀਆਂ ਸਾਂਝੀਆਂ ਰਣਨੀਤੀਆਂ ਨੂੰ ਦੋ ਗੱਲਾਂ 'ਤੇ ਕੇਂਦਰਿਤ ਕਰ ਰਿਹਾ। ਪਹਿਲੀ, ਜਨਤਾ ਦੇ ਧੀਰਜ ਨੂੰ ਅਪਣਾਉਣਾ ਅਤੇ ਸਹਿਣ ਸ਼ਕਤੀ ਨੂੰ ਕਮਜ਼ੋਰ ਕਰਨਾ। ਦੂਜੀ, ਦੇਸ਼ ਦੇ ਅਧਿਕਾਰੀਆਂ ਦੀ ਸੋਚ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਦੇ ਵਿੱਚ ਗਲਤੀ ਪੈਦਾ ਕਰਨਾ। ਮੁਸਤਫਾ ਖਾਮਨੇਈ ਦੇ ਹਵਾਲੇ ਦੇ ਨਾਲ ਕਿਹਾ ਗਿਆ ਕਿ ਦੁਸ਼ਮਣ ਦਾ ਸਭ ਤੋਂ ਵੱਡਾ ਹਥਿਆਰ ਲੋਕਾਂ ਦੇ ਦਰਮਿਆਨ ਸ਼ੱਕ, ਅਵਿਸ਼ਵਾਸ ਅਤੇ ਮਤਭੇਦ ਪੈਦਾ ਕਰਨਾ ਹੈ। ਜਾਰੀ ਸੁਨੇਹੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਹਨਾਂ ਗੱਲਾਂ ਦੇ ਨੂੰ ਤੋਂ ਉੱਪਰ ਉੱਠ ਕੇ ਇਰਾਨ ਨੂੰ ਬੜੀ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਏਗੀ। ਦੱਸ ਦਈਏ ਕਿ ਅਮਰੀਕਾ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਇਰਾਨ ਦੇ ਸਿਖਰਲੇ ਨੇਤਾ ਨੇ ਅੱਜ ਤੱਕ ਕੋਈ ਜਨਤਕ ਭਾਸ਼ਣ ਨਹੀਂ ਦਿੱਤਾ। ਲਿਖਤੀ ਸੁਨੇਹੇ ਹੀ ਹੁਣ ਤੱਕ ਪੜ੍ਹੇ ਗਏ ਨੇ ਔਰ ਉਹ ਵੀ ਉਹ ਸੁਨੇਹੇ ਜਿਨ੍ਹਾਂ ਨੂੰ ਦੂਜੇ ਲੋਕ ਜਨਤਕ ਥਾਵਾਂ ਦੇ ਉੱਤੇ ਪੜ੍ਹ ਕੇ ਸੁਣਾਉਂਦੇ ਨੇ। ਖੈਰ, ਇੱਧਰ ਇਜ਼ਰਾਈਲ ਦੇ ਨਾਲ ਜੁੜੀ ਹੋਈ ਖਬਰ ਦੀ ਵੀ ਸਾਂਝ ਪਾਈਏ। ਲੈਬਨਾਨ ਦੇ ਫੌਜੀ ਸੰਗਠਨ ਹਿਜਬੁੱਲਾ ਨੇ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਅਮਰੀਕਾ ਦੀ ਹਮਾਇਤ ਦੇ ਨਾਲ ਹੋਣ ਵਾਲੇ ਜੰਗਬੰਦੀ ਸਮਝੌਤੇ ਦੀਆਂ ਸ਼ਰਤਾਂ ਨੂੰ ਪੂਰੇ ਤਰੀਕੇ ਦੇ ਨਾਲ ਖਾਰਜ ਕਰ ਦਿੱਤਾ ਹੈ। ਸੰਗਠਨ ਦੇ ਨੇਤਾ ਨਈਮ ਕਾਸਿਮ ਨੇ ਇੱਕ ਬਿਆਨ 'ਚ ਕਿਹਾ ਕਿ ਇਸ ਸਮਝੌਤੇ ਦੇ ਹੋਈ ਉੱਤੇ ਗੱਲਬਾਤ ਬੇਕਾਰ ਹੈ ਅਤੇ ਲੈਬਨਾਨ ਦੇ ਲਈ ਇਹ ਇੱਕ ਅਪਮਾਨ ਹੈ। ਬੇਇੱਜ਼ਤੀ ਹੈ। ਉਹਨਾਂ ਦਾਅਵਾ ਕੀਤਾ ਕਿ ਲੈਬਨਾਨ ਦੇ ਵੱਡੇ ਹਿੱਸੇ ਦੇ ਲੋਕ ਵੀ ਇਸ ਸਮਝੌਤੇ ਨੂੰ ਸਵੀਕਾਰ ਨਹੀਂ ਕਰਨਗੇ। ਇਹ ਟਿੱਪਣੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ ਜਦੋਂ ਇਜ਼ਰਾਈਲ ਅਤੇ ਲੈਬਨਾਨ ਨੇ ਆਪਣੇ ਨਾਜ਼ੁਕ ਜੰਗਬੰਦੀ ਸਮਝੌਤੇ ਨੂੰ ਅੱਗੇ ਵਧਾਉਣ ਦਾ ਐਲਾਨ ਕੀਤਾ ਸੀ। ਇਸ ਜੰਗਬੰਦੀ ਦੇ ਤਹਿਤ ਲੈਬਨਾਨ ਦੇ ਅੰਦਰ ਕੁਝ ਪਾਇਲਟ ਸੁਰੱਖਿਆ ਖੇਤਰ ਬਣਾਏ ਜਾਣਗੇ ਜਿੱਥੇ ਹਿਜ਼ਬੁੱਲਾ ਦੇ ਲੜਾਕਿਆਂ ਦੀ ਮੌਜੂਦਗੀ ਦੇ ਉੱਤੇ ਪਾਬੰਦੀ ਹੋਏਗੀ। ਬੁੱਧਵਾਰ ਦੇ ਦਿਨ ਜਾਰੀ ਸਾਂਝੇ ਬਿਆਨ ਦੇ ਵਿੱਚ ਅਮਰੀਕਾ, ਇਜ਼ਰਾਈਲ ਅਤੇ ਲੈਬਨਾਨ ਨੇ ਕਿਹਾ ਕਿ ਇਹ ਸਮਝੌਤਾ ਉਦੋਂ ਹੀ ਲਾਗੂ ਹੋਏਗਾ ਜਦੋਂ ਹਿਜ਼ਬੁੱਲਾ ਪੂਰੇ ਤਰੀਕੇ ਦੇ ਨਾਲ ਗੋਲੀਬੰਦੀ ਕਰ ਦਏਗਾ, ਯਾਨੀ ਕਿ ਜੰਗ ਨੂੰ ਰੋਕ ਦਏਗਾ। ਪਾਕਿਸਤਾਨ ਤੋਂ ਅਗਲੀ ਖਬਰ, ਜਿੱਥੇ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਬਹੁਚਰਚਿਤ ਨੂਰ ਮੁਕੱਦਮ ਹੱਤਿਆਕਾਂਡ ਦੇ ਵਿੱਚ ਮੁੱਖ ਦੋਸ਼ੀ ਕਥਿਤ ਤੌਰ ਦੇ ਉੱਤੇ ਜ਼ਹੀਰ ਜਾਫਰ ਦੀ ਮੌਤ ਦੀ ਸਜ਼ਾ ਦੇ ਖਿਲਾਫ਼ ਦਾਇਰ ਕੀਤੀ ਪਟੀਸ਼ਨ ਜਾਂ ਰਿਵਿਊ ਅਪੀਲ ਜਿਹਨੂੰ ਕਿਹਾ ਜਾਂਦਾ, ਉਸ ਨੂੰ ਖਾਰਜ ਕਰ ਦਿੱਤਾ। ਅਦਾਲਤ ਨੇ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਅਦਾਲਤ ਨੇ ਕਿਹਾ ਕਿ ਮਾਮਲੇ ਦੇ ਵਿੱਚ ਮੌਜੂਦ ਸਪਸ਼ਟ ਅਤੇ ਠੋਸ ਸਬੂਤਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਆ ਸਜ਼ਾ 'ਤੇ ਮੁੜ ਵਿਚਾਰ ਕਰਨ ਦੀ ਮੰਗ ਨੂੰ ਸਵੀਕਾਰ ਹੀ ਨਹੀਂ ਕੀਤਾ ਜਾ ਸਕਦਾ। ਕਾਨੂੰਨੀ ਮਾਹਰਾਂ ਦੇ ਮੁਤਾਬਕ ਜ਼ਹੀਰ ਜਾਫਰ ਦੇ ਕੋਲ ਹੁਣ ਕੇਵਲ ਮਰਸੀ ਪਟੀਸ਼ਨ ਦਾਇਰ ਕਰਨ ਦਾ ਵਿਕਲਪ ਬਚਿਆ ਜੋ ਕਿ ਰਾਸ਼ਟਰਪਤੀ ਦੇ ਅੱਗੇ ਦਾਇਰ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੀ 3 ਮੈਂਬਰੀ ਬੈਂਚ ਨੇ ਟ੍ਰਾਇਲ ਕੋਰਟ ਦੇ ਫੈਸਲੇ ਦੇ ਖਿਲਾਫ਼ ਜ਼ਹੀਰ ਜਾਫਰ ਦੀ ਅਪੀਲ ਖਾਰਜ ਕਰ ਦਿੱਤੀ ਸੀ। ਅਪੀਲ ਖਾਰਜ ਹੋਣ ਤੋਂ ਬਾਅਦ ਜ਼ਹੀਰ ਜਾਫਰ ਨੇ ਮੁੜ ਵਿਚਾਰ ਕਰਨ ਦੀ ਪਟੀਸ਼ਨ ਦਾਇਰ ਕੀਤੀ ਸੀ, ਉਹ ਵੀ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਨੇ ਵੀ ਮੌਤ ਦੀ ਸਜ਼ਾ ਦੇ ਖਿਲਾਫ਼ ਜ਼ਹੀਰ ਜਾਫਰ ਦੀ ਪਟੀਸ਼ਨ ਖਾਰਜ ਕੀਤੀ ਸੀ। ਨੂਰ ਮੁਕੱਦਮ ਦੀ ਜੁਲਾਈ 2021 ਦੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸ ਦਿਨ ਪੁਲਿਸ ਨੇ ਜ਼ਹੀਰ ਜਾਫਰ ਨੂੰ ਗ੍ਰਿਫਤਾਰ ਕਰ ਲਿਆ ਸੀ। ਫਰਵਰੀ 2022 'ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਨੂਰ ਦੀ ਹੱਤਿਆ ਜਾਂ ਉਸਦੇ ਕਤਲ ਦੇ ਨਾਲ ਪੂਰੇ ਪਾਕਿਸਤਾਨ ਦੇ ਵਿੱਚ ਗੁੱਸੇ ਦੀ ਲਹਿਰ ਪੈਦਾ ਹੋ ਗਈ ਸੀ। ਸੋਸ਼ਲ ਮੀਡੀਆ ਦੇ ਉੱਤੇ ਕਥਿਤ ਦੋਸ਼ੀ ਦੇ ਖਿਲਾਫ਼ ਇੱਕ ਕੈਂਪੇਨ ਸ਼ੁਰੂ ਕਰ ਦਿੱਤਾ ਗਿਆ ਅਤੇ ਉਸਦੇ ਲਈ ਮੌਤ ਦੀ ਸਜ਼ਾ ਦੀ ਮੰਗ ਵੀ ਕੀਤੀ ਗਈ। ਖ਼ਬਰ ਇਹ ਸੀ ਕਿ ਨੂਰ ਨੂੰ ਹੱਤਿਆ ਤੋਂ ਪਹਿਲਾਂ, ਉਸਦੇ ਕਤਲ ਤੋਂ ਪਹਿਲਾਂ ਕਥਿਤ ਦੋਸ਼ੀ ਨੇ ਉਸਨੂੰ ਟਾਰਚਰ ਕੀਤਾ ਸੀ। ਨੂਰ ਮੁਕੱਦਮ ਕਤਲ ਮਾਮਲੇ ਦੇ ਵਿੱਚ ਇਸਲਾਮਾਬਾਦ ਹਾਈ ਕੋਰਟ ਨੇ ਜ਼ਹੀਰ ਜਾਫਰ ਨੂੰ ਬਲਾਤਕਾਰ ਅਤੇ ਕਤਲ ਦੋਹਾਂ ਮਾਮਲਿਆਂ ਦੇ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਬਾਅਦ ਦੇ ਵਿੱਚ ਅਪੀਲ ਦੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਦੀ 3 ਮੈਂਬਰੀ ਬੈਂਚ ਨੇ ਬਲਾਤਕਾਰ ਮਾਮਲੇ 'ਚ ਦਿੱਤੀ ਮੌਤ ਦੀ ਸਜ਼ਾ ਨੂੰ ਘਟਾ ਕੇ ਤਾਉਮਰ ਜੇਲ੍ਹ ਦੇ ਵਿੱਚ ਬਦਲ ਦਿੱਤਾ ਸੀ। ਉੱਥੇ ਕਤਲ ਮਾਮਲੇ ਦੇ ਵਿੱਚ ਜ਼ਹੀਰ ਜਾਫਰ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਹਾਲੇ ਵੀ ਸੁਪਰੀਮ ਕੋਰਟ ਨੇ ਬਰਕਰਾਰ ਰੱਖੀ ਹੋਈ ਹੈ। ਅਗਲੀ ਖਬਰ ਨੇਪਾਲ ਤੋਂ, ਜਿੱਥੇ ਮਾਊਂਟ ਐਵਰੈਸਟ ਦੇ ਉੱਤੇ ਮ੍ਰਿਤਕ ਸਮਝੇ ਜਾ ਰਹੇ ਇੱਕ ਨੇਪਾਲੀ ਪਰਬਤਰੋਹੀ ਗਾਈਡ 6 ਦਿਨ ਬਾਅਦ ਹੁਣ ਜ਼ਿੰਦਾ ਮਿਲੇ ਨੇ। ਉਹਨਾਂ ਨੂੰ ਬੇਸ ਕੈਂਪ ਦੇ ਵੱਲ ਰੇਂਗਦੇ ਹੋਏ ਦੇਖਿਆ ਗਿਆ। ਗਾਈਡ ਦਾਵਾ ਸ਼ੇਰਪਾ ਦੀ ਆਖਰੀ ਵਾਰ ਕਰੀਬ 7500 ਮੀਟਰ ਦੀ ਉਚਾਈ ਦੇ ਉੱਤੇ ਸਥਿਤ ਕੈਂਪ 3 ਦੇ ਵਿੱਚ ਉਸਨੂੰ ਦੇਖਿਆ ਗਿਆ ਸੀ। ਉੱਥੇ ਉਹ ਐਵਰੈਸਟ ਦੀ ਚੋਟੀ ਫਤਿਹ ਕਰਨ ਤੋਂ ਬਾਅਦ ਵਾਪਸ ਥੱਲੇ ਪਰਤ ਰਹੇ ਸੀ। ਇੰਨੀ ਉਚਾਈ ਦੇ ਉੱਤੇ ਹਵਾ ਦੇ ਵਿੱਚ ਆਕਸੀਜਨ ਦੀ ਬਹੁਤ ਕਮੀ ਹੋ ਜਾਂਦੀ ਹੈ, ਇਸ ਦੇ ਲਈ ਉਹਨਾਂ ਦੇ ਜ਼ਿੰਦਾ ਬਚਣ ਦੀ ਉਮੀਦ ਬੇਹੱਦ ਘੱਟ ਸੀ। ਪਰ ਵੀਰਵਾਰ ਦੇ ਦਿਨ ਸਫਾਈ ਮੁਹਿੰਮ ਦੇ ਦਰਮਿਆਨ ਇੱਕ ਦਲ ਨੇ ਉਹਨਾਂ ਨੂੰ ਹੌਲੀ ਹੌਲੀ ਖਿਸਕਦੇ ਹੋਏ ਦੇਖਿਆ, ਰੇਂਗਦੇ ਹੋਏ ਦੇਖਿਆ। ਉਹਨਾਂ ਦੇ ਹੱਥਾਂ ਦੇ ਵਿੱਚ ਫਰਾਸਟ ਬਾਈਟ ਸੀ, ਯਾਨੀ ਕਿ ਉਹਨਾਂ ਦੀ ਹਾਲਤ ਜਿਹੜੀ ਸੀ ਉਹ ਕਾਫੀ ਜ਼ਿਆਦਾ ਨਾਜ਼ੁਕ ਸੀ। ਖੋਜ ਮੁਹਿੰਮ ਦੀ ਨਿਗਰਾਨੀ ਕਰ ਰਹੀ ਕੰਪਨੀ 8K ਐਕਸਪੀਡੀਸ਼ਨ ਦੇ ਤਰਫ ਤੋਂ ਦਾਅਵਾ ਕੀਤਾ ਗਿਆ ਕਿ ਦਾਵਾ ਸ਼ੇਰਪਾ ਤਮਾਮ ਮੁਸ਼ਕਲ ਦਾਵਾ ਉਹਨਾਂ ਦਾ ਨਾਮ ਹੈ ਦਾਵਾ ਸ਼ੇਰਪਾ ਨੇ ਤਮਾਮ ਮੁਸ਼ਕਲਾਂ ਦੇ ਬਾਵਜੂਦ ਕਈ ਦਿਨਾਂ ਤੱਕ ਜ਼ਿੰਦਾ ਰਹਿ ਕੇ ਦਿਖਾਇਆ ਹੈ, ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਇਹ ਪੂਰੀ ਤਰੀਕੇ ਦੇ ਨਾਲ ਖੁਦ ਦੇ ਦਮ ਦੇ ਉੱਤੇ ਅੰਜਾਮ ਦਿੱਤਾ ਗਿਆ ਇੱਕ ਬਚਾ ਮੁਹਿੰਮ ਹੈ, ਇੱਕ ਆਪਰੇਸ਼ਨ ਹੈ। ਖ਼ਬਰ ਏਜੰਸੀ AFP ਦੇ ਮੁਤਾਬਕ ਇਸ ਸਾਲ ਹੁਣ ਤੱਕ ਐਵਰੈਸਟ ਮੁਹਿੰਮ ਦੇ ਦੌਰਾਨ 5 ਲੋਕਾਂ ਦੀ ਮੌਤ ਹੋ ਵੀ ਚੁੱਕੀ ਹੈ। ਇਹਨਾਂ ਦੇ ਵਿੱਚ 3 ਨੇਪਾਲੀ ਮੂਲ ਦੇ ਸੀ ਜੋ ਕਿ ਪਰਬਤਰੋਹੀ ਦੀ ਤਿਆਰੀਆਂ ਦੇ ਵਿੱਚ, ਪਹਾੜ ਚੜ੍ਹਨ ਦੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ। ਇਸ ਸੀਜ਼ਨ ਦੇ ਵਿੱਚ 1000 ਤੋਂ ਵਧੇਰੇ ਲੋਕ ਐਵਰੈਸਟ ਦੀ ਸਿਖਰਲੀ ਚੋਟੀ ਤੱਕ ਪਹੁੰਚੇ ਨੇ। ਇਹ ਹੁਣ ਤੱਕ ਦਾ ਸਭ ਤੋਂ ਬਿਜ਼ੀ ਸੀਜ਼ਨ ਬਣ ਗਿਆ। ਦਾਵਾ ਸ਼ੇਰਪਾ ਨੂੰ ਪ੍ਰਸਿੱਧ ਪਰਬਤਰੋਹੀ ਐਡਮੰਡ ਹਿਲੇਰੀ ਦੇ ਸਨਮਾਨ ਦੇ ਵਿੱਚ ਹਿਲੇਰੀ ਦਾਵਾ ਸ਼ੇਰਪਾ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ, ਪਰ ਪਹਿਲਾਂ ਇੱਕ ਖਬਰ ਸੁਣ ਲਵੋ, ਬੜੀ ਇੰਟਰਸਟਿੰਗ ਹੈ। ਦੁਨੀਆ ਦੀ ਟੈਕ ਇੰਡਸਟਰੀ ਦੇ ਵਿੱਚ ਇੱਕ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ। ਟਿਕਟੌਕ ਬਣਾਉਣ ਵਾਲੀ ਕੰਪਨੀ ਬਾਈਟਡੈਂਸ ਦੇ ਸੰਸਥਾਪਕ ਜਾਂਗ ਯਿਮਿੰਗ ਦੀ ਦੌਲਤ ਦੇ ਵਿੱਚ ਬੇਸ਼ੁਮਾਰ ਇਜ਼ਾਫਾ ਹੋਇਆ, ਜਾਂ ਫਿਰ ਇੰਝ ਕਹਿ ਲਈਏ ਕਿ ਦੂਜੇ ਪਾਸੇ ਭਾਰਤੀ ਦਿੱਗਜ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਦੌਲਤ 'ਚ ਮਾਮੂਲੀ ਗਿਰਾਵਟ ਹੋਈ ਹੈ। ਫੋਰਬਸ ਦੀ ਤਾਜ਼ਾ ਰੈਂਕਿੰਗ ਦੇ ਮੁਤਾਬਕ ਜਾਂਗ ਯਿਮਿੰਗ ਹੁਣ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਨੇ, ਯਾਨੀ ਮੁਕੇਸ਼ ਅੰਬਾਨੀ ਨੂੰ ਪਛਾੜ ਕੇ। ਤਾਜ਼ਾ ਅੰਕੜਿਆਂ ਦੇ ਮੁਤਾਬਕ ਜਾਂਗ ਯਿਮਿੰਗ ਦੀ ਕੁੱਲ ਨੈੱਟਵਰਥ 92.8 ਬਿਲੀਅਨ US ਤੱਕ ਪਹੁੰਚ ਗਈ ਹੈ, ਜਦਕਿ ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਨੈੱਟਵਰਥ 86.9 ਬਿਲੀਅਨ ਡਾਲਰ ਹੈ। ਹਾਲਾਂਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਦੇ ਵਿੱਚ ਹਾਲੇ ਵੀ ਭਾਰਤ ਦੇ ਗੌਤਮ ਅਡਾਨੀ ਪਹਿਲੇ ਨੰਬਰ ਦੇ ਉੱਤੇ ਕਾਬਜ਼ ਨੇ, ਜਿਸ ਦੀ ਕੁੱਲ ਜਾਇਦਾਦ 117.4 ਬਿਲੀਅਨ ਡਾਲਰ ਹੈ। ਝਾਂਗ ਯਿਮਿੰਗ ਦੀ ਸਫਲਤਾ ਦੀ ਕਹਾਣੀ ਬੇਹੱਦ ਪ੍ਰੇਰਣਾਦਾਇਕ ਦੱਸੀ ਜਾਂਦੀ ਹੈ। ਚੀਨ ਦੇ ਇੱਕ ਸਧਾਰਨ ਪਰਿਵਾਰ ਦੇ ਵਿੱਚ ਇੱਕ ਪਿੰਡ ਦੇ ਅੰਦਰ ਉਹਨਾਂ ਦਾ ਜਨਮ ਹੁੰਦਾ। ਆਪਣੇ ਕਰੀਅਰ ਦੀ ਸ਼ੁਰੂਆਤ ਦੇ ਦਰਮਿਆਨ ਸ਼ਹਿਰੀ ਇਲਾਕਿਆਂ 'ਚ ਰਹਿ ਕੇ ਪੜ੍ਹਾਈ ਕਰਨਾ, ਸਧਾਰਨ ਸੌਫਟਵੇਅਰ ਇੰਜੀਨੀਅਰ ਵਜੋਂ ਕਰੀਅਰ ਨੂੰ ਸ਼ੁਰੂ ਕਰਨਾ। ਕਿਹਾ ਜਾਂਦਾ ਹੈ ਕਿ ਸ਼ੁਰੂਆਤੀ ਦਿਨਾਂ ਦੇ ਵਿੱਚ ਉਹ ਇੱਕ 4 ਕਮਰਿਆਂ ਦੇ ਫਲੈਟ ਦੇ ਵਿੱਚ ਰਹਿੰਦੇ ਸੀ, ਜਿੱਥੋਂ ਆਪਣੇ ਸੁਪਨਿਆਂ ਦੀ ਉਡਾਨ ਸ਼ੁਰੂ ਕੀਤੀ। ਜਾਂਗ ਨੇ 2012 'ਚ ਬਾਈਡੈਂਸ ਨਾਮ ਦੀ ਇਹ ਕੰਪਨੀ ਸ਼ੁਰੂ ਕੀਤੀ। ਪਹਿਲਾਂ ਉਹਨਾਂ ਦਾ ਵੱਡਾ ਪ੍ਰੋਡਕਟ ਟਿਊਟੀਓ ਸੀ। ਇਹ ਇੱਕ ਨਿਊਜ਼ ਐਪ ਸੀ ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਐਲਗੋਰਿਦਮ ਦੇ ਨਾਲ ਯੂਜ਼ਰਸ ਨੂੰ ਉਹਨਾਂ ਦੀ ਪਸੰਦ ਦੀਆਂ ਖਬਰਾਂ ਦਿਖਾਉਂਦੀ ਸੀ। ਇਹ ਸਫਲਤਾ ਤੋਂ ਬਾਅਦ ਉਹਨਾਂ ਨੇ ਟਿਕਟੋਕ ਲਾਂਚ ਕੀਤਾ। ਇਹ ਸ਼ਾਰਟ ਵੀਡੀਓ ਦਾ ਇੱਕ ਟ੍ਰੈਂਡ ਦੁਨੀਆ ਭਰ 'ਚ ਤੋਰਿਆ। ਅੱਜ ਹੁਣ ਇੰਸਟਾਗ੍ਰਾਮ ਵਰਗੇ ਵੱਡੇ ਪਲੇਟਫਾਰਮ ਨੂੰ ਵੀ ਟਿਕਟੋਕ ਦੇ ਫੀਚਰਸ ਕਾਪੀ ਕਰਨੇ ਪਏ ਨੇ, ਅਤੇ ਰੀਲ ਵਰਗੇ ਫੀਚਰਸ ਜਿਹੜੇ ਨੇ ਉਹ ਇੰਸਟਾਗ੍ਰਾਮ ਨੇ ਲਿਆਉਂਦੇ ਨੇ। ਇੰਨੀ ਵੱਡੀ ਸਫਲਤਾ ਅਤੇ ਦੌਲਤ ਦੇ ਬਾਵਜੂਦ ਝਾਂਗ ਯਿਮਿੰਗ ਹਮੇਸ਼ਾ ਲੋਅ ਪ੍ਰੋਫਾਈਲ ਰਹਿਣਾ ਪਸੰਦ ਕਰਦੇ ਸੀ। ਉਹਨਾਂ ਨੇ 2021 'ਚ ਬਾਈਡਾਂਸ ਦੇ CEO ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ, ਤਾਂ ਜੋ ਕੰਪਨੀ ਦੀ ਲੰਬੇ ਸਮੇਂ ਤੱਕ ਰਣਨੀਤੀ ਦੇ ਉੱਤੇ ਧਿਆਨ ਕੇਂਦਰਿਤ ਕਰ ਸਕਣ। ਅੱਜ ਉਹਨਾਂ ਦੀ ਕੰਪਨੀ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਟੈਕ ਕੰਪਨੀਆਂ ਦੇ ਵਿੱਚੋਂ ਇੱਕ ਬਣ ਚੁੱਕੀ ਹੈ। ਉੱਥੇ ਵੈਨਜ਼ੂਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਜ਼ੀ ਰੋਡਰਿਗਜ਼ ਬੁੱਧਵਾਰ ਦੇ ਦਿਨ 5 ਦਿਨਾਂ ਦੌਰੇ ਦੇ ਉੱਤੇ ਭਾਰਤ ਪਹੁੰਚੀ। ਦੱਸ ਦਈਏ ਕਿ ਵੀਰਵਾਰ ਦੇ ਦਿਨ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਹੈਦਰਾਬਾਦ ਹਾਊਸ ਦੇ ਵਿੱਚ ਮੁਲਾਕਾਤ ਵੀ ਕੀਤੀ ਹੈ। ਅੱਜ ਸਵੇਰ ਵੇਲੇ ਦੀ ਇਹ ਖਬਰ ਹੈ, ਔਰ ਮਾਫ ਕਰਨਾ, ਕੱਲ੍ਹ ਸਵੇਰ ਵੇਲੇ ਦੀ ਖਬਰ ਹੈ। ਔਰ ਇਸ ਦਰਮਿਆਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕਰ ਦੱਸਿਆ ਕਿ ਦੋਹਾਂ ਦੇਸ਼ਾਂ ਦੇ ਦਰਮਿਆਨ ਅਲੱਗ ਅਲੱਗ ਸੰਬੰਧਾਂ ਨੂੰ ਲੈ ਕੇ ਚਰਚਾ ਹੋਈ ਹੈ। ਹਾਲਾਂਕਿ ਵੈਨਜ਼ੂਏਲਾ ਦੇ ਨਾਲ ਭਾਰਤ ਦੇ ਸੰਬੰਧ ਕਿਵੇਂ ਦੇ ਹੋਣਗੇ ਅਮਰੀਕਾ ਤਾਂ ਤੈਅ ਕਰੇਗਾ ਹੀ, ਕਿਉਂਕਿ ਵੈਨਜ਼ੂਏਲਾ ਦੇ ਪਿਛਲੇ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਚੱਕ ਕੇ ਲੈ ਗਿਆ ਸੀ। ਖੈਰ, ਇਸ ਦਰਮਿਆਨ ਊਰਜਾ, ਵਪਾਰ, ਨਿਵੇਸ਼, ਸਿਹਤ, ਆਟੋਮੋਬਿਲ ਸਣੇ ਹੋਰ ਕਈ ਖੇਤਰਾਂ ਦੇ ਉੱਤੇ ਚਰਚਾ ਕੀਤੀ ਗਈ ਹੈ, ਇਹ ਦਾਅਵਾ ਕੀਤਾ ਗਿਆ। ਕਾਕਰੇਚ ਜਨਤਾ ਪਾਰਟੀ ਦੇ ਬੁਲਾਰੇ ਆਸ਼ੂਤੋਸ਼ ਰਾਂਕਾ ਨੇ ਵੀਰਵਾਰ ਦੇ ਦਿਨ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਜੂਨ ਨੂੰ ਹੋਣ ਵਾਲਾ ਪ੍ਰਦਰਸ਼ਨ ਸ਼ਾਂਤੀਪੂਰਨ ਹੋਏਗਾ। ਉਹਨਾਂ ਕਿਹਾ ਕਿ ਅਸੀਂ ਅਭਿਜੀਤ ਦੀਪਕੇ ਨੇ ਸ਼ੁਰੂਆਤ ਤੋਂ ਹੀ ਇਹ ਗੱਲ ਵਾਰ ਵਾਰ ਕਹੀ ਹੈ ਕਿ ਕਿਸੇ ਵੀ ਪ੍ਰਕਾਰ ਦਾ ਪ੍ਰਦਰਸ਼ਨ ਸ਼ਾਂਤੀਪੂਰਨ ਢੰਗ ਦੇ ਨਾਲ ਕੀਤਾ ਜਾਏਗਾ। ਕਾਕਰੇਚ ਜਨਤਾ ਪਾਰਟੀ ਅਤੇ ਅੰਦੋਲਨ ਕਿਸੇ ਪ੍ਰਕਾਰ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੇ। ਉਹਨਾਂ ਕਿਹਾ ਕਿ ਅਸੀਂ ਦੇਖ ਰਹੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਅਕਾਊਂਟਸ ਅਫਵਾਹਾਂ ਫੈਲਾ ਰਹੇ ਨੇ ਦਿੱਲੀ ਦੇ ਵਿੱਚ ਕੀ ਹੋਏਗਾ, ਕਿਵੇਂ ਹੋਏਗਾ। ਅਸੀਂ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ਕਾਕਰੇਚ ਜਨਤਾ ਪਾਰਟੀ ਸ਼ਾਂਤੀਪੂਰਨ ਢੰਗ ਦੇ ਨਾਲ ਪ੍ਰਦਰਸ਼ਨ ਕਰੇਗੀ। ਉਹਨਾਂ ਦਿੱਲੀ ਪੁਲਿਸ ਤੋਂ ਅਪੀਲ ਵੀ ਕੀਤੀ ਕਿ ਐਸੇ ਵੀਡੀਓ ਨੂੰ ਦੇਖਣ ਅਤੇ ਉਹਨਾਂ ਦੇ ਉੱਤੇ ਫੌਰਨ ਕਾਰਵਾਈ ਕਰਨ। ਦਰਅਸਲ ਕਾਕਰੇਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਸੀ ਕਿ ਉਹ 6 ਜੂਨ ਨੂੰ ਭਾਰਤ ਪਰਤ ਰਹੇ ਨੇ, ਇਸ ਕਰਕੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਵੀ ਕਰਨਗੇ ਅਤੇ ਜੰਤਰ ਮੰਤਰ ਦੇ ਉੱਤੇ ਪ੍ਰਦਰਸ਼ਨ ਕਰਨਗੇ। ਅਤੇ ਇਹਨਾਂ ਤੋਂ ਹੀ ਬਾਅਦ ਇਹ ਖਬਰਾਂ ਜਾਂ ਸੋਸ਼ਲ ਮੀਡੀਆ 'ਤੇ ਚਰਚਾਵਾਂ ਸਾਹਮਣੇ ਆ ਗਈਆਂ ਸੀ ਕਿ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਨਵੀਂ ਦਿੱਲੀ ਦੇ ਵਿੱਚ ਪ੍ਰਦਰਸ਼ਨਾਂ ਦੇ ਦਰਮਿਆਨ ਹਿੰਸਾ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨਾਂ ਤੋਂ ਬਾਅਦ ਸਿਆਸੀ ਬਵਾਲ ਮੱਚ ਗਿਆ। ਭਾਰਤੀ ਜਨਤਾ ਪਾਰਟੀ ਲਗਾਤਾਰ ਉਹਨਾਂ ਦੇ ਉੱਤੇ ਹੁਣ ਹਮਲਾਵਰ ਹੈ ਤਾਂ ਕਿ ਰਾਹੁਲ ਗਾਂਧੀ ਨੂੰ ਜਾਂ ਉਹਨਾਂ ਦੇ ਬਿਆਨਾਂ ਨੂੰ ਨੱਪਿਆ ਜਾ ਸਕੇ, ਪਰ ਇਹ ਬਿਆਨ ਹੋਰ ਜ਼ਿਆਦਾ ਖੁੱਲ੍ਹ ਕੇ ਸਾਹਮਣੇ ਆ ਰਹੇ ਨੇ। ਰਾਹੁਲ ਗਾਂਧੀ ਨੇ ਬੁੱਧਵਾਰ ਦੇ ਦਿਨ ਕੇਂਦਰ ਦੀ ਮੋਦੀ ਸਰਕਾਰ ਨੂੰ ਲੈ ਕੇ ਕੁਝ ਐਸੇ ਦਾਅਵੇ ਕੀਤੇ ਸੀ ਜਿਸ ਦੇ ਵਿੱਚ ਹੁਣ ਭਾਜਪਾ ਨੇਤਾ ਉਹਨਾਂ ਨੂੰ ਇੰਡੀਵਿਜੁਅਲੀ ਨਿਸ਼ਾਨਾ ਬਣਾ ਰਹੇ ਨੇ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ ਕਿ ਦੇਸ਼ ਦੇ ਵਿੱਚ ਇੱਕ ਪਾਸੇ ਭਿਅੰਕਰ ਆਰਥਿਕ ਸੁਨਾਮੀ ਆ ਰਹੀ ਹੈ, ਦੂਸਰੇ ਪਾਸੇ ਸਿਸਟਮੈਟਿਕ ਢੰਗ ਦੇ ਨਾਲ ਇੱਕ ਆਰਗਨਾਈਜੇਸ਼ਨਲ ਵਿਰੋਧ ਸ਼ੁਰੂ ਹੋਣ ਜਾ ਰਿਹਾ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਕੰਟਰੋਲਡ ਸਿਸਟਮ ਬਣਾਇਆ ਹੋਇਆ ਸੀ ਉਹ ਹੁਣ ਢਹਿ ਰਿਹਾ। ਕਾਂਗਰਸ ਦੇ ਨੇਤਾ ਨੇ ਇਹ ਵੀ ਦਾਅਵਾ ਕੀਤਾ ਕਿ ਅਗਲੇ 1 ਸਾਲ ਦੇ ਅੰਦਰ ਅੰਦਰ ਮੋਦੀ ਸਰਕਾਰ ਡਿੱਗ ਜਾਏਗੀ ਅਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣਗੇ। ਰਾਹੁਲ ਗਾਂਧੀ ਦੇ ਇਸੇ ਦਾਅਵੇ ਦੇ ਉੱਤੇ ਭਾਜਪਾ ਨੇਤਾਵਾਂ ਨੇ ਸਖ਼ਤ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਭਾਜਪਾ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਰਾਹੁਲ ਗਾਂਧੀ ਨੂੰ ਅਰਾਜਕ ਦੱਸਿਆ ਅਤੇ ਕਿਹਾ ਕਿ ਉਹ ਦੇਸ਼ ਦੇ ਵਿੱਚ ਲੋਕਤੰਤਰੀ ਸੰਕਟ ਖੜਾ ਕਰਨਾ ਚਾਹੁੰਦੇ ਨੇ। ਉੱਥੇ ਹੀ ਮਹਾਰਾਸ਼ਟਰ ਭਾਜਪਾ ਦੇ ਪ੍ਰਮੁੱਖ ਚੰਦਰ ਸ਼ੇਖਰ ਬਾਵਨਕੁਲੇ ਨੇ ਕਿਹਾ ਕਿ ਜਦ ਤੱਕ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਉਹ ਆਪਣੀ ਪਾਰਟੀ ਦੀ ਚਿੰਤਾ ਕਰਨ। ਭਾਜਪਾ ਨੇਤਾਵਾਂ ਦੇ ਤਿੱਖੇ ਹਮਲਿਆਂ ਦੇ ਦਰਮਿਆਨ ਕਾਂਗਰਸ ਨੇਤਾਵਾਂ ਨੇ ਵੀ ਰਾਹੁਲ ਗਾਂਧੀ ਦੇ ਬਿਆਨ ਦਾ ਬਚਾਅ ਕੀਤਾ। ਕਾਂਗਰਸ ਨੇਤਾ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਵਿਰੋਧੀ ਧਿਰ ਨੇਤਾ ਦੀ ਤਰਫ ਤੋਂ आंकलन तो बिल्कुल सही लगाया गया, आर्थिक सुनामी तो आएगी ही। और राहुल गांधी आर्थिक मोर्चिया के उत्ते लैके हुण तक जो भी बयान दिंदे रहे ने वो सच साबित हुए हैं। कांग्रेस ने अपने सोशल मीडिया हैंडल तो बुधवार के दिन एक वीडियो अपलोड किया जिस दे विच राहुल गांधी मोदी सरकार नूं लैके कई तरह के दावे कर रहे हैं। राहुल गांधी ने कहा कि एक ऐसा आर्थिक संकट हिंदुस्तान दे विच जो कि तुसी कदे नहीं देखा होएगा, जिसनों हुण कोई भी रोक नहीं सकता। दूसरे पासे हिंदुस्तान दे सिस्टम दे अंदर इंस्टीट्यूशनल रिवोल्ट यानी कि संस्थावां दे अंदर जिहड़ा एक विद्रोह है वह हो रहा है। उन्होंने दावा किया कि तुसी सोचते हो कि चोण कमीशन पूरी तरह के नाल कंट्रोल्ड है, पर वह 3 साल पहला पूरी तरह के नाल कंट्रोल दे विच सी। मुख्य चोन कमिश्नर दे मैसेज मेरे को आ रहे हैं, इंटैलीजेंस सिस्टम दे हैड सीनियर जुडिशरी सारे विद्रोह कर रहे हैं और जानकारी दे रहे हैं कौन असी। उन्होंने कहा कि जो कंट्रोल सिस्टम सी वो हुण अंदरों अंदरी ढह रहा है, लोगों भी दिख रहा है कि यह सरकार चल नहीं सकेगी, खस्ता हालत दे विच है। उन्होंने कहा मेरे को जानकारियां आ रही ने, सिस्टम मैनू जानकारी दे रहा मोदी जी के बारे, शाह जी के बारे, उन्होंने बेटिया के बारे, उन्होंने मंत्रियों के बारे, अजीत डोभाल के बारे पूरी जानकारियां आ रही। राहुल गांधी ने दावा किया कि सरकार जनता के प्रैशर के नाल नजिठण के लिए एमरजेंसी तक लगा सकती है। वह कह है कह रहे हैं कि हो सकता है कि जनता के प्रैशर नूं दबाने दीआं कोशिशां कीतीआं जाण। मोदी जी जानते हैं कि जिस सिस्टम नूं कंट्रोल करी बैठे सी हुण उही सिस्टम उन्हां दी इनफॉर्मेशन देण लग पिया है। भारतीय अर्थव्यवस्था नूं लैके कई अर्थशास्त्री पहलां खुल के मोदी सरकार की आलोचना कर चुके हैं। सितंबर 2017 तो 18 के दरमियान प्रधानमंत्री के आर्थिक सलाहकार परिषद के मैंबर रह चुके सुरजीत भल्ला की पछाण मोदी दे अर्थशास्त्रियों दे वजों हुंदी है। उन्होंने खुल के मोदी सरकार की आलोचना की है। सुरजीत भल्ला ने 21 मई नूं प्रमुख अंग्रेजी अखबार इंडियन एक्सप्रैस एक आर्टिकल लिखा से जिसका टाइटल सी भाजपा चोण जित रही है पर अर्थव्यवस्था हार रही है। इस लेख दे विच भल्ला ने मोदी सरकार की आर्थिक नीतियां की तिखी आलोचना करदिआं कहा कि अर्थव्यवस्था नूं संभालण दे मामले च भाजपा का प्रदर्शन हेठले पद्धर दे उत्ते जा चुके है। मोदी सरकार 2014 तो 18 तक जिहड़े आर्थिक सलाहकार उन्हां दे रहे ने अरविंद सुब्रमण्यम, उन्होंने भी 26 मई नूं इंडियन एक्सप्रैस दे विच इक आर्टिकल लिख के सरकार की नीतियां की आलोचना की। कहा कि अज रुपया जदों लगातार गिर रहा है भारत गंभीर चुनौतियों का सामना कर रहा है, आखिर इसका जिम्मेदार कौन है। उधर साबका प्रधानमंत्री मनमोहन सिंह के मीडिया सलाहकार रहे संजय बारू ने भी शुरुआत दे विच मोदी की तारीफ की थी, पर हुण उन्होंने भी तेवर बदल गए हैं। 24 मई नूं न्यू इंडियन एक्सप्रैस दे विच उन्होंने भी एक लेख लिखा, कहा कि 1991 तो 2004 के दरमियान कारोबारी जगत मीडिया ने खुल के अपनियां चिंतावां जाहर कीतियां सी और सियासी अगवाई दे उत्ते एक प्रैशर भी पाया सी, निवेशकां दा भरोसा भी परताया सी, पर हुण अज दा मीडिया दा बहुत ज़्यादा खौफ दे विच है, बड़े ज़्यादा संकोच कर रहा है, कारोबारी भाईचारा भी बहुत ज़्यादा जोखिम नहीं लै पा रहा, हर खबर नूं वधा चढ़ा के पेश किया जाता है और हर बुरी खबर नूं दबा दिता जाता है। जदों भारत दुनिया की तीसरी सब तो बड़ी अर्थव्यवस्था बनन दा दावा कर रहा है, इहदा एक मेला बनाया जा रहा है, पर अज जदों भारत थले भी डिग पे है इस तीसरी अर्थव्यवस्था बनते बनते हुण 6वीं ते आ गया है, तो इस दे विच सवाल भी नहीं करन दी इजाजत दिती जा रही। ईरान की वजह दे नाल दुनिया भर दे विच ऊर्जा का संकट देखने को मिले, पर इसका असर भारत दे उत्ते ही सब तो वध हो रहा है, इंज ये चीज़ जचाई जा रही है। उत्थे ही अगली खबर की सांझ पाईए, तो DMK ने एक्स दे उत्ते पोस्ट करके आया कि 8 जून नूं दिल्ली दे विच होण वाली इंडिया गठजोड़ दी बैठक चो शामिल नहीं होणगे। तमिलनाडु विधानसभा चोणां दे विच कांग्रेस ने DMK दे नाल एक विश्वासघात किया सी। अजिहा दावा करदे हां पार्टी ने कहा कि साडे कारकुन भी हुण प्रभावित होए ने ते उह इही फैसला लै रहे ने कि 8 जून नूं नवीं दिल्ली दे विच जिहड़ी इंडिया गठजोड़ दी बैठक होनी है उस च DMK कांग्रेस दे नाल बिल्कुल नहीं बैठेगा। हालांकि पार्टी ने स्पष्ट किया कि बैठक च शामिल ना होने के बावजूद वह कौमी हितां दे नाल जुड़े मुद्दों के उत्ते अपना पक्ष रखते रहेंगे। असल च 2026 की तमिलनाडु विधानसभा चोणां च कांग्रेस ने DMK दे नाल रल के चोण लड़ी सी, पर चोणां दे नतीजे आने तो बाद कांग्रेस ने अदाकार विजय की पार्टी TVK नूं हमायत दे दित्ती किते DMK तो वक्ख हो गई, इस करके वह सरकार दे विच आ गए ते DMK हुण सत्ता तो दूर बैठी है। सत्ता की खेड है। खैर पंजाब की सत्ता दे गलियारियां दे विच साबका मुख्यमंत्री ते भाजपा नेता कैप्टन अमरिंदर सिंह की घर वापसी दी अटकलां लग रही ने, सिर्फ सत्ता च ही नहीं सियासी गलियारियां तो लैके जिहड़ियां पिंडां दीआं सत्थां तक ने उत्थे इह गल तुरन लग पई है। ਪਿਛਲੇ ਦਿਨ ਹੀ ਯਾਦਵਿੰਦਰ ਕਰਫਿਊ ਦੀ ਤਰਫ ਤੋਂ ਪ੍ਰੋ ਪੰਜਾਬ ਟੀ ਵੀ ਦੇ ਉੱਤੇ ਕੀਤੀ ਗਈ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਤਰਫ ਤੋਂ ਭਾਜਪਾ ਅਤੇ ਕਾਂਗਰਸ ਦੇ ਕਲਚਰ ਦੇ ਉੱਤੇ ਗੱਲਾਂ ਕੀਤੀਆਂ ਗਈਆਂ ਸੀ। ਉਦੋਂ ਤੋਂ ਹੀ ਇਹ ਅਟਕਲਾਂ ਲੱਗ ਰਹੀਆਂ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ਦੇ ਖਿਲਾਫ ਸੁਰ ਤਿੱਖੇ ਹੋਏ ਨੇ ਅਤੇ ਕਾਂਗਰਸ ਦੇ ਲਈ ਨਰਮ ਪਏ ਨੇ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਭਾਜਪਾ ਛੱਡ ਕੇ ਕਾਂਗਰਸ 'ਚ ਵਾਪਸੀ ਕਰ ਸਕਦੇ ਨੇ ਜਾਂ ਨਹੀਂ, ਇਸ ਨੂੰ ਲੈ ਕੇ ਹੁਣ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਵੱਡੇ ਨੇਤਾ ਭੁਪਿੰਦਰ ਸਿੰਘ ਹੁੱਡਾ ਦਾ ਕਹਿਣਾ ਹੈ ਕਿ ਉਹ ਅਮਰਿੰਦਰ ਸਿੰਘ ਦੇ ਸੰਪਰਕ ਦੇ ਵਿੱਚ ਨੇ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਵਾਪਸੀ ਦੇ ਅਟਕਲਾਂ ਅਜਿਹੇ ਸਮੇਂ 'ਚ ਲਗਾਈਆਂ ਜਾ ਰਹੀਆਂ ਜਦੋਂ ਕੁਝ ਮਹੀਨਿਆਂ ਦੇ ਵਿੱਚ ਹੀ ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਨੇ। ਪੰਜਾਬ ਕਾਂਗਰਸ ਦੇ ਵਿੱਚ ਜੇਕਰ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਤਾਂ ਇਹ ਕਾਂਗਰਸ ਦੇ ਲਈ ਵੀ ਇੱਕ ਵੱਡੀ ਖਬਰ ਹੋਏਗੀ। ਹੁਣ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਜਿਹੜੀ ਐਕਟਿਵ ਪੋਲੀਟਿਕਸ ਹੈ ਉਸ ਦੇ ਵਿੱਚ ਉਹ ਨਹੀਂ ਰਹਿਣਾ ਚਾਹੁੰਦੇ ਔਰ ਨਾ ਹੀ ਉਹ ਮੁੱਖ ਮੰਤਰੀ ਦਾ ਦਾਅਵਾ ਦੇਣਾ ਚਾਹੁੰਦੇ ਨੇ। ਇਸ ਬਾਰੇ ਉਹ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਨੇ, ਪਰ ਇਹਨਾਂ ਅਟਕਲਾਂ ਨੂੰ ਕਿ ਉਹ ਕਾਂਗਰਸ 'ਚ ਆਉਣਗੇ ਜਾਂ ਨਹੀਂ, ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਕੈਪਟਨ ਆਉਂਦੇ ਨੇ ਤਾਂ ਉਹਨਾਂ ਦਾ ਖੁੱਲ੍ਹੇ ਦਿਲ ਦੇ ਨਾਲ ਸਵਾਗਤ ਵੀ ਕੀਤਾ ਜਾਏਗਾ। ਉੱਥੇ ਆਖਰੀ ਖਬਰ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਪਾਰਟੀ ਦੇ ਕੌਮੀ ਮਹਾਂ ਸਕੱਤਰ ਤਰੁਣ ਚੁੱਗ ਨੂੰ ਭਾਰਤੀ ਜਨਤਾ ਪਾਰਟੀ ਨੇ ਵੱਡੀ ਤਿਆਰੀ ਦੇਣ ਦੀ ਯੋਜਨਾ ਲੀਕ ਲਈ ਹੈ। ਭਾਜਪਾ ਦੀ ਕੇਂਦਰੀ ਚੋਣ ਕਮੇਟੀ ਵੱਲੋਂ ਵੱਖ ਵੱਖ ਸੂਬਿਆਂ 'ਚ ਹੋਣ ਵਾਲੀਆਂ ਰਾਜ ਸਭਾ ਦੀਆਂ ਚੋਣਾਂ ਦੇ ਲਈ ਅਤੇ ਉੜੀਸਾ ਦੀ ਉਪ ਚੋਣ ਦੇ ਲਈ ਆਪਣੇ ਅਧਿਕਾਰਕ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਦੇ ਮੁਤਾਬਕ ਤਰੁਣ ਚੁੱਗ ਨੂੰ ਮੱਧ ਪ੍ਰਦੇਸ਼ ਤੋਂ ਉਮੀਦਵਾਰ ਐਲਾਨ ਕੀਤਾ ਗਿਆ। ਭਾਜਪਾ ਦੇ ਕੌਮੀ ਮਹਾਂ ਸਕੱਤਰ ਅਤੇ ਮੁੱਖ ਦਫ਼ਤਰ ਪ੍ਰਭਾਰੀ ਅਰੁਣ ਸਿੰਘ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਦੇ ਵਿੱਚ ਇਹਨਾਂ ਨਾਵਾਂ ਦੇ ਬਾਰੇ ਚਰਚਾ ਕੀਤੀ ਗਈ ਹੈ। ਸੂਚੀ 'ਚ ਦੱਸਿਆ ਗਿਆ ਕਿ ਤਰੁਣ ਚੁੱਗ ਸਣੇ ਮੱਧ ਪ੍ਰਦੇਸ਼ ਤੋਂ ਰਜਨੀਸ਼ ਅਗਰਵਾਲ, ਰਾਜਸਥਾਨ ਤੋਂ ਡਾਕਟਰ ਅਲਕਾ ਗੁਰਜਰ, ਡਾਕਟਰ ਸਤੀਸ਼ ਪੁਨੀਆ, ਗੁਜਰਾਤ ਤੋਂ ਰਾਜੂ ਭਾਈ ਸ਼ੁਕਲਾ, ਮੁਕੇਸ਼ ਭਾਈ ਰਾਠਵਾ, ਮਾਨ ਸਿੰਘ ਪਰਮਾਰ, ਜਤਿੰਦਰ ਮੇਘਜੀ ਭਾਈ ਕੰਜ਼ਾਰੀਆ, ਅਰੁਣਾਚਲ ਪ੍ਰਦੇਸ਼ ਤੋਂ ਤਾਈ ਤਾਗਾ, ਮਣੀਪੁਰ ਤੋਂ ਏ ਸ਼ਾਰਦਾ ਦੇਵੀ ਨੂੰ ਉਮੀਦਵਾਰ ਐਲਾਨਿਆ ਜਾ ਰਿਹਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਤਰੁਣ ਚੁੱਗ ਜੇਕਰ ਇਸ ਸੀਟ ਤੋਂ ਰਾਜ ਸਭਾ 'ਚ ਪਹੁੰਚਦੇ ਨੇ ਤਾਂ ਉਹਨਾਂ ਦਾ ਮੋਦੀ ਕੈਬਨਿਟ ਦੇ ਵਿੱਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ। ਪਰ ਪੰਜਾਬ ਭਾਜਪਾ ਦੇ ਲਈ ਇੱਕ ਨਵੇਂ ਇੰਚਾਰਜ ਦੀ ਲੋੜ ਵੀ ਬਣ ਸਕਦੀ ਹੈ। ਉੱਧਰ ਆਸਟ੍ਰੇਲੀਆ ਦੀਆਂ ਵੀ ਹੁਣ ਖਬਰਾਂ ਦੀ ਸਾਂਝ ਪਾਉਂਦੇ ਚੱਲੀਏ। ਸਭ ਤੋਂ ਪਹਿਲਾਂ ਆਸਟ੍ਰੇਲੀਆ ਤੋਂ ਪਹਿਲਾਂ ਵੀ ਖਬਰ ਜਿਹੜੀ ਹੈ ਗੁਆਂਢ ਦੇ ਵਿੱਚੋਂ ਫਿਜੀ ਮੁਲਕ ਤੋਂ, ਜਿੱਥੇ ਫਿਜੀ ਦੀ ਐਨਵਾਇਰਮੈਂਟ ਮਿਨਿਸਟਰੀ ਦੀ ਤਰਫ ਤੋਂ ਆਸਟ੍ਰੇਲੀਅਨ ਅਰਬਪਤੀ ਇਆਨ ਮਲੋਫ ਦੇ ਉਸ ਯੋਜਨਾ ਨੂੰ ਜਾਂ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ, ਜਿਸ ਦੇ ਵਿੱਚ ਮਲੋਫ ਨੇ ਇਹ ਗੱਲ ਕਹੀ ਸੀ ਕਿ ਉਹ ਜਿੰਨਾ ਵੀ ਰਵਿਸ਼ ਹੈ, ਜਿੰਨਾ ਵੀ ਕੂੜਾ ਕਰਕਟ ਹੈ, ਉਸ ਨੂੰ ਸਾੜ ਕੇ ਬਿਜਲੀ ਪੈਦਾ ਕਰਨਗੇ ਅਤੇ ਇਸ ਪੈਸੀਫਿਕ ਮੁਲਕ ਦੇ ਲਈ ਊਰਜਾ ਲੋੜਾਂ ਨੂੰ ਪੂਰਾ ਕਰਨਗੇ। ਹਾਲਾਂਕਿ ਇਸ ਦਰਮਿਆਨ ਜਿਹੜੇ ਟ੍ਰੈਡੀਸ਼ਨਲ ਲੈਂਡ ਓਨਰਸ ਨੇ, ਟੂਰਿਜ਼ਮ ਓਪਰੇਟਰਸ ਨੇ, ਫਿਜੀ ਦੇ ਸਥਾਨਕ ਲੋਕ ਨੇ, ਉਹਨਾਂ ਨੇ ਆਸਟ੍ਰੇਲੀਅਨ ਕਾਰੋਬਾਰੀ ਦਾ ਵਿਰੋਧ ਕੀਤਾ ਅਤੇ ਕਿਹਾ ਹੈ ਕਿ ਫਿਜੀ ਵਰਗੀ ਸਾਫ਼ ਸੁਥਰੀ ਹਵਾ ਵਾਲੇ ਇੱਕ ਟਾਪੂ ਮੁਲਕ ਨੂੰ ਗੰਦਲਾ ਬਣਾਉਣ ਦੀ ਕੋਸ਼ਿਸ਼ਾਂ ਆਸਟ੍ਰੇਲੀਅਨ ਕਾਰੋਬਾਰੀ ਪਹਿਲਾਂ ਵੀ ਕਰਦੇ ਰਹੇ ਨੇ, ਫਿਰ ਤੋਂ ਕੀਤੀ ਜਾ ਰਹੀ ਹੈ। ਲਗਭਗ 9 ਲੱਖ ਟਨ ਵੇਸਟ ਹਰ ਸਾਲ ਜਦੋਂ ਫੂਕਿਆ ਜਾਏਗਾ, ਹਵਾ 'ਚ ਜਾਏਗਾ, ਤਾਂ ਉਸ ਦਾ ਖਾਮਿਆਜ਼ਾ ਕੌਣ ਭੁਗਤਣਗੇ? ਫਿਜੀ ਦੇ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਅੰਬੈਸਡਰ ਨੇ ਫਿਲੀਪੋ ਤਾਰਾਕਨੀਨੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਇਸ ਬਾਰੇ ਪੋਸਟ ਵੀ ਲਿਖੀ ਅਤੇ ਕਿਹਾ ਕਿ ਆਸਟ੍ਰੇਲੀਆ ਨੂੰ ਆਪਣੇ ਹਿੱਤਾਂ ਦੇ ਲਈ ਜਿਹੜੇ ਟਾਪੂ ਮੁਲਕ ਨੇ ਜਾਂ ਪੈਸੀਫਿਕ ਮੁਲਕ ਨੇ ਉਹਨਾਂ ਨੂੰ ਐਸ਼ਟ੍ਰੇ ਨਹੀਂ ਬਣਾਉਣਾ ਚਾਹੀਦਾ, ਯਾਨੀ ਉੱਥੇ ਸਾਰਾ ਧੂੰਆਂ ਨਹੀਂ ਛੱਡਣਾ ਚਾਹੀਦਾ। ਇਸ ਦਰਮਿਆਨ ਫਿਜੀ ਦੇ ਐਨਵਾਇਰਮੈਂਟ ਮਿਨਿਸਟਰੀ ਦੀ ਤਰਫ ਤੋਂ ਵੀ ਹੁਣ ਇਸ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਗਿਆ। ਜਿਹੜੇ ਸਰਕਾਰ ਦੀ ਤਰਫ ਤੋਂ ਨੈਗੇਟਿਵ ਗੀਅਰਿੰਗ ਦੇ ਵਿੱਚ ਬਦਲਾਅ ਕੀਤੇ ਗਏ ਨੇ, ਰਿਫੋਰਮ ਕੀਤੇ ਗਏ ਨੇ, ਉਹ ਹੁਣ ਗ੍ਰੈਨੀ ਫਲੈਟ 'ਤੇ ਲਾਗੂ ਹੋਣਗੇ ਜਾਂ ਨਹੀਂ, ਇਹ ਸਵਾਲ ਪੁੱਛਿਆ ਗਿਆ ਔਰ ਲਿਬਰਲ ਪਾਰਟੀ ਦੇ ਸੈਨੇਟਰ ਐਂਡਰਿਊ ਬ੍ਰੈਗ ਦੀ ਤਰਫ ਤੋਂ, ਸੈਨੇਟ ਦੀ ਜਿਹੜੀ ਐਸਟੀਮੇਟ ਕਮੇਟੀ ਸੀ ਉਸ ਦੇ ਅੱਗੇ ਪੁੱਛਿਆ ਗਿਆ ਕਿ ਹੁਣ ਜਦੋਂ 1 ਜੁਲਾਈ 2027 ਤੋਂ ਨਵੇਂ ਨਿਯਮ ਲਾਗੂ ਹੋਣੇ ਨੇ, ਟੈਕਸ ਬਦਲਾਅ ਲਾਗੂ ਹੋਣੇ ਨੇ, ਮੇਰਾ ਇੱਕੋ ਇੱਕ ਸਵਾਲ ਹੈ ਕਿ ਜੇ ਮੈਂ ਗ੍ਰੈਨੀ ਫਲੈਟ ਬਣਾਉਣਾ ਤਾਂ ਕੀ ਉਹ ਨੈਗੇਟਿਵ ਗੀਅਰਿੰਗ ਉਸ ਤੋਂ ਲਾਗੂ ਉਸ ਦੇ ਉੱਤੇ ਹੋਏਗੀ ਜਾਂ ਨਹੀਂ ਹੋਏਗੀ? ਇਸ ਦੇ ਜਵਾਬ ਦੇ ਵਿੱਚ ਦੱਸ ਦਈਏ ਕਿ ਇਹ ਨਵਾਂ ਕਾਨੂੰਨ ਜਿਹੜਾ ਉਹ ਉਸ ਦੇ ਉੱਤੇ ਹੀ ਪਾਰਲੀਮੈਂਟ ਦੇ ਵਿੱਚ ਚਰਚਾ ਹੋ ਰਹੀ ਹੈ। ਪਿਛਲੇ ਦਿਨਾਂ ਦੇ ਵਿੱਚ ਫੈਡਰਲ ਬਜਟ ਦੇ ਅੰਦਰ ਟ੍ਰੈਜਰੀ ਜਿਮ ਚਾਮਸ ਨੇ ਇਸ ਬਾਰੇ ਐਲਾਨ ਕਰ ਹੀ ਦਿੱਤਾ ਸੀ ਕਿ CGD ਡਿਸਕਾਊਂਟ ਦੇ ਵਿੱਚ ਬਦਲਾਅ ਕੀਤਾ ਜਾਣਾ ਹੈ, ਨੈਗੇਟਿਵ ਗੀਅਰਿੰਗ ਦੇ ਵਿੱਚ ਬਦਲਾਅ ਕੀਤਾ ਜਾਣਾ ਹੈ। ਬ੍ਰੈਗ ਦੇ ਇਸ ਕੁਐਸਚਨ ਦਾ ਜਵਾਬ ਦਿੰਦਿਆਂ ਹੋਇਆਂ ਟ੍ਰੈਜਰੀ ਸੈਕਟਰੀ ਜੈਨੀ ਵਿਲਕਿਨਸਨ ਨੇ ਕਿਹਾ ਕਿ ਗ੍ਰੈਨੀ ਫਲੈਟ ਨੂੰ ਬਿਲਕੁਲ ਵੀ ਇੱਕ ਅਲੱਗ ਪ੍ਰੋਪਰਟੀ ਨਹੀਂ ਮੰਨਿਆ ਜਾ ਸਕਦਾ, ਜਦਕਿ ਨੈਗੇਟਿਵ ਗੇਅਰਿੰਗ ਇੱਕ ਨਵੀਂ ਬਣੀ ਅਲੱਗ ਪ੍ਰੋਪਰਟੀ ਤੋਂ ਹੀ ਲਾਗੂ ਹੋ ਸਕਦੀ ਹੈ। ਗ੍ਰੈਨੀ ਫਲੈਟ ਇੱਕ ਘਰ ਦੇ ਅੰਦਰ ਹੀ, ਯਾਨੀ ਇੱਕ ਪ੍ਰੋਪਰਟੀ ਦੇ ਅੰਦਰ ਦੀ ਹੀ ਇੱਕ ਹਿੱਸਾ ਹੈ, ਉਸਨੂੰ ਇੱਕ ਨਵੇਂ ਤਰੀਕੇ ਦੇ ਨਾਲ ਬਣਾਇਆ ਗਿਆ ਹੋ ਸਕਦਾ, ਨਾ ਹੀ ਇਸ ਤਰੀਕੇ ਦੇ ਨਾਲ ਨੈਗੇਟਿਵ ਗੇਅਰਿੰਗ ਉਹਨਾਂ ਕੰਸਟਰਕਸ਼ਨ ਦੇ ਉੱਤੇ ਲਾਗੂ ਹੋਏਗੀ ਜਿਹੜੀਆਂ ਪਹਿਲਾਂ ਸੀਗੀਆਂ, ਬਾਅਦ ਦੇ ਵਿੱਚ ਢਾਹ ਦਿੱਤੀਆਂ ਗਈਆਂ ਜਾਂ ਮੁੜ ਮੁਰੰਮਤ ਕਰਕੇ ਇੱਕ ਵਾਰ ਫਿਰ ਤੋਂ ਫ੍ਰੀ ਸਟੈਂਡ ਹਾਊਸ ਜਿਹੜਾ ਖੜ੍ਹਾ ਕਰ ਦਿੱਤਾ ਗਿਆ, ਉਹਨਾਂ 'ਤੇ ਵੀ ਨੈਗੇਟਿਵ ਗੇਅਰਿੰਗ ਲਾਗੂ ਨਹੀਂ ਹੋਏਗੀ। ਆਸਟ੍ਰੇਲੀਆ ਦੇ ਵਿੱਚ ਰਿਸੈਸ਼ਨ ਆ ਰਿਹਾ, ਇਹ ਇੱਕ ਬਹੁਤ ਵੱਡਾ ਸਵਾਲ ਹੈ। ਪਿਛਲੇ ਕੁਝ ਦਿਨਾਂ ਤੋਂ ਇਸ ਕਿਸਮ ਦੀਆਂ ਖਬਰਾਂ ਬੜੀਆਂ ਜ਼ਿਆਦਾ ਇਹਨਾਂ ਨੂੰ ਹਵਾ ਦਿੱਤੀ ਜਾ ਰਹੀ ਹੈ। ਹੁਣ ਗਵਰਨਰ ਮਿਚਲ ਬੁਲਕ ਦੀ ਤਰਫ ਤੋਂ ਮੋਨੀਟਰੀ ਪਾਲਿਸੀ ਬੋਰਡ ਦੀ ਬੈਠਕ ਤੋਂ ਬਾਅਦ ਗਲੋਬਲ ਅਤੇ ਡੋਮੈਸਟਿਕ ਇਨਫਲੇਸ਼ਨ ਦੇ ਜਿੰਨੇ ਵੀ ਅੰਕੜੇ ਨੇ ਉਹਨਾਂ ਦੇ ਉੱਤੇ ਇੰਝ ਟਿੱਪਣੀ ਦਿੰਦਿਆਂ ਹੋਇਆ ਕਿਹਾ ਗਿਆ ਕਿ ਭਵਿੱਖ ਦੇ ਵਿੱਚ ਰੇਟ ਰਾਈਜ਼ ਜਿਹੜੇ ਨੇ ਇਸ ਗੱਲ ਦੇ ਉੱਤੇ ਨਿਰਭਰ ਕਰਨਗੇ ਕਿ ਕਿਤੇ ਆਸਟ੍ਰੇਲੀਆ ਦੇ ਵਿੱਚ ਮੱਧ ਪੂਰਬ ਦੇ ਹਾਲਾਤਾਂ ਦੇ ਚੱਲਦਿਆਂ ਘਰੇਲੂ ਹਾਲਾਤ ਤਾਂ ਖਰਾਬ ਨਹੀਂ ਹੋ ਗਏ। ਉਹਨਾਂ ਕਿਹਾ ਕਿ ਪਿਛਲੇ 3 ਲਗਾਤਾਰ ਕੰਜ਼ੈਕਟਿਵ ਹਾਈਕਸ ਜਿਹੜੇ ਨੇ ਉਹ ਦੇਖਣ ਨੂੰ ਮਿਲੇ ਨੇ ਔਰ ਉਸ ਦਾ ਕਾਰਨ ਘਰੇਲੂ ਹਾਲਾਤ ਹੀ ਨੇ, ਪਰ ਕੌਮਾਂਤਰੀ ਪੱਧਰ ਦੇ ਉੱਤੇ ਜੋਬਲੈਸਨੈਸ ਵੱਧ ਰਹੀ ਹੈ, ਯਾਨੀ ਬੇਰੁਜ਼ਗਾਰੀ ਵੱਧ ਰਹੀ ਹੈ, ਮਹਿੰਗਾਈ ਵੱਧ ਰਹੀ ਹੈ, ਇਨਫਲੇਸ਼ਨ ਵੱਧ ਰਹੀ ਹੈ ਔਰ ਇਸ ਦਰਮਿਆਨ ਰਿਸੈਸ਼ਨ ਦੇ ਖਤਰੇ ਵੀ ਵੱਧ ਰਹੇ ਨੇ। ਲਗਾਤਾਰ ਜੇਕਰ ਇਸ ਤਰੀਕੇ ਦੇ ਨਾਲ ਵਿਆਜ ਦਰਾਂ ਦੇ ਵਿੱਚ ਵੀ ਇਜ਼ਾਫਾ ਕੀਤਾ ਜਾਂਦਾ ਤਾਂ ਰਿਸੈਸ਼ਨ ਦੇ ਖਤਰੇ ਨੂੰ ਤਾਂ ਵੈਸੇ ਵੀ ਟਾਲਿਆ ਨਹੀਂ ਜਾ ਸਕੇਗਾ। ਹਾਲਾਂਕਿ ਗਵਰਨਰ ਬੁਲਕ ਨੇ ਇਹ ਗੱਲ ਕਹੀ ਕਿ ਆਰਥਿਕਤਾ ਨੂੰ ਛੇਤੀ ਹੀ ਲੀਹੇ ਲਿਆਂਦਾ ਵੀ ਜਾਏਗਾ, ਬਸ਼ਰਤੇ ਮੱਧ ਪੂਰਬ ਦੇ ਵਿੱਚ ਹਾਲਾਤ ਠੀਕ ਹੋਣ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਵੇ, ਕਿਉਂਕਿ ਕੌਮਾਂਤਰੀ ਬਾਜ਼ਾਰ ਦੇ ਵਿੱਚ ਬਦਲਾਅ ਆਸਟ੍ਰੇਲੀਆ ਦੇ ਬਾਜ਼ਾਰ ਨੂੰ ਵੀ ਪ੍ਰਭਾਵਿਤ ਕਰਨਗੇ। ਉੱਥੇ ਹੀ ਬੰਡਾਈ ਬੀਚ ਹਮਲੇ ਦੇ ਵਿੱਚ ਆਪਣੀ ਜਾਨ ਦੇ ਉੱਤੇ ਬਾਜ਼ੀ ਲਗਾ ਕੇ ਖੇਲ ਗਏ ਅਹਿਮਦ ਅਲ ਅਹਿਮਦ, ਜਿਹਨੂੰ ਬੰਡਾਈ ਹੀਰੋ ਦੇ ਤੌਰ 'ਤੇ ਵੀ ਜਾਣਿਆ ਜਾਂਦਾ, ਉਸ ਦੇ ਖਿਲਾਫ਼ ਹੁਣ ਆਸਟ੍ਰੇਲੀਅਨ ਮੀਡੀਆ ਦੇ ਵਿੱਚ ਇੱਕ ਖਬਰ ਸਾਹਮਣੇ ਆਈ ਹੈ ਕਿ ਉਸਨੇ ਆਪਣੇ ਪਿਤਾ ਦੇ ਨਾਲ ਡੋਮੈਸਟਿਕ ਵਾਇਲੈਂਸ ਯਾਨੀ ਕਿ ਘਰੇਲੂ ਹਿੰਸਾ ਕੀਤੀ ਹੈ। ਅਦਾਰੇ ABC ਨੇ ਇੱਕ ਖਬਰ ਪ੍ਰਕਾਸ਼ਿਤ ਕੀਤੀ ਹੈ ਜਿਸ 'ਚ ਦੱਸਿਆ ਹੈ ਕਿ ਇੱਕ 44 ਸਾਲਾ ਵਿਅਕਤੀ ਦੇ ਉੱਤੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਬੈਂਕਸਟਾਊਨ ਦੇ ਘਰ ਦੇ ਅੰਦਰ ਆਪਣੇ ਪਿਤਾ ਦੇ ਨਾਲ ਬਦਸਲੂਕੀ ਅਤੇ ਅਸੋਲਟ ਕਰਨ ਦਾ ਦੋਸ਼ ਲੱਗਿਆ ਸੀ। 3 June 2026 ਨੂੰ ਇਸ 44 ਸਾਲਾ ਵਿਅਕਤੀ ਨੂੰ ਕੋਰਟ ਅਟੈਂਡੈਂਸ ਨੋਟਿਸ ਵੀ ਭੇਜਿਆ ਗਿਆ। ਇਸ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਅਹਿਮਦ ਅਲ ਅਹਿਮਦ ਦੇ ਨਾਮ ਦੇ ਉੱਤੇ ਆਇਆ ਨੋਟਿਸ ਹੈ। ਹਾਲਾਂਕਿ ਉਹ 29 July ਨੂੰ ਬੈਂਕਸਟਾਊਨ ਲੋਕਲ ਕੋਰਟ ਦੇ ਵਿੱਚ ਅਪੀਅਰ ਹੋਣਗੇ, ਪਰ ਅਹਿਮਦ ਨੇ ਅਦਾਰੇ ABC ਨੂੰ ਦੱਸਿਆ ਕਿ ਸਾਰੀ ਝੂਠੀ ਜਾਣਕਾਰੀ ਹੈ, ਉਹਨਾਂ ਦਾ ਨਾਮ ਤਾਂ ਬਿਲਕੁਲ ਵੀ ਕਿਤੇ ਨਹੀਂ ਆਇਆ ਅਤੇ ਨਾ ਹੀ ਉਹਨਾਂ ਦੇ ਕੋਲ ਇਸ ਕਿਸਮ ਦੀ ਕੋਈ ਜਾਣਕਾਰੀ ਹੈ ਕਿ ਉਹਨਾਂ ਦੇ ਉੱਤੇ ਕੋਈ ਨੋਟਿਸ ਇਸ ਕਿਸਮ ਦਾ ਜਾਂ ਇੰਜ ਕੋਰਟ ਅਟੈਂਡੈਂਸ ਨੋਟਿਸ ਜਿਹੜਾ ਉਹਨਾਂ ਨੂੰ ਭੇਜਿਆ ਗਿਆ ਹੋਵੇ। ਉੱਥੇ ਐਨਜ਼ੈਕ ਡੇ ਦੇ ਦਰਮਿਆਨ 3 ਨਿਓ ਨਾਜ਼ੀ ਨੌਜਵਾਨਾਂ ਦੀ ਤਰਫ ਤੋਂ ਜਿਹੜੀ ਬੂਇੰਗ ਕੀਤੀ ਗਈ ਸੀ ਉਸ ਦੇ ਖਿਲਾਫ਼ ਹੁਣ ਜਿਹੜੀ ਸਜ਼ਾ ਸੁਣਾਈ ਗਈ ਹੈ, ਉਹਨਾਂ ਨੂੰ ਗਿਲਟੀ ਆਫ ਅਫੈਂਸਿਵ ਬਿਹੇਵੀਅਰ ਜਿਹੜਾ ਉਹ ਦੱਸਿਆ ਗਿਆ ਔਰ ਇਸ ਦੇ ਖਾਤਰ ਕੁਝ ਜੁਰਮਾਨੇ ਅਦਾ ਕਰਨੇ ਹੋਣਗੇ। ਦੱਸ ਦਈਏ ਕਿ ਸ਼ਰਾਈਨ ਆਫ ਰਿਮੈਂਬਰੈਂਸ ਦੇ ਉੱਤੇ ਐਨਜ਼ੈਕ ਡੇ ਦੇ ਦਰਮਿਆਨ ਸਾਲ 2025 ਦੇ ਵਿੱਚ ਇਹ ਘਟਨਾ ਵਾਪਰੀ ਸੀ, ਜਦੋਂ ਜਿਹੜੀ ਵੈਲਕਮ ਟੂ ਕੰਟਰੀ ਨਾਮ ਦੇ ਨਾਲ ਓਪਨਿੰਗ ਸੈਰੇਮਨੀ ਸ਼ੁਰੂ ਕੀਤੀ ਜਾ ਰਹੀ ਸੀ, ਪਿੱਛੋਂ ਇਹਨਾਂ ਨੌਜਵਾਨਾਂ ਨੇ ਬੂਇੰਗ ਕੀਤੀ। ਹਾਲਾਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕਥਿਤ ਤੌਰ ਦੇ ਉੱਤੇ ਕਿਸੇ ਵੀ ਮੀਡੀਆ ਅਦਾਰੇ ਦੀ ਤਰਫ ਤੋਂ ਪ੍ਰਵਾਸੀ ਨਹੀਂ ਦੱਸਿਆ ਗਿਆ। ਨਾਥਨ ਬੁੱਲ, ਜੈਕਬ ਹੈਰਸਨ, ਮਾਈਕਲ ਨੈਲਸਨ ਇਹਨਾਂ ਦੇ ਨਾਮ ਦੱਸੇ ਗਏ ਨੇ, ਪਰ ਇਹਨਾਂ ਨੂੰ ਫਿਲਹਾਲ ਜਿਹੜਾ ਇੱਕ ਜੁਰਮਾਨੇ ਦਾ ਨੋਟਿਸ ਦਿੱਤਾ ਗਿਆ $1900 ਦਾ, ਕਿਉਂਕਿ ਇਹਨਾਂ ਨੇ ਨਾਜ਼ੀ ਸਲੂਟ ਵੀ ਮਾਰਿਆ ਸੀ। ਬੁੱਲ ਅਤੇ ਲੋਮੈਕਸ ਨੂੰ $1000 ਅਤੇ $800 ਦਾ ਕ੍ਰਮਵਾਰ ਜੁਰਮਾਨਾ ਸੁਣਾਇਆ ਗਿਆ। ਅਗਲੀ ਖਬਰ ਪਹਿਲਾਂ ਤਾਂ ਚੰਗੀ ਇਹ ਹੈ ਕਿ ਦੇਸ਼ ਦੇ ਵਿੱਚ ਕਾਰ ਚੋਰੀ ਦੀਆਂ ਘਟਨਾਵਾਂ ਦੇ ਵਿੱਚ ਗਿਰਾਵਟ ਆਈ ਹੈ ਔਰ ਇਹ ਦਾਅਵਾ ਕੀਤਾ ਗਿਆ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਦੇ ਅੰਕੜਿਆਂ ਤੋਂ, ਕਿਉਂਕਿ ਕੌਂਸਲ ਨੇ ਦੇਖਿਆ ਹੈ ਕਿ ਕਿੰਨੇ ਲੋਕ ਨੇ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਹਿ ਰਹੇ ਨੇ ਕਿ ਉਹਨਾਂ ਦੀ ਕਾਰ ਚੋਰੀ ਹੋਈ ਹੈ, ਇਸ ਕਿਸਮ ਦੇ ਕਲੇਮ ਜਿਹੜੇ ਨੇ ਉਹਨਾਂ ਵੱਲ ਦਾਇਰ ਕੀਤੇ ਗਏ ਨੇ। ਚੰਗੀ ਖਬਰ ਇਹ ਹੈ ਕਿ ਦੇਸ਼ ਭਰ ਦੇ ਵਿੱਚ ਖਾਸ ਤੌਰ ਦੇ ਉੱਤੇ ਕੁਇਨਜ਼ਲੈਂਡ ਦੇ ਅੰਦਰ ਇੱਕ ਰਿਮਾਰਕੇਬਲ ਜਿਹੜਾ ਇੱਕ ਜਰਨੀ ਦੇਖੀ ਗਈ ਹੈ ਕਿ ਕਾਰ ਚੋਰੀ ਦੀਆਂ ਘਟਨਾਵਾਂ ਘਟੀਆਂ ਨੇ, ਪਰ ਇਹ ਖਬਰ ਇੱਥੇ ਖਤਮ ਨਹੀਂ ਹੁੰਦੀ। ਹੁਣ ਤੱਕ ਤਾਂ ਇਹ ਸੂਚਨਾ ਸੀ, ਹੁਣ ਖਬਰ ਸੁਣੋ। ਖਬਰ ਇਹ ਹੈ ਕਿ ICA ਇਹੀ ਇੰਸ਼ੋਰੈਂਸ ਕੌਂਸਲ ਆਫ ਆਸਟ੍ਰੇਲੀਆ ਕਹਿ ਰਿਹਾ ਹੈ ਕਿ ਜਿੱਥੇ ਆਸਟ੍ਰੇਲੀਆ ਭਰ ਦੇ ਅਲੱਗ ਅਲੱਗ ਸੂਬਿਆਂ 'ਚ ਕਾਰ ਚੋਰੀ ਦੀਆਂ ਘਟਨਾਵਾਂ ਘਟੀਆਂ ਨੇ, ਵਿਕਟੋਰੀਆ ਸੂਬਾ ਕਿਵੇਂ ਇਸ ਤੋਂ ਬਚਿਆ ਰਹਿ ਸਕਦਾ, ਕਿਵੇਂ ਅਪਰਾਧਾਂ ਤੋਂ ਦੂਰ ਰਹਿ ਸਕਦਾ। ਵਿਕਟੋਰੀਆ 'ਚ ਤਾਂ ਅਪਰਾਧ 37% ਵਧੇ ਨੇ, ਉਲਟਾ 12,500 ਕਲੇਮ ਦਾ ਦਾਅਵਾ ਕੀਤਾ ਗਿਆ ICA ਦੀ ਤਰਫ ਤੋਂ ਕਿ ਵਿਕਟੋਰੀਆ 'ਚ 2024 ਤੋਂ 2025 ਦੇ ਦਰਮਿਆਨ ਲੋਕਾਂ ਨੇ ਕਾਰ ਚੋਰੀ ਦੇ ਕਰਕੇ ਆਪਣੀ ਇੰਸ਼ੋਰੈਂਸ ਕੰਪਨੀਆਂ ਦੇ ਕੋਲ ਕਲੇਮ ਕੀਤਾ। ਲਗਭਗ $243 million ਦਾ ਕਲੇਮ ਇਕੱਲੇ ਵਿਕਟੋਰੀਆ 'ਚੋਂ ਆਇਆ। ਹੁਣ ਦੂਜੀ ਹੈਰਾਨੀ ਦੀ ਗੱਲ ਸੁਣੋ, ਨਿਊ ਸਾਊਥ ਵੇਲਸ, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ, ਤਸਮੇਨੀਆ, ਸਾਰੇ ਸੂਬੇ ਵੀ ਜੇ ਆਪਸ 'ਚ ਰਲਾ ਦਈਏ ਤਾਂ ਇਹਨਾਂ ਸਾਰੇ ਸੂਬਿਆਂ ਦੇ ਵਿੱਚ ਵੀ ਜਿੰਨਾ ਨੁਕਸਾਨ ਹੋਇਆ ਉਹ ਵਿਕਟੋਰੀਆ ਦੇ ਬਰਾਬਰ ਨਹੀਂ ਹੈ। ਯਾਨੀ ਇਕੱਲੇ ਵਿਕਟੋਰੀਆ 'ਚ ਸਭ ਤੋਂ ਵਧੇਰੇ ਕਾਰ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਆਖਰੀ ਖਬਰ ਜਿਹੜੀ ਆਸਟ੍ਰੇਲੀਆ ਦੇ ਲਈ ਇੱਕ ਚੰਗੀ ਖਬਰ ਨਹੀਂ ਹੈ। 91 ਸਾਲਾ ਵਿਅਕਤੀ ਨੂੰ ਇਹ ਉਡੀਕਦਿਆਂ ਉਸ ਦੀ ਮੌਤ ਹੋ ਗਈ ਕਿ ਉਸਨੂੰ ਘਰ ਦੇ ਵਿੱਚ ਹੋਮ ਜਿਹੜਾ ਏਜ ਕੇਅਰ ਪੈਕੇਜ ਆ ਉਹ ਮਿਲੇਗਾ, ਨਹੀਂ ਮਿਲਿਆ। ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਜੌਨ ਵਿਲਸਨ ਨਾਮ ਦੇ ਇੱਕ 91 ਸਾਲਾ ਸ਼ਖਸ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਜੌਨ ਵਿਲਸਨ ਮੈਲਬਰਨ ਦੇ ਵਿੱਚ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਪੜ੍ਹਾਉਂਦੇ ਰਹੇ ਨੇ। ਅਪ੍ਰੈਲ ਮਹੀਨੇ ਦੇ ਅਖੀਰ ਦੇ ਵਿੱਚ ਉਹਨਾਂ ਦੀ ਘਰ ਦੇ ਵਿੱਚ ਹੀ ਮੌਤ ਹੋਈ। ਇਸ ਦਰਮਿਆਨ ਉਹਨਾਂ ਦਾ ਫਿਊਨਰਲ ਵੀ ਆਖਰੀ ਮਹੀਨੇ ਆਯੋਜਿਤ ਕੀਤਾ ਗਿਆ। ਦੱਸ ਦਈਏ ਕਿ ਜਿਹੜੇ ਬਜ਼ੁਰਗ ਘਰਾਂ ਦੇ ਵਿੱਚ ਏਜ ਕੇਅਰ ਦੀ ਸਹੂਲਤ ਹਾਸਲ ਕਰਨਾ ਚਾਹੁੰਦੇ ਨੇ, ਲਗਭਗ 198,000 ਲੋਕ ਉਸ ਵੇਟ ਲਿਸਟ ਦੇ ਉੱਤੇ ਬੈਠੇ ਨੇ, ਇਹ ਸੈਨੇਟ ਐਸਟੀਮੇਟ ਕਮੇਟੀ ਦੀ ਤਰਫ ਤੋਂ ਦੱਸਿਆ ਗਿਆ ਹੈ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ
0: ਜੀ। ਬਹੁਤ ਸ਼ੁਕਰੀਆ ਗੌਤਮ ਜੀ। ਕੁਛ ਸਪੋਰਟਸ ਅਪਡੇਟ ਦੇ ਉੱਤੇ ਜੇ ਝਾਤੀ ਮਾਰ ਲਈਏ ਤਾਂ ਹੁਣ ਵੀਕਐਂਡ ਹੈ, ਵੀਕਐਂਡ ਦੇ ਉੱਤੇ ਆਪਾਂ EFL ਦੇ ਮੈਚ ਵੇਖਣੇ ਨੇ। ਉਸ ਤੋਂ ਪਹਿਲਾਂ ਆਪਾਂ ਕੁਛ ਫੀਫਾ ਵਰਲਡ ਕੱਪ ਦੇ ਉੱਤੇ ਵੀ ਅਪਡੇਟ ਦੀ ਝਾਤੀ ਮਾਰ ਲੈਂਦੇ ਹਾਂ। ਫੀਫਾ ਵਰਲਡ ਕੱਪ 2026 ਜਿਹੜਾ ਕਿ ਇਸ ਵਾਰੀ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੇ ਦੁਆਰਾ ਸਾਂਝੇ ਤੌਰ ਦੇ ਉੱਤੇ ਪ੍ਰਬੰਧ ਕੀਤੇ ਗਏ ਨੇ। ਸੋ ਇਹ ਮੈਚ 11 ਜੂਨ ਤੋਂ ਸ਼ੁਰੂ ਹੋਣੇ ਨੇ। ਵਰਲਡ ਕੱਪ 11 ਜੂਨ ਤੋਂ ਸ਼ੁਰੂ ਹੋ ਕੇ ਅਤੇ 19 ਜੁਲਾਈ ਤੱਕ ਚੱਲੂਗਾ। ਸੋ ਇਹਦੇ ਨਾਲ ਕੁਛ ਜੁੜੀਆਂ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੇ ਹਾਂ ਕਿ ਪਾਣੀ ਦੀਆਂ ਬੋਤਲਾਂ ਨੂੰ ਲੈ ਕੇ ਇੱਕ ਖਬਰ ਚਰਚਾ ਦੇ ਵਿੱਚ ਹੈ ਕਿ ਪਾਣੀ ਦੀਆਂ ਬੋਤਲਾਂ ਅੰਦਰ ਮੈਚਾਂ ਦੇ ਵਿੱਚ ਲੈ ਕੇ ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਹੁਣ ਇਹਦੇ ਉੱਤੇ ਚਰਚਾ ਇਹ ਚੱਲ ਰਹੀ ਹੈ ਕਿ ਕੋਕਾ ਕੋਲਾ ਜਾਂ ਹੋਰ ਜਿਹੜੀਆਂ ਡਰਿੰਕਸ ਨੇ ਉਹ ਵਿਕਣ ਜ਼ਿਆਦਾ ਤਾਂ ਕਰਕੇ ਇਹ ਪਾਬੰਦੀ ਲਾਈ ਗਈ ਆ। ਖੈਰ ਇਹ ਵਿਚਾਰ ਆ ਜਿਹੜੇ ਵਿਰੋਧ ਕਰ ਰਹੇ ਨੇ ਉਹਨਾਂ ਦਾ, ਪਰ ਇੱਧਰ ਜੇਕਰ ਆਪਾਂ ਫੀਫਾ ਅਧਿਕਾਰੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਕਿ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ। ਦੱਸ ਦਿਜੇ ਕਿ ਇਹ ਫੈਸਲਾ ਅਚਾਨਕ ਲਿਆ ਗਿਆ ਵਾ ਕਿ ਸਟੇਡੀਅਮ ਦੇ ਅੰਦਰ ਖਾਲੀ ਬੋਤਲਾਂ ਜਾਂ ਫਿਰ ਪਾਰਦਰਸ਼ੀ ਪਾਣੀ ਦੀਆਂ ਬੋਤਲਾਂ ਵੀ ਨੇ ਜਿਹੜੀਆਂ ਕਲੀਅਰ ਜਿਹੜੀਆਂ ਆਰ ਪਾਰ ਦੇਖਦੇ ਆ ਸਾਰਾ ਕੁਛ, ਉਹ ਵੀ ਬੋਤਲਾਂ ਲਿਆਉਣ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ। ਪਹਿਲਾਂ ਇਸ ਤੋਂ ਫੈਸਲਾ ਲਿਆ ਗਿਆ ਹੈ ਕਿ 1 ਲੀਟਰ ਤੱਕ ਦੀ ਖਾਲੀ ਬੋਤਲ ਜਿਹੜੀ ਲਿਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਪਰ ਹੁਣ ਫਿਰ ਦੁਬਾਰਾ ਤੋਂ ਜਿਹੜੀ ਖਬਰ ਜਿਹਦੇ ਕਰਕੇ ਰੌਲਾ ਪਿਆ ਵਾ ਉਹ ਇਹ ਆ ਕਿ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਪਾਣੀ ਦੀਆਂ ਬੋਤਲਾਂ ਮਨ੍ਹਾ ਕਰ ਦਿੱਤੀਆਂ ਗਈਆਂ ਨੇ। ਸੋ ਸਥਾਨਕ ਆਗੂਆਂ ਨੇ ਇਹ ਫੈਸਲਾ ਲੈ ਤਾਂ ਲਿਆ, ਪਰ ਹੁਣ ਇਸ ਟਾਈਮ ਦੇ ਉੱਤੇ ਕਾਫੀ ਵਿਰੋਧ ਚੱਲ ਰਿਹਾ ਵਾ ਲੋਕਾਂ ਦੇ ਵੱਲੋਂ। ਲੋਕਾਂ ਦਾ ਕਹਿਣਾ ਕਿ ਗਰਮੀ ਕਾਫੀ ਹੈ ਇਹਨਾਂ ਦਿਨਾਂ ਦੇ ਵਿੱਚ ਸਟੇਡੀਅਮ ਦੇ ਅੰਦਰ ਇੰਨੀ ਗਰਮੀ ਅਤੇ ਇੰਨੇ ਜ਼ਿਆਦਾ ਲੋਕਾਂ ਦੇ ਵਿੱਚ ਬਹਿਣਾ, ਅਤੇ ਉਹ ਵੀ ਜੇਕਰ ਤੁਸੀਂ ਪਾਣੀ ਦੀਆਂ ਬੋਤਲਾਂ ਨਹੀਂ ਲੋਕ ਕਰ ਰਹੇ ਤਾਂ ਇਹ ਕਾਫੀ ਵੱਡੀ ਸਮੱਸਿਆ ਬਣ ਸਕਦੀ ਹੈ। ਨਾਲ ਦੀ ਨਾਲ ਉਹਨਾਂ ਨੇ ਜਿਹੜੀ ਪਾਣੀ ਦੀ ਉੱਥੇ ਅਵੇਲੇਬਿਲਟੀ ਆ ਉਹਦੀਆਂ ਕੀਮਤਾਂ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ ਕਿ ਇਸ ਹਿਸਾਬ ਦੇ ਨਾਲ ਤੁਸੀਂ ਫਿਰ ਪਾਣੀ ਵੀ ਉੱਥੇ ਬਹੁਤ ਜ਼ਿਆਦਾ ਮਹਿੰਗਾ ਉਪਲਬਧ ਕਰਵਾਓਗੇ। ਸੋ ਅਜਿਹੇ ਦੇ ਵਿੱਚ ਹੁਣ ਜਿਹੜੇ ਸਪੋਂਸਰ ਨੇ ਉਹ ਮੇਨ ਕੋਕਾ ਕੋਲਾ ਵਾਲੇ ਨੇ, ਤਾਂ ਉਹਨਾਂ ਦੀ ਵਿਕਰੀ ਵਧਾਉਣ ਦੇ ਕਰਕੇ ਇਹ ਫੈਸਲਾ ਲਿਆ ਗਿਆ ਵਾ। ਇੱਦਾਂ ਦੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਸਾਰੀਆਂ ਚਰਚਾਵਾਂ ਸੋਸ਼ਲ ਮੀਡੀਆ ਦੇ ਉੱਤੇ ਸ਼ੁਰੂ ਹੋ ਚੁੱਕੀਆਂ ਨੇ। ਫੀਫਾ ਦਾ ਇਹ ਕਹਿਣਾ ਹੈ ਕਿ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਇਹ ਫੈਸਲੇ ਲਏ ਗਏ ਨੇ। ਉਹਨਾਂ ਨੇ ਭਰੋਸਾ ਦਿੱਤਾ ਕਿ ਸਟੇਡੀਅਮ ਦੇ ਬਾਹਰ ਕਈ ਤਰ੍ਹਾਂ ਦੇ ਇੱਦਾਂ ਦੇ ਢੰਗ ਤਰੀਕੇ ਵਰਤੇ ਜਾਣਗੇ ਜਿਨ੍ਹਾਂ ਦੇ ਨਾਲ ਤੁਹਾਨੂੰ ਗਰਮੀ ਤੋਂ ਬਚਾਇਆ ਜਾਊਗਾ, ਜਿੱਦਾਂ ਕਿ ਮਿਸਟਿੰਗ ਸਟੇਸ਼ਨ ਲਾਏ ਜਾਣਗੇ ਜਿਹੜੇ ਕਿ ਪਾਣੀ ਦੇ ਜਿਹੜੀ ਮਿਸਟ ਨੇ ਉਹ ਛੱਡਦੇ ਰਹਿਣਗੇ, ਕੂਲਰ ਲਾਏ ਜਾਣਗੇ, ਵਾਟਰ ਸਟੇਸ਼ਨ ਬਾਹਰ ਬਣਾ ਦਿੱਤੇ ਜਾਣਗੇ, ਸਟੇਡੀਅਮ ਦੇ ਅੰਦਰ ਪਾਣੀ ਦੀਆਂ ਬੋਤਲਾਂ ਜਿਹੜੀਆਂ ਨੇ ਉਹ ਠੀਕ ਠਾਕ ਕੀਮਤਾਂ ਦੇ ਉੱਤੇ ਆਪਾਂ ਉਪਲਬਧ ਕਰਵਾਵਾਂਗੇ। ਪਰ ਫਿਲਹਾਲ ਇਹ ਸਾਰਾ ਕੁਛ ਕਿੱਦਾਂ ਹੁੰਦਾ ਵਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਪਰ ਲੋਕ ਜ਼ਰੂਰ ਇਸ ਚੀਜ਼ ਨੂੰ ਲੈ ਕੇ ਚਿੰਤਾ ਜਤਾ ਰਹੇ ਨੇ ਰੌਲਾ ਰੱਪਾ ਪਾ ਰਹੇ ਨੇ ਫਿਲਹਾਲ ਵੇਖਣ ਵਾਲੀ ਚੀਜ਼ ਹੈ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼ਾਇਦ ਇੱਦਾਂ ਹੋਊਗਾ ਕਿ ਫੀਫਾ ਦੇ ਵਿੱਚ ਇੱਦਾਂ ਪਾਣੀ ਦੀਆਂ ਬੋਤਲਾਂ ਮਨ੍ਹਾ ਕੀਤੀਆਂ ਗਈਆਂ ਹੁਣ ਅੱਗੇ ਸਮੇਂ ਦਰ ਸਮੇਂ ਹੋਰ ਕਈ ਤਰ੍ਹਾਂ ਦੀਆਂ ਅਪਡੇਟ ਇੱਦਾਂ ਦੀਆਂ ਆਉਂਦੀਆਂ ਰਹਿੰਦੀਆਂ ਨੇ ਖਿਡਾਰੀਆਂ ਦੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਦਿਆਂ ਬੜਾ ਕੁਛ ਨਹੀਂ ਮੈਦਾਨ ਦੇ ਵਿੱਚ ਲੈ ਕੇ ਜਾਣ ਦਿੱਤਾ ਜਾਂਦਾ ਤਾਂ ਕਿ ਉਹ ਮੈਦਾਨ ਦੇ ਵਿੱਚ ਲੋਕ ਨਾ ਸੁੱਟਣ ਪਰ ਫਿਲਹਾਲ ਜੇਕਰ ਆਪਾਂ ਗਾਂਹ ਵਧੀਏ ਇੱਥੋਂ ਤਾਂ ਇਸ ਟਾਈਮ ਦੇ ਉੱਤੇ 48 ਟੀਮਾਂ ਭਾਗ ਲੈ ਰਹੀਆਂ ਨੇ 140 ਮੈਚ ਖੇਡੇ ਜਾਣ ਦੀਆਂ ਤਿਆਰੀਆਂ ਨੇ ਟੂਰਨਾਮੈਂਟ ਦੇ ਵਿੱਚ 16 ਵੱਖ ਵੱਖ ਸ਼ਹਿਰਾਂ ਦੇ ਵਿੱਚ ਮੈਚ ਹੋਣੇ ਨੇ ਸੋ ਫਿਲਹਾਲ ਟੂਰਨਾਮੈਂਟ ਦੇ ਵਿੱਚ ਸਮਾਂ ਜਿਹੜਾ ਉਹ ਬਰਬਾਦ ਹੋਣ ਤੋਂ ਰੋਕਣ ਦੇ ਲਈ ਕਾਫੀ ਸਖਤ ਕਾਨੂੰਨ ਹੋਰ ਵੀ ਲਾਗੂ ਕੀਤੇ ਗਏ ਨੇ ਜਿੱਦਾਂ ਕਿ ਰੈਫਰੀ ਦੇ ਕੋਲ ਹੁਣ ਸਮਾਂ ਬਰਬਾਦ ਕਰਨ ਵਾਲੇ ਖਿਡਾਰੀਆਂ ਜਾਂ ਫਿਰ ਟੀਮਾਂ ਦੇ ਖਿਲਾਫ਼ ਵਧੇਰੇ ਕਾਰਵਾਈ ਕਰਨ ਦੀਆਂ ਪਾਵਰਸ ਦੇ ਦਿੱਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਕਿ 5 ਸਕਿੰਟ ਦਾ ਕਾਊਂਟਡਾਊਨ ਵੀ ਸ਼ਾਮਿਲ ਰੱਖਿਆ ਗਿਆ ਇਸ ਤੋਂ ਇਲਾਵਾ ਹਰ ਅੱਧ ਦੇ ਵਿੱਚ ਯਾਨੀ ਕਿ ਹਾਫ਼ ਦੇ ਵਿੱਚ 3 ਮਿੰਟ ਦਾ ਹਾਈਡਰੇਸ਼ਨ ਬ੍ਰੇਕ ਵੀ ਲਾਜ਼ਮੀ ਕਰ ਦਿੱਤਾ ਗਿਆ ਸੋ ਫਿਲਹਾਲ ਚਰਚੇ ਪੂਰੇ ਨੇ ਵਰਲਡ ਕੱਪ 'ਤੇ ਸੋ ਫੀਫਾ ਨੂੰ ਲੈ ਕੇ ਇਸ ਟਾਈਮ ਦੇ ਉੱਤੇ ਸੋਕਰ ਪ੍ਰੇਮੀਆਂ ਦੇ ਵਿੱਚ ਪੂਰਾ ਉਤਸ਼ਾਹ ਵੇਖਿਆ ਜਾ ਸਕਦਾ ਅਤੇ ਇੱਧਰ ਉਤਸ਼ਾਹ ਇਸ ਟਾਈਮ ਦੇ ਉੱਤੇ AFL ਨੂੰ ਲੈ ਕੇ ਆਸਟ੍ਰੇਲੀਆ ਵਾਸੀਆਂ ਦੇ ਵਿੱਚ ਵੇਖਿਆ ਜਾ ਰਿਹਾ 2026 ਦੇ ਸੀਜ਼ਨ ਦਾ ਇਹ ਹੁਣ 13ਵਾਂ ਰਾਊਂਡ ਆ ਅਤੇ ਬੀਤੀ ਰਾਤ ਜਿਹੜਾ ਮੈਚ ਕਾਫੀ ਜ਼ਿਆਦਾ ਰੋਮਾਂਚਕ ਹੋ ਨਿਬੜਿਆ ਜਿਹਦੇ ਵਿੱਚ ਕੈਡੀਲੇਡ ਅਤੇ ਜਲੌਂਗ ਕੈਟ ਦੀਆਂ ਟੀਮਾਂ ਖੇਡੀਆਂ ਬੀਤੀ ਰਾਤ ਇਸ ਹੋਏ ਮੈਚ ਦੇ ਵਿੱਚ ਸਿਰਫ ਇੱਕੋ ਪੁਆਇੰਟ ਦਾ ਫਰਕ ਰਹਿ ਗਿਆ ਅਤੇ ਜਲੌਂਗ ਹਾਰ ਗਿਆ ਐਡੀਲੇਡ ਜਿੱਤ ਗਿਆ ਸੋ ਇਹ ਮੈਚ ਕਾਫੀ ਜ਼ਿਆਦਾ ਰੋਮਾਂਚਕ ਰਿਹਾ ਹੁਣ ਅੱਜ ਦੇ ਮੈਚਾਂ ਦੀ ਗੱਲ ਕਰੀਏ ਤਾਂ ਹੌਥਨ ਅਤੇ ਵੈਸਟਰਨ ਬੁਲਡੋਗ ਨੇ ਅੱਜ ਦੇ ਦਿਨ ਖੇਡਣਾ ਵਾ 7:40 ਦੇ ਉੱਤੇ MCG ਦੇ ਵਿੱਚ ਮੈਚ ਹੈ ਨੌਰਥ ਮੈਲਬਰਨ ਅਤੇ ਫਰਮੈਂਟਲ ਦਾ ਅੱਜ ਮਾਫ਼ੀ ਚਾਹੁੰਦਾ ਸ਼ਨੀਵਾਰ ਦੇ ਦਿਨ ਮੈਚ ਹੈ ਇਹਨਾਂ ਦਾ ਅਤੇ 2:15 ਇਹ ਮੈਚ ਸ਼ੁਰੂ ਹੋਣਾ ਉਸ ਤੋਂ ਬਾਅਦ ਫਿਰ ਗੋਲਡ ਕੋਸਟ ਅਤੇ ਬ੍ਰਿਸਬੇਨ ਦਾ ਮੈਚ ਵੀ ਸ਼ਨੀਵਾਰ ਦੇ ਦਿਨ ਸ਼ਾਮੀ 5:15 ਅਤੇ ਗੋਲਡ ਕੋਸਟ ਅਤੇ ਪੋਰਟ ਐਡੀਲੇਡ ਦਾ ਮੈਚ ਵੀ ਸ਼ਨੀਵਾਰ ਦੇ ਦਿਨ ਹੋਣਾ 6 ਜੂਨ ਨੂੰ 8:15 ਸ਼ਾਮ ਦੇ ਸਮੇਂ ਇਹ ਮੈਚ ਹੈ ਇਸ ਟਾਈਮ ਦੇ ਉੱਤੇ ਹੁਣ ਤੱਕ ਦੀ ਜੋ ਰੈਂਕਿੰਗ ਆ ਜਾਂ ਲੈਡਰ ਆ ਉਹਦੇ ਵਿੱਚ ਫਰਮੈਂਟਲ ਦੀ ਟੀਮ ਇਸ ਟਾਈਮ ਦੇ ਉੱਤੇ ਹੁਣ ਪੀਕ ਦੇ ਉੱਤੇ ਹੈ ਅਤੇ ਸਿਡਨੀ ਸਵਾਨ 2 ਨੰਬਰ ਦੇ ਉੱਤੇ ਫਰਮੈਂਟਲ ਦੀ ਟੀਮ ਨੇ 11 ਜਿੱਤਾਂ ਦਰਜ ਕੀਤੀਆਂ ਨੇ ਅਤੇ ਸਿਡਨੀ ਸਵਾਨ ਦੀ ਟੀਮ ਨੇ 10 ਇੱਕ ਮੈਚ ਇਹਨਾਂ ਦਾ ਹੁਣ ਘੱਟ ਆ ਅਤੇ ਉਸ ਤੋਂ ਬਾਅਦ ਫਿਰ ਹੌਥਨ ਦੀ ਟੀਮ ਆਉਂਦੀ ਆ ਫਿਰ ਜਲੌਂਗ ਕੈਟਸ ਦੀ ਅਤੇ ਫਿਰ ਆਉਂਦੀ ਆ ਗੋਲਡ ਕੋਸਟ ਸਨਸ ਦੀ ਸੋ ਇਹ ਟੌਪ ਦੇ ਉੱਤੇ 5 ਟੀਮਾਂ ਨੇ ਫਿਲਹਾਲ ਅੱਜ ਦੇ ਦਿਨ ਦੀਆਂ ਕੁਛ ਖਾਸ ਅਪਡੇਟ ਜਾਂ ਇਸ ਹਫ਼ਤੇ ਦੀਆਂ ਅਪਡੇਟਸ ਇਹ ਵੀ ਰਹਿਣਗੀਆਂ ਕਿ ਵੈਸਟਰਨ ਬੁਲਡੋਗ ਦੇ ਜਿਹੜੇ ਸਟਾਰ ਫੋਰਵਰਡ ਖਿਡਾਰੀ ਨੇ ਕੋਡੀ ਵੇਟਮੈਨ ਉਹ ਵੀ ਲੰਮੇ ਸਮੇਂ ਬਾਅਦ ਵਾਪਸੀ ਕਰ ਰਹੇ ਨੇ ਸੋ ਹੌਥਨ ਦੇ ਵਿਰੁੱਧ ਮੈਦਾਨ ਦੇ ਵਿੱਚ ਅੱਜ ਵਾਪਸੀ ਕਰਕੇ ਕੀ ਮਾਰਕਾ ਮਾਰਦੇ ਨੇ ਇਸ ਪਾਸੇ ਨੂੰ ਵੀ ਕਾਫੀ ਜ਼ਿਆਦਾ ਚਰਚੇ ਚੱਲ ਰਹੇ ਨੇ ਇਸ ਤੋਂ ਇਲਾਵਾ ਜੇਕਰ ਆਪਾਂ ਕ੍ਰਿਕਟ ਦੀ ਗੱਲ ਕਰੀਏ ਤਾਂ ਕ੍ਰਿਕਟ ਦੇ ਵਿੱਚ ਕਾਫੀ ਸਾਰੀਆਂ ਜਿੱਥੇ ਚਰਚਾਵਾਂ ਵੀ ਚੱਲ ਰਹੀਆਂ ਨੇ ਉੱਥੇ ਹੋਣ ਵਾਲੇ ਮੈਚ ਵੀ ਨੇ ਫਿਲਹਾਲ ਜਿਹੜੇ ਮੈਚ ਇਸ ਟਾਈਮ ਦੇ ਉੱਤੇ ਚੱਲ ਰਹੇ ਨੇ ਉਹ ਇੰਗਲੈਂਡ ਅਤੇ ਨਿਊਜ਼ੀਲੈਂਡ ਦਾ ਟੈਸਟ ਮੈਚ ਚੱਲ ਰਿਹਾ ਪਹਿਲਾ ਇਹ ਟੈਸਟ ਮੈਚ ਜਿਹਦੇ ਵਿੱਚ ਕਿ ਨਿਊਜ਼ੀਲੈਂਡ ਦੀ ਟੀਮ ਇੰਗਲੈਂਡ ਖੇਡਣ ਦੇ ਲਈ ਗਈ ਹੈ ਅਤੇ ਉੱਥੇ ਹੋਏ ਚੱਲ ਰਹੇ ਇਸ ਮੈਚ ਦੇ ਵਿੱਚ ਇੰਗਲੈਂਡ ਦੀ ਟੀਮ ਬੜੇ ਸਸਤੇ ਦੇ ਵਿੱਚ ਹੀ ਚੱਲਦੀ ਬਣੀ ਸਿਰਫ 140 ਦੌੜਾਂ ਬਣਾ ਪਾਈ ਆ ਇੰਗਲੈਂਡ ਦੀ ਟੀਮ ਅਤੇ ਉੱਧਰ ਨਿਊਜ਼ੀਲੈਂਡ ਦੀ ਟੀਮ ਵੀ ਕੁਛ ਖਾਸ ਵਧੀਆ ਨਹੀਂ ਇਸ ਟਾਈਮ ਦੇ ਉੱਤੇ ਕਰ ਪਾਈ ਨਿਊਜ਼ੀਲੈਂਡ ਦੀ ਟੀਮ ਇਸ ਟਾਈਮ ਦੇ ਉੱਤੇ ਖੇਡ ਰਹੀ ਹੈ 6 ਖਿਡਾਰੀ ਆਪਣੇ ਗਵਾ ਚੁੱਕੀ ਹੈ ਅਤੇ ਸਿਰਫ 61 ਦੌੜਾਂ ਇਹਨਾਂ ਨੇ ਬਣਾਈਆਂ ਨੇ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਗਲੈਨ ਫਿਲਿਪ ਹੀ ਸਿਰਫ ਚੱਲੇ ਅਤੇ ਹਾਲੇ ਤੱਕ ਟਿਕੇ ਨੇ 31 ਦੌੜਾਂ ਫਿਲਿਪ ਨੇ ਬਣਾਈਆਂ ਅਤੇ ਨਾਲ ਖੇਡ ਰਹੇ ਨੇ ਨੈਥਨ ਸਮਿਥ ਜਿਹੜੇ ਕਿ 6 ਦੌੜਾਂ ਬਣਾ ਕੇ ਇਸ ਟਾਈਮ ਦੇ ਉੱਤੇ ਖੇਡ ਰਹੇ ਨੇ ਅਤੇ ਪਿੱਛੇ ਕੋਈ ਖਾਸ ਖਿਡਾਰੀ ਕੋਈ ਖਾਸ ਬੱਲੇਬਾਜ਼ ਬਚਿਆ ਵੀ ਨਹੀਂ ਯਾਨੀ ਕਿ ਮੈਚ ਭਾਵੇਂ ਸਕੋਰ ਬਹੁਤ ਘੱਟ ਬਣਿਆ ਸੀ ਪਰ ਫਸਿਆ ਬੁਰੀ ਤਰ੍ਹਾਂ ਦੇ ਨਾਲ ਕੁੱਲ ਮਿਲਾ ਕੇ ਇਹ ਪਹਿਲਾ ਦਿਨ ਜਿਹੜਾ ਗੇਂਦਬਾਜ਼ਾਂ ਦੇ ਨਾਂ ਰਿਹਾ ਚਾਹੇ ਉਹ ਇੰਗਲੈਂਡ ਦੇ ਹੋਣ ਅਤੇ ਚਾਹੇ ਉਹ ਨਿਊਜ਼ੀਲੈਂਡ ਦੇ ਉੱਤੇ ਖੈਰ ਇਹ ਚੀਜ਼ਾਂ ਨੂੰ ਲੈ ਕੇ ਫਿਰ ਦੁਬਾਰਾ ਚਰਚੇ ਛਿੜ ਗਏ ਨੇ ਕਿ ਟੈਸਟ ਕ੍ਰਿਕਟ ਦਾ ਕਾਫੀ ਗ੍ਰਾਫ ਹੇਠਾਂ ਚਲੇ ਗਿਆ ਜਦੋਂ ਦਾ ਖਿਡਾਰੀ T20 ਖੇਡਣ ਚਲੇ ਗਏ ਨੇ ਕੋਈ ਉਹਨਾਂ ਦੇ ਵਿੱਚ ਪੇਸ਼ੈਂਸ ਨਹੀਂ ਉਹ ਉਸੇ ਤਰੀਕੇ ਦੇ ਨਾਲ ਹੀ ਖੇਡਦੇ ਨੇ ਜਿੱਦਾਂ T20 ਦੇ ਵਿੱਚ ਖੇਡ ਉਹਨਾਂ ਨੇ ਹੁਣ ਆਪਣੀ ਤਬਦੀਲ ਕਰ ਹੀ ਲਈ ਆ ਜੇ ਗਲੈਨ ਫਿਲਿਪ ਦੀ ਵੀ ਗੱਲ ਕਰੀਏ ਤਾਂ 34 ਗੇਂਦਾਂ ਦੇ ਵਿੱਚ 31 ਦੌੜਾਂ ਬਣਾ ਕੇ ਖੇਡ ਰਹੇ ਨੇ ਯਾਨੀ ਕਿ 91 ਤੋਂ ਵਧੇਰੇ ਦੇ ਸਟ੍ਰਾਈਕ ਰੇਟ ਦੇ ਨਾਲ ਇਸ ਟਾਈਮ ਦੇ ਉੱਤੇ ਖੇਡ ਰਹੇ ਨੇ ਅਤੇ ਕੁੱਲ ਮਿਲਾ ਕੇ ਬਾਕੀ ਜਿਹੜੇ ਪਹਿਲੇ ਖਿਡਾਰੀ ਨੇ ਉਹਨਾਂ ਦੇ ਵਿੱਚ ਸਭ ਤੋਂ ਵਧੇਰੇ ਮਿਚਲ ਦੀਆਂ 12 ਦੌੜਾਂ ਨੇ ਬਾਕੀ ਸਾਰਾ ਕੋਈ ਵੀ ਦੋਹਰੇ ਅੰਕੜੇ ਦੇ ਵਿੱਚ ਵੀ ਨਹੀਂ ਪਹੁੰਚ ਪਾਇਆ 2 ਖਿਡਾਰੀ ਤੇ ਜਿਹੜੇ ਨੇ ਉਹ 0 ਦੇ ਉੱਤੇ ਹੀ ਚੱਲਦੇ ਬਣੇ ਨੇ ਰਚਿਨ ਰਵਿੰਦਰਾ ਅਤੇ ਕੇਨ ਵਿਲੀਅਮਸਨ ਸੋ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਚਿੰਤਾਵਾਂ ਹੁਣ ਜਤਾਈਆਂ ਜਾ ਰਹੀਆਂ ਨੇ ਕਿ ਟੈਸਟ ਕ੍ਰਿਕਟ ਨੂੰ ਕਿਵੇਂ ਬਚਾਇਆ ਜਾਵੇ। ਖੈਰ ਇੱਧਰ ਵਾਪਸ ਆਪਾਂ ਟੀ ਟਵੈਂਟੀ ਵੱਲ ਹੀ ਆਉਂਦੇ ਹਾਂ ਕਿਉਂਕਿ ਇੱਧਰ ਇੰਟਰਸਟ ਅੱਜ ਕੱਲ੍ਹ ਜ਼ਿਆਦਾ ਵਧੇਰੇ ਲਏ ਜਾਂਦੇ ਨੇ। ਪਰ ਉਸ ਤੋਂ ਪਹਿਲਾਂ ਆਪਾਂ ਇੱਕ ਹੋਰ ਮੈਚ ਦੇ ਉੱਤੇ ਝਾਤੀ ਮਾਰ ਲਈਏ। ਇਹ ਮੈਚ ਪਾਕਿਸਤਾਨ ਅਤੇ ਆਸਟ੍ਰੇਲੀਆ ਦਾ ਤੀਸਰਾ ਇੱਕ ਦਿਨਾਂ ਅੰਤਰਰਾਸ਼ਟਰੀ ਮੈਚ ਸੀ ਜਿਹਦੇ ਵਿੱਚ ਕਿ ਪਾਕਿਸਤਾਨ ਦੀ ਟੀਮ 4 ਵਿਕਟਾਂ ਦੇ ਨਾਲ ਜੇਤੂ ਰਹੀ ਹੈ। ਸੋ ਹੁਣ ਕੁੱਲ ਮਿਲਾ ਕੇ ਪਾਕਿਸਤਾਨ 2 ਜਿੱਤ ਚੁੱਕਾ ਮੈਚ ਅਤੇ ਆਸਟ੍ਰੇਲੀਆ ਨੇ 1 ਮੈਚ ਜਿੱਤਿਆ ਅਤੇ ਇਹ ਵੀ ਮੈਚ ਕੋਈ ਬਹੁਤ ਵੱਡਾ ਕੋਈ ਹਾਈ ਸਕੋਰ ਨਹੀਂ ਰਿਹਾ। ਆਸਟ੍ਰੇਲੀਆ ਨੇ 157 ਦੌੜਾਂ ਬਣਾਈਆਂ ਸੀ 42 ਓਵਰਾਂ ਦੇ ਵਿੱਚ, ਸਾਰੀ ਦੀ ਸਾਰੀ ਟੀਮ ਆਊਟ ਹੋ ਜਾਂਦੀ ਹੈ। ਜੋਸ਼ ਇੰਗਲਿਸ ਜਿਹੜੇ ਕਿ ਕਪਤਾਨ ਵੀ ਨੇ, ਵਿਕਟ ਕੀਪਰ ਵੀ ਨੇ, 65 ਦੌੜਾਂ ਇਹਨਾਂ ਨੇ ਬਣਾਈਆਂ ਅਤੇ ਬਾਕੀ ਕੋਈ ਵੀ ਖਿਡਾਰੀ 20 ਤੱਕ ਵੀ ਨਹੀਂ ਪਹੁੰਚ ਪਾਇਆ ਅਤੇ ਸਾਰੇ ਦੇ ਸਾਰੇ ਆਊਟ ਹੋ ਜਾਂਦੇ ਨੇ। ਸ਼ਾਹਿਦ ਅਫਰੀਦੀ ਨੇ 3 ਵਿਕਟਾਂ ਲਈਆਂ, ਇਸ ਵਜ੍ਹਾ ਦੇ ਕਰਕੇ ਇਹਨੂੰ ਮੈਨ ਆਫ ਮੈਚ ਕਰਾਰ ਦਿੱਤਾ ਗਿਆ। ਉੱਧਰ ਪਾਕਿਸਤਾਨ ਦੀ ਟੀਮ ਨੇ ਟੀਚਾ ਜਿਹੜਾ ਵਾ 42 ਓਵਰ ਦੇ ਵਿੱਚ ਪੂਰਾ ਕੀਤਾ, 6 ਖਿਡਾਰੀ ਗਵਾ ਕੇ। ਬਾਬਰ ਆਜ਼ਮ 40 ਦੌੜਾਂ ਇੱਕ ਵਾਰੀ ਫਿਰ ਤੋਂ ਬਣਾ ਕੇ, ਫਿਰ ਸੋਹਣਾ ਚਮਕੇ, ਸੋਹਣੀ ਖੇਡ ਦਾ ਨਜ਼ਾਰਾ ਕਰਕੇ ਗਏ। ਅਤੇ ਟੀ ਟਵੈਂਟੀ ਵੱਲ ਹੁਣ ਆਪਾਂ ਇਸ ਕਰਕੇ ਆਉਣਾ ਕਿਉਂਕਿ ਇਸ ਟਾਈਮ ਦੇ ਉੱਤੇ ਚਰਚੇ ਛਿੜ ਚੁੱਕੇ ਨੇ ਕਿ ਭਾਰਤ ਦੀ ਟੀ ਟਵੈਂਟੀ ਟੀਮ ਦਾ ਕਪਤਾਨ ਬਦਲਿਆ ਜਾਵੇ। ਵੈਸੇ ਕੱਲ੍ਹ ਦੇ ਦਿਨ 6 ਤਰੀਕ ਨੂੰ ਫੈਸਲਾ ਕੀਤਾ ਜਾਣਾ, ਪਰ ਫਿਲਹਾਲ ਚਰਚੇ ਚੱਲ ਰਹੇ ਨੇ ਕਿ ਲਗਭਗ ਤੈਅ ਆ ਸ਼ਾਇਦ ਕਿ ਸੂਰਿਆ ਕੁਮਾਰ ਦੇ ਕੋਲੋਂ ਕਪਤਾਨੀ ਖੋਲ੍ਹੀ ਜਾਵੇ ਕਿਉਂਕਿ ਆਈ ਪੀ ਐੱਲ ਦੇ ਵਿੱਚ ਉਹ ਕੋਈ ਸਕੋਰ ਨਹੀਂ ਕਰ ਪਾਇਆ, ਕੋਈ ਸੋਹਣੀ ਕਾਰਗੁਜ਼ਾਰੀ ਨਹੀਂ ਰਹੀ। ਇਸ ਟਾਈਮ ਦੇ ਉੱਤੇ ਜਿਹੜੇ ਚਰਚਾ ਦੇ ਵਿੱਚ ਨਾਂ ਨੇ ਉਹਨਾਂ ਦੇ ਵਿੱਚ ਸ਼੍ਰੇਯਸ ਅਈਅਰ, ਇਸ਼ਾਨ ਕਿਸ਼ਨ ਅਤੇ ਤਿਲਕ ਵਰਮਾ ਨੇ। ਅਤੇ ਫਿਲਹਾਲ ਸਭ ਤੋਂ ਵਧੇਰੇ ਚਰਚੇ ਜਿਹੜੇ ਨੇ ਉਹ ਸ਼੍ਰੇਯਸ ਅਈਅਰ ਦੇ ਵੀ ਚੱਲ ਰਹੇ ਨੇ। ਕੁਛ ਇੱਕ ਅਖਬਾਰਾਂ ਅਤੇ ਇੱਥੋਂ ਤੱਕ ਵੀ ਲਿਖ ਚੁੱਕੀਆਂ ਨੇ ਕਿ ਸ਼ਾਇਦ ਸ਼੍ਰੇਯਸ ਅਈਅਰ ਨੂੰ ਇਹ ਕਪਤਾਨੀ ਦੇ ਦਿੱਤੀ ਗਈ ਹੈ, ਪਰ ਫਿਲਹਾਲ ਵੇਖਣਾ ਪਊਗਾ ਕੱਲ੍ਹ ਦੇ ਦਿਨ ਇਸ ਮੀਟਿੰਗ ਦੇ ਵਿੱਚ ਕੀ ਆਖਰੀ ਫੈਸਲਾ ਲਿਆ ਜਾਂਦਾ। ਦੋ ਹੋਰ ਚਰਚੇ ਜਿਹੜੇ ਸਭ ਤੋਂ ਵਧੇਰੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਰਜਤ ਪਾਟੀਦਾਰ ਕਿ ਉਹਨੂੰ ਵੀ ਸ਼ਾਮਿਲ ਕੀਤਾ ਜਾਵੇ, ਉਹਨੇ ਵੀ ਬੈਕ ਟੂ ਬੈਕ ਹੁਣ 2 ਟਰੋਫੀਆਂ ਜਿਤਾ ਦਿੱਤੀਆਂ ਨੇ ਬਤੌਰ ਕਪਤਾਨ। ਸੋ ਫਿਲਹਾਲ ਇੰਡੀਆ ਦੀ ਕਪਤਾਨੀ ਵੱਲ ਤਾਂ ਉਹਦੀ ਦੌੜ ਨਹੀਂ, ਪਰ ਹਾਂ ਟੀਮ ਦੇ ਵਿੱਚ ਸ਼ਾਮਿਲ ਉਹਨੂੰ ਜ਼ਰੂਰ ਕੀਤਾ ਜਾ ਸਕਦਾ। ਅਤੇ ਇਸ ਤੋਂ ਇਲਾਵਾ ਵੈਰਵ ਸੂਰਿਆਵੰਸ਼ੀ, ਇਹ 2 ਨਾਂ ਨੇ ਜਿਹੜੇ ਇਸ ਟਾਈਮ ਦੇ ਉੱਤੇ ਪੂਰੇ ਚਰਚਾ ਦੇ ਵਿੱਚ ਨੇ ਕਿ ਇਹਨਾਂ ਨੂੰ ਵੀ ਸਕੁਐਡ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ। ਫਿਲਹਾਲ ਸਪੋਰਟਸ ਨੂੰ ਲੈ ਕੇ ਸਾਨੂੰ ਕੁਛ ਅਪਡੇਟਸ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।

0: ਮਾਫੀ ਚਾਹੁੰਦੇ ਸਰ, ਨਿੱਕੀ ਜੀ ਵਿੱਚ ਪਹੁੰਚਦੇ ਲਈ, ਅਤੇ ਹੁਣ ਆਪਾਂ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਅੱਜ, ਕਿਉਂਕਿ ਸ਼ੁੱਕਰਵਾਰ ਹੈ ਅਤੇ ਇਸ ਤੋਂ ਬਾਅਦ ਫਿਰ ਡੀ ਜੇ ਹੋਊਗਾ, ਅਤੇ ਅੱਜ ਦੇ ਦਿਨ ਖੁੱਲ੍ਹਾ ਅਖਾੜਾ ਹੁੰਦਾ, ਅਤੇ ਇਸ ਡੀ ਜੇ ਦੇ ਵਿੱਚ ਜੇਕਰ ਤੁਸੀਂ ਵੀ ਕੋਈ ਗਾਣਾ ਆਪਣਾ ਭੇਜਣਾ ਚਾਹੁੰਦੇ ਹੋ ਤਾਂ ਲਿੰਕ ਸਮੇਤ ਤੁਸੀਂ ਭੇਜ ਦਿਓ। ਸਾਰਿਆਂ ਦੇ ਸਾਰੇ ਗਾਣੇ ਤਾਂ ਸ਼ਾਇਦ ਨਾ ਲੱਗ ਪਾਉਣ, ਪਰ ਜਿੰਨੇ ਕੁ ਵੀ ਫਿੱਟ ਬਹਿਣਗੇ ਅਤੇ ਜਿਹਦੇ ਜਿਹਦੇ ਵੀ ਫਿੱਟ ਬਹਿਣਗੇ ਉਹ ਆਪਾਂ ਜ਼ਰੂਰ ਸ਼ਾਮਿਲ ਕਰਦੇ ਹਾਂ। ਸੋ ਫਿਲਹਾਲ ਆਪਾਂ ਇੱਕ ਕਮਰਸ਼ਲ ਬ੍ਰੇਕ, ਅਤੇ ਉਸ ਤੋਂ ਬਾਅਦ ਫਿਰ ਡੀ ਜੇ ਸਮੇਤ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ, ਸ਼ੁੱਕਰਵਾਰ ਖੁੱਲ੍ਹਾ ਅਖਾੜਾ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਆਓ, ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨਿਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਰਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
3: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654 92
4: ਕੀ ਹੋਇਆ ਇੰਨੀ ਟੈਨਸ਼ਨ ਕਿਉਂ ਲੈਤੀ ਹੋਈ ਹੈ
5: ਯਾਰ ਕੀ ਦੱਸਾਂ ਮਾਰਗੇਜ ਦਾ ਕੰਮ ਅੱਜ ਵੀ ਨਹੀਂ ਬਣਿਆ
4: ਅੱਜ ਸਿੰਮੀ ਭੈਣ ਜੀ ਆਏ ਸੀ ਉਹਨਾਂ ਨੇ ਆਪਣਾ ਮਾਰਗੇਜ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਥੋੜੇ ਟਾਈਮ ਵਿੱਚ ਹੀ ਕਰਵਾ ਲਿੱਤਾ
5: ਅੱਛਾ ਅਸੀਂ ਵੀ ਉਹਨਾਂ ਨੂੰ ਕੰਟੈਕਟ ਕਰਦੇ ਆ ਫਿਰ ਤਾਂ
4: ਜੇਕਰ ਤੁਹਾਨੂੰ ਵੀ ਲੋੜ ਹੈ ਹੋਮ ਲੋਨ ਰੀਫਾਈਨੈਂਸ ਕਾਰ ਲੋਨ ਜਾਂ ਫਿਰ ਐਨੀ ਅਦਰ ਲੋਨ ਦੀ ਤਾਂ ਅੱਜ ਹੀ ਕੰਟੈਕਟ ਕਰੋ ਹਰਪ੍ਰੀਤ ਸਿੰਘ ਫਰੋਮ ਯੂਵੀ ਫਾਈਨੈਂਸ਼ੀਅਲ ਸਰਵਿਸਿਜ਼ ਐਟ 04303883011 ਔਰ ਵਿਜ਼ਿਟ uvfinancial.com.au ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 04400450555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
3: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰਸ ਚਲੀਏ
6: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
3: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰਸ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 04992525345 ਤੇ
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
8: ਕੀ ਹੋਇਆ
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
8: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
7: ਜਾਂ 9077973333
8: ਜਾਂ ਈਮੇਲ info@vyimmigration.com.au
7: ਯਾਦ ਰੱਖੋ 9077973333
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
7: ਹਰ ਕਦਮ ਤੁਹਾਡੇ ਨਾਲ
4: ਸੋਨਾ ਚਾਹੀਦਾ
9: ਭਰੋਸਾ ਚਾਹੀਦਾ
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 2 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 04935360042
10: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 04301231394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
11: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
12: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
11: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ
2: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ